ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫ੍ਰੈਂਕਫਰਟ, ਜਰਮਨੀ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਦਿਨ ਬ੍ਰੇਕ ਲੈਣ ਤੋਂ ਬਾਅਦ। ਸੋ ਅੱਜ ਦੇ ਪ੍ਰੋਗਰਾਮ ਵਿਚ ਕੁਝ ਗੀਤ ਤੇ ਸੇਮ ਥਿੰਗ ਜਿੱਦਾਂ ਪਹਿਲਾਂ ਹੁੰਦਾ ਸੀ ਲਾਲ ਸਿੰਘ ਚੀਮਾ ਸਾਹਿਬ, ਤੇ ਉਸ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਇੱਥੇ ਬਹੁਤ ਹੀ ਪਿਆਰੇ ਗਾਣੇ ਦੇ ਨਾਲ ਲੋ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ।

0: ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫਿਰ ਨੂੰ ਕੈਲੀਫੋਰਨੀਆ ਤੋਂ ਜੁੜ ਗਏ ਨੇ ਜੀ, ਤੇ ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ, ਪੁੱਛਦੇ ਹਾਂ ਕੀ ਹਾਲ ਚਾਲ ਹੈ, ਕੀ ਹੋ ਰਿਹਾ ਜੀ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਠੀਕ ਠਾਕ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਫਿਰ ਵੀ ਕਾਲੇ ਸੋਹਣ ਦਾ, ਤੇ ਆਪਣੇ ਸਾਰੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕਰਾਂ। ਤੁਹਾਡਾ ਜਿਹੜਾ ਲਾਸ ਹੈ, ਇੰਗਲੈਂਡ ਤੁਸੀਂ ਗਏ ਸੀਗੇ ਤੇ ਉੱਥੇ ਜਿਹੜੀ ਆ ਉਮਰ ਤੋਂ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਜੀ ਦਾ ਇਸ ਦੁਨੀਆਂ ਤੋਂ ਚੱਲੇ ਜਾਣਾ, ਉਹਦੇ ਵਾਸਤੇ ਸਾਰੇ ਪਰਿਵਾਰ ਜਿਹੜੇ ਸਰੋਤੇ ਆ ਉਹ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਕ ਸਾਹਿਬ ਜੀ, 41-42 ਸਾਲ ਦੀ ਉਮਰ ਤੁਸੀਂ ਦੱਸਦੇ ਸੀ, ਬਹੁਤ ਯੰਗ ਉਮਰ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇਹਨਾਂ ਦੀ ਡਾਇਟ ਆ ਜਿਹੜਾ ਖਾਣਾ ਪੀਣਾ ਆ ਕਾਕ ਸਾਹਿਬ ਜੀ ਬਹੁਤ ਜ਼ਿਆਦਾ, ਜਿੱਦਾਂ ਤੁਸੀਂ ਦੱਸਦੇ ਆ ਵੀ ਉਹਨੂੰ 20 ਸਾਲ ਤੋਂ ਕਿ ਕਿੰਨੇ ਸਾਲ ਤੋਂ ਉਹਨਾਂ ਨੂੰ ਉਹ ਕਸਰ ਜਿਹੜੀ ਸੀਗੀ ਤੇ ਉਹਦਾ ਕੋਈ ਇਲਾਜ ਨਹੀਂ, ਵੱਡੇ ਵੱਡੇ ਹੋਸਪਿਟਲ ਆ ਦੇਖੋ, ਪਰ 20 ਸਾਲ ਤੋਂ ਚੱਲ ਰਹੀ ਬਿਮਾਰੀ ਦਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਫਿਰ ਹੋਸਪਿਟਲਾਂ ਦਾ ਹੁਣ ਆਪਾਂ ਕੀ ਕਹਿਣਾ ਉਹਨਾਂ ਨੂੰ, ਤੇ ਆਪਾਂ ਤਾਂ ਗੱਲਬਾਤ ਹੀ ਕਰ ਸਕਦੇ ਆ। ਤੇ ਖਾਕ ਸਾਹਿਬ ਜੀ, ਅੱਜ ਜਿਹੜੀ ਲੋਸ ਦੇ ਨਾਲ ਨਾਲ ਇੱਕ ਜਿਹੜੀ ਹਾਸੇ ਵਾਲੀ ਖਬਰ ਵੀ ਆ ਉਹ ਆਪਾਂ ਪਹਿਲਾਂ ਹੀ ਕਰ ਦੇਣੀ ਆ, ਕਿਉਂਕਿ ਜਿਹੜੇ ਆਗੂ ਲੋਕ ਹੁੰਦੇ ਆ ਨਾ, ਵੱਡੇ ਵੱਡੇ ਲੀਡਰ ਹੁੰਦੇ ਆ, ਇਹ ਆਮ ਕਰਕੇ ਅਕਲ ਵਾਲੇ ਹੁੰਦੇ ਆ, ਜੇ ਇਹਨਾਂ ਨੂੰ ਕੋਈ ਗਾਲ ਵਗੈਰਾ ਕੱਢ ਦੇਵੇ ਤਾਂ ਉਹ ਕੁਛ ਨੀ ਕਹਿੰਦੇ ਹੁੰਦੇ। ਇਹਦੀ ਉਦਾਹਰਣ ਇੱਕ ਪ੍ਰੈਜੀਡੈਂਟ ਓਬਾਮਾ ਜਦੋਂ ਸੀਗਾ ਉਦੋਂ ਵੀ ਸੀਗੀ, ਤੇ ਉਹਨੇ ਕੋਈ ਉਹ ਕੁੜੀ ਸੀਗੀ ਵਾਈਟ ਹਾਊਸ ਦੇ ਵਿੱਚ, ਉਹਨੇ ਉਹਨੂੰ ਓਬਾਮੇ ਨੇ ਉਹਨੂੰ ਟੀਚਰ ਕਰ ਦਿੱਤੀ, ਮਾਹੌਲ ਕਰ ਦਿੱਤਾ। ਉਹ ਜਿਹੜੀ ਸਟੇਟ ਦੀ ਸੀਗੀ ਨਾ, ਉਹ ਸਟੇਟ ਦੇ ਤੁਹਾਨੂੰ ਪਤਾ ਹੀ ਆ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਇੱਕ ਦੂਜੇ ਨੂੰ ਉਹ ਕਹਿੰਦੇ ਆ ਨਾ ਫਲਾਨੀ ਸਟੇਟ ਦੇ ਲੋਕ ਡਾਮਿਆਂ ਜੇ ਉਹ ਏਦਾਂ, ਉਹਨੂੰ ਕੁਛ ਕਹਿਤਾ ਓਬਾਮਾ ਨੇ, ਉਹਨੇ ਮੋਹਰੇ ਉਹਨੂੰ ਗਾਲ ਕੱਢਤੀ ਕੁੜੀ ਨੇ, ਗਾਲ ਕੱਢਤੀ ਤੇ ਉਹ ਓਬਾਮਾ ਹੱਸ ਕੇ ਸਾਰਤਾ ਉਹਨੇ। ਅੱਜ ਦੀ ਫਿਰ ਜਿਹੜੀ ਗੱਲਬਾਤ ਖਾਕ ਸਾਹਿਬ ਜੀ, ਉਹ ਡੋਨਲਡ ਟਰੰਪ ਉੱਥੇ ਗਏ ਸੀ ਆਪਣੀ ਮਿਸ਼ੀਗਨ ਫੋਰਡ ਦਾ, ਤੁਹਾਨੂੰ ਪਤਾ ਬਹੁਤ ਵੱਡਾ ਪਲਾਂਟ ਆ ਉੱਥੇ ਜਿੱਥੇ ਫੋਰਡ ਦੀਆਂ ਗੱਡੀਆਂ ਬਣਦੀਆਂ ਵਗੈਰਾ, ਤੇ ਉੱਥੇ ਉਹ ਗਏ ਸੀਗੇ ਤੇ ਖਾਕ ਸਾਹਿਬ ਜੀ ਉੱਥੇ ਇੱਕ ਜਿਹੜਾ ਕਰਮਚਾਰੀ ਸੀਗਾ ਉਹਨੇ ਖਾਕ ਸਾਹਿਬ ਜਦੋਂ ਟਰੰਪ ਟੂਰ ਕਰਦਾ ਸੀਗਾ ਆਸੇ ਪਾਸੇ ਦੇਖਦਾ ਹੁਣ ਅਭਿਆਸ ਤੁਹਾਨੂੰ ਪਤਾ ਵੀ ਉਹਦੀ ਹੈਗੀ ਆ, ਹਰੇਕ ਨੂੰ ਛੇੜਨ ਦੀ ਜਾਂਦਾ ਕਰਨ ਦੀ, ਤੇ ਉਹਨੇ ਮੋਹਰਿਓਂ ਕਹਿਤਾ ਪ੍ਰੋਟੈਕਟਰ ਆਫ ਪੈਡੋਫਾਇਲਸ, ਟਰੰਪ ਨੂੰ ਕਿਹਾ ਤੂੰ ਪ੍ਰੋਟੈਕਟਰ ਆਫ ਪੈਡੋਫਾਇਲ। ਪੈਡੋਫਾਇਲ ਜਿਹੜਾ ਸ਼ਬਦ ਹੈ ਖਾਕ ਸਾਹਿਬ ਜੀ, ਇਹ ਜਿਹੜੇ ਨਾ ਯੰਗ ਉਮਰ ਦੀਆਂ ਕੁੜੀਆਂ ਹੁੰਦੀਆਂ ਉਹਨਾਂ ਨਾਲ ਜਿਹੜੇ ਇਹ ਇਸ ਤਰ੍ਹਾਂ ਦੀਆਂ ਸੈਕਸੁਅਲ ਉਹ ਕਰਦੇ ਆ ਉਹਨੂੰ ਕਿਹਾ ਜਾਂਦਾ, ਤੇ ਉਹਨੇ ਇਹਨੇ ਜਿਹੜਾ ਸੀਗਾ ਉਹ ਬੰਦਾ ਉਹਨੇ ਟਰੰਪ ਨੂੰ ਇਹ ਕਹਿਤਾ, ਤੇ ਉਹਨੇ ਮੋਹਰਿਓਂ ਇੱਕ ਤਾਂ ਉਹ ਗਬਲੀ ਉਂਗਲ ਦਿਖਾ ਦਿੱਤੀ ਤੇ ਨਾਲ 5-7 ਗਾਲਾਂ ਵੀ ਕੱਢ ਦਿੱਤੀਆਂ ਉਹਨੂੰ।
0: ਇਹ ਨਹੀਂ ਸਹੀ, ਟਰੰਪ ਸਾਹਿਬ ਨੇ ਕਿਸੇ ਦੀ ਧੌਣ ਸਹਿੰਦੇ ਜੋ ਮਰਜ਼ੀ ਹੋ ਜਾਏ।
1: ਹਾਂਜੀ, ਤੇ ਟਰੰਪ ਨੇ ਗਾਲਾਂ ਗੁਲਾਂ ਕੱਢ ਦਿੱਤੀਆਂ ਤੇ ਅਕਸਾਲ ਜੀ ਫਿਰ ਉਹਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਪਰ ਅਜੇ ਫਾਇਰ ਨਹੀਂ ਕੀਤਾ। ਤੇ ਉਹਨੇ ਖਾਕ ਸਾਹਿਬ ਜੀ ਜਾ ਕੇ ਜਿਹੜਾ ਇਹ ਸੱਜਣ ਸੀਗਾ ਇਹਦਾ ਨਾਮ ਕੀ ਜੇ ਸਬੂਲਾ ਹੈਗਾ, ਇਹਨੇ ਗੋ ਫੰਡ ਵੀ ਉਹ ਜਿਹੜਾ ਬਣਾ ਲਿਆ ਆਪਣਾ, ਤੇ ਉਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ ਫਿਰ ਡਾਲਰਾਂ ਦਾ ਮੀਂਹ ਪਿਆ ਜਿੱਦਾਂ
0: ਪੈਣਾ ਨੌਕਰੀ ਕਰਕੇ ਕਰਨੀ ਹੈ,
1: ਤੇ ਹਜ਼ਾਰਾਂ ਡਾਲਰ ਕਹਿੰਦੇ ਆ ਉਹ ਇਕੱਠੇ ਹੋ ਵੀ ਗਏ ਬਹੁਤ ਜਲਦੀ, ਔਰ ਲੋਕਾਂ ਨੇ ਇੰਨਾ ਉਹ ਕੀਤਾ ਕਿ ਦੇਖੋ ਚਲੋ ਉਹਦੀ ਨੌਕਰੀ ਜਾਏਗੀ ਜਾਂ ਨਹੀਂ ਜਾਏਗੀ ਇਹਦੇ ਬਾਰੇ ਕੋਈ ਪਤਾ ਨੀਗਾ। ਓਬਾਮਾ ਨੇ ਉਹ ਵੀ ਇੱਕ ਵਾਰੀ ਇੱਦਾਂ ਕਰਦਾ ਸੀਗਾ ਤੇ ਉਹਨੂੰ ਇੱਕ ਪਲੰਬਰ ਜਿਹੜਾ ਸੀਗਾ ਨਾ ਉਹਨੇ ਉਹਦੀ ਕਾਨਫਰੰਸ ਦੇ ਵਿੱਚ ਕੁਛ ਕਹਿ ਕੂਤਾ ਸੀ ਇੱਦਾਂ ਦੀ ਮਾੜੀ ਗੱਲ, ਤੇ ਓਬਾਮੇ ਨੇ ਫਿਰ ਉਹਨੂੰ ਕੁਛ ਨੀ ਕਿਹਾ ਤੇ ਸਗੋਂ ਉਹਨੂੰ ਵਾਈਟ ਹਾਊਸ ਲਾਨ ਦੇ ਵਿੱਚ ਸੱਦ ਕੇ ਤੇ ਉਹਦੇ ਨਾਲ ਕਹਿੰਦਾ ਸੀਗਾ ਵੀ ਆਪਾਂ ਵੀਅਰ ਸਬਮਿਟ ਕਰਾਂਗੇ। ਸੋ ਓਬਾਮੇ ਨੇ ਉਹਨੂੰ ਉੱਥੇ ਸੱਦ ਕੇ ਵਾਈਟ ਹਾਊਸ ਦੇ ਲਾਨ ਦੇ ਵਿੱਚ ਤੇ ਉਹਦੇ ਨਾਲ ਫਿਰ ਵੀਅਰ ਬੈਠ ਕੇ ਪੀਤੀ ਸੀਗੀ। ਸੋ ਇਸ ਤਰ੍ਹਾਂ ਦਾ ਜਿਹੜੇ ਆਗੂ ਹੁੰਦੇ ਆ ਖਾਕ ਸਾਹਿਬ ਜੀ ਉਹ ਫਿਰ ਉਹਨਾਂ ਨੂੰ ਯਾਦ ਕਰਦੀ ਆ ਹਮੇਸ਼ਾ ਵਾਸਤੇ,
0: ਲੀਡਰਾਂ ਦੀ ਤੁਸੀਂ ਕਹਿੰਦੇ ਲੀਡਰ ਹੁਣ ਸਾਡੇ ਪੰਜਾਬ ਦਾ ਲੀਡਰ ਵੀ ਲਾ ਲੋ ਭਗਵੰਤ ਸਿੰਘ ਮਾਨ ਸਾਹਿਬ,
1: ਹਾਂਜੀ
0: ਉਹ ਹੁਣ ਰਿਪੋਰਟਰ ਜਿਹੜੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਕਿ ਕੋਈ ਗਲਤੀਆਂ ਕਰਨੀਆਂ ਉਹਨਾਂ ਨੇ, ਕੋਈ ਹੈਲੀਕਾਪਟਰ ਜਦੋਂ ਮਾਨ ਸਾਹਿਬ ਉਧਰ ਬਾਹਰ ਗਏ ਸੀ ਨਾ ਹੈਲੀਕਾਪਟਰ ਚੱਲਦਾ ਰਿਹਾ, ਉਹਨਾਂ ਨੇ ਇੱਕ ਆਰਟੀ ਪਾ ਕੇ ਪੁੱਛ ਲਿਆ ਕਿਉਂਕਿ ਜਦੋਂ ਮਾਨ ਸਾਹਿਬ ਤੇ ਇੱਥੇ ਨੀ ਮੁੱਖ ਮੰਤਰੀ ਦਾ ਹੈਗਾ ਤੇ ਇਹਨੂੰ ਕੌਣ ਚਲਾਉਂਦਾ ਫਿਰਦਾ ਸੀ ਉਹਨਾਂ ਨੇ ਆਰ ਟੀ ਆਈ ਨੇ ਦੱਸਿਆ ਤੇ ਹੈ ਨੀ ਉਹਨੂੰ ਪਰ ਇਹ ਉਹਨਾਂ ਸੱਤਾਂ ਅੱਠਾਂ ਦੇ ਕੇਸ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਦਬਾ ਦਬ ਕਰਦੇ ਗੇ ਵੀ ਇਹਨਾਂ ਨੇ ਹੋਰ ਪੁੱਠੇ ਕੇਸ ਪਾ ਤੇ ਥੋੜੇ
1: ਹੱਥ
0: ਚੱਕਤੀ ਜੀ ਉਹ ਰਿਪੋਰਟਰ ਜਿਹੜੇ ਤੁਹਾਨੂੰ ਪਤਾ ਕਿਤੇ ਮੂੰਹ ਚੁੱਪ ਕਰਨ ਵਾਲੇ ਆ ਉਹਨਾਂ ਨੇ ਫਿਰ ਉਹ ਸੁਣਾਈਆਂ ਵਾ ਸੁਣਾ ਰਹੇ ਆ ਕੋਈ ਫੜੋ ਸਾਨੂੰ ਕਰੋ ਅੰਦਰ ਕਿਹੜੇ ਜੁਰਮ ਚ ਕਰ ਰਹੇ ਹੋ
1: ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਜਿਹੜੀ ਆ ਉਹਨਾਂ ਨੇ ਗਾਹੀ ਪੈਦਲ ਚੱਲ ਕੇ ਉਹ ਵੀ ਤੇ ਉਹਨਾਂ ਨੇ ਐਵੇਂ ਨੀ ਲਿਖੀਆਂ ਇਹ ਗੱਲਾਂ ਬਾਤਾਂ ਇਹਨਾਂ ਦੇ ਉੱਤੇ ਜਿਹੜਾ ਆ ਉਹ ਅਮਲ ਕਰਨਾ ਚਾਹੀਦਾ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਆ ਜਿਹੜੀ ਸੱਤ ਕੇ ਗੱਲ ਸਾਰ ਦੇਣੀ ਆ ਜਿਹੜੀ ਗੱਲ ਸਾਰੀ ਉਹਦੇ ਨਾਲ ਦੀ ਹੋਰ ਕੋਈ ਦੁਆ ਨਹੀਂ ਹੁੰਦੀ ਤੇ ਚਲੋ ਇਹਦੇ ਨਾਲ ਆਪਣੇ ਕੋਲ ਖਬਰ ਆ ਜਿਹੜੀ ਗੱਕ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਅਮਰੀਕਾ ਦੀ ਜਿਹੜੀ ਹੈਗੀ ਆ ਸਟੇਟ ਡਿਪਾਰਟਮੈਂਟ ਆ ਉਹਦੇ ਵੱਲੋਂ ਲਗਭਗ 75 ਦੇਸ਼ਾਂ ਦੇ ਗੱਕ ਸਾਹਿਬ ਜੀ ਨਾਂ ਤਾਂ ਨਹੀਂ ਦੱਸੇ ਗਏ ਨਾਂ ਤਾਂ 3-4 ਦੇ ਦੱਸੇ ਆ ਪਰ 75 ਦੇਸ਼ ਆ ਜਿਹੜੇ ਡੋਨਲਡ ਟਰੰਪ ਸਾਹਿਬ ਨੇ ਉਹਨਾਂ ਦੇ ਜਿਹੜੇ ਜਿਹੜੇ ਪਰਮਾਨੈਂਟ ਵੀਜ਼ੇ ਮਿਲਦੇ ਆ ਇੱਥੇ ਇਮੀਗ੍ਰੇਸ਼ਨ ਪੱਕੇ ਤੌਰ ਤੇ ਆਉਂਦੇ ਆ ਲੋਕ ਦੂਸਰੇ ਕੰਟਰੀਆਂ ਚੋਂ 75 ਕੰਟਰੀਆਂ ਦੇ ਵਿੱਚ ਆ ਰਹੇ ਜਿਹੜੇ ਲੋਕਾਂ ਨੇ ਆਉਣਾ ਸੀਗਾ ਜਿਹਨਾਂ ਦੀ ਐਪਲੀਕੇਸ਼ਨਾਂ ਪ੍ਰੋਸੈਸ ਆ ਟਰੰਪ ਸਾਹਿਬ ਦੇ ਜਿਹੜੇ ਹੈਗੇ ਆ ਆਪਣੇ ਪ੍ਰਬੰਧਕ ਉਹਨਾਂ ਨੇ ਦੁਨੀਆਂ ਦੀਆਂ ਜਿੰਨੀਆਂ ਉਹ 75 ਕੰਟਰੀਆਂ ਦੇ ਵਿੱਚ ਅੰਬੈਸੀਆਂ ਜਾਂ ਕਈ ਕੰਟਰੀਆਂ ਦੇ ਵਿੱਚ ਅੰਬੈਸੀ ਨਹੀਂ ਹੁੰਦੀ ਸਿਰਫ ਕੌਂਸਲੇਟ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਚਿੱਠੀਆਂ ਕੱਢ ਦਿੱਤੀਆਂ ਕਿ ਇਹਨਾਂ ਦੇਸ਼ਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਪਰਮਾਨੈਂਟ ਰੈਜੀਡੈਂਸੀ ਦੇ ਕੇ ਇੱਥੇ ਨਾ ਆਉਣ ਦਿੱਤਾ ਜਾਵੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸਾਰੀਆਂ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਜਿੱਥੇ ਉਹ ਹੈਗੀਆਂ ਤੇ ਇਹਦੇ ਵਿੱਚ ਗੱਕ ਸਾਹਿਬ ਜੀ ਉਹਨਾਂ ਨੇ ਜਿਹੜੇ ਨਾਂ ਦੱਸੇ ਆ ਉਹ ਜਿਹੜਾ ਅਫਗਾਨਿਸਤਾਨ ਦੱਸਿਆ ਇਰਾਨ ਦੱਸਿਆ ਰਸ਼ੀਆ ਤੇ ਇੱਕ ਸੋਮਾਲੀ ਆ ਜਿਹੜੀ ਸੋਮਾਲੀਆ ਉਹਦੇ ਨਾਂ ਸਾਹਮਣੇ ਲਿਆਉਂਦੇ ਆ ਤੇ ਜਿਹੜੇ ਜਿਹਨਾਂ ਦੇਸ਼ਾਂ ਤੋਂ ਇਹ ਲੋਕ ਇੱਥੇ ਗੌਰਮੈਂਟ ਦੇ ਉੱਪਰ ਆ ਕੇ ਨਾਲ ਉਹਨਾਂ ਨੇ ਮੁੱਦਾ ਇਸ ਗੱਲ ਦਾ ਰੱਖਿਆ ਸਾਹਮਣੇ ਗੱਕ ਸਾਹਿਬ ਜੀ ਕਿ ਜਿਹੜੇ ਦੇਖੋ ਇੰਡੀਆ ਤੋਂ ਜਾਂ ਹੋਰ ਕਈਆਂ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਥੇ ਰਿਲੇਟਿਵ ਹੁੰਦੇ ਆ ਜਿੱਦਾਂ ਆਪਾਂ ਉਹਨੂੰ ਸਪੋਂਸਰ ਕਰਦੇ ਆ ਵੀ ਇਹਦਾ ਖਰਚਾ ਹੈ ਜਿਹੜਾ ਮੈਂ ਉਹਨਾਂ ਚਿਰ ਸਾਂਭੂਗਾ ਹੁਣ ਤਾਂ ਇਹਨਾਂ ਨੇ 10 ਸਾਲ ਦਾ ਕਰ ਦਿੱਤਾ ਕਿ 10 ਸਾਲ ਵਾਸਤੇ ਜਿਹੜੇ ਬੰਦੇ ਨੂੰ ਤੁਸੀਂ ਸਪੋਂਸਰ ਕਰਦੇ ਆ ਤੁਹਾਡੇ ਭੈਣ ਭਰਾ ਜਾਂ ਪਟੀਸ਼ਨਾਂ ਕਰਦੇ ਆ ਉਹ 10 ਸਾਲ ਕਿਸੇ ਜਿਹੜੀ ਗੌਰਮੈਂਟ ਦੀ ਦੂਜੀ ਉਹਦੇ ਤੇ ਉਹ ਨਿਰਭਰ ਨਹੀਂ ਹੋਣਾ ਚਾਹੀਦਾ ਅਸਿਸਟੈਂਟ ਉਹ ਤੁਹਾਨੂੰ ਲਫਾ ਲੈਂਦੇ ਆ ਪਰ ਮੇਰਾ ਖਿਆਲ ਗੌਰ ਗੁਰ ਕੋਈ ਨਹੀਂ ਕਰਦਾ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਦੂਸਰਿਆਂ ਕੰਟਰੀਆਂ ਚੋਂ ਕਈਆਂ ਚੋਂ ਆਉਂਦੇ ਆ ਜਿੱਦਾਂ ਵੀਅਤਨਾਮ ਸੀਗਾ ਜਾਂ ਇਰਾਕ ਸੀਗਾ ਗੱਕ ਸਾਹਿਬ ਜੀ ਉਹਨਾਂ ਦੇਸ਼ਾਂ ਚੋਂ ਜਿਹੜੇ ਲੋਕ ਆਉਂਦੇ ਉਹਨਾਂ ਨੂੰ ਇੱਥੇ ਦੀ ਬੋਲੀ ਵਾਲੀ ਨਹੀਂ ਆਉਂਦੀ ਹੁੰਦੀ ਉਹ ਜਿਹੜੇ ਆ ਉਹਨਾਂ ਨੂੰ ਫਿਰ ਆ ਕੇ ਗੌਰਮੈਂਟ ਟ੍ਰੇਨਿੰਗ ਵੀ ਦੇ ਦਿੰਦੀ ਆ ਜੋਬਾਂ ਦੀ ਨੌਕਰੀਆਂ ਦੀ ਉਹਨਾਂ ਨੂੰ ਥੋੜਾ ਚਿਰ 2-4-6 ਮਹੀਨੇ ਜਾਂ ਸਾਲ ਜਿੰਨਾ ਚਿਰ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫਿਰ ਇੱਥੇ ਜਿਹੜੇ ਆ ਉਹ ਸਾਂਭਣਾ ਪੈਂਦਾ ਗੌਰਮੈਂਟ ਦੇ ਉੱਤੇ ਜਿਹੜੀ ਬਰਡਨ ਬਣਦੀ ਆ ਇਹ ਬਣਾ ਕੇ ਉਹਨਾਂ ਨੇ ਮੁੱਦਾ ਚੱਕ ਕੇ ਤੇ ਇਹਨਾਂ ਲੋਕਾਂ ਤੋਂ ਜਿਹੜੇ ਉਹ ਸੀਗੇ ਆਉਣ ਦੇਸ਼ਾਂ ਤੋਂ ਜਿਹੜੇ ਲੋਕ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਇਰਾਨ ਰਸ਼ੀਆ ਸੋਮਾਲੀਆ ਤੇ ਅਫਗਾਨਿਸਤਾਨ ਇਹਨਾਂ 4 ਮੁਲਕਾਂ ਦੇ ਨਾਂ ਦਿੱਤੇ ਆ ਬਾਕੀਆਂ ਦੇ ਨਾਂ ਉਹਨਾਂ ਨੇ ਨਹੀਂ ਦਿੱਤੇ ਪਰ ਗਿਣਤੀ ਆ ਜਿਹੜੀ ਉਹ 75 ਕੰਟਰੀਆਂ ਦੀ ਜਿਹੜੀ ਦੱਸੀ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਦੁਨੀਆਂ ਭਰ ਵਿਚਲੀਆਂ ਐਮਬੈਸੀ ਅਤੇ ਕੌਂਸਲਰ ਨੂੰ ਹਦਾਇਤਾਂ ਭੇਜ ਦਿੱਤੀਆਂ ਕਿ ਜਿਨ੍ਹਾਂ ਲੋਕਾਂ ਨੂੰ ਇੱਥੇ ਆ ਕੇ ਗਵਰਨਮੈਂਟ ਵੱਲੋਂ ਸਹੂਲਤਾਂ ਦੇਣੀਆਂ ਪੈਂਦੀਆਂ ਉਹਨਾਂ ਦੇ ਪਰਮਾਨੈਂਟ ਵੀਜ਼ੇ ਆ ਜਿਹੜੇ ਉਹਨੂੰ ਬੰਦ ਕਰ ਦਿੱਤਾ ਜਾਵੇ ਇਹ ਮਾਮਲਾ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ ਗੱਕ ਸਾਹਿਬ ਦੀ ਅਸਲ ਦੇ ਵਿੱਚ ਤਾਂ ਜਿਨ੍ਹਾਂ ਵਿੱਚ 40 ਕੰਟਰੀ ਪਹਿਲਾਂ ਵੀ ਤੁਹਾਨੂੰ ਪਤਾ ਰੌਲਾ ਪੈਂਦਾ ਸੀ 2 ਸਾਲ ਪਹਿਲਾਂ ਵੀ ਉਦੋਂ ਵੀ ਜਿਹੜੇ ਆ 40 ਕੰਟਰੀਆਂ ਦੇ ਉੱਤੇ ਜਿਹੜਾ ਉਹ ਇਹਨਾਂ ਨੇ ਉਹ ਲਾ ਦਿੱਤੀ ਸੀ ਪਾਬੰਦੀ ਕਿ ਉੱਥੋਂ ਲੋਕਾਂ ਨੂੰ ਇੱਥੇ ਨਾ ਆਉਣ ਦਿੱਤਾ ਜਾਵੇ ਇਹ ਸੁਣਿਆ ਜਿਹੜਾ ਗੱਕ ਸਾਹਿਬ ਜੀ 21 ਜਨਵਰੀ ਤੋਂ ਲਾਗੂ ਹੋ ਜਾਣਾ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਟੂਰਿਸਟ ਵੀਜ਼ੇ ਆ ਜਿਹੜੇ ਜਾਂ ਹੋਰ ਕਿਸਮਾਂ ਦੇ ਵੀਜ਼ੇ ਆ ਉਹਨਾਂ ਦੇ ਉੱਤੇ ਕੋਈ ਜਿਹੜਾ ਇਹਦਾ ਪ੍ਰਭਾਵ ਜਾਂ ਅਸਰ ਕੋਈ ਨਹੀਂ ਪੈਣਾ ਤੋ ਪੈਸਾ ਗੱਕ ਸਾਹਿਬ ਜੀ ਇੱਦਾਂ ਲੱਗ ਰਿਹਾ ਵੀ ਅਮਰੀਕਾ ਜਿੱਦਾਂ ਭੁੱਖ ਨਾਲ ਲੜਨ ਲੱਗ ਪਿਆ ਹੁੰਦਾ ਹਰ ਪਾਸਿਓਂ ਜਿਹੜੇ ਆ ਉਹ ਫੰਡ ਕੱਟੀ ਜਾ ਰਹੇ ਆ ਹਰ ਪਾਸੇ ਤੋਂ ਉਹ ਜਿਹੜੀ ਆਪਣੀ ਸੀਗੀ EPA ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਆ ਜਿਹੜੀ ਉਹਦੇ ਵੀ ਫੰਡ ਵਗੈਰਾ ਕੱਟ ਦਿੱਤੇ ਬਹੁਤ ਹੁਣ ਲੋਕਾਂ ਨੂੰ ਉਹ ਕਹਿੰਦੇ ਹਵਾ ਖਰਾਬ ਆ ਕੋਈ ਗੱਲ ਨੀ ਤੇ ਕਿਉਂਕਿ ਉਹ ਕੰਟਰੋਲ ਕਰਦੀ ਨਾ ਗੈਸ ਪੰਪ ਆ ਜਿਹੜੇ ਇਹ ਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਹਨਾਂ ਤੇ ਉਹਨਾਂ ਨੂੰ ਵੀ ਰਾਹ ਦੇ ਦਿੱਤੀ, ਉਹਨਾਂ ਦੇ ਇੰਪਲੋਈ ਕੱਟ ਦਿੱਤੇ ਆ, ਹੋਰ ਬਹੁਤ ਸਾਰੇ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਆ ਜਿਹੜੀਆਂ ਕੰਟਰੋਲ ਕਰਦੀਆਂ ਸੀ ਉਹਨਾਂ ਦੇ ਫੰਡ ਖਾਤਾ ਵੀ ਕੱਟੇ ਜਾ ਰਹੇ ਆ। ਸੋ ਇਹਦੇ ਤੋਂ ਇਹ ਲੱਗ ਰਿਹਾ ਵੀ ਪਬਲਿਕ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ, ਜਾਂ ਤਾਂ ਪੈਸੇ ਹੀ ਇੰਨੀ ਤੰਗੀ ਆ ਗਏ ਅਮਰੀਕਾ ਵਿਚ ਵੀ ਤੇ ਇਹਦੀ ਵੀ ਖਿਆਲ ਆ ਵੀ ਜਿਹੜੀ ਇਕਨੋਮਿਕ ਹਾਲਾਤ ਆ ਉਹ ਵਧੀਆ ਨਹੀਂ ਹੈਗੇ। ਤੇ ਅਗਲੀ ਖਬਰਸਾਰ ਆਪਣੇ ਕੋਲ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਵੱਲੋਂ ਗ੍ਰੀਨਲੈਂਡ ਨਾਂ ਦੇ ਦੇਸ਼ ਨੂੰ ਹੜੱਪਣ ਦੀ ਜਿਹੜੀ ਯੋਜਨਾ ਆ ਉਹਦੇ ਕਾਰਨ ਖਾਕ ਸਾਹਿਬ ਜਿਹੜੀ ਈਯੂ ਆ ਤੇ ਨੇਟੋ ਆ ਉਹ ਦੋਨੇ ਹੀ ਆ ਜਿਹੜੇ ਉਹਨਾਂ ਨੂੰ ਹੁਣ ਖਾਕ ਸਾਹਿਬ ਦੀ ਫਿਕਰ ਜਿਹੜਾ ਉਹ ਪੈ ਗਿਆ ਆ ਤੇ ਫਿਕਰ ਖਾਕ ਸਾਹਿਬ ਜੀ ਹੁਣ ਪੈ ਗਿਆ ਤਾਂ ਜੇ ਤੁਸੀਂ ਕਈ ਵੱਖਰੇ ਵੱਖਰੇ ਪੱਖਾਂ ਤੋਂ ਆਪਾਂ ਦੇਖਦੇ ਹਾਂ ਨਾ ਤੇ ਤੁਹਾਨੂੰ ਏਦਾਂ ਵੀ ਲੱਗਦਾ ਵੀ ਉਹਨਾਂ ਨੂੰ ਫਿਕਰ ਪੈ ਗਿਆ, ਪਰ ਉਹਨਾਂ ਨੇ ਮੁਫ਼ਤ ਵਿਚ ਅਮਰੀਕਾ ਦੀ ਸ਼ੈਲ ਵੀ ਲਾਉਂਦੇ ਰਹੇ ਨਾ, ਲੜਨ ਹਥਿਆਰ ਦੇਣ ਨੂੰ ਅਮਰੀਕਾ ਮੁਹਰੇ ਤੇ ਲੜਦੇ ਨੂੰ ਉਹ ਮੁਲਕ ਤੇ ਉਹ ਪਿੱਛੇ ਚਿਟਕਾਰੀਆਂ ਮਾਰਦੇ ਸੀਗੇ ਤੇ ਹੁਣ ਉਹ ਜਿਹੜੇ ਹਾਲਾਤ ਆ ਉਹ ਜਿਹੜੇ ਬਦਲ ਰਹੇ ਆ ਤੇ ਉਹਦੇ ਹੁਣ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਨੇ ਕਕਸ਼ਾ ਵੀ ਹੁਣ ਜਿਹੜੀ ਫਿਕਰਮੰਦੀ ਉਹਨਾਂ ਨੂੰ ਪੈ ਗਈ ਆ। ਗ੍ਰੀਨਲੈਂਡ ਆ ਜਿਹੜਾ ਉਹ ਦੇਖੋ ਉਹ ਕੰਟਰੀ ਆ ਜਿਹੜਾ ਖਾਕ ਸਾਹਿਬ ਜੀ ਉਹ ਆਪਣਾ ਜਿਹੜਾ ਸਟੇਟ ਆ ਨਾ ਟੈਕਸਾਸ ਅਮਰੀਕਾ ਦੀ ਇਹਦੇ ਨਾਲ ਉਹ ਤਿੰਨ ਗੁਣਾ ਵੱਡਾ ਦੇਸ਼ ਆ ਉਹ।
0: ਅੱਛਾ ਵੱਡਾ, ਇੰਨਾ ਵੱਡਾ ਮੈਂ ਸਮਝਦਾ ਛੋਟਾ ਜਿਹਾ ਹੀ ਆ।
1: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਬਹੁਤ ਵੱਡਾ ਦੇਸ਼ ਆ, ਉੱਥੇ ਜਿਹੜੀ ਆ ਉਹਦੀ ਆਪਾਂ ਅੱਗੇ ਜਾ ਕੇ ਏਰੀਆ ਵੀ ਦੱਸ ਦੇਣਾ ਕਿ ਕਿੰਨਾ ਆ, ਪਰ ਉੱਥੇ ਪਾਪੂਲੇਸ਼ਨ ਬਹੁਤ ਥੋੜੀ ਆ। ਤੇ ਹੁਣ ਹੈਗਾ ਕੀ ਆ ਉਹ ਕੈਨੇਡਾ ਦੇ ਤਾਂ ਸਮਝ ਲਓ ਨਾਲੇ ਲੱਗ ਜਾਂਦਾ ਆ ਕੇ।
0: ਅੱਛਾ
1: ਤੇ ਉਹ ਦੁਨੀਆਂ ਦਾ ਸਭ ਤੋਂ ਬੜਾ ਜਿਹਨੂੰ ਆਪਾਂ ਟਾਪੂ ਕਹਿੰਦੇ ਉਹ
0: ਟਾਪੂ ਆ।
1: ਹਾਂਜੀ ਤੇ ਉੱਥੇ ਹੁਣ ਕੀ ਆ ਕਿ ਇਹ ਜਿਹੜਾ ਦੇਸ਼ ਆ ਹੁਣ ਉਹ ਜਿਹੜੀ ਜਿਹੜੀ ਫਿਕਰਮੰਦੀ ਜਿਹੜੀ ਉੱਥੇ ਪੈ ਗਈ ਆ। ਗ੍ਰੀਨਲੈਂਡ ਦੀ ਜਿਹੜੀ ਕੁੱਲ ਆਬਾਦੀ ਆ ਉਹ 56,000 ਜਾਂ 57,000 ਦੇ ਮਤਲਬ ਵਿਚ ਵਿਚ ਆ।
0: ਅੱਛਾ ਜੀ, ਕਦੇ ਬਿਰਲਾ ਬਿਰਲਾ ਘਰ ਆ ਕਦੇ ਘਰ ਇੱਥੇ।
1: ਹਾਂਜੀ ਸਿਰਫ ਉਹ ਵੀ ਮੇਰਾ ਖਿਆਲ ਹੈ ਜਿੱਦਾਂ ਥੋੜਾ ਜਿਹਾ ਮੌਸਮ ਗਰਮ ਰਹਿੰਦਾ ਨਾ ਕਿਉਂਕਿ ਉੱਥੇ ਆਈਸ ਤਾਂ ਜੰਮੀ ਰਹਿੰਦੀ ਆ ਸਾਰਾ ਸਾਲ। ਕੁਛ ਕੁ ਇਲਾਕਾ ਜਿਹੜਾ ਉੱਥੇ ਉਹ ਮਤਲਬ ਗਰਮ ਹੈਗਾ ਜਿੱਥੇ ਪਗੜਦੀ ਆ ਬਾਰਪੁਰ ਤੇ ਉੱਥੇ ਉਹਨੇ ਲੋਕ 56,000 ਲੋਕ ਬਹੁਤੇ ਨੀ ਹੁੰਦੇ। 56,000 ਤਾਂ ਮੇਰਾ ਖਿਆਲ ਸਾਡੇ ਸ਼ਹਿਰ ਫਰੈਜ਼ਨੋ ਦੀ ਆਬਾਦੀ ਹੋਗੀ ਤੁਹਾਡੇ।
0: ਇਹਨੇ ਛੋਟੇ ਪਿੰਡ ਲਾ ਲੋ, ਵੱਡਾ ਪਿੰਡ ਲਾ ਲੋ, ਸ਼ਹਿਰ ਛੋਟਾ, ਛੋਟੇ ਸ਼ਹਿਰ ਸ਼ਹਿਰ ਲਾ ਲੋ, ਏਡਾ ਕਿਉਂ।
1: ਹਾਂਜੀ ਸ਼ਹਿਰ ਜਿੰਨੀ ਆਬਾਦੀ ਆ ਤੇ ਉਹਦਾ ਖੇਤਰਫਲ ਆ ਜਿਹੜਾ 8,36,330 ਵਰਗ ਮੀਲ ਜਿਹੜਾ ਉਹਦਾ ਖੇਤਰ ਆ ਤੇ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਜਿੱਦਾਂ ਆਪਾਂ ਦੱਸ ਕੇ ਗਏ ਆ। ਤੇ ਇਹ ਤਕਰੀਬਨ ਮਿਸਰ ਜਿਹੜਾ ਦੇਸ਼ ਆ ਉਹਦੇ ਜਿੱਡਾ ਇਹ ਇਕੱਲਾ ਹੀ ਹੈਗਾ ਤੇ ਟੈਕਸਾਸ ਵਰਗੇ ਤਿੰਨ ਸੂਬੇ ਉਹਦੇ ਵਿਚ ਜਿਹੜੇ ਆ ਉਹ ਬਣ ਸਕਦੇ ਆ। ਤੇ ਇੱਥੇ ਕਾਕਸਾ ਵੀ ਅਮਰੀਕਾ ਦਾ ਇੱਕ ਜਿਹੜਾ ਉਹ ਫੌਜੀ ਅੱਡਾ ਵੀ ਆ ਇਹਦੇ ਵਿਚ ਬਣਿਆ ਹੋਇਆ। ਤੇ ਉੱਥੇ 150 ਤੋਂ ਕੋਈ 200 ਜਿਹੜੇ ਆ ਉਹ ਅਮਰੀਕਨ ਫੌਜੀ ਉੱਥੇ ਰਹਿੰਦੇ ਆ ਹਰ ਵੇਲੇ। ਤੇ ਉਹਨਾਂ ਦਾ ਜਿਹੜਾ ਕੰਮ ਕਾਰ ਆ ਉੱਥੇ ਉਹ ਸਿਰਫ ਇਹ ਆ ਕਿ ਉੱਥੇ ਜਿਹੜੀ ਆ ਜੇ ਰੂਸ ਵੱਲੋਂ ਕੋਈ ਮਿਸਲ ਆਉਂਦੀ ਆ ਜਾਂ ਉਧਰੋਂ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਆ ਉਹਦੀ ਸਰਵੇਲੈਂਸ ਕਰਨ ਵਾਸਤੇ ਉਹ ਇੰਨਾ ਕੁ ਸਟਾਫ ਉੱਥੇ ਜਿਹੜਾ ਰੱਖਿਆ ਹੋਇਆ। ਤੇ ਟੋਟਲ ਕੁੱਲ ਮਿਲਾ ਕੇ ਜਿੱਦਾਂ ਅਮਰੀਕਾ ਦੇ 150 ਤੋਂ 200 ਦੇ ਕਰੀਬ ਤੇ ਬਾਕੀ ਜਿਹੜੇ ਦੇਸ਼ਾਂ ਦੇ ਹੋਰ ਵੀ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਦੇਸ਼ ਆ ਉਹ ਕੁੱਲ ਮਿਲਾ ਕੇ 650 ਫੌਜੀ ਜਿਹੜੇ ਉੱਥੇ ਉਹ ਜਿਹੜਾ ਅੱਡਾ ਉਹਨਾਂ ਦਾ ਹੈਗਾ ਉਹਦੇ ਚ ਹੈਗੇ ਆ। ਤੇ ਇਹ ਹੁਣ ਖਾਕ ਸਾਹਿਬ ਜੀ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਕਿੰਗਡਮ ਆ। ਇਹ ਡੈਨਮਾਰਕ ਦਾ ਜਿਹੜਾ ਨਾ ਤਾਂ ਉਹਨਾਂ ਦਾ ਗੁਲਾਮ ਆ ਇਹ ਨਾ ਹੀ ਡੈਨਮਾਰਕ ਦਾ ਹਿੱਸਾ ਆ, ਪਰ ਉਥੋਂ ਦੇ ਜਿਹੜਾ ਰਾਜਾ ਆ ਉਹਦੇ ਨਾਲ ਇਹਨਾਂ ਦੀ ਜੋ ਵੀ ਸੰਧੀਆਂ ਹੋਈਆਂ ਆ ਉਹਦੇ ਮੁਤਾਬਕ ਮਤਲਬ ਉਹ ਡੈਨਮਾਰਕ ਆ ਜਿਹੜਾ ਉਹਨੂੰ ਸੁਣਦਾ। ਤੇ ਟਰੰਪ ਨੇ ਹੁਣ ਤੁਹਾਨੂੰ ਪਤਾ ਵੀ ਉਹਨੇ ਧਮਕੀ ਦੇ ਦਿੱਤੀ ਕਿ ਮੈਂ ਇਹ ਲੈਣਾ ਆ। ਤੇ ਜਿਹਦੇ ਵਿਚ ਹੁਣ ਉਹ ਇੱਥੇ ਆਏ ਆ ਜਿਹੜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਟਰੰਪ ਦੀ ਨੀਤੀ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ। ਇਹ ਬਿਆਨ ਆ ਜਿਹੜਾ ਇਹ ਵਾਸ਼ਿੰਗਟਨ ਡੀਸੀ ਵਿਚ ਜਿਹੜੀ ਆ ਗੱਲਬਾਤ ਹੋਣ ਤੋਂ ਪਿੱਛੋਂ ਜਿਹੜਾ ਇਹ ਛਾਪਿਆ ਗਿਆ। ਤੇ ਇਹ ਖਿੱਚਾਧੂਈ ਜਿਹੜੀ ਹੋ ਰਹੀ ਹੈ ਇਹਦੇ ਦੌਰਾਨ ਡੈਨਮਾਰਕ ਤੇ ਨੇਟੋ ਐਲਾਈਜ਼ ਆ ਜਿਹੜੇ ਖਾਕ ਸਾਹਿਬ ਜੀ ਉਹ ਗ੍ਰੀਨਲੈਂਡ ਵਿਚੋਂ ਜਿਹੜੀ ਆ ਫੌਜਾਂ ਦੀ ਗਿਣਤੀ ਉਹ ਉਹਨਾਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ।
0: ਅੱਛਾ ਜੀ, ਦੂਜੇ ਨੇਟੋ ਨੇ ਠੀਕ
1: ਡੈਨਮਾਰਕ ਵੀ ਤੇ ਨੇਟੋ ਵੀ ਹੁਣ ਖਾਕ ਸਾਹਿਬ ਜੀ ਨੇਟੋ ਵਿਚ ਤਾਂ ਅਮਰੀਕਾ ਵੀ ਆਉਂਦਾ ਆ
0: ਬਿਲਕੁਲ।
1: ਤੇ ਹੁਣ ਇੱਥੇ ਇਹਨਾਂ ਦਾ ਜਿਹੜਾ ਆਰਟੀਕਲ 5 ਆ ਜਿਹਦੇ ਵਿਚ ਉਹਨਾਂ ਨੇ ਲਿਖਿਆ ਹੋਇਆ ਕਿ ਨੇਟੋ ਦੇ ਇੱਕ ਵੀ ਕੰਟਰੀ ਦੇ ਉੱਤੇ ਜੇ ਕੋਈ ਹਮਲਾ ਕਰੇ ਤਾਂ ਸਾਰੇ ਨੇਟੋ ਕੰਟਰੀ ਆ ਜਿਹੜੇ ਉਹਦੇ ਖਿਲਾਫ਼ ਲੜਨਗੇ ਤੇ ਹੁਣ ਇੱਥੇ ਕਿਸ ਤਰ੍ਹਾਂ ਹੋਊਗੀ ਜੇ ਅਮਰੀਕਾ ਜਾ ਕੇ ਉਹਨੂੰ ਜ਼ਬਰਦਸਤੀ ਦੱਬਦਾ ਆ ਕਿਉਂਕਿ ਉਹ ਵੀ ਨੇਟੋ ਦਾ ਮੈਂਬਰ ਆ ਤੇ ਇੱਥੇ ਹੁਣ ਫਿਰ ਗੁੰਝਲ ਕੀ ਪਊਗੀ ਫਿਰ ਅਮਰੀਕਾ ਨਾਲ ਫਿਰ ਉਹ ਸਾਰੇ ਲੜਨਗੇ ਇੱਕ ਪਾਸੇ ਹੋ ਜਾਣਗੇ ਉਹ ਇਹ ਸਿਚੁਏਸ਼ਨ ਆ ਜਿਹੜੀ ਬਹੁਤ ਹੀ ਚੰਗੀ ਜਿਹੜੀ ਆ ਉਹ ਨਜ਼ਰ ਖਾਕ ਸਾਹਿਬ ਜੀ ਨਹੀਂ ਆ ਰਹੀ ਤੇ ਇਹਦੇ ਵਿਚ ਹੁਣ ਜਿਹੜੀ ਆ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਹੈਗੇ ਆ ਤੇ ਮਾਰਕੋ ਰੂਬੀਓ ਆ ਉਹਨਾਂ ਦੇ ਦੋਨਾਂ ਦੇ ਨਾਲ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕਿਨ ਰੈਮੁਸਨ ਉਹਨਾਂ ਦਾ ਨਾਂ ਆ ਇਹਨਾਂ ਦੇ ਵਿਚ ਜਿਹੜੀ ਆ ਉਹ ਗੱਲਬਾਤ ਹੋਈ ਆ ਤੇ ਫੇਰ ਗੱਲਬਾਤ ਹੋਣ ਤੋਂ ਮਗਰੋਂ ਜਿਹੜੀ ਆ ਕਿ ਉਹਨਾਂ ਨੇ ਕਹਿ ਤਾ ਕਿ ਗ੍ਰੀਨਲੈਂਡ ਦੇ ਲੋਕ ਆ ਜਿਹੜੇ ਉਹ ਅਤੇ ਡੈਨਮਾਰਕ ਆ ਜਿਹੜਾ ਉਹ ਇਕੱਠੇ ਹੀ ਰਹਿਣਗੇ ਉਹਨਾਂ ਨੇ ਆਪਸ ਵਿਚ ਨਹੀਂ ਟੁੱਟਣੀ ਕਹਿਣ ਦਾ ਮਤਲਬ ਪਏ ਅਸੀਂ ਅਮਰੀਕਾ ਆ ਜਿਹੜੀ ਉਹਨੂੰ ਇੱਥੇ ਵੈਲਕਮ ਨਹੀਂ ਕਰਨਾ ਠੀਕ ਹੈ ਤੁਹਾਡਾ ਛੋਟਾ ਮੋਟਾ ਅੱਡਾ ਹੈਗਾ ਤੇ ਮਸਲਾ ਖੱਟ ਸਾਹਿਬ ਜੀ ਜਿਹੜਾ ਆ ਉਹ ਦਿਨੋਂ ਦਿਨ ਉਹ ਭਿਆਨਕ ਜਿਹੜਾ ਰੂਪ ਧਾਰ ਰਿਹਾ ਆ ਤੇ ਰੱਬ ਭਲਾ ਕਰੇ ਕਿ ਉਧਰ ਨੂੰ ਜਿਹੜੀ ਆ ਉਹ ਜਿਹੜੇ ਰੱਖੇ ਹੋਏ ਆ ਖੱਟ ਸਾਹਿਬ ਜੀ ਵੱਡੇ ਵੱਡੇ ਤੁਹਾਨੂੰ ਪਤਾ ਐਟਮ ਬੰਬ ਉਹ ਕਹਿੰਦੇ ਆ ਭਾਈ ਰੂਸ ਕੋਲ ਵੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੰਨੇ ਉਹ ਪਏ ਆ ਰੂਸ ਦੇ ਕੋਲ ਦੁਨੀਆਂ ਦੇ ਵਿਚ ਸਭ ਤੋਂ ਜਿਆਦਾ ਜਿਹੜੇ ਐਟਮ ਬੰਬ ਜਾਂ ਉਹਨਾਂ ਨੂੰ ਹੈਗੇ ਆ ਉਹ ਕਹਿੰਦੇ ਆ ਭਾਈ ਇਹ ਜਿਹੜੀ ਧਰਤੀ ਆ ਇਹਨੂੰ 10 ਵਾਰੀ ਸਾਰ ਕੇ ਸਵਾਹ ਕਰ ਸਕਦੇ ਆ ਇੰਨਾ ਹਥਿਆਰ ਜਿਹੜਾ ਉੱਥੇ ਪਿਆ ਸੋ ਉਹਨਾਂ ਕਈ ਅਮਰੀਕਾ ਦੇ ਕੋਲ ਵੀ ਆ ਥੋੜੇ ਬਹੁਤ ਘੱਟ ਹੋਣਗੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਕੋਲ ਹੋਰ ਰਿਸੋਰਸ ਲੈ ਗਏ ਆ ਪਰ ਖੱਟ ਸਾਹਿਬ ਜੀ ਉੱਥੇ ਕਰਨੌਤ ਪਹੁੰਚਦੀ ਆ ਤਾਂ ਫੇਰ ਦੁਨੀਆਂ ਜਿਹੜੀ ਆ ਫਿਰ ਦੁਬਾਰਾ ਤੋਂ ਸ਼ੁਰੂ ਹੋਊਗੀ ਉਹ ਆਊਗੀ ਕਿੱਥੋਂ ਇਹ ਨੀ ਪਤਾ ਕਿਉਂਕਿ ਹਰ ਕਿਸੇ ਦਾ ਜਿਹੜਾ ਬੀ ਆ ਉਹ ਤਾਂ ਚਾਹੀਦਾ ਨਾ ਜੇ ਸਾਰਾ ਬੀ ਨਾ ਹੋ ਗਿਆ ਹੁਣ ਖੱਟ ਸਾਹਿਬ ਜੀ ਦੇਖੋ ਜਿਹੜਾ ਪਿੱਛੇ ਚਿਰ ਦੀ ਗੱਲ ਆ ਜਿਹੜਾ ਰੂਸ ਹੈ ਨਾ ਉਹਨੇ ਜਿਹੜੇ ਟੈਂਕ ਸੀਗੇ ਨਾ ਟੈਂਕ ਆਪਣੇ ਉਹ ਇੰਨੇ ਜਿਆਦਾ ਬਣਾ ਕੇ ਜਿਹੜਾ ਈਸਟ ਤੇ ਵੈਸਟ ਬਰਲਿਨ ਸੀਗਾ ਜਿਹੜਾ ਉਹਦੇ ਬਾਰਡਰ ਤੇ ਲਿਜਾ ਕੇ ਲਾਤੇ ਸੀਗੇ ਤੇ ਉਹਨੇ ਚੈਲੰਜ ਕਰ ਦਿੱਤਾ ਸੀਗਾ ਕਿ ਮੈਨੂੰ ਇਸ ਵੇਲੇ ਕੋਈ ਰੋਕਣ ਵਾਲਾ ਜੰਮਿਆ ਨਹੀਂ ਹੈਗਾ ਤੇ ਮੈਂ ਜਦੋਂ ਆਰਡਰ ਦੇਣਾ ਆ ਮੇਰੇ ਕੋਲ ਇੰਨੇ ਟੈਂਕ ਜਿਹੜੇ ਬਾਰਡਰ ਤੇ ਲੱਗੇ ਹੋ ਆ ਇਹਨਾਂ ਦੇ ਮੂਹਰੇ ਨਾ ਅਮਰੀਕਾ ਨੇ ਇੰਗਲੈਂਡ ਨੇ ਨਾ ਜਰਮਨ ਨੇ ਕਿਸੇ ਨੇ ਨੀ ਖੜਨਾ ਤੇ ਉਸ ਵੇਲੇ ਖੱਟ ਸਾਹਿਬ ਜੀ ਕੀ ਹੋਇਆ ਸੀਗਾ ਅਮਰੀਕਾ ਦਾ ਜਿਹੜਾ ਪ੍ਰੈਜੀਡੈਂਟ ਸੀਗਾ ਉਹਨੇ ਕਿਹਾ ਸੀਗਾ ਕਿ ਇਹ ਇੱਕ ਹਾਈਡਰੋਜਨ ਬੰਬ ਆ ਜਿਹੜਾ ਉਹ ਹੈਗਾ ਇਹਨਾਂ ਦੇ ਕੋਲ ਉਹ ਜਿਹੜਾ ਬੰਬ ਆ ਖੱਟ ਸਾਹਿਬ ਜੀ ਉਹਨੇ ਕੋਈ ਜਿਹੜੀ ਚੀਜ਼ ਹੈ ਨਾ ਜਿਹੜੀ ਉਹਨੂੰ ਜਿਹੜੀ ਜਾਨਦਾਰ ਚੀਜ਼ ਨਹੀਂ ਹੈ ਉਹਦਾ ਨੁਕਸਾਨ ਨਹੀਂ ਕਰਨਾ ਉਹਨੇ ਸਿਰਫ ਜਿਹੜੀਆਂ ਜੀਵਦੀਆਂ ਚੀਜ਼ਾਂ ਹੈ ਉਹਨਾਂ ਨੂੰ ਹੀ ਖਤਮ ਕਰਨਾ ਸੋ ਕਹਿਣ ਦਾ ਮਕਸਦ ਉਹਨਾਂ ਦਾ ਇਹ ਸੀਗਾ ਅਮਰੀਕਾ ਦਾ ਕਿ ਜੇ ਤੂੰ ਇਹ ਟੈਂਕ ਲਾਏ ਤੇ ਮੈਂ ਫਿਰ ਉਹ ਬੰਬ ਆ ਜਿਹੜਾ ਉਹ ਸਿੱਟੂਗਾ ਜਿਹਦੇ ਨਾਲ ਤੇਰੇ ਟਰੰਕ ਚਲਾਉਣ ਵਾਲੇ ਬੰਦੇ ਆ ਜਿਹੜੇ ਉਹ ਵਿੱਚੇ ਸੁਸਰੀਆਂ ਨੂੰ ਸਵਾ ਦੇਣੇ ਆ ਮੈਂ ਸੋ ਇਸ ਤਰ੍ਹਾਂ ਦੇ ਖਤਰਨਾਕ ਜਿਹੜੇ ਹਥਿਆਰ ਆ ਉਹ ਅੱਗੇ ਤਾਂ ਕੱਲੇ ਅਮਰੀਕਾ ਤੇ ਜਿਹੜਾ ਸੀਗਾ ਰਸ਼ੀਆ ਇਹਦੇ ਕੋਲ ਸੀਗੇ ਖੱਟ ਸਾਹਿਬ ਜੀ ਹੁਣ ਉਧਰ ਚੀਨ ਆ ਜਿਹੜਾ ਉਹ ਵੀ ਬਹੁਤ ਜਿਆਦਾ ਜਿਹੜਾ ਇਧਰ ਨੂੰ ਐਡਵਾਂਸਮੈਂਟ ਉਹਨੇ ਕਰ ਲਈ ਆ ਜਿਹਦਾ ਪਿੱਛੇ ਜਾ ਖੱਟ ਸਾਹਿਬ ਜੀ ਜਦੋਂ ਕੋਵਿਡ ਸ਼ੁਰੂ ਹੋਇਆ ਉਹਦੇ ਵਿਚ ਵੀ ਰੌਲਾ ਪੈਣ ਲੱਗ ਪਿਆ ਸੀਗਾ ਭਾਈ ਚੀਨ ਨੇ ਹੀ ਇਹ ਜਿਹੜਾ ਉਹ ਕੋਵਿਡ ਫੈਲਾਇਆ ਪਰ ਉਹ ਆਪਣੀ ਜਿਹੜੀ ਆ ਪਹੁੰਚ ਤੋਂ ਬਾਹਰ ਆ ਕਿ ਅਸਲੀਅਤ ਉਹਦੇ ਵਿਚ ਕੀ ਸੀਗੀ ਇਹਦਾ ਆਪਾਂ ਤਾਂ ਨਿਰਣਾ ਨਹੀਂ ਲੈ ਸਕਦੇ ਕਿਉਂਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਇੱਦਾਂ ਦੀ ਪੂਰੀ ਜਿਹੜੀ ਕਦੇ ਆਉਣੀ ਨੀ ਤੇ ਨਾ ਹੀ ਉਹ ਆ ਸਕਣੀ ਆ ਉਹ ਹੋ ਸਕਦਾ ਅੱਜ ਤੋਂ 100-200 ਸਾਲ ਬਾਅਦ ਜਦੋਂ ਅੱਜ ਦੇ ਲੋਕ ਆ ਜਿਹੜੇ 2-3 ਪੀੜੀਆਂ ਪੈ ਗਈਆਂ ਫੇਰ ਸ਼ਾਇਦ ਕਿਸੇ ਪਾਸਿਓ ਉਹ ਜਿਹੜੀ ਆ ਖਬਰ ਉਹ ਨਿਕਲੂਗੀ ਤੇ ਇਹਦੇ ਨਾਲ ਅਗਲੀ
0: ਕੋਵਿਡ ਚ ਰੌਲਾ ਇਹੋ ਹੀ ਪਿਆ ਸੀ ਕਿ ਜਿਹਨੇ ਚੀਨ ਦੇ ਕੁਛ ਨਾ ਕੁਛ ਉਥੋਂ ਬਣਾ ਰਹੇ ਸੀ ਤੇ ਉਹਦੇ ਉਥੋਂ ਲੀਕ ਹੋਇਆ ਤੇ ਉਥੋਂ ਹੀ ਇਹ ਕੋਵਿਡ ਆਇਆ ਇਹ ਗੱਲ ਵੈਸੇ ਚੀਮਾ ਸਾਹਿਬ ਜੀ ਸੋਚਿਆ ਜਾਵੇ ਕਿ ਇਕਦਮ ਇਹੋ ਜਿਹੀ ਬਿਮਾਰੀ ਜਿਹੜੀ ਆ ਉਹ ਫੈਲੀ ਕਿੱਦਾਂ ਨਾ ਇਹਦੇ ਵਿਚ ਕੋਈ ਨਾ ਕੋਈ ਰੀਜ਼ਨ ਤਾਂ ਹੋਏਗਾ ਨਾ
1: ਹਾਂਜੀ ਰੀਜ਼ਨ ਉਹ ਜਿਹੜੀਆਂ ਦੇਖੋ ਖੱਟ ਸਾਹਿਬ ਜੀ ਆਪਣੇ ਕੋਲ ਸੱਚੀ ਖਬਰ ਤਾਂ ਆਉਣੀ ਨਹੀਂ ਕਦੇ ਵੀ ਕਿਉਂਕਿ ਜਦੋਂ ਹਰੇ ਗਵਰਨਮੈਂਟਾਂ ਜਿਹੜੀਆਂ ਲੁਕਾਉਂਦੀਆਂ ਹੈਗੀਆਂ ਪਰ ਉਹ ਹੋਇਆ ਕਹਿੰਦੇ ਇੱਦਾਂ ਆ ਕਿ ਉਹ ਜਿਹੜੀ ਸੀਗੀ ਉੱਥੇ ਕਿਸੇ ਆ ਜਿਹੜੀਆਂ ਜਿਹਨਾਂ ਨੂੰ ਉਹ ਚਮਗਿੱਦੜ ਵੀ ਕਹਿੰਦੇ ਆ ਚਾਮਚੜੇ ਕਹਿ ਦਿੰਦੇ ਨਾ ਰਾਤ ਨੂੰ ਉੱਠੀਆਂ ਬੈਠੀਆਂ ਉਹਨਾਂ ਤੋਂ ਕਹਿੰਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਉਹ ਬਿਮਾਰੀ ਜਿਹੜੀ ਆ ਉਹ ਇੱਕ ਹਿਊਮਨ ਨੂੰ ਲੱਗ ਗਈ ਆਮ ਕਰਕੇ ਕਈ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗਦੀਆਂ ਉਹ ਬੰਦਿਆਂ ਨੂੰ ਨਹੀਂ ਲੱਗਦੀਆਂ ਪਰ ਕਈ ਵਾਰੀ ਖੱਟ ਸਾਹਿਬ ਜੀ ਉਹ ਕਹਿੰਦੇ ਆ ਭਾਈ ਇੱਦਾਂ ਹੋ ਜਾਂਦੀ ਆ ਸੋ ਓਹਦੇ ਤੇ ਜਿਹੜਾ ਐਕਸਪੈਰੀਮੈਂਟ ਕਰਦੇ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਲੀਕ ਹੋ ਗਈ ਸੀ ਤੇ ਇਹਦਾ ਜਿਹੜਾ ਸਹੀ ਫੈਸਲਾ ਆਪਾਂ ਤਾਂ ਨਹੀਂ ਲੈ ਸਕਦੇ ਜਿਹੜੀ ਅਮਰੀਕਾ ਵਰਗੀਆਂ ਗਵਰਨਮੈਂਟ ਆ ਉਹਨਾਂ ਨੂੰ ਪਤਾ ਹੁੰਦਾ ਤੇ ਇਹਦਾ ਅਗਲੀ ਖਬਰ ਆ ਜਿਹੜੀ ਖੱਖ ਸਾਹਿਬ ਜੀ ਉਹ ਇਹ ਆ ਕਿ ਅਮਰੀਕਾ ਦੀ ਪਰਜਾ ਆ ਜਿਹੜੀ ਉਹਦੇ ਵਿਚ ਆਈਸ ਜਿਹੜੀ ਆ ਉਹਦੇ ਵਿਚ ਤੇ ਪਰਜਾ ਵਿਚ ਖੱਖ ਸਾਹਿਬ ਜੀ ਕਾਫੀ ਗਰਮਾ ਗਰਮੀ ਆ ਜਿਹੜੀ ਉਹ ਫੈਲ ਚੁੱਕੀ
0: ਬਿਲਕੁਲ
1: ਤੇ ਰੇਨੀ ਨਿਕੋਲ ਗੁੱਡ ਜਿਹੜੀ ਉਹਦਾ ਪੂਰਾ ਨਾਂ ਹੈਗਾ ਆ ਉਹਨੂੰ ਖੱਖ ਸਾਹਿਬ ਜੀ ਆਈਸ ਆਫਿਸਰ ਨੇ ਜਿਹੜੀਆਂ ਗੋਲੀਆਂ ਮਾਰ ਦਿੱਤਾ ਤੇ ਉਹਦਾ ਜਿਹੜਾ ਵੀਡੀਓ ਖੱਖ ਸਾਹਿਬ ਜੀ ਮੈਂ ਦੇਖੀ ਆ ਉਹਦੇ ਉੱਤੇ ਸਾਫ ਨਜ਼ਰ ਆ ਰਿਹਾ ਕਿ ਉਸ ਔਰਤ ਦਾ ਕੋਈ ਕਸੂਰ ਨਹੀਂ ਹੈਗਾ ਉਹ ਤਾਂ ਜਿਹੜਾ ਸੀਗਾ ਇਹਦਾ ਤੁਹਾਨੂੰ ਪਤਾ ਪਈ ਨਾ ਕੋ ਲੋਡਡ ਤਾਂ ਗੰਨਾ ਹੁੰਦੀਆਂ ਜਿੱਦਾਂ ਬਾਰਡਰ ਤੇ ਲੜਨ ਗਏ ਹੁੰਦੇ ਆ ਫੁੱਲੀ ਲੋਡਡ ਸਾਰਾ ਹੁੰਦਾ ਉਹ ਤੇ ਉਹ ਅਸਲ ਦੇ ਵਿਚ ਉਹਨੇ ਇਹਨੂੰ ਦੋ ਡਰ ਖੋਲਣ ਨੂੰ ਕਿਹਾ ਤੇ ਉਹਨੇ ਆਪਣਾ ਉਹ ਆਈ ਡੀ ਵਗੈਰਾ ਦਿਖਾ ਦਿੱਤੀ ਤੇ ਉਹ ਫਿਰ ਕਾਰ ਉਹਨੇ ਜਿੱਧਰ ਉਹ ਖੜਾ ਸੀਗਾ ਅਫਸਰ ਉਹਦੀ ਕਾਰ ਦੇ ਡੋਰ ਵੱਲ ਦੇ ਪਾਸੇ ਖੜਾ ਸੀਗਾ ਨਾ ਥੋੜਾ ਜਿਹਾ ਜਿੱਦਾਂ ਕਾਰ ਦੇ ਏਦਾਂ ਸੀਗਾ ਵੀ ਕਾਰ ਉਹਦੇ ਵਿਚ ਵੱਜੂਗੀ ਜੇ ਕਾਰ ਸਿੱਧੀ ਤੋਰੀ
0: ਸਾਈਡ ਤੇ ਸੀ
1: ਤਾਂ ਹੈਨੀ
0: ਉਹ ਸਾਈਡ ਤੇ ਸੀ
1: ਹਾਂਜੀ ਪਰ ਉਹਨੇ ਹੋਰ ਵੀ ਕਾਰ ਦੂਜੇ ਪਾਸੇ ਨੂੰ ਵੱਟ ਲਈ ਸੀ ਤਾਂ ਉਹਦੇ ਵਿਚ ਨਾ ਲੱਗੇ ਉਹ ਵੱਟ ਕੇ ਜਦੋਂ ਤੁਰਨ ਲੱਗੀ ਤੇ ਉਹਨੇ ਪਿੱਛੋਂ ਉਹਦੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਤੇ ਉਹਦੀ ਜਿਹੜੀ ਡੈਥ ਹੋ ਗਈ ਤੇ ਉਹਦੇ ਕਾਰਨ ਖੱਖ ਸਾਹਿਬ ਜਿਹੜਾ ਸੀਗਾ ਇਹ ਰੌਲਾ ਜਿਹੜਾ ਪੈ ਗਿਆ ਫਿਰ ਹੁਣ ਇਹ ਜਿਹੜੀ ਆ ਗੱਲਬਾਤ ਆ ਉਹ ਜਿਹੜੀ ਰੋਜ਼ ਦੀ ਰੋਜ਼ ਆ ਜਿਹੜੀ ਉਹ ਭਖਦੀ ਜਾ ਰਹੀ ਆ ਤੇ ਅਮਰੀਕਾ ਦੀ ਪਰਜਾ ਆ ਜਿਹੜੀ ਉਹ ਥੋੜੀ ਭੈ ਪੀਤ ਵੀ ਹੋਈ ਆ ਖੱਖ ਸਾਹਿਬ ਸਾਨੂੰ ਪਤਾ ਪਈ ਹੁਣ ਗਵਰਨਮੈਂਟ ਦੇ ਮੂਹਰੇ ਜ਼ੋਰ ਤਾਂ ਹੁੰਦਾ ਨੀ ਕਿਉਂਕਿ ਉਹਨਾਂ ਕੋਲ ਸਾਰੇ ਹਥਿਆਰ ਆ ਉਹਨਾਂ ਕੋਲ ਵਕੀਲ ਆ ਉਹਦੇ ਨਾਲ ਤੁਸੀਂ ਕਦੇ ਵੀ ਨੀ ਲੜ ਸਕਦੇ ਤੇ ਜਿਹੜਾ ਇਹ ਜਿਹੜੀ ਆ ਹੁਣ ਜਿਹੜੇ ਦੂਸਰੇ ਸ਼ਹਿਰ ਆ ਬੋਸਟਨ ਤੇ ਫੀਨਿਕਸ ਆ ਜਿੱਦਾਂ ਇਹਨਾਂ ਦੇ ਵਿਚ ਵੀ ਖੱਖ ਸਾਹਿਬ ਜੀ ਕਹਿੰਦੇ ਆ ਵੀ ਬਾਰਡਰ ਪੈਟਰੋਲ ਆ ਜਿਹੜਾ ਯੂਐਸ ਬਾਰਡਰ ਪੈਟਰੋਲ ਅਤੇ ਇਹਨਾਂ ਦੇ ਨਾਲ ਜਿਹੜੀ ਆਈਸ ਆ ਇਹਨਾਂ ਦੋਨਾਂ ਵੱਲੋਂ ਇਹਨਾਂ ਦੋਨਾਂ ਸ਼ਹਿਰਾਂ ਦੇ ਵਿਚ ਆ ਜਿਹੜੇ ਹੁਣ ਉਹ ਫੌਜੀ ਜਿਹੜੇ ਆ ਉਹ ਭੇਜ ਦਿੱਤੇ ਜਾਣੇ ਤੇ ਇਹਦੇ ਬਾਰੇ ਗੱਲਬਾਤ ਚੱਲ ਰਹੀ ਆ ਤੇ ਪੋਡਕਾਸਟ ਜੋ ਰੋਗਨ ਵੱਲੋਂ ਕਿਹਾ ਗਿਆ ਕਿ ਆਈਸ ਏਜੰਟ ਆ ਜਿਹੜੇ ਇਹ ਪੂਰੀ ਤਰ੍ਹਾਂ ਖੱਖ ਸਾਹਿਬ ਜੀ ਦੇਖੋ ਜਿਹੜੀ ਪੁਲਿਸ ਹੁੰਦੀ ਆ ਨਾ ਜਾਂ ਇਹ ਇੱਕ ਤਾਂ ਹੁੰਦੀ ਮਿਲਟਰੀ ਜਿਹੜੀ ਮਿਲਟਰੀ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਟ੍ਰੇਨਿੰਗ ਹੋਰ ਤਰ੍ਹਾਂ ਦੀ ਹੁੰਦੀ ਆ ਜਿਹੜੀ ਪੁਲਿਸ ਆ ਉਹਨੂੰ ਇਹ ਹੁੰਦਾ ਵੀ ਭਾਈ ਤੁਸੀਂ ਪਰਜਾ ਦਿਓ ਮਤਲਬ ਐਵੇਂ ਨੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸੋ ਥੋੜਾ ਫਰਕ ਹੁੰਦਾ ਟ੍ਰੇਨਿੰਗ ਦੇ ਵਿਚ ਤੇ ਹੁਣ ਇਹ ਜਿਹੜਾ ਜੋ ਰੋਗਨ ਆ ਪੋਡਕਾਸਟਰ ਆ ਇਹ ਕਹਿੰਦਾ ਵੀ ਇਹ ਜਿਹੜੇ ਉਹ ਭੇਜ ਰਹੇ ਆ ਉਹਨਾਂ ਨੂੰ ਸਿਵਲ ਸੋਸਾਇਟੀ ਦੇ ਵਿਚ ਤੁਸੀਂ ਕਿੱਦਾਂ ਮਤਲਬ ਵਿਚਰਨਾ ਆ ਇਹ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਹੀਂ ਹੁੰਦੀ ਇਸ ਕਰਕੇ ਮਤਲਬ ਉਹਨਾਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਅਮਰੀਕਨ ਪਰਜਾ ਜਿਹੜੀ ਖੱਖ ਸਾਹਿਬ ਜੀ ਉਹਦੇ ਜਾਇਜ਼ੇ ਅਨੁਸਾਰ 47% ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਇਹ ਜਿਹੜੇ ਸਾਪੇ ਇੱਦਾਂ ਵੱਜ ਰਹੇ ਆ ਆਇਸ ਤੇ ਹੁਣ ਉਹਨਾਂ ਨੇ ਨਾਲ ਦੂਸਰੀਆਂ ਏਜੰਸੀਆਂ ਨੂੰ ਪੁਲਿਸ ਨੂੰ ਵੀ ਰਲਾ ਲਿਆ ਆ ਨਾਲ ਹੋਰ ਏਜੰਸੀਆਂ ਨੂੰ ਰਲਾ ਲਿਆ ਆ ਇਹ 47% ਲੋਕ ਕਹਿੰਦੇ ਆ ਵੀ ਇਹਦੇ ਨਾਲ ਆ ਜਿਹੜੀ ਉਹ ਪਰਜਾ ਹੋਰ ਜ਼ਿਆਦਾ ਸੁਰੱਖਿਅਤ ਨਹੀਂ ਹੈ ਤੇ ਸਿਰਫ 34% ਆ ਜਿਹੜੇ ਉਹ ਕਹਿੰਦੇ ਆ ਵੀ ਇਹ ਜਿਹੜੀ ਗਵਰਨਮੈਂਟ ਇਹ ਕਰ ਰਹੀ ਆ ਇਹਦੇ ਨਾਲ ਪਰਜਾ ਜ਼ਿਆਦਾ ਸੁਰੱਖਿਅਤ ਹੈਗੀ ਆ ਤੇ ਇਹਦੇ ਇਸ ਤੋਂ ਅਗਲੀ ਖਬਰ ਖੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਇਹਦੇ ਵੱਲੋਂ ਖੱਖ ਸਾਹਿਬ ਜੀ ਤੁਹਾਨੂੰ ਪਤਾ ਪਈ ਇੱਥੇ ਉਹ ਜਿਹੜੇ ਅਲਕੋਹਲ ਪੀਣ ਲੱਗ ਜਾਂਦੇ ਜਾਂ ਹੋਰ ਨਸ਼ਿਆਂ ਤੇ ਲੋਕ ਲੱਗ ਜਾਂਦੇ ਆ ਅਡਿਕਟ ਹੋ ਜਾਂਦੇ ਆ ਉਹਨਾਂ ਨੂੰ ਜਿਹੜੇ ਫੰਡ ਦਿੱਤੇ ਜਾਂਦੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਡਿਕਸ਼ਨ ਅਤੇ ਮੈਂਟਲ ਹੈਲਥ ਜਿਹੜੇ ਦਿਮਾਗੀ ਤੌਰ ਤੇ ਬਹੁਤ ਸਾਰੇ ਲੋਕ ਖੱਖ ਸਾਹਿਬ ਜਿਹੜੇ ਲੜਾਈਆਂ ਲੜ ਕੇ ਆਉਂਦੇ ਨਾ ਦੂਸਰੇ ਕੰਟਰੀ ਸਪੀਕਰ ਫੌਜੀ ਆ ਬੈਠ ਰਹੇ ਆ ਉਹਨਾਂ ਨੂੰ ਇਹ ਦਿਮਾਗੀ ਪਰੇਸ਼ਾਨੀਆਂ ਜਿਹੜੀਆਂ ਹੋ ਜਾਂਦੀਆਂ ਆ
0: ਉਹ ਵਿਚਾਰੇ ਸੜਕਾਂ ਤੇ ਖਲੋ ਕੇ ਮੰਗਦੇ ਵੀ ਉਹੀ ਆ ਜੀ
1: ਬਿਲਕੁਲ ਬਿਲਕੁਲ ਬਿਲਕੁਲ ਤੇ ਇਹਨਾਂ ਵਾਸਤੇ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਿਹਦੇ ਨਾਲ ਉਹ ਕਹਿੰਦੇ ਆ $2 billion ਆ ਜਿਹੜੇ ਉਹ
0: ਡਾਕਟਰ ਸਾਹਿਬ ਆ ਗਏ ਆ ਮੈਂ ਜੇ ਤੁਸੀਂ ਆਪਣਾ ਫੋਨ ਕੱਟ ਦਿਓ ਫਿਰ ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਮਿਲਦਾ ਨੀ ਪਤਾ ਨੀ ਕੀ ਚੱਕਰ ਹੋ ਗਿਆ
1: ਬਿਲਕੁਲ
0: ਓਕੇ ਜੀ ਹੋਲਡ ਕਰਿਓ ਜੀ ਡਾਕਟਰ ਸਾਹਿਬ ਹੋਲਡ ਕਰਿਓ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਪਤਾ ਡਾਕਟਰ ਸਾਹਿਬ ਦਾ ਹੁੰਦਾ ਹੈ ਤੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਚਿਰ ਮੈਂ ਇੱਕ ਜਿਹੜਾ ਮੈਸੇਜ ਹੈ ਡਾਕਟਰ ਸਾਹਿਬ ਦਾ ਉਹਨੂੰ ਆਪਾਂ ਪਲੇ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲੋ ਨਾਲ ਉਹਨਾਂ ਦੇ ਨਾਲ ਚੱਲਦੇ ਹਾਂ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਤੇ ਮੈਂ ਲੱਭ ਲਾ ਜੀ ਕਿੱਥੇ ਆ ਡਾਕਟਰ ਸਾਹਿਬ ਹੋਲਡ ਕਰਿਓ ਸਰ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੇ ਚਲ ਗਿਆ ਡਾਕਟਰ ਸਾਹਿਬ ਮੈਨੂੰ ਰੋਕ ਕੇ ਕਰਨਾ ਪਏਗਾ ਜੀ ਫਿਰ ਤੁਹਾਨੂੰ 2 ਮਿੰਟ ਰੋਕੂੰਗਾ ਮੈਂ ਫਿਰ ਮੈਸੇਜ ਪਲੇ ਕਰਦਾ ਜੀ ਤੇ ਡਾਕਟਰ ਸਾਹਿਬ ਆਓ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
2: ਜੀ ਕੋਈ ਗੱਲ ਨਹੀਂ ਪ੍ਰੋਗਰਾਮ ਤੁਸੀਂ ਬਾਅਦ ਚੋ ਕਰ ਸਕਦੇ ਹੋ ਪ੍ਰੋਗਰਾਮ ਦੇ ਬਾਅਦ ਹੀ ਮੈਸੇਜ ਕਰ ਸਕਦੇ ਹੋ ਮੈਸੇਜ ਨਾਲੋਂ ਜ਼ਿਆਦਾ ਜੋ ਤੁਸੀਂ ਆਪਣੇ ਆਪ ਬੋਲ ਦਿੰਦੇ ਹੋ ਜ਼ਿਆਦਾ ਵਧੀਆ
0: ਥੈਂਕ ਯੂ
2: ਸੋ ਰੇਡੀਓ ਪ੍ਰਵਾਸ ਰੇਡੀਓ ਸਬਰੰਗ ਯੂਟਿਊਬ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਵਾਲਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸ਼ੋ ਲੈ ਕੇ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਮ ਤੌਰ ਤੇ ਤੁਹਾਡੇ ਵੱਲੋਂ ਕੁਛ ਆ ਰਿਹਾ
0: ਨਹੀਂ ਆ ਗਿਆ ਜੀ ਆਪਣੇ ਚੀਮਾ ਸਾਹਿਬ ਐਡ ਹੋ ਗਏ
2: ਓਕੇ ਜੀ ਚੀਮਾ ਸਾਹਿਬ ਐਡ ਹੋ ਆਵਾਜ਼ ਪਹੁੰਚ ਰਹੀ ਹੈ
1: ਜੀ ਜੀ ਬਿਲਕੁਲ
2: ਓਕੇ ਮਿਹਰਬਾਨੀ ਸੋ ਅਸੀਂ ਜੀਵਨ ਨੂੰ ਉਹਦੀ ਅਡਲਟ ਏਜ ਤੱਕ ਲੈ ਗਏ ਸਾਂ ਤੇ ਅਡਲਟ ਏਜ ਤੋਂ ਬਾਅਦ ਫਿਰ ਅਸੀਂ ਇਹ ਸੋਚਿਆ ਸੀ ਵੀ ਇਸ ਸਾਰੀ ਬਣਤਰ ਦਾ ਅਸਲ ਆਧਾਰ ਕੀ ਆ ਤੇ ਉਸ ਅਸਲ ਆਧਾਰ ਨੂੰ ਲੱਭਦੇ ਹੋਇਆ ਅਸੀਂ ਸੈੱਲ ਤੇ ਪਹੁੰਚੇ ਸਾਂ ਵੀ ਸਭ ਤੋਂ ਛੋਟੀ ਯੂਨਿਟ ਦੀ ਜਿਹੜੀ ਆ ਉਹ ਸੈੱਲ ਆ ਤੇ ਸੈੱਲ ਇੱਕ ਇਸ ਤਰ੍ਹਾਂ ਦਾ ਯੂਨਿਟ ਹੈਗੀ ਆ ਜਿਹਦੇ ਵਿਚ ਉਹ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਜਿਹੜੀਆਂ ਇੱਕ ਸਰੀਰ ਦੇ ਵਿਚ ਕਿਰਿਆਵਾਂ ਹੁੰਦੀਆਂ ਨੇ ਸੋ ਇਸ ਕਰਕੇ ਫਿਰ ਅਸੀਂ ਉਹਨੂੰ ਫਰੋਲਣਾ ਸ਼ੁਰੂ ਕੀਤਾ ਸੀ ਵੀ ਕਿਹੜੀ ਕਿਹੜੀ ਆਰਗੇਨਲਸ ਜਾਂ ਕਿਹੜਾ ਕਿਹੜਾ ਅੰਗ ਸੈੱਲ ਦੇ ਵਿਚ ਹੈਗਾ ਹੈ ਜਿਹਦੇ ਕਰਕੇ ਸਰੀਰ ਦੇ ਵਿਚ ਜਿਹੜੇ ਜਿਹੜੇ ਸਿਸਟਮ ਨੇ ਉਹ ਕੰਮ ਕਰਦੇ ਨੇ ਉਹਨਾਂ ਦੀ ਸ਼ਨਾਖਤ ਅਸੀਂ ਕਰਨੀ ਸ਼ੁਰੂ ਕਰੀ ਸੀ ਔਰ ਉਹਨਾਂ ਦੀ ਸ਼ਨਾਖਤ ਕਰਦੇ ਹੋਇਆ ਅਸੀਂ ਸੈੱਲ ਮੈਂਬਰੇਨ ਸੈੱਲ ਦੇ ਅੰਦਰ ਦਾਖਲ ਹੋਣ ਵਾਸਤੇ ਸਭ ਤੋਂ ਪਹਿਲਾਂ ਦੀਵਾਰ ਨੂੰ ਲੰਘਣ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਸੈੱਲ ਮੈਂਬਰੇਨ ਕਿਹਾ ਸੀਗਾ ਉਹਦੀ ਡਿਸਕ੍ਰਿਪਸ਼ਨ ਆਪਾਂ ਦਿੱਤੀ ਸੀ ਤੇ ਉਹਦੀ ਡਿਸਕ੍ਰਿਪਸ਼ਨ ਤੋਂ ਬਾਅਦ ਫਿਰ ਆਪਾਂ ਇਹ ਕਿਹਾ ਸੀਗਾ ਵੀ ਜੇ ਇਹ ਸੈੱਲ ਮੈਂਬਰੇਨ ਖਰਾਬ ਹੋ ਜਾਵੇ ਟੁੱਟ ਭੱਜ ਜਾਵੇ ਤੇ ਫਿਰ ਜੇ ਆਵਾਜਾਈ ਆਮ ਹੀ ਹੋ ਜਾਏਗੀ ਕਸਟਮ ਡਿਪਾਰਟਮੈਂਟ ਰੁਕ ਜਾਏਗਾ ਤੇ ਅਲਟੀਮੇਟਲੀ ਕੀ ਫਿਰ ਹੋ ਸਕਦਾ ਆ ਉਹ ਸਾਰੀਆਂ ਗੱਲਾਂ ਉਹ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਸਨ ਕਿ ਸੈੱਲ ਮੈਂਬਰੇਨ ਦੇ ਡੈਮੇਜ ਹੋ ਜਾਣ ਦੇ ਨਾਲ ਸਭ ਤੋਂ ਵੱਡਾ ਇਫੈਕਟ ਕੀ ਹੋਏਗਾ ਤੇ ਫਿਰ ਉਹਦਾ ਅਸੀਂ ਹੱਲ ਕੀ ਕਰਨਾ ਹੈ ਇਹ ਆਪਾਂ ਦੱਸ ਸਕਦੇ ਸਨ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਸੀਗਾ ਕਿ ਸੈਂਟ੍ਰੋਸੋਮ ਸੋਰੀ ਮੇਰੇ ਖਿਆਲ ਸਾਈਟੋਪਲਾਜ਼ਮ ਦੱਸਿਆ ਮੈਂ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਨੇ ਨਾ ਸਾਈਟੋਪਲਾਜ਼ਮ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਈਟੋਪਲਾਜ਼ਮ ਅੰਦਰ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਬਾਰੇ ਜਿਵੇਂ ਸਾਡਾ ਹਵਾ ਦਾ ਇਨਵਾਇਰਮੈਂਟ ਹੈਗਾ ਆ ਮੱਛੀਆਂ ਵਾਸਤੇ ਪਾਣੀ ਦਾ ਇਨਵਾਇਰਮੈਂਟ ਹੈਗਾ ਆ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਣਾ ਆਪਣਾ ਇਨਵਾਇਰਮੈਂਟ ਹੈ ਜੀ ਤੇ ਜੋ ਸੇਫਲੀ ਆਰਾਮ ਨਾਲ ਰਹਿ ਸਕਦੇ ਨੇ ਜਿਉਂ ਸਕਦੇ ਨੇ ਉਹ ਉਹਨਾਂ ਦਾ ਇਨਵਾਇਰਮੈਂਟ ਹੁੰਦਾ ਆ ਔਰ ਇਸ ਇਨਵਾਇਰਮੈਂਟ ਦੇ ਮੁਤਾਬਕ ਸੈੱਲ ਦਾ ਆਪਣਾ ਇੱਕ ਇਨਵਾਇਰਮੈਂਟ ਹੈ ਜਿਹੜਾ ਸਾਡੇ ਇਸ ਬਾਹਰੀ ਇਨਵਾਇਰਮੈਂਟ ਦੇ ਨਾਲੋਂ ਥੋੜਾ ਵੱਖਰਾ ਹੈਗਾ ਔਰ ਉਹਦੇ ਬਾਰੇ ਸਾਈਟੋਪਲਾਜ਼ਮ ਦੀ ਸਾਰੀ ਡਿਟੇਲ ਮੈਂ ਦੱਸੀ ਸੀ ਤੇ ਜੇ ਸਾਈਟੋਪਲਾਜ਼ਮ ਖਰਾਬ ਹੋ ਜਾਵੇ ਤੇ ਕਿਵੇਂ ਖਰਾਬ ਹੁੰਦਾ ਤੇ ਕੀ ਉਹਦੇ ਚ ਹੁੰਦਾ ਹੈ ਜਦੋਂ ਐਸਾ ਹੋ ਜਾਵੇ ਤੇ ਫਿਰ ਬਾਕੀ ਕੀ ਪ੍ਰੋਬਲਮ ਸਾਡੇ ਸਾਹਮਣੇ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਡਿਟੇਲ ਕਰ ਚੁੱਕੇ ਸੀ ਪਰ ਕੱਲ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੈਸੇਜ ਆ ਗਿਆ ਮੇਰੇ ਕਿਉਂਕਿ ਕਾਫੀ ਸਾਰੇ ਪੇਸ਼ੈਂਟ ਮੇਰੇ ਕੋਲ ਕੈਂਸਰ ਦੇ ਨੇ ਬ੍ਰੇਨ ਕੈਂਸਰ ਬ੍ਰੇਨ ਟਿਊਮਰ ਬ੍ਰੈਸਟ ਕੈਂਸਰ ਯੂਟ੍ਰੈਨ ਕੈਂਸਰ ਪ੍ਰੋਸਟੇਟ ਕੈਂਸਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਹਿਊਮਨ ਸੈੱਲ ਕਾਰਸੀਨੋਮਾ ਤੁਹਾਡੇ ਫ੍ਰਿਜਰਾਂ ਦੇ ਵਿਚ ਚੀਮਾ ਸਾਹਿਬ ਇੱਕ ਇੰਟਰਸਟਾਈਨਲ ਕੈਂਸਰ ਦਾ ਵੀ ਕੇਸ ਮੈਂ ਠੀਕ ਕਰਿਆ ਹੈਗਾ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਕੇਸ ਕੈਂਸਰ ਦੇ ਹੁਣ ਤੱਕ ਮੇਰੀ ਹਿਸਟਰੀ ਦੇ ਵਿਚ ਅਮਰੀਕਾ ਦੇ ਵਿਚ ਆਏ ਨੇ ਔਰ ਜਿਹੜੇ ਬੜੀ ਗੁਰੂ ਦੀ ਕਿਰਪਾ ਨਾਲ ਹੀ ਮੈਨੂੰ ਬਲੱਡ ਕੈਂਸਰ ਵੀ ਠੀਕ ਹੋਇਆ ਸੋ ਐਸਾ ਕੱਲ ਜਿਹੜਾ ਕੇਸ ਮੇਰੇ ਕੋਲ ਆਇਆ ਉਹ ਵਲੇਹੋ ਤੋਂ ਸੀ ਔਰ ਵਲੇਹੋ ਤੋਂ ਕੈਂਸਰ ਦਾ ਸੀ ਤੇ ਉਹ ਕਹਿੰਦੇ ਜੀ ਪਹਿਲਾਂ ਕੈਂਸਰ ਦੇ ਸਬੰਧ ਵਿਚ ਸਾਰੀ ਗੱਲਬਾਤ ਦੱਸੋ ਤੇ ਮੈਂ ਇਹ ਸੋਚਿਆ ਵੀ ਠੀਕ ਹੈ ਇਹਨਾਂ ਨਾਲ ਤੇ ਹਰ ਪੇਸ਼ੈਂਟ ਨੂੰ ਮੈਨੂੰ ਦੱਸਣਾ ਹੀ ਪੈਂਦਾ ਡਿਟੇਲ ਸਮਝਾਉਣੀ ਪੈਂਦੀ ਜੋ ਉਹਨਾਂ ਦੀ ਬਿਮਾਰੀ ਹੁੰਦੀ ਹੈ ਉਹਦੇ ਮੁਤਾਬਕ ਤੇ ਕਿਉਂ ਨਾ ਇਹ ਜਾਣਕਾਰੀ ਇਸ ਚੱਲਦੇ ਹੋਏ ਸੀਰੀਅਲ ਨੂੰ ਰੋਕ ਕੇ ਆਮ ਪਬਲਿਕ ਵਾਸਤੇ ਵੀ ਸਾਂਝੀ ਕੀਤੀ ਜਾਵੇ ਵੀ ਅਸਲ ਦੇ ਵਿਚ ਕੈਂਸਰ ਹੈ ਕੀ ਆ ਉਹਨਾਂ ਲੈਂਗੁਏਜ ਉਸ ਲੈਂਗੁਏਜ ਕੋਈ ਜਿਹੜੀ ਮੈਡੀਕਲ ਟਰਮੀਨੋਲੋਜੀ ਦੀ ਲੈਂਗੁਏਜ ਹੈ ਨਾ ਉਹ ਥੋੜੀ ਜਿਹੀ ਡਿਫਰੈਂਟ ਹੈ ਉਹ ਤੋਂ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਪਰ ਆਪਾਂ ਜਿਹੜੀ ਗੱਲ ਇੱਥੇ ਕਰਨੀ ਹੈ ਉਹ ਇਸ ਤਰ੍ਹਾਂ ਕਰਨੀ ਕਿ ਆਮ ਲੇਮੈਂਡ ਬੰਦਾ ਜਿਹਦਾ ਮੈਡੀਕਲ ਨਾਲ ਕੋਈ ਸੰਬੰਧ ਨਹੀਂ ਹੈਗਾ ਉਸ ਨੂੰ ਵੀ ਸਮਝ ਆਵੇ ਵੀ ਅਸਲ ਵਿਚ ਕੈਂਸਰ ਕੀ ਹੁੰਦਾ ਹੈ ਹੁਣ ਤਾਂ ਕੈਂਸਰ ਦੀਆਂ ਬੜੀਆਂ ਸਾਰੀਆਂ ਫਾਰਮਾਂ ਬਣ ਗਈਆਂ ਨੇ, ਬੜੇ ਸਾਰੇ ਟੀਕਾਕਾਰ। ਜੇ ਬਲੱਡ ਵਿਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਹੈ, ਜੇ ਲਿੰਫ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਕਿਸੇ ਗਲੈਂਡ ਚ ਕੈਂਸਰ ਹੁੰਦਾ ਤੇ ਉਹਦਾ ਵੱਖਰਾ ਨਾਂ ਆ, ਇਸੇ ਤਰ੍ਹਾਂ ਬੋਨ ਚ ਕੈਂਸਰ ਹੁੰਦਾ। ਭਾਵ ਕੀ ਜਿੰਨੇ ਅੰਗ ਨੇ ਉਹਨਾਂ ਦੇ ਵਿਚ ਹੋਣ ਵਾਲੇ ਕੈਂਸਰ ਦੀ ਕਿਸਮ ਵੱਖਰੀ ਤੇ ਉਹਦਾ ਨਾਂ ਵੱਖਰਾ ਹੋ ਜਾਂਦਾ, ਪਰ ਅਸਲ ਦੇ ਵਿਚ ਜਿਹੜਾ ਕੈਂਸਰ ਹੈ ਕੁਛ ਉਹਦੇ ਆਪਣੇ ਸਿਮਟਮ, ਕੁਝ ਆਪਣੀਆਂ ਗੱਲਾਂ, ਕੁਛ ਆਪਣੇ ਕਰੈਕਟਰ ਹੋਣਗੇ, ਜਿਹੜੇ ਅੱਜ ਮੈਂ ਚਾਹੁੰਦਾ ਵੀ ਆਪਾਂ ਇਸ ਪ੍ਰੋਗਰਾਮ ਨੂੰ ਰੋਕ ਕੇ ਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਸਾਰੇ ਸੱਜਣੇ ਇਸ ਗੱਲ ਨੂੰ ਸੁਣ ਲੈਣ, ਕਿਉਂਕਿ ਇਸ ਵੇਲੇ ਸਾਰੀ ਦੁਨੀਆਂ ਦੇ ਵਿਚ ਦੋ ਨੰਬਰ ਤੇ ਹਾਰਟ ਅਟੈਕ ਨੰਬਰ ਇਕ ਤੇ ਆ, ਦੋ ਨੰਬਰ ਦੇ ਉਪਰ ਸਾਡੇ ਕੋਲ ਕੈਂਸਰ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਡੈਥ ਸਾਰੀ ਸਾਰੀ ਸ੍ਰਿਸ਼ਟੀ ਦੇ ਵਿਚ ਹੋ ਰਹੀਆਂ ਨੇ। ਇਹਦਾ ਮਤਲਬ ਇਹ ਵੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਜਿਹਦੇ ਨਾਲ ਬਹੁਤੀਆਂ ਮੌਤਾਂ, ਮੌਤ ਹੋਣ ਦਾ ਮਤਲਬ ਹੈ ਵੀ ਮਰਨਾ ਤਾਂ ਸਾਰੇ ਹੀ ਹੈ ਪਰ ਉਮਰ ਤੋਂ ਪਹਿਲਾਂ, ਜਦੋਂ ਕਿ ਆਮ ਸਾਡੀ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਕਿ ਆਹ ਬੰਦਾ ਇੰਨਾ ਚਿਰ ਜੀਏਗਾ, ਉਹ ਉਨਾ ਚਿਰ ਨਾ ਜੀਏ ਤੇ ਉਹਦਾ ਕਾਰਨ ਹੋਵੇ ਹਾਰਟ ਅਟੈਕ ਜਾਂ ਉਹਦਾ ਕਾਰਨ ਹੋਵੇ ਕੈਂਸਰ, ਤੇ ਫਿਰ ਅਸੀਂ ਉਹਨਾਂ ਬਿਮਾਰੀਆਂ ਦੇ ਨਾਂ ਉਹਦੀ ਡੈਥ ਲਾ ਦਿੰਦੇ ਹਾਂ ਵੀ ਇਹ ਇਸ ਕਰਕੇ ਹੋਇਆ ਕਿਉਂਕਿ ਇਹਨੂੰ ਫਲਾਣੀ ਬਿਮਾਰੀ ਸੀਗੀ। ਹਾਂਜੀ, ਇਸ ਕਰਕੇ ਜਿਹੜਾ ਕੈਂਸਰ ਆ ਇਹਨੂੰ ਕਹਿੰਦੇ ਨੇ ਸੈਕਿੰਡ ਮੋਸਟ ਕਾਮਨ ਡਿਜ਼ੀਜ਼ ਆ, ਕਾਮਨ ਕਾਜ਼ ਆ ਡੈਥ ਦਾ, ਜਿਹਦੇ ਕਰਕੇ ਲੋਕਾਂ ਦੀ ਡੈਥ ਹੁੰਦੀ ਹੈ। ਠੀਕ ਹੈ, ਹੁਣ ਆਓ ਆਪਾਂ ਜਾਣੀਏ ਵੀ ਅਸਲ ਦੇ ਵਿਚ ਕੈਂਸਰ ਹੈ ਕੀ। ਆਮ ਤੌਰ ਤੇ ਕੀ ਹੁੰਦਾ ਆ ਕਿ ਸਿਸਟਮ ਚੱਲਦੇ ਵਿਚ ਕੋਈ ਨਾ ਕੋਈ ਖਰਾਬੀ ਤਾਂ ਆ ਹੀ ਸਕਦੀ ਹੈ, ਕੋਈ ਨਾ ਕੋਈ ਬਿਮਾਰੀ ਮਸ਼ੀਨਰੀ ਚੱਲਦੀ ਹੈ ਤੇ ਆ ਹੀ ਸਕਦੀ ਹੈ, ਲੇਕਿਨ ਜਿਹੜੀ ਵੀ ਖਰਾਬੀ ਸਾਡੇ ਸਰੀਰ ਦੇ ਵਿਚ ਆਉਂਦੀ ਹੈ ਨਾ, ਉਹਦੀ ਅਸੀਂ ਡਿਵੀਜ਼ਨ ਕੀਤੀ ਹੋਈ ਹੈ। ਉਹਦੇ ਅਸੀਂ ਜਿਵੇਂ ਸੈੱਲ ਦੇ ਵਿਚ ਕੋਈ ਖਰਾਬੀ ਆ ਜਾਵੇ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਨਫਲਾਮੇਸ਼ਨ। ਕਿਸੇ ਦਾ ਮੁੰਡਾ ਆਹ ਪੀਣ ਲੱਗ ਗਿਆ ਤੇ ਜੇ ਪਹਿਲੀ ਸਟੇਜ ਹਟਾਇਆ ਜਾ ਸਕਦਾ, ਪਰ ਜੇ ਸ਼ਰਾਬ ਪੀ ਕੇ ਤੇ ਉਹ ਘਰ ਦੇ ਭਾਂਡੇ ਵੇਚਣੇ ਸ਼ੁਰੂ ਕਰ ਦੇਵੇ ਤੇ ਗੱਲ ਸਟੇਜ ਲੰਘ ਗਈ, ਹੋਰ ਵੱਧ ਗਈ। ਦੂਜੀ ਸਟੇਜ ਸੈੱਲ ਦੀ, ਜਦੋਂ ਸੈੱਲ ਖਰਾਬ ਹੋਣਾ ਸ਼ੁਰੂ ਹੁੰਦਾ, ਪਹਿਲੀ ਸਟੇਜ ਹੋ ਗਈ ਇਨਫਲਾਮੇਸ਼ਨ, ਦੂਜੀ ਸਟੇਜ ਹੋ ਗਈ ਡੀਜਨਰੇਸ਼ਨ, ਤੇ ਡੀਜਨਰੇਸ਼ਨ ਇੰਨੀ ਖਰਾਬ ਹੋ ਗਈ ਕਿ ਉਹਦੇ ਵਿਚ ਅਜੇ ਵੀ ਰਿਵਰਸ ਦੇ ਚਾਂਸਿਸ ਹੁੰਦੇ ਨੇ, ਅਜੇ ਵੀ ਚਾਂਸਿਸ ਹੁੰਦੇ ਨੇ ਕਿ ਸਰੀਰ ਉਹਨੂੰ ਆਪਣੇ ਆਪ ਕੰਟਰੋਲ ਕਰ ਲਵੇ। ਲੇਕਿਨ ਕਈ ਵਾਰ ਐਸਾ ਹੁੰਦਾ ਵੀ ਘਰ ਦੇ ਭਾਂਡੇ ਤਾਂ ਮੁੰਡੇ ਨੇ ਵੇਚ ਦਿੱਤੇ, ਹੁਣ ਗੁਆਂਢੀਆਂ ਦੇ ਵੀ ਭਾਂਡੇ, ਗੁਆਂਢੀਆਂ ਦਾ ਵੀ ਸਮਾਨ ਚੁੱਕ ਕੇ ਵੇਚਣ ਲੱਗ ਗਿਆ, ਸ਼ਰਾਬ ਨਸ਼ੇ ਦੇ ਵਿਚ ਇੱਥੋਂ ਤੱਕ ਪਹੁੰਚ ਗਿਆ। ਤੇ ਜਦੋਂ ਇਹ ਸਟੇਜ ਹੋਵੇ, ਤੀਸਰੀ ਸਟੇਜ ਜਿਹਨੂੰ ਅਸੀਂ ਕਹਿੰਦੇ ਨਿਕਰੋਸਿਸ, ਨਿਕਰੋਸਿਸ ਹੋ ਗਿਆ ਭਾਵ ਹੈ ਵੀ ਹੁਣ ਇਹਦਾ ਹਾਲਾਤ ਬਦਲਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਇਹ ਤਾਂ ਇਹਨੂੰ ਅਲੱਗ ਹੀ ਕਰਨਾ ਪੈਣਾ ਹੈ। ਜਦੋਂ ਇਸ ਤਰ੍ਹਾਂ ਸਥਿਤੀ ਹੋ ਜਾਵੇ ਸੈੱਲਾਂ ਦੀ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਨਿਕਰੋਸਿਸ। ਤੇ ਉਸ ਤੋਂ ਬਾਅਦ ਦੀ ਇੱਕ ਹੋਰ ਸਥਿਤੀ ਹੈਗੀ ਆ, ਜਦੋਂ ਉਹ ਵੇਖੋ ਵੀ ਇਹ ਤਾਂ ਯਾਰ ਅਮਰੀਕੀਆਂ ਦਾ ਘਰ ਆ ਜੀ, ਉਹ ਕਿਹੜੇ ਪਾਸੇ ਜਾਣਾ ਜੀ, ਤੁਸੀਂ ਦੇ ਘਰੇ ਜਾਣਾ, ਅਮਰੀਕੀਆਂ ਦੇ ਮਹੱਲੇ ਜਾਣਾ ਹੈ ਜੀ। ਮਤਲਬ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਣ, ਭਾਈ ਉਹ ਆਪਦੇ ਖਾਨਦਾਨ ਨੂੰ ਬਦਨਾਮ ਕਰਦੇ ਵੀ ਇਹ ਸਾਡੇ ਸੋਸਾਇਟੀ ਚ ਚੱਲਣ ਯੋਗ ਨਹੀਂ ਰਹਿ ਗਿਆ, ਤੇ ਉਹਨੂੰ ਅਸੀਂ ਕਹਿੰਦੇ ਹਾਂ ਗੈਂਗਰੀਨ। ਸੋ ਇਹ ਸੈੱਲ ਦੀ ਡਿਟੋਰੇਸ਼ਨ ਦੀਆਂ, ਸੈੱਲ ਦੇ ਖਰਾਬ ਹੋਣ ਦੀਆਂ ਸਟੇਜਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ। ਹੁਣ ਆਪਾਂ ਕੈਂਸਰ ਦੀ ਗੱਲ ਕਰ ਰਹੇ ਹਾਂ, ਪਰ ਆਮ ਤੌਰ ਤੇ ਆਹ ਜਿਹੜੀਆਂ ਸਟੇਜਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਕਿਸੇ ਵੀ ਸਿਸਟਮ ਦੇ ਵਿਚ ਜ਼ਰੂਰੀ ਨਹੀਂ ਕਿ ਇਹ ਕੈਂਸਰ ਹੋਣ। ਕਦੋਂ ਇਹਨਾਂ ਨੇ ਕੈਂਸਰ ਹੋਣਾ ਹੈ ਆਪਾਂ ਉਹ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਆਮ ਤੌਰ ਤੇ ਹਰੇਕ ਸਿਸਟਮ ਦਾ, ਜਿੰਨੇ ਵੀ ਬਾਡੀ ਚ ਸਿਸਟਮ ਨੇ, ਜਿਵੇਂ ਰੈਸਪੀਰੇਟਰੀ ਸਿਸਟਮ ਹੈ, ਨੱਕ ਤੋਂ ਚੱਲਦਾ ਹੈ ਤੱਕ ਪਹੁੰਚਦਾ ਹੈ, ਸਰਕੂਲੇਟਰੀ ਸਿਸਟਮ ਹੈ, ਹਾਰਟ ਤੋਂ ਸ਼ੁਰੂ ਹੁੰਦਾ ਹੈ ਤੇ ਹਾਰਟ ਤੇ ਫਿਰ ਵਾਪਸ ਆ ਕੇ ਸੈੱਲਾਂ ਤੋਂ ਹੋ ਕੇ ਤੇ ਵਾਪਸ ਆ ਕੇ ਮੁੱਕਦਾ ਹੈਗਾ। ਕਿਡਨੀ ਦਾ ਸਿਸਟਮ ਹੈ, ਯੂਰੀਨਰੀ ਸਿਸਟਮ ਹੈ, ਡਾਇਜੈਸਟਿਵ ਸਿਸਟਮ ਹੈ, ਜਿੰਨੇ ਵੀ ਸਿਸਟਮ ਅਸੀਂ ਗਿਣੇ ਨੇ ਨਾ, ਨੌ ਸਿਸਟਮ, ਉਹਨਾਂ ਸਾਰਿਆਂ ਦਾ ਇੱਕ ਆਪਣਾ ਚਲਨ ਹੈ, ਆਪਣੀ ਇੱਕ ਸ਼ੁਰੂਆਤ ਹੈ ਤੇ ਆਪਣਾ ਇੱਕ ਐਂਡ ਹੈ। ਕਿੱਥੇ ਆ ਕੇ ਸ਼ੁਰੂਆਤ ਹੁੰਦੀ ਤੇ ਕਿੱਥੋਂ ਜਾ ਕੇ ਉਹਨਾਂ ਦੀ ਐਂਡ ਹੁੰਦਾ ਆ, ਉਹ ਸਾਰਾ ਹੈ। ਆਮ ਤੌਰ ਤੇ ਆ ਜਿਹੜੀਆਂ ਕੰਡੀਸ਼ਨਾਂ ਮੈਂ ਤੁਹਾਨੂੰ ਸੈੱਲ ਦੀਆਂ ਦੱਸੀਆਂ ਨੇ ਨਾ, ਇਨਫਲਾਮੇਸ਼ਨ, ਡੀਜਨਰੇਸ਼ਨ, ਨਿਕਰੋਸਿਸ, ਗੈਂਗਰੀਨ, ਇਹ ਉਸ ਚੈਨਲ ਦੇ ਵਿਚ ਜਦੋਂ ਚੱਲਦੀਆਂ ਨੇ ਤੇ ਅਸੀਂ ਫਿਰ ਉਸ ਇੱਕ ਸਿਸਟਮ ਨੂੰ ਲੈ ਕੇ ਹੀ ਉਹਦਾ ਡਾਇਗਨੋਸ ਕਰਦੇ ਹਾਂ, ਉਹਦੇ ਇੱਕ ਸਿਸਟਮ ਦੇ ਵਿਚ ਹੀ ਅਸੀਂ ਸਮਝਦੇ ਹਾਂ ਵੀ ਇਹ ਬਿਮਾਰੀ ਹੈ ਤੇ ਇਸ ਸਿਸਟਮ ਦਾ ਕੋਈ ਹੱਲ ਕਰਨਾ ਚਾਹੀਦਾ। ਠੀਕ ਹੈ, ਹੁਣ ਇਹਦੇ ਨਾਲ ਉਸ ਕੈਂਸਰ ਵੱਖਰਾ ਕਿਵੇਂ, ਗੈਂਗਰੀਨ ਵੀ ਹੋ ਗਿਆ, ਨਿਕਰੋਸਿਸ ਵੀ ਹੋ ਗਿਆ, ਸਾਰਾ ਕੁਝ ਤਾਂ ਖਰਾਬ ਹੋ ਗਿਆ, ਕੰਮ ਤੇ ਕਰਦਾ ਨੀ ਉਹ ਅੰਗ, ਆਂਤੜੀਆਂ ਹੋ ਗਈਆਂ, ਫੇਫੜੇ ਹੋ ਗਏ, ਕੁਝ ਵੀ ਹੋ ਗਿਆ, ਅੰਗ ਤੋਂ ਕੰਮ ਕਰ ਨਹੀਂ ਰਿਹਾ। ਅਲਟੀਮੇਟ ਇਹਦੇ ਨਾਲੋਂ ਵੱਖਰਾ ਕੈਂਸਰ ਦੀ ਗੱਲਾਂ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਕੋਈ ਬੈਰੀਅਰ ਤੋੜ ਦੇਵੇ, ਜਿਹੜਾ ਇੱਕ ਬੈਰੀਅਰ ਆ ਕਿ ਡਾਇਜੈਸਟਿਵ ਸਿਸਟਮ ਦੇ ਵਿੱਚ ਸਟੋਮਕ ਚ ਕੋਈ ਪ੍ਰੋਬਲਮ ਆ ਗਈ। ਹੁਣ ਸਟੋਮਕ ਦੀ ਪ੍ਰੋਬਲਮ ਜੇ ਆ ਗਈ, ਜਾਂ ਤਾਂ ਇਹਦੇ ਆਂਤਰੀਆਂ ਦੇ ਉਤਲੇ ਪਾਸੇ ਮੂੰਹ ਤੱਕ ਕੋਈ ਖਰਾਬੀ ਆ ਸਕਦੀ, ਉਲਟੀ ਆ ਗਈ, ਜੀ ਕੱਚਾ ਹੋਣਾ ਸ਼ੁਰੂ ਹੋ ਗਿਆ, ਸੋਜ ਪੈ ਹੋ ਗਿਆ, ਜਾਂ ਇਹਦੇ ਹੇਠਾਂ ਵਾਲੇ ਪਾਸੇ ਟੱਟੀਆਂ ਲੱਗ ਗਈਆਂ, ਖੂਨ ਸ਼ੁਰੂ ਹੋ ਗਿਆ, ਜ਼ਖਮ ਹੋ ਗਏ, ਕੁਛ ਵੀ ਹੋ ਗਏ, ਪਰ ਰਿਹਾ ਇਹ ਸਾਰਾ ਆਂਤਰੀਆਂ ਦੇ ਵਿੱਚ ਜੀ, ਰਿਹਾ ਇਹ ਸਾਰਾ ਡਾਇਜੈਸਟਿਵ ਸਿਸਟਮ ਦੇ ਵਿੱਚ ਜੀ। ਸਮਝ ਗਏ ਨਾ ਤੁਸੀਂ ਇਸ ਗੱਲ ਨੂੰ? ਪਰ ਜਦੋਂ ਕੋਈ ਇਸ ਤਰ੍ਹਾਂ ਦੀ ਸੋਜ, ਕੋਈ ਇਸ ਤਰ੍ਹਾਂ ਦਾ ਜ਼ਖਮ, ਕੋਈ ਇਸ ਤਰ੍ਹਾਂ ਦੀ ਡਿਵੈਲਪਮੈਂਟ ਆਪਣਾ ਬੈਰੀਅਰ ਤੋੜ ਦੇ ਗੁਆਂਢੀਆਂ ਦੇ ਪੱਠੇ ਵੱਢਣੇ ਸ਼ੁਰੂ ਕਰ ਦੇਵੇ, ਗੁਆਂਢੀਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਵੇ, ਤੇ ਉਸ ਵੇਲੇ ਇਹਨੂੰ ਅਸੀਂ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ। ਸਭ ਤੋਂ ਪਹਿਲੀ ਤਾਂ ਗੱਲ ਇਹ ਆ, ਸਿਸਟਮ ਦਾ ਬੈਰੀਅਰ ਤੋੜ ਕੇ ਜਦੋਂ ਕੋਈ ਬਿਮਾਰੀ ਗੁਆਂਢ ਵਾਲੇ ਪਾਸੇ ਨੂੰ ਵੀ ਨੁਕਸਾਨ ਕਰੇ, ਤੇ ਉਸ ਵੇਲੇ ਇਹ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਅਸੀਂ ਇਹਨੂੰ ਕਹਿੰਦੇ ਹਾਂ ਵੀ ਕੈਂਸਰ, ਫਿਰ ਅਸੀਂ ਉਹਦੀਆਂ ਡਿਵੀਜ਼ਨਾਂ ਵਗੈਰਾ ਕਰਦੇ ਹਾਂ। ਹਾਂਜੀ। ਦੂਸਰੀ ਗੱਲ ਇਸ ਕੈਂਸਰ ਦੀ ਇਹ ਹੁੰਦੀ ਆ ਕਿ ਇਹਦੀ ਜਿਹੜੀ ਇੱਕ ਜੈਨੇਟਿਕਲੀ ਹਰੇਕ ਅੰਗ ਦੇ ਵਧਣ ਦਾ ਇੱਕ ਸਪੈਸੀਫਿਕ ਲੈਂਥ ਹੈਗੀ ਹੈ, ਇੱਕ ਸਪੈਸੀਫਿਕ ਹਾਈਟ ਹੈਗੀ ਹੈ, ਇੱਕ ਸਪੈਸੀਫਿਕ ਏਰੀਆ ਹੈਗਾ। ਮੈਂ ਐਗਜ਼ਾਮਪਲ ਦਿਆਂ ਆਸਾਨ ਨੂੰ ਸਮਝਣ ਨੂੰ। ਤੁਸੀਂ ਆ ਮੇਰੀਆਂ ਉਂਗਲਾਂ ਵੇਖ ਰਹੇ ਹੋ ਨਾ ਜੀ, ਮੈਂ ਸਭ ਇਹ ਜਿਹੜੀਆਂ ਉਂਗਲਾਂ ਹਨ, ਇਹਨਾਂ ਉਂਗਲਾਂ ਦਾ ਸਾਈਜ਼ ਵੱਖਰਾ ਵੱਖਰਾ ਹੈ, ਔਰ ਮੇਰੇ ਜੈਨੇਟਿਕ ਕਰੈਕਟਰ ਦੇ ਮੁਤਾਬਕ ਮੇਰੀ ਚੀਚੀ ਕਿੰਨੀ ਕੁ ਛੋਟੀ ਹੋਣੀ ਚਾਹੀਦੀ ਹੈ, ਮੇਰਾ ਮਿਡਲ ਰਿੰਗ ਫਿੰਗਰ ਕਿੰਨੀ ਕੁ ਹੋਣੀ ਚਾਹੀਦੀ ਹੈ, ਮੇਰੀ ਮਿਡਲ ਫਿੰਗਰ ਜਿਹੜੀ ਹੈ ਉਹਦੇ ਨਾਲ ਰਿੰਗ ਫਿੰਗਰ ਕਿੰਨੀ ਛੋਟੀ ਹੋਣੀ ਚਾਹੀਦੀ ਹੈ, ਮੇਰੀ ਇੰਡੈਕਸ ਫਿੰਗਰ ਜਿਹੜੀ ਹੈ ਉਹ ਮਿਡਲ ਫਿੰਗਰ ਨਾਲ ਕਿੰਨੀ ਹੋਣੀ ਚਾਹੀਦੀ ਹੈ, ਇਹ ਇੱਕ ਮੇਰਾ ਜੈਨੇਟਿਕ ਕਰੈਕਟਰ ਹੈ। ਇਸ ਜੈਨੇਟਿਕ ਕਰੈਕਟਰ ਦੇ ਮੁਤਾਬਕ ਹਰ ਅੰਗ, ਮੰਨ ਲਿਆ ਜ਼ਖਮ ਵੀ ਹੋ ਗਿਆ, ਕੁਛ ਹੋ ਗਿਆ, ਅਗੋਂ ਟੁੱਟ ਭੱਜ ਵੀ ਗਿਆ, ਤਾਂ ਉਸ ਨੇ ਜਦੋਂ ਡਿਵੈਲਪ ਕਰਨਾ ਹੈ ਤੇ ਉਹਦੀ ਮੈਕਸੀਮਮ ਲਿਮਿਟ ਇਹ ਆ, ਜੇ ਉਹ ਵੱਧ ਸਕਦਾ ਆ ਤੇ ਉਹਦੀ ਮੈਕਸੀਮਮ ਲਿਮਿਟ ਇਹ ਹੈ ਜੈਨੇਟਿਕ ਕਰੈਕਟਰ ਦੇ ਮੁਤਾਬਕ। ਪਰ ਜੇ ਕੋਈ ਬਿਮਾਰੀ ਕਿਸੇ ਹਾਲਾਤ ਦੇ ਵਿੱਚ ਕਿਸੇ ਅੰਗ ਦੇ ਵਿੱਚ ਹੋਵੇ ਤੇ ਉਹ ਇਹ ਜੈਨੇਟਿਕ ਕਰੈਕਟਰ ਭੁੱਲ ਜਾਵੇ, ਹੁਣ ਤੁਸੀਂ ਐਗਜ਼ਾਮਪਲ ਇਹਦੀ ਸੁਣਿਓ, ਸਾਨੂੰ ਇਹ ਪਤਾ ਆ ਵੀ ਜਿਹੜਾ ਸਾਡਾ ਲਿਵਰ ਆ ਨਾ, ਉਹ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਹੈ, ਤਾਂ ਖੱਬੇ ਪਾਸੇ ਵੀ ਪਰ ਸੱਜੇ ਪਾਸੇ ਪਸਲੀਆਂ ਦੇ ਥੱਲੇ ਬਹੁਤਾ ਰਹਿੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ, ਉਹਦਾ ਨਾਰਮਲ ਤੌਰ ਤੇ ਉਹਦਾ ਪਤਾ ਨਹੀਂ ਲੱਗਦਾ ਸਾਨੂੰ। ਔਰ ਤਿਲੀ ਜਿਹੜੀ ਹੈ ਉਹ ਪਸਲੀਆਂ ਦੇ ਥੱਲੇ ਪਸੇ ਰਹਿੰਦੀ ਹੈ, ਨਾਰਮਲ ਤੌਰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਹੁਣ ਜੇ ਲਿਵਰ ਚ ਕੋਈ ਨੁਕਸ ਪੈ ਜਾਵੇ, ਸੁਣ ਰਹੇ ਹੋ ਨਾ ਤੁਸੀਂ, ਜੇ ਲਿਵਰ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਫੇਰ ਨੁਕਸ ਗਾਲ ਬਲੈਡਰ ਨੂੰ ਜਾ ਸਕਦਾ ਹੈ, ਇਹਦਾ ਨੁਕਸ ਜਿਹੜਾ ਬਾਇਲ ਡਕਟ ਨੂੰ ਜਾ ਸਕਦਾ ਹੈ, ਇਹਦਾ ਨੁਕਸ ਉਹਦੇ ਤੋਂ ਬਾਇਲ ਡਕਟ ਤੋਂ ਆਂਤੜੀਆਂ ਵਿੱਚ, ਇੱਕ ਚੈਨਲ ਹੈ ਨਾ ਉਹਦਾ, ਇੱਕ ਨਾਰਮਲ ਚੈਨਲ ਹੈ, ਇਹ ਉਹਦੇ ਮੁਤਾਬਕ ਜਾਏਗਾ। ਪਰ ਜਦੋਂ ਇਹ ਬੈਰੀਅਰ ਟੁੱਟ ਜਾਵੇ, ਹੁਣ ਲਿਵਰ ਦੇ ਨਾਲ ਡਾਇਰੈਕਟਲੀ ਸਾਹਮਣੇ ਹੇਠਾਂ ਕਿੱਡੀ ਹੈਗੀ ਹੈ, ਲਿਵਰ ਦੇ ਉੱਪਰ ਵਾਲੇ ਪਾਸੇ ਸਾਹਮਣੇ ਉੱਪਰ ਫੇਫੜੇ ਹੈਗੇ ਆ। ਹੁਣ ਜਦੋਂ ਲਿਵਰ ਦੀ ਕੋਈ ਵੀ ਬਿਮਾਰੀ ਨਾਰਮਲ ਵੱਧ ਗਿਆ, ਕੋਈ ਗੱਲ ਨੀ, ਨਾਰਮਲ ਉਹਦੇ ਫਰਕ ਪੈ ਗਿਆ, ਉਹਦਾ ਬਾਇਲ ਚ ਵਾਧਾ ਘਾਟਾ ਹੋ ਗਿਆ, ਗਾਲ ਬਲੈਡਰ ਸਟੋਨ ਹੋ ਗਏ ਨੇ, ਜਾਂ ਲਿਵਰ ਚ ਸੋਜ ਹੋ ਗਈ ਹੈ, ਕੁਝ ਵੀ ਹੋ ਗਿਆ ਆ, ਤਾਂ ਉਹ ਇੱਕ ਚੈਨਲ ਦੇ ਵਿੱਚ ਰਹੇਗਾ, ਉਹ ਚੈਨਲ ਦੇ ਵਿੱਚ ਰਹਿੰਦਾ ਹੈ, ਉਹ ਉਸੇ ਸਟੇਜ ਵਿੱਚ ਜਾ ਰਿਹਾ ਜਿਹਨੂੰ ਅਸੀਂ ਇਨਫਲਾਮੇਸ਼ਨ ਡੀਜਨਰੇਸ਼ਨ ਨੈਕਰੋਸਿਸ ਵਾਲੇ ਪਾਸੇ ਲੈ ਕੇ ਜਾ ਰਿਹਾ। ਬਹੁਤੀ ਸ਼ਰਾਬ ਪੀਤੀ ਤੇ ਲਿਵਰ ਖਰਾਬ ਹੋ ਗਿਆ ਤੇ ਅਸੀਂ ਉਹਨੂੰ ਨਿਕਰੋਸਿਸ ਗੈਂਗਰੀਨ ਤੱਕ ਵੀ ਲੈ ਜਾਂਦੇ ਹਾਂ ਵੀ ਨਹੀਂ ਭਾਈ ਇਹ ਤੇਰਾ ਠੀਕ ਨਹੀਂ ਹੋਣਾ, ਜੇ ਤੂੰ ਸ਼ਰਾਬ ਪੀਤੀ ਤੇ ਮਰ ਜਾਏਗਾ ਤੇਰਾ ਇੰਨਾ ਖਤਮ ਵੀ ਹੋ ਗਿਆ। ਪਰ ਮੈਂ ਹੁਣ ਇਹ ਕਹਿ ਰਿਹਾ ਹਾਂ ਵੀ ਜਿਹੜੇ ਆਂਢ ਗੁਆਂਢ ਦੇ ਅੰਗ ਹਨ, ਜੇ ਉਹਨਾਂ ਆਂਢ ਗੁਆਂਢ ਦੇ ਅੰਗਾਂ ਨੂੰ ਵੀ ਉਹੀ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਜਿਹੜੀ ਚੇਂਜ, ਜਿਹੜੀ ਨਿਕਰੋਸਿਸ, ਜਿਹੜਾ ਗੈਂਗਰੀਨ, ਜਿਹੜੀ ਡੀਜਨਰੇਸ਼ਨ ਇਸ ਇੱਕ ਅੰਗ ਵਿੱਚ ਹੋਈ ਹੈ, ਉਹਦੇ ਨਾਲ ਦੇ ਅੰਗਾਂ ਦੀ ਤਾਂ ਬਾਉਂਡਰੀ ਵੱਖਰੀ ਹੈ, ਇਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਉਸ ਘਰ ਦੀ ਚਾਰਦੀਵਾਰੀ ਵੱਖਰੀ ਸੀ, ਹਰੇਕ ਅੰਗ ਜਿਹੜਾ ਹੈ ਇੱਕ ਮੈਂਬਰਨ ਦੇ ਰਾਹੀਂ ਬਲਿਆ ਹੋਇਆ, ਉਹਦੀ ਆਪਣੀ ਬਾਉਂਡਰੀ ਬਣੀ ਹੋਈ ਹੈ। ਸੋ ਜਦੋਂ ਇਹ ਆਪਣਾ ਵਲਗਣ, ਆਪਣੀ ਬਾਉਂਡਰੀ, ਆਪਣੀ ਚਾਰਦੀਵਾਰੀ ਤੋੜ ਕੇ ਦੂਜੇ ਹੋਰ ਕਿਸੇ ਸਿਸਟਮ ਦੇ, ਉਹ ਕਿ ਫੇਫੜਿਆਂ ਤੱਕ ਕਹਿੰਦਾ ਸੰਬੰਧ ਕੀ ਹੈ, ਰੈਸਪੀਰੇਸ਼ਨ ਨਾਲ ਆ, ਲਿਵਰ ਦੇ ਨਾਲ ਤਾਂ ਨਹੀਂ ਸੰਬੰਧ ਹੈਗਾ, ਇਸੇ ਤਰ੍ਹਾਂ ਕਿਡਨੀ ਦਾ ਸੰਬੰਧ ਹੇਠਾਂ ਲਿਵਰ ਦੇ ਨਾਲ ਨਹੀਂ ਹੈਗਾ, ਉਹਦਾ ਤਾਂ ਕੰਮ ਹੀ ਹੋ ਰਿਹਾ ਹੈਗਾ। ਜਦੋਂ ਕੋਈ ਵੀ ਅੰਗ ਆਪਣਾ ਬੈਰੀਅਰ ਤੋੜ ਕੇ ਆਂਢ ਗੁਆਂਢ ਦੇ ਅੰਗਾਂ ਦੇ ਵਿਚ ਉਸੇ ਤਰ੍ਹਾਂ ਦੀ ਹੀ ਚੇਂਜ ਤਬਦੀਲੀ ਪੈਦਾ ਕਰਨੀ ਸ਼ੁਰੂ ਕਰ ਦੇਵੇ। ਫੰਕਸ਼ਨ ਤਾਂ ਸਾਧਾਰਨ ਤੌਰ ਤੇ ਵੀ ਹੋ ਜਾਂਦਾ ਹੈ ਨਾ ਕਿ ਭਾਰ ਜ਼ਿਆਦਾ ਹੋ ਗਿਆ ਤੇ ਕਿਡਨੀ ਦਾ ਫੰਕਸ਼ਨ ਜਿਹੜਾ ਕਈ ਵਾਰ ਫੇਲ ਹੋ ਜਾਂਦਾ ਹੈ, ਪਰ ਉਹ ਮਕੈਨੀਕਲ ਪ੍ਰੈਸ਼ਰ ਹੈ ਉਹਦੇ ਕਰਕੇ ਹੈਗਾ। ਥਾਇਰਾਇਡ ਕਿਸੇ ਦਾ ਵੱਧ ਗਿਆ ਤੇ ਥਾਇਰਾਇਡ ਜੇ ਲੰਬਾ ਪੈਂਦਾ ਸੁਣਦਾ ਸਿੱਧਾ ਤੇ ਉਹਦਾ ਸਾਹ ਵਾਲੀ ਨਾਲੀ ਤੇ ਭਾਰ ਪੈਂਦਾ, ਉਸਾ ਔਖਾ ਹੋ ਜਾਂਦਾ, ਪਰ ਉਹ ਸਾਹ ਦੇ ਨਾਲ ਸੰਬੰਧਿਤ ਗੱਲ ਨਹੀਂ ਹੈਗੀ। ਇਹਨਾਂ ਚੀਜ਼ਾਂ ਤੋਂ ਅਲਾਵਾ ਪਾਸੇ ਹੋ ਕੇ ਜਦੋਂ ਹਰ ਹਾਲਾਤ ਦੇ ਵਿਚ ਹੀ ਬਾਕੀ ਕੋਈ ਹੋਰ ਸਿਸਟਮ ਸਰੀਰ ਦਾ ਕੰਮ ਕਰਨਾ ਬੰਦ ਕਰ ਦੇਵੇ, ਕਿਉਂਕਿ ਗੁਆਂਢੀਆਂ ਦੇ ਘਰੇ ਮਰਗ ਹੋ ਗਈ ਤੇ ਸਾਡੇ ਘਰ ਵੀ ਅਫਸੋਸ ਤਾਂ ਹੋਏਗਾ ਹੀ ਨਾ, ਅਸੀਂ ਗੁਆਂਢ ਚ ਰਹਿੰਦੇ ਹਾਂ, ਉਹਨਾਂ ਉਹਨਾਂ ਦਰਦ ਤਕਲੀਫ਼ ਸਾਰੀ ਗੱਲ ਹੋਏਗੀ ਹੈਗੀ। ਸੋ ਇਸ ਹਿਸਾਬ ਤੇ ਜਦੋਂ ਕੋਈ ਬਿਮਾਰੀ, ਜਦੋਂ ਕੋਈ ਟਿਊਮਰ, ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ, ਟਿਸ਼ੂ ਚੇਂਜ, ਇਹਨੂੰ ਟਿਸ਼ੂ ਚੇਂਜ ਕਹੋਗੇ ਤੁਸੀਂ, ਟਿਸ਼ੂ ਚੇਂਜ ਜਦੋਂ ਇਸ ਸਟੇਜ ਤੇ ਪਹੁੰਚ ਜਾਵੇ ਭਈ ਉਹਦੀ ਬਦਬੂ, ਉਹਦੀ ਗਲਨ ਸੜਨ, ਉਹਦੇ ਘਰ ਲੱਗੀ ਹੋਈ ਅੱਗ ਗੁਆਂਢੀਆਂ ਦੇ ਘਰ ਨੂੰ ਵੀ ਸਾੜਨਾ ਸ਼ੁਰੂ ਕਰ ਦੇਵੇ। ਪੰਜਾਬੀ ਚ ਤੁਸੀਂ ਇਹ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਭਈ ਜੇ ਸਾਡੇ ਘਰੇ ਅੱਗ ਲੱਗੀ ਹੈ ਤੇ ਅਸੀਂ ਰਸੋਈ ਚ ਕੰਟਰੋਲ ਕਰ ਲਿਆ ਠੀਕ ਆ, ਤੇ ਜਦੋਂ ਗੁਆਂਢੀਆਂ ਦੇ ਘਰ ਵੀ ਉਹੀ ਅੱਗ ਪਹੁੰਚ ਜਾਵੇ ਸਰੀਰ ਦੇ ਵਿਚ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੇ ਉਦੋਂ ਅਸੀਂ ਇਹਨੂੰ ਕਹਿੰਦੇ ਹਾਂ ਕੈਂਸਰ। ਠੀਕ ਹੈ ਜੀ, ਇਹ ਸਮਝ ਲੱਗ ਗਈ ਇਸ ਗੱਲ ਦੀ ਆਸਾਨੀ ਨਾਲ ਕਿ ਕੈਂਸਰ ਆਮ ਤੌਰ ਤੇ ਸੈੱਲਾਂ ਦੀ ਇਸ ਟਾਈਪ ਦੀ ਚੇਂਜ ਹੈ ਜਿਹੜਾ ਆਪਣਾ ਘਰ ਛੱਡ ਕੇ ਗੁਆਂਢੀਆਂ ਨੂੰ ਵੀ ਸਾੜੇ, ਗੁਆਂਢੀਆਂ ਦੇ ਅੰਗਾਂ ਨੂੰ ਵੀ ਉਸ ਤਰ੍ਹਾਂ ਦਾ ਫਰਕ ਪਾਵੇ। ਠੀਕ ਹੈ, ਦੂਸਰੀ ਗੱਲ ਕਿਸੇ ਵੀ ਅੰਗ ਦਾ ਇੱਕ ਜੈਨੇਟਿਕ ਕਰੈਕਟਰ ਹੈ ਕਿ ਇਹਦਾ ਇੰਨਾ ਸਾਈਜ਼ ਹੋਣਾ ਚਾਹੀਦਾ ਹੈ, ਇੰਨੀ ਲੈਂਥ ਹੋਣੀ ਚਾਹੀਦੀ ਹੈ, ਕੱਦ ਕਿਸੇ ਦਾ 7 ਫੁੱਟ ਹੈ ਤੇ ਕਿਸੇ ਦਾ 5 ਫੁੱਟ ਹੈ ਤੇ ਕਿਸੇ ਦਾ ਕਿੰਨਾ ਹੈਗਾ, ਉਹਦੇ ਮੁਤਾਬਕ ਉਹਨਾਂ ਦਾ ਜੈਨੇਟਿਕ ਕਰੈਕਟਰ ਹੈਗਾ ਆ, ਇਹਦੀਆਂ ਉਂਗਲਾਂ ਏਡੀਆਂ ਏਡੀਆਂ ਹੋਣਗੀਆਂ, ਇਹਦਾ ਲਿਵਰ ਏਡਾ ਏਡਾ ਹੋਏਗਾ, ਇਹਦਾ ਫਲਾਣਾ ਏਡਾ ਏਡਾ ਹੋਏ, ਸਾਰੀਆਂ ਚੀਜ਼ਾਂ ਦੀ ਗਿਣਤੀ ਮਿਣਤੀ ਹੁੰਦੀ ਹੈ। ਸੋ ਉਸ ਗਿਣਤੀ ਮਿਣਤੀ ਦੇ ਮੁਤਾਬਕ ਹੀ ਅਗਰ ਕੋਈ ਇਹ ਬੈਰੀਅਰ ਤੋੜ ਦੇਵੇ ਤੇ ਉਸ ਨੂੰ ਵੀ ਅਸੀਂ ਕੈਂਸਰ ਕਹਿੰਦੇ ਹਾਂ। ਠੀਕ ਹੈ ਜੀ, ਸੋ ਕੈਂਸਰ ਦੀ ਡੈਫੀਨੇਸ਼ਨ ਜਿੰਨੇ ਵੀ ਸੱਜਣ ਸੁਣਦੇ ਨੇ ਉਹ ਇਹ ਸੁਣ ਲੈਣ ਕਿ ਜਦੋਂ ਕੋਈ ਵੀ ਬਿਮਾਰੀ ਇੱਕ ਅੰਗ ਦੇ ਵਿਚ ਹੁੰਦਿਆਂ ਹੋਇਆ ਦੂਸਰੇ ਅੰਗਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਦੇਵੇ, ਤੇ ਕੰਮ ਨੂੰ ਪ੍ਰਭਾਵਿਤ ਕਰਨ ਦਾ ਮਕਸਦ ਹੁੰਦਾ ਫੰਕਸ਼ਨਲ ਤੌਰ ਤੇ, ਫੰਕਸ਼ਨਲ ਤੌਰ ਤੇ ਨਹੀਂ ਸਟ੍ਰਕਚਰਲ ਤੌਰ ਤੇ। ਕੈਂਸਰ ਦੀ ਗੱਲ ਹੋ ਰਹੀ ਹੈ, ਇਹ ਦੋ ਗੱਲਾਂ ਸਮਝਣ ਦੀ ਲੋੜ ਆ। ਫੰਕਸ਼ਨਲ ਦੀ ਗੱਲ ਮੈਂ ਉਹੀ ਜਿਵੇਂ ਥਾਇਰਾਇਡ ਦੀ ਗੱਲ ਦੱਸੀ ਸੀ ਵੀ ਜੇ ਥਾਇਰਾਇਡ ਗੁਆਇਟਰ ਬਹੁਤਾ ਵੱਧ ਜਾਵੇ ਤੇ ਲੰਮੇ ਪੈਣ ਨਾਲ ਉਹਦਾ ਭਾਰ ਸਾਹ ਨਲੀ ਤੇ ਪਵੇਗਾ ਤੇ ਸਾਹ ਆਉਣਾ ਔਖਾ ਹੋ ਜਾਏਗਾ, ਇਹਨੂੰ ਅਸੀਂ ਕਹਿੰਦੇ ਹਾਂ ਫੰਕਸ਼ਨਲ ਪ੍ਰੋਬਲਮ ਕਿ ਫੰਕਸ਼ਨ ਦੇ ਕਰਕੇ ਜੋ ਸਿੱਧੇ ਬੈਠ ਜਾਓਗੇ ਸਾਹ ਨਹੀਂ ਔਖਾ ਹੋਏਗਾ। ਇਸੇ ਤਰ੍ਹਾਂ ਹੀ ਲਿਵਰ ਬਹੁਤਾ ਵੱਧ ਗਿਆ ਉਹਦਾ ਹੇਠਲੇ ਪਾਸੇ ਜਾਂ ਤਾਂ ਅੰਤੜੀਆਂ ਤੇ ਪ੍ਰੈਸ਼ਰ ਪੈ ਗਿਆ ਤੇ ਕਬਜ਼ ਹੋਣੀ ਸ਼ੁਰੂ ਹੋ ਗਈ, ਪੇਟ ਫੁੱਲਣਾ ਸ਼ੁਰੂ ਹੋ ਗਿਆ ਜਾਂ ਕਿਡਨੀ ਤੇ ਪ੍ਰੈਸ਼ਰ ਪੈ ਗਿਆ ਤੇ ਉਹਦੇ ਪ੍ਰੈਸ਼ਰ ਦੇ ਕਰਕੇ ਇਸ ਤਰ੍ਹਾਂ ਹੋ ਗਿਆ। ਜਾਂ ਬੜੀ ਵਧੀਆ ਐਗਜ਼ਾਮਪਲ ਹੈਗੀ ਹੈ ਜਦੋਂ ਕਿਸੇ ਬੀਬੀ ਨੂੰ ਪ੍ਰੈਗਨੈਂਸੀ ਹੋ ਜਾਂਦੀ ਹੈ ਤੇ ਉਹਨੂੰ ਡਾਕਟਰ ਕਹਿੰਦੇ ਨੇ ਵੀ ਭਾਈ ਤੈਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋ ਗਈ, ਐਲਬੋਮੀ ਯੂਰੀਆ ਹੋ ਗਿਆ ਹੈਗਾ, ਤੇਰੇ ਪਿਸ਼ਾਬ ਚ ਐਲਬੋਮਿਨ ਬਹੁਤ ਆ ਰਹੀ ਹੈ। ਉਹਦਾ ਮਤਲਬ ਕੀ ਹੋਇਆ ਕਿ ਬੱਚੇਦਾਨੀ ਦਾ ਭਾਰ ਵੱਧ ਗਿਆ, ਉਹ ਕਿਡਨੀ ਦੇ ਉੱਪਰ ਪੈ ਗਿਆ ਜਿਹਦੇ ਕਰਕੇ ਫਿਲਟਰੇਸ਼ਨ ਡਿਫੈਕਟਿਵ ਹੋ ਗਿਆ, ਔਰ ਇਹ ਸਾਰਾ ਕੰਮ ਕੀ ਹੈ ਮਕੈਨੀਕਲ, ਉਹਦਾ ਫੰਕਸ਼ਨਲ ਕੰਮ ਹੈਗਾ। ਜਦੋਂ ਉਹ ਪ੍ਰੈਗਨੈਂਸੀ ਡਿਲੀਵਰ ਹੋ ਜਾਏਗੀ ਨਾਰਮਲ ਹੋ ਜਾਏਗੀ ਤੇ ਸੰਭਾਵਨਾ ਇਹ ਆ ਵੀ ਜਿਹੜੀ ਇਹ ਪ੍ਰੋਬਲਮ ਬਣੀ ਸੀ ਇਹ ਨਾਰਮਲ ਹੋ ਜਾਏਗੀ, ਇਹ ਇਸ ਤਰ੍ਹਾਂ ਦੀ ਨਹੀਂ ਰਹੇਗੀ। ਪਰ ਜੇ ਇਸ ਤਰ੍ਹਾਂ ਦਾ ਕੋਈ ਕਾਰਨ ਨਾ ਦਿਸੇ ਵੀ ਜੇ ਆਹ ਰਿਲੀਵ ਹੋ ਜਾਵੇ ਤੇ ਫਿਰ ਆਹ ਕੰਮ ਜਿਹੜਾ ਠੀਕ ਹੋ ਜਾਊਗਾ, ਜੇ ਆਹ ਪਾਸਾ ਐ ਕਰ ਲਈਏ ਤੇ ਫਿਰ ਕੰਮ ਐ ਠੀਕ ਹੋ ਜਾਊਗਾ, ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਾ ਦੱਸੇ ਕੁਝ ਵੀ ਹੋ ਜਾਵੇ, ਹੁਣ ਕੰਮ ਗੁਆਂਢੀਆਂ ਦਾ ਵੀ ਖਰਾਬ ਹੋ ਗਿਆ, ਹੁਣ ਨਾਲ ਲੱਗਦੇ ਅੰਗਾਂ ਦਾ ਵੀ ਕੰਮ ਖਰਾਬ ਹੋ ਗਿਆ, ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਕੈਂਸਰ। ਕਿਸੇ ਵੀ ਬਿਮਾਰੀ ਦੇ ਵਿਚ ਜਦੋਂ ਇੱਕ ਸਿਸਟਮ ਨਹੀਂ, ਕਿਉਂਕਿ 9 ਸਿਸਟਮ ਨੇ, ਇੱਕ ਸਿਸਟਮ ਨਹੀਂ, ਜਦੋਂ ਇੱਕ ਸਿਸਟਮ ਦੇ ਇਫੈਕਟ ਜਿਹੜੇ ਨੇ ਉਹ ਦੂਸਰੇ ਸਿਸਟਮ ਦੇ ਵਿਚ ਵੀ ਦਿਸਣ ਲੱਗ ਜਾਣ, ਉਹਦਾ ਕੰਮ ਵੀ ਇਸ ਤਰ੍ਹਾਂ ਪ੍ਰਭਾਵਿਤ ਹੋਵੇ ਵੀ ਭਾਵੇਂ ਇਹ ਅੰਗ ਕੱਢ ਵੀ ਦਿਓ ਤੇ ਬਾਵਜੂਦ ਇਸ ਦੇ ਵੀ ਉਹ ਦੂਸਰਾ ਅੰਗ ਜਿਹੜਾ ਆ ਉਹ ਖਰਾਬੀ ਰਹੇਗੀ ਰਹੇਗੀ, ਕਿਉਂਕਿ ਉਹ ਵਿਚਾਰਾ ਆਪਣਾ ਹੀ ਗੱਲ ਛੱਡ ਗਿਆ ਹੈਗਾ, ਇਸ ਗੁਆਂਢ ਦੇ ਸੇਕ ਕਰਕੇ ਉਹਨੂੰ ਵੀ ਇੰਨੀ ਪ੍ਰੋਬਲਮ ਆ ਗਈ ਹੈ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ। ਆਮ ਬਿਮਾਰੀਆਂ ਇੱਕ ਅੰਗ ਇੱਕ ਸਿਸਟਮ ਦੇ ਵਿਚ ਚੱਲਣ ਕਰਦੀਆਂ ਨੇ ਫੰਕਸ਼ਨਲ ਤੌਰ ਤੇ, ਔਰ ਅਗਰ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਵੀ ਤੇ ਉਹ ਬਿਮਾਰੀ ਉਸ ਚੈਨਲ ਦੇ ਵਿਚ ਹੀ ਚੱਲਣੀ ਹੈ ਜਿਹੜੀ ਇੱਕ ਸਿਸਟਮ ਦਾ ਚੈਨਲ ਹੁੰਦਾ ਹੈ। ਲੇਕਿਨ ਜਦੋਂ ਕੋਈ ਬਿਮਾਰੀ ਇੱਕ ਅੰਗ ਵਿਚ ਹੋ ਗਏ ਬਾਕੀ ਹੋਰ ਸਿਸਟਮਾਂ ਦੇ ਚੈਨਲ ਵੀ ਖਰਾਬ ਕਰ ਦੇਵੇ, ਉਹਨਾਂ ਦਾ ਚਲਨ ਖਰਾਬ ਹੋ ਜਾਵੇ, ਔਰ ਫਿਰ ਇਸ ਸਿਸਟਮ ਦਾ ਹੁਣ ਕਈ ਚੀਜ਼ਾਂ ਅਸੀਂ ਕੱਟ ਵੱਢ ਕੇ ਸਰਜਰੀ ਦੇ ਤੌਰ ਤੇ ਸਿੱਟ ਦਿੰਦੇ ਹਾਂ। ਓਕੇ ਠੀਕ ਹੈ ਯਾਰ, ਤੇਰੇ ਇਹਦੇ ਚ ਨੁਕਸ ਆ ਗਿਆ ਸੀਗਾ, ਅਸੀਂ ਇਹਨੂੰ ਕੱਟ ਕੇ ਵੱਢ ਸੁੱਟਦਾ ਬਾਹਰ ਸਿੱਟਦਾ। ਹੁਣ ਹੋਣਾ ਕੀ ਚਾਹੀਦਾ ਆ, ਹੁਣ ਗੁਆਂਢੀਆਂ ਤੇ ਕੋਈ ਤਕਲੀਫ਼ ਨੀ ਹੋਣੀ ਚਾਹੀਦੀ ਨਾ। ਲਿਵਰ ਵਧਿਆ ਸੀਗਾ, ਲਿਵਰ ਦਾ ਪੀਸ ਕੱਟ ਕੇ ਡਾਕਟਰ ਨੇ ਸੁੱਟ ਦਿੱਤਾ, ਹੁਣ ਹੁਣ ਤਾਂ ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਨਹੀਂ, ਜੇ ਇਸ ਤਰ੍ਹਾਂ ਦੇ ਕਿਸੇ ਅੰਗ ਨੂੰ ਕੱਟ ਵੱਢ ਕਰਕੇ ਤੇ ਤੁਸੀਂ ਇਹ ਆਖੋ ਵੀ ਉਹ ਜਿਸ ਕਰਕੇ ਪ੍ਰੈਸ਼ਰ ਪੈਂਦਾ ਸੀ ਦੂਜੇ ਅੰਗ ਤੇ ਉਹ ਠੀਕ ਹੋ ਗਿਆ ਤੇ ਉਹ ਠੀਕ ਨਾ ਹੋਵੇ, ਉਹਦਾ ਕੰਮ ਡਿਸਟਰਬ ਹੈਗਾ ਹੀ ਹੈਗਾ ਆ, ਤਾਂ ਉਸ ਨੂੰ ਅਸੀਂ ਕੈਂਸਰ ਕਹਿੰਦੇ ਹੈਗੇ। ਹੁਣ ਦੂਸਰੀ ਗੱਲ, ਕੈਂਸਰ ਦੀਆਂ ਦੋ ਟਾਈਪ ਦੀਆਂ ਕੰਡੀਸ਼ਨਾਂ ਨੇ। ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਟਿਊਮਰ ਫਾਰਮ ਕਰਦਾ ਹੈ, ਗਿਲਟੀਆਂ ਬਣਾਉਂਦਾ ਹੈ। ਇਹਨਾਂ ਗਿਲਤੀਆਂ ਵਿਚ ਕੱਲਾ ਗਿਲਤੀਆਂ ਨਾ ਸਮਝੋ, ਲਾਈਕੋਮਾ ਵਗੈਰਾ ਗਿਲਤੀਆਂ ਨਾ ਸਮਝੋ, ਇਹਦੇ ਚ ਮੌਕੇ ਵੀ ਆ ਸਕਦੇ ਨੇ, ਸਕਿਨ ਟੈਗਸ ਵਗੈਰਾ ਵੀ ਆ ਸਕਦੇ ਨੇ, ਇਹਦੇ ਚ ਕਿਸੇ ਬੋਨ ਦੀ ਐਕਸਟਰਾ ਡਿਵੈਲਪਮੈਂਟ ਵੀ ਆ ਸਕਦੀ, ਹੱਡੀ ਦੀ ਕਿਸੇ ਦੀ ਡਿਵੈਲਪਮੈਂਟ ਵੀ ਆ ਸਕਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਕਿਸੇ ਅੰਗ ਦਾ ਆਪਣੇ ਜੈਨੇਟਿਕ ਕਰੈਕਟਰ ਨੂੰ ਲੰਘ ਕੇ ਆਮ ਲੋੜ ਨਾਲੋਂ ਵੱਧ ਵੱਧ ਜਾਣਾ ਜਾਂ ਵਿੰਗੇ ਦੇ। ਦੂਸਰੀ ਗੱਲ ਇਹ ਆ ਕਿ ਆਮ ਤੌਰ ਤੇ ਜਿਹੜੀ ਵੀ ਚੀਜ਼ ਤੁਰਦੀ ਮੰਨ ਲਾ, ਜਦ ਅਸੀਂ ਪਾਣੀ ਲਾ ਰਹੇ ਹਾਂ ਖਾਲੇ ਦੇ ਵਿਚ, ਤੇ ਪਾਣੀ ਲਾ ਰਿਹਾ ਤੇ ਖਾਲੇ ਦੇ ਵਿਚ ਜਾਣਾ ਚਾਹੀਦਾ ਨਾ ਇਸ ਨੂੰ। ਲੇਕਿਨ ਜਦੋਂ ਕੋਈ ਖਾਲਾ ਉਛਲ ਕੇ ਗੁਆਂਢੀਆਂ ਨੂੰ ਜਿੱਥੇ ਪਾਣੀ ਨਹੀਂ ਪੈਣਾ ਚਾਹੀਦਾ ਉਥੇ ਵੀ ਪਾਣੀ ਪੈਣਾ ਸ਼ੁਰੂ ਹੋ ਜਾਵੇ, ਉਛਲ ਗਈ ਨਹਿਰ ਉਛਲ ਗਈ ਜਾਂ ਖਾਲਾ ਉਛਲ ਗਿਆ, ਤੇ ਉਸ ਹਾਲਾਤ ਦੇ ਵਿਚ ਜੇ ਤੁਸੀਂ ਪਿੱਛੋਂ ਪਾਣੀ ਬੰਦ ਵੀ ਕਰ ਦਿੱਤਾ, ਲੇਕਿਨ ਜਿੱਥੇ ਤੁਸੀਂ ਸਲਾਬ ਕਰ ਦਿੱਤੀ ਉਹ ਤਾਂ ਸਲਾਬ ਹੈਗੀ ਹੈਗੀ ਹੈ ਨਾ, ਉਹਦਾ ਉਹਦੀ ਰਿਪੇਅਰ ਤਾਂ ਫਿਰ ਵੱਖਰੀ ਹੋਣੀ ਹੈ ਨਾ। ਜਦੋਂ ਵੀ ਬਿਮਾਰੀ ਦੇ ਤੌਰ ਤੇ ਸਰੀਰ ਦੇ ਵਿਚ ਇੱਕ ਅੰਗ ਦੀ ਬਿਮਾਰੀ ਦੇ ਕਰਕੇ ਦੂਜੇ ਅੰਗ ਦੇ ਵਿਚ ਖਰਾਬੀ ਹੋਈ ਹੋਵੇ ਤੇ ਉਹ ਖਰਾਬੀ ਪਹਿਲੇ ਅੰਗ ਦੀ ਬਿਮਾਰੀ ਨੂੰ ਕੱਟ ਵੱਢ ਕਰਕੇ ਬਾਹਰ ਸੁੱਟਣ ਦੇ ਮੁਤਾਬਕ ਵੀ ਠੀਕ ਨਾ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਹੋ ਗਿਆ ਹੈ। ਸੋ ਇਹ ਇੱਕ ਤਰ੍ਹਾਂ ਇਹਦੀਆਂ ਇਨੋਵੇਸ਼ਨ ਦੀਆਂ ਜਾਂ ਇਹ ਕੰਡੀਸ਼ਨਾਂ ਹਨ। ਅਗਲੀ ਗੱਲ ਇਹ ਆ ਕਿ ਕੈਂਸਰ ਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿਚ ਆਮ ਤੌਰ ਤੇ। ਉਹਦੇ ਨਾਲ ਜਿੰਨੀ ਵੀ ਅੰਗਾਂ ਦੀ ਡਿਵੈਲਪਮੈਂਟ ਹੁੰਦੀ, ਇੱਕ ਤਾਂ ਇਹ ਆ ਕਿ ਸਪੀਡ ਅਪ ਨਾਰਮਲ ਸੈੱਲਾਂ ਦੀ ਵਧਣ ਦੀ ਇੱਕ ਸਪੀਡ ਆ ਜਿਹੜੀ ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ ਦੇ ਵਿਚ ਪਹਿਲਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਸੈੱਲ ਦੀ ਉਮਰ ਕਿੰਨੀ ਹੈ, 120 ਦਿਨ। 120 ਦਿਨਾਂ ਦੇ ਵਿਚ ਜਿਹੜੇ 120 ਦਿਨ ਤੋਂ ਪਹਿਲਾਂ ਪੈਦਾ ਹੋਏ ਸੀ ਉਹ ਸੈੱਲ ਮਰ ਜਾਣਗੇ ਔਰ ਉਹਨਾਂ ਦਾ ਆਟੋਲਾਈਸਿਸ ਹੋ ਜਾਏਗਾ, ਦੂਜੇ ਨਵੇਂ ਸੈੱਲ ਉਹਦੀ ਥਾਂ ਤੇ ਰਿਪਲੇਸ ਹੁੰਦੇ ਰਹਿਣਗੇ ਔਰ ਇਹ ਚੱਕਰ ਰੈਗੂਲਰ ਚੱਲਦਾ ਰਹਿੰਦਾ। ਬੋਨ ਦਾ ਬੋਨ ਮੈਰੋ ਜਿਹੜਾ ਇਹ ਬਣਾਉਂਦਾ ਰਹਿੰਦਾ ਹੈ, ਸੈੱਲ ਟੁੱਟਦੇ ਭੱਜਦੇ ਰਹਿੰਦੇ ਨੇ, ਵੇਸਟ ਹੁੰਦੇ ਰਹਿੰਦੇ ਨੇ, ਨਵੇਂ ਬਣਦੇ ਰਹਿੰਦੇ ਨੇ। ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਹ

ਜਦੋਂ ਉਹ ਵੇਸਟੇਜ ਘੱਟ ਹੋਵੇ ਨਵੇਂ ਜ਼ਿਆਦਾ ਬਣਨ ਤੇ ਬੰਦਾ ਲੰਬਾ ਚੌੜਾ ਜਵਾਨ ਵਗੈਰਾ ਹੋ ਜਾਂਦਾ ਹੈਗਾ ਆ। ਜਦੋਂ ਉਹ ਸੈੱਲ ਜਿਹੜੇ ਨੇ ਜ਼ਿਆਦਾ ਟੁੱਟ ਰਹੇ ਨੇ ਔਰ ਉਸ ਤੋਂ ਬਾਅਦ ਉਹਨੀ ਰਿਪੇਅਰ ਨਹੀਂ ਹੋ ਰਹੀ, ਉਹਨੇ ਨਵੇਂ ਬਣ ਨਹੀਂ ਰਹੇ ਤੇ ਉਦੋਂ ਆਮ ਤੌਰ ਤੇ ਸਾਰੀਆਂ ਚੀਜ਼ਾਂ ਸਾਰੇ ਫੰਕਸ਼ਨ ਜਿਹੜੇ ਨੇ ਉਹ ਸਲੋ ਡਾਊਨ ਹੋ ਜਾਂਦੇ ਨੇ, ਜਿਵੇਂ ਬੁਢਾਪੇ ਦੇ ਵਿਚ ਆਮ ਤੌਰ ਤੇ ਹੋ ਜਾਂਦੇ ਨੇ। ਸੋ ਮੈਂ ਇਹ ਕਹਿ ਰਿਹਾ ਹਾਂ ਕਿ ਇਸ ਕੈਂਸਰ ਦਾ ਜਿਹੜਾ ਹੈ ਜਿੰਨੀ ਵੀ ਡਿਵੈਲਪਮੈਂਟ ਹੁੰਦੀ ਹੈ ਉਸ ਡਿਵੈਲਪਮੈਂਟ ਦਾ ਇੱਕ ਸਿਸਟਮ ਹੈ ਕਿ ਇਹ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਗਿਆ। ਐਂ ਤਾਂ ਨਹੀਂ ਹੁੰਦਾ ਵੀ ਜੇ ਬੱਚਾ ਜਵਾਨ ਹੋ ਜਾਏ ਤੇ ਉਹ ਜਿਵੇਂ ਜਿਵੇਂ ਵੱਡਾ ਹੋਇਆ ਬਚਪਨ ਤੋਂ ਜਵਾਨ ਬਣਿਆ ਤੇ ਉਹਦਾ ਲਿਵਰ ਪਸਲੀਆਂ ਤੋਂ ਬਾਹਰ ਆਜੂਗਾ? ਨਹੀਂ, ਜਦੋਂ ਜੰਮਿਆ ਸੀ ਉਹ ਉਦੋਂ ਵੀ ਉਹਦਾ ਲਿਵਰ ਪਸਲੀਆਂ ਦੇ ਅੰਦਰ ਹੀ ਸੀਗਾ, ਜਦੋਂ ਉਹ ਜਵਾਨ ਹੋਇਆ ਉਦੋਂ ਵੀ ਲਿਵਰ ਪਸਲੀਆਂ ਦੇ ਅੰਦਰ ਹੀ ਰਹੇਗਾ, ਕਿਉਂਕਿ ਹਰ ਇੱਕ ਰੇਸ਼ੋ ਦੇ ਮੁਤਾਬਕ ਬਰਾਬਰ ਵਧਣਾ ਹੈ। ਹਰ ਅੰਗ ਨੇ ਉਹਦਾ ਜੋ ਜੈਨੇਟਿਕ ਕਰੈਕਟਰ ਹੈਗਾ ਆ ਮਾਂ ਬਾਪ ਵੱਲੋਂ ਆਇਆ ਹੋਇਆ ਉਸ ਕਰੈਕਟਰ ਦੇ ਅਨੁਸਾਰ ਹੀ ਵਧਣਾ ਹੈ। ਤੇ ਜਦੋਂ ਕੋਈ ਅੰਗ ਇਸ ਤਰ੍ਹਾਂ ਇਸ ਕਰੈਕਟਰ ਨੂੰ ਤੋੜ ਦੇਵੇ, ਬੈਰੀਅਰ ਤੋੜ ਦੇਵੇ, ਮੈਂ ਤਾਂ ਨਹੀਂ ਮੰਨਦਾ ਵੀ ਮੇਰੇ ਖਾਨਦਾਨ ਨੇ ਕੀ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਸੀਗਾ, ਮੈਂ ਤੇ ਆਪਣੀ ਮਰਜ਼ੀ ਮਤਾਬਕ ਕਰੂੰਗਾ। ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆ ਜਾਵੇ ਸਰੀਰ ਦੇ ਵਿਚ ਆ ਜਾਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਇਹ ਕੈਂਸਰ ਹੋ ਗਿਆ। ਔਰ ਇਹਦੇ ਨਾਲ ਨਾਲ ਕੀ ਹੋਇਆ, ਇਹਦਾ ਦੂਜਾ ਸਪਸ਼ਟੀਕਰਨ ਕੀ ਹੋਇਆ, ਇਰੈਗੂਲੈਰਿਟੀ, ਮਾਂ ਬਾਪ ਦੀ ਗੱਲ ਨੀ ਮੰਨਣੀ ਨਾ, ਇਰੈਗੂਲੈਰਿਟੀ ਹੋ ਗਈ। ਔਰ ਅਸੀਂ ਇਸ ਇਰੈਗੂਲੈਰਿਟੀ ਨੂੰ ਜਿਹੜੀ ਕੈਂਸਰ ਦੇ ਤੌਰ ਤੇ ਟਿਊਮਰ ਦੇ ਤੌਰ ਤੇ ਪੈਦਾ ਹੁੰਦੀ ਹੈ ਉਸ ਇਰੈਗੂਲੈਰਿਟੀ ਨੂੰ ਅਸੀਂ ਹੱਥਾਂ ਨਾਲ ਨਾਪ ਕੇ ਟੋ ਕੇ ਵੇਖ ਕੇ ਵੀ ਮਹਿਸੂਸ ਕਰ ਸਕਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੀ ਨੂੰ ਬ੍ਰੈਸਟ ਦੇ ਵਿਚ ਟਿਊਮਰ ਹੋ ਗਿਆ, ਆਮ ਤੌਰ ਤੇ ਬੱਚਿਆਂ ਨੂੰ ਦੁੱਧ ਦੱਧ ਪਿਆਉਂਦਿਆਂ ਸਿਰ ਵਾਜੀਗਾ ਕੁਛ ਵਾਜੀਗਾ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਬਿਲਕੁਲ ਟਿਊਮਰ ਵਗੈਰਾ ਹੁੰਦੇ ਰਹਿੰਦੇ ਨੇ, ਉਹ ਰਿਜ਼ਾਲਵ ਵੀ ਹੁੰਦੇ ਰਹਿੰਦੇ ਨੇ। ਪਰ ਕੋਈ ਐਸਾ ਟਿਊਮਰ ਬਣਿਆ ਜਿਹੜਾ ਰਿਜ਼ਾਲਵ ਨਹੀਂ ਹੋਇਆ, ਤੇ ਜਦੋਂ ਤੁਸੀਂ ਬ੍ਰੈਸਟ ਨੂੰ ਵੇਖੋਗੇ ਇੱਕ ਤਾਂ ਉਹ ਆ ਵੀ ਇੱਕ ਪਾਸੇ ਨੂੰ ਬਾਹਰੀ ਆਮ ਬ੍ਰੈਸਟ ਦੀ ਇੱਕ ਸ਼ੇਪ ਆ ਨਾਰਮਲ ਗੋਲਾਈ ਵਾਲੀ, ਉਹ ਸ਼ੇਪ ਨਹੀਂ ਰਹਿਣੀ ਔਰ ਬ੍ਰੈਸਟ ਕਿਸੇ ਪਾਸੇ ਨੂੰ ਅਲੱਗ ਜਿਵੇਂ ਆਮ ਟਿਊਮਰ ਹੋ ਜਾਂਦਾ ਤੁਸੀਂ ਵੇਖਦੇ ਹੀ ਹੋ, ਗਲੇ ਟਿਊਮਰ ਹੋ ਗਿਆ, ਮੂੰਹ ਤੇ ਟਿਊਮਰ ਹੋ ਗਿਆ, ਲੱਤ ਬਾਂਹ ਤੇ ਟਿਊਮਰ ਹੋ ਗਿਆ, ਉਹ ਲੱਤ ਬਾਂਹ ਤੋਂ ਵੱਖਰਾ ਉੱਪਰ ਨੂੰ ਉੱਠ ਜਾਂਦਾ ਹੈ ਨਾ। ਸੋ ਇਹ ਇੱਕ ਸਧਾਰਨ ਗੱਲ ਆ ਕਿ ਟਿਊਮਰ ਬਾਂਹ ਤੇ ਹੋਇਆ, ਗਿਲਟੀ ਹੋਈ, ਉਹ ਉੱਪਰ ਨੂੰ ਫੁੱਲ ਗਈ ਔਰ ਜੇ ਠੀਕ ਵੀ ਹੋਈ ਤੇ ਉਸੇ ਤਰ੍ਹਾਂ ਠੀਕ ਵੀ ਹੋ ਗਈ, ਜੇ ਨਹੀਂ ਵੀ ਹੋਈ ਤੇ ਉਹ ਜਿਹੜੀ ਗਿਲਟੀ ਬਣੀ ਹੈ ਬਾਂਹ ਤੇ ਲੱਤ ਤੇ ਕਿਸੇ ਵੀ ਅੰਗ ਦੇ ਵਿਚ ਮਰਜ਼ੀ ਦੀ ਬਾਹਰੋਂ ਸਾਨੂੰ ਦਿਖਾਈ ਦੇ ਰਹੀ ਹੈ ਉਹ ਗੋਲ ਸ਼ੇਪ ਦੇ ਵਿਚ ਹੋਏਗੀ, ਗੁਲਾਈ ਦੇ ਵਿਚ ਹੋਏਗੀ ਔਰ ਤੁਸੀਂ ਉਹਨੂੰ ਹੱਥ ਲਾ ਕੇ ਢੋ ਕੇ ਜਦੋਂ ਵੇਖਦੇ ਹੋ ਤੇ ਤੁਹਾਨੂੰ ਭਾਵੇਂ ਉਹ ਢਿੱਡ ਚ ਹੋਵੇ, ਭਾਵੇਂ ਬ੍ਰੈਸਟ ਚ ਹੋਵੇ, ਭਾਵੇਂ ਕਿਸੇ ਵੀ ਥਾਂ ਤੇ ਹੋਵੇ, ਉਸ ਟਿਊਮਰ ਨੂੰ ਜਦੋਂ ਤੁਸੀਂ ਹੱਥ ਲਾ ਕੇ ਵੇਖੋਗੇ ਤੇ ਉਹ ਗੋਲ ਦਿਖਾਈ ਦੇਗਾ। ਦੋ ਕੰਡੀਸ਼ਨਾਂ ਉਹਦੀਆਂ ਹੋਣਗੀਆਂ, ਜਾਂ ਤੇ ਉਹ ਪੋਲਾ ਹੋਏਗਾ, ਪਿਲਪਲਾ ਹੋਏਗਾ ਜਿਹਨੂੰ ਅਸੀਂ ਸਿਸਟਿਕ ਟਿਊਮਰਸ ਕਹਿੰਦੇ ਹਾਂ, ਜਾਂ ਉਹ ਸੰਘਣਾ ਹਾਰਡ ਹੋ ਗਿਆ ਹੋਵੇਗਾ ਔਰ ਉਹਨੂੰ ਅਸੀਂ ਟਿਊਮਰ ਕਹਿੰਦੇ ਹਾਂ। ਪਰ ਟਿਊਮਰ ਸਿਸਟਿਕ ਜ਼ਰੂਰੀ ਨਹੀਂ ਕੈਂਸਰਸ ਹੋਵੇ, ਟਿਊਮਰ ਆਮ ਜਿਹੜਾ ਹਾਰਡ ਹੋ ਗਿਆ ਜ਼ਰੂਰੀ ਨਹੀਂ ਕੈਂਸਰਸ ਹੋਵੇ। ਫਿਰ ਕੈਂਸਰਸ ਹੋਣ ਦੀ ਕੀ ਨਿਸ਼ਾਨੀ ਹੈ? ਉਹਨੇ ਉਹ ਪੈਟਰਨ ਜਿਹੜਾ ਘਰ ਵਾਲਾ ਸੀਗਾ ਉਹ ਨਹੀਂ ਮੰਨਿਆ, ਉਹਨੇ ਕਾਨੂੰਨ ਉਹ ਨਹੀਂ ਮੰਨਿਆ, ਉਹਨੇ ਇਹ ਰੈਗੂਲਰ ਸ਼ੇਪ ਬਣਾ ਲਈ, ਵਿੰਗੀ ਟੇਢੀ ਸ਼ੇਪ ਬਣਾ ਲਈ ਔਰ ਜਦੋਂ ਤੁਸੀਂ ਹੱਥ ਲਾ ਕੇ ਵੇਖਦੇ ਹੋ ਤੇ ਫਿਰ ਐ ਲੱਗਦਾ ਆ ਭਾਈ ਜਿਸ ਤਰ੍ਹਾਂ ਗਰਾਰੀ ਹੁੰਦੀ ਨਾ ਸਾਈਕਲ ਦੀ, ਉਹਦੇ ਦੰਦੇ ਹੁੰਦੇ ਨੇ, ਉਂਗਲਾਂ ਘੁਮਾਓ ਉਹਦੇ ਉੱਪਰ ਉੱਪਰ ਤੇ ਤੁਹਾਨੂੰ ਐ ਲੱਗੇਗਾ ਵੀ ਕਿੰਗਰੇ ਜੇ ਦੰਦੇ ਜੇ ਦੰਦਰੇ ਬਣੇ ਹੋਏ ਨੇ, ਇਹ ਸਾਫ ਪਲੇਨ ਨਹੀਂ ਹੈਗਾ। ਸੋ ਜਿਹੜੇ ਨਾਰਮਲ ਸਿਸਟ ਜਾਂ ਨਾਰਮਲ ਟਿਊਮਰ ਕਿਸੇ ਵੀ ਅੰਗ ਦੇ ਵਿਚ ਹੁੰਦੇ ਨੇ ਉਹ ਆਮ ਤੌਰ ਤੇ ਸਾਫ ਤੇ ਗਲੋਬੂਲਰ ਹੁੰਦੇ ਨੇ, ਗੋਲ ਹੁੰਦੇ ਨੇ, ਸਰਕਮਫਰੈਂਸ ਉਹਨਾਂ ਦਾ ਇਰੈਗੂਲਰ ਨਹੀਂ ਹੁੰਦਾ, ਜਿਗ ਜੌਗ ਨਹੀਂ ਹੁੰਦਾ। ਲੇਕਿਨ ਜਿਹੜੇ ਕੈਂਸਰਸ ਟਿਊਮਰ ਹੁੰਦੇ ਨੇ ਉਹ ਆਮ ਤੌਰ ਤੇ ਇਰੈਗੂਲਰ ਹੁੰਦੇ ਨੇ, ਦੂਸਰੀ ਗੱਲ ਉਹ ਪੇਨਫੁਲ ਹੁੰਦੇ ਨੇ, ਤੀਸਰੀ ਗੱਲ ਉਹ ਹਾਰਡ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਆਮ ਤੌਰ ਤੇ ਉਹਨਾਂ ਟਿਊਮਰਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਕੈਂਸਰ ਟਿਊਮਰ ਦੇ ਤੌਰ ਤੇ ਪੈਦਾ ਹੁੰਦੇ ਨੇ। ਇਨਵੇਸ਼ਨ ਦੀ ਗੱਲ ਮੈਂ ਤੁਹਾਨੂੰ ਬੜੀ ਡਿਟੇਲ ਚ ਦੱਸ ਦਿੱਤੀ, ਟਿਊਮਰ ਜਿਹੜੇ ਨੇ ਕੈਂਸਰਸ ਟਿਊਮਰ ਨੇ ਉਹ ਆਮ ਤੌਰ ਤੇ ਆਪਣੇ ਸਿਸਟਮ ਦਾ ਬੈਰੀਅਰ ਲੰਘ ਕੇ ਦੂਜੇ ਨਾਲ ਦੇ ਸਿਸਟਮਾਂ ਦੇ ਵਿਚ ਵੀ ਉਹਦਾ ਇਫੈਕਟ ਉਹਦਾ ਹੁੰਦਾ ਹੈਗਾ। ਹੁਣ ਇਸ ਤੋਂ ਅਗਲੀ ਗੱਲ, ਕੈਂਸਰ ਦਾ ਸਾਨੂੰ ਪਤਾ ਲੱਗ ਗਿਆ ਜਦੋਂ ਚਾਹੇ ਉਹ ਬੋਨ ਚ ਹੋਵੇ ਤੇ ਚਾਹੇ ਉਹ ਕਿਸੇ ਮਾਸਪੇਸ਼ੀ ਚ ਹੋਵੇ, ਚਾਹੇ ਪੇਟ ਚ ਹੋਵੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੇ ਸੈੱਲਾਂ ਦੇ ਵਿਚ

0: ਮੰਨ ਲਿਆ ਜਾਏ ਹਿਊਮਨ ਸੈੱਲ ਜਿਹੜੇ ਸਾਡੇ ਹਨ ਜਾਂ ਫੀਮੇਲ ਸੈੱਲ ਹਨ ਸਾਡੇ ਕਨੈਕਟਡ ਸੈੱਲ ਹੈਗੇ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਡੇ ਜਿਹੜੇ ਨੇ ਉਹ ਜਿਹੜੇ ਹੈਗੇ ਨੇ ਜਿਹੜੇ ਸੈੱਲਾਂ ਦੀ ਬਣੇ ਹੋਏ ਨੇ ਗਰੁੱਪ, ਉਹਨਾਂ ਦੇ ਵਿਚ ਹੋਵੇ ਤੇ ਉਹ ਉਸੇ ਥਾਂ ਤੇ ਹੀ ਰਵੇ ਨਾਰਮਲ ਆ। ਪਰ ਜਦੋਂ ਉਹ ਆਪਣਾ ਬੈਰੀਅਰ ਲੰਘ ਕੇ ਦੂਜੀ ਤਰ੍ਹਾਂ ਦੇ ਸੈੱਲ ਨੂੰ ਇਫੈਕਟ ਕਰਨਾ ਸ਼ੁਰੂ ਕਰ ਦੇਵੇ ਤਾਂ ਉਹ ਐਬਨਾਰਮਲ ਹੋ ਜਾਂਦਾ ਹੈ। ਹੁਣ ਇਹ ਬਲੱਡ ਦੇ ਵਿਚ ਹੋ ਸਕਦਾ ਹੈਗਾ, ਇਹ ਲਿੰਫ ਦੇ ਵਿਚ ਹੋ ਸਕਦਾ ਆ, ਮਾਇਲੋਮਾ ਵਗੈਰਾ ਹੋ ਸਕਦਾ ਹੈ, ਔਰ ਲੈਂਫੋਮਾ ਵਗੈਰਾ ਵੀ ਹੋ ਸਕਦਾ ਹੈਗਾ ਆ। ਭਾਵ ਅਸੀਂ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਪਰ ਉਹਨਾਂ ਦਾ ਜਿਹੜਾ ਉਹ ਕਰੈਕਟਰ ਹੈ ਨਾ ਅੰਦਰ ਦਾ, ਬਾਂਦਰ ਨੇ ਟਪੂਸੀ ਹੀ ਮਾਰਨੀ ਹੈ, ਉਹਦਾ ਕਰੈਕਟਰ ਨਹੀਂ ਛੱਡਦਾ ਉਹ, ਭਾਵੇਂ ਉਹਨੂੰ ਪਿੰਜਰੇ ਚ ਬੰਦ ਕਰ ਦੋ ਪਿੰਜਰੇ ਦੀ ਟਪੂਸੀਆਂ ਮਾਰੀ ਜਾਊਗਾ, ਬਾਹਰ ਹੈਗਾ ਤੂੰ ਮਾਰਨੀਆਂ ਨੇ। ਕੈਂਸਰ ਇੱਕ ਐਸਾ ਹੈਗਾ ਆ ਜਿਹੜਾ ਉਹ ਆਪਣੀ ਖਸਲਤ ਨਹੀਂ ਬਦਲਦਾ, ਉਹਦੀ ਜਿਹਦੀ ਨੇਚਰ ਹੈਗੀ ਹੈ ਉਹ ਉਸ ਨੂੰ ਨਹੀਂ ਬਦਲਦਾ, ਉਹਦੀ ਬੈਰੀਅਰ ਤੋੜਨ ਵਾਲੀ, ਉਹਦੀ ਇਰੈਗੂਲਰ ਸ਼ੇਪ ਹੋਣ ਵਾਲੀ, ਉਹਦਾ ਗੁਆਂਢੀਆਂ ਨੂੰ ਤੰਗ ਕਰਨ ਵਾਲੀ ਜਿਹੜੀ ਗੱਲ ਆ ਉਹ ਨਹੀਂ ਬਦਲਦੀ। ਹੁਣ ਅਗਲੀ ਗੱਲ, ਜੇ ਇਹ ਨਹੀਂ ਬਦਲਦੀ ਆਦਤ ਤੇ ਫਿਰ ਇਹ ਟਪੂਸੀਆਂ ਮਾਰਦਾ ਕਿਵੇਂ ਆ, ਇਹ ਕੈਂਸਰ ਕਿਵੇਂ ਇੱਕ ਤੋਂ ਦੂਜੇ ਨੂੰ ਇਫੈਕਟ ਕਰਦਾ ਹੈਗਾ, ਜਾਣਨ ਦੀ ਬੜੀ ਲੋੜ ਹੈਗੀ ਹੈ। ਹੁਣ ਇਹਦੇ ਇਹ ਜਾਣਨ ਦਾ ਤਰੀਕਾਕਾਰ ਸਿਰਫ ਇੱਕ ਆ, ਜਾਂ ਤਾਂ ਇਹ ਬਲੱਡ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਨੂੰ ਟਰੈਵਲ ਕਰਦਾ ਹੈਗਾ, ਗੁਆਂਢ ਦੇ ਵਿਚ ਤਾਂ ਹੋ ਗਿਆ ਕਿਉਂਕਿ ਹਰੇਕ ਅੰਗ ਜਿਹੜਾ ਉਹ ਮੈਂਬਰੇਨ ਦੇ ਰਾਹੀਂ ਟੱਕਿਆ ਹੋਇਆ, ਤੇ ਮੈਂ ਆਪਣਾ ਮੈਂਬਰਨ ਤਾਂ ਤੋੜਿਆ, ਆਪਣੀ ਚਾਰ ਦੀਵਾਰੀ ਤਾਂ ਤੋੜ ਦਿੱਤੀ ਆ, ਲੇਕਿਨ ਗੁਆਂਢੀਆਂ ਦੀ ਚਾਰ ਦੀਵਾਰੀ ਵੀ ਤੋੜ ਦਿੱਤੀ ਹੈ। ਹੁਣ ਮੇਰੇ ਪਸ਼ੂ ਡੰਗਰ ਗੁਆਂਢੀਆਂ ਦੇ ਘਰੇ ਵੀ ਜਾ ਰਹੇ ਨੇ, ਔਰ ਕੋਈ ਬੈਰੀਅਰ ਨਹੀਂ ਰਹਿ ਗਿਆ। ਸੋ ਇਸ ਤਰ੍ਹਾਂ ਕਰਕੇ ਇੱਕ ਤਾਂ ਉਹਦਾ ਇਹ ਹੈ ਡਾਇਰੈਕਟ ਇਨੋਵੇਸ਼ਨ, ਉਹਨੂੰ ਕਹਿੰਦੇ ਆ ਡਾਇਰੈਕਟ ਇਨੋਵੇਸ਼ਨ, ਇੱਕ ਅੰਗ ਤੋਂ ਦੂਸਰੇ ਅੰਗ ਦੇ ਵਿਚ ਜਦੋਂ ਕੋਈ ਬਿਮਾਰੀ ਜਾਂਦੀ ਹੈ ਇਹ ਕੈਂਸਰਸ ਡਿਵੈਲਪਮੈਂਟ ਹੈਗੀ ਹੈ। ਦੂਸਰੀ ਗੱਲ, ਬਲੱਡ ਦੇ ਰਾਹੀਂ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਬਲੱਡ ਦਾ ਕੰਮ ਇਹ ਆ ਕਿ ਸਾਰੇ ਸੈੱਲਾਂ ਨੂੰ ਬਾਡੀ ਦੇ ਵਿਚ ਉਂਗਲਾਂ ਦੇ ਟਿਪ ਤੱਕ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਤੇ ਉਹਨਾਂ ਨੂੰ ਆਕਸੀਜਨ ਪਹੁੰਚਾਉਣੀ ਤੇ ਵਾਪਸੀ ਦੇ ਵਿਚ ਉਹਨਾਂ ਦਾ ਗਾਰਬੇਜ ਇਕੱਠਾ ਕਰਦੇ ਆਉਣਾ, ਔਰ ਗਾਰਬੇਜ ਗੈਸਾਂ ਚ ਵੀ ਹੋ ਸਕਦਾ ਹੈ, ਗਾਰਬੇਜ ਅਲੱਗ ਅਲੱਗ ਤਰ੍ਹਾਂ ਦੇ ਹੋਰ ਟਿਸ਼ੂ ਜਿਹੜੇ ਡੈਮੇਜ ਹੋ ਚੁੱਕੇ ਨੇ ਉੱਥੇ ਉਹ ਵੀ ਹੋ ਸਕਦਾ ਹੈ। ਉਹ ਸਾਰਾ ਡੈਮੇਜ ਹੋਇਆ ਗਾਰਬੇਜ ਉਸਨੇ ਲੈ ਕੇ ਅਲੱਗ ਅਲੱਗ ਥਾਵਾਂ ਤੇ ਜਾਣਾ ਹੈ, ਔਰ ਉਹ ਕਿਸੇ ਵੀ ਥਾਂ ਤੇ ਜਾ ਕੇ ਗਰੋ ਕਰ ਸਕਦਾ। ਇਹਦੀ ਇੱਕ ਹੋਰ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਮੈਡੀਕਲ ਦੇ ਵਿਚ, ਇਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ। ਕੁਛ ਮਿਲਦੀਆਂ ਜੁਲਦੀਆਂ ਟਰਮਸ ਨੇ, ਇੱਕ ਨੂੰ ਥਰੰਬੋਸਿਸ ਕਹਿੰਦੇ ਆ, ਉਹਦਾ ਜਿਹੜਾ ਲੋਕਲ ਕਲਾਟ ਹੋ ਗਿਆ, ਇੱਕ ਹੁੰਦਾ ਇੰਬੋਲਿਜ਼ਮ। ਤੁਸੀਂ ਆਮ ਤੌਰ ਤੇ ਬਰਸਾਤਾਂ ਦੇ ਦਿਨਾਂ ਚ ਵੇਖਿਆ ਹੋਣਾ ਆ ਕਿ ਪਹਾੜਾਂ ਤੇ ਕਈ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਮੈਦਾਨਾਂ ਚ ਨਹੀਂ ਹੁੰਦੀਆਂ, ਬਰਸਾਤਾਂ ਦੇ ਦਿਨਾਂ ਵਿਚ ਪਹਾੜਾਂ ਦੇ ਵਿਚ ਉਹ ਵਿਚਾਰੀਆਂ ਉਥੋਂ ਟੁੱਟ ਜਾਂਦੀਆਂ ਨੇ, ਬਹੁਤੇ ਮੀਂਹ ਪੈਣ ਦੇ ਨਾਲ ਦਰਿਆਵਾਂ ਚ ਵਗਦੀਆਂ ਆਉਂਦੀਆਂ ਨੇ ਤੇ ਦਰਿਆਵਾਂ ਦੇ ਕੰਢਿਆਂ ਤੇ ਆ ਕੇ ਮੈਦਾਨਾਂ ਦੇ ਵਿਚ ਵੀ ਉੱਗ ਪੈਂਦੀਆਂ ਨੇ, ਉਹ ਪਰੀਆਂ। ਉਹ ਸਾਨੂੰ ਲੱਗਦਾ ਵੀ ਇੱਥੇ ਨਹੀਂ ਪੈਦਾ ਹੋਈਆਂ, ਇਹ ਬਾਹਰੋਂ ਆਈਆਂ ਹੋਈਆਂ ਨੇ। ਜਦੋਂ ਕੋਈ ਵੀ ਚੀਜ਼ ਕਿਸੇ ਇੱਕ ਅੰਗ ਦੇ ਵਿਚੋਂ ਬਲੱਡ ਦੇ ਰਾਹੀਂ ਟਰੈਵਲ ਕਰਕੇ, ਖੂਨ ਦੇ ਰਾਹੀਂ ਟਰੈਵਲ ਕਰਕੇ ਕਿਸੇ ਹੋਰ ਥਾਂ ਤੇ ਜਾ ਕੇ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰ ਦੇਵੇ ਤੇ ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਕੈਂਸਰਸ ਟਾਈਪ ਦੀ ਡਿਵੈਲਪਮੈਂਟ ਹੈ। ਸੁਚੇਤ ਹੋਣ ਦੀ ਲੋੜ ਹੈ ਕਿ ਭਾਈ ਇਹ ਐਸਾ ਹੋ ਸਕਦਾ ਹੈ, ਇਹਨੂੰ ਇੰਬੋਲਸ ਜਾਂ ਇੰਬੋਲਿਜ਼ਮ ਕਹਿੰਦੇ ਹਾਂ ਅਸੀਂ। ਔਰ ਇੰਬੋਲਿਜ਼ਮ ਤੇ ਜਿਹੜੇ ਨੇ ਆਮ ਤੌਰ ਤੇ ਮਕੈਨੀਕਲ ਇਫੈਕਟ ਹੁੰਦੇ ਨੇ, ਮੰਨ ਲਿਆ ਜਾਏ ਕਿਸੇ ਦੀ ਹੱਡੀ ਟੁੱਟ ਗਈ ਜਾਂ ਕਿਸੇ ਦਾ ਕੋਈ ਜ਼ਖਮ ਹੋ ਗਿਆ, ਉਸ ਜ਼ਖਮ ਤੋਂ ਜਿਹੜਾ ਖੂਨ ਵਾਪਸੀ ਜਾ ਰਿਹਾ ਹੈ ਉਹ ਸਗਨਾ ਖੂਨ ਟਰੈਵਲ ਕਰਦਾ ਕਰਦਾ ਆਪਣਾ ਸਾਰਾ ਸਰਕਲ ਪੂਰਾ ਕਰਦਾ ਕਰਦਾ ਬ੍ਰੇਨ ਚ ਵੀ ਤਾਂ ਪਹੁੰਚਣਾ ਨਾ। ਹੁਣ ਬ੍ਰੇਨ ਦੀਆਂ ਜਿਹੜੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਬੜੀਆਂ ਬਰੀਕ ਨੇ, ਉਹਨੂੰ ਅਸੀਂ ਕਹਿੰਦੇ ਹਾਂ ਸਰਕਲ ਆਫ ਵਿਲਸ। ਸਰਕਲ ਆਫ ਵਿਲਸ ਦੇ ਵਿਚ ਕੋਈ ਉਹ ਇਸੇ ਤਰ੍ਹਾਂ ਦਾ ਕਿਣਕਾ ਸਖਤ ਚਲਾ ਗਿਆ, ਆਦਾ ਕੈਂਸਰ ਨਹੀਂ ਹੋ, ਸਖਤ ਚਲਾ ਗਿਆ ਤੇ ਉਹ ਉੱਥੇ ਨਾੜੀਆਂ ਬਲੌਕ ਕਰ ਦੇਗਾ, ਨਾੜੀਆਂ ਬਲੌਕ ਕਰ ਦੇਗਾ ਔਰ ਇਕਦਮ ਹੀ ਕੋਈ ਬੰਦਾ ਵੀ ਹੋਸ਼ ਵੀ ਹੋ ਸਕਦਾ, ਇਕਦਮ ਕਿਸੇ ਦਾ ਕੋਈ ਅੰਗ ਵੀ ਮਾਰਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਵੀ ਹੋ ਸਕਦੀ ਹੈ। ਇਹਨੂੰ ਇੰਬੋਲਿਜ਼ਮ ਨੇ, ਇਹ ਇੰਬੋਲਿਜ਼ਮ ਦੇ ਕਰਕੇ ਐਸਾ ਹੋ ਸਕਦਾ ਹੈ। ਪਰ ਮੈਂ ਕੈਂਸਰ ਦੀ ਕੰਡੀਸ਼ਨ ਇਹ ਕਹਿ ਰਿਹਾ ਵੀ ਇੱਕ ਤਾਂ ਬਲੱਡ ਦੇ ਰਾਹੀਂ ਸਰਕੂਲੇਟ ਉਥੋਂ ਦੇ ਕੈਂਸਰ ਸੈੱਲ ਡਿਵੈਲਪ ਕਰਦੇ ਨੇ ਤੇ ਦੂਜੀ ਥਾਂ ਤੇ ਇਸੇ ਤਰ੍ਹਾਂ ਇੰਬੋਲਿਜ਼ਮ ਦੇ ਤੌਰ ਤੇ ਜਾ ਕੇ ਗਰੋ ਕਰ ਜਾਂਦੇ ਨੇ, ਔਰ ਇਹ ਜ਼ਰੂਰੀ ਨਹੀਂ ਹੈਗਾ ਵੀ ਗੁਆਂਢ ਨੂੰ ਹੋਵੇ। ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਕਿ ਜਿਹੜਾ ਬੈਰੀਅਰ ਤੋੜੇ ਕੋਈ ਵੀ ਬਿਮਾਰੀ ਕੋਈ ਟਿਊਮਰ ਕੋਈ ਜ਼ਖਮ ਸੋਜ ਬੈਰੀਅਰ ਤੋੜ ਕੇ ਤੇ ਦੂਸਰੇ ਗੁਆਂਢੀਆਂ ਨੂੰ ਵੀ ਸੋਜ ਉਸੇ ਤਰ੍ਹਾਂ ਦੀ ਕਰ ਦੇਵੇ ਉਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਦੂਸਰੀ ਆਪਾਂ ਇਹ ਗੱਲ ਕਹੀ ਹੈ ਬਈ ਜੇ ਬਲੱਡ ਦਾ ਸਰਕੂਲੇਸ਼ਨ ਦੇ ਵਿੱਚ ਚੱਲਦਿਆਂ ਹੋਇਆ ਕਿਸੇ ਬਿਮਾਰ ਥਾਂ ਤੋਂ ਕਿਸੇ ਕੈਂਸਰ ਥਾਂ ਤੋਂ ਨਾ ਬਿਮਾਰ ਥਾਂ ਕੱਲੀ ਆਪਾਂ ਕਹਿਵਾਂ ਕੈਂਸਰ ਥਾਂ ਤੋਂ ਉਹਦਾ ਗਾਰਬੇਜ ਖੂਨ ਦੇ ਵਿੱਚ ਵਾਪਸ ਜਾ ਰਿਹਾ ਆ ਔਰ ਉਹ ਕਿਸੇ ਥਾਂ ਤੇ ਹੋਰ ਇੰਪਲਾਂਟ ਹੋ ਗਿਆ ਤੇ ਉਸੇ ਵੀ ਉੱਥੇ ਵੀ ਉਹੋ ਜਿਹੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਵੇ ਤੇ ਫਿਰ ਵੀ ਇਹਨੂੰ ਅਸੀਂ ਕੈਂਸਰ ਕਹਿੰਦੇ ਹਾਂ। ਆਮ ਤੌਰ ਤੇ ਬਹੁਤੇ ਸਾਰੇ ਤੁਸੀਂ ਦੇਖਿਆ ਹੋਣਾ ਸੀਟੀ ਸਕੈਨ ਵਗੈਰਾ ਕਰਦੇ ਡਾਕਟਰ ਲੋਕ ਕਿਸੇ ਥਾਂ ਤੇ ਕੈਂਸਰ ਦੀ ਬੱਚੇਦਾਨੀ ਚ ਕੈਂਸਰ ਸੀ ਜਾਂ ਪ੍ਰੋਸਟੇਟ ਕੈਂਸਰ ਦੀ ਹੈ ਸੀਟੀ ਸਕੈਨ ਕਰਾਓ ਵੀ ਵੇਖਦੇ ਹਾਂ ਅਸੀਂ ਵੀ ਕੀ ਉਥੋਂ ਟਰੈਵਲ ਕਰਦਾ ਕਰਦਾ ਕਰਦਾ ਕਰਦਾ ਇਹ ਫੇਫੜੇ ਤਾਂ ਨਹੀਂ ਪਹੁੰਚ ਗਿਆ ਹਾਰਟ ਵਾਲੀ ਕਿਸੇ ਥਾਂ ਤੇ ਨਹੀਂ ਪਹੁੰਚ ਗਿਆ ਇਹ ਸਕੈਨ ਕਰਕੇ ਅਸੀਂ ਉਸਨੂੰ ਦੇਖਦੇ ਹਾਂ ਵੀ ਉਹ ਸਾਰੀ ਉਹ ਬੂਟੀ ਜਿਹੜੀ ਪਹਾੜਾਂ ਤੇ ਸੀਗੀ ਉਹ ਮੈਦਾਨਾਂ ਚ ਆ ਗਈ ਤੇ ਸਾਨੂੰ ਪਤਾ ਲੱਗ ਗਿਆ ਵੀ ਉਥੋਂ ਆਈ ਹੈ। ਇਸੇ ਤਰ੍ਹਾਂ ਹੀ ਅਸੀਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਲੱਡ ਦੇ ਵਿੱਚ ਸਰਕੂਲੇਟ ਕਰਦੀ ਕਿਸੇ ਹੋਰ ਅੰਗ ਚ ਨਹੀਂ ਜਾ ਸਕਦੀ। ਅਗਲੀ ਗੱਲ ਇਹ ਆ ਲਿੰਫ ਚੈਨਲ ਆਪਾਂ ਇਹ ਸਾਰੇ ਪੜ੍ਹ ਚੁੱਕੇ ਹਾਂ ਬੜੀ ਵਾਰ ਪੜ੍ਹ ਚੁੱਕੇ ਹਾਂ ਬਈ ਕੁਦਰਤ ਨੇ ਇੱਕ ਨਿਯਮ ਬਣਾਇਆ ਆ ਵੀ ਜਿਹੜਾ ਸੈੱਲਾਂ ਦੇ ਵਿੱਚੋਂ ਗਾਰਬੇਜ ਇਕੱਠਾ ਕਰਕੇ ਖੂਨ ਜਿਹਨੂੰ ਅਸੀਂ ਵੇਨਸ ਖੂਨ ਕਹਿੰਦੇ ਹਾਂ ਠੀਕ ਹੈ ਵਾਪਸੀ ਵਾਲਾ ਖੂਨ ਕਹਿੰਦੇ ਹਾਂ ਵੇਨ ਚ ਜਾ ਰਿਹਾ ਹੈਗਾ ਆ ਆਰਟਰੀ ਚ ਨਹੀਂ ਜਾ ਰਿਹਾ ਆਰਟਰੀ ਤਾਂ ਚੀਟੀ ਰੋਡ ਹੈ ਤਾਂ ਰੁਕਦੀ ਨਹੀਂ ਚੱਲੀ ਜਾ ਰਹੀ ਹੈ ਦਿਲ ਵੱਲੋਂ ਆ ਰਹੀ ਹੈ ਪਰ ਜਿਹੜਾ ਸੈੱਲਾਂ ਵਿੱਚੋਂ ਗਾਰਬੇਜ ਲੈ ਕੇ ਆ ਰਿਹਾ ਉਹ ਮਾਲ ਗੱਡੀ ਹੈ ਵਿਚਾਰੀ ਉਹ ਮਾਲ ਗੱਡੀ ਸਲੋ ਚੱਲਦੀ ਹੈ ਥੋੜੀ ਜੀ ਔਰ ਉਹਦੇ ਵਿੱਚ ਗਾਰਬੇਜ ਇਕੱਠਾ ਹੋ ਕੇ ਜਾ ਰਿਹਾ ਹੈ। ਹੁਣ ਕੁਦਰਤ ਇਹ ਚਾਹੁੰਦੀ ਆ ਬਈ ਇਹਦੇ ਰਾਹੀਂ ਜਿਹੜਾ ਗਾਰਬੇਜ ਜਾਏਗਾ ਜਿੱਥੇ ਜਾਏਗਾ ਜਿਹਦੀ ਮੈਂ ਹੁਣੇ ਗੱਲ ਕਰਕੇ ਹਟਿਆ ਇਹ ਉੱਥੇ ਖਰਾਬੀ ਕਰੇਗਾ। ਗੁਰੂ ਨਾਨਕ ਦੀ ਸਾਖੀ ਹੈ ਨਾ ਜੀਮਾ ਸਾਹਿਬ ਵਸ ਜਾਓ ਤੇ ਉਜੜ ਜਾਓ ਵਾਲੀ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ
0: ਇਹ ਜਿੱਥੇ ਗਏ ਇਹਨੇ ਉੱਥੇ ਖਰਾਬੀ ਪੈਦਾ ਕਰਨੀ ਆ ਤੇ ਉਹਦੇ ਵਾਸਤੇ ਕੁਦਰਤ ਨੇ ਇਹ ਆਖਿਆ ਬਈ ਭਾਈ ਇਹਨੂੰ ਫਿਲਟਰ ਕਰ ਲੋ ਇਹ ਜਿਹੜੇ ਮਾੜੇ ਲੋਕ ਨੇ ਇਹਨਾਂ ਨੂੰ ਇੱਥੇ ਨੇੜੇ ਰਹਿਣ ਦਿਓ ਕੋਸ਼ਿਸ਼ ਕਰੋ ਵੀ ਇਹ ਬਾਹਰ ਨਾ ਜਾਣੇ ਖਰਾਬੀ ਕਰਨਗੇ ਹਾਂਜੀ ਵਸਦੇ ਲੋਜਰ ਜਿਆਦਾ ਗੱਲ ਨਾ ਆਵੇ ਤੇ ਜਦੋਂ ਉਹਨਾਂ ਨੂੰ ਅਸੀਂ ਕੰਟਰੋਲ ਕਰਦੇ ਨੇ ਤੇ ਹਰ ਥਾਂ ਤੇ ਵੱਖ ਵੱਖ ਥਾਵਾਂ ਤੇ ਕੁਦਰਤ ਨੇ ਇਹੋ ਜਿਹੇ ਟੈਂਕ ਬਣਾਏ ਜੇਲਾਂ ਬਣਾਈਆਂ ਹੋਈਆਂ ਇਹ ਬਦਮਾਸ਼ ਲੋਕ ਨੇ ਯਾਰ ਸੋਸਾਇਟੀ ਚ ਰਹਿਣ ਜੋਗੇ ਨੀ ਇਹਨਾਂ ਨੂੰ ਜੇਲਾਂ ਚ ਭੇਜੋ ਉਹਨਾਂ ਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਲਿੰਫ ਨੋਡਸ ਜਾਂ ਉਹ ਜਿਹੜੀ ਚੈਨਲ ਹੈ ਫਿਲਟਰ ਹੋ ਕੇ ਤੇ ਖੂਨ ਨੂੰ ਅੱਗੇ ਲਿਜਾ ਰਿਹਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ ਤੇ ਲਿੰਫ ਚੈਨਲ ਦੇ ਵਿੱਚੋਂ ਵੀ ਫਿਲਟਰ ਹੋ ਕੇ ਇਹਨਾਂ ਜੇਲਾਂ ਦੇ ਵਿੱਚ ਉਹਨੂੰ ਬੰਦ ਕਰ ਦਿੰਦੇ ਨੇ ਔਰ ਲਿੰਫ ਚੈਨਲ ਜਿੰਨਾ ਵੀ ਇੱਕ ਗੱਲ ਜਾਣਨ ਵਾਲੀ ਗੱਲ ਆ ਲਿੰਫ ਚੈਨਲ ਜਿੰਨਾ ਵੀ ਹੈ ਇਹ ਸਾਰੇ ਦਾ ਸਾਰਾ ਲਿੰਫ ਦਾ ਬਣਿਆ ਹੋਇਆ ਹੈਗਾ ਆ ਦੂਜੇ ਲਫ਼ਜ਼ ਮੈਂ ਇਹ ਕਹਾਂ ਇਹ WBC ਦੀ ਇੱਕ ਕਿਸਮ ਆ
1: ਜੀ
0: ਵਾਈਟ ਬਲੱਡ ਕਾਰਪਸਲਸ ਸਾਡੀ ਕੀ ਫੌਜ ਆ ਜਦੋਂ ਕੋਈ ਖਰਾਬੀ ਬਾਅਦ ਚ ਆ ਜਾਂਦੀ ਇੱਕ ਇਨਫਲਾਮੇਸ਼ਨ ਹੀ ਹੋ ਜਾਏ ਮਾੜਾ ਜਿਹਾ ਤੇ ਜਦੋਂ ਤੁਸੀਂ ਖੂਨ ਟੈਸਟ ਕਰੋ ਤੇ ਇਹਨਾਂ ਦੀ ਗਿਣਤੀ ਨਾਰਮਲ 4,000 ਤੋਂ 6,000 ਹੁੰਦੀ ਹੈ ਤੇ 8,000 9,000 10,000 11,000 12,000 ਤੇ ਜਿਹਨੂੰ ਕੈਂਸਰ ਹੁੰਦਾ ਉਹਦੀ 1.5-2 ਸਾਲ ਤੱਕ ਵੀ ਪਹੁੰਚ ਜਾਂਦੀ ਗਿਣਤੀ ਭਾਵ ਫੌਜ ਹੋਰ ਜ਼ਿਆਦਾ ਚਾਹੀਦੀ ਹੈ ਹੋਰ ਭਰਤੀ ਕਰੋ ਜੀ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਕੁਦਰਤ ਨੇ ਨਿਯਮ ਬਣਾਇਆ ਵੀ ਕੈਂਸਰ ਵਾਲੀ ਥਾਂ ਤੋਂ ਜਿਹੜਾ ਖੂਨ ਜਾ ਰਿਹਾ ਆ ਇਹ ਸਾਰੇ ਹੋਰ ਅੰਗਾਂ ਨੂੰ ਖਰਾਬ ਨਾ ਕਰੇ ਕੋਸ਼ਿਸ਼ ਕਰੋ ਵੀ ਇਹਨੂੰ ਫਿਲਟਰ ਕਰ ਲੋ ਉਹਨੂੰ ਫਿਲਟਰ ਕਰਕੇ ਤੇ ਇੱਕ ਹੋਰ ਨਾਲਾ ਬਣਾ ਦਿੱਤਾ ਗੰਦਾ ਨਾਲਾ ਕਹਿ ਲੋ ਜਾਂ ਪਿਛਾ ਨਾਲ ਕਹਿ ਲੋ ਉਹਨੂੰ ਉਹਦੇ ਵਿੱਚ ਪਾ ਦਿਓ ਤੇ ਫਿਰ ਵੀ ਉਹਦੇ ਵਿੱਚੋਂ ਵੀ ਹੋਰ ਫਿਲਟਰ ਕਰਕੇ ਟੈਂਕ ਨੇ ਜਿਹੜੀਆਂ ਜੇਲਾਂ ਨੇ ਉਹਨਾਂ ਚ ਪਾ ਦਿਓ ਹੁਣ ਉਹਨਾਂ ਜੇਲਾਂ ਦੇ ਵਿੱਚ ਉਹਨਾਂ ਦੀ ਸਫਾਈ ਹੁੰਦੀ ਸੁਧਾਰ ਕਰਨ ਲਿਖਿਆ ਹੁੰਦਾ ਨਾ ਜੇਲਾਂ ਦੇ ਉੱਪਰ
1: ਜੀ
0: ਇਹ ਜਿਹੜੇ ਲਿੰਫ ਚੈਨਲ ਨੇ ਸਾਡੇ ਇਹ ਜਿੰਨਾ ਵੀ ਗਾਰਬੇਜ ਹੁੰਦਾ ਇਹਨਾਂ ਦਾ ਫੰਕਸ਼ਨ ਹੁੰਦਾ ਅੰਗਰੇਜ਼ੀ ਚ ਇੱਕ ਟਰਮ ਹੈਗੀ ਫੇਗੋਸਾਈਟਿਕ
1: ਜੀ
0: ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜ਼ਮ ਕਰ ਜਾਣਾ ਖਾ ਜਾਣਾ ਜਿਹੜੀ ਵੀ ਚੀਜ਼ ਨੂੰ ਖਾ ਕੇ ਹਜ਼ਮ ਕਰ ਦੂੰਗਾ ਗੱਲ ਖਤਮ ਜਿਹੜੀ ਵੀ ਸੀਗੀ ਸੋ ਇਹਨਾਂ ਦਾ ਜਿਹੜਾ ਲਿੰਫ ਚੈਨਲ ਨੇ ਜਾਂ ਲਿੰਫ ਗਲੈਂਡਸ ਨੇ ਇਹਨਾਂ ਦਾ ਕੰਮ ਹੈ ਫੇਗੋਸਾਈਟਿਕ ਇਹ ਉਹ ਜਿੰਨਾ ਵੀ ਟੌਕਸਿਨ ਜ਼ਰੀਲਾ ਗਾਰਬੇਜ ਯੇ ਵੋ ਸਾਰਾ ਕੁਝ ਆਇਆ ਹੋਇਆ ਇਹ ਉਸ ਨੂੰ ਹਜ਼ਮ ਕਰਦੇ ਰਹਿੰਦੇ ਨੇ ਪਰ ਜਦੋਂ ਇਹਨਾਂ ਦੀ ਹਜ਼ਮ ਕਰਨ ਦੀ ਕਪੈਸਿਟੀ ਅਸੀਂ ਕਈ ਵਾਰ ਮੀਟ ਸੀਟ ਖਾ ਕੇ ਤੇ ਜਦੋਂ ਹੱਡੀਆਂ ਹੁੱਡੀਆਂ ਵੀ ਸੁੱਟਦੇ ਨੇ ਨਾ ਤੇ ਜਿਹੜੇ ਕੁੱਤੇ ਵਗੈਰਾ ਵਿਚਾਰੇ ਆਮ ਫਿਰਦੇ ਹੁੰਦੇ ਨੇ ਉਹ ਵੀ ਚੂਸ ਜਾਂਦੇ ਨੇ ਉਹ ਵੀ ਖਾ ਜਾਂਦੇ ਨੇ
1: ਹਾਂਜੀ
0: ਇਹੀ ਕੰਮ ਲਿੰਫ ਕਰਦਾ ਆ ਲਿੰਫ ਚੈਨਲ ਲਿੰਫ ਗਲੈਂਡ ਇਹੀ ਕੰਮ ਕਰਦੇ ਆ ਕਿ ਉਸ ਨੂੰ ਗਾਰਬੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਜੇ ਨਹੀਂ ਉਹਨਾਂ ਤੋਂ ਹੁੰਦਾ ਤੇ ਵਿਚਾਰੇ ਉਹ ਵੀ ਭੁੱਲ ਜਾਂਦੇ ਨੇ ਕੰਮ ਜ਼ਿਆਦਾ ਆ ਗਿਆ ਹਾਂਜੀ ਤੇ ਉਹਨਾਂ ਤੋਂ ਨਿਭਦਾ ਨਹੀਂ ਤੇ ਗਿਲਟ ਬਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਅਸੀਂ ਆਮ ਤੌਰ ਤੇ ਸਭ ਤੋਂ ਪਹਿਲਾਂ ਜਿਸ ਅੰਗ ਤੇ ਸਾਨੂੰ ਸ਼ੱਕ ਹੁੰਦਾ ਆ ਵੀ ਇਹਦੇ ਵਿੱਚ ਕੈਂਸਰ ਹੈ ਉਸ ਅੰਗ ਦੇ ਨੇੜੇ ਤੇੜੇ ਦੀਆਂ ਲਿੰਫ ਗ੍ਰੰਥੀਆਂ ਵੇਖਣੀਆਂ ਸ਼ੁਰੂ ਕਰਨਾ ਜੇ ਕਿਸੇ ਨੂੰ ਬੱਚੇਦਾਨੀ ਜਾਂ ਪ੍ਰੋਸਟੇਟ ਦਾ ਕੈਂਸਰ ਹੈ ਅਸੀਂ ਇੰਗੁਆਇਨਲ ਏਰੀਏ ਦੇ ਵਿੱਚ ਲਿੰਫ ਗ੍ਰੰਥੀਆਂ ਵੇਖਦੇ ਹਾਂ ਫਿਰ ਅਸੀਂ ਵੇਖਦੇ ਹਾਂ ਕਿਤੇ ਗਾਂਹ ਤਾਂ ਨੀ ਫੈਲ ਗਿਆ ਜੇ ਇੱਥੇ ਗ੍ਰੰਥੀਆਂ ਹੈਗੀਆਂ ਨੇ ਤੇ ਕਿਤੇ ਗਾਂਹ ਤਾਂ ਨੀ ਫੈਲ ਗਿਆ ਫਿਰ ਅਸੀਂ ਨੈਕ ਦੇ ਵਿੱਚ ਐਗਜ਼ੀਲਾ ਕੱਛਾਂ ਦੇ ਵਿੱਚ ਹੋਰ ਅਲੱਗ ਅਲੱਗ ਥਾਵਾਂ ਤੇ ਜਿੱਥੇ ਸਾਨੂੰ ਪਤਾ ਕਿ ਵੱਡੇ ਟੈਂਕ ਨੇ ਵੱਡੀਆਂ ਜੇਲਾਂ ਨੇ ਸੈਂਟਰਲ ਜੇਲਾਂ ਨੇ ਉਹਨਾਂ ਥਾਵਾਂ ਤੇ ਲਿੰਫ ਦੇ ਇਸ ਚੈਨਲ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਜੇ ਇਹਨਾਂ ਤੋਂ ਵੀ ਵੱਧ ਜਾਵੇ ਤੇ ਫਿਰ ਇਹਨਾਂ ਦਾ ਵੱਡਾ ਜਿਹੜਾ ਹੈਗੀ ਨਾ ਤਿਹਾੜ ਜੇਲ ਇਹਨਾਂ ਦੀ ਤਿਲੀ ਆ ਇਹ ਫਿਰ ਤਿਹਾੜ ਜੇਲ ਦੇ ਕੋਲ ਚਲੇ ਜਾਂਦੇ ਨੇ ਤੇ ਕਈ ਵਾਰ ਤਿਹਾੜ ਜੇਲ ਦੀ ਵੀ ਕਪੈਸਿਟੀ ਇੰਨੀ ਨਹੀਂ ਹੁੰਦੀ ਵੀ ਸਾਰੇ ਇਹੋ ਜਿਹੇ ਬੰਦਿਆਂ ਨੂੰ ਰੱਖ ਸਕੇ ਵਿਚਾਰੀ ਤਿਲੀ ਵੀ ਵੱਧ ਜਾਂਦੀ ਜਿਹਨੂੰ ਅਸੀਂ ਕਹਿੰਦੇ ਹੁਡਕਿੰਗ ਡਿਜ਼ੀਜ਼ ਹਜੇ ਇਹ ਤਿਲੀ ਵੱਧ ਜਾਂਦੀ ਹੈ ਸੋ ਮਤਲਬ ਇਸ ਤਰ੍ਹਾਂ ਦੀ ਜਿੰਨੀ ਜਦੋਂ ਵੀ ਕੰਡੀਸ਼ਨਾਂ ਐਸੀਆਂ ਆਉਂਦੀਆਂ ਨੇ ਇਹ ਲਿੰਫ ਚੈਨਲ ਦੇ ਰਾਹੀਂ ਵੀ ਕੈਂਸਰ ਵੱਧ ਆਇਆ ਠੀਕ ਹੈ ਇਹਦਾ ਪਹਿਲਾ ਚੈਨਲ ਸੀ ਗੁਆਂਢ ਦੇ ਵਿੱਚ ਮਾਰ ਕਰਨੀ ਦੂਜਾ ਚੈਨਲ ਸੀ ਬਲੱਡ ਦੇ ਰਾਹੀਂ ਤੀਜਾ ਚੈਨਲ ਸੀ ਇਹਦਾ ਲਿੰਫ ਦੇ ਰਾਹੀਂ ਔਰ ਬਣਦੀਆਂ ਕੀ ਨੇ ਜਾਂ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ ਜਿਹੜੇ ਵੀ ਸਿਸਟ ਬਣਦੇ ਨੇ ਜਾਂ ਟਿਊਮਰ ਬਣਦੇ ਨੇ ਉਹਨਾਂ ਦੀ ਸ਼ੇਪ ਇਰੈਗੂਲਰ ਹੁੰਦੀ ਗੋਲ ਨਹੀਂ ਹੁੰਦੀ ਪੁਕਾਨਾ ਫਲਾਓ ਨਾ ਹਵਾ ਭਰੋ ਤੇ ਉਹ ਗੋਲ ਹੁੰਦਾ ਜੇ ਬੇਚਾਰਾ ਕਿਸੇ ਥਾਂ ਤੋਂ ਲੀਕ ਹੋ ਗਿਆ ਜੇ ਸਾਈਕਲ ਦੀ ਟਿਊਬ ਹੀ ਹੈ ਜੇ ਕਿਸੇ ਤਰ੍ਹਾਂ ਤਾਂ ਕਮਜ਼ੋਰ ਹੋ ਜਾਵੇ ਹਵਾ ਭਰੋ ਵੈਸੇ ਤਾਂ ਗੁਲਾਈ ਚ ਰਹਿੰਦੀ ਹੈ ਨਾ ਪਰ ਜੇ ਕਿਸੇ ਥਾਂ ਲੀਕ ਹੋਵੇ ਤੁਸੀਂ ਫੁੱਲ ਜਾਂਦੀ ਹੈ ਸੋ ਇਹੀ ਕੰਡੀਸ਼ਨ ਆਮ ਤੌਰ ਤੇ ਦੂਜੇ ਅੰਗਾਂ ਦੇ ਵਿੱਚ ਵੀ ਵਾਪਰਨੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕੈਂਸਰ ਜਦੋਂ ਵੀ ਕੋਈ ਇਰੈਗੂਲਰਿਟੀ ਆਵੇ ਨਾਰਮਲ ਸ਼ੇਪ ਜਿਹੜੀ ਕੁਦਰਤ ਨੇ ਤੁਹਾਡੇ ਸਰੀਰ ਦੀ ਤੁਹਾਡੇ ਅੰਗਾਂ ਦੀ ਬਣਾਈ ਹੈ ਉਸ ਦਾ ਵਿਕ੍ਰਿਤੀ ਆ ਜਾਵੇ ਉਸ ਦੇ ਵਿੱਚ ਡਿਟੋਰੇਸ਼ਨ ਆ ਜਾਵੇ ਜਾਂ ਉਹਦਾ ਜਿਹੜਾ ਸਾਈਜ਼ ਆਕਾਰ ਜਿਹੜਾ ਹੈ ਇਰੈਗੂਲਰ ਹੋ ਜਾਵੇ ਤੇ ਇਹ ਨਿਸ਼ਾਨੀਆਂ ਨੇ ਕੈਂਸਰ ਹੋਣ ਦੀਆਂ ਠੀਕ ਹੈ ਜੀ ਸੋਲਿਡ ਹੋ ਸਕਦਾ ਹੈ ਬਲੱਡ ਕੈਂਸਰ ਹੋ ਸਕਦਾ ਹੈ ਲਿੰਫ ਦੇ ਕੈਨਲ ਚ ਕੈਂਸਰ ਹੋ ਸਕਦਾ ਆ ਇਹ ਸਾਰੀਆਂ ਇਹਦੀਆਂ ਆਮ ਤੌਰ ਤੇ ਕੈਂਸਰ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਟਾਈਪਾਂ ਨੇ ਇਹ ਟਾਈਪਸ ਨੇ ਇਸ ਤਰ੍ਹਾਂ ਦੇ ਟਾਈਪ ਦੇ ਕੈਂਸਰ ਆਮ ਤੌਰ ਤੇ ਹੋ ਸਕਦਾ ਤੇ ਅਸੀਂ ਡਾਕਟਰਾਂ ਨੇ ਨਾ ਅਡੀਨੋ ਕਾਰਸੀਨੋਮਾ ਜੀ ਹਾਂਜੀ ਸਾਰਕੋਮਾ ਜੀ ਕਈ ਕਈ ਨਾ ਅਲੱਗ ਅਲੱਗ ਅੰਗਾਂ ਚ ਹੋਣ ਕਰਕੇ ਅਸੀਂ ਰੱਖੇ ਨੇ ਮੈਂ ਉਸ ਤੁਹਾਡੇ ਮਨ ਤੇ ਇਸ ਗੱਲ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਵੀ ਸਾਰਕੋਮਾ ਕਿਹਨੂੰ ਕਹਿੰਦੇ ਨੇ ਜੀ ਅਡੀਨੋ ਕਾਰਸੀਨੋਮਾ ਕਿਹਨੂੰ ਕਹਿੰਦੇ ਨੇ ਜੀ ਹਾਂਜੀ ਇਹਨੂੰ ਤੁਸੀਂ ਰਹਿਣ ਦੋ ਸਿਰਫ ਇਹ ਸਮਝੋ ਵੀ ਅਸਲ ਬੇਸਿਕ ਕੈਂਸਰ ਕੀ ਹੈਗਾ ਹੁਣ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਚੀਮਾ ਸਾਹਿਬ ਸਰੀਰ ਦੀ ਨਿਸ਼ਾਨੀਆਂ ਵੀ ਤਾਂ ਹੋਣਗੀਆਂ
1: ਬਿਲਕੁਲ ਜੀ
0: ਕੁਛ ਕਾਰਡੀਨਲ ਸਾਈਨ ਅਸੀਂ ਸਮਝਦੇ ਹਾਂ ਕਾਰਡੀਨਲ ਸਾਈਨ ਜੇ ਵੀ ਆਹ ਤਾਂ ਹੈਗਾ ਹੀ ਹੈਗੀ ਹੈ ਨਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਮ ਬੰਦੇ ਨੂੰ ਨੀ ਪਤਾ ਹੁੰਦਾ ਵੀ ਮੈਨੂੰ ਕੈਂਸਰ ਹੈਗਾ ਕਿ ਨਹੀਂ ਹੈਗਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਕਿ ਨਹੀਂ ਬਿਨਾਂ ਗੱਲ ਤੋਂ ਭਾਰ ਘਟਣਾ ਇਹ ਤਾਂ ਅਸੀਂ ਵੇਖ ਹੀ ਸਕਦੇ ਨਾ ਯਾਰ ਮੈਂ ਖਾਂਦਾ ਪੀਂਦਾ ਠੀਕ ਠਾਕ ਆ ਕੰਮ ਕਾਰ ਕਰ ਰਿਹਾ ਪਰ ਮੇਰਾ ਭਾਰ ਜੋ ਹੈ ਘਟਦਾ ਹੀ ਜਾ ਰਿਹਾ ਅਨਕੰਡੀਸ਼ਨਲ ਭਾਰ ਦਾ ਘਟਣਾ ਨੰਬਰ ਇੱਕ ਖੂਨ ਦਾ ਘਟਣਾ ਖੂਨ ਦਾ ਘਟਣਾ ਤੁਹਾਨੂੰ ਕਿਵੇਂ ਪਤਾ ਲੱਗੂਗਾ ਡਾਕਟਰ ਜਾਊਗੇ ਤਾਂ ਹੀ ਦੱਸੋਗੇ ਨਾ ਤੁਹਾਨੂੰ ਕੀ ਪਤਾ ਲੱਗੂਗਾ ਪੈਲਰ ਆਫ ਫੇਸ ਚਿਹਰਾ ਪੀਲਾ ਪੈ ਗਿਆ ਤੇਰਾ ਤਾਂ ਰੰਗ ਹੀ ਕਿਵੇਂ ਪੀਲਾ ਜਿਹਾ ਪੈ ਗਿਆ ਹੈ ਸਾਡੇ ਰੰਗਾਂ ਤੇ ਲਾਲੀ ਹੋਣ ਨਾਲ ਗਲੋ ਜੀ ਹੁੰਦੀ ਹੈ ਨਾ ਤੇ ਜੇ ਰੰਗ ਪੀਲਾ ਪੈ ਜਾਵੇ ਤੇ ਫੇਰ ਅਸੀਂ ਕਹਾਂਗੇ ਇਹ ਨਿਸ਼ਾਨੀ ਤੀਸਰੀ ਗੱਲ ਪੇਨ ਇੱਥੇ ਦਰਦ ਹੋਗੀ ਉੱਥੇ ਦਰਦ ਹੋਗੀ ਖਾਸ ਤੌਰ ਤੇ ਜਿਸ ਥਾਂ ਤੇ ਅੰਦਰ ਕਿਤੇ ਕੈਂਸਰ ਡਿਵੈਲਪ ਹੋ ਰਿਹਾ ਹੁੰਦਾ ਹੈ ਉਸ ਅੰਗ ਦਾ ਫੰਕਸ਼ਨ ਖਤਮ ਹੋ ਗਿਆ ਜਾਂ ਫੰਕਸ਼ਨ ਦੇ ਡਿਸਟਰਬੈਂਸ ਮੰਨ ਲੈ ਜਾ ਮੈਂ ਐਗਜ਼ਾਮਪਲ ਦੇ ਦਿਆਂ ਮੰਨ ਲੈ ਜਾ ਕਿਸੇ ਦੇ ਰੈਕਟਮ ਦੇ ਵਿੱਚ ਕੈਂਸਰ ਹੋ ਗਿਆ ਟੱਟੀ ਵਾਲੇ ਰਸਤੇ ਚ ਕੈਂਸਰ ਹੋ ਗਿਆ ਜਿਹੜੇ ਕਿ ਆਮ ਹੀ ਹੋ ਜਾਂਦਾ ਹੈਗਾ ਹਾਂਜੀ ਤੇ ਕੀ ਹੋਏਗਾ ਕਬਜ਼ ਹੋਣੀ ਸ਼ੁਰੂ ਹੋ ਜਾਏਗੀ ਜ਼ੋਰ ਲਾਣਾ ਸ਼ੁਰੂ ਕਰਨਾ ਪੈ ਜਾਏਗਾ ਟੱਟੀ ਚ ਖੂਨ ਆਉਣਾ ਸ਼ੁਰੂ ਹੋ ਜਾਏਗਾ ਇਹ ਸਾਰੀ ਨਿਸ਼ਾਨੀਆਂ ਉਸ ਅੰਗ ਦੀਆਂ ਜਿਸ ਵੀ ਅੰਗ ਦੇ ਵਿੱਚ ਕੈਂਸਰ ਹੈਗਾ ਜਿਹੜਾ ਵੀ ਉਹਦਾ ਫੰਕਸ਼ਨ ਹੈਗਾ ਆ ਉਹ ਡਿਸਟਰਬ ਹੋ ਜਾਏਗਾ ਉਸ ਤੋਂ ਬਾਅਦ ਜਦੋਂ ਇਹ ਆ ਫਟੀਕ ਹੋਗੀ ਥਕਾਵਟ ਹੋਣੀ ਸ਼ੁਰੂ ਹੋਗੀ ਔਰ ਭੁੱਖ ਘੱਟ ਲੱਗਣੀ ਸ਼ੁਰੂ ਹੋਗੀ ਭਾਰ ਘਟਣਾ ਸ਼ੁਰੂ ਹੋ ਗਿਆ ਖੂਨ ਜਿਹੜਾ ਹੈ ਉਹ ਘੱਟ ਹੋਣਾ ਸ਼ੁਰੂ ਹੋਗਾ ਔਰ ਉਸ ਤੋਂ ਬਾਅਦ ਜਿਹੜੇ ਨਾਈਟ ਸਵੈਟਸ ਹੁਣ ਨਾਈਟ ਸਵੈਟਸ ਤਾਂ ਬਹੁਤ ਸਾਰੀਆਂ ਬਿਮਾਰੀਆਂ ਚ ਆਉਂਦੇ ਨੇ ਨਾ ਜਿਵੇਂ ਟੀਬੀ ਹੈ ਤੇ ਟੀਬੀ ਵਾਲੇ ਨੂੰ ਨਾਈਟ ਸਵੈਟਸ ਆਉਂਦੇ ਹੀ ਆਉਂਦੇ ਨੇ ਲੇਕਿਨ ਕੈਂਸਰ ਵਾਲੇ ਦਾ ਜਿਹੜਾ ਹੈ ਉਹਦੇ ਨਾਲ ਆ ਨਿਸ਼ਾਨੀਆਂ ਦਰਦ ਥਕਾਵਟ ਭਾਰ ਦਾ ਅਨਕੰਡੀਸ਼ਨਲ ਘਟਣਾ ਚਿਹਰੇ ਦਾ ਪੀਲਾ ਪੈ ਜਾਣਾ ਇਹ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਜਦੋਂ ਇਹ ਹੋਵੇ ਤੇ ਫਿਰ ਅਸੀਂ ਕਹਾਂਗੇ ਕਿ ਭਾਈ ਇਹ ਕੰਮ ਕੋਈ ਖਰਾਬ ਆ ਡਾਕਟਰ ਕੋਲ ਜਾ ਕੇ ਚੈੱਕ ਕਰਵਾਓ, ਹਰ ਜਾਂ ਤੁਸੀਂ ਸਕਿਨ ਦੇ ਉੱਪਰ ਵੇਖੋ ਯਾਰ, ਪਹਿਲਾਂ ਤਾਂ ਮੇਰੇ ਇੰਨੇ ਮੌਕੇ ਨਹੀਂ ਸੀ, ਮੌਕੇ ਬੜੇ ਹੋ ਗਏ ਮੇਰੇ, ਜਾਂ ਪਹਿਲਾਂ ਤਾਂ ਸਕਿਨ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਟੈਗ ਸੀਗੇ, ਹੈ ਨੀ ਸੀਗੇ, ਹੁਣ ਹੈਗੇ ਹੈਗੇ ਆ। ਜਦੋਂ ਚਮੜੀ ਦੇ ਉੱਪਰ ਇਸੇ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਜਾਂ ਡਿਸਕਲਰੇਸ਼ਨ, ਇੱਕ ਡਿਸਕਲਰੇਸ਼ਨ ਲਿਊਕੋਡਰਮਾ ਵੀ ਹੁੰਦਾ ਜਿਹਨੂੰ ਅਸੀਂ ਫੁਲਬੈਰੀ ਕਹਿੰਦੇ ਹਾਂ, ਉਹਦਾ ਇੱਕ ਡਿਫਰੈਂਟ ਸਟਰਕਚਰ ਹੈਗਾ ਆ। ਪਰ ਜੇ ਪੈਚਸ ਹੋਣੇ ਸ਼ੁਰੂ ਹੋ ਜਾਣ ਪਰ ਉਹ ਡਿਸਕਲਰਡ ਨਾ ਹੋਣ, ਜਾਂ ਭਾਵ ਚਿੱਟੇ ਨਾ ਹੋਣ, ਗੂੜੇ ਰੰਗ ਦੇ ਹੋਣੇ, ਸਾਡੀ ਚਮੜੀ ਦਾ ਇੱਕ ਰੰਗ ਹੈ ਨਾ ਚੀਮਾ ਸਾਹਿਬ, ਜੇ ਤਾਂ ਚਿੱਟਾ ਹੋ ਗਿਆ ਤੇ ਅਸੀਂ ਆਖੂਗੀ ਜੀ ਫੁਲਬੈਰੀ ਹੈ, ਇਹਦੇ ਤਿੰਨ ਫੁਲਬੈਰੀ ਹੋ ਗਈ ਭਾਈ, ਹਾਂਜੀ ਲਿਊਕੋਡਰਮਾ ਹੋ ਗਿਆ। ਤੇ ਜੇ ਰੰਗ ਇਹੀ ਹੋਵੇ ਤੇ ਹੋਰ ਗੂੜਾ ਹੋ ਜਾਵੇ, ਇਸੇ ਪੈਚ ਬਣਨੇ ਸ਼ੁਰੂ ਹੋ ਜਾਣ, ਉਸੇ ਸਕਿਨ ਦੇ ਕਲਰ ਦੇ ਥੋੜੇ ਜਿਹੇ ਹੋਰ ਗੂੜੇ ਹੋ ਗਏ, ਤੇ ਇਹ ਵੀ ਕੈਂਸਰ ਦੀ ਨਿਸ਼ਾਨੀ ਹੈਗੀ ਆ। ਠੀਕ ਹੈ, ਵੇਟ ਲਾਸ ਦੀ ਆਪਾਂ ਗੱਲ ਕਰ ਚੁੱਕੀ, ਸਕਿਨ ਦੀ ਆਪਾਂ ਗੱਲ ਕਰ ਦਿੱਤੀ, ਨਾਈਟ ਸਵੈਟ ਦੀ ਆਪਾਂ ਗੱਲ ਕਰ ਦਿੱਤੀ, ਦਰਦ ਦੀ ਆਪਾਂ ਗੱਲ ਕਰ ਦਿੱਤੀ, ਭੁੱਖ ਨਾ ਲੱਗਣੀ ਦੀ ਗੱਲ ਕਰ ਦਿੱਤੀ, ਥਕਾਵਟ ਹੋਣੀ ਅਸੀਂ ਗੱਲ ਕਰ ਦਿੱਤੀ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਇਹ ਸਟੇਜ ਅੱਗੇ ਲੰਘਣੀ ਸ਼ੁਰੂ ਹੋ ਜਾਂਦੀ ਹੈ, ਉਦੋਂ ਅੰਦਰ ਦੇ ਅੰਗ, ਨਿਕਰੋਸਿਸ ਵਾਲੀ ਗੱਲ ਜਾਂ ਗੈਂਗਰੀਨ ਵਾਲੀ ਗੱਲ, ਅੰਦਰ ਦੇ ਅੰਗ ਗਲ ਸੜ ਜਾਂਦੇ ਨੇ, ਉਹਨਾਂ ਦੀ ਬਾਉਂਡਰੀ ਗਲ ਸੜ ਜਾਂਦੀ, ਉਹਦੇ ਬਾਹਰ ਮੈਂਬਰੇਨ ਆ ਉਹ ਗਲ ਗਿਆ, ਤੇ ਕੀ ਹੋਇਆ ਅੰਦਰ ਦਾ ਮਵਾਦ ਖੂਨ ਦੇ ਰੂਪ ਵਿੱਚ ਕਿਸੇ ਨਾ ਕਿਸੇ ਥਾਂ ਤੇ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਜਾਂ ਤਾਂ ਬਾਹਰਲੇ ਪਾਸੇ ਹੋਰ ਉਹਦੀ ਡਿਵੈਲਪਮੈਂਟ ਅੰਦਰ ਪੇਟ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਅੰਦਰ ਕਿਸੇ ਅੰਗ ਚ ਹੋਣੀ ਸ਼ੁਰੂ ਹੋ ਜਾਂਦੀ ਹੈ, ਜੇ ਉੱਥੋਂ ਨਿਕਾਸ ਉਹਦਾ ਹੋ ਸਕਦਾ ਹੈ ਤੇ ਉਲਟੀ ਦੇ ਰਾਹੀਂ ਖੂਨ ਦੀ ਉਲਟੀ, ਟੱਟੀ ਦੇ ਰਾਹੀਂ ਖੂਨ ਆਉਣਾ, ਠੀਕ ਹੈ, ਔਰ ਜਾਂ ਪਿਸ਼ਾਬ ਦੇ ਰਸਤੇ ਖੂਨ ਆਉਣਾ, ਪਸੀਨੇ ਦੇ ਵਿੱਚੋਂ ਬਹੁਤ ਜ਼ਿਆਦਾ ਬੈਡ ਸਮੈਲ, ਜਿਵੇਂ ਮੁਰਦੇ ਦੀ ਸਮੈਲ ਹੁੰਦੀ ਨਾ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ, ਡੈਡ ਬਾਡੀ ਦੀ ਸਮੈਲ ਵਰਗੀ ਜਿਹੜੀ ਸਮੈਲ ਆਉਣੀ ਉਹਦੇ ਸਰੀਰ ਦੇ ਵਿੱਚੋਂ, ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਇਹ ਯਾਰ ਨਿਸ਼ਾਨੀਆਂ ਕੈਂਸਰ ਦੀਆਂ ਨੇ। ਭਾ ਅੰਦਰ ਕੁਛ ਮਰ ਗਿਆ, ਅੰਦਰ ਕੁਛ ਮਰ ਗਿਆ, ਜਿਹੋ ਜਿਹੀ ਮੁਰਦੇ ਚੋਂ ਬੋ ਆਉਂਦੀ ਹੈ, ਉਹਦੇ ਪਸੀਨੇ ਵਿੱਚੋਂ, ਉਹਦੇ ਸਾਹ ਵਿੱਚੋਂ ਇਸ ਤਰ੍ਹਾਂ ਦੀ ਬੋ ਆਉਣ ਹੋ ਗਈ, ਪਰ ਕੱਲੀ ਯਾਰ ਬੁਰਸ਼ ਨੀ ਕੀਤਾ, ਦੰਦ ਸਾਫ਼ ਹੀ ਨੀ ਕੀਤੇ, ਬਰਸ਼ ਹੋਇਆ ਨੀ ਗਾ, ਖਾ ਪੀ ਕੇ ਉਸੇ ਤਰ੍ਹਾਂ ਹੀ ਪੈ ਗਏ ਤੇ ਬੋ ਤਾਂ ਫਿਰ ਵੀ ਆ ਸਕਦੀ ਹੈ, ਪਰ ਇਹ ਜਿਹੜੀ ਬੋ ਹੈ ਗਲੇ ਸੜੇ ਦੀ ਬੋ ਨਹੀਂ ਹੋਊਗੀ। ਆਮ ਤੌਰ ਤੇ ਜਿਨ੍ਹਾਂ ਦੇ ਗਮ ਡਿਜ਼ੀਜ਼ ਹੁੰਦੀ ਹੈ, ਮਸੂੜਿਆਂ ਦੀ ਤਕਲੀਫ਼ ਹੁੰਦੀ ਹੈ ਨਾ, ਜਿੰਜੀਵਾਈਟਿਸ ਵਗੈਰਾ, ਉਹਨਾਂ ਨੂੰ ਆਮ ਤੌਰ ਤੇ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਮੈਂ ਇਹ ਕਹਿ ਰਿਹਾ ਵੀ ਜਿਹੜੀ ਮੁਰਦੇ ਦੀ ਸਮੈਲ ਹੈ ਨਾ, ਈਵਨ ਸਾਡੇ ਘਰਾਂ ਚ ਮੀਟ ਵਗੈਰਾ ਆਉਂਦਾ ਹੀ ਹੈ ਨਾ, ਮੀਟ ਵਗੈਰਾ ਤੁਸੀਂ ਫ੍ਰਿਜ ਚ ਨਾ ਰੱਖੋ, ਵੈਸੇ ਰੱਖ ਲਿਓ ਤੇ ਦੂਜੇ ਦਿਨ ਜਿਹੜੀ ਉਹਦੇ ਤੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ, ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਬੰਦੇ ਕੋਲੋਂ ਆਉਣੀ ਸ਼ੁਰੂ ਹੋ ਜਾਵੇ, ਕੋਲ ਬੈਠਿਆ ਵੀ ਉਹਦੇ ਕੋਲ, ਇੱਕ ਤਾਂ ਹੁੰਦੀ ਨਾ ਸਮੈਲ ਤੁਸੀਂ ਸੁੰਘਿਆ ਨੂੰ ਤਾਂ ਪਤਾ ਆ ਗਈ, ਇੱਕ ਤੁਸੀਂ ਨਾਲ ਉਹਦੇ ਬੈਠੇ ਤੇ ਉਹਦੇ ਕੋਲ ਇਸ ਤਰ੍ਹਾਂ ਦੀ ਸਮੈਲ ਆਉਣੀ ਸ਼ੁਰੂ ਹੋ ਜਾਵੇ, ਤੇ ਤੁਸੀਂ ਇਹ ਸਮਝ ਲਓ ਵੀ ਇਸ ਬੰਦੇ ਦੇ ਵਿੱਚ ਕਿਸੇ ਨਾ ਕਿਸੇ ਟਾਈਪ ਦਾ ਕੈਂਸਰ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਠੀਕ ਹੈ, ਸੋ ਮੈਂ ਸਮਝਦਾ ਵੀ ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਤੁਸੀਂ ਇਹਨਾਂ ਤੇ ਜਾਣ ਲਿਆ ਬਈ ਕੈਂਸਰ ਹੈ ਕੀ ਆ, ਤੇ ਕੈਂਸਰ ਸਰੀਰ ਚ ਫੈਲਦਾ ਕਿਵੇਂ ਹੈਗਾ ਆ, ਔਰ ਜਦੋਂ ਕਿਸੇ ਵੀ ਥਾਂ ਤੇ ਕੋਈ ਮੌਕਾ, ਕੋਈ ਗਿਲਟੀ ਭਾਵੇਂ ਸਾਲਾਂ ਸਾਲ ਤੁਹਾਡੇ ਸਰੀਰ ਦੇ ਨਾਲ ਰਹੀ ਜਾਵੇ, ਕੋਈ ਪ੍ਰੋਬਲਮ ਨਹੀਂ, ਪਰ ਜੇ ਉਹ ਕਿਸੇ ਵੀ ਸਮੇਂ ਤੇ ਦਰਦ ਕਰਨੀ ਸ਼ੁਰੂ ਕਰ ਦੇਵੇ ਤਾਂ ਤੁਸੀਂ ਸਮਝੋ ਇਹ ਨਾਰਮਲ ਨਹੀਂ। ਗਿਲਟੀ ਤਾਂ ਬੜੇ ਸਾਲ ਦੀ ਸੀਗੀ, ਬੜਾ ਚਿਰ ਹੋ ਗਿਆ ਸੀ, ਕਦੇ ਨੂੰ ਤਕਲੀਫ਼ ਹੀ ਨਹੀਂ ਹੋਈ ਮੈਨੂੰ, ਹਾਂਜੀ, ਲੇਕਿਨ ਹੁਣ ਇਹ ਹੋਵੇ ਕਿ ਉਹਦੇ ਵਿੱਚ ਤਕਲੀਫ਼ ਹੋਣੀ ਸ਼ੁਰੂ ਹੋ ਗਈ ਹੈ, ਦਰਦ ਹੋਣੀ ਸ਼ੁਰੂ ਹੋ ਗਈ ਹੈ, ਤਾਂ ਇਸ ਨੂੰ ਨਾਰਮਲ ਨਾ ਸਮਝੋ। ਹੁਣ ਆਪਣਾ ਆਖਰੀ ਸਟੈਪ ਆ ਗਿਆ ਇਸ ਗੱਲ ਦਾ ਕੈਂਸਰ ਦਾ, ਭਾਈ ਫਿਰ ਇਲਾਜ ਕੀ ਹੋਵੇ। ਹੁਣ ਤੁਸੀਂ ਵੇਖਦੇ ਹੋ ਵੀ ਕੈਂਸਰ ਦੇ ਕਿੰਨੇ ਕਿੰਨੇ ਵੱਡੇ ਹਾਸਪਿਟਲ ਤੇ ਕਈ ਕੁਛ ਕੀਮੋ ਯੇ ਵੋ ਸਾਰਾ ਕੁਛ, ਰੇਡੀਏਸ਼ਨ ਕਿੰਨਾ ਕੁਛ ਹੋ ਜਾ ਰਿਹਾ, ਇਹ ਸਾਰੇ ਚੀਜ਼ ਜਿਹੜੇ ਨੇ ਨਾ, ਇਹ ਚੀਮਾ ਸਾਹਿਬ ਪ੍ਰਬੰਧ ਨੇ, ਅਸੀਂ ਪ੍ਰਬੰਧ ਕਰਦੇ ਹਾਂ। ਭਾਈ ਮੰਨ ਲਿਆ ਜਾ ਸਾਡੇ ਫੌਜੀ ਕਿਸੇ ਥਾਂ ਤੇ ਘਿਰ ਗਏ ਆ, ਦੁਸ਼ਮਣ ਦੇ ਫੌਜ ਨੇ ਸਾਨੂੰ ਉਹਨਾਂ ਨੂੰ ਘੇਰ ਲਿਆ ਹੈ, ਹੁਣ ਹੋਰ ਕੋਈ ਹੱਲ ਨਹੀਂ ਨਿਕਲਣ ਦਾ, ਰਸਤਾ ਨਹੀਂ ਰਹਿ ਗਿਆ, ਔਰ ਅਸੀਂ ਉੱਪਰੋਂ ਬੰਬ ਬਲਾਸਟ ਕਰਦੇ ਹਾਂ। ਜਦੋਂ ਅਸੀਂ ਉੱਪਰੋਂ ਬੰਬ ਬਲਾਸਟ ਕਰਦੇ ਹਾਂ ਤੇ ਫਿਰ ਇਹ ਨੀ ਹੈਗਾ ਕਿ ਤੁਹਾਡੇ ਹੀ ਫੌਜੀ, ਉਹਨਾਂ ਦੇ ਫੌਜੀ ਮੰਨ ਕੇ ਤੁਹਾਡੇ ਵੀ ਤੇ ਮਰਨੇ ਨੇ। ਠੀਕ ਹੈ, ਤੁਸੀਂ ਉਸ ਏਰੀਏ ਨੂੰ ਉਸ ਤੋਂ ਫ੍ਰੀ ਕਰ ਲਿਆ, ਦੁਸ਼ਮਣ ਤੋਂ ਫ੍ਰੀ ਕਰ ਲਿਆ, ਦੁਸ਼ਮਣ ਵੀ ਮਰ ਗਿਆ, ਤੁਹਾਡੇ ਫੌਜੀ ਵੀ ਮਰ ਗਏ, ਭਾਵ ਕੀ ਹੋਇਆ ਕਿ ਜਿਹੜੇ ਤੁਹਾਡੇ ਹੈਲਦੀ ਸੈੱਲ ਨੇ ਉਹਦੇ ਆਂਢ ਗੁਆਂਢ ਚਾਰ ਚੁਫੇਰੇ ਜਿੰਨੇ ਬਚ ਗਏ, ਜਿੱਥੋਂ ਤੱਕ ਉਹਨੇ ਗਾਲ ਦਿੱਤੇ ਨੇ, ਖਰਾਬ ਕਰ ਦਿੱਤੇ ਨੇ, ਉਹ ਤਾਂ ਮਰ ਹੀ ਗਏ, ਜਿਹੜੇ ਬਾਕੀ ਬਚ ਗਏ ਨੇ ਉਹਨਾਂ ਸੈੱਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀ ਰੀਜਨਰੇਸ਼ਨ ਵੀ ਜਿਹੜੀ ਰੁਕ ਜਾਂਦੀ ਹੈ। ਨਾਗਾਸਾਕੀ ਤੇ ਹੀਰੋਸ਼ੀਮਾ ਤੇ ਕੀ ਹੋਇਆ, ਹਾਂਜੀ ਤੁਸੀਂ ਵੇਖਦੇ ਹੋ ਹਜੇ ਤੱਕ ਜਿਹੜੇ ਲੋਕ ਨੇ ਉੱਥੇ ਨਾਰਮਲ ਪੈਦਾ ਨਹੀਂ ਹੁੰਦੇ, ਵਿਕ੍ਰਿਤੀ ਵਾਲੇ ਪੈਦਾ ਹੁੰਦੇ, ਦਿਮਾਗੀ ਜਿਹੜੇ ਡਿਪਰੈਸ ਲੋਕ ਜਿਹੜੇ ਨੇ ਹਜੇ ਪੈਦਾ ਹੁੰਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਜਿਹੜੀਆਂ ਸਾਡੀਆਂ ਕੀਮੋਸ ਨੇ, ਰੇਡੀਏਸ਼ਨ ਨੇ, ਉਹਨਾਂ ਦਾ ਇਫੈਕਟ ਇਸ ਤਰ੍ਹਾਂ ਦੇ ਬੰਬ ਬਲਾਸਟ ਕਰਨ ਵਰਗਾ ਸਾਡੇ ਸਰੀਰ ਤੇ ਪੈਂਦਾ ਹੈ। ਔਰ ਜੇ ਤਾਂ ਓਲਡ ਏਜ ਹੈਗੀ ਹੈ ਤੇ ਜਿੰਨਾ ਕੁ ਚਿਰ ਉਹਨੇ ਜਿਉਣਾ, ਕੁਛ ਸਾਲ ਲੰਘ ਜਾਂਦੇ ਨੇ ਤੇ ਅਸੀਂ ਕ੍ਰੈਡਿਟ ਦੇ ਦਿੰਦੇ ਕੀਮੋ ਨੇ, ਯਾਰ ਰੇਡੀਏਸ਼ਨ ਕੀਤੀ ਸੀ ਉਦੋਂ ਬਾਅਦ ਉਹਨੂੰ ਤਕਲੀਫ ਹੋਈ ਨੀ, ਉਮਰ 60-65 ਸਾਲ ਦੀ ਹੈਗੀ ਸੀ, ਚੱਲ ਹੋਰ ਕਿੰਨਾ ਕੁ ਜਿਉਣਾ ਸੀਗਾ, 5-7 ਸਾਲ ਹੋਰ ਜੀਜੇਗਾ, ਠੀਕ ਹੈ। ਅਸੀਂ ਕਹਿੰਦੇ ਨਹੀਂ ਬਈ ਠੀਕ ਤਾਂ, ਕੈਂਸਰ ਤੋਂ ਤਾਂ ਠੀਕ ਹੋ ਗਿਆ ਸੀਗਾ, ਉਹ ਆਪਣੀ ਉਮਰ ਨਾਲ ਆ ਕੇ ਮਰ ਗਿਆ। ਹਾਂਜੀ, ਲੇਕਿਨ ਜਦੋਂ ਯੰਗ ਏਜ ਦੇ ਵਿੱਚ ਇਹੋ ਜਿਹੀ ਗੱਲ ਹੁੰਦੀ ਹੈ ਤੇ ਤੁਸੀਂ ਇਹ ਵੇਖੋਗੇ ਵੀ ਇਹ ਵਾਰ ਵਾਰ ਮੇਰੇ ਕੋਲ ਜਿਹੜੇ ਪੇਸ਼ੈਂਟ ਕੈਂਸਰ ਵਾਲੇ ਆਉਣ ਵਾਲੇ ਨੇ ਨਾ ਚੀਮਾ ਸਾਹਿਬ, ਉਹ ਸਾਰੇ ਦੇ ਸਾਰੇ ਯੰਗ ਏਜ ਵਾਲੇ ਹੁੰਦੇ ਨੇ, ਅੰਡਰ 50 ਨੀਅਰ 50 ਵਾਲੇ ਹੁੰਦੇ ਨੇ, ਜਿਨ੍ਹਾਂ ਨੂੰ ਹਜੇ ਪਤਾ ਹੈ ਵੀ ਸਮਾਂ ਹੈਗਾ ਤੇ ਬਾਵਜੂਦ ਇਸ ਦੇ ਫਿਰ ਦੁਬਾਰਾ ਰੈਪੀਟੀਸ਼ਨ ਹੋ ਗਿਆ। ਮੈਂ ਬ੍ਰੇਨ ਟਿਊਮਰ ਦੀ ਗੱਲ ਤੁਹਾਨੂੰ ਦੱਸੀ ਸੀ, ਇੱਕ ਬੀਬੀ ਦੀ 2 ਵਾਰ ਸਰਜਰੀ ਹੋ ਚੁੱਕੀ ਸੀ, ਨਰਸ ਸੀ ਓਰੇਗਨ ਦੇ ਵਿੱਚੋਂ, ਪ੍ਰੋਗਰਾਮ ਮੇਰੇ ਉਹ ਵੀ ਸੁਣਦੀ ਸ਼ਾਇਦ ਸੁਣ ਰਹੀ ਹੋਵੇ, ਓਰੇਗਨ ਦੇ ਵਿੱਚੋਂ, ਔਰ ਉਸਦੀ 2 ਵਾਰਾਂ ਬ੍ਰੇਨ ਟਿਊਮਰ ਦੀ ਸਰਜਰੀ ਹੋ ਚੁੱਕੀ ਸੀ, ਮਲਿਗਨੈਂਟ ਹੋ ਗਿਆ ਸੀ, ਹਾਲਾਤ ਇਹ ਸੀ, ਔਰ ਅਲਟੀਮੇਟ ਜਦ ਉਹਦਾ ਮੈਂ ਟ੍ਰੀਟਮੈਂਟ ਕੀਤਾ, ਮੈਨੂੰ 2-3 ਸਾਲ ਲਗਾਤਾਰ ਟ੍ਰੀਟਮੈਂਟ ਕੀਤਾ ਆ, ਔਰ ਵਾਰ ਵਾਰ ਉਹਦੀਆਂ ਰਿਪੋਰਟਾਂ ਹੁੰਦੀਆਂ ਰਹਿੰਦੀਆਂ ਸੀ। ਹੁਣ ਮੇਰੇ ਕੋਲ 3-4 ਸਾਲ ਹੋ ਗਏ ਨੇ ਉਹਦਾ, ਹੁਣ ਟ੍ਰੀਟਮੈਂਟ ਨਹੀਂ ਕਿ ਬਿਲਕੁਲ ਨਾਰਮਲ ਹੈਗੀ, ਆਪਣੀ ਜੋਬ ਕਰਦੀ ਹੈ, ਠੀਕ ਠਾਕ ਹੈਗੀ, ਇਸੇ ਤਰ੍ਹਾਂ ਇੱਕ ਸਾਲ ਉਹਦੇ ਤੋਂ ਬੀਬੀ ਸੀ। ਤੇ ਮੇਰੇ ਕਹਿਣ ਤੋਂ ਭਾਵੇਂ ਇਸ ਤਰ੍ਹਾਂ ਦੇ ਬੜੇ ਸਾਰੇ ਕੇਸਿਸ ਨੇ ਮੇਰੇ ਰਿਕਾਰਡ ਦੇ ਵਿੱਚ ਜਿਹੜੇ ਠੀਕ ਹੋਏ। ਕਾਰਨ ਕੀ ਆ ਕਿ ਅਸੀਂ ਜਿਹੜੀ ਗੱਲ ਹੁਣ ਮੈਂ ਕਹਿਣ ਲੱਗਿਆ, ਟ੍ਰੀਟਮੈਂਟ ਦੇ ਤੌਰ ਤੇ ਹੋਮਿਓਪੈਥਿਕ ਡਾਕਟਰ ਕਿਸੇ ਨਾਮ ਨਿਹਾਦ ਬਿਮਾਰੀ ਦਾ ਇਲਾਜ ਨਹੀਂ ਕਰਦੇ, ਭਾਵ ਨਾਮ ਜਦੋਂ ਵੀ ਅਸੀਂ ਰੱਖਦੇ ਹਾਂ ਡਾਇਗਨੋਸਿਸ, ਮੇਰੇ ਕਹਿਣ ਤੋਂ ਭਾਵ ਡਾਕਟਰ ਜੀ ਮੈਨੂੰ ਬਿਮਾਰੀ ਕੀ ਹੈ, ਤਾਂ ਉਹਦਾ ਮਤਲਬ ਇਹ ਹੁੰਦਾ ਆ ਵੀ ਜੋ ਵੀ ਕੁਛ ਮੈਂ ਦੱਸ ਰਿਹਾ ਹਾਂ ਇਹਦਾ ਇੱਕ ਨਾਂ ਰੱਖੋ, ਜਵਾਕ ਤਾਂ ਮੇਰਾ ਆ, ਨਾਂ ਤੁਸੀਂ ਰੱਖੋ ਜੀ। ਹਾਂਜੀ, ਗੁਰਦੁਆਰੇ ਨੂੰ ਨਾਂ ਰਖਾਉਣਾ, ਅਸੀਂ ਦੱਸੋ ਜੀ ਬਾਬਾ ਜੀ ਇਹਦਾ ਨਾਂ ਕੀ ਰੱਖੀਏ। ਹਾਂਜੀ, ਸੋ ਕੰਡੀਸ਼ਨ ਚੀਮਾ ਸਾਹਿਬ ਐਸੀ ਹੁੰਦੀ ਹੈ ਵੀ ਬਿਮਾਰੀ ਤਾਂ ਅਸਲ ਉਹ ਹੈ ਜਿਹੜੀ ਤੁਸੀਂ ਜਾ ਕੇ ਡਾਕਟਰ ਨੂੰ ਦੱਸ ਦਿਓ, ਡਾਕਟਰ ਨੇ ਤੇ ਉਹਦਾ ਇੱਕ ਨਾਂ ਰੱਖਣਾ ਹੈਗਾ, ਔਰ ਉਸ ਨਾਂ ਦੇ ਮੁਤਾਬਕ ਹੁਣ ਨਾਂ ਹੀ ਕਈ ਹੋ ਗਏ, ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ, ਦਾਦਕੇ ਕਿਸੇ ਹੋਰ ਨਾਂ ਤੇ ਬੁਲਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਚੀਮਾ ਸਾਹਿਬ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਪਰ ਅਸੀਂ ਹੋਮਿਓਪੈਥਿਕ ਤੌਰ ਤੇ ਉਹਨਾਂ ਨੂੰ ਲਾਂਭੇ ਛੱਡ ਦਿੰਦੇ ਹਾਂ ਤੇ ਅਸੀਂ ਵੇਖਦੇ ਹਾਂ ਵੀ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਟਿਸ਼ੂ ਚੇਂਜਸ, ਸ਼ੁਰੂਆਤ ਇਸ ਲੈਕਚਰ ਦੇ ਸ਼ੁਰੂਆਤ ਚ ਮੈਂ ਤੁਹਾਨੂੰ ਗਣਾਈਆਂ ਨਾ ਬਈ ਇਨਫਲਾਮੇਸ਼ਨ ਹੋ ਗਿਆ, ਡੀਜਨਰੇਸ਼ਨ ਹੋ ਗਿਆ, ਨਿਕਰੋਸਿਸ ਹੋ ਗਿਆ, ਗੈਂਗਰੀਨ ਹੋ ਗਿਆ, ਇਹ ਸਾਰੀਆਂ ਕੰਡੀਸ਼ਨਾਂ ਇਹ ਨੇ ਜਿਹੜੀਆਂ ਇਹ ਦੱਸਦੀਆਂ ਨੇ ਸਟੈਪ ਬਾਈ ਸਟੈਪ ਅੰਦਰ ਖਰਾਬੀ ਕਿਵੇਂ ਪੈਦਾ ਹੋਈ। ਇੱਕ ਸੈੱਲ ਤੋਂ ਚੱਲੀ ਸੀ, ਫਿਰ ਟਿਸ਼ੂ ਖਰਾਬ ਹੋ ਗਿਆ, ਫਿਰ ਟਿਸ਼ੂ ਤੋਂ ਬਾਅਦ ਆਰਗਨ ਖਰਾਬ ਹੋ ਗਿਆ, ਫਿਰ ਆਰਗਨ ਤੋਂ ਬਾਅਦ ਉਹ ਸਾਰਾ ਆਲਾ ਦੁਆਲਾ ਖਰਾਬ ਹੋ ਗਿਆ। ਸਾਡੇ ਦਿਮਾਗ ਦੇ ਵਿੱਚ ਇਹ ਹੁੰਦਾ ਆ ਵੀ ਇਹ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈ ਜਿਹੜੀ ਮੈਟਾਬੋਲਿਕ ਰੇਟ ਦੇ ਉੱਪਰ ਡਿਪੈਂਡ ਕਰਦੀ ਹੈ। ਮੈਟਾਬੋਲਿਕ ਰੇਟ ਦਾ ਮਤਲਬ ਹੈ ਕਿ ਐਨਾਬੋਲਿਕ ਰੇਟ ਜਿਹੜੀ ਡਿਵੈਲਪਮੈਂਟ ਹੈ ਸਾਡੀ ਉਹ ਘੱਟ ਗਈ ਹੈ, ਡਿਸਟ੍ਰੈਕਸ਼ਨ ਸਾਡੀ ਵੱਧ ਗਈ ਹੈ। ਤੇ ਜੇ ਸਾਡੀਆਂ ਹੋਮਿਓਪੈਥਿਕ ਮੈਡੀਸਨ ਜਾਂ ਕੋਈ ਇਸ ਤਰ੍ਹਾਂ ਦੀਆਂ ਮੈਡੀਸਨ ਜਿਹੜੀ ਅਸੀਂ ਸਿਲੈਕਟ ਕਰਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਅਲੱਗ ਅਲੱਗ ਡਾਇਗਨੋਸਿਸ ਨਹੀਂ ਅਸੀਂ ਕਰਦੇ, ਅਸੀਂ ਐਜ ਏ ਹੋਰ, ਚਾਹੇ ਉਹਨੂੰ ਕੈਂਸਰ ਹੈ, ਚਾਹੇ ਉਹਨੂੰ ਕੋਈ ਹੋਰ ਵੀ ਪ੍ਰੋਬਲਮ ਹੈ, ਚਾਹੇ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ, ਡਾਕਟਰ ਉਹਦੇ ਵੱਖ ਵੱਖ ਡਾਇਗਨੋਸਿਸ ਕਰਦੇ ਨੇ, ਅਲੱਗ ਅਲੱਗ ਡਿਪਾਰਟਮੈਂਟਾਂ ਦੇ ਡਾਕਟਰ, ਕਿਡਨੀ ਵਾਲਾ ਅਲੱਗ ਕਰੇਗਾ, ਲੰਗਸ ਵਾਲਾ ਅਲੱਗ ਕਰੇਗਾ, ਹਾਰਟ ਵਾਲਾ ਅਲੱਗ ਕਰੇਗਾ, ਵੱਖ ਵੱਖ ਤਰ੍ਹਾਂ ਦੇ ਡਾਇਗਨੋਸਿਸ ਤੇ ਵੱਖ ਵੱਖ ਤਰ੍ਹਾਂ ਦੀਆਂ ਪ੍ਰਿਸਕ੍ਰਿਪਸ਼ਨਾਂ ਉਹਦੀਆਂ ਹੁੰਦੀਆਂ ਨੇ। ਪਰ ਹੋਮਿਓਪੈਥਿਕ ਤੌਰ ਤੇ ਅਸੀਂ ਐਜ ਏ ਹੋਲ ਉਸਨੂੰ ਪਰਸਨੈਲਿਟੀ ਕਹਿੰਦੇ ਹਾਂ। ਪਰਸਨੈਲਿਟੀ ਦਾ ਮਤਲਬ ਹੁੰਦਾ ਮੈਂਟਲ ਤੇ ਫਿਜ਼ੀਕਲ, ਅਸੀਂ ਪਹਿਲਾਂ ਉਹਦੀ ਮੈਂਟਲ ਸਟੇਟ ਕੀ ਹੈਗੀ ਹੈ, ਉਸ ਤੋਂ ਬਾਅਦ ਉਹਦੀ ਫਿਜ਼ੀਕਲ ਸਟੇਟ ਕੀ ਹੈ ਸਿਰ ਤੋਂ ਪੈਰਾਂ ਤੱਕ, ਔਰ ਫਿਰ ਉਹ ਡਿਟੋਰੇਸ਼ਨ ਉਹਦੇ ਵਿੱਚ ਆ ਜਾਂਦੀ ਵੀ ਕਿੰਨੀ ਡਿਟੋਰੇਟ ਹੋਇਆ, ਕਿੰਨਾ ਅੰਦਰ ਦਾ ਅੰਗ ਖਰਾਬ ਹੋਇਆ, ਨਿਕਰੋਸਿਸ ਤੱਕ ਆ ਕਿ ਗੈਂਗਰੀਨ ਤੱਕ ਆ, ਗੈਂਗਰੀਨ ਤੱਕ ਹੈ ਕਿ ਆਂਢ ਗੁਆਂਢ ਤੱਕ ਹੈਗਾ ਆ, ਉਹਦੇ ਸਿੰਪਟਮ ਨਿਸ਼ਾਨੀਆਂ ਹੋਣਗੀਆਂ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਡੇ ਕੋਲ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਜਿਹੜੀਆਂ ਪ੍ਰੂਵ ਹੋ ਚੁੱਕੀਆਂ ਨੇ, ਜਦੋਂ ਉਹਨਾਂ ਦੀ ਪ੍ਰੂਵਿੰਗ ਹੋਈ ਸੀ ਉਦੋਂ ਉਹਨਾਂ ਨੇ ਸਾਬਤ ਕੀਤਾ ਹੈ ਵੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਤੇ ਟਿਸ਼ੂ ਚੇਂਜ ਜਿਹੜੀ ਹੈ ਉਹ ਇਹਦੇ ਵਿੱਚ ਹੋ ਸਕਦੀ ਹੈ, ਉਹੋ ਜਿਹੀਆਂ ਮੈਡੀਸਨ ਅਸੀਂ ਸਿਲੈਕਟ ਕਰਕੇ ਉਸ ਪੇਸ਼ੈਂਟ ਨੂੰ ਦਿੰਦੇ ਹਾਂ ਜਿਹਦੇ ਨਾਲ ਉਹਦੀ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ। ਹੁਣ ਵੀ ਮੇਰੇ ਕੋਲ ਬ੍ਰੇਨ ਟਿਊਮਰ ਵਾਲੇ ਪੇਸ਼ੈਂਟ ਚੱਲ ਰਹੇ ਨੇ ਜਿਨ੍ਹਾਂ ਨੂੰ ਬ੍ਰੇਨ ਟਿਊਮਰ ਹੈਗਾ ਆ, ਡਾਕਟਰਾਂ ਦਾ ਪਿਚੋਟੀ ਗਲੈਂਡ, ਤੁਸੀਂ ਸੁਣਿਆ ਹੋਣਾ ਪਿਚੋਟੀ ਗਲੈਂਡ ਸਾਡੇ ਬ੍ਰੇਨ ਚ ਲੱਗਿਆ ਹੋਇਆ ਹੈਗਾ, ਔਰ ਮਾਸਟਰ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਵੀ ਟਿਊਮਰ, ਤੇ ਉਹ ਵੀ ਮੇਰਾ ਕੇਸ ਚੱਲ ਰਿਹਾ ਔਰ ਬਿਲਕੁਲ ਠੀਕ ਠਾਕ, ਕਿ ਮੈਂ ਸਮਝਦਾ ਵੀ ਉਹ 100% ਉਹਨੇ ਠੀਕ ਹੋ ਜਾਣਾ। ਸੋ ਇਸ ਤਰ੍ਹਾਂ ਦੇ ਕੇਸ ਜਿਹੜੇ ਆਉਂਦੇ ਨੇ, ਮੈਂ ਸਮਝਦਾ ਵੀ ਜਿਹੜੇ ਵੀ ਸੱਜਣ ਮਿੱਤਰ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਵਾਹਿਗੁਰੂ ਕਰੇ ਉਹ ਸਾਰੇ ਤੰਦਰੁਸਤ ਹੋਣ, ਪਰ ਜੇ ਤੁਹਾਨੂੰ ਲੱਗੇ ਕਿ ਉਹਨਾਂ ਦੇ ਆਂਢ ਗੁਆਂਢ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਹੈਗੀ ਹੈ ਤੇ ਉਹ ਮੇਰੇ ਨਾਲ ਕੰਸਲਟ ਕਰ ਸਕਦੇ ਨੇ, ਟ੍ਰੀਟਮੈਂਟ ਜਿਸ ਤੋਂ ਮਰਜ਼ੀ ਕਰਵਾਉਣ, ਟ੍ਰੀਟਮੈਂਟ ਜਿਸ ਤੋਂ ਮਰਜ਼ੀ ਕਰਵਾਉਣ। ਮੈਂ ਉਹਨਾਂ ਨੂੰ ਸੈਕਿੰਡ ਓਪੀਨੀਅਨ ਇਸ ਹਾਲਾਤ ਵਿਚ ਦੇ ਸਕਦਾ ਹਾਂ ਕਿ ਭਾਈ ਆਹ ਚੀਜ਼ ਜੇ ਤੁਹਾਡਾ ਇਲਾਜ ਇਹਨਾਂ ਇਹਨਾਂ ਲਾਈਨਾਂ ਦੇ ਵਿਚ ਚੱਲ ਰਿਹਾ ਹੈਗਾ ਆ ਤੇ ਠੀਕ ਆ, ਜਿੱਥੇ ਵੀ ਹੈਗੇ ਉੱਥੇ ਹੀ ਕਰਵਾਓ, ਪਰ ਜੇ ਨਹੀਂ ਹੈ ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ ਹਾਂ, ਮੈਂ ਤੁਹਾਡੀ ਹੈਲਪ ਕਰ ਸਕਦਾ ਹਾਂ। ਰਹੀ ਗੱਲ ਕੀਮੋ ਦੀ ਜਾਂ ਰੇਡੀਏਸ਼ਨ ਦੀ, ਉਹਦੇ ਸੰਬੰਧ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ, ਇਹ ਇੱਕ ਤਰ੍ਹਾਂ ਦਾ ਹੀਰੋਸ਼ੀਮਾ ਨਾਗਾਸਾਕੀ ਵਾਲਾ ਬੰਬ ਬਲਾਸਟ ਆ
1: ਜੀ,
0: ਜਿਹਦੇ ਨਾਲ ਸਾਡੇ ਜਿਹੜੇ ਲਿਵਿੰਗ ਟਿਸ਼ੂ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ, ਤੇ ਫਿਰ ਉਹਨਾਂ ਦੀ ਭਰਪਾਈ, ਉਹਨਾਂ ਦੀ ਰਿਪੇਅਰ ਜਿਹੜੀ ਹੈ ਬੁਢਾਪੇ ਦੇ ਵਿਚ ਇੰਨੀ ਹੁੰਦੀ ਨਹੀਂ ਜਿਹੜੀ ਜਵਾਨੀ ਦੇ ਵਿਚ ਅਸੀਂ ਐਕਸਪੈਕਟ ਕਰਦੇ ਆ, ਤੇ ਹੁੰਦੀ ਨਹੀਂ ਤੇ ਉਹ ਦੁਬਾਰਾ ਫਿਰ ਰੀਗਰੋ ਕਰਦੀ ਹੈ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਕਿਸੇ ਸੱਜਣ ਦਾ ਕੁਸਚਨ ਸੀਗਾ ਜਦੋਂ ਮੈਂ ਕੱਲ ਪ੍ਰੋਗਰਾਮ, ਤੁਸੀਂ ਤਾਂ ਨਹੀਂ ਸੀਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀਗਾ ਔਰ ਕੱਲ ਦੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੈਨੂੰ ਇਹ ਸਵਾਲ ਆਇਆ ਸੀ, ਮੈਂ ਕੋਈ ਗੱਲ ਨੀ ਮੈਂ ਹੁਣੇ ਹੀ ਇਸ ਦਾ ਹੱਲ ਕਰ ਦੇਣਾ, ਮੈਂ ਹੁਣੇ ਹੀ ਇਹਦੇ ਬਾਰੇ ਤੁਹਾਡੀ ਡਿਸਕ੍ਰਿਪਸ਼ਨ ਦੇਣਾ ਤੇ ਅੱਜ ਆਪਣਾ ਦੁਹਰਾਈ ਹੋ ਗਈ ਹੈ, ਕੱਲ ਨੂੰ ਮੈਨੂੰ ਇਹੀ ਪ੍ਰੋਗਰਾਮ ਫਿਰ ਹਿੰਦੀ ਚ ਕਰਨਾ ਪਏਗਾ ਕਿ ਜਿਹੜੇ ਲੋਕ ਹਿੰਦੀ ਸਮਝਦੇ ਨੇ ਤਾਂ ਕਿ ਉਹ ਵੀ ਇਸ ਬਾਰੇ ਜਾਣਕਾਰੀ ਲੈ ਸਕਣ ਵੀ ਕੈਂਸਰ ਅਸਲ ਦੇ ਵਿਚ ਹੁੰਦਾ ਕੀ ਹੈ, ਡਿਵੈਲਪ ਕਿਵੇਂ ਕਰਦਾ ਆ, ਫੈਲਦਾ ਕਿਵੇਂ ਹੈਗੀ ਹੈ ਔਰ ਇਹਦਾ ਆਊਟਕਮ ਕੀ ਹੈਗਾ, ਇਹਦਾ ਟ੍ਰੀਟਮੈਂਟ ਕੀ ਹੋ ਸਕਦਾ ਹੈਗਾ। ਤੇ ਹੋਮਿਓਪੈਥਿਕ ਤੌਰ ਤੇ ਮੈਂ ਇਹ, ਮੈਨੂੰ ਇਸ ਗੱਲ ਦਾ ਮਾਣ ਹੈ ਕਿ 52 ਸਾਲ ਹੋ ਗਏ ਇਹ ਪ੍ਰੈਕਟਿਸ ਕਰਦੇ ਹੋਇਆ, ਭਈ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਅਸੀਂ ਇਲਾਜ ਕਰਕੇ ਛੱਡ ਦਿੰਦੇ ਹਾਂ, ਉਹਨਾਂ ਵਾਸਤੇ ਵੀ ਬਹੁਤ ਸਾਰਾ ਰਿਕਵਰੀ ਦਾ ਚਾਂਸ ਹੋਮਿਓਪੈਥਿਕ ਟ੍ਰੀਟਮੈਂਟ ਦੇ ਵਿਚ ਹੈਗਾ ਆ। ਕਾਬਲ ਹੋਮਿਓਪੈਥਿਕ ਡਾਕਟਰ ਅਗਰ ਤੁਹਾਨੂੰ ਮਿਲ ਜਾਂਦਾ ਕਿਸੇ ਵੀ ਥਾਂ ਤੇ, ਤੁਸੀਂ ਇਹਨਾਂ ਚੀਜ਼ਾਂ ਦਾ ਵੀ ਹੱਲ ਕਰਵਾ ਸਕਦੇ ਹੋ, ਕਰ ਸਕਦੇ ਹੋ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਚੀਮਾ ਸਾਹਿਬ, ਮੈਂ ਇੱਥੇ ਹੀ ਸਮਾਪਤ ਕਰਾਂਗਾ
1: ਜੀ। ਡਾਕਟਰ ਸਾਹਿਬ,
0: ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਵੀ ਬਿਮਾਰੀ ਦੇ ਸੰਬੰਧ ਵਿਚ ਅਗਰ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕੋਈ ਆਪਣਾ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨੇ ਇਲਾਜ ਕਰਾਉਣਾ ਚਾਹੁੰਦੇ ਹੋ, ਤੇ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਹੀ ਰੇਡੀਓ ਪ੍ਰਵਾਸ ਵੱਲੋਂ ਵੀ ਤੁਹਾਨੂੰ ਕੀਤੀ ਜਾਂਦੀ ਹੈ, ਮੈਂ ਵੀ ਵਾਰ ਵਾਰ ਇਹ ਗੱਲ ਕਹਿੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਲੈਕਚਰਾਂ ਦੇ ਵਿਚ ਕੋਈ ਲਾਹੇਵੰਦੀ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ, ਤਾਂ ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਨੂੰ, ਨੀਅਰੈਸਟ ਡੀਅਰੈਸਟ ਜਿਹੜੇ ਵੀ ਹੈਗੇ ਨੇ, ਉਹਨਾਂ ਨੂੰ ਦੱਸੋ ਕਿ ਉਹ ਵੀ ਇਹ ਪ੍ਰੋਗਰਾਮ ਸੁਣਨ, ਤਾਂ ਕਿ ਉਹਨਾਂ ਦੀ ਜਾਣਕਾਰੀ ਵਿਚ ਵੀ ਵਾਧਾ ਹੋਵੇ, ਬਹੁਤੀਆਂ ਸਾਰੀਆਂ ਗੱਲਾਂ ਤੋਂ ਭੈਭੀਤ ਨਾ ਹੋਣ ਤੇ ਬਹੁਤੀਆਂ ਸਾਰੀਆਂ ਗੱਲਾਂ ਦਾ ਅਗਾਊਂ ਹੱਲ ਕਰਨ ਦੇ ਉਹ ਯੋਗ ਹੋਣ। ਜਦੋਂ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਠੀਕ ਕਰ ਲੈਣਾ ਬੜੀ ਆਸਾਨੀ ਗੱਲ ਹੁੰਦੀ ਹੈ, ਜਦੋਂ ਕੋਈ ਚੀਜ਼ ਵੱਧ ਜਾਂਦੀ ਹੈ ਉਸ ਵੇਲੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਪ੍ਰੋਬਲਮ ਖੜੀ ਹੋ ਜਾਂਦੀ ਹੈ, ਤੇ ਉਹ ਐ ਨਾ ਆਵੇ। ਜੇ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋਵੋਗੇ ਤੇ ਪਰਹੇਜ਼ ਪ੍ਰਿਕਾਸ਼ਨ ਕਰਨ ਦੇ ਯੋਗ ਹੋਵੋਗੇ, ਸਮੇਂ ਤੋਂ ਪਹਿਲਾਂ, ਬਰਸਾਤ ਆਉਣ ਤੋਂ ਪਹਿਲਾਂ ਤੁਸੀਂ ਆਪਣਾ ਲੱਕੜ ਬਾਲਣ ਜਿਹੜਾ ਸਾਂਭ ਕੇ ਰੱਖ ਲੋ ਹਾਂਜੀ। ਸੋ ਕੱਲ ਨੂੰ ਫੇਰ ਮਿਲਾਂਗੇ, ਕੱਲ ਦਾ ਪ੍ਰੋਗਰਾਮ ਮੇਰਾ ਹਿੰਦੀ ਚ ਹੋਣਾ ਆ, ਔਰ ਜੇ ਮੈਂ, ਮੈਨੂੰ ਐ ਲੱਗਦਾ ਕਿ ਕੱਲ ਨੂੰ ਸ਼ਾਇਦ ਮੈਂ ਛੁੱਟੀ ਕਰਨੀ ਪਵੇ, ਮੈਨੂੰ ਕੁਝ ਰੈਲੇਟਿਵ ਆ ਰਹੇ ਨੇ ਇੰਡੀਆ ਤੋਂ ਔਰ ਉਹਨਾਂ ਦੀ ਫਲਾਈਟ 5:30-5:30 ਦੇ ਵਿਚ ਹੈ, ਤੇ ਉਸੇ ਵੇਲੇ ਮੈਂ ਨਹੀਂ ਇੱਥੇ ਹੋ ਸਕਾਂਗਾ। ਕੱਲ ਦਾ ਪ੍ਰੋਗਰਾਮ ਦੀ ਮੈਂ ਛੁੱਟੀ ਔਰ ਪਰਸੋਂ ਮੈਂ ਹਿੰਦੀ ਦੇ ਵਿਚ ਪ੍ਰੋਗਰਾਮ ਕਰਾਂਗਾ। ਆਦਾਬ, ਨਮਸਕਾਰ।
1: ਡਾਕਟਰ ਸਾਹਿਬ, ਮੇਰੀ ਨਾ ਐਡ ਜਿਹੜੀ ਸੀ ਵਿਚ ਉਹ ਪਤਾ ਨੀ ਕਿੱਥੇ ਡਿਲੀਟ ਹੋ ਗਿਆ ਜਾਂ ਆਟੋ ਡਿਲੀਟ ਹੋ ਗਿਆ,
0: ਕੋਈ ਗੱਲ ਨੀ, ਉਹ
1: ਮੈਨੂੰ ਇੱਕ ਵਾਰੀ ਫੇਰ ਭੇਜ ਦਿਓ,
0: ਤੁਸੀਂ ਹੀ ਬੋਲ ਦਿਆ ਕਰੋ, ਚੀਮਾ ਸਾਹਿਬ ਕਹਿ ਦੇਣ, ਤੁਸੀਂ ਕਹਿ ਦਿਓ, ਉਨਾ ਹੀ ਕਾਫੀ ਹੈ।
1: ਠੀਕ ਹੈ ਜੀ, ਠੀਕ ਹੈ,
0: ਤੁਸੀਂ ਐਡ ਨੂੰ ਛੱਡੋ ਪਿੱਛੇ।
1: ਚਲੋ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ। ਚੀਮਾ ਸਾਹਿਬ, ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਥੈਂਕ ਯੂ ਜੀ।
0: ਪਰਸੋਂ ਫਿਰ ਹਿੰਦੀ,
1: ਠੀਕ ਹੈ ਜੀ, ਕੋਈ ਗੱਲ ਨੀ, ਹਿੰਦੀ ਵੀ ਆਪਣੀ ਹੈ ਜੀ। ਓਕੇ, ਥੈਂਕ ਯੂ ਜੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਮਲਵਾਲ ਦਾ ਹੀ, ਬੋਲ ਮਿੱਟੀ ਦੇ ਬਾਬਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ ਤੁਹਾਡੇ

ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੁਣਾਂ ਨੂੰ ਆਪਾਂ ਘਰ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਚਾਹੇ ਜਾਂ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ

0: ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੁਣਾਂ ਨੂੰ ਆਪਾਂ ਘਰ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਚਾਹੇ ਜਾਂ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਪਤਾ ਲੱਗਦਾ ਰਹੇ ਕਿ ਅਮਰੀਕਾ ਜਾਂ ਦੁਨੀਆਂ ਵਿਚ ਕੀ ਹੋ ਰਿਹਾ। ਉਸੇ ਕਰਕੇ ਚੀਮਾ ਸਾਹਿਬ ਖਬਰਾਂ ਜਿਹੜੀਆਂ ਮੋਸਟ ਤਿਆਰ ਕਰਦੇ ਆ ਕਿ ਆਪਣੇ ਸਰੋਤਿਆਂ ਤੱਕ ਜਾਣਕਾਰੀਆਂ ਜਿਹੜੀਆਂ ਅਸੀਂ ਪਹੁੰਚਾਉਂਦੇ ਰਹੀਏ। ਤੁਸੀਂ ਚੀਮਾ ਸਾਹਿਬ ਜੁੜ ਗਏ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਜੀ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ
1: ਜੀ। ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਕਾਕ ਸਾਹਿਬ ਜੀ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿਚ ਜਿਹੜੀ ਆ ਡਿਫਿਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਕੱਲ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲੋਂ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਆ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ ਤੇ ਜਿਹੜੀ ਦੁਨੀਆਂ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿਚ ਆਪਾਂ ਕਹਿ ਸਕਦੇ ਹਾਂ
0: ਜੀ ਬਿਲਕੁਲ।
1: ਤੇ ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ,
0: ਹਾਂਜੀ,
1: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਆ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਆ ਮਿਨੀਸਪੁਲੀ ਉਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ ਉਥੇ ਪਹਿਲਾਂ ਤਾਂ ਉਹ ਕੱਲੇ ਆਇਸ ਸੀਗੀ ਤੇ ਫੇਰ ਉਹਨਾਂ ਨੇ ਜਿਹੜੀ ਫੌਜ ਆ ਉਹ ਵੀ ਸੱਦ ਲਈ ਤੇ ਜਿਹਦੇ ਕਾਰਨ ਉਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ। ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਡੀਏ ਦਾ ਨਾਂ ਸੀਗਾ ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ ਤੇ ਉਹਦੇ ਨਾਲ ਕਾਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿਚ ਰਿਪੋਰਟ ਆਉਂਦੀ ਉਹਦੇ ਵਿਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ ਤੇ ਮਗਰੋਂ ਆਣੀ ਦੋ ਤਿੰਨ ਚਾਰ ਦਿਨ ਲਗਾਤਾਰ ਆ ਜਿਹੜੀ ਫਿਰ ਉਹਦੇ ਵਿਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਖਬਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ,
0: ਹਾਂਜੀ,
1: ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਵਿਚੋਂ ਤਿੰਨ ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿਚ ਗੋਲੀਆਂ ਵੱਜੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਉਹਦੀ ਮੌਤ ਖਾਕ ਸਾਹਿਬ ਜੀ ਹੋਈ ਸੀਗੀ। ਤੇ ਇਹਦੇ ਨਾਲ ਅਗਲੀ ਉਹਦੇ ਪਿੱਛੇ ਰੌਲਾ ਬਹੁਤ ਪੈ ਚੁੱਕਿਆ ਔਰ ਰੋਜ਼ ਦੀ ਰੋਜ਼ ਜਿਹੜਾ ਭੱਜਦਾ ਜਾ ਰਿਹਾ
0: ਬਿਲਕੁਲ।
1: ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਿਹੜੀ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਖਾਕ ਸਾਹਿਬ ਜੀ ਇਹਦੇ ਵਿਚ ਇਹ ਜਿਹੜੀ 23 ਸਾਲਾਂ ਵਿਚ ਆ ਜਿਹੜਾ ਇਹ ਜਿਹੜੀ ਆ ਹਿਸਟਰੀ ਆ ਜਿਹੜੀ ਆਇਸ ਜਦੋਂ ਮਤਲਬ ਇਹਨਾਂ ਨੇ ਪਹਿਲਾਂ ਹੁੰਦੀ ਨਹੀਂ ਸੀ ਨਾ ਇਹ ਡਿਪਾਰਟਮੈਂਟ
0: ਆਇਸ
1: ਹੁੰਦਾ ਨਹੀਂ ਸੀ, ਇਮੀਗ੍ਰੇਸ਼ਨ ਹੁੰਦੀ ਸੀਗੀ ਤੇ ਇਹਨੂੰ 23 ਸਾਲ ਹੋ ਗਏ। ਇਹ ਨਵੀਂ ਇੱਕ ਡਿਪਾਰਟਮੈਂਟ ਆ ਜਿਹੜੀ ਤਿਆਰ ਕੀਤੀ ਗਈ ਸੀ ਆਇਸ ਤੇ ਇਹਦੇ 23 ਸਾਲ ਦੇ ਇਤਿਹਾਸ ਦੇ ਵਿਚ ਆ ਜਿਹੜਾ ਖਾਕ ਸਾਹਿਬ ਜੀ ਇਸ ਵੇਲੇ ਜਿਹੜੇ ਆ ਉਹ 73,000 ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਵੀ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਪਰ ਉਹ ਸਿਟੀਜ਼ਨ ਨਹੀਂ ਹੈ ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਫੜ ਕੇ ਜਿਹੜਾ ਜੇਲਾਂ ਚ ਦਿੱਤਾ ਗਿਆ। ਤੇ ਇਹ ਦੇਖੋ ਜਦੋਂ ਤੋਂ ਇਹ ਬਣੀ ਆ ਪਿਛਲੇ 23 ਸਾਲਾਂ ਤੋਂ ਉਦੋਂ ਤੋਂ ਇਹ ਪਹਿਲੀ ਵਾਰੀ ਇੱਥੇ ਤੀਕਰ ਹੋਇਆ ਔਰ ਗੱਲ ਖਾਕ ਸਾਹਿਬ ਜੀ ਇੱਥੇ ਨਹੀਂ ਮੁੱਕਦੀ। ਇਹ ਹੁਣ ਦੇਖੋ ਜਿਹੜੀ ਆ ਇਹ ਪਹਿਲਾਂ ਦੇ ਨਾਲੋਂ ਤੁਲਨਾ ਜਿਹੜੀ ਕੁੱਲ 40,000 ਦੇ ਨੇੜੇ ਜਿਹੜੀ ਇਹ ਹੁੰਦੀ ਸੀਗੀ ਤੇ ਉਹਦੇ ਤੋਂ ਵੱਧ ਕੇ ਹੁਣ ਇਹ ਆ ਜਿਹੜੀ 75,000 ਹੋ ਗਈ ਆ। ਔਰ ਇੱਥੇ ਵਾਸੀ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਸਾਹਿਬ ਹੈਗੇ ਆ ਉਹਨਾਂ ਦਾ ਟੀਚਾ ਇਹ ਆ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਆ ਉਹ 1,00,000 ਬੰਦਾ
0: ਰੋਜ਼ ਦਾ ਫੜਨਾ,
1: ਹਾਂਜੀ, ਮਹੀਨੇ ਦਾ ਮੇਰਾ ਖਿਆਲ ਇਹਨਾਂ ਨੇ ਕਿਹਾ ਫੜਨਾ ਆ। ਤੇ ਇਹ ਜਿਹੜੇ ਹੁਣ 67,000 ਬੰਦਾ ਇਸ ਵਾਰੀ ਜਿਹੜਾ ਫੜਿਆ 75,000 ਫੜਿਆ ਇਹਦੇ ਵਿਚੋਂ 67,000 ਆ ਜਿਹੜਾ ਉਹ

0: ਜਿਹੜੇ ਸੀਗੇ ਛੜੇ ਪੁੜੇ ਆ ਜਿਹੜੇ ਕੁੜੀਆਂ ਮੁੰਡੇ ਆ ਜਾਂਦੇ ਦੂਸਰੇ ਕੰਟਰੀਆਂ ਤੋਂ ਹਨਾ
1: ਜੀ,
0: ਤੇ ਇਹ 60,000 ਸੀਗੇ ਤੇ 6,000 ਉਹ ਆ ਜਿਨ੍ਹਾਂ ਦੇ ਨਾਲ ਪੂਰੀਆਂ ਫੈਮਿਲੀਆਂ ਇੱਥੇ ਰਹਿ ਰਹੀਆਂ ਕਾਫੀ ਸਮੇਂ ਤੋਂ।
1: ਹਾਂਜੀ,
0: ਤੇ ਉਹ ਉਹਨਾਂ ਦੀ ਗਿਣਤੀ ਆ ਜਿਹੜੀ ਉਹ 6,000 ਆ। ਇਹ ਹਿਸਾਬ ਲਾਈਏ ਤਾਂ 47% ਆ ਜਿਹੜੇ ਜਾਂ 34,000 ਲੋਕ ਆ ਜਿਹੜੇ ਉਹ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਆ, ਕੋਈ ਬਿਲਕੁਲ ਕੋਈ ਟਿਕਟ ਨਹੀਂ ਕੋਈ ਕੁਛ ਨਹੀਂ ਹੈ, ਉਹਨਾਂ ਦੀ ਗਿਣਤੀ ਆ ਜਿਹੜੀ ਇਹ ਖੱਖ ਸਾਹਿਬ ਜੀ ਇਹਨਾਂ ਨੇ ਦੱਸੀ ਆ। ਤੇ ਅਗਲੀ ਖ਼ਬਰ ਹੈ ਜਿਹੜੀ ਖੱਖ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਨਾਰਵੇ ਆ ਜਿਹੜਾ ਤੁਹਾਨੂੰ ਪਤਾ ਪਈ ਹਾਲਾਤ ਆ ਜਿਹੜੇ ਜਿੱਦਣ ਦਾ ਨਿਕੋਲਸ ਮਡੂਰੋ ਨੂੰ ਉਥੋਂ ਫੜ ਕੇ ਲਿਆਂਦਾ ਵੈਨਜ਼ੂਏਲਾ ਤੋਂ, ਦੁਨੀਆ ਜਿਹੜੀ ਉਹ ਸਾਰੀ ਕੰਮ ਉੱਠੀ ਹੈ। ਜਿਹਦੇ ਵਿਚ ਨਾਰਵੇ ਆ ਖੱਖ ਸਾਹਿਬ ਜੀ ਉਹਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੱਕਾ ਬੱਕਾ ਰਹਿ ਗਿਆ ਖ਼ਬਰ ਸੁਣ ਕੇ ਕਿ ਵੈਨਜ਼ੂਏਲਾ ਦੀ ਔਰਤ ਜਿਹੜੀ, ਦੇਖੋ ਗੱਲ ਕਿਧਰ ਨੂੰ ਜਾਂਦੀ ਹੈ ਖੱਖ ਸਾਹਿਬ ਜੀ, ਨਿਕੋਲਸ ਮਡੂਰੋ ਆ ਜਿਹੜੀ ਉਹਦੀ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਆ ਔਰਤ, ਉਹਦਾ ਨਾਂ ਵੀ ਅੱਗੇ ਜਾ ਕੇ ਆਪਾਂ ਦੱਸਦੇ ਆ, ਜਿਹਨੂੰ ਉਥੋਂ ਨਾਰਵੇ ਚੋਂ ਨੋਬਲ ਪ੍ਰਾਈਜ਼ ਮਿਲਿਆ, ਨੋਬਲ ਪੀਸ ਪ੍ਰਾਈਜ਼, ਯਾਨੀ ਕਿ ਸ਼ਾਂਤੀ ਦਾ ਜਿਹੜਾ ਨੋਬਲ ਪ੍ਰਾਈਜ਼ ਮਿਲਦਾ ਆ ਉਹ ਉਸ ਔਰਤ ਨੂੰ ਮਿਲਿਆ ਆ। ਉਹ ਹੈਗੀ ਆ ਵੈਨਜ਼ੂਏਲਾ ਦੀ ਔਰ ਉਹ ਲੁਕੀ ਛਿਪੀ ਸੀਗੀ ਕਿਉਂਕਿ ਉਹ ਨਿਕੋਲਸ ਮਦੂਰੋ ਦੇ ਖਿਲਾਫ਼ ਆ ਜਿਹੜੀ ਉਹ ਬੋਲਦੀ ਵੀ ਸੀ ਤੇ ਉਹ ਸ਼ਾਇਦ ਇਲੈਕਸ਼ਨ ਵੀ ਲੜੀ ਸੀ ਉਹਨੇ, ਸੋ ਉਹਨੂੰ ਉਹਨਾਂ ਨੇ ਨੋਬਲ ਪ੍ਰਾਈਜ਼ ਦੇ ਦਿੱਤਾ। ਦੇਖੋ ਇਹ ਜਿਹੜੇ ਨਾਰਵੇ ਵਾਲੇ ਆ, ਇਹ ਨੋਬਲ ਪ੍ਰਾਈਜ਼ ਜਿਹੜਾ ਕਿਸੇ ਮੁਲਕ ਦੇ ਵਿਚ ਆਪਣੀ ਰੂਲਿੰਗ ਪਾਰਟੀ ਦੇ ਵਿਰੁੱਧ ਬੋਲਦਾ ਉਹਨੂੰ ਫਿਰ ਉਹ ਨੋਬਲ ਪ੍ਰਾਈਜ਼ ਦਿੰਦੇ ਆ, ਤੇ ਉਹ ਭੜਕਾਉਣ ਦਾ ਮਤਲਬ ਹੁੰਦਾ ਲੋਕਾਂ ਦੇ ਵਿਚ ਉਹਦਾ ਨਾਂ ਲਿਆਉਣ ਦਾ, ਤਾਂ ਕਿ ਉਹਨੂੰ ਗਾਹਾਂ ਉਹ ਉਸ ਮੁਲਕ ਦਾ ਲੀਡਰ ਬਣਾ ਸਕਣ, ਜਿਤਾ ਸਕਣ। ਤੇ ਹੁਣ ਹੋਇਆ ਕੀ ਖੱਖ ਸਾਹਿਬ ਜੀ, ਇਹ ਜਿਹੜਾ ਨੋਬਲ ਪ੍ਰਾਈਜ਼ ਸੀਗਾ ਉਹਨੇ ਅਮਰੀਕਾ ਦੇ ਪ੍ਰੈਜੀਡੈਂਟ ਨੂੰ ਦਾਨ ਕਰ ਦਿੱਤਾ ਡੋਨਲਡ ਟਰੰਪ ਨੂੰ।
1: ਅੱਛਾ ਜੀ,
0: ਹਾਂਜੀ, ਹੁਣ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਈਆਂ ਪਹਿਲਾਂ ਜਦੋਂ ਪ੍ਰੈਜੀਡੈਂਟ ਸੀਗਾ ਉਦੋਂ ਵੀ ਰੌਲਾ ਪਾਉਂਦਾ ਸੀਗਾ ਕਿ ਮੈਂ ਇੰਨਾ ਆਹ ਕਰ ਦਿੱਤਾ, ਇੰਨਾ ਆਹ ਕਰ ਦਿੱਤਾ, ਮੈਂ ਨੋਬਲ ਪ੍ਰਾਈਜ਼ ਦਾ ਹੱਕਦਾਰ ਹੈਗਾ ਆ, ਪਰ ਉਹਨੂੰ ਕਿਸੇ ਨੇ ਦਿੱਤਾ ਨਹੀਂ। ਤੇ ਹੁਣ ਵੀ ਜਦੋਂ ਦਾ ਵਾਈਟ ਹਾਊਸ ਦੇ ਵਿਚ ਆਇਆ ਉਹ ਬਾਰ ਬਾਰ ਇਹ ਗੱਲ ਆ ਜਿਹੜੀ ਉਹ ਕਹਿ ਰਿਹਾ ਕਿ ਮੈਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਕਿਉਂਕਿ ਮੈਂ 8 ਦੇਸ਼ਾਂ ਦੇ ਵਿਚ ਆ ਜਿਹੜੀ ਉਹ ਲੜਾਈਆਂ ਬੰਦ ਕਰਾ ਕੇ ਸ਼ਾਂਤੀ ਲੈ ਆਉਂਦੀ ਆ, ਤੇ ਪਰ ਉਹਨੂੰ ਦਿੱਤਾ ਕਿਸੇ ਨੇ ਨਹੀਂ। ਤੇ ਫੇਰ ਇਹਨੇ ਕੋਈ ਨਾ ਕੋਈ ਉਹਦੇ ਨਾਲ ਪਾਲਿਆ ਹੋਣਾ, ਕੋਈ ਨਾ ਕੋਈ ਅੰਗਲੀ ਸੰਗਲੀ ਕੱਢ ਲਈ ਹੋਣੀ ਆ, ਤੇ ਉਹਨੇ ਫੇਰ ਟਰੰਪ ਨੂੰ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹਨੂੰ ਮਿਲਿਆ ਸੀ ਉਹ ਇਹਨੂੰ ਦਾਨ ਕਰ ਦਿੱਤਾ। ਤੇ
1: ਕੀ ਫਾਇਦਾ ਜਿਹੜਾ ਦਾਨ ਕੀਤਾ ਹੁੰਦਾ ਹੁੰਦਾ ਜਿਹਨੂੰ ਮਿਲਿਆ?
0: ਹਾਂਜੀ ਹਾਂਜੀ ਹਾਂਜੀ, ਉਹੀ ਤਾਂ ਗੱਲ ਆ,
1: ਡਰਦੇ ਮਾਰੇ ਉਹਦਾ ਕੀ ਫਾਇਦਾ।
0: ਬਿਲਕੁਲ, ਤੇ ਪਰ ਉਹ ਜਿਹੜੇ ਹੁਣ ਉੱਥੇ ਨਾਰਵੇ ਵਿਚ ਓਸਲੋ ਯੂਨੀਵਰਸਿਟੀ ਆ ਉਹਦੇ ਪ੍ਰੋਫੈਸਰ ਨੇ ਇੱਕ ਨੇ ਕਿਹਾ, ਉਹ ਕਹਿੰਦਾ ਵੀ ਇਹ ਜਿਹੜਾ ਆ ਹੱਕ ਤਾਂ ਜਿਹਨੂੰ ਦਿੱਤਾ ਜਾਂਦਾ ਉਹਨੂੰ ਦਿੱਤਾ ਜਾਂਦਾ, ਕਹਿੰਦਾ ਭਾਈ ਇਹ ਨਵੀਆਂ ਨਵੀਆਂ ਜਿਹੜੀਆਂ ਦੁਨੀਆ ਦੇ ਸਾਹਮਣੇ ਟਰੰਪ ਲਿਆ ਰਿਹਾ ਇਹਨਾਂ ਦਾ ਕੋਈ ਬਹੁਤਾ ਉਹ ਮਹੱਤਵਪੂਰਨ ਨਹੀਂ ਹੈਗਾ ਦੁਨੀਆ ਦੇ ਇਤਿਹਾਸ ਦੇ ਵਿਚ, ਤੇ ਪਰ ਹੁਣ ਦੇਖੋ ਜਿਸਕੀ ਲਾਠੀ ਉਸਕੀ ਭੈਣ ਖੱਖ ਸਾਹਿਬ ਜੀ ਹੁੰਦੀ ਆ। ਤੇ ਚਲੋ ਅਗਲੀ ਖ਼ਬਰ ਆ ਜਿਹੜੀ ਉਹ ਖੱਖ ਸਾਹਿਬ ਜੀ ਹੈਗੀ ਆ। ਦੇਖੋ ਖੱਖ ਸਾਹਿਬ ਜੀ, ਕਈ ਵਾਰੀ ਏਦਾਂ ਹੁੰਦਾ ਆਪਾਂ ਆਮ ਕਰਕੇ ਖ਼ਬਰਾਂ ਦੇ ਵਿਚ ਸੁਣਦੇ ਰਹਿੰਦੇ ਆ ਕਿਸੇ ਦਾ ਉਹ ਸਾਨੂੰ ਪਤਾ ਵੀ ਸਕੂਲ ਦੇ ਵਿਚ ਸ਼ੂਟਿੰਗ ਹੁੰਦੀ ਆ, ਉਹ ਜਿਹੜੇ ਨਿਆਣੇ 10, 11, 12, 13, 18 ਸਾਲ ਤੋਂ ਥੱਲੇ 16 ਸਾਲ ਤੋਂ ਥੱਲੇ ਉਹ ਮਾਂ ਪਿਓ ਦੀ ਗੰਨ ਕੱਢ ਕੇ ਲਿਜਾ ਕੇ ਸ਼ੂਟਿੰਗ ਕਰ ਦਿੰਦੇ ਆ, ਤੇ ਉਹਦੇ ਵਿਚ ਖੱਖ ਸਾਹਿਬ ਜੀ ਇੱਕ ਦੋ ਚਾਂਸ ਏਦਾਂ ਦੇ ਵੀ ਹੋਏ ਆ ਜਿਹਦੇ ਵਿਚ ਮਾਂ ਪਿਓ ਨੂੰ ਹੀ ਉਹ ਕਾਤਲ ਜਿਹੜੇ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਮਰੇ ਸੀ ਉਹਨਾਂ ਦੀ ਸਜ਼ਾ ਮਾਂ ਪਿਓ ਨੂੰ ਦੇ ਦਿੰਦੇ, ਇਹ ਵੀ ਹੋਈ ਆ, ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਪਰ ਜਿਹੜਾ ਹੁਣ ਆਹ ਪੈਨਸਿਲਵੇਨੀਆ ਦੇ ਵਿਚ ਹੋਇਆ, ਇਹ ਖੱਖ ਸਾਹਿਬ ਜੀ 11 ਸਾਲ ਦਾ ਲੜਕਾ ਸੀਗਾ, ਤੇ ਉਹਨੇ ਆਪਣੇ ਜਿਹੜੀ ਸੀਗੀ ਉਹਦਾ ਬਰਥਡੇ ਸੀਗਾ, ਜਨਮ ਦਿਨ ਉਹਦਾ ਮਨਾਇਆ, ਤੇ ਉਸ ਤੋਂ ਬਾਅਦ ਖੱਖ ਸਾਹਿਬ ਜੀ ਉਹ ਜਿਹੜਾ ਸੀਗਾ 13 ਜਨਵਰੀ ਦੀ ਗੱਲ ਹੈ ਜਿਹੜਾ ਹੁਣ ਬੀਤਿਆ, ਤੇ ਉਹ ਰਾਤ ਦੇ 12 ਤੋਂ ਉੱਪਰ ਟਾਈਮ ਹੋ ਚੁੱਕਾ ਸੀਗਾ, ਤੇ ਉਹ ਘਰ ਦੇ ਉਹਦੇ ਮਾਂ ਪਿਓ ਕਹਿੰਦੇ ਸੀਗੇ ਵੀ ਤੂੰ ਹੁਣ ਸੌ ਜਾ, ਹੁਣ ਬਥੇਰਾ ਖੁਰੂ ਪਾ ਲਿਆ ਤੇ ਤੂੰ ਪੈ ਜਾ ਆਰਾਮ ਨਾਲ, ਤੇ ਉਹ ਪਿਆ ਨੀ, ਤੇ ਉਹ ਆਪਣੀ ਉਹ ਨਿਨਟੈਂਡੋ ਗੇਮ ਜਿਹੀ ਜਿਹੜੀ ਹੁੰਦੀ ਆ ਪਸਾਦ ਜੀ ਜਾੜੇ ਇਹ ਖੱਖ ਸਾਹਿਬ ਜੀ ਗੇਮਾਂ ਹੈਗੀਆਂ, ਤੇ ਉਹ ਉਹਦੇ ਤੇ ਖੇਡਣ ਉਹ ਹਟਦਾ ਨੀ ਸੀਗਾ, ਤਾਂ ਉਹਦਾ ਜਿਹੜਾ ਬਾਪ ਸੀਗਾ ਉਹਨੇ ਉਹ ਲੈ ਕੇ ਉਹ ਤੋਂ ਤੇ ਬੰਦ ਕਰਕੇ ਜਾ ਕੇ ਉਹ ਆਪਣੇ ਬੈਡ ਤੇ ਪੈ ਗਿਆ। ਤੇ ਇਹ ਜਿਹੜਾ 11 ਸਾਲਾਂ ਦਾ ਲੜਕਾ ਸੀਗਾ ਖੱਖ ਸਾਹਿਬ ਜੀ, ਇਹਨੇ ਉਹਦੀ ਅਲਮਾਰੀ ਦੇ ਵਿਚੋਂ ਜਿੰਦਾ ਖੋਲ ਕੇ ਚਾਬੀ ਲੱਭ ਕੇ ਉਹਦੀ ਗੰਨ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਬਾਪ ਨੂੰ, ਤੇ ਮਾਰ ਕੇ ਤੇ ਫੇਰ ਇਹ ਆਰਾਮ ਨਾਲ ਘਰ ਚ ਤੁਰਦਾ ਫਿਰਦਾ ਰਿਹਾ, ਤੇ ਇਹਦੀ ਮਾਂ ਨੇ ਕਾਕਾ ਕੁੱਕਾ ਸੁਣਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਭੇਰੇ ਗੋਲੀ ਮਾਰਤੀ। ਤੇ ਮੈਂ ਓਹਨੂੰ ਮਾਰ ਦਿੱਤਾ। ਫਿਰ 3 ਵਜੇ ਜਿਹੜੀ ਆ ਉਹ ਪੁਲਿਸ ਆਈ ਉੱਥੇ ਤੇ ਉਹਨਾਂ ਨੇ ਆ ਕੇ ਦੇਖਿਆ, 3:20 ਤੜਕੇ ਦੀ ਗੱਲ ਆ, ਤੇ ਉਹਨਾਂ ਨੇ ਫਿਰ ਉਹਨੂੰ ਅਰੈਸਟ ਕਰ ਲਿਆ। ਤਾਂ ਹੁਣ ਉਹਦੇ ਉੱਤੇ ਕੇਸ ਆ ਜਿਹੜਾ ਖੱਖ ਸਾਹਿਬ ਜੀ ਚੱਲੂਗਾ। ਤੇ ਦੇਖੋ ਇਹ ਜਿਹੜਾ ਸੈੱਲ ਫੋਨ ਵੀ ਆ, ਇਹ ਗੇਮਾਂ ਨਿਨਟੈਂਡੋ ਯੇ ਵੋ ਰੱਬ ਰਾਏ ਖੱਖ ਸਾਹਿਬ ਜੀ ਪਸਾਦ ਦੀਆਂ ਜਿਹੜਾ ਆ, ਇਹ ਸਮਾਜ ਨੂੰ ਖੱਖ ਸਾਹਿਬ ਜੀ ਪਿੱਛੇ ਬਹੁਤ ਟਾਈਮ ਇਹਨਾਂ ਦੇ ਉੱਤੇ ਖਰਾਬ ਹੁੰਦਾ। ਮੈਂ ਦੇਖਿਆ ਸਿਆਣੇ ਸਿਆਣੇ ਬੰਦੇ ਜਿਹੜੇ 45-50 ਸਾਲ ਦੇ ਉਹ ਵੀ ਇਹਨੂੰ ਛੱਡਦੇ ਨੀ, ਪਤਾ ਨੀ ਇਹਦੇ ਕੀ ਮਤਲਬ ਉਹਨਾਂ ਨੂੰ ਲੱਭ ਰਿਹਾ ਐਮ ਈ ਉਹ ਮੈਂ ਇੰਨੇ ਸਕੋਰ ਕਰਤੇ, ਮੈਂ ਇੰਨੇ ਸਕੋਰ ਕਰਤੇ, ਯਾਰ ਕੋਈ ਕੰਮ ਕਾਰ ਕਰ ਲਓ, ਕੋਈ ਕਿਤਾਬ ਪੜ੍ਹ ਲਓ, ਕੋਈ ਸਾਇੰਸ ਪੜ੍ਹ ਲਓ, ਕਿਸੇ ਪਾਸੇ ਨੂੰ ਹੋਰ ਨੂੰ ਤਰੱਕੀ ਕਰ ਲਓ, ਕਿਉਂ ਆਪਣਾ ਵਕਤ ਖਰਾਬ ਕਰਦੇ ਆ ਤੇ ਦੁਨੀਆਂ ਨੂੰ ਵਿਅਰਥ ਦੇਖਾਉਣੇ। ਤੇ ਇਹਨਾਂ ਦੇ ਉੱਤੇ ਵੀ ਖੱਖ ਸਾਹਿਬ ਜਿੱਦਾਂ ਦੇਖੋ ਜਿਹੜੀ ਗੰਨ ਆ, ਜੇ ਮਾਂ ਪੇ ਵੀ ਉਹ ਗੰਨ ਲੈ ਕੇ ਤਾਂ ਬੱਚਾ ਮਾਰ ਦਿੰਦਾ, ਉਹਦੇ ਤੇ ਤਾਂ ਉਹ ਕਰ ਦਿੰਦੇ ਆ ਨਾ ਵੀ ਤੂੰ ਤੇਰੀ ਜ਼ਿੰਮੇਵਾਰੀ ਸੀ ਤੂੰ ਗੰਨ ਸਾਂਭ ਕੇ ਕਿਉਂ ਨੀ ਰੱਖੀ, ਔਰ ਇਸ ਲੜਕੇ ਦੇ ਤਾਂ ਪੂਰੀ ਸਾਂਭ ਕੇ ਰੱਖੀ ਹੋਈ ਸੀ ਲੰਬਾਈ ਦੇ ਜਿੰਦਾ ਲਾਇਆ ਹੋਇਆ ਸੀ, ਲੋਕ ਲਾਇਆ ਹੋਇਆ ਸੀ, ਫੇਰ ਵੀ ਹੋ ਗਿਆ। ਪਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਗੇਮਾਂ ਬਣਾਉਂਦੇ ਆ ਜਿਹਦੇ ਤੇ ਉਹ ਬੱਚੇ ਹਟ ਹੀ ਨਹੀਂ ਸਕਦੇ, ਉਹ ਅਡਿਕਸ਼ਨ ਇਸ ਕਿਸਮ ਦੀ ਹੈ ਵੀ ਜਿੱਦਾਂ ਨਸ਼ੇ ਤੇ ਲੱਗ ਜਾਂਦਾ, ਉਹੀ ਗੱਲ ਹੈ
1: ਚੀਮਾ। ਇੱਕ ਹੋਰ ਵੀ ਗੇਮ ਆਈ ਸੀ ਜਿਹੜੀ ਹੁਣ ਬੰਦ ਹੋਈ ਹੈ ਚਾਈਨਾ ਦੀ ਸੀ ਕਿੱਥੇ ਦੀ, ਉਹਦੇ ਵਿਚ ਉਹ ਇੱਥੋਂ ਤੱਕ ਅਕਸਾ ਦਿੰਦੇ ਸੀ ਬੰਦੇ ਨੂੰ, ਬੱਚਿਆਂ ਨੂੰ, ਕਿ ਤੂੰ ਖੁਦਕਸ਼ੀ ਕਰ ਲੈ, ਬਹੁਤ ਖੁਦਕਸ਼ੀਆਂ ਹੋਈਆਂ, ਉਹ ਮੁਸੀਬਤ ਹੋਈ ਹੈ। ਦੇਖੋ ਗੱਲ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਨਾ, ਇਹਦੇ ਵਿਚ ਉਹਨੂੰ ਪਤਾ ਨੀ ਕੀ ਕੀ ਸੁਪਨੇ ਦਿਖਾਏ, ਤਾਂ ਬਸ ਇੱਥੇ ਚਲ ਗਿਆ, ਹੁਣ ਤੂੰ ਇੱਥੇ ਚਲ ਜਾਣਾ, ਹੁਣ ਤੂੰ ਬਸ ਇਹ ਕਰ ਲੈ,
0: ਸਾਰਾ ਕੁਝ ਜਿਹੜੀ ਮਾਇੰਡ ਦੇ ਆਪਣਾ ਦਿਮਾਗ ਉਹਦੀ ਮੈਨੀਪੂਲੇਸ਼ਨ ਕਰਕੇ ਤੁਹਾਨੂੰ ਉਧਰ ਨੂੰ ਸਕੋਰ ਦਿੱਤਾ ਜਾਂਦਾ, ਤੁਸੀਂ ਆਪਣੇ ਆਪ ਨੂੰ ਵੀ ਮਾਰਨ ਦੇ ਜਿਹੜਾ ਉਹ ਡਰਦੇ ਨੀ ਹੈਗੇ।
1: ਬਿਲਕੁਲ।
0: ਤੇ ਇਹ ਸੀਗੀ ਇਹਦੀ ਗੱਲਬਾਤ ਖੱਖ ਸਾਹਿਬ ਜੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਟਰੰਪ ਸਾਹਿਬ, ਖੱਖ ਸਾਹਿਬ ਜੀ ਮੈਂ ਕਈ ਵਾਰੀ ਸੋਚਦਾ ਆਪਾਂ ਟਰੰਪ ਸਾਹਿਬ ਨੂੰ ਕਹਿ ਦਿੰਦੇ ਹਾਂ ਵੀ ਉਹ ਬਹੁਤ ਵਧੀਆ ਬੰਦੇ ਨੀਗੇ, ਪਰ ਜੇ ਖੱਖ ਸਾਹਿਬ ਜੀ ਮੈਂ ਹੋਰ ਪਾਸੇ ਸੋਚਦਾ ਸੀਗਾ, ਜੇ ਜਿਹੜੀ ਰਾਜਨੀਤਿਕ ਪੱਖ ਆ ਜੇ ਉਹਦੇ ਉਸ ਪੱਖ ਤੋਂ ਲਈਏ ਫੇਰ ਤਾਂ ਇਹ ਬਹੁਤ ਵਧੀਆ ਬੰਦਾ, ਕਿਉਂਕਿ ਰਾਜਨੀਤੀ ਦੇ ਵਿਚ ਤਾਂ ਹੁੰਦਾ ਹੀ ਝੂਠ ਆ।
1: ਮੈਂ ਦੋ ਗੱਲਾਂ ਚੀਮਾ ਸਾਹਿਬ ਦੇਖਦਾ ਹੁੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਬੜੀ ਨਫ਼ਰਤ ਕਰਦੇ ਆ, ਭਾਵਾਂ ਉਹ ਕਿਸੇ ਤਰੀਕੇ ਨਾਲ ਵੀ ਇਲੈਕਸ਼ਨ ਜਿੱਤਦੇ ਆ, ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਜੋ ਕੁਛ ਵੀ ਹੈ, ਪਰ ਜਿੱਥੇ ਤੱਕ ਉਹ ਕੰਟਰੀ ਨੂੰ ਲੈ ਗਿਆ ਇਹਨੂੰ ਲੋਕੀ ਸਾਡੇ ਵੀ ਸਵਾਲ ਕਰਨਗੇ ਤੁਸੀਂ ਜਿਹੜਾ ਉਹਦੀ ਸਪੋਰਟ ਕਰਦੇ। ਮੈਂ ਕਦੀ ਵੀ ਨਹੀਂ ਕੀਤੀ, ਅੱਜ ਤੱਕ ਪਹਿਲੀ ਵਾਰੀ ਕਹਿ ਰਿਹਾ ਕਿ ਮੋਦੀ ਸਾਹਿਬ ਇਸ ਵੇਲੇ ਤੀਜੀ ਬਿਗ ਇਕਾਨਮੀ ਦੇ ਹੋ ਗਿਆ ਇੰਡੀਆ, ਔਰ ਹਰ ਗੱਲੋਂ ਜਿਹੜਾ ਇੰਡੀਆ ਉਹ ਬਹੁਤ ਜ਼ਿਆਦਾ ਤਰੱਕੀ ਦੀ। ਦੇਖੋ ਅਮਰੀਕਾ ਨੇ ਕੀ ਕੀਤਾ ਕਿ 90 ਕੰਟਰੀਆਂ ਨੂੰ ਜਿਹੜਾ ਬੈਨ ਕਰ ਦਿੱਤਾ, ਜਿਹਦੇ ਵਿਚ ਪਾਕਿਸਤਾਨ ਵੀ ਆ, ਇੰਡੀਆ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਕਿ ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਇਸ ਵੇਲੇ ਜੇ ਗਰੋ ਹੋ ਰਹੀ ਹੈ ਤਾਂ ਇੰਡੀਆ ਹੋ ਰਿਹਾ। ਤੇ ਟਰੰਪ ਸਾਹਿਬ ਦੇ ਵੀ ਕਈ ਕੰਮ ਐਸੇ ਹੈਗੇ ਆ ਜਿਹਦੇ ਤੇ ਅਸੀਂ ਸਲਾਂਘਾ ਵੀ ਕਰ ਸਕਦੇ ਹਾਂ, ਪਰ ਬਹੁਤੇ ਕੰਮ ਜਿਹੜੇ ਨਾ ਇਹ ਜ਼ਿਆਦਾ ਜਿਹੜਾ ਕੰਮ ਹੋਇਆ ਨਾ, ਬਾਕੀ ਦੇਖੋ ਟੈਰਫ ਲਾਉਣਾ ਇਹ ਕਰਨਾ ਉਹ ਆਪਣੀ ਸਾਡੀ ਅਮਰੀਕਾ ਦੀ ਆਪਣੀ ਰਿਸਪੋਂਸੀਬਿਲਟੀ ਹੈ, ਅਸੀਂ ਕਿਹੜੇ ਤਰੀਕੇ ਨਾਲ ਇਹਨਾਂ ਸਮਾਨ ਬੰਦ ਕਰਨਾ, ਪਰ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਚੀਜ਼ਾਂ ਹੋਈਆਂ ਨਾ, ਜਾਂ ਗੋਲੀ ਮਾਰ ਦਿਓ ਉਹ ਫੜ ਲਓ ਇਹਨੂੰ ਫੜ ਲਿਆ, ਇਹਦੇ ਵਿਚ ਲੋਕ ਜਿਹੜੇ ਨਾ ਉਹਨਾਂ ਤੋਂ ਦੁਖੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ, ਦੇਖੋ ਹਾਂ ਦੋਨਾਂ ਪੱਖਿਆਂ ਤੋਂ ਜੇ ਆਪਾਂ ਸੋਚਦੇ ਹਾਂ ਤਾਂ ਫਿਰ ਇਹ ਆਪਣੇ ਵਾਸਤੇ ਤਾਂ ਚੰਗਾ ਹੀ ਆ, ਕਹਿਣ ਦਾ ਮਤਲਬ ਜਿਹੜਾ ਦਾ ਮੁਲਕ ਹੈ ਉਹਨਾਂ ਵਾਸਤੇ ਤਾਂ
1: ਬਿਲਕੁਲ
0: ਮਤਲਬ ਚੰਗਾ ਹੀ ਆ, ਪਰ ਦੂਸਰੇ ਪਾਸੇ ਜਿਹੜੇ ਲੋਕ ਹੁਣ ਥੱਲੇ ਵਾਲੇ ਆ ਉਹਨਾਂ ਨੂੰ ਖੱਖ ਸਾਹਿਬ ਜੀ ਜਿਹੜੀ ਮਹਿੰਗਾਈ ਬਹੁਤ ਹੋ ਗਈ ਆ, ਉਹ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਇਹਦੇ ਨਾਲ ਪਹੁੰਚ ਰਿਹਾ ਆ ਕੁਛ ਨੀਤੀਆਂ ਜਿਹੜੀਆਂ, ਕਿਉਂਕਿ ਜਦੋਂ ਟੈਰਫ ਲਾਉਂਦੇ ਆ ਚਲੋ ਬਾਹਰੋਂ ਮਾਲ ਤਾਂ ਹੁਣ ਘੱਟਦਾ ਜ਼ਰੂਰ, ਪਰ ਖੱਖ ਸਾਹਿਬ ਜੀ ਜਿਹੜੇ ਕੰਜ਼ੂਮਰ ਆ ਜਿਹੜੇ ਪਰਜਾ ਆ ਉਹਨਾਂ ਨੂੰ ਮਹਿੰਗਾਈ ਆ ਜਿਹੜੀ ਉਹਦੇ ਨਾਲ ਹੁਣ ਜਿਹੜਾ ਲੋਕਾਂ ਦੀਆਂ ਚੀਕਾਂ ਜਿਹਨੂੰ ਕਹਿੰਦੇ ਨਿਕਲੀਆਂ ਪਈਆਂ ਖੱਖ ਸਾਹਿਬ ਜੀ ਇਸ ਦੇਸ਼ ਦੇ ਵਿਚ।
1: ਬਿਲਕੁਲ।
0: ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਖ ਸਾਹਿਬ ਜੀ ਉਹ ਇਹ ਆ ਕਿ ਟਰੰਪ ਸਾਹਿਬ ਨੇ ਜਿਹੜਾ ਤੁਸੀਂ ਮੇਰਾ ਖਿਆਲ ਆ ਆ ਦੋ ਦਿਨ ਸ਼ਾਇਦ ਖਬਰ ਘੱਟ ਦੇਖੀ ਹੋਣੀ ਆ, ਅੱਬਲ ਤਾਂ ਤੁਸੀਂ ਦੇਖਦੇ ਰਹਿੰਦੇ ਆ ਸਾਰਾ ਦਿਨ ਉਹ ਫੋਨ ਤੇ ਤੁਹਾਡੇ ਕੋਲੇ ਹੁੰਦਾ, ਪਰ ਜਿਹੜੇ ਯੂਰੋਪੀਅਨ ਕੰਟਰੀ ਆ ਖੱਖ ਸਾਹਿਬ ਜੀ ਹੁਣ ਜਿਹੜਾ ਟਰੰਪ ਸਾਹਿਬ ਨੇ ਉਹਨੂੰ ਗ੍ਰੀਨਲੈਂਡ ਨੂੰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਗ੍ਰੀਨਲੈਂਡ ਆ ਜਿਹੜਾ ਉਹ ਲੈਣਾ ਹੀ ਲੈਣਾ, ਚਾਹੇ ਮੈਂ ਜ਼ੋਰ ਨਾਲ ਲੈ ਲਵਾਂ, ਜੁੱਤੀ ਨਾਲ ਲੈ ਲਵਾਂ, ਤੇ ਚਾਹੇ ਮੈਂ ਸ਼ਾਂਤੀ ਦੇ ਨਾਲ ਲੈ ਲਵਾਂ, ਤੇ ਉਹ ਮੈਂ
1: ਪੈਸਿਆਂ ਦੀ ਵੀ ਆਫਰ ਕੀਤੀ ਹੈ ਜੀ, ਪੈਸਿਆਂ ਦੀ ਵੀ ਆਫਰ ਕੀਤੀ ਕਿ ਪੈਸੇ ਲੈ ਲਓ।
0: ਹਾਂਜੀ ਹਾਂਜੀ, ਖਰੀਦਣ ਦੀ ਵੀ ਉਹਨੇ ਗੱਲ ਕਹੀ ਆ। ਉਹਦੇ ਵਿਚ ਹੁਣ ਕੀ ਹੋਇਆ ਖੱਖ ਸਾਹਿਬ ਜੀ, ਟਰੰਪ ਸਾਹਿਬ ਨੇ ਉਹਨਾਂ ਯੂਰੋਪੀਅਨ ਦੇਸ਼ਾਂ ਉਪਰ 10% ਟੈਰਫ ਆ ਜਿਹੜੀ ਉਹ ਲਗਾਉਣ ਦੀ ਜਿਹੜੀ ਆ ਉਹ ਕਹਿਤਾ ਕਿ ਜਿਹੜੇ ਦੇਸ਼ਾਂ ਨੇ ਜਿਨ੍ਹਾਂ ਦੇ ਵਿਚ 7-8 ਕੰਟਰੀ ਆਉਂਦੇ ਆ, ਆਪਾਂ ਅੱਗੇ ਜਾ ਕੇ ਨਾਮ ਵੀ ਦੱਸਦੇ ਉਹਨਾਂ ਦੇ, ਉਹ ਕਹਿੰਦੇ ਆ ਵੀ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਮੈਨੂੰ ਰੋਕਣ ਦੇ ਵਿਚ ਅੜਚਣ ਪਾਈ ਆ ਜਿਨ੍ਹਾਂ ਨੇ ਕਿ ਮੈਂ ਗ੍ਰੀਨਲੈਂਡ ਖਰੀਦਣਾ ਆ ਉਹਨਾਂ ਦੇ ਵਿਚੋਂ ਜਿਹੜੇ ਦੇਸ਼ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਆ ਜਿਹੜੇ ਇਹਨਾਂ ਦੇ ਉੱਤੇ ਉਹਨੇ ਕਹਿਤਾ ਕਿ ਮੈਂ ਜਿਹੜਾ 10% ਆ ਤੁਹਾਡੇ ਉੱਤੇ ਉਹ ਜਿਹੜਾ ਟੈਰਿਫ ਆ ਉਹ ਲਾ ਦੇਣਾ ਕਿਉਂਕਿ ਤੁਸੀਂ ਇਹਦੇ ਵਿਚ ਅੜਿੱਕਾ ਪਾ ਰਹੇ ਆ ਕਿ ਮੈਂ ਗ੍ਰੀਨਲੈਂਡ ਨਾ ਖਰੀਦ ਸਕਾਂ ਤੇ ਇਹਦੇ ਉੱਤੇ ਖੱਖ ਸਾਹਿਬ ਜੀ ਟਰੰਪ ਨੇ ਟਰੁੱਥ ਸੋਸ਼ਲ ਆ ਜਿਹੜੀ ਉਹਦਾ ਉਹ ਆਪਣਾ ਮੀਡੀਆ ਦੇਖੋ ਜਿਹੜਾ ਪੈਸਾ ਆ ਖੱਖ ਸਾਹਿਬ ਜੀ ਇਹ ਬੜੀ ਸ਼ੈ ਆ ਦੇਖੋ ਉਹਨਾਂ ਨੇ ਜਦੋਂ ਅੱਗੇ ਟਰੰਪ ਪ੍ਰੈਜੀਡੈਂਟ ਸੀਗਾ ਬੈਨ ਕਰ ਦਿੱਤਾ ਸੀਗਾ ਇਹਦੇ ਤੋਂ ਇਹਨੇ ਆਪਣਾ ਉਹ ਜਿਹੜਾ ਨਵਾਂ ਹੀ ਉਹ ਜਿਹੜਾ ਆਪਣਾ ਪਲੇਟਫਾਰਮ ਜਿਹੜਾ ਸੀਗਾ ਉਹ ਬਣਾ ਲਿਆ ਤੇ ਉਹਦੇ ਉੱਤੇ ਹੁਣ ਇਹਨੂੰ ਰੋਕਣ ਵਾਲਾ ਕੋਈ ਨੀ ਜੋ ਮਰਜ਼ੀ ਉਹਦੇ ਉੱਤੇ ਲਿਖੀ ਜਾ ਸਕਦਾ ਆ ਤੇ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਜਿਹੜਾ ਹੈਗਾ ਉਹਦੇ ਉੱਪਰ ਫਿਰ ਖੱਖ ਸਾਹਿਬ ਜੀ ਇੱਥੋਂ ਤੱਕ ਕਹਿਤਾ ਕਿ ਡੈਨਮਾਰਕ ਗ੍ਰੀਨਲੈਂਡ ਤਿਆਗਣ ਦਾ ਸਮਾਂ ਆ ਗਿਆ ਕਿ ਡੈਨਮਾਰਕ ਉਹਨੂੰ ਤਿਆਗ ਦੇਵੇ ਤੇ ਮੈਂ ਉਹ ਸਾਂਭ
1: ਚੀਮਾ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਕੁਐਸਚਨ ਹੀ ਹੈ ਕਿ ਜੇ ਗ੍ਰੀਨਲੈਂਡ ਜਿਹੜਾ ਹੈਗਾ ਅਮੈਰੀਕਾ ਲੈ ਲੈਂਦਾ ਉਹਦੇ ਵਿਚ ਜਿਹੜੀਆਂ ਕੰਟਰੀਆਂ ਲਾਗੇ ਲਾਗੇ ਉਹਨਾਂ ਦੇ ਗ੍ਰੀਨਲੈਂਡ ਦੇ ਲਾਗੇ ਰਹਿੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਉਹਦਾ ਕਹਿਣ ਦਾ ਟਰੰਪ ਦਾ ਮਤਲਬ ਇਹੀ ਆ ਕਿ ਵੀ ਉਥੇ ਚਾਈਨਾ ਤੇ ਜਾਂ ਹੋਰ ਰਸ਼ੀਆ ਜਿਹੜਾ ਅਟੈਕ ਕਰੇ ਤੇ ਉਹਨੂੰ ਅਸੀਂ ਰੋਕਣ ਦੇ ਸਮਰਥ ਹੋਈਏ ਕਿਉਂਕਿ ਆਰਮੀ ਥੋੜੀ ਜਿਹੀ ਬੈਠੀ ਵੀ ਹੈ ਅਮਰੀਕਾ ਦੀ
0: 150 ਬੰਦਾ ਇਹਨਾਂ ਦਾ ਹੈਗਾ ਉਹ ਬੇਸਿਕਲੀ ਉੱਥੇ ਖੱਖ ਸਾਹਿਬ ਜੀ ਜਿਹੜੇ ਆ ਉਹ ਮੋਨੀਟਰਿੰਗ ਕਰਦੇ ਆ ਉੱਥੇ
1: ਹਾਂ ਪਰ ਕੱਲ ਨੂੰ ਜੇ ਅਟੈਕ ਕਰੇ ਇਹਨਾਂ ਦੇ ਉੱਪਰ ਰਸ਼ੀਆ ਉਧਰਲੇ ਬੰਨੇ ਹੋ ਯੂਰਪ ਦੇ
0: ਹਾਂਜੀ ਹਾਂਜੀ ਉਥੋਂ ਦੇਖਾਂਗੇ ਨਾ ਵੀ ਕਿਧਰੋਂ ਮਿਸਲਾਂ ਜਾਂ ਕੀ ਕੁਛ ਆ ਰਿਹਾ ਮਸਲਾ ਇਸ ਗੱਲ ਦਾ ਆ
1: ਬਿਲਕੁਲ ਪਰ ਉਹਦੇ ਲਈ ਜੇ ਅਮਰੀਕਾ ਉੱਥੇ ਜਾ ਕੇ ਬਹਿ ਜਾਂਦਾ ਤਾਂ ਉਹਦੇ ਲਈ ਉਹਨਾਂ ਦੀ ਹੈਲਪ ਨਹੀਂ ਹੋ ਜਾਂਦੀ ਉਹਨਾਂ ਮੁਲਕਾਂ ਦੀ
0: ਹੋ ਵੀ ਜਾਂਦੀ ਆ ਪਰ ਕੋਈ ਨੀ ਚਾਹੁੰਦਾ ਖੱਖ ਸਾਹਿਬ ਤੁਹਾਨੂੰ ਪਤਾ ਭੇਜ ਰਹੇ ਕਹਿੰਦਾ ਭਗਤ ਸਿੰਘ ਜਿਹੜਾ ਆ ਉਹ ਕਿਸੇ ਹੋਰ ਦੇ ਘਰ ਜੰਮੇ ਸਾਡੇ ਘਰ ਨਾ
1: ਜੰਮੇ ਇਹ ਵੀ ਗੱਲ ਸਹੀ ਹੈ
0: ਤੇ ਹੁਣ ਖੱਖ ਸਾਹਿਬ ਜੀ ਇਹ ਖੋਹ ਆ ਜਿਹੜਾ ਵਿੱਚ ਅਸਲੀ ਮੁੱਦਾ ਕੀ ਆ ਅਸਲੀ ਮੁੱਦਾ ਇਹ ਆ ਖੱਖ ਸਾਹਿਬ ਜੀ ਇਹ ਜਿਹੜੀ ਕੰਟਰੀ ਆ ਇਹ ਲੌਂਗ ਟਰਮ ਸੋਚਦੇ ਆ ਇਹ ਖੋਜਾਂ ਤੇ ਖੋਜਾਂ ਕਰਦੇ ਰਹਿੰਦੇ ਆ ਹੁਣ ਜਿਹੜਾ ਮਸਲਾ ਹੈ ਖੱਖ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਰੂਸ ਹੈਗਾ ਨਾ ਉਹ ਬਹੁਤ ਵੱਡਾ ਕੰਟਰੀ ਆ ਤੁਹਾਨੂੰ ਪਤਾ ਔਰ ਉਥੋਂ ਜਿਹੜਾ ਬਾਹਰ ਨੂੰ ਮਾਲ ਜਾਂਦਾ ਜਾਂ ਆਉਂਦਾ ਆ ਰੂਸ ਦੇ ਵਿੱਚੋਂ ਉਹ ਮੈਜੋਰਿਟੀ ਜਿਹੜਾ ਬਹੁ ਗਿਣਤੀ ਦਾ ਮਾਲ ਆ ਜਿਹੜਾ ਉਹ ਆਉਂਦਾ ਉਧਰੋਂ ਜਿਹੜਾ ਇੰਡੀਅਨ ਓਸ਼ਨ ਦੇ ਵਿੱਚੋਂ ਲੰਘ ਕੇ ਜਿਹੜਾ ਆਪਾਂ ਹਿੰਦ ਮਹਾਸਾਗਰ ਕਹਿੰਦੇ ਆ ਉਹਦੇ ਵਿੱਚ ਦੀ ਲੰਘ ਕੇ ਜਿਹੜਾ ਲਾਲ ਸਾਗਰ ਆ ਜਿਹਨੂੰ ਰੈੱਡ ਸੀ ਕਹਿੰਦੇ ਉਹਦੇ ਵਿੱਚ ਦੀ ਲੰਘ ਕੇ ਨਹਿਰ ਸਵੇਜ ਦੇ ਵਿੱਚ ਦੀ ਲੰਘ ਕੇ ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿੱਚ ਵੜਦਾ ਤੇ ਉਥੋਂ ਫਿਰ ਉਹ ਬਲੈਕ ਸੀ ਦੇ ਵਿੱਚ ਦੀ ਵੜ ਕੇ ਤਾਂ ਰੂਸ ਨੂੰ ਜਾਂਦਾ ਇਹੀ ਰੂਟ ਆ ਜਿਹੜਾ ਉਹਦਾ ਵਾਪਸ ਜਾਣ ਦਾ ਆ ਤੇ ਦੂਸਰਾ ਜਿਹੜਾ ਯੂਰੋਪੀਅਨ ਕੰਟਰੀਆਂ ਨੂੰ ਆਉਂਦਾ ਉਹ ਬਲੈਕ ਸੀ ਤੋਂ ਜਿਹੜੀ ਆ ਉਹ ਬੋਸਫੋਰਸ ਕਨਾਲ ਹੈਗੀ ਉਹਦੇ ਵਿੱਚ ਦੀ ਲੰਘ ਕੇ ਮੈਡੀਟਰੇਨੀਅਨ ਦੇ ਵਿੱਚ ਵੜ ਕੇ ਤੇ ਇਧਰ ਫਿਰ ਸਪੇਨ ਪੁਰਤਗਾਲ ਦੇ ਨਾਲ ਦੀ ਉਹ ਇਧਰ ਨੂੰ ਜਾਂਦਾ ਆ ਹੁਣ ਖਾਤਾ ਜੀ ਜਿਹੜੀ ਅਗਲੀ ਗੱਲ ਆ ਇਹ ਆ ਕਿ ਜਿਹੜਾ ਨਾਰਥ ਪੋਲ ਆ ਨਾ ਰਸ਼ੀਆ ਦੇ ਉੱਪਰਲਾ ਪਾਸਾ ਨਾਰਵੇ ਸਵੀਡਨ ਉਧਰਲਾ ਪਾਸਾ ਜਿਹੜਾ ਉੱਪਰਲਾ ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਬਰਫ਼ ਹੌਲੀ ਹੌਲੀ ਪਗੜ ਰਹੀ ਆ ਤੇ ਉਥੋਂ ਦੀ ਜਿਹੜਾ ਸਮਾਨ ਆ ਉਹ ਜਾਣਾ ਯੂਰਪ ਤੋਂ ਚੀਨ ਨੂੰ ਜਾਣਾ ਉੱਪਰ ਦੀ ਉੱਧਰ ਦੀ ਸਿੱਧਾ ਨੇੜੇ ਦੀ ਰਾਹ ਆ
1: ਅੱਛਾ
0: ਉਹ ਰਾਹ ਦੇ ਵਿੱਚ ਹੁਣ ਸ਼ਿਪ ਚੱਲਣੇ ਆ ਅੱਗੇ ਉਹ ਸ਼ਿਪ ਚੱਲਣੇ ਉਹਨਾਂ ਦਾ ਜਿਹੜਾ ਕੰਟਰੋਲ ਆ ਰੌਲਾ ਅਸਲ ਦੇ ਵਿੱਚ ਉਸ ਗੱਲ ਦਾ ਆ ਕਿਉਂਕਿ ਉਹਨਾਂ ਨੂੰ ਸਸਤਾ ਪੈਣਾ ਨਾ ਉਧਰ ਦੀ ਜਾਣਾ
1: ਬਿਲਕੁਲ ਟਾਈਮ ਲੱਗਦਾ
0: ਹਾਂਜੀ ਉਹ ਫਿਰ ਜਿਹੜਾ ਉੱਥੇ ਕੰਟਰੋਲ ਹੋਊਗਾ ਜਿਦਾ ਨਹਿਰ ਪਨਾਮਾ ਆ ਜਾਂ ਨਹਿਰ ਸਵੇਜ ਆ ਉਹਦੇ ਵਿੱਚ ਜਿਹੜੀ ਸ਼ਿਪ ਲੰਘਦੀ ਉਹਨਾਂ ਤੋਂ ਫੀਸ ਵੀ ਲੈਂਦੇ ਆ ਨਾ ਉਹ
1: ਨਹਿਰ ਪਿੱਛੇ ਥੋੜੀ ਜੀ ਗੱਲ ਮੈਂ ਵੀ ਨਹਿਰ ਪਨਾਮਾ ਦੀ ਜਿਹੜੀ ਗੱਲ ਪਿੱਛੇ ਚੱਲਦੀ ਸੀ ਕਿ ਅਸੀਂ ਇਹ ਲੈ ਲੈਣਾ ਉਹ ਉੱਥੇ ਦਾ ਉੱਥੇ ਰਹਿ ਗਿਆ ਜਾਂ ਉਹਦਾ ਕੁਛ ਹੋਇਆ
0: ਉੱਥੇ ਉੱਥੇ ਰਹਿ ਗਿਆ ਜੀ ਹਾਂਜੀ ਉਹਦਾ ਹੋਇਆ ਬੜੀ
1: ਅਜੇ ਟਰੰਪ ਸਾਹਿਬ ਨੇ ਉਹਦੇ ਬਾਰੇ ਨਹੀਂ ਗੱਲ ਕੀਤੀ ਹੋ ਸਕਦਾ ਇਧਰ ਨਿਬੇੜ ਕੇ ਗ੍ਰੀਨਲੈਂਡ ਦਾ ਫਿਰ
0: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਹੈ ਸੋ ਅਸਲੀ ਰੌਲਾ ਜਿਹੜਾ ਉਸ ਏਰੀਏ ਦਾ ਉੱਥੇ ਉਹ ਮੋਨੀਟਰਿੰਗ ਕਰਨ ਦਾ ਤਾਂ ਕਿ ਉਧਰ ਰੂਸ ਆ ਜਿਹੜਾ ਉਹ ਵੀ ਸ਼ਿਪ ਸ਼ੁਪ ਆਪਣੇ ਲੈ ਕੇ ਉੱਧਰ ਹੀ ਲੰਘਣ ਲੱਗ ਪਿਆ ਨਾ ਤੇ ਅਸਲੀ ਗੱਲ ਆ ਜਿਹੜੀ ਉਹਦੇ ਪਿੱਛੇ ਇਹ ਮਾਮਲਾ ਆ ਜਿਹੜਾ ਇਸ ਕਰਕੇ ਉਹ ਉੱਥੇ ਜਾ ਕੇ ਆਪਣਾ ਅੱਡਾ ਜਿਹੜਾ ਬੇਸ ਆ ਉਹ ਬਣਾਉਣਾ ਚਾਹੁੰਦਾ ਆ ਅਮਰੀਕਾ ਤੇ ਪਰ ਅਸਲ ਦੇ ਵਿੱਚ ਉਹ ਅੱਡਾ ਬੇਸ ਤਾਂ ਉਹਦਾ ਪਹਿਲਾਂ ਹੈਗਾ ਪਰ ਉਹ ਆਪਣਾ ਜਿਹੜਾ ਆ ਉਹਨੂੰ ਕਹਿੰਦਾ ਵੀ ਵੀਰਾ ਆ ਮੈਨੂੰ ਹੀ ਮਿਲਣਾ ਚਾਹੀਦਾ ਆ ਤੇ ਇਸ ਕਰਕੇ ਉਹਨੇ ਹੁਣ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਵਿਚਾਰਾ ਨਿਕਲ ਜਾ ਤਾਂ ਐਵੇਂ ਕੰਟਰੀ ਆ ਉਹ ਤਾਂ ਉਹ ਜਿਹੜੀ ਗ੍ਰੀਨਲੈਂਡ ਹੈਗੀ ਉਹਦਾ ਮੇਰਾ ਖਿਆਲ ਆ 50 ਕਿੱਸਾ ਮਸੀ ਹੋਣਾ ਨਿੱਕਾ ਜਿਹਾ ਹੈਗਾ ਤੇ ਉਹਨੂੰ ਇਹ ਟਰੰਪ ਸਾਹਿਬ ਡਰਾ ਧਮਕਾ ਕੇ ਉਹ ਲੈਂਦੇ ਆ ਪਰ ਹੁਣ ਜਿਹੜੇ ਉਹ ਕੰਟਰੀ ਆ ਯੂਰੋਪੀਅਨ ਉਹ ਕਹਿੰਦੇ ਨਹੀਂ ਬਾਈ ਏਡੀ ਸੌਖੀ ਗੱਲ ਨੀ ਇਹ ਤੇ ਅਸੀਂ
1: ਉਹਦੇ ਵਿੱਚ ਜਰਮਨ ਫਰਾਂਸ ਵੀ ਹੈਗਾ ਜੀ
0: ਬਿਲਕੁਲ ਜੀ ਉਹਦੇ ਵਿੱਚ ਆ ਕੰਟਰੀ ਆਪਾਂ ਜਿਹੜੇ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਜਿਹੜੇ ਇਹ ਕੰਟਰੀ ਹੈਗੇ ਆ ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਉਹਨਾਂ ਨੇ ਆਲਰੇਡੀ ਜਦੋਂ ਉਦਣ ਦੀ ਗੱਲ ਹੋਈ ਨਾ ਜਿੱਦਣ ਅਸਲ ਦੇ ਵਿੱਚ ਜਿੱਦਣ ਟਰੰਪ ਨੇ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਨਾ ਉਸੇ ਵੇਲੇ ਉਹਨੀ ਤਿਆਰੀ ਕਰ ਲਈ ਸੀਗੀ ਤੇ ਉਹਨਾਂ ਨੇ ਆਪਣੇ ਥੋੜੇ ਥੋੜੇ ਫੌਜੀ ਉੱਥੇ ਭੇਜ ਵੀ ਦਿੱਤੇ ਆ ਗ੍ਰੀਨਲੈਂਡ ਦੇ ਵਿੱਚ ਆਲਰੇਡੀ।
1: ਅੱਛਾ ਜੀ।
0: ਜਿਨ੍ਹਾਂ ਨੇ ਉੱਥੇ ਜਾ ਕੇ ਉੱਥੋਂ ਦੀ ਜਿਹੜੀ ਨਿੱਕੀ ਮੋਟੀ ਫੌਜ ਤਾਂ ਉੱਥੇ ਕਿਹੜੀ ਹੋਣੀ ਆ ਸਾਹਿਬ ਜੀ, ਸਾਰੀ 60,000 ਤਾਂ ਉਹਦੀ ਆਬਾਦੀ ਹੈ ਸਾਰੀ,
1: ਪਰ
0: 60,000 ਤੋਂ ਕਿੰਨੀ ਕੁ ਫੌਜ ਹੋਣੀ ਆ ਉਹਦੀ? ਅੱਬਲ ਤਾਂ ਉਹਦੇ ਕੋਲ ਹੈ ਹੀ ਨੀ ਫੌਜ ਮੈਨੂੰ ਲੱਗਦਾ।
1: ਚੀਮਾ ਸਾਹਿਬ, ਤੁਸੀਂ ਸਮਝਦੇ ਹੋ ਕਿ ਟਰੰਪ ਉਹਦੇ ਤੇ ਅਟੈਕ ਵੀ ਕਰ ਸਕਦਾ?
0: ਜੇ ਯੂਰਪੀਅਨ ਯੂਨੀਅਨ ਨਾਲ ਡਾਲਦੀ ਹੈ ਫੇਰ ਨੀ ਕੱਖ ਸਾਹਿਬ ਜੀ, ਮੈਨੂੰ ਨੀ ਲੱਗਦਾ ਫੇਰ ਕਰੂਗਾ ਟਰੰਪ, ਕਿਉਂਕਿ ਉਹ ਕੰਟਰੀ ਸਾਰੇ ਉਧਰ ਹੋ ਗਏ ਨਾ ਸਾਰੇ ਜਿਹੜੇ ਹੁਣ ਉੱਥੇ ਯੂਰਪ ਦੇ। ਆਹੀ ਤਾਂ ਜਿਹੜਾ ਯੂਕੇ ਤੇ ਜਰਮਨੀ, ਯੂਕੇ ਤੇ ਫਰਾਂਸ ਹੈ, ਇਹਨਾਂ ਦੋਨਾਂ ਕੋਲ ਨਿਊਕਲੀਅਰ ਹਥਿਆਰ ਰਹਿ ਗਿਆ, ਬਾਕੀਆਂ ਕੋਲ ਤਾਂ ਹੈ ਹੀ ਨਹੀਂ। ਬਿਲਕੁਲ, ਪਰ ਉਹਨਾਂ ਦੀ ਇੰਨੀ ਪੂੰਜੀ ਹੈ ਨੀ ਖੱਖ ਸਾਹਿਬ ਜੀ, ਨਿੱਕੇ ਨਿੱਕੇ ਕੰਟਰੀ ਆ ਉਹ ਜਰਮਨ ਭਾਵੇਂ ਤਰੱਕੀ ਤੇ ਉਹਨਾਂ ਕੋਲ, ਉਹਨਾਂ ਕੋਲ ਜਦੋਂ ਖੱਖ ਸਾਹਿਬ ਜਿੱਦਾਂ ਹੁਣ ਰੂਸ ਨੂੰ ਲੜਦੇ ਨੂੰ 4 ਸਾਲ ਹੋ ਗਏ ਨਾ, ਇਧਰ ਅਮਰੀਕਾ ਉਹ ਇਜ਼ਰਾਇਲ ਨੂੰ ਦੇਈ ਜਾਂਦਾ ਹਥਿਆਰ ਤੇ ਉਧਰ ਯੂਕਰੇਨ ਨੂੰ ਵੀ ਦੇਈ ਜਾਂਦਾ ਆ, ਇਹਨਾਂ ਦੇ ਕੋਲ ਆ ਜਿਹੜੀ ਪੂੰਜੀ ਆ ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਕੱਚਾ ਮਾਲ ਆ ਜਿਹੜਾ ਉਹ ਬਹੁਤ ਆ, ਕੋਲਾ ਹੋਇਆ, ਲੋਹਾ ਹੋਇਆ, ਸਾਰਾ ਕੁਛ ਇਹਨਾਂ ਕੋਲ ਹੈਗਾ, ਇਹ ਵੱਡੇ ਦੇਸ਼ ਆ। ਪਰ ਉਹ ਜਿਹੜੇ ਯੂਰਪੀਅਨ ਨਿੱਕੇ ਨਿੱਕੇ ਕੰਟਰੀ ਉੱਥੇ ਹੈ ਨੀ ਗਾ, ਉਹ ਹਥਿਆਰ ਵੀ ਉਨੀ ਸਪੀਡ ਦੇ ਨਾਲ ਨਹੀਂ ਬਣਾ ਸਕਦੇ ਜਿੰਨੀ ਦੇ ਨਾਲ ਅਮਰੀਕਾ ਜਾਂ ਜਿਹੜਾ ਰੂਸ ਆ ਉਹ ਹਥਿਆਰ ਪੈਦਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਅਨਲਿਮਿਟਿਡ ਰਿਸੋਰਸਿਸ ਆ, ਫਿਰ ਇਹ ਦੂਸਰੇ ਦੇਸ਼ਾਂ ਤੋਂ ਵੀ ਲੈ ਆਉਂਦੇ ਆ। ਹੁਣ ਇੰਗਲੈਂਡ ਵਿਚਾਰਾ ਜੇ ਉਹਨੂੰ ਘੇਰਾ ਪੈ ਜਾਵੇ ਆਸੇ ਪਾਸੇ, ਉਹਨੇ ਤਾਂ ਰੋਟੀ ਤੋਂ ਭੁੱਖੇ ਮਰ ਜਾਣਾ, ਆਊਗਾ ਕਿੱਥੋਂ ਮਾਲ ਬਾਹਰੋਂ, ਕੱਚਾ ਮਾਲ ਨੀ ਆਉਣਾ ਨਾ।
1: ਬਿਲਕੁਲ
0: ਹਾਂ, ਸੋ ਇਹ ਜਿਹੜੇ ਯੂਰਪੀਅਨ ਕੰਟਰੀ ਉਹਨਾਂ ਦੀ ਪ੍ਰੋਬਲਮ ਇਹ, ਇਸੇ ਕਰਕੇ ਯੂਕਰੇਨ ਦਾ ਜਿਹੜਾ ਪੰਗਾ ਹੈ ਉਹ ਇਸੇ ਕਰਕੇ ਹੈਗਾ, ਕਿਉਂਕਿ ਯੂਕਰੇਨ ਦੇ ਵਿੱਚ ਵੀ ਖੱਖ ਸਾਹਿਬ ਜੀ ਇੰਡਸਟਰੀ ਬਹੁਤ ਸੀਗੀ ਤੇ ਉਹਦੇ ਵਿੱਚ ਜਿਹੜਾ ਆ ਕੱਚਾ ਮਾਲ ਵੀ ਉਹ ਜਿਹੜਾ ਹੈਗਾ ਆ, ਸੋ ਇਸ ਕਰਕੇ ਹੀ ਜਿਹੜਾ ਉਹਦਾ ਰੌਲਾ ਖੱਖ ਸਾਹਿਬ ਜੀ ਹੈਗਾ ਆ। ਤੇ ਇਹਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਆ, ਜਿਹੜਾ ਯੂਰਪ ਆ ਉਹ ਹੁਣ ਜਦੋਂ ਦਾ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਉਦੋਂ ਦਾ ਯੂਰਪ ਆ ਜਿਹੜਾ ਉਹ ਬਹੁਤ ਡਰ ਗਿਆ ਤੇ ਸਹਿਮ ਗਿਆ ਆ, ਉਹਨੂੰ ਡਰ ਪੈ ਗਿਆ ਭਈ ਇਹ ਵਾਕਿਆ ਹੀ ਜਿਹੜਾ ਇਹਨੇ ਲੈ ਲੈਣਾ। ਤੇ ਹੁਣ ਖੱਖ ਸਾਹਿਬ ਜੀ ਟਰੰਪ ਸਾਹਿਬ ਨੇ ਨਾਲ ਇਹ ਵੀ ਬਿਆਨ ਦਿੱਤਾ ਆ ਕਿ ਜੇ 10% ਟੈਰਿਫ ਆ ਜਿਹੜਾ ਜਿਨ੍ਹਾਂ ਕੰਟਰੀਆਂ ਨੇ ਉਹ ਨਾ ਕੀਤੀ ਆ ਭਈ ਤੂੰ ਉਹ ਨਹੀਂ ਲੈਣਾ ਗ੍ਰੀਨਲੈਂਡ, ਉਹਨਾਂ ਦੇ ਉੱਤੇ 10% ਆਲਰੇਡੀ ਰਾਤਾ, ਪਰ ਕਹਿੰਦਾ 1 ਜੂਨ ਤੋਂ ਇਹ ਜਿਹੜਾ 10% ਹੈ 1 ਫਰਵਰੀ ਤੋਂ ਲਾਗੂ ਹੋ ਜਾਣਾ 10 ਦਿਨਾਂ ਤੱਕ। ਤੇ ਉਸ ਤੋਂ ਬਾਅਦ ਕਹਿੰਦੇ ਆ ਜੇ ਫੇਰ ਵੀ ਗੱਲ ਨਾ ਬਣੀ ਤਾਂ 1 ਜੂਨ ਤੋਂ ਮੈਂ 25% ਆ ਜਿਹੜਾ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਕਰ ਦੇਣ।
1: ਵੱਡਾ ਡਰਾਮਾ ਜੀ ਸਾਡੇ ਕੋਲ, ਵੱਡਾ ਡਰਾਮਾ ਹੈਗਾ ਅਮਰੀਕਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਜਿਹਨੂੰ ਕੈਰਟ ਤੇ ਸਟਿਕ ਕਹਿ ਦਿੰਦੇ ਆ, ਉਹ ਕਹਿੰਦੇ ਆ ਮੈਂ ਉਹ ਕਹਿੰਦੇ ਨਾ ਖਰਗੋਸ਼ ਦੀ ਕਹਾਣੀ ਨਾ, ਉਹਦੇ ਮੂਹਰੇ ਗਾਜਰ ਕਰ ਦਿਓ ਤੇ ਖਾਣ ਪੈਂਦਾ ਝੜ ਦੇਣੀ ਤੇ ਡੰਡਾ ਰੱਖੋ ਹੱਥ ਤੇ ਉਹਦੇ ਮਾਰ ਦਿਓ, ਉਸ ਤਰ੍ਹਾਂ ਦੀ ਇਹ ਕਹਾਣੀ ਹੈਗੀ ਆ। ਤੇ ਟਰੰਪ ਨੇ ਹੁਣ ਖੱਖ ਸਾਹਿਬ ਜੀ ਇੱਥੋਂ ਤੀਕਰ ਕਹਿ ਤਾ ਵੀ ਗ੍ਰੀਨਲੈਂਡ ਆ ਜਿਹੜਾ ਉਹ ਨਾ ਦਿੱਤਾ ਗਿਆ ਤਾਂ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਆ ਉਹਨੂੰ ਖਤਰਾ ਹੋ ਜਾਣਾ। ਤੇ ਦੂਸਰੇ ਪਾਸੇ ਗੱਲ ਇਹ ਆ ਵੀ 27 ਦੇਸ਼ਾਂ ਦਾ ਇਕੱਠ ਜਿਹਨੂੰ EU ਕਹਿੰਦੇ ਆ, ਖੱਖ ਸਾਹਿਬ ਜੀ ਯੂਰਪੀਅਨ ਯੂਨੀਅਨ ਆ, ਇਕੱਠ ਮੰਨਿਆ ਜਾਂਦਾ ਕਿ ਹੁਣ ਉਹਨਾਂ ਦੇ ਵਿੱਚ ਮਸਲਾ ਖੱਖ ਸਾਹਿਬ ਜੀ ਇਹ ਆ ਕਿ ਜਿਹੜਾ ਹੁਣ ਟਰੰਪ ਨੇ ਆ 6-7 ਦੇਸ਼ਾਂ ਦੇ ਨਾਂ ਲਏ ਆ ਵੀ ਮੈਂ ਇਹਨਾਂ ਦੇ ਉੱਤੇ ਟੈਰਿਫ ਲਾਉਣਾ ਆ, ਹੁਣ ਖੱਖ ਸਾਹਿਬ ਜੀ ਮਸਲਾ ਉੱਥੇ ਇਸ ਗੱਲ ਦਾ ਆ ਕਿ ਉਹ ਜਿਹੜੇ ਕੰਟਰੀ ਆ 27 ਉਹ ਇੱਕੋ ਜਿਹੜਾ ਆ ਇੱਕ ਬਲਾਕ ਇਕੱਠਾ ਕਰਕੇ ਬਣਿਆ ਹੋਇਆ, ਜੇ ਇੱਕ ਤੇ ਲੱਗਦਾ ਤਾਂ ਸਾਰਿਆਂ ਤੇ ਲੱਗੂਗਾ।
1: ਹਾਂਜੀ,
0: ਜਿਦਾਂ ਹੁਣ ਅਮਰੀਕਾ ਸਟੇਟਾਂ ਆ ਨਾ, 50 ਸਟੇਟਾਂ ਆ ਨਾ,
1: ਬਿਲਕੁਲ
0: ਜੇ ਹਾਂ, ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਖੱਖ ਸਾਹਿਬ ਜੀ ਉਹਨਾਂ ਦੇ ਵਿੱਚੋਂ ਕੋਈ ਐਵੇਂ ਮਾੜੀ ਮੋਟੀ ਚੀਜ਼ ਕਈਆਂ ਦੇ ਵਿੱਚੋਂ ਜਿੱਦਾਂ ਉਹ ਰੈੱਡ ਬਾਲ ਵਗੈਰਾ ਜਾਂਦਾ ਇੰਡੀਆ ਦੇ, ਉਹਨਾਂ ਵੇਚਣ ਨੂੰ ਕੁਛ ਹੈ ਨੀ, ਉਹਦੇ ਤੇ ਟੈਰਿਫ ਲਾਉਣਗੇ ਤਾਂ ਫੇਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
1: ਬਿਲਕੁਲ ਬਿਲਕੁਲ,
0: ਪੂੰਜੀ ਕਿਉਂਕਿ ਉਹਨਾਂ ਦੀ ਛੋਟੀ ਆ। ਤੇ ਹੁਣ ਅਗਲੀ ਖੱਖ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ, ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਟਿਨ ਸਾਹਿਬ ਨੇ। ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
1: ਅੱਛਾ ਜੀ।
0: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ, ਤੂੰ ਇਹ ਬੰਦ ਕਰ ਦੇ ਕੁੱਤਖਾਨਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫੇਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ, ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ, ਕਿਉਂਕਿ ਉਹ ਤੁਹਾਨੂੰ ਪਤਾ ਵੀ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਜਿਹੜੀ ਗੱਲ ਕਹਿੰਦਾ ਉਹ ਕਰਕੇ ਆਮ ਕਰਕੇ ਅੜਦਾ ਹੁੰਦਾ। ਤੇ ਜਿਹੜੇ ਆਪਣੇ ਟਰੰਪ ਸਾਹਿਬ ਆ ਇਹ ਵੀ ਕਈ ਵਾਰੀ ਕਰ ਦਿੰਦੇ ਆ, ਪਰ ਕਈ ਵਾਰੀ ਇਹ ਸ਼ੋਸ਼ਾ ਛੱਡ ਕੇ ਦੇਖਦੇ ਆ ਵੀ ਮੂਹਰਿਓ ਜਵਾਬ ਕੀ ਆਉਂਦਾ ਆ, ਜੇ ਦੇਖਿਆ ਮੂਹਰਿਓ ਪੱਥਰ ਆ ਰਿਹਾ ਤਾਂ ਫੇਰ ਇਹ ਕਹਿੰਦੇ ਹੁੰਦੇ ਕੋਈ ਨੀ ਕੋਈ ਨੀ, ਤੇ ਇਹ ਦੇਖਿਆ ਵੀ ਮੁਰਲੀ ਧੈਰਿਆ ਜਿਹੜੀ ਉਹ ਦੱਬ ਗਈ ਆ ਤਾਂ ਫੇਰ ਇਹ ਉਹਨਾਂ ਦੇ ਉੱਤੇ ਉਹ ਲੋਭ ਆ ਜਿਹੜਾ ਉਹ ਪਾਉਣ ਲੱਗ ਜਾਂਦੇ ਆ, ਤੇ ਕਹਿੰਦੇ ਨੇਤਾ ਜਾ ਹੁਣ ਸਾਫ਼ ਸਾਫ਼ ਕਹਿਤਾ ਕਿ ਜੇ ਤੂੰ ਸ਼ਾਂਤੀ ਕਰਨੀ ਚਾਹੁੰਦਾ ਆ ਤਾਂ ਮੈਂ ਤੇਰਾ ਜਿਹੜੀ ਉਹ ਮਦਦ ਕਰ ਦਿੰਦਾ, ਤੇ ਕਿਉਂਕਿ ਖੱਕ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਇਰਾਨ ਦੇ ਵਿੱਚ ਪਿਛਲੇ 5-6 ਦਿਨ ਤੋਂ ਖੂਨ ਖਰਾਬਾ ਬਹੁਤ ਹੋਇਆ ਉੱਥੇ ਵੀ,
1: ਬਿਲਕੁਲ
0: ਇਰਾਨ ਦੇ ਵਿੱਚ, ਤੇ ਉਹਦੇ ਵਿੱਚ ਹੁਣ ਖੱਕ ਸਾਹਿਬ ਜੀ ਜਿਹੜਾ ਅੱਜ ਦੇ ਦਿਨ ਦੀ ਨਿਊਜ਼ ਦੇ ਮੁਤਾਬਕ ਆ ਜਿਹੜਾ ਉਹ ਸਿਲਸਿਲਾ ਉਹੀ ਦਬਾ ਲਿਆ ਇਰਾਨ ਨੇ, ਉਹਦੇ ਕੰਟਰੋਲ ਥੱਲੇ ਕਰ ਲਿਆ ਉਹਨਾਂ ਨੇ ਸਾਰਾ ਕੁਛ, ਤੇ ਇਸ ਕਰਕੇ ਹੁਣ ਜਿਹੜਾ ਉਹ ਫੈਸਲਾ ਜਿਹੜਾ ਕਿਉਂਕਿ ਜਿਹੜਾ ਇਜ਼ਰਾਇਲ ਹੈਗਾ ਉਹ ਵੀ ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਉਹ ਇਰਾਨ ਦੇ ਖਿਲਾਫ਼ ਲੜ ਰਿਹਾ, ਤੇ ਉਹਨੇ ਹੁਣ ਦੇਖਿਆ ਹੋਣਾ ਵੀ ਇਹ ਦਬ ਚੱਲਿਆ ਕੰਮ ਨਹੀਂ ਤਾਂ ਉਹ ਅਮਰੀਕਾ ਤੇ ਜਿਹੜਾ ਇਜ਼ਰਾਇਲ ਸੀਗਾ ਇਹਨਾਂ ਨੇ ਉੱਥੇ ਪਾ ਕੇ ਤੇ ਉਹ ਅਸਲੀ ਜਿਹੜਾ ਤਖ਼ਤਾ ਪਲਟਣਾ ਸੀ ਉੱਥੇ ਦਾ, ਪਰ ਉਹਦੇ ਤੋਂ ਉਹ ਬਚ ਗਏ ਆ ਖੱਕ ਸਾਹਿਬ ਜੀ, ਸੋ ਇਸ ਕਰਕੇ ਹੋ ਸਕਦਾ ਇਜ਼ਰਾਇਲ ਵੀ ਜਿਹੜਾ ਉਹ ਹੋ ਜਾਵੇ, ਤੇ ਦੂਸਰੇ ਪਾਸੇ ਜਿਹੜਾ ਹੁਣ ਰੂਸ ਜਦੋਂ ਇਰਾਨ ਵੱਲ ਖੜ ਗਿਆ ਕਿਉਂਕਿ ਉਹਨਾਂ ਨੇ ਉਹ ਸੰਧੀਆਂ ਤਾਂ ਅੱਗੇ ਦੀਆਂ ਪਹਿਲਾਂ ਦੀਆਂ ਕੀਤੀਆਂ ਆ, ਔਰ ਇਰਾਨ ਨੇ ਉਹਦੀ ਮਦਦ ਵੀ ਰੂਸ ਦੀ ਕੀਤੀ ਆ, ਡਰੋਨ ਵਗੈਰਾ ਪਹਿਲਾਂ ਇਰਾਨ ਤੋਂ ਹੀ ਜਾਂਦੇ ਸੀ ਸਾਰੇ ਉੱਥੇ ਨੂੰ, ਤੇ ਉਹ ਆਪਸ ਵਿੱਚ ਜੁੜੇ ਹੋਏ ਹੈਗੇ ਆ ਕੁਛ, ਤੇ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਪਿਛਲੇ 1-2 ਦਿਨ ਤੋਂ ਆ ਰਹੀਆਂ ਖ਼ਬਰਾਂ, ਉਹ ਸੀਰੀਆ ਦੇ ਵਿੱਚੋਂ ਵੀ ਖੱਕ ਸਾਹਿਬ ਜੀ ਉਹ ਜਿਹੜੇ ਉੱਥੇ ਦੋ ਫਾਰ ਹੋਇਆ ਕੰਟਰੀ ਸੀਗਾ ਨਾ, ਉਹ ਵੀ ਇੱਕ ਧਿਰ ਸੀਗੀ ਜਿਹੜੀ ਉਹ ਰੂਲਿੰਗ ਪਾਰਟੀ ਉੱਥੇ ਦੀ ਹੁਣ ਹੈਗੀ ਆ, ਜਿਹੜੇ ਵਧੀਆ ਲੋਕ ਆਪਾਂ ਨੂੰ ਲੱਗਦੇ ਆ ਉਹਨਾਂ ਨੇ ਉਹ ਦੂਸਰਾ ਸੀ ਜਿਹੜਾ ਉਹ ਵੀ ਲੈ ਲਿਆ ਉਹਨਾਂ ਦੇ ਕਬਜ਼ੇ ਥੱਲੇ, ਹੁਣ ਸਾਰਾ ਕੰਟਰੀ ਆ ਜਿਹੜਾ ਉਹ ਡਿਵਾਈਡ ਹੋਣ ਦੀ ਬਜਾਏ ਮਤਲਬ ਬਚ ਗਿਆ ਆ, ਦੋ ਮੁੱਖ ਬਣਨ ਤੋਂ ਬਚ ਗਿਆ, ਸੋ ਉਹਦੇ ਕਾਰਨ ਵੀ ਹੁਣ ਜਦੋਂ ਉਹ ਇਰਾਨ ਆ ਤੁਹਾਨੂੰ ਪਤਾ ਵੀ ਇਰਾਨ ਵੀ ਉਹ ਸੀਰੀਆ ਦੇ ਨਾਲ ਕਾਫੀ ਬਣਦੀ ਆ ਉਹਨਾਂ ਦੀ ਆਪਸ ਵਿੱਚ, ਤੇ ਉਹਦੇ ਆਪਣੇ ਫੌਜੀ ਵੀ ਉੱਥੇ ਟ੍ਰੇਨਿੰਗ ਦੇਣ ਨੂੰ ਭੇਜਦੇ ਆ ਤੇ ਥੋੜੇ ਬਹੁਤੇ ਸ਼ਾਇਦ ਹਥਿਆਰ ਵੀ ਭੇਜਦੇ ਹੋਣਗੇ, ਸੋ ਉੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਂਤੀ ਆ ਜਿਹੜੀ ਉਹ ਉਸ ਏਰੀਏ ਦੇ ਵਿੱਚ ਅਰਬਾਂ ਦੇ ਵਿੱਚ ਜਿਹੜੀ ਆ ਉਹ ਸ਼ਾਇਦ ਇੱਕ ਥੋੜਾ ਸਮਾਂ ਲੱਗ ਸਕਦਾ ਆ, ਪਰ ਹੋ ਸਕਦਾ ਵੀ ਸ਼ਾਂਤੀ ਉੱਥੇ ਜਿਹੜੀ ਕਾਇਮ ਮੁੜ ਕੇ ਹੋ ਜਾਵੇ, ਤੇ ਇਹ ਸੀਗਾ ਮਸਲਾ ਉੱਥੋਂ ਦਾ, ਤੇ ਹੁਣ ਖੱਕ ਸਾਹਿਬ ਜਿਹੜੀ ਯੂਐਨ ਸਿਕਿਉਰਿਟੀ ਕੌਂਸਲ ਆ ਜਿਹੜੀ ਉਹਦੇ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਅੰਟੋਨੀਓ ਗੁਟੇਰੇਸ ਉਹਨਾਂ ਦਾ ਨਾਂ ਆ, ਤੇ ਉਹਨਾਂ ਕੋਲੋਂ ਖੱਕ ਸਾਹਿਬ ਜੀ ਜਿਹੜਾ ਹੈਗਾ ਆ ਬਿਆਨ ਇਧਰੋਂ ਜਾ ਰਿਹਾ ਅਮਰੀਕਾ ਵੱਲੋਂ, ਉਹਦੇ ਤੇ ਉਹ ਜ਼ੋਰ ਪਾਇਆ ਜਾ ਰਿਹਾ ਕਿ ਭਾਈ ਤੂੰ ਜਿਹੜਾ ਰੈੱਡ ਸੀ ਆ ਨਾ ਲਾਲ ਸਾਗਰ ਉਹ ਇੰਡੀਅਨ ਓਸ਼ਨ ਦੇ ਨਾਲ ਲੱਗਦਾ, ਉੱਥੇ ਜਿਹੜੇ ਹੂਤੀ ਲੋਕ ਆ ਉਹ ਸ਼ਿਪਾਂ ਦੇ ਉੱਤੇ ਹਮਲੇ ਕਰ ਰਹੇ ਆ, ਉਹਦੀ ਸਾਨੂੰ ਹਰ ਮਹੀਨੇ ਦੀ ਰਿਪੋਰਟ ਦੇ ਕਿ ਕਿੰਨੇ ਹਮਲੇ ਹੋਏ ਆ, ਤੇ ਹੁਣ ਦੂਸਰੇ ਪਾਸੇ ਫਿਰ ਰੂਸ ਖੜ ਗਿਆ, ਰੂਸ ਮੈਨੂੰ ਲੱਗਦਾ ਉਧਰੋਂ ਯੂਕਰੇਨ ਵੱਲੋਂ ਵਿਹਲਾ ਹੋਣ ਵਾਲਾ ਹੀ ਆ, ਮੈਨੂੰ ਜਿੱਥੇ ਤੱਕ
1: ਲੱਗ ਰਿਹਾ ਜੀ ਕਿਉਂਕਿ ਉਹ ਗੋਡੇ ਟੇਕ ਗਿਆ ਲੱਗਦਾ ਮੈਨੂੰ ਲੱਗਦਾ,
0: ਹਾਂ ਮੈਨੂੰ ਵੀ ਇਹੀ ਲੱਗ ਰਿਹਾ, ਸੋ ਇਸ ਕਰਕੇ ਰੂਸ ਉਧਰੋਂ ਵਿਹਲਾ ਹੋ ਕੇ ਤੇ ਹੁਣ ਇਧਰ ਆ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਲੱਗ ਪਿਆ, ਮੈਨੂੰ ਇਹ ਚੱਕ ਪੈਂਦੀ ਆ, ਤੁਸੀਂ ਵੀ ਬਿਲਕੁਲ ਉਹ ਗੱਲ ਨੂੰ ਜਿਹੜਾ ਭਾਵ ਗਏ ਆ, ਤੇ ਇਹਦੇ ਵਿੱਚ ਹੁਣ ਖੱਕ ਸਾਹਿਬ ਜੀ ਰੂਸ ਨੇ ਉਸੇ ਵੇਲੇ ਜਦੋਂ ਇਨ੍ਹਾਂ ਨੇ ਉਹਨੂੰ ਕਿਹਾ ਨਾ ਉੱਥੇ ਯੂਐਨ ਅਸੈਂਬਲੀ ਦੇ ਵਿੱਚ ਕਿ ਭਾਈ ਤੂੰ ਉੱਥੋਂ ਸਾਨੂੰ ਰਿਪੋਰਟ ਹਰ ਮਹੀਨੇ ਆਉਣੀ ਚਾਹੀਦੀ ਆ ਕਿ ਕਿੰਨੇ ਸ਼ਿਪਾਂ ਦੇ ਉੱਤੇ ਹਮਲਾ ਹੋਇਆ, ਤੇ ਪਿਊਟਨ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਤੇ ਉਹ ਕਹਿੰਦੇ ਭਾਈ ਤੂੰ ਇਹਦੀ ਵਾਰੀ ਨਾ ਕਰ ਰੈੱਡ ਸੀ ਦੀ, ਤੇ ਕਹਿੰਦੇ ਤੂੰ ਉੱਥੇ ਜਿਹੜਾ ਕਰੀਬੀਅਨ ਆ ਕਰੀਬੀਅਨ ਐਸੇ ਸਮੁੰਦਰ ਨੂੰ ਕਹਿੰਦੇ ਆ ਰਸਾ ਵੀ ਜਿੱਥੇ ਆ ਲੱਗਦਾ ਹੈਗਾ ਆਪਣੇ ਜਮਾਇਕਾ ਵਗੈਰਾ ਤੇ ਆਹ ਕਿਊਬਾ ਵੈਨਜ਼ੂਏਲਾ ਲੱਗਦਾ, ਇਹ ਸਾਰਾ ਸਮੁੰਦਰ ਆ ਜਿਹੜਾ ਮੈਕਸੀਕੋ ਤੇ ਇਹਨੂੰ ਕਰੀਬੀਅਨ ਕਹਿੰਦੇ ਆ, ਤੇ ਰੂਸ ਨੇ ਕਹਿਤਾ ਭਾਈ ਕਹਿੰਦਾ ਉਹ ਜਿਹੜਾ ਕਰੀਬੀਅਨ ਆ ਉੱਥੇ ਤੁਸੀਂ ਜਾ ਕੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰੋ ਤਾਂ ਚੰਗੀ ਗੱਲ ਹੋਣੀ ਆ, ਤੇ ਉਹਨੇ ਕਹਿਤਾ ਸਾਰਾ ਉਹ ਦੱਸ ਦਿੱਤਾ ਉਹਨੇ ਭਾਈ ਜਿਹੜਾ ਡਿਪਟੀ ਯੂ ਐਸ ਅੰਬੈਸਡਰ ਆ ਉੱਥੋਂ ਦੀ ਲੇਡੀ ਐ ਨਾ ਐਫ ਸੀ ਨੀਨ ਉਹਨੂੰ ਉਹਦਾ ਨਾਂ ਆ ਨੀਅਰ, ਉਹਨੇ ਜਿਹੜੇ ਆ ਉਹ 15 ਜਿਹੜੇ ਉਹ ਮੈਂਬਰ ਆ ਯੂ ਐਨ ਦੇ ਖੱਕ ਸਾਹਿਬ ਜੀ ਪਰਮਾਨੈਂਟ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨੇ ਕਿਹਾ ਕਿ ਜਿਹੜਾ ਸਪਤੰਬਰ ਮਹੀਨਾ ਆ ਇਹਦੇ ਵਿਚ ਅਮਰੀਕਾ ਨੇ 20 ਦੇ ਕਰੀਬ ਹਮਲੇ ਆ ਜਿਹੜੇ ਉਹ ਇੱਥੇ ਕੈਰੀਬੀਅਨ ਸੀ ਦੇ ਵਿਚ ਕੀਤੇ ਆ, ਤੇ ਜਿਨ੍ਹਾਂ ਦੇ ਵਿਚ 80 ਲੋਕ ਆ ਜਿਹੜੇ ਉਹ ਮੌਤ ਦੇ ਘਾਟ ਜਿਹੜੇ ਆ ਉਹ ਉਤਾਰੇ ਗਏ ਆ, ਤੇ ਇਨ੍ਹਾਂ ਮੌਤਾਂ ਦੇ ਨਾਲ ਨਾਲ ਉਹ ਕਹਿੰਦੇ ਆ ਕਿ 5 ਆਇਲ ਟੈਂਕਰ ਆ ਜਿਹੜੇ ਉਹ ਵੀ ਅਮਰੀਕਾ ਨੇ ਜ਼ਬਤ ਕੀਤੇ ਆ ਤੇਲ ਦੇ ਭਰੇ ਹੋਏ, ਤੇ ਹੁਣ ਇਹ ਖੱਕ ਸਾਹਿਬ ਜਿਹੜੇ ਆਇਲ ਟੈਂਕਰ ਆ ਇੱਥੇ ਉਹਨਾਂ ਨੇ ਕੋਈ ਉਹਨਾਂ ਦਾ ਵੇਰਵਾ ਨਹੀਂ ਦਿੱਤਾ ਕਿ ਉਹਨਾਂ ਦੇ ਵਿੱਚ ਤੇਲ ਕਿੰਨਾ ਕੁ ਸੀਗਾ। ਤੇ ਕਈ ਖੱਖ ਸਾਹਿਬ ਜੀ ਜਿਹੜੇ ਤੇਲ ਹੁੰਦੇ ਆ ਉਹਦੇ ਵਿੱਚ 5-5 ਲੱਖ ਟਨ ਦੇ ਸ਼ਿਪ ਹੁੰਦੇ ਆ ਇਹ ਤੇਲ ਦੇ, ਮਤਲਬ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਢੋਲ ਆਪਾਂ ਜਿਹਨੂੰ ਉੱਥੇ ਪੰਜਾਬੀ ਚ ਕਹਿੰਦੇ ਆ ਉਹ ਤੇਲ ਦੇ ਹੁੰਦੇ ਆ ਇੱਕ ਦੇ ਵਿੱਚ। ਜੇ ਹੁਣ 5 ਟੈਂਕਰ ਆ ਤਾਂ ਤੁਸੀਂ ਇਮੇਜਿਨ ਕਰ ਰਹੇ ਹੋ ਕਿ ਉਹ ਜਿਹੜਾ ਇੰਨਾ ਤੇਲ ਸੀਗਾ ਉਹ ਹੁਣ ਅਮਰੀਕਾ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਤੇ ਉਹ ਵੇਚ ਲੈਣਾ, ਤੇ ਉਹਦੀ ਜਿਹੜੀ ਆ ਇਕੋਨਮੀ ਫੇਰ ਮਾੜੀ ਹੋਊਗੀ ਤਾਂ ਫੇਰ ਉੱਥੇ ਭੁੱਖ ਪਊਗੀ, ਜਦੋਂ ਪੈਸਾ ਨਹੀਂ ਹੋਣਾ ਲੋਕਾਂ ਕੋਲ ਫੇਰ ਉਹ ਲੋਕ ਆ ਜਿਹੜੇ ਉੱਥੋਂ ਦੀ ਗੌਰਮੈਂਟ ਦੇ ਖਿਲਾਫ਼ ਭੜਕਣਗੇ। ਸੋ ਇਹ ਵੀ ਇੱਕ ਯੁੱਧ ਹੀ ਹੁੰਦਾ ਕਾਕਸ਼ਾ ਜੀ, ਲੜਾਈ ਆ ਕਿਸੇ ਮੁਲਕ ਦਾ ਮਾਲ ਨੀ ਬਾਹਰ ਵਿਕਣ ਦੇਣਾ ਤੇ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਟੁੱਟੂਗੀ ਤੇ ਲੋਕ ਭੁੱਖੇ ਮਰਨਗੇ, ਉਹਨਾਂ ਕੋਲ ਪੈਸੇ ਨਹੀਂ ਹੋਣੇ ਤੇ ਫਿਰ ਲੋਕ ਆ ਜਿਹੜੀ ਆਪਣੀ ਗੌਰਮੈਂਟ ਦੇ ਖਿਲਾਫ਼ ਫਿਰ ਇਹ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗੌਰਮੈਂਟ ਆ ਨੀ ਕਰਦੀ ਉਹ ਨੀ ਕਰਦੀ ਉਹ ਨੀ ਕਰਦੀ। ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿੱਚ ਪਾਟਕ ਪਾ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਆ ਜਿਹੜੀ ਉਹ ਇਸੇ ਤਰ੍ਹਾਂ ਵਰਤੀ ਜਾਂਦੀ ਆ। ਤੇ ਇਹਦੇ ਬਾਰੇ ਵੀ ਉਹਨੇ ਰੂਸ ਨੇ ਖੁੱਲ ਕੇ ਕਹਿਤਾ ਵੀ ਭਾਈ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਜਿਹੜਾ ਉਹ ਸੁੱਟਾ, ਫੇਰ ਸਾਡੇ ਵੱਲ
1: ਨੂੰ ਜਿਹੜੇ ਫੜੇ ਆ ਰੂਸ ਦੇ ਟੈਂਕਰ ਸੀ ਨਾ ਜਿਹੜੇ ਤੇਲ ਵਾਲੇ,
0: ਹਾਂਜੀ ਹਾਂਜੀ ਉਹ ਬੇਸਿਕਲੀ ਰੂਸ ਦੇ ਸੀਗੇ, ਹਾਂਜੀ ਉਹਨਾਂ ਦਾ ਫਲੈਗ ਸੀਗਾ ਉਹਨਾਂ ਦੇ ਲੱਗਿਆ ਹੋਇਆ ਰੂਸ ਦਾ ਝੰਡਾ ਸੀਗਾ। ਇਹ ਤਾਂ ਫਿਰ ਇੱਕ ਕਿਸਮ ਦੀ ਜਿਹਨੂੰ ਉਹ ਅੰਗਰੇਜ਼ੀ ਵਿੱਚ ਸ਼ਬਦ ਇਹ ਵਰਤੇ ਆ ਪਾਇਰੇਸੀ, ਖੱਖ ਸਾਹਿਬ ਜੀ ਉਹਨੂੰ ਕਹਿੰਦੇ ਆ ਪਾਇਰੇਸੀ, ਜਿਹੜੇ ਹੈ ਨਾ ਉਹ ਡਾਕਾ ਮਾਰਨਾ ਹੁੰਦਾ ਮਾਲ ਕਿਸੇ ਦਾ ਜਾਂਦਾ ਲੁੱਟ ਲੈਣਾ, ਆਮ ਕਰਕੇ ਪਾਇਰੇਸੀ ਆ ਜਿਹਨੂੰ ਇਹ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਬੇੜਿਆਂ ਨੂੰ ਲੁੱਟਦੇ ਆ ਉਹਨਾਂ ਨੂੰ ਪਾਇਰੇਸੀ ਕਹਿੰਦੇ ਪੈਰਟ, ਹਾਂਜੀ। ਸੋ ਇਹ ਵੀ ਇੱਕ ਕਿਸਮ ਦੀ ਉਹ ਪਾਇਰੇਸੀ ਹੋ ਗਈ ਨਾ, ਫਿਰ ਤੁਸੀਂ ਜਾਂਦੇ ਦਾ ਕਿਸੇ ਦਾ ਜਹਾਜ਼ ਲੁੱਟ ਕੇ ਤੇ ਉਹਨੂੰ ਤੁਸੀਂ ਆਪਣਾ ਮਤਲਬ ਹੜੱਪ ਕੇ ਤੇ ਉਹਨੂੰ ਮਾਲ ਵੇਚ ਲੈਣਾ, ਜਿਹਦੀ ਲਾਠੀ ਉਹਦਾ ਬੈਂਸ ਵਾਲੀ ਗੱਲ। ਤੇ ਇਹ ਕਾਕ ਸਾਹਿਬ ਜੀ ਹੁਣ ਜਿਹੜੀ ਸੀ ਉਹਨਾਂ ਨੇ ਕਹਿਤਾ, ਤੇ ਹੁਣ ਇਹ ਤੋਂ ਮਗਰੋਂ ਜਿਹੜਾ ਅਮਰੀਕਨ ਅੰਬੈਸਡਰ ਆ ਕਾਕ ਸਾਹਿਬ, ਜਦੋਂ ਫਿਰ ਰਸ਼ੀਆ ਨੇ ਉਹ ਕਿਹਾ UN ਅਸੈਂਬਲੀ ਦੇ ਵਿੱਚ, ਤੇ ਜਿਹੜੀ ਫਿਰ ਰਸ਼ੀਆ ਦੀ ਅੰਬੈਸਡਰ ਦੀ ਵਾਰੀ ਆਈ, ਉਹਨੇ ਉਹਦਾ ਨਾਂ ਹੀ ਨਹੀਂ ਲਿਆ, ਉਹਦਾ ਕੋਈ ਜਵਾਬ ਨਹੀਂ ਦਿੱਤਾ, ਨਾ ਕੁਛ ਨਹੀਂ ਕਿਹਾ, ਤੇ ਆਪਣੇ ਘੋੜੇ ਭਜਾਉਣਾ ਸ਼ੁਰੂ ਕਰ ਦਿੱਤੇ ਉਹਨੇ। ਤੇ ਉਹ ਤੁਹਾਨੂੰ ਪਤਾ ਵੀ ਜਿਹੜੇ ਪੋਲੀਟੀਸ਼ਨ ਹੁੰਦੇ ਜਵਾਬ ਨਹੀਂ ਦਿੰਦੇ ਹੁੰਦੇ ਉਸ ਗੱਲ ਦਾ, ਉਹਦੇ ਬਾਰੇ ਕੁਛ ਨਹੀਂ ਕਹਿੰਦੇ ਹੁੰਦੇ, ਜਿਹਦੇ ਕੋਈ ਉਹਨਾਂ ਦਾ ਜਵਾਬ ਹੋਵੇ ਤੇ ਫਿਰ ਇਹ ਆਪਣਾ ਗਾਹ ਨੀਗਾ, ਹੋਰ ਕੋਈ ਨਾ ਕੋਈ ਸਿਲਸਿਲਾ ਜਿਹੜਾ ਉਹ ਤੋੜ ਕੇ ਤੇ ਆਪਣਾ ਟਾਈਮ ਆ ਜਿਹੜਾ ਉਹਨੂੰ ਨਿਗਾ ਦਿੰਦੇ ਹੁੰਦੇ ਆ। ਤੇ ਇਸੇ ਤਰ੍ਹਾਂ ਉਹਨਾਂ ਨੇ ਕੀਤੀ ਸੀ ਖੱਖ ਸਾਹਿਬ ਜੀ। ਹੁਣ ਅਗਲੀ ਜਿਹੜੀ ਹੋਰ ਗੱਲ ਆ, ਜਿੱਦਾਂ ਪਹਿਲਾਂ ਮੈਂ ਕਹਿ ਕੇ ਗਿਆ ਕਿ ਜੇ ਆਪਾਂ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਟਰੰਪ ਬਹੁਤ ਹੁਸ਼ਿਆਰ ਬੰਦਾ,
1: ਬਿਲਕੁਲ।
0: ਤੇ ਹੁਣ ਦੇਖੋ ਇਹਨੇ ਖੱਖ ਸਾਹਿਬ ਜੀ, ਇੱਥੇ ਨਾ ਇੱਕ ਸੰਸਥਾ ਹੁੰਦੀ ਆ ਉਹਨੂੰ ਪੀਸ ਬੋਰਡ ਕਹਿੰਦੇ ਆ, ਪੀਸ ਬੋਰਡ।
1: ਅੱਛਾ ਜੀ।
0: ਤੇ ਉਹਦੇ ਵਿੱਚ ਨਾ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਆ ਉਹਦੇ ਵਿੱਚ ਉਹ ਮੈਂਬਰ ਹੁੰਦੇ ਆ ਉਹਦੇ, ਤੇ ਉਹ ਜਿਹੜੇ ਮੈਂਬਰ ਆ ਉਹਨਾਂ ਨੂੰ ਫਿਰ ਜਿਸ ਮੁਲਕ ਦੇ ਵਿੱਚ ਸ਼ਾਂਤੀ ਹੈਗੀ ਆ ਉਹਨਾਂ ਨੂੰ ਉਹਦੇ ਮੈਂਬਰ ਬਣਾ ਲਿਆ ਜਾਂਦਾ, ਤੇ ਜੇ ਉੱਥੇ ਗੜਬੜ ਹੋਵੇ ਤਾਂ ਫਿਰ ਉਹਨਾਂ ਤੋਂ ਵਾਪਸ ਲੈ ਲਈ ਜਾਂਦੀ ਆ।
1: ਅੱਛਾ।
0: ਤੇ ਹੁਣ ਕੀ ਆ, ਟਰੰਪ ਸਾਹਿਬ ਨੇ ਕਹਿਤਾ ਭਾਈ ਜਿਹੜਾ ਵੀ ਉਹਦਾ ਮੈਂਬਰ ਹੈਗਾ ਉਹ ਮੈਨੂੰ $1 ਬਿਲੀਅਨ ਦਊਗਾ।
1: ਅੱਛਾ।
0: $1 ਬਿਲੀਅਨ ਦਊਗਾ ਤਾਂ ਤੂੰ ਉਹਦਾ ਮੈਂਬਰ ਬਣੇਗਾ, ਨਹੀਂ ਤਾਂ ਆਪਣਾ ਚੱਕ ਲਾ ਕੇ
1: ਸਿੱਧਾ ਠੋਕ ਦਿੱਤਾ ਟਰੰਪ
0: ਸਿੱਧਾ। ਹਾਂ, $1 ਬਿਲੀਅਨ ਕਹਿੰਦਾ ਦਊਗਾ, $1 ਬਿਲੀਅਨ ਦੇ ਕੇ ਤੁਹਾਨੂੰ 3 ਸਾਲ ਦੀ ਗਰੰਟੀ ਹੋਊਗੀ।
1: ਟਰੰਪ ਸਾਹਿਬ ਪੈਸੇ ਇਕੱਠੇ ਕਰ ਰਹੇ ਆ ਅਮਰੀਕਾ ਲਈ, ਤੇ ਲੋਕਾਂ ਨੂੰ ਵੀ ਦੇਣਗੇ ਕਿ ਨਹੀਂ? ਉਹ
0: ਉਹਨਾਂ ਨਾਲ ਲੋਕਾਂ ਨੂੰ, ਖੱਖ ਸਾਹਿਬ ਜੀ ਤੁਹਾਨੂੰ ਪਤਾ ਜਿਹੜਾ ਕੰਜੂਸ ਹੁੰਦਾ ਖੱਖ ਸਾਹਿਬ ਜੀ, ਉਹ ਕਹਿੰਦੇ ਆ ਉਹ ਪੈਸਾ ਨੀ ਛੱਡਦਾ ਹੁੰਦਾ, ਉਹ ਆਪਣੀ ਜਾਨ ਜੂਨ ਤਾਂ ਦੇ ਦੇਗਾ ਪਰ ਪੈਸਾ ਨੀ ਛੱਡਦਾ ਹੁੰਦਾ। ਉਹ ਕਹਿੰਦੇ ਨਾ ਸ਼ੇਰ ਮੁਖ ਦਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਇੱਕ ਪੈਣੀ ਛੱਡਦਾ ਨੀਗਾ। ਸੋ ਇਹ ਹੁਣ ਟਰੰਪ ਸਾਹਿਬ ਨੇ ਫੇਰ ਉਹ ਕਹਿੰਦੇ ਵੀ $1 ਬਿਲੀਅਨ ਦਿਓਗੇ ਤਾਂ ਤੁਸੀਂ ਇਹਦੇ ਮੈਂਬਰ ਰਹੋਗੇ, ਜੇ ਨਹੀਂ ਦੇ ਇੱਕ ਵਾਰੀ ਦੇ ਕੇ 3 ਸਾਲ ਤੁਸੀਂ ਰਹੋਗੇ, ਉਸ ਤੋਂ ਬਾਅਦ ਤੁਹਾਨੂੰ ਫੇਰ ਜਿਹੜਾ $1 ਬਿਲੀਅਨ। ਦੇਖੋ ਹੁਣ ਖੱਖ ਸਾਹਿਬ ਜੀ ਇਹ ਗੱਲਾਂ ਇਸ ਤਰ੍ਹਾਂ ਆ ਭਈ ਜਿਹੜਾ ਵਪਾਰੀ ਬੰਦਾ ਹੁੰਦਾ ਨਾ, ਹੁਣ ਦੇਖੋ ਆਪਣੀ ਸਿਹਤ ਬਾਰੇ ਵੀ ਇਹਦੇ ਵਿੱਚ ਹੀ ਗੱਲ ਆ ਜਾਣੀ ਆ। ਜਿਹੜਾ ਵਪਾਰੀ ਬੰਦਾ ਹੁੰਦਾ ਖੱਖ ਸਾਹਿਬ ਜੀ, ਉਹਨੇ ਹੁਣ ਦੇਖੋ ਜੇ ਆਪਣੇ ਸਾਹਮਣੇ ਖੱਖ ਸਾਹਿਬ ਜੀ ਦਾਲ ਬਣਾ ਕੇ ਰੱਖੀ ਹੋਵੇ ਤੇ ਉਹਦੇ ਵਿੱਚ ਨਾ ਲੂਣ ਹੋਵੇ ਨਾ ਮਿਰਚ ਹੋਵੇ, ਉਹ ਬੇਸਵਾਦ ਜੇ ਹੋਵੇ ਤੇ ਰੋਟੀਆਂ ਆਪਾਂ ਕਿੰਨੀਆਂ ਖਾ ਲਾਂਗੇ?
1: ਬਿਲਕੁਲ,
0: ਆਪਾਂ 1 ਨਾ 2 ਖਾ ਲਵਾਂਗੇ, ਕਹਿਣਾ ਯਾਰ ਛੱਡ ਪਰੇ ਸਵਾਦ ਨੀ ਹੈਗੀ। ਅੱਛਾ, ਉਸੇ ਦਾਲ ਨੂੰ ਤੜਕਾ ਲਾ ਕੇ ਉਹਦੇ ਵਿੱਚ ਪਾ ਕੇ ਸਲਾਦ ਸਲੂਦ ਕੱਟ ਕੇ ਰੱਖ ਕੇ ਸਾਰਾ ਕੁਛ 4 ਗੰਢਾਂ ਨਾਲ ਰੱਖ ਕੇ ਤਾਂ ਤੁਸੀਂ ਰੋਟੀਆਂ ਜਿਹੜੀਆਂ 1 ਖਾਣੀ ਸੀ ਉਹਦੇ ਵੇਲੇ 2.5 ਤਾਂ ਖਾਈ ਜਾਣੀਆਂ।
1: ਬਿਲਕੁਲ।
0: ਅੱਛਾ ਹੁਣ ਕੀ ਹੋਇਆ, ਉਹਦੇ ਨਾਲ ਕੀ ਹੋਇਆ, ਜਿਹੜਾ ਵਪਾਰੀ ਆ ਨਾ ਬੰਦਾ, ਉਹਨੇ ਇਹ ਸੋਚਣਾ ਪਈ ਯਾਰ ਚੱਲ ਆਪਾਂ ਉਦਾਹਰਨ ਦੇ ਤੌਰ ਤੇ ਕਹਿ ਦਿੰਦੇ ਪਹਿਲਾਂ ਤੂੰ 1 ਰੋਟੀ ਖਾਂਦਾ ਸੀ ਤੇ ਹੁਣ ਤੂੰ 2 ਖਾਣ ਲੱਗ ਪਿਆ। ਅੱਛਾ, ਉਹਨੇ ਗਿਣਨਾ ਪਈ 1 ਰੋਟੀ ਵੱਧ ਮੈਂ ਇਹਨੂੰ ਸਵੇਰੇ ਖਿਲਾਤੀ, 1 ਦੁਪਹਿਰ ਨੂੰ, 1 ਰਾਤ ਨੂੰ, 3 ਰੋਟੀਆਂ ਦਿਹਾੜੀ ਦੀਆਂ ਮੈਂ ਇਹਨੂੰ ਵਾਧੂ ਖਿਲਾਤੀਆਂ। ਬਾਕੀ ਜਿਹੜਾ ਦਾਲ ਦੇ ਵਿੱਚ ਮਸਾਲਾ ਮਿਰਚ ਲੂਣ ਉਹ ਸਾਰਾ ਕੁਛ ਹੈਗਾ ਉਹ ਵੀ ਵਾਧੂ ਖਿਲਾਤਾ। ਉਹਨੇ ਹੁਣ ਫਰਜ਼ ਕਰ ਲਓ ਜਿਹੜਾ ਵਪਾਰੀ ਆ ਉਹ ਕਹਿੰਦਾ ਵੀ ਅੱਜ ਮੈਂ ਇਸ ਬੰਦੇ ਤੋਂ 10 ਰੁਪਏ ਜਾਂ 100 ਰੁਪਇਆ ਵਾਧੂ ਕਮਾ ਲਿਆ 1 ਦਿਨ ਦਾ। ਅੱਛਾ ਫੇਰ ਉਹਨੇ ਵਪਾਰੀ ਨੇ ਕੀ ਕਰਨਾ, ਉਹਨੂੰ ਇੱਥੇ ਨੀ ਰੱਖਦਾ ਹੁੰਦਾ, ਉਹ ਜਿਹੜੇ ਨਾ ਸੇਲਸਮੈਨ ਹੁੰਦੇ ਆ ਨਾ, ਜਿਹੜਾ ਨੇ ਗਾਹ ਮਾਲ ਵੇਚਣਾ ਹੁੰਦਾ, ਉਹਨਾਂ ਨੂੰ ਫੇਰ ਬਗਲਾਉਂਦਾ, ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾਉਂਦਾ ਆ, ਉਹਨਾਂ ਨੂੰ ਫੇਰ ਉਹ ਇਹ ਕਹਿੰਦਾ ਭਾਈ ਤੁਸੀਂ ਜਾ ਕੇ ਇਹ ਦੇਖਣਾ ਆ ਭਾਈ ਜੇ ਤੂੰ ਇੱਕ ਦਿਨ ਦਾ 100 ਰੁਪਇਆ ਬਣਾ ਲਿਆ ਤੇ ਤੂੰ ਮਹੀਨੇ ਦਾ ਬਣਾ ਲਿਆ 3,000 ਤੇ ਸਾਲ ਦਾ ਬਣਾ ਲਿਆ 36,000 ਤੇ 100 ਸਾਲ ਨਾਲ ਉਹਨੂੰ ਫੇਰ ਗੁਣਾ ਕਰ ਲੋ, ਤੂੰ ਇੰਨੇ ਪੈਸੇ ਬਣਾ ਲਿਆ, ਉਹ ਝਾਂਸੇ ਵਿੱਚ ਫਸਾ ਲੈਂਦੇ ਆ ਉਹਨੂੰ ਤੇ ਇੰਨੇ ਸਾਲਾਂ ਦੇ ਵਿੱਚ, ਹਾਲਾਂਕਿ ਉਹ ਵਪਾਰੀ ਨੂੰ ਵੀ ਪਤਾ ਹੁੰਦਾ ਮੈਂ ਤਾਂ 100 ਸਾਲ ਨੂੰ ਇੱਥੇ ਹੋਣਾ ਜੀ, ਤੇ ਨਾ ਹੀ ਜਿਹੜਾ ਜਿਹਨੂੰ ਖੜਾਉਣੇ ਆ ਉਹਨੇ ਵੀ ਨੀ ਹੋਣਾ
1: ਬਿਲਕੁਲ।
0: ਸੋ ਅਸਲ ਦੇ ਵਿੱਚ ਇਹ ਜਿਹੜੀ ਆ ਵਪਾਰੀ ਆ ਜਿਹੜਾ ਉਹ ਇਸ ਤਰ੍ਹਾਂ ਗੇਮ ਪਲੇ ਕਰਦਾ, ਇਸੇ ਤਰ੍ਹਾਂ ਇਹ ਕੰਮ ਸਾਹਿਬ ਆ ਇਹ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਗੇਮ ਪਲੇ ਕਰਦੇ ਆ ਕੱਖ ਸਾਹਿਬ ਜੀ। ਵਪਾਰੀ ਆ ਜਿਹੜਾ ਇਹ ਬਹੁਤ ਸ਼ੈਤਾਨ ਹੁੰਦਾ, ਉਹ ਸ਼ਾਇਦ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ, ਮੇਰਾ ਕਹਿ ਰਿਹਾ ਤੁਹਾਡਾ ਸਮਾਂ ਜਿਹੜਾ ਹੋ ਗਿਆ ਆ ਉਹ ਡਾਕਟਰ ਸਾਹਿਬ ਦਾ ਘੰਟੀ ਵੱਜਣ ਵਾਲਾ ਤੇ 60 ਮਿੰਟ ਹੋ ਗਏ ਦਾ ਫੋਨ ਆਇਆ ਲਓ
1: ਤੇ ਚਲੋ ਇਹ ਆ ਜਾਂਦਾ ਆਪਾਂ ਕਰਦੇ ਆ ਤੇ ਉਹਨਾਂ ਚਿਰ ਆਪਾਂ ਫਿਰ ਮੇਰੇ ਐਡ ਉਹਨਾਂ ਦੀ ਪਤਾ ਨੀ ਕਿੱਥੇ ਗਵਾਚ ਗਈ ਹੈ ਤੇ ਥੋੜਾ ਜਿਹਾ ਆਪਾਂ ਉਹ ਕਹਿੰਦੇ ਤੁਸੀਂ ਬੋਲ ਦਿਆ ਕਰੋ ਜਿੱਦਾਂ ਵੀ ਬੋਲਣਾ ਨਾ ਉਹਦੇ ਨਾਲ ਜ਼ਿਆਦਾ ਵਧੀਆ ਹੋ ਜਾਂਦਾ ਤੇ ਤੁਸੀਂ ਨਾਲ ਹੀ ਹੋ।
0: ਹਾਂਜੀ ਹਾਂਜੀ ਨਾਲ ਹੀ ਮੈਂ
1: ਤੇ ਮੈਨੂੰ ਏਦਾਂ ਫੋਨ ਦੇ ਉੱਪਰ ਪਤਾ ਨੀ ਕੀ ਪ੍ਰੋਬਲਮ ਹੋ ਗਈ ਅੱਗੇ ਤੇ ਐਡ ਹੋ ਜਾਂਦਾ ਹੁੰਦਾ ਸੀ ਬਟਨ ਹੈਗਾ ਸੀ ਹੁਣ ਹੈ ਨੀਗਾ।
0: ਹੋਊਗਾ ਉਹਦੇ ਤੇ ਹੁੰਦਾ ਤਾਂ
1: ਹੁੰਦਾ ਵਾ ਐਡ ਕਰਨ ਵਾਲਾ ਪਰ ਸਮਝ ਮੈਂ ਹੋਏ ਮਿੰਟ ਮੈਂ ਦੇਖਾਂ ਡਾਕਟਰ ਸਾਹਿਬ ਦਾ ਚੀਮਾ ਸਾਹਿਬ ਤੁਸੀਂ ਕਲੋਜ ਹੋ ਜੀ ਮੈਨੂੰ ਦੇਖਣ ਦਿਓ। ਚੀਮਾ ਸਾਹਿਬ ਤੁਸੀਂ ਕੱਟੋ ਫਿਰ ਮੈਂ ਤੁਹਾਨੂੰ ਕੱਟ ਕੇ ਮਿਲਾਉਣਾ।
0: ਓਕੇ
1: ਕੱਟ ਦਿਓ ਡਾਕਟਰ ਸਾਹਿਬ ਹੋਲਡ ਕਰਿਓ ਜੀ। ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਆ ਔਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਇਨਫੋਰਮੇਸ਼ਨ ਦੇ ਦਵਾਂ ਕਿ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਹੈਗਾ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਔਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਵੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਸੋ ਉਹਦੇ ਨਾਲ ਜੇ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਬਿਮਾਰੀ ਦੀ ਜਾਂ ਕਿਸੇ ਢਿੱਲਾ ਮੱਠਾ ਹੈਗਾ ਤੇ ਤੁਸੀਂ ਕੀ ਹੋ ਗਿਆ ਡਾਕਟਰ ਸਾਹਿਬ ਹੋਲਡ ਕਰੋ ਮੈਂ ਚੀਮਾ ਸਾਹਿਬ ਨੂੰ ਮਿਲਾ ਲਵਾਂ। More people had

0: Thank you, Masa. Tina Saab, an audio? Hello?
1: No es posible realizar la llamada tal y como se marcó el número.
0: Puede
1: verificar el número y marque...
0: Tina Saab, an audio?
2: US-01-LV.
0: Oh, God. ਡਾਕਟਰ ਸਾਹਿਬ ਆਓ ਜੀ, ਮੈਂ ਫਿਰ ਕਰਦਾ ਕੋਸ਼ਿਸ਼ ਬਾਅਦ ਦੇ ਵਿੱਚ। ਥੈਂਕ ਯੂ ਸੋ ਮਚ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਡਾਕਟਰ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਾਕੀ ਦੀ ਇਨਫੋਰਮੇਸ਼ਨ ਡਾਕਟਰ ਸਾਹਿਬ ਤੁਸੀਂ ਆਪ ਹੀ ਨੰਬਰ ਬਾਅਦ ਚ ਦੇ ਦਿਆ ਕਰੋ ਜੀ ਆਪਣਾ ਸਾਰਾ ਕੁਛ। ਜੀ ਡਾਕਟਰ ਸਾਹਿਬ ਆਓ ਜੀ, ਹੋਲਡ ਕਿਉਂ ਹੋ ਗਿਆ ਜੀ? ਡਾਕਟਰ ਸਾਹਿਬ
3: ਅਡਲਟ ਹੋਣ ਤੱਕ ਲੈ ਆਏ, ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ ਕਿ ਹੁਣ ਅਸੀਂ ਇਹ ਸੋਚਿਆ ਵੀ ਇਹ ਜੀਵਨ ਹੁਣ ਅਡਲਟ ਤੇ ਹੋ ਗਿਆ ਆ, ਪਰ ਹੁਣ ਜਦੋਂ ਇਹਦੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਆਮ ਤੌਰ ਤੇ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਗੱਲ ਦਾ ਅਸਲ ਬਿੰਦੂ ਕੀ ਹੈ, ਅਸਲ ਛੋਟੀ ਤੋਂ ਛੋਟੀ ਗੱਲ ਕੀ, ਕਾਰਨ ਕੀ ਹੋ ਸਕਦਾ ਹੈਗਾ। ਵੱਡਾ ਸਰੀਰ ਸਾਨੂੰ ਦਿਖਾਈ ਦਿੰਦਾ ਹੈ, ਇਸ ਸਬੰਧ ਵਿਚ ਅਸੀਂ ਬਹੁਤ ਸਾਰੀਆਂ ਗੱਲਾਂ ਅੱਗੇ ਕਰ ਚੁੱਕੇ ਹਾਂ ਕਿ ਭਾਈ ਇਹ ਸਰੀਰ ਜਿਹੜਾ ਹੈ ਭਾਵੇਂ ਸਾਨੂੰ
2: Your call cannot be completed as dialed. Please check the number and dial again.
1: No es posible realizar la llamada tal y como se marcó el número. Favor de verificar el número y márquelo de nuevo.
2: Message 2. US-01-LV.
3: ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਉਸ ਬਰੀਕੀ ਤੱਕ ਪਹੁੰਚ ਸਕੀਏ ਕਿ ਜੋ ਕੁਝ ਵੀ ਇਸ ਸਰੀਰ ਦੇ ਵਿਚ ਵਾਪਰਦਾ ਸਾਨੂੰ ਵੱਡੇ ਪੈਮਾਨੇ ਤੇ ਦਿਖਾਈ ਦਿੰਦਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਉਹਦੇ ਵਿਚ ਅਸਲ ਦੇ ਵਿਚ ਕਿਸ ਥਾਂ ਤੇ ਕਿਸ ਬਿੰਦੂ ਤੇ ਕੀ ਤਬਦੀਲੀ ਹੁੰਦੀ ਹੈ, ਜਿਸ ਕਰਕੇ ਵੱਡੇ ਪੈਮਾਨੇ ਤੇ ਸਰੀਰ ਜਿਹੜਾ ਆ ਉਹ ਆਪਣੇ ਕੰਮਕਾਰ ਕਾਰ ਵਿਹਾਰ ਦੇ ਵਿਚ ਜਾਂ ਸਰੀਰ ਆਪਣੀ ਬਣਤਰ ਦੇ ਵਿਚ ਕੋਈ ਤਬਦੀਲੀਆਂ ਮਹਿਸੂਸ ਕਰਦਾ ਹੈ, ਜਿਹੜੀਆਂ ਅਸੀਂ ਡਾਕਟਰ ਲੋਕ ਜਾਣਦੇ ਹਾਂ ਤੇ ਉਹਦਾ ਇੱਕ ਨਾਂ ਰੱਖ ਦਿੰਦੇ ਹਾਂ ਵੀ ਇਹ ਇੱਕ ਬਿਮਾਰੀ ਹੈਗੀ ਆ, ਕਿਉਂਕਿ ਸਰੀਰ ਦਾ ਕੰਸੈਪਟ ਫਿਜ਼ੀਕਲ ਹੈ। ਔਰ ਅੱਜ ਕੱਲ ਅਸੀਂ 21ਵੀਂ ਸਦੀ ਦੇ ਵਿਚ ਜਾ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਇਸ ਚੀਜ਼ ਨੂੰ ਮੰਨਣ ਦਾ ਆਦੀ ਹੋ ਗਿਆ ਆ ਕਿ ਨਹੀਂ ਭਾਈ, ਜੇ ਕੋਈ ਚੀਜ਼ ਦਿਸਦੀ ਨਹੀਂ, ਜੇ ਕਿਸੇ ਦਾ ਕੋਈ ਸਬੂਤ ਸਾਹਮਣੇ ਨਹੀਂ ਤੇ ਅਸੀਂ ਉਹਨੂੰ ਨਹੀਂ ਮੰਨਦੇ, ਅਸੀਂ ਉਹਨੂੰ ਨਹੀਂ ਮੰਨਦੇ। ਲੇਕਿਨ ਦੁਨੀਆਂ ਦੇ ਉੱਪਰ ਇਸ ਕਾਇਨਾਤ ਦੇ ਵਿਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਹੁੰਦੀਆਂ ਤੇ ਹਨ, ਪਰ ਕਿਵੇਂ ਹੁੰਦੀਆਂ ਹਨ ਉਹਦਾ ਐਕਸਪਲੇਨੇਸ਼ਨ ਅਸੀਂ ਨਹੀਂ ਦੇ ਸਕਦੇ। ਜਿਵੇਂ ਇਸ ਸਰੀਰ ਦੀ ਗੱਲ ਹੀ ਆਪਾਂ ਕਰਦੇ ਹਾਂ, ਇਸ ਸਰੀਰ ਦੇ ਵਿਚ ਸਾਰੇ ਅੰਗ ਤੇ ਅਸੀਂ ਵੇਖ ਸਕਦੇ ਹਾਂ, ਅੰਗ ਕੰਮ ਤੇ ਇਸ ਸਾਰੇ ਚੱਲਣ ਦਾ ਜ਼ਿੰਮੇਵਾਰ ਕੌਣ ਆ? ਜਦੋਂ ਅਸੀਂ ਉਸ ਜ਼ਿੰਮੇਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ, ਤੇ ਫੇਰ ਅਲਟੀਮੇਟ ਅਸੀਂ ਇੱਕ ਸਥਿਤੀ ਤੇ ਆ ਕੇ ਰੁਕ ਜਾਂਦੇ ਹਾਂ ਤੇ ਉਹ ਸਥਿਤੀ ਹੈਗੀ ਹੈ ਸੈੱਲ ਦੀ। ਖੋਜ ਇਸ ਤੋਂ ਉੱਪਰ ਦੀ ਹੈ, ਬੇਸ਼ੱਕ ਇਹ ਚੀਜ਼ ਜਿਹੜੀ ਹੈ ਇਹ ਭਾਈ ਫਿਰ ਸੈੱਲ ਕਿਵੇਂ ਕੰਮ ਕਰਦਾ ਹੈ, ਔਰ ਉਸ ਸੈੱਲ ਦੇ ਕੰਮ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਵਾਸਤੇ ਅਸੀਂ ਇੱਕ ਆਮ ਐਗਜ਼ਾਮਪਲ ਦਿੰਦੇ ਹਾਂ ਜਿਹੜੀ ਇਹ ਤੇ ਸਾਬਤ ਕਰਦੀ ਹੈ ਵੀ ਇਸ ਸਰੀਰ ਦਾ ਚੱਲਣ ਕਿਸੇ ਹੋਰ ਦੇ ਹੱਥ ਹੈ, ਕੰਟਰੋਲ ਕਿਸੇ ਹੋਰ ਦੇ ਹੱਥ ਹੈਗਾ, ਔਰ ਉਹ ਇਨਵਿਜ਼ੀਬਲ, ਉਹ ਇੱਕ ਪਾਵਰ ਹੈਗੀ ਹੈ ਜਿਹੜੀ ਇਸ ਸੈੱਲ ਨੂੰ ਵੀ ਚਲਾਉਂਦੀ ਹੈ। ਔਰ ਇਸ ਕਰਕੇ ਜੇ ਉਹ ਪਾਵਰ ਇਸ ਸਰੀਰ ਦੇ ਵਿਚ ਹੈਗੀ ਹੈ ਤੇ ਇਹ ਸਰੀਰ ਕੰਮ ਕਰ ਰਿਹਾ ਹੈ, ਜੇ ਇਸ ਉਹ ਸਰੀਰ ਦੇ ਵਿਚ ਪਾਵਰ ਨਹੀਂ ਹੈਗੀ ਤੇ ਫਿਰ ਇਹ ਸਰੀਰ ਮੁਰਦਾ ਹੈ। ਇਹ ਅੰਗ, ਨੱਕ, ਕੰਨ, ਜਿੰਨੇ ਵੀ ਕੁਛ ਅਸੀਂ ਅੰਗ ਦੇਖ ਰਹੇ ਹਾਂ, ਇਹ ਸਾਰਿਆਂ ਦਾ ਇੱਕ ਕੰਮ ਕਾਰ ਕਰਨ ਦਾ ਤਰੀਕਾ ਕਾਰ ਨਹੀਂ ਹੁੰਦਾ, ਉਹ ਤੇ ਪੈ ਹੁੰਦੇ ਨਹੀਂ ਹੁੰਦੇ। ਤਾਂ ਮਤਲਬ ਇਹ ਸਾਡੇ ਕੋਲ ਇੱਕ ਐਸੀ ਐਗਜ਼ਾਮਪਲ ਹੈਗੀ ਹੈ ਜਿਹੜੀ ਅਸੀਂ ਸਰੀਰ ਦੇ ਸੰਬੰਧ ਚ ਸਾਬਤ ਕਰ ਸਕਦੇ ਹਾਂ ਕਿ ਇਸ ਸਰੀਰ ਦਾ ਕੋਈ ਜ਼ਿੰਮੇਵਾਰ ਹੋਰ ਹੈ ਜਿਹੜਾ ਇਹਦੀ ਗਲਤ ਤੇ ਠੀਕ ਹਰ ਤਰ੍ਹਾਂ ਦੀ ਕਾਰਵਾਈ ਵਾਸਤੇ ਜ਼ਿੰਮੇਵਾਰ ਹੈਗਾ। ਤੇ ਮਤਲਬ ਇਹ ਆ ਕੋਈ ਜੇ ਹਰ ਗਲਤ ਤੇ ਠੀਕ ਕਾਰਵਾਈ ਵਾਸਤੇ ਜ਼ਿੰਮੇਵਾਰ ਕੋਈ ਹੋਰ ਹੈਗਾ ਆ ਤੇ ਇਹਦਾ ਮਤਲਬ ਜੇ ਕੁਛ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਛ ਲੈਣ ਦੇਣ ਸਾਡਾ ਹੋਣਾ ਚਾਹੀਦਾ ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸੀ ਸਬੰਧ ਦੇ ਵਿਚ, ਸੁਣਨ ਵਾਲੇ ਸਾਰੇ ਹੀ ਜਾਣਦੇ ਹੋਣਗੇ ਪੁਰਾਣੇ ਜ਼ਮਾਨੇ ਦੇ ਵਿਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ ਜਿਹੜੇ ਹੁੰਦੇ ਸੀ ਨਾ, ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈ ਚੇਂਜਸ ਨੂੰ ਜਾਣਨ ਦੇ, ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂੜਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ ਅੱਜ ਤੋਂ 20-30 ਸਾਲ ਪਹਿਲਾਂ ਸਿਰਫ ਕਰੂੜੇ ਤੇ ਇਲਾਜ ਹੁੰਦਾ ਸੀਗਾ। ਕਰੂੜਾ ਵੇਖਣਾ, ਕਰੂੜਾ ਮਤਲਬ ਪਿਸ਼ਾਬ, ਯੂਰਨ, ਪਿਸ਼ਾਬ ਦੇਖਣਾ। ਔਰ ਪਿਸ਼ਾਬ ਦੀ ਕਿਰਿਆ ਦੇ ਤੌਰ ਤੇ ਮੈਂ ਇੱਕਦਮ ਕੋਈ ਤੁਹਾਨੂੰ ਦਿਆਂ ਕਿ ਆਮ ਤੌਰ ਤੇ ਕੀ ਹੁੰਦਾ ਹੈ। ਅੱਜ ਅਸੀਂ ਕਿਉਂਕਿ ਮਟੀਰੀਅਲਿਸਟਿਕ ਹੋ ਗਏ ਨਾ, ਅੱਜ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦਾ ਸਾਨੂੰ ਫਿਜ਼ੀਕਲ ਰੂਪ ਐਕਸਪਲੇਨੇਸ਼ਨ ਮਿਲੇ ਤਾਂ ਮੰਨਾਂਗੇ, ਤਾਂ ਮੰਨਾਂਗੇ ਇਹਨੂੰ ਗਠੀਆ ਹੋ ਗਿਆ ਹੈਗੇ। ਔਰ ਅਸੀਂ ਜਦ ਤੱਕ ਅਸੀਂ ਆਰ ਏ ਟੈਸਟ ਪੋਜ਼ਿਟਿਵ ਨਹੀਂ ਵੇਖਦੇ, ਜਦ ਤੱਕ ਅਸੀਂ ਯੂਰਿਕ ਐਸਿਡ ਨੂੰ ਲੈਬਾਰਟਰੀ ਦੇ ਵਿੱਚ ਟੈਸਟ ਕਰਕੇ ਪੋਜ਼ਿਟਿਵ ਨਹੀਂ ਪਾ ਲੈਂਦੇ, ਤਦ ਤੱਕ ਅਸੀਂ ਮੰਨਦੇ ਨਹੀਂ ਕਿ ਇਹਨੂੰ ਗਠੀਆ ਹੋ ਗਿਆ। ਲੇਕਿਨ ਉਸ ਜ਼ਮਾਨੇ ਦੇ ਵਿੱਚ ਇੰਨੇ ਤਰੱਦਦ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਸਾਧਨ ਸਨ ਕਿ ਡਾਕਟਰ ਵਕੀਲ ਲੋਕਾਂ ਦੇ ਸੀ, ਅੱਛਾ ਤੂੰ ਕਰੂੜਾ ਲੈ ਕੇ ਆਈ ਆਪਣਾ, ਉਹ ਕਰੂੜਾ ਲੈ ਕੇ ਆਉਂਦੇ ਸੀ ਤੇ ਉਸ ਨੂੰ ਕਿਸੇ ਬਰਤਨ ਚ ਪਾ ਕੇ ਜਦ ਹਕੀਮ ਲੋਕ ਦੇਖਣਾ ਸ਼ੁਰੂ ਕਰਦੇ ਸੀ ਤੇ ਵੇਖਦੇ ਸੀ ਉਹਦੇ ਵਿੱਚ ਐ ਜਿਵੇਂ ਸਮੁੰਦਰ ਦੇ ਵਿੱਚ ਬੇੜੀਆਂ ਚੱਲਦੀਆਂ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਹੱਸਦੀਆਂ ਨੇ। ਤਜਰਬਾ ਕੋਈ ਵੀ ਕਰ ਸਕਦਾ, ਜਿਹਦੇ ਵੀ ਹੱਥ ਪਾਉਣ ਗੋਡੇ ਜੁੜੇ ਨੇ ਦਰਦ ਕਰਦੇ ਨੇ, ਸੋਜਾਂ ਪਈਆਂ ਨੇ, ਉਹ ਆਪਣੇ ਪਿਸ਼ਾਬ ਨੂੰ ਕਿਸੇ ਵੀ ਥਾਲੀ ਦੇ ਵਿੱਚ ਕਿਸੇ ਵੀ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਦੇਖਿਓ, ਉਹਦੇ ਵਿੱਚ ਤੁਹਾਨੂੰ ਐ ਲੱਗੂਗਾ ਜਿਵੇਂ ਲਹਿਰਾਂ ਉੱਠਦੀਆਂ ਤੇ ਕੋਈ ਬਿਜਲੀ ਦਾ ਕਰੰਟ ਤੇ ਨਹੀਂ ਨਲਕਿਆ ਹੋਇਆ, ਕੋਈ ਚੀਜ਼ ਚਲਾ ਰਿਹਾ ਹੈਗਾ, ਉਹਦਾ ਪਿਸ਼ਾਬ ਹੈਗਾ ਆ ਔਰ ਉਹ ਤੁਹਾਡਾ ਕਿਸੇ ਬਰਤਨ ਚ ਪਾਇਆ ਹੋਇਆ ਹੈਗਾ। ਪਰ ਤੁਸੀਂ ਵੇਖੋਗੇ ਆਟੋਮੈਟਿਕਲੀ ਉਹ ਇੱਕ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕਹਿੰਦੇ ਸਰ ਵੀ ਭਾਈ ਤੈਨੂੰ ਗਠੀਆ ਹੈ ਜਾਂ ਅਗਰ ਸਾਇੰਸ ਸਾਹਮਣੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਤੇਰਾ ਗਠੀਆ ਹੋ ਜਾਏਗਾ। ਇਸੇ ਤਰ੍ਹਾਂ ਦੀ ਗੱਲ ਹੀ ਮੈਂ ਇੱਕ ਹਕੀਮ ਅਜਮਲ ਖਾਨ ਦੀ ਪਹਿਲਾਂ ਤੁਹਾਨੂੰ ਸੁਣਾਈ ਹੋਈ ਹੈ ਕਿ ਭਾਈ ਹਕੀਮ ਅਜਮਲ ਖਾਨ ਦਾ ਬੜਾ ਨਾਂ ਸੀਗਾ ਔਰ ਉਹਦੇ ਕੋਲ ਕੁਛ ਅੰਗਰੇਜ਼ ਲੋਕ ਆ ਗਏ, ਉਹਨਾਂ ਨੇ ਆਖਿਆ ਬਈ ਬੜਾ ਨਾਂ ਸੁਣਿਆ ਇਸ ਦਾ, ਔਰ ਉਹ ਡਾਕਟਰ ਲੋਕ ਆ ਕੇ ਵੇਖਣ ਲੱਗ ਗਏ ਵੀ ਇਹ ਤਸ਼ਖੀਸ਼ ਕਿਵੇਂ ਕਰਦਾ, ਡਾਇਗਨੋਸਿਸ ਕਿਵੇਂ ਕਰਦਾ ਹੈ ਔਰ ਕਿਵੇਂ ਇਹ ਇਲਾਜ ਕਰਦਾ ਹੈ। ਅਲਟੀਮੇਟਲੀ ਉਸਨੇ ਇੱਕ ਬੰਦੇ ਨੇ ਆਖਿਆ ਵੀ ਅੱਛਾ ਵੀ ਮੈਂ ਇਲਾਜ ਕਰਵਾਉਣਾ। ਉਹਨੇ ਹਕੀਮ ਅਜਮਲ ਖਾਨ ਨੇ ਸਿਰਫ ਇੱਕ ਹੀ ਉਂਗਲੀ ਸੀ ਤੇ ਕਹਿੰਦੇ ਨਾ ਕਿ ਤਿੰਨ ਉਂਗਲੀਆਂ ਰੱਖੋ ਨਬਜ਼ ਦੇ ਉੱਪਰ ਤੇ ਤੁਹਾਨੂੰ ਤਿੰਨ ਕਰ ਟੱਪ ਪਿੱਤ ਵਾਯੂ ਆਯੁਰਵੈਦਿਕ ਵਾਲੇ ਜਿਵੇਂ ਅਸੀਂ ਦੱਸਦੇ ਹਾਂ ਉਹਦੇ ਮੁਤਾਬਕ ਰੱਖ ਕੇ ਦੱਸਦੇ ਹਾਂ। ਤੇ ਉਹਨੇ ਸਿਰਫ ਇੱਕ ਹੀ ਉਂਗਲੀ ਰੱਖੀ ਉਹਦੀ ਨਬਜ਼ ਦੇ ਉੱਪਰ ਤੇ ਅਲਟੀਮੇਟ ਆਪਣੇ ਅਸਿਸਟੈਂਟ ਨੂੰ ਕਿਹਾ ਇਹਨੂੰ ਫਲਾਣੀ ਫਲਾਣੀ ਦਵਾਈ ਦੇ ਦਿਓ ਔਰ ਉਸ ਤੋਂ ਬਾਅਦ ਕਹਿੰਦੇ ਸੀ ਜਾਓ। ਉਹ ਕਹਿੰਦੇ ਯਾਰ ਹੱਦੋ ਗੇਜ ਤਾਂ ਸੋਚਿਆ ਸੀ ਤਾਂ ਬੜਾ ਨਾਂ ਹੈਗਾ ਹਕੀਮ ਅਜਮਲ ਖਾਨ ਦਾ ਤੇ ਕੱਖ ਵੀ ਨਹੀਂ, ਕੁਛ ਵੀ ਨਹੀਂ ਇਹਨੂੰ ਪਤਾ, ਮੈਂ ਕੋਈ ਪੁੱਛਿਆ ਨਹੀਂ, ਉਹਨੇ ਕੁਛ ਦੱਸਿਆ ਨਹੀਂ, ਸਿਰਫ ਇੰਨੇ ਤੋਂ ਵੇਖ ਕੇ ਤੇ ਨਬਜ਼ ਤੇ ਸਾਨੂੰ ਕਹਿੰਦਾ ਚੰਗਾ ਜਿਹਾ ਦਵਾਈ ਲੈ ਜਾਓ। ਇਹ ਗੱਲ ਕਰਦੇ ਉਹ ਜਾ ਹੀ ਰਹੇ ਸੀ ਤੇ ਕਿਸੇ ਹਕੀਮ ਅਜਮਲ ਖਾਨ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਆਹ ਗੱਲਾਂ ਕਰਦੇ ਜਾ ਰਹੇ ਨੇ। ਉਹਨੇ ਕਿਹਾ ਬੁਲਾ ਲਿਆ ਉਹਨਾਂ ਨੂੰ ਵਾਪਸ। ਉਹਨਾਂ ਨੇ ਜਦ ਵਾਪਸ ਬੁਲਾਇਆ ਤੇ ਉਹ ਕਹਿੰਦਾ ਭਾਈ ਤੁਸੀਂ ਕੀ ਜਾਣਨਾ ਚਾਹੁੰਦੇ ਸੀ ਮੇਰੇ ਬਾਰੇ? ਕਹਿੰਦੇ ਜੀ ਤੁਹਾਡਾ ਡਾਇਗਨੋਸਿਸ ਕਰਨ ਦਾ ਕੋਈ ਤਰੀਕਾ ਨੀ, ਤੁਹਾਨੂੰ ਕਿਵੇਂ ਪਤਾ ਲੱਗਿਆ ਮੈਨੂੰ ਬਿਮਾਰੀ ਕੀ ਹੈਗੀ, ਦਵਾਈ ਤੁਸੀਂ ਮੈਨੂੰ ਕੀ ਦੇ ਰਹੇ ਹੋ, ਤਾਂ ਕੀ ਫਾਇਦਾ ਹੋਇਆ? ਹਾਂਜੀ ਉਹ ਕਹਿੰਦਾ ਤੈਨੂੰ ਅੱਜ ਤੋਂ ਕੁਛ ਸਾਲ ਪਿੱਛੇ ਸੱਪ ਲੜ ਗਿਆ ਸੀਗਾ, ਉਹਦੀ ਜ਼ਹਿਰ ਅਜੇ ਤੇਰੇ ਅੰਦਰ ਹੈਗੀ ਹੈ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਹੈਗੀ ਹੈ, ਔਰ ਉਹਦੇ ਦਵਾਈ ਐਂਟੀਡੋਟ ਦੇ ਤੌਰ ਤੇ ਮੈਂ ਤੈਨੂੰ ਦੇ ਦਿੱਤੀ। ਉਹ ਕਹਿੰਦਾ ਜੀ ਵਾਕਿਆ ਮੈਨੂੰ ਸੱਪ ਤਾਂ ਲੱਗਿਆ ਸੀਗਾ। ਉਹ ਕਹਿੰਦਾ ਫਿਰ ਇਹ ਉਹ ਜਿਹੜੀ ਲੈਬਾਰਟਰੀ ਵਿੱਚ ਤੁਸੀਂ ਗੱਲਾਂ ਭਾਲਦੇ ਹੋ, ਉਹ ਬਲੱਡ ਦੀ ਆਈਡੈਂਟੀਫਿਕੇਸ਼ਨ ਤੋਂ ਤੁਸੀਂ ਗੱਲਾਂ ਭਾਲਦੇ ਹੋ, WBC RBC ਵਗੈਰਾ ਵਗੈਰਾ ਦੀ ਕੈਲਕੂਲੇਸ਼ਨ ਕਰਦੇ ਹੋ। ਉਸ ਵੇਲੇ ਸਾਡੀ ਸਾਇੰਸ ਇੰਨੀ ਜ਼ਿਆਦਾ ਸੀ ਕਿ ਅਸੀਂ ਇੱਕ ਚੀਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸਾਂ ਕਿ ਵੱਡੇ ਬ੍ਰਹਿਮੰਡ ਚ ਵੱਡੇ ਥਾਂ ਤੇ ਵੱਡੇ ਸਰੀਰ ਦੇ ਵਿੱਚ ਕੀ ਹੋ ਰਿਹਾ। ਤੇ ਮੇਰੇ ਕਹਿਣ ਤੋਂ ਭਾਵ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਗਏ। ਉਹ ਜਿਹੜੀ ਗੱਲ ਜੀਵਨ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਬਈ ਸਰੀਰ ਨੂੰ ਚੱਲਦਾ ਤਾਂ ਵੇਖਦੇ ਹਾਂ ਪਰ ਇਹਦੀ ਰਿਸਪੋਂਸੀਬਿਲਿਟੀ ਕੌਣ ਹੈ, ਕਿਹਦੇ ਕੋਲ ਹੈਗੀ ਹੈ? ਉਹ ਲਾਈਫ ਫੋਰਸ ਕੋਲ ਹੈ। ਔਰ ਉਸ ਲਾਈਫ ਫੋਰਸ ਨੂੰ ਅਸੀਂ ਵੇਖ ਨਹੀਂ ਸਕਦੇ, ਮੰਨਾਂਗੇ ਕਿਵੇਂ? ਅੱਜ ਦਾ ਸੰਸਾਰ, ਅੱਜ ਦਾ ਮੈਡੀਕਲ ਯੁੱਗ ਇਸ ਗੱਲ ਨੂੰ ਮੰਨਦਾ ਨਹੀਂ। ਕਿ ਭਾਈ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ, ਪਰ ਸਾਬਤ ਤੇ ਹੁੰਦੀ ਹੈ ਨਾ, ਅੰਗ ਸਾਰੇ ਉੱਥੇ ਹੀ ਰਹਿੰਦੇ ਨੇ, ਕੀ ਨਿਕਲ ਜਾਂਦਾ ਉਹਦੇ ਵਿੱਚੋਂ ਕਿ ਅਸੀਂ ਕਹਿੰਦੇ ਮੁਰਦਾ ਹੋ ਗਿਆ। ਸੋ ਇਸ ਲਿਹਾਜ਼ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ, ਜਿਹੜੀ ਸਾਰੀ ਹੋਮਿਓਪੈਥਿਕ ਦੀ ਫਿਲਾਸਫੀ ਹੈਗੀ ਹੈ, ਪਰ ਕਿਉਂਕਿ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੀ ਭਾਸ਼ਾ ਤੁਸੀਂ ਸਮਝਦੇ ਹੋ, ਜਿਹਨਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ, ਤੁਹਾਡੇ ਲੈਵਲ ਤੇ ਉਤਰ ਕੇ, ਤੁਹਾਡੀ ਉਸ ਮਾਨਸਿਕਤਾ ਦੇ ਲੈਵਲ ਤੇ ਉਤਰ ਕੇ ਹੀ ਮੈਂ ਅਗਰ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਤੇ ਸਮਝ ਲੱਗੇਗੀ। ਅਗਰ ਮੈਂ ਉਹੀ ਪਾਵਰ ਦੀਆਂ ਗੱਲਾਂ ਕਰਦਾ ਰਹਾਂਗਾ ਤੇ ਤੁਸੀਂ ਕਹੋਗੇ ਇਹ ਗੱਪਾਂ ਮਾਰੀ ਜਾਂਦਾ। ਇੱਕ ਜ਼ਮਾਨਾ ਸੀਗਾ ਗੁਰੂ ਨਾਨਕ ਨੇ ਵੀ ਗੱਪਾਂ ਮਾਰੀਆਂ ਸੀ, ਹਾਂਜੀ, ਔਰ ਉਹ ਨਿਕਾ ਸੀ ਧਰਤੀ ਹੋਰ ਪਰੇ ਹੋਰ ਹੋਰ, ਹਾਂਜੀ, ਤੇ ਉਦੋਂ ਵੀ ਲੋਕ ਨੂੰ ਕਮਲਾ ਹੀ ਸਮਝਦੇ ਸੀ, ਹਾਂਜੀ। ਪਰ ਅੱਜ ਕੀ ਹੈ, ਨੀਲ ਆਰਮਸਟਰੋਂਗ ਉੱਥੇ ਪੈਰ ਰੱਖ ਕੇ ਆ ਗਿਆ, ਝੰਡੇ ਗੱਡ ਕੇ ਆ ਗਿਆ, ਹੁਣ ਪਤਾ ਲੱਗਦਾ ਪਿਆ ਵੀ ਇਹ ਨਹੀਂ, ਹੋਰ ਵੀ ਬੜੇ ਪਲੈਨਟ ਸੀ ਤੇ ਬਾਬਾ ਨਾਨਕ ਉਦੋਂ ਸਹੀ ਕਹਿੰਦਾ ਸੀ। ਖੈਰ ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਣਗੀਆਂ ਉਸ ਭਾਸ਼ਾ ਵਿੱਚ, ਉਸ ਤਰੀਕਾਕਾਰ ਦੇ ਨਾਲ ਜਿਹੜਾ ਤੁਸੀਂ ਸਮਝ ਸਕਦੇ ਹੋ। ਤੇ ਤੁਸੀਂ ਕੀ ਸਮਝਦੇ ਹੋ? ਫਿਜ਼ੀਕਲ। ਅੱਜ ਦਾ ਜ਼ਮਾਨਾ ਮੈਡੀਕਲ ਸਾਇੰਸ ਦਾ ਇਹ ਆ ਕਿ ਹਰ ਗੱਲ ਦਾ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ, ਕੋਈ ਬਿਮਾਰੀ ਆ ਜਾਂਦੀ ਹੈ ਤੇ ਸਾਇੰਸਦਾਨ ਲੱਗ ਜਾਂਦੇ ਨੇ ਉਸ ਨੂੰ ਲੱਭਣ ਵਾਸਤੇ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ, ਔਰ ਉਸ ਕਾਰਨ ਨੂੰ ਲੱਭ ਕੇ ਜਦ ਤੱਕ ਉਹ ਕਾਰਨ ਨਹੀਂ ਲੱਭਦਾ ਕਹਿੰਦੇ ਜੀ ਸਾਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਿਆ। ਤੇ ਜਦੋਂ ਕੋਈ ਫਿਜ਼ੀਕਲ ਕਾਰਨ ਉਹਦੇ ਵਾਸਤੇ ਲੱਭ ਜਾਂਦਾ, ਜਦੋਂ ਸਾਨੂੰ ਉਹਦੇ ਰਾਹੀਂ ਪੈਦਾ ਕੀਤੀਆਂ ਹੋਈ ਸਰੀਰ ਦੀਆਂ ਤਬਦੀਲੀਆਂ ਬਾਰੇ ਪਤਾ ਲੱਗ ਜਾਂਦਾ, ਤੇ ਫਿਰ ਅਸੀਂ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂਜੀ ਸਾਨੂੰ ਇਸ ਬਿਮਾਰੀ ਦਾ ਪਤਾ ਲੱਗ ਗਿਆ, ਹੁਣ ਅਸੀਂ ਇਸ ਨੂੰ ਠੀਕ ਕਰ ਲਾਂਗੇ। ਪਰ ਅਫਸੋਸ ਇਹ ਆ ਕਿ ਸਾਡੀ ਦੌੜ ਕਿੱਥੋਂ ਤੱਕ ਸ਼ੁਰੂ ਕਿੱਥੋਂ ਹੋਈ ਸੀ ਤੇ ਦੌੜ ਆ ਕੇ ਫਿਰ ਖਤਮ ਕਿੱਥੇ ਹੋਏਗੀ? ਜੇ ਅਸੀਂ ਜਿਸ ਪੁਆਇੰਟ ਤੋਂ ਸ਼ੁਰੂ ਕੀਤੀ ਸੀ ਉੱਥੇ ਅੱਗੇ ਖਤਮ ਕਰ ਦਿਆਂਗੇ। ਇਹਦਾ ਮਤਲਬ ਕੀ ਆ ਕਿ ਅਸੀਂ ਕੋਈ ਬੈਕਟੀਰੀਆ ਕੋਈ ਜਰਾਸੀਮ ਲੱਭਣ ਤੋਂ ਬਾਅਦ ਕਿਸੇ ਬਿਮਾਰੀ ਦਾ ਨਾਮਕਰਨ ਕੀਤਾ ਤੇ ਅਸੀਂ ਆਖਿਆ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ, ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ। ਇਹਦਾ ਮਤਲਬ ਕੀ ਆ, ਹੁਣ ਅਸੀਂ ਉਹਨੂੰ ਹੀ ਖਤਮ ਕਰਨ ਵਾਸਤੇ ਸਾਡੀ ਦੌੜ ਹੋਏਗੀ ਨਾ, ਤੇ ਜਦੋਂ ਉਹ ਜਰਾਸੀਮ ਜਦੋਂ ਉਹ ਬੈਕਟੀਰੀਆ ਵਗੈਰਾ ਖਤਮ ਕਰ ਦਿੱਤੇ ਜਾਂਦੇ ਬਾਈ ਹੁੱਕ ਔਰ ਕਰੁੱਕ ਬਾਈ ਕਿਸੇ ਵੀ ਦਵਾਈ ਦੇ ਨਾਲ, ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਉਹ ਬਿਮਾਰੀ ਠੀਕ ਕਰ ਲਈ। ਪਰ ਹੁੰਦਾ ਕੀ ਹੈ, ਅੱਜ ਦੇ ਇਸ ਗੱਲ ਨੂੰ ਨੈਗੇਟਿਵ ਕਰਨ ਵਾਸਤੇ, ਜੇ ਕਹਿ ਲੋ ਕੌਂਟਰਾ ਇੰਡੀਕੇਟਡ ਗੱਲ ਸਾਬਤ ਕਰਨ ਵਾਸਤੇ, ਅਸੀਂ ਇਹ ਵੇਖਦੇ ਹਾਂ ਕਿ ਲੋਕ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਵਾਰ ਵਾਰ ਮਹੀਨਿਆਂ ਬਾਅਦ ਵਾਰ ਵਾਰ ਸਾਲਾਂ ਦੇ ਬਾਅਦ ਫਿਰ ਡਾਕਟਰ ਕੋਲੇ ਜਾਂਦੇ ਨੇ, ਜਾਂ ਕਈ ਵਾਰ ਤਾਂ ਲੋਕ ਇਹ ਵੀ ਕਹਿੰਦੇ ਨੇ ਡਾਕਟਰ ਜੀ ਉਹ ਜਿਹੜੇ ਟੀਕੇ ਆ ਉਹ ਜਿਹੜੀ ਦਵਾਈ ਤੁਸੀਂ ਪਿੱਛੇ 6 ਮਹੀਨੇ ਮੈਨੂੰ ਦਿੱਤੀ ਸੀ ਨਾ ਉਹਦੇ ਨਾਲ ਮੈਂ ਠੀਕ ਹੋ ਗਿਆ, ਤੂੰ ਉਹੀ ਮੈਨੂੰ ਫਿਰ ਦੇ ਦਿਓ। ਸੋ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਆ ਕਿ ਜਿਹੜੇ ਦਿਸਦੇ ਭਾਲਦੇ ਸਿਮਟਮਸ ਹਨ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ। ਔਰ ਇਹ ਜਿਹੜੀ ਦੌੜ ਹੈ, ਪਹਿਲਾਂ ਸਭ ਤੋਂ ਪਹਿਲਾਂ ਮੈਂ ਇਸ ਦੌੜ ਦੀ ਸ਼ਨਾਖਤ ਕਰਨ ਵਾਸਤੇ ਇਸ ਸੈੱਲ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਅਲਟੀਮੇਟ ਅਸੀਂ ਇਸ ਸਰੀਰ ਨੂੰ ਲੱਭਦਿਆਂ ਇਹਦੀ ਸਿੰਗਲ ਯੂਨਿਟ ਤੇ ਪਹੁੰਚ ਗਏ ਹਾਂ। ਔਰ ਇਹਦੀ ਸਿੰਗਲ ਯੂਨਿਟ ਕੀ ਹੈ? ਸੈੱਲ। ਔਰ ਇਸ ਸੈੱਲ ਦੀ ਡਿਸਕ੍ਰਿਪਸ਼ਨ ਤੇ ਸੈੱਲ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਣਾ ਸ਼ੁਰੂ ਕਰਿਆ ਕਿ ਸੈੱਲ ਹੈ ਕੀ ਹੈ, ਕਿਵੇਂ ਦਾ ਬਣਿਆ ਹੋਇਆ ਹੈ, ਔਰ ਇਹਨੂੰ ਬਾਹਰ ਦੀ ਸੰਗਿਆ ਕਿਸ ਤਰ੍ਹਾਂ ਦੀ ਦਿੱਤੀ ਜਾ ਸਕਦੀ, ਜਿਵੇਂ ਫੋਰਟ ਇੱਕ ਕਿਲਾ ਹੁੰਦਾ ਹੈਗਾ, ਕਿਲੇ ਦੀ ਇੱਕ ਚਾਰ ਦੀਵਾਰੀ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਸੈੱਲ ਮੈਂਬਰਨ ਦੀ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਇਸ ਸੈੱਲ ਮੈਂਬਰਨ ਦੇ ਵਿੱਚ ਆਏ ਹੋਏ ਵਿਕਾਰਾਂ ਦੀ ਗੱਲ ਕੀਤੀ ਸੀ। ਇਸੇ ਤਰ੍ਹਾਂ ਇਹ ਦੱਸਿਆ ਸੀ ਵੀ ਉਹ ਵਿਕਾਰ ਉਹ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਸੈੱਲ ਮੈਂਬਰਨ ਦੀ ਖਰਾਬੀ ਦੇ ਕਰਕੇ ਪੈਦਾ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਇਸ ਸੈੱਲ ਮੈਂਬਰਨ ਦੀ ਕੁਆਲਿਟੀ ਕੀ ਸੀ, ਕਰੈਕਟਰ ਕੀ ਸੀ, ਇਹਦਾ ਕੋਈ ਦਰਵਾਜ਼ਾ ਵੀ ਹੈਗਾ ਕਿ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ। ਇਹ ਸਾਰੀਆਂ ਗੱਲਾਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਸੀ ਭਈ ਅਸੀਂ ਸੈੱਲ ਦੇ ਅੰਦਰ ਦਾਖਲ ਹੋ ਗਏ, ਇਸ ਦੀਵਾਰ ਤੋਂ ਜਿਹਦੀ ਚਾਰ ਚੇਰੇ ਕਿਲੇ ਦੀ ਦੀਵਾਰ ਹੈਗੀ ਆ ਉਹਦੇ ਤੋਂ ਅੰਦਰ ਅਸੀਂ ਦਾਖਲ ਹੋ ਗਏ ਹਾਂ, ਤੇ ਹੁਣ ਜੋ ਵੀ ਕੁਛ ਅੰਦਰ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਔਰ ਸਾਈਟੋਪਲਾਜ਼ਮ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ, ਸਾਡੇ ਇਨਵਾਇਰਮੈਂਟ ਦੇ ਵਿੱਚ ਸਾਡੇ ਉੱਪਰ 480 mm ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ, ਔਰ ਬੱਚੇ ਦੀ ਐਗਜ਼ਾਮਪਲ ਦੇ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਮਾਂ ਦੀਆਂ ਪੇਟ ਦੀਆਂ ਮਾਸਪੇਸ਼ੀਆਂ, ਯੂਟਰਸ ਦੀਆਂ ਮਾਸਪੇਸ਼ੀਆਂ, ਬੱਚੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਐਮਨਿਓਟਿਕ ਸੈਕ ਇੱਕ ਕਵਰ ਹੈਗਾ ਆ, ਇੰਨੇ ਸਾਰੇ ਉੱਪਰ ਕਵਰ ਹੈਗੇ ਨੇ ਜਿਨ੍ਹਾਂ ਦੇ ਕਰਕੇ ਬੱਚੇ ਦੇ ਉੱਪਰ ਇਹ ਪ੍ਰੈਸ਼ਰ 480 mm ਮਰਕਰੀ ਦਾ ਜਿਹੜਾ ਸਾਡੇ ਇਨਵਾਇਰਮੈਂਟ ਦਾ ਹੈਗਾ ਉਹਦੇ ਤੇ ਨਹੀਂ ਪੈਂਦਾ। ਉਹਨੂੰ ਇਹਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਜਦੋਂ ਹੀ ਬੱਚਾ ਮਾਂ ਤੋਂ ਬਾਹਰ ਆਉਂਦਾ ਆ ਉਸੇ ਵੇਲੇ ਉਹਦੇ ਤੇ ਪ੍ਰੈਸ਼ਰ ਪੈਂਦਾ ਆ ਔਰ ਪ੍ਰੈਸ਼ਰ ਪੈਣ ਦੇ ਨਾਲ ਉਸੇ ਵੇਲੇ ਉਹ ਹਵਾ ਪ੍ਰੈਸ਼ਰ ਨਾਲ ਉਹਦੇ ਅੰਦਰ ਚਲੀ ਜਾਂਦੀ ਹੈ ਔਰ ਜਿਹੜੇ ਫੇਫੜੇ ਬੰਦ ਪਏ ਸੀ ਉਹ ਖੁੱਲ ਜਾਂਦੇ ਔਰ ਇੱਕ ਆਵਾਜਾਈ ਆਟੋਮੈਟਿਕ ਸ਼ੁਰੂ ਹੋ ਜਾਂਦੀ ਕਿਉਂਕਿ ਬੰਦ ਪਏ ਸੀ ਫੇਫੜੇ ਖੁੱਲੇ ਕਿਉਂਕਿ ਪ੍ਰੈਸ਼ਰ ਦੇ ਨਾਲ ਬਾਹਰੀ ਇਨਵਾਇਰਮੈਂਟ ਦੀ ਹਵਾ ਅੰਦਰ ਗਈ ਹਵਾ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਡੈਂਸਿਟੀ ਦੇ ਵਿੱਚ ਔਰ ਪੇਟਾਂ ਵਾਲੇ ਪਾਸੇ ਜਿਹੜਾ ਹੁਣ ਤੱਕ ਗਾਰਬੇਜ ਬਣਿਆ ਹੋਇਆ ਹੈ ਉਹ ਸਰੀਰ ਦਾ ਜਿਹੜਾ ਕਿ ਰੂਟੀਨ ਚ ਅੱਗੇ ਮਾਂ ਖਾਰਜ ਕਰ ਰਹੀ ਸੀ ਉਹੀ ਗਾਰਬੇਜ ਹੁਣ ਜਿਹੜਾ ਆਟੋਮੈਟਿਕਲੀ ਹਲਕਾ ਹੋਣ ਕਰਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ ਨਾ ਚਾਹੁੰਦੇ ਹੋਏ ਇੱਕ ਆਵਾਜਾਈ ਸ਼ੁਰੂ ਹੋ ਜਾਂਦੀ ਔਰ ਅਸੀਂ ਕਹਿੰਦੇ ਜੀਵਨ ਸਟਾਰਟ ਹੋ ਗਿਆ ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਇਸ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਵੇਂ ਬੱਚੀਆਂ ਦਾ ਸਮੁੰਦਰ ਦਾ ਪਾਣੀ ਇੱਕ ਇਨਵਾਇਰਮੈਂਟ ਹੈ ਉਹਦੇ ਵਿੱਚ ਰਹਿ ਸਕਦੇ ਹਾਂ ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚ ਰਹਿ ਸਕਦੇ ਹਾਂ ਜਿਹਦਾ ਆਮ ਤੌਰ ਤੇ ਜਿਹੜਾ 480 mm ਦਾ ਮਰਕਰੀ ਦਾ ਪ੍ਰੈਸ਼ਰ ਹੈਗਾ ਆ ਜਾਂ ਜਿਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੇ ਤੁਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਓ ਉਚਾਈ ਤੇ ਚਲੇ ਜਾਂਦੇ ਹੋ ਤਾਂ ਸਾਹ ਔਖਾ ਹੋ ਜਾਂਦਾ ਹੈ ਕਿਉਂ ਕਿਉਂਕਿ ਆਕਸੀਜਨ ਪੂਰੀ ਨਹੀਂ ਹੁੰਦੀ ਦਿਲ ਜ਼ਿਆਦਾ ਧੜਕਦਾ ਹੈ ਕਿਉਂਕਿ ਦਿਲ ਨੇ ਆਕਸੀਜਨ ਪੂਰੀ ਕਰਨੀ ਹੁੰਦੀ ਹੈ ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਕਿ ਵਾਰ ਵਾਰ ਸਾਹ ਲਓ 14 ਤੋਂ 16 ਨਹੀਂ 20-25-24 ਵਾਰ ਵੀ ਲਓ ਤਾਂ ਕਿ ਜਿਹੜੀ ਉਹ ਸਾਹ ਚੜ੍ਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤੀ ਹਵਾ ਅੰਦਰ ਜਾਵੇ ਵਾਰ ਵਾਰ ਅੰਦਰ ਜਾਵੇ ਤੇ ਜਿੰਨੀ ਸਰੀਰ ਦੀ ਲੋੜ ਹੈ ਨਾ ਰੋਜ਼ਾਨਾ ਦੀ ਲੋੜ ਆ ਉਹ ਪੂਰੀ ਹੋ ਸਕੇ ਇਸੇ ਕਰਕੇ ਪਹਾੜਾਂ ਤੇ ਜਾ ਕੇ ਸਾਨੂੰ ਚਾਹ ਚੜ੍ਹਦਾ ਸਾਹ ਚੜ੍ਹਦਾ ਕਿਉਂਕਿ ਸਾਡੇ ਇਨਵਾਇਰਮੈਂਟ ਦੇ ਮੁਤਾਬਕ ਜਿਸ ਵਿੱਚ ਅਸੀਂ ਜਿਉਂ ਸਕਦੇ ਹਾਂ ਉੱਥੇ ਓਨੀ ਆਕਸੀਜਨ ਨਹੀਂ ਹੁੰਦੀ ਤੋ ਸੋਸੋ ਇਸ ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਸਾਨੂੰ ਇਹ ਦੱਸਿਆ ਸੀਗਾ ਬਈ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿਣ ਵਾਲੇ ਆਰਗੇਨਲਸ ਬਹੁਤ ਕੁਛ ਐਸੇ ਨੇ ਕੋਈ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ ਜਿੰਨੇ ਸਰੀਰ ਦੇ ਵਿੱਚ ਡਿਪਾਰਟਮੈਂਟ ਨੇ ਉਨੇ ਹੀ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ ਛੋਟੇ ਤੇ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ ਰੈਸਪੀਰੇਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਡਾਈਜੇਸ਼ਨ ਦੀ ਹੈ ਸਿਕ੍ਰੀਸ਼ਨ ਦੀ ਐਕਸਕ੍ਰੀਸ਼ਨ ਦੀ ਹੈ ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿੱਚ ਹੈਗੀ ਆ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਔਰ ਇਹ ਤਾਂ ਚੱਲ ਰਹੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ ਜੇ ਇਸ ਸਾਈਟੋਪਲਾਜ਼ਮ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿੱਚ ਤਾਂ ਕੋਈ ਸਰਵਾਈਵ ਕਰ ਸਕਦਾ ਆ ਉਹ ਇਹਦਾ ਇਨਵਾਇਰਮੈਂਟ ਹੈ ਲੇਕਿਨ ਦੁੱਧ ਦਾ ਜਦੋਂ ਫੁੱਟ ਗਿਆ ਤੇ ਉਹਦਾ ਪਨੀਰ ਬਣ ਗਿਆ ਸਿੰਘਣਾ ਪਾਣੀ ਇੱਕ ਪਾਸੇ ਹੋ ਗਿਆ ਪਾਣੀ ਵਾਲਾ ਤਰਲ ਇੱਕ ਪਾਸੇ ਹੋ ਗਿਆ ਹੁਣ ਦੋ ਡਿਫਰੈਂਟ ਇਨਵਾਇਰਮੈਂਟ ਹੋ ਗਏ ਹੈ ਇਹੀ ਆ ਪਹਾੜਾਂ ਤੇ ਚਲੇ ਗਏ ਔਰ ਹੇਠਾਂ ਧਰਤੀ ਤੇ ਆ ਗਏ ਦੋਹਾਂ ਚ ਫਰਕ ਪੈ ਗਿਆ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਸਾਹ ਵੱਧ ਹੋਣੀ ਸ਼ੁਰੂ ਠੀਕ ਉਸੇ ਤਰ੍ਹਾਂ ਹੀ ਜਿਹੜੇ ਓਰਿਜਿਨਲ ਇਸ ਸੈੱਲ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਦੋਂ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਬਦਲ ਜਾਂਦਾ ਆ ਉਸ ਵੇਲੇ ਉਹਦੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਔਰ ਫਿਰ ਉਹਦੇ ਕਰਕੇ ਹੀ ਜਿਹੜੇ ਜਿਹੜੇ ਅੰਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਆ ਉਹਦੀਆਂ ਨਿਸ਼ਾਨੀਆਂ ਸਾਨੂੰ ਵੱਡੇ ਪੈਮਾਨੇ ਤੇ ਕਿਉਂਕਿ ਜਦੋਂ ਮੈਂ ਸੈੱਲ ਦੀ ਗੱਲ ਕਰ ਰਿਹਾ ਨਾ ਉਹਦਾ ਮਤਲਬ ਮੈਂ ਇੱਕ ਸੈੱਲ ਦੀ ਨਹੀਂ ਗੱਲ ਕਰ ਰਿਹਾ ਮੈਂ ਟ੍ਰਿਲੀਅਨਸ ਸੈੱਲ ਜਿਹੜੇ ਅਸੀਂ ਸਰੀਰ ਦੇ ਵਿੱਚ ਹੈਗੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ ਔਰ ਉਹਨਾਂ ਦਾ ਸਾਰਿਆਂ ਦਾ ਯੋਗ ਫਲ ਅਗਰ ਨਾਰਮਲ ਕੰਮ ਕਰ ਰਹੇ ਨੇ ਤੇ ਫਿਰ ਯੋਗ ਫਲ ਨਾਰਮਲ ਜੀਵਨ ਹੈਗਾ ਆ ਔਰ ਅਗਰ ਉਹਨਾਂ ਵਿੱਚੋਂ ਕੁਝ ਸੈੱਲ ਖਰਾਬ ਹੋ ਜਾਣ ਨਾ ਕੰਮ ਕਰ ਸਕਣ ਕਿਸੇ ਵੀ ਤਰ੍ਹਾਂ ਤੇ ਉਹਨਾਂ ਦਾ ਜਿਹੜਾ ਫੰਕਸ਼ਨ ਜਿਸ ਚੀਜ਼ ਨੂੰ ਅਸਲ ਉਹ ਟੈਕਲ ਕਰ ਰਹੇ ਨੇ ਉਹੀ ਚੀਜ਼ ਜਿਹੜੀ ਹੈ ਵੱਡੇ ਪੈਮਾਨੇ ਤੇ ਸਰੀਰ ਦੇ ਵਿੱਚ ਸਾਨੂੰ ਦਿਖਾਈ ਦੇਵੇਗੀ ਵੀ ਆਹ ਸਰੀਰ ਦਾ ਫੰਕਸ਼ਨ ਜਿਹੜਾ ਆ ਉਹ ਨਾਰਮਲ ਨਹੀਂ ਚੱਲ ਰਿਹਾ ਸੋ ਇਹ ਗੱਲਾਂ ਅਸੀਂ ਆਪਣੇ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸੈੱਲ ਦਾ ਜਿਹੜਾ ਪੀਸ ਹੈਗੇ ਨੇ ਜਾਂ ਆਫਿਸ ਡਿਪਾਰਟਮੈਂਟ ਹੈਗੇ ਨੇ ਸੈੱਲ ਦੇ ਅੰਦਰ ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸ਼ੁਰੂ ਕੀਤੀ ਸੀ ਜਿਨ੍ਹਾਂ ਦੀ ਅਸਲ ਜ਼ਿੰਮੇਵਾਰੀ ਹੈਗੀ ਹੈ ਕਿ ਸਰੀਰ ਦੇ ਅੰਦਰ ਚੱਲਦੇ ਕਿਸੇ ਨਾ ਕਿਸੇ ਫੰਕਸ਼ਨ ਦੀ ਜ਼ਿੰਮੇਵਾਰੀ ਇਹਦੇ ਉੱਪਰ ਆ ਆ ਖਜ਼ਾਨਾ ਮੰਤਰੀ ਸੀ ਇਹਦਾ ਕੰਮ ਸੀ ਫੰਡ ਰਿਲੀਜ਼ ਕਰਨਾ ਇਹਨੇ ਫੰਡ ਨਹੀਂ ਰਿਲੀਜ਼ ਕੀਤੇ ਜਿਸ ਕਰਕੇ ਆਹ ਚੀਜ਼ ਆ ਗਈ ਠੀਕ ਖੇਡ ਮੰਤਰੀ ਸੀ ਇਹਨੇ ਆਹ ਕੰਮ ਨਹੀਂ ਕੀਤਾ ਜਿਸ ਕਰਕੇ ਆਹ ਕਮੀਆਂ ਪੇਸ਼ੀਆਂ ਆ ਗਈਆਂ ਨੇ ਤੇ ਕਿ ਬੱਚੇ ਜਿਹੜੇ ਨੇ ਵਧੀਆ ਸਪੋਰਟਸਮੈਨ ਬਣ ਕੇ ਨਹੀਂ ਨਿਕਲਦਾ ਇਸੇ ਤਰ੍ਹਾਂ ਜਿਹਨੇ ਸਾਹ ਦੀ ਕਿਰਿਆ ਨੂੰ ਪੂਰਾ ਕਰਨਾ ਹੈਗਾ ਉਹਦੇ ਵਿੱਚ ਖਰਾਬੀ ਆ ਗਈ ਉਹ ਨਹੀਂ ਕੰਮ ਕਰ ਸਕਿਆ ਬਾਹਰ ਦਾ ਜਿਹੜਾ ਸਾਨੂੰ ਇਨਵਾਇਰਮੈਂਟ ਦਾ ਸਾਹ ਦਾ ਉਹ ਦਿਸੇਗਾ ਕਿ ਬਹੁਤ ਔਖਾ ਹੋ ਗਿਆ ਕਿਸੇ ਵੀ ਕਾਰਨ ਹੋਇਆ ਹੋਵੇ। ਸੋ ਅਲਟੀਮੇਟ ਜੇ ਬਾਹਰ ਦੇ ਇਨਵਾਇਰਮੈਂਟ ਦਾ ਵੀ ਫਰਕ ਪੈਂਦਾ ਤੇ ਉਸ ਅੰਗ ਤੇ ਸੈੱਲ ਦੇ ਉਸ ਅਸਲ ਪੋਜੀਸ਼ਨ ਦੇ ਉੱਪਰ ਜਾ ਕੇ ਫਰਕ ਪੈਂਦਾ ਆ। ਜੇ ਅਸੀਂ ਛੋਟੇ ਤੋਂ ਛੋਟੇ ਲੈਵਲ ਤੇ ਜਾ ਕੇ ਵੇਖਣ ਦੀ ਕੋਸ਼ਿਸ਼ ਕਰੀਏ, ਅਸੀਂ ਸਰੀਰ ਤੋਂ ਹੁਣ ਫਿਰ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਹੈ। ਮੈਂ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਦੌਰ ਵਿੱਚ ਕਹੀ ਸੀ ਕਿ ਸਾਡਾ ਆਯੁਰਵੈਦਿਕ ਯੂਨਾਨੀ ਸਿਸਟਮ ਇਹ ਸੀ ਕਿ ਉਹ ਹੇਠਾਂ ਤੋਂ ਇਮਟੀਰੀਅਲ ਤੋਂ ਇਨਵਿਜ਼ੀਬਲ ਤੋਂ ਉਸ ਪਾਵਰ ਤੋਂ ਸ਼ੁਰੂ ਕਰਦਾ ਸੀ ਮੈਡੀਕਲ ਸਾਇੰਸ ਨੂੰ ਜਿਹੜੀ ਇਨਵਿਜ਼ੀਬਲ ਸੀ ਤੇ ਜਿਹੜੀ ਇਸ ਸਰੀਰ ਨੂੰ ਪੂਰੇ ਨੂੰ ਕੰਟਰੋਲ ਕਰਕੇ ਚੱਲਦੀ ਸੀ। ਔਰ ਉਹਦੀਆਂ ਹੀ ਭਾਵਨਾਵਾਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਜਾਂ ਉਹਦੀਆਂ ਹੀ ਭਾਵਨਾਵਾਂ ਬੰਦੇ ਦੀ ਬੋਡੀ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਸਿਮਟਮ, ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ। ਹਾਲੇ ਹੈ ਹੁਣ ਵੀ ਉਹੀ ਗੱਲ, ਪਰ ਅਸੀਂ ਇਸ ਨੂੰ ਮੰਨਦੇ ਨਹੀਂ ਕਿਉਂਕਿ ਅਸੀਂ ਫਿਜ਼ੀਕਲ ਲੋਕ ਹੋ ਗਏ ਆ ਨਾ। 21ਵੀਂ ਸਦੀ ਦੇ ਵਿੱਚ ਹਰ ਚੀਜ਼ ਦਾ ਪਰੂਫ ਮੰਗਦੇ ਆ ਨਾ, ਤੇ ਪਰੂਫ ਮੰਗਣ ਕਰਕੇ ਮੈਡੀਕਲ ਸਾਇੰਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ। ਛੱਡੋ ਯਾਰ, ਨਬਜ਼ ਨੂੰ ਬਦਲਾ ਚੱਕਰ ਕੌਣ ਕਰਦਾ ਫਿਰੇਗਾ, ਛੱਡੋ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਨੇ, ਨੱਕ ਦੀ ਕਰੂੰਬਲੀ ਨੂੰ ਹਿਲਦਿਆਂ ਵੇਖਦੇ ਰਹਿ ਜਾਓ, ਅੱਖਾਂ ਰੰਗ ਵੇਖਦੇ ਰਹਿ ਜਾਓ, ਛੱਡੋ ਇਹਨਾਂ ਗੱਲਾਂ ਨੂੰ ਯਾਰ, ਲੈਬੋਰਟਰੀ ਚ ਖੂਨ ਭੇਜੋ, ਪਤਾ ਲੱਗ ਜਾਏਗਾ ਕੀ ਹੋਇਆ। ਮਤਲਬ ਅਸੀਂ ਇਸ ਤਰ੍ਹਾਂ ਦੇ ਮਿੱਟੀ ਦੇ ਹੋਲਿਸਟਿਕ ਹੋ ਗਏ ਹਾਂ ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸਲ ਸੈੱਲ ਤੋਂ ਵੀ ਡੀਪ ਲੈ ਕੇ ਜਾ ਰਹੀਆਂ ਸੀ, ਸੈੱਲ ਤੋਂ ਵੀ ਡੀਪ ਭਾਵਨਾ ਐਕਸਪ੍ਰੈਸ ਕਰ ਰਹੀਆਂ ਸਨ, ਉਹਨਾਂ ਨੂੰ ਅਸੀਂ ਛੱਡ ਦਿੱਤਾ। ਤੇ ਹੁਣ ਅਸੀਂ ਜਿਸ ਹਾਲਾਤ ਵਿੱਚ ਆ ਗਏ ਹਾਂ ਉਹਦੇ ਮੁਤਾਬਕ ਹੀ ਮੈਨੂੰ ਤੁਹਾਨੂੰ ਸਮਝਾਉਣਾ ਪੈ ਰਿਹਾ ਆ ਵੀ ਫੇਰ ਅਸੀਂ ਲੈਬ ਟੈਸਟਾਂ ਵਾਲੇ ਪਾਸੇ ਜਾਂਦੇ ਹਾਂ ਤੇ ਜੋ ਲੈਬ ਟੈਸਟ ਕਹਿੰਦੇ ਨੇ ਨਾ, ਪੇਸ਼ੈਂਟ ਜੋ ਮਰਜ਼ੀ ਕਹਿੰਦਾ ਹੋਵੇ ਪਰ ਜੇ ਲੈਬ ਟੈਸਟ ਕਹਿੰਦੇ ਨੇ ਨਾ, ਕਹਿੰਦੇ ਨੀ ਤੇਰਾ ਤੇ ਸਾਰਾ ਕੁਝ ਯਾਰ ਠੀਕ ਹੈ। ਸਾਰਾ ਕੁਝ ਠੀਕ ਕਹਿਣ ਤੋਂ ਭਾਵ ਇਹ ਹੁੰਦਾ ਆ ਵੀ ਅਸਾਂ ਇੱਕ ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਵੀ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ, ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ, ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ ਬਲੱਡ ਦੇ ਵਿੱਚ ਤੇ ਸਾਰਾ ਕੁਝ ਨਾਰਮਲ ਹੈ, ਕੋਲੈਸਟ੍ਰੋਲ ਇੰਨਾ ਹੁੰਦਾ ਹੋਵੇ ਤੇ ਸਾਰਾ ਕੁਝ ਨਾਰਮਲ ਹੈ। ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜ਼ਰਮੈਂਟ ਰੱਖ ਲਿਆ ਹੈਗਾ ਤੇ ਉਹਦੇ ਵਿੱਚ ਕਿਸੇ ਦਾ ਘੱਟ ਵੀ ਹੋ ਸਕਦਾ, ਕਿਸੇ ਦਾ ਵੱਧ ਵੀ ਹੋ ਸਕਦਾ ਕਿ ਕੋਈ ਉਸ ਘੱਟ ਜਾਂ ਫਾਰ ਐਗਜ਼ਾਮਪਲ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਦਾ ਰੰਗ ਵੇਖਦੇ ਰਹਿ ਜਾਓ, ਛੱਡੋ ਇਹਨਾਂ ਗੱਲਾਂ ਨੂੰ।

ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਵੀ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ, ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ, ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ, ਬਲੱਡ ਦੇ ਵਿੱਚ ਤੇ ਸਾਰਾ ਕੁਝ ਨਾਰਮਲ ਹੈ, ਕੋਲੈਸਟ੍ਰੋਲ ਇੰਨਾ ਹੁੰਦਾ ਹੋਵੇ ਤਾਂ ਸਾਰਾ ਕੁਝ ਨਾਰਮਲ ਹੈ। ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜ਼ਰਮੈਂਟ ਰੱਖ ਲਿਆ ਹੈਗਾ ਤੇ ਉਹਦੇ ਵਿੱਚ ਕਿਸੇ ਦਾ ਘੱਟ ਵੀ ਹੋ ਸਕਦਾ, ਕਿਸੇ ਦਾ ਵੱਧ ਵੀ ਹੋ ਸਕਦਾ। ਕੋਈ ਉਸ ਘੱਟ ਜਾਂ ਫਾਰ ਐਗਜ਼ਾਮਪਲ ਕੁਛ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ, ਉਹ ਠੀਕ ਮਹਿਸੂਸ ਕਰਦੇ ਨੇ। ਜੇ 120 ਹੋ ਜਾਏ ਤਾਂ ਇਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਸਰੀਰ ਠੀਕ ਨਹੀਂ ਹੈਗਾ। ਕੁਛ ਲੋਕ ਮੈਂ ਸਮਝਦਾ ਕਈ ਟਰੱਕ ਚਲਾਉਣ ਵਾਲੇ ਇੱਥੇ ਮੇਰੇ ਕੋਲ ਆਉਂਦੇ ਨੇ, 150-150 ਤੋਂ ਵੀ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਆ, ਔਰ ਹੇਠਾਂ ਵਾਲਾ 80-90 ਡਿਗਰੀ ਪਹੁੰਚਿਆ ਹੁੰਦਾ ਤਾਂ ਵੀ ਉਹ ਕੰਮ ਕਰ ਰਹੇ ਨੇ, ਉਹਨਾਂ ਦਾ ਕੰਮ ਕਰ ਰਹੇ ਨੇ, ਉਹਨਾਂ ਨੂੰ ਨਾਰਮਲ ਫੀਲ ਹੋ ਰਿਹਾ ਹੈਗਾ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਸ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਅਸੀਂ ਨਿਰਧਾਰਿਤ ਕੀਤਾ ਹੈ ਫਿਜ਼ੀਕਲ ਰੂਪ ਦੇ ਵਿੱਚ, ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ, ਪਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ, ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ। ਹਾਂਜੀ, ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ, ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ। ਔਰ ਇਹਦੇ ਸਬੰਧ ਦੇ ਵਿੱਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ ਤੇ ਫੇਰ ਅਸੀਂ ਪਹੁੰਚ ਗਏ ਅੰਦਰ, ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੇ ਤਾਂ ਬਹੁਤ ਸਾਰੇ ਦਫ਼ਤਰ ਨੇ, ਇੱਥੇ ਤਾਂ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ, ਉਹ ਕੌਣ ਕੌਣ ਚਲਾ ਰਿਹਾ ਹੈ, ਉਹਨਾਂ ਦੇ ਸਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ। ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ ਤੇ ਸਭ ਤੋਂ ਵੱਡਾ ਆਕਾਰ ਸਾਨੂੰ ਦਿਖਾਈ ਦਿੰਦਾ, ਉਹ ਸਭ ਤੋਂ ਵੱਡਾ ਆਕਾਰ ਜਿਹੜਾ ਸਾਰੇ ਸੈੱਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ, ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ, ਜੈਲੀ ਵਰਗਾ ਸਬਸਟਾਂਸ ਹੈ, ਪ੍ਰੋਟੀਨ ਦਾ ਬਣਿਆ ਹੋਇਆ, ਉਹਦੇ ਵਿੱਚ ਕੁਝ ਫੈਟ ਲਗਿਆ ਹੋਇਆ ਆ, ਇਹ ਸਾਰੇ ਦਾ ਸਾਰਾ ਮੈਟਾਬੋਲਿਜ਼ਮ, ਬਾਡੀ ਦਾ ਜਿੰਨਾ ਵੀ ਮੈਟਾਬੋਲਿਜ਼ਮ ਹੈ ਵਾਧਾ ਘਾਟਾ ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ, ਸਾਰੇ ਨੂੰ ਮੇਨਟੇਨ ਕਰਨ ਵਾਲਾ ਇਹ ਹੈਗਾ ਆ। ਔਰ ਇਹਦੇ ਵਿੱਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਫਿਸ ਸਾਰੇ ਨੇ ਜਿਹੜੇ ਉਹ ਸਾਰੇ ਕੰਮ ਕਰ ਰਹੇ ਨੇ, ਤੇ ਉਹਨਾਂ ਵਿੱਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ, ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ ਤੇ ਪਿੰਡ ਦੇ ਘਰ ਤਾਂ ਸਾਰੇ ਹੁੰਦੇ ਨੇ, ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ, ਉੱਥੇ ਕੋਈ ਖਾਸ ਗੱਲ ਆ, ਹਾਂਜੀ, ਤੇ ਅਸੀਂ ਫਿਰ ਗੁਰਦੁਆਰੇ ਪਹੁੰਚ ਜਾਂਦੇ। ਹਾਂਜੀ, ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ, ਇੱਕ ਐਸਾ ਵੱਡਾ ਉੱਚਾ ਨਿਸ਼ਾਨ ਸਾਹਿਬ ਹੈਗਾ ਆ, ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿੱਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ। ਔਰ ਇਹ ਜਿਹੜਾ ਨਿਊਕਲੀਅਸ ਆ ਇਹ ਇਟ ਸੈਲਫ ਫਿਰ ਆਪਣੇ ਆਪ, ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ ਤੇ ਸੈੱਲ ਦਾ ਡਬਲ ਲੇਅਰ ਸੀਗਾ, ਉਹ ਸੈੱਲ ਦੀ ਦੀਵਾਰ ਸੀਗੀ, ਮੈਂਬਰੇਨ ਸੀਗੀ, ਉਹ ਡਬਲ ਲੇਅਰ ਸੀ। ਮੈਨੂੰ ਇੱਕ ਗੱਲ ਯਾਦ ਆ ਗਈ, ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ, ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਦੇ ਉੱਪਰ। ਤੋਂ ਇੱਕ ਵਾਰ ਮੈਂ ਲਿਖਿਆ ਵੀ ਮੈਂ ਅੰਦਰ ਕਿੱਥੇ ਬੰਦ ਸਾਂ, ਮੈਨੂੰ ਮੇਰੀ ਬੀ ਕਲਾਸ ਹੁੰਦੀ ਸੀ ਔਰ ਮੈਂ ਕਿੱਥੇ ਬੰਦ ਸੀਗਾ। ਮੈਂ ਲਿਖਿਆ ਵੀ ਇੱਕ ਤਾਂ ਸੜਕ ਤੋਂ ਬਾਹਰ ਅੰਦਰ ਜੇਲ੍ਹ ਚ ਐਂਟਰ ਕਰਦੇ ਇੱਕ ਦੀਵਾਰ ਆ, ਉਸ ਵੱਡੇ ਗੇਟ ਤੋਂ ਉਸ ਤੋਂ ਅੰਦਰ ਆਉਣਾ ਹੈਗਾ, ਉਸ ਤੋਂ ਅੱਗੇ ਆ ਕੇ ਫਿਰ ਡਿਓੜੀ ਦਾ ਇੱਕ ਗੇਟ ਹੁੰਦਾ ਆ, ਡਿਓੜੀ ਦੇ ਗੇਟ ਤੋਂ ਤੁਸੀਂ ਅੰਦਰ ਜਾਂਦੇ ਹੋ ਤੇ ਉੱਥੇ ਫਿਰ ਉਸ ਜੇਲ੍ਹ ਦਾ ਆਫਿਸ ਹੈਗਾ, ਉੱਥੇ ਤੁਹਾਡੀ ਸ਼ਨਾਖਤ, ਆਈਡੈਂਟੀਫਿਕੇਸ਼ਨ ਸਾਰਾ ਕੁਝ ਲਿਖਿਆ ਜਾਂਦਾ ਹੈਗਾ। ਉੱਥੇ ਤੁਹਾਡੀ ਹੱਥਕੜੀ ਖੋਲ ਕੇ ਤੇ ਤੁਹਾਨੂੰ ਜੇਲ੍ਹ ਜਗ੍ਹਾ ਭੇਜਣਾ ਹੁੰਦਾ। ਉਸ ਡਿਓੜੀ ਦੇ ਅਗਲੇ ਪਾਸੇ ਫੇਰ ਇੱਕ ਦਰਵਾਜ਼ਾ ਹੁੰਦਾ ਆ, ਉਹ ਦਰਵਾਜ਼ਾ ਖੁੱਲਦਾ ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਅੰਦਰ ਦਾਖਲ ਹੋ ਜਾਂਦੇ। ਸਾਹਮਣੇ ਇੱਕ ਪੂਰਾ ਰਸਤਾ ਹੁੰਦਾ ਤੇ ਰਸਤਾ ਬਿਲਕੁਲ ਠੀਕ ਜਿਹੜਾ ਸੈਂਟਰ ਜਿਹੜਾ ਹੈਗਾ ਨਾ ਤੁਹਾਡਾ ਆਮ ਤੌਰ ਤੇ ਸੈਂਟਰ ਕੋਲ, ਉਸ ਨੂੰ ਤੁਸੀਂ ਕਹਿ ਸਕਦੇ ਹੈਗੇ ਜੀ ਚੱਕਰ ਹੌਲਦਾਰ, ਉੱਥੇ ਹੁੰਦਾ ਚੱਕਰ ਦਾ ਇੱਕ ਗੁੰਬਦ ਬਣਿਆ ਹੋਇਆ ਸੈਂਟਰ ਏਰੀਆ, ਔਰ ਉਹਦੇ ਵਿੱਚ ਓਪੀ ਪੋਸਟ ਹੁੰਦੀ ਜਿਹੜੀ ਚਾਰਟ ਫਿਰ ਉੱਤੇ ਸਪਾਈ ਕਲਰ ਨਜ਼ਰ ਰੱਖ ਰਿਹਾ ਸਾਰੀ ਜੇਲ੍ਹ ਦੇ ਵਿੱਚ, ਉਹ ਹੁੰਦੀ ਹੈ। ਉੱਥੋਂ ਫਿਰ ਖੱਬੇ ਪਾਸੇ ਜਾਓ ਤੇ ਇੱਕ ਰਸਤਾ ਹੈ ਜਿਹੜਾ ਬੀ ਕਲਾਸ ਨੂੰ ਜਾਂਦਾ, ਸੱਜੇ ਪਾਸੇ ਨੂੰ ਜਾਓ ਤੇ ਜਿਹੜੀਆਂ ਪੁਰਾਣੀਆਂ ਆਮ ਜੇਲ੍ਹਾਂ ਵਾਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜਾਂਦਾ, ਖੱਬੇ ਪਾਸੇ ਜੀ ਬੀ ਕਲਾਸ ਨੂੰ ਜਾਂਦਾ ਸੀ, ਔਰ ਸੱਜੇ ਬੀ ਖੱਬੇ ਪਾਸੇ ਮੁੜਦਿਆਂ ਹੀ ਸੱਜੇ ਹੱਥ ਦੇ ਤੁਹਾਡੇ ਫਾਂਸੀ ਕੋਠੀਆਂ ਹੁੰਦੀਆਂ ਸੀਗੀਆਂ, ਔਰ ਉਹਦੇ ਬੈਕ ਸਾਈਡ ਤੇ ਬੀ ਕਲਾਸ ਹੁੰਦੀ ਸੀ। ਮੈਂ ਜਦੋਂ ਇੰਨੇ ਕੁ ਦਰਵਾਜ਼ਿਆਂ ਦਾ ਨਾਂ ਲਿਆ ਤੇ ਉਹ ਬੜੀ ਹੈਰਾਨੀ ਹੋਈ ਵੀ ਹੱਦ ਹੋ ਗਈ, ਇੰਨੀ ਦੂਰ ਤੱਕ ਬੀ ਕਲਾਸ ਵਾਲਿਆਂ ਨੂੰ ਬੰਦ ਕੀਤਾ ਹੁੰਦਾ ਸੀਗਾ। ਸੋ ਉਹੀ ਮੈਂ ਗੱਲ ਕਰ ਰਿਹਾ ਹਾਂ ਸੈੱਲ ਦੇ ਸਬੰਧ ਦੇ ਵਿੱਚ, ਵੀ ਸਭ ਤੋਂ ਪਹਿਲਾਂ ਤਾਂ ਬਾਹਰ ਮੈਂਬਰੇਨ ਹੈਗਾ ਆ, ਮੈਂਬਰੇਨ ਵੀ ਡਬਲ ਲੇਅਰ ਹੈਗਾ ਆ, ਉਹਦੇ ਵਿੱਚੋਂ ਲੰਘ ਕੇ ਫਿਰ ਇਸ ਸਮੁੰਦਰ ਜਿਹੜਾ ਹੈ ਤਰਲ ਪਦਾਰਥ ਵਾਲਾ ਸਾਈਟੋਪਲਾਜ਼ਮ ਦਾ, ਇਹਨੂੰ ਲੰਘ ਕੇ ਜਾਓਗੇ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਚੀਜ਼ ਜਿਹੜੀ ਦਿਸਦੀ ਅਸੀਂ ਉੱਥੇ ਥਾਂ ਤੇ ਪਹੁੰਚੋਗੇ, ਔਰ ਉਹ ਤੁਹਾਡਾ ਨਿਊਕਲੀਅਸ ਹੈਗਾ ਆ, ਔਰ ਨਿਊਕਲੀਅਸ ਫਿਰ ਇੱਕ ਡਬਲ

0: ਪੇੜ ਹੈਗਾ। ਨਿਊਕਲੀਅਸ ਜਿਹੜਾ ਆ ਉਹਦਾ ਵੀ ਡਬਲ ਲੇਅਰ ਦੀ ਦੀਵਾਰ ਵੀ ਅਸੀਂ ਜਿਵੇਂ ਕੋਈ ਬਹੁਤ ਸਾਡੀ ਸੇਫਟੀ ਵਾਲੀ ਚੀਜ਼ ਹੁੰਦੀ ਹੈ ਨਾ, ਤੇ ਉਹਨੂੰ ਅਸੀਂ ਆਮ ਜ਼ਿਆਦਾਤਰ ਪੂਰੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ, ਉਹਦੀ ਸਿਕਿਉਰਿਟੀ ਕਰਦੇ ਹਾਂ। ਔਰ ਇਸੇ ਤਰ੍ਹਾਂ ਦਾ ਨਿਊਕਲੀਅਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰਡ ਹੁੰਦੀ ਹੈ, ਔਰ ਇਹਦੇ ਅੰਦਰ ਜੋ ਵੀ ਕੁਝ ਕੰਟਰੋਲ ਹੁੰਦਾ ਹੈ, ਸਭ ਤੋਂ ਵਿਰਾਸਤੀ ਚੀਜ਼ਾਂ, ਸਭ ਤੋਂ ਕੀਮਤੀ ਚੀਜ਼ਾਂ ਇਹਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ। ਜਿੰਨਾ ਵੀ ਕਰੈਕਟਰ ਕਿਸੇ ਅਗਲੀ ਪੀੜ੍ਹੀ ਨੂੰ ਟ੍ਰਾਂਸਮਿਟ ਹੁੰਦਾ ਹੈ, ਜਾਂ ਇੰਝ ਕਹਿ ਲਓ ਜੇ ਪਿਓ ਹਕਲਾਉਂਦਾ ਸੀ ਤੇ ਬੱਚਾ ਵੀ ਹਕਲਾਉਣ ਲੱਗ ਗਿਆ, ਜੇ ਪਿਓ ਨੂੰ ਕਿਸੇ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਸੀ ਤੇ ਅੱਗੇ ਬੱਚੇ ਨੂੰ ਟ੍ਰਾਂਸਮਿਟ ਹੋ ਗਈ, ਮਾਂ ਨੂੰ ਜਾਂ ਕਿਸੇ ਨੂੰ ਕੋਈ ਐਸੀ ਬਿਮਾਰੀ ਸੀ ਤੇ ਅੱਗੇ ਧੀ ਜਾਂ ਪੁੱਤ ਨੂੰ ਅੱਗੇ ਟ੍ਰਾਂਸਮਿਟ ਹੋ ਗਈ। ਸੋ ਇੱਥੇ ਉਹ ਸਾਰਾ ਰਿਕਾਰਡ ਹੁੰਦਾ ਹੈ ਭਾਈ ਤੇਰੀ ਭਾਈ ਆ ਮਾਲਖਾਨਾ ਤੇ ਜ਼ਮੀਨ ਤੇਰੀ ਇੰਨੀ ਸੀਗੀ ਇੱਥੇ ਪਿੱਛੇ ਲਿਖੀ ਜਦੋਂ ਤੂੰ ਪਾਕਿਸਤਾਨ ਚੋਂ ਆਇਆ ਸੈਂ, ਤੇ ਹੁਣ ਜਿਹੜੀ ਜ਼ਮੀਨ ਤੈਨੂੰ ਇੰਨੀ ਅਲਾਟ ਹੋ ਰਹੀ ਹੈ, ਔਰ ਇਸ ਕਰਕੇ ਹੋ ਰਹੀ ਕਿਉਂਕਿ ਤੇਰਾ ਪਿੱਛੇ ਰਿਕਾਰਡ ਆ ਸਾਨੂੰ ਦੱਸਦਾ ਹੈਗਾ। ਮੇਰੇ ਕਹਿਣ ਤੋਂ ਭਾਵ ਤੁਹਾਡੀਆਂ ਪਿਛਲੀਆਂ ਜਨਰੇਸ਼ਨ ਦਾ ਜਿੰਨਾ ਵੀ ਰਿਕਾਰਡ ਹੈ ਜੋ ਵੀ ਕੁਝ ਹੈਗਾ ਆ ਉਹ ਸਾਰਾ ਇਹਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਪ੍ਰਜ਼ਰਵ ਹੁੰਦਾ ਹੈ, ਅਲੱਗ ਅਲੱਗ ਥਾਵਾਂ। ਮੈਂ ਇਸ ਕਰਕੇ ਕਹਿ ਰਿਹਾ ਇਹਦਾ ਇੱਕ ਆਪਣਾ ਇਨਵਾਇਰਮੈਂਟ, ਜਿਵੇਂ ਸਾਈਟੋਪਲਾਜ਼ਮ ਦਾ ਇੱਕ ਆਪਣਾ ਇਨਵਾਇਰਮੈਂਟ ਹੈ ਨਾ, ਇਸੇ ਤਰ੍ਹਾਂ ਇਸ ਨਿਊਕਲੀਅਸ ਦਾ ਇੱਕ ਆਪਣਾ ਇਨਵਾਇਰਮੈਂਟ ਹੈਗਾ ਆ, ਔਰ ਉਹ ਇੱਕ ਗੂੜੇ ਰੰਗ ਦਾ ਆਮ ਨਿਊਕਲੀਅਸ ਦੇ ਸਾਈਟੋਪਲਾਜ਼ਮ ਦੇ ਨਾਲੋਂ ਗੂੜੇ ਰੰਗ ਦਾ ਸਾਈਟੋਪਲਾਜ਼ਮ, ਪ੍ਰੋਟੋਨ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰੇ ਓਰਗੇਨਲ ਜਿਹੜੇ ਨੇ ਵੱਖ ਵੱਖ ਥਾਵਾਂ ਤੇ ਰਹਿੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੋਸੋਮਸ ਜਾਂ ਇੰਡੋਪਲਾਜ਼ਮਿਕ ਰੈਟੀਕੁਲਮ। ਮੈਂ ਇਹਨਾਂ ਸਾਰਿਆਂ ਬਾਰੇ ਥੋੜੀ ਥੋੜੀ ਤੁਹਾਨੂੰ ਜਿਹੜੀ ਤਫਸੀਲ ਹੈ ਉਹ ਦੇਣੀ ਹੈ, ਅੱਗੇ ਪਤਾ ਲੱਗੇ ਵੀ ਇਹਦੇ ਵਿੱਚ ਕੀ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਦਿੱਤਾ ਵੀ ਜਿਹੜੇ ਕ੍ਰੋਮੋਸੋਮਸ ਨੇ ਨਾ, ਜਿਹਦੇ ਬਾਰੇ ਆਪਾਂ ਵਾਰ ਵਾਰ ਗੱਲ ਕਰ ਚੁੱਕੇ ਹਾਂ ਕਿ 23 ਪੇਅਰ ਕ੍ਰੋਮੋਸੋਮਸ ਹੁੰਦੇ ਨੇ ਮਾਂ ਵਾਲੇ ਪਾਸਿਓਂ ਆਉਂਦੇ ਨੇ, 23 ਪੇਅਰ ਕ੍ਰੋਮੋਸੋਮਸ ਜਿਹੜੇ ਨੇ ਬਾਬਾ ਪਿਓ ਵਾਲੇ ਪਾਸਿਓਂ ਆਉਂਦੇ ਨੇ ਜਦੋਂ ਸਪਰਮ ਤੇ ਓਵਮ ਆਪਸ ਚ ਮਿਲਦੇ ਨੇ, ਔਰ ਅਲਟੀਮੇਟ ਜਦੋਂ ਉਹ ਫਿਊਜ਼ ਹੁੰਦੇ ਨੇ। ਮੈਂ ਉਸ ਸਾਰੀ ਕਹਾਣੀ ਨੂੰ ਵਾਰ ਵਾਰ ਕਹਿ ਚੁੱਕਿਆ, ਮੈਂ ਲੰਬਾ ਨਾ ਜਾਵਾਂ। ਜਦੋਂ ਉਹ ਆਪਸ ਚ ਫਿਊਜ਼ ਹੁੰਦੇ ਨੇ ਤੇ ਉਹ ਫਿਊਜ਼ ਹੋਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਓਵਮ ਦੇ ਵਿੱਚ, ਉਸ ਵੇਲੇ ਉਹ 46 ਸੀਗੇ। ਫਿਰ ਉਹਨਾਂ ਨੂੰ ਆਖਿਆ ਵੀ ਨਹੀਂ ਇਹ ਕੰਮ ਨਹੀਂ ਚੱਲਣਾ ਇਸ ਘਰ ਦੇ ਵਿੱਚ, ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਚੰਗਾ ਅਸੀਂ ਇਕੱਠੇ ਹੋ ਜਾਂਦੇ ਤੇ ਫਿਊਜ਼ ਹੋ ਜਾਂਦੇ। ਔਰ ਉਹ ਫਿਊਜ਼ ਹੋ ਗਏ ਸੀ ਤੇ ਫਿਰ ਉਹ ਦੁਬਾਰਾ 23 ਪੇਅਰ ਬਣ ਗਏ ਸੀ, ਔਰ 23 ਪੇਅਰ ਦੇ ਵਿੱਚੋਂ ਵੀ 22 ਪੇਅਰ ਉਹ ਸਨ ਜਿਨ੍ਹਾਂ ਨੇ ਤੁਹਾਡਾ ਨੱਕ ਮੂੰਹ ਅੱਖ ਯੇ ਵੋ ਸਾਰਾ, ਤੇਰੇ ਮਾਂ ਦਾ ਰੰਗ ਇਸ ਤਰ੍ਹਾਂ ਸੀ, ਅੱਖਾਂ ਦਾ ਤੇਰਾ ਵੀ ਇਸ ਤਰ੍ਹਾਂ ਦਾ, ਤੇਰੇ ਪਿਓ ਦੇ ਵਾਲ ਦਾੜੀ ਦੇ ਇਸ ਤਰ੍ਹਾਂ ਇਸ ਤਰ੍ਹਾਂ ਸੀ, ਤੇਰੇ ਵੀ ਇਸੇ ਤਰ੍ਹਾਂ ਦੇ ਹੋਣਗੇ। ਕਹਿਣ ਤੋਂ ਭਾਵ ਹੈ ਵੀ ਇਹ ਸਾਰਾ ਕੁਝ ਉਹਨਾਂ ਦੇ ਵੱਸ ਹੁੰਦਾ ਹੈ, ਪਰ ਇੱਕ ਜਿਹੜਾ ਜੋੜਾ ਹੁੰਦਾ ਹੈ ਉਹਦੇ ਵਿੱਚ ਕਰੈਕਟਰਿਸਟਿਕਸ ਹੁੰਦੇ ਨੇ। ਕਰੈਕਟਰਿਸਟਿਕਸ ਨੇ ਆਦਤਾਂ, ਕਰੈਕਟਰਿਸਟਿਕਸ ਨੇ ਬਿਮਾਰੀਆਂ, ਕਰੈਕਟਰਿਸਟਿਕਸ ਨੇ ਕਦ ਕਾਠ, ਕਰੈਕਟਰਿਸਟਿਕਸ ਨੇ ਉਹਦਾ ਚਲਣ ਬਿਹੇਵੀਅਰ, ਇਹ ਸਾਰਾ ਕੁਝ ਉਹਦੇ ਵਿੱਚ ਹੁੰਦਾ। ਪਰ ਬਿਹੇਵੀਅਰ ਕਈ ਤਰ੍ਹਾਂ ਚੇਂਜ ਵੀ ਤਾਂ ਹੁੰਦਾ ਹੈ ਨਾ, ਪਿਓ ਨਾਲ ਪੁੱਤਰ ਦਾ ਜਿਹੜਾ ਸ਼ਾਂਤ ਵੀ ਹੋ ਸਕਦਾ, ਪਿਓ ਨਾਲ ਪੁੱਤਰ ਦਾ ਜ਼ਿਆਦਾ ਕ੍ਰੋਧ ਵੀ ਹੋ ਸਕਦਾ ਹੈ। ਹੁਣ ਅਕਬਰ ਤੇ ਵਿਚਾਰਾ ਇਸ ਤਰ੍ਹਾਂ ਦਾ ਨਹੀਂ ਸੀ, ਇਹੋ ਜਿਹਾ ਰੰਗਜੇਬ ਹੋ ਗਿਆ। ਹਾਂਜੀ, ਤੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਰੈਕਟਰ ਜਿਹੜੇ ਚੇਂਜ ਕਿਉਂ ਹੁੰਦੇ ਨੇ, ਕਿਉਂਕਿ ਮਾਂ ਹੋਰ ਹੁੰਦੀ ਹੈ ਔਰ ਉਹਦੇ ਕਰੈਕਟਰ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਜਿਸ ਕਰਕੇ ਇਹ ਸਾਰੀ ਚੀਜ਼ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹ ਸਾਰੀ ਦੀ ਸਾਰੀ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਕੀਤੀ ਹੋਈ ਖਾਸ ਆਈਟਮ ਜਿਹਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ, ਇਹ ਉਹਦੇ ਵਿੱਚ ਹੁੰਦੀ ਹੈ। ਔਰ ਕ੍ਰੋਮੋਸੋਮਸ ਮਾਈਕਰੋਸਕੋਪ ਚ ਅਸੀਂ ਦੇਖਦੇ ਹਾਂ ਤੇ ਐ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ, ਸੀੜੀਆਂ ਬਣੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਉਹਦੇ ਚ ਕਰੈਕਟਰ ਜਿਹੜੇ ਸਾਰੇ ਨੇ ਪ੍ਰਿਜ਼ਰਵ ਕੀਤੇ ਹੁੰਦੇ ਨੇ। ਔਰ ਆਮ ਤੌਰ ਤੇ ਅਸੀਂ ਹੁਣ ਉਹ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਸ ਜੀਨਸ ਦੇ ਵਿੱਚ ਕੀ ਡਾਕਟਰ ਹਰਗੋਬਿੰਦ ਖੁਰਾਣਾ ਨੇ ਸਭ ਤੋਂ ਪਹਿਲਾਂ ਇਹ ਜੀਨਸ ਦੀ ਸਟੱਡੀ ਸਟਾਰਟ ਕੀਤੀ, ਜਿਹੜੀ ਹਜੇ ਤੱਕ ਚੱਲ ਰਹੀ, ਹੁਣ ਵੀ ਹੋਰ ਵੀ ਡਿਵੈਲਪਮੈਂਟ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਜੀਨਸ ਦੇ ਵਿੱਚੋਂ, ਕਿਉਂਕਿ ਹੁਣ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਹੋਣਾ ਸ਼ੁਰੂ ਹੋ ਗਿਆ, ਹੁਣ ਤੇ ਬੰਦੇ ਨੂੰ ਜਨਾਨੀ ਦੀ ਲੋੜ ਨਹੀਂ ਰਹੇਗੀ, ਜਨਾਨੀ ਨੂੰ ਬੰਦੇ ਦੀ ਲੋੜ ਨਹੀਂ ਰਹੇਗੀ, ਹੁਣ ਤਾਂ ਜਨਰੇਸ਼ਨ ਇਸ ਤਰ੍ਹਾਂ ਦੀ ਕਲੋਨਿੰਗ ਨਾਲ ਹੋਣੀ ਸ਼ੁਰੂ ਹੋ ਜਾਣੀ। ਤੇ ਜੇ ਕਲੋਨਿੰਗ ਨਾਲ ਸ਼ੁਰੂ ਹੋ ਜਾਣੀ ਤੇ ਕਿਸੇ ਇੱਕ ਦਾ ਹੀ ਕਰੈਕਟਰ ਲੈ ਕੇ ਇੱਕ ਦਾ ਹੀ ਬਲੱਡ ਲੈ ਕੇ ਤੁਸੀਂ ਉਹਦੇ ਤੋਂ ਕਲੋਨਿੰਗ ਕਰ ਲਓ, ਅਗਰ ਇਸ ਗੱਲ ਦੀ ਮਨਜ਼ੂਰੀ ਮਿਲ ਗਈ, ਅਗਰ ਇਸ ਗੱਲ ਆਮ ਹੋ ਗਈ ਤੇ ਫਿਰ ਨਾ ਮਾਂ ਰਹੂਗੀ। ਹੁਣ ਅਸੀਂ ਕਹਿੰਦੇ ਨਾ ਮਾਸੀ ਨਹੀਂ ਹੈਗੀ, ਜੀ ਭੂਆ ਨਹੀਂ ਹੈਗੀ, ਜੀ ਚਾਚਾ ਨਹੀਂ ਹੈਗਾ, ਹੈਂ, ਕਿਸੇ ਦਾ ਕੁਝ ਮਾਮਾ ਨਹੀਂ ਹੈਗਾ। ਸੋ ਇਹ ਸਾਰੀਆਂ ਗੱਲਾਂ ਤੇ ਅਗਲੇ ਆਉਣ ਵਾਲਾ ਸਮਾਂ ਐਸਾ ਆ ਰਿਹਾ ਹੈ, ਮੈਨੂੰ ਦਿਸ ਰਿਹਾ ਹੈ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਵੇ, ਮੈਡੀਕਲ ਸਾਇੰਸ ਵੀ ਪੜ ਰਿਹਾ ਹੈ, ਜਿਸ ਤਰ੍ਹਾਂ ਸਰਚ ਹੋ ਰਹੀ ਹੈ, ਵੀ ਮਾਂ ਵੀ ਨਹੀਂ ਰਹਿਣੀ ਤੇ ਪਿਓ ਨਹੀਂ ਰਹਿਣਾ, ਮਾਂ ਕਿਹਨੂੰ ਕਹੋਗੇ, ਪਿਓ ਕਿਹਨੂੰ ਕਹੋਗੇ ਤੁਸੀਂ, ਹਾਂਜੀ। ਸੋ ਇਸ ਤਰ੍ਹਾਂ ਦਾ ਹਾਲਾਤ ਬਣ ਰਿਹਾ, ਪਰ ਫਿਰ ਵੀ ਇਹ ਸਾਰੀਆਂ ਗੱਲਾਂ ਜਿਹੜੀ ਕੁਦਰਤ ਦਾ ਨਿਯਮ ਹੈ ਉਹ ਤਾਂ ਉਵੇਂ ਪ੍ਰਿਜ਼ਰਵ ਰਹਿਣਾ ਹੀ ਆ, ਉਹ ਉਸੇ ਤਰ੍ਹਾਂ ਹੀ ਪ੍ਰਿਜ਼ਰਵ ਰਹਿਣਾ, ਇਹ ਕ੍ਰੋਮੋਸੋਮਸ ਉਸੇ ਤਰ੍ਹਾਂ ਹੀ ਕੈਰੀ ਕਰਨਗੇ ਜਿਹਦਾ ਬਲੱਡ ਆ। ਜਿਹਦਾ ਬਲੱਡ ਆ ਉਹ ਵੀ ਤਾਂ ਕਿਸੇ ਮਾਂ ਜਾਂ ਬਾਪ ਵੱਲੋਂ ਆਇਆ ਹੀ ਹੋਏਗਾ ਨਾ, ਔਰ ਉਸ ਬਲੱਡ ਦੇ ਵਿੱਚ ਜੋ ਕੋਈ ਪ੍ਰਿਜ਼ਰਵ ਹੈਗਾ ਆ, ਔਰ ਉਸੇ ਨੂੰ ਹੀ ਨਿਊਟਰਲਾਈਜ਼ ਕਰਨ ਵਾਸਤੇ ਡਾਕਟਰ ਹਰਗੋਬਿੰਦ ਖੁਰਾਨਾ ਨੇ ਖੋਜ ਸ਼ੁਰੂ ਕੀਤੀ ਸੀ, ਜਿਹੜੀ ਹੁਣ ਵੀ ਚੱਲ ਰਹੀ ਹੈ, ਵੀ ਅਸੀਂ ਇਸ ਤਰ੍ਹਾਂ ਦਾ ਸਿੰਥੇਸਿਸ ਕਰ ਦਿੱਤਾ ਜਾਵੇ ਕਿ ਜੇ ਪਿਓ ਨੂੰ ਸ਼ੂਗਰ ਸੀ ਤੇ ਬੱਚੇ ਨੂੰ ਗਾ ਸ਼ੂਗਰ ਨਾ ਟ੍ਰਾਂਸਮਿਟ ਹੋਵੇ, ਜੇ ਕਿਸੇ ਮਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਪੀਸੀਓ ਵਗੈਰਾ ਦੀਆਂ ਤੇ ਉਹਦੀ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਉਣ, ਸੋ ਇਸ ਤਰ੍ਹਾਂ ਦਾ ਜਿਹੜੀ ਸਟੱਡੀ ਹੈ ਉਹ ਇਸ ਸੰਬੰਧ ਵਿੱਚ ਚੱਲ ਰਹੀ ਹੈ। ਸੋ ਇਹ ਜਿਹੜੇ ਕ੍ਰੋਮੋਸੋਮ ਹਨ ਇਹ ਪਤਲੇ ਪਤਲੇ ਧਾਗਿਆਂ ਵਰਗੇ ਹੁੰਦੇ, ਔਰ ਧਾਗੇ ਵੀ ਰੇਸ਼ੇ ਜਿਵੇਂ ਕੋਈ ਜੇ ਤੁਸੀਂ ਕਿਸੇ ਮੈਗਨੀਫਾਈਡ ਲੈਂਸ ਦੇ ਨਾਲ ਕਿਸੇ ਕੱਪੜੇ ਨੂੰ ਵੇਖੋ ਨਾ ਤੇ ਤੁਹਾਨੂੰ ਬਰੀਕ ਰੇਸ਼ੇ ਇੱਕ ਦੂਸਰੇ ਦੇ ਨਾਲ ਵਰੇ ਹੋਏ ਦਿਖਾਈ ਦਿੰਦੇ ਨੇ, ਪੀੜੀਆਂ ਬਣੀਆਂ ਹੋਈਆਂ ਤੇ ਤਾਣੇ ਤੇ ਪੇਟੇ ਦੇ ਜਿਹੜੇ ਰੇਸ਼ੇ ਨੇ ਉਹ ਇਸ ਤਰ੍ਹਾਂ ਦੇ ਸਾਨੂੰ ਦਿਖਾਈ ਦੇਣਗੇ, ਔਰ ਉਹਨਾਂ ਦੇ ਵਿੱਚ ਵੀ ਫਿਰ ਅੱਗੇ ਬਹੁਤ ਹੋਰ ਸਟੱਡੀ ਹੈਗੀ ਹੈ, ਔਰ ਉਹ ਕਿਤੇ ਕਿਤੇ ਕੀ ਖਰਾਬੀ ਹੈ ਜਾਂ ਦਾ ਤੁਸੀਂ ਦੇਖਣ ਭਾਈ ਕਿਸੇ ਪਿਓ ਨੂੰ ਤਾਂ ਸ਼ੂਗਰ ਸੀ ਅਸੀਂ ਵੇਖ ਲਈ, ਉਸ ਤੋਂ ਬਾਅਦ ਜਦੋਂ ਬੱਚਾ ਹੋਇਆ ਉਹਦੇ ਵਿੱਚ 25-30-35 ਸਾਲ ਤੱਕ ਤਾਂ ਸ਼ੂਗਰ ਹੋਈ ਨੀ, ਉਸ ਤੋਂ ਬਾਅਦ ਹੋ ਗਈ ਆ, 50 ਸਾਲ ਤੱਕ ਉਹਦੇ ਸ਼ੂਗਰ ਨਹੀਂ ਹੋਈ ਹੁਣ ਹੋ ਗਈ ਹੈ, ਔਰ ਇਹ ਸਾਰੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਉਹਨਾਂ ਧਾਗਿਆਂ ਰੇਸ਼ਿਆਂ ਦੇ ਵਿੱਚ ਕਿਸ ਕਿਸ ਪੁਆਇੰਟ ਤੇ ਜਾ ਕੇ ਡੈਂਟ ਪੈ ਹੋਏ ਨੇ ਜਿਹੜੇ ਇਹ ਸਾਬਤ ਕਰਦੇ ਨੇ ਕਿ ਇੰਨੀ ਉਮਰ ਤੱਕ ਜਾਂਦਿਆਂ ਜਾਂਦਿਆਂ ਇਸ ਬੰਦੇ ਨੂੰ ਆਹ ਕੁਛ। ਅਜੋਸੀ ਲੋਕ ਤੁਸੀਂ ਦੇਖਦੇ ਹੋ ਨਾ ਇਹਨਾਂ ਦੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ, ਫਿਜ਼ੀਕਲ ਐਕਸਪਲੇਨੇਸ਼ਨ ਮੈਂ ਕਹਾਂ ਫਿਜ਼ੀਕਲ ਐਕਸਪਲੇਨੇਸ਼ਨ ਨਹੀਂ ਹੋਊਗਾ, ਲੈ ਵੀ ਤੇਰਾ ਪਿਛੇ ਤੇ ਆਹ ਹੋਇਆ ਸੀਗਾ ਹੁਣ ਅੱਗੇ ਤੇਰੀ ਐ ਹੋ ਸਕਦਾ, ਹੁਣ ਤੇਰੀ ਉਮਰ ਇੰਨੀ ਹੈਗੀ ਇੰਨੀ ਉਮਰ ਤੋਂ ਬਾਅਦ ਤੈਨੂੰ ਆਹ ਵੀ ਹੋ ਸਕਦਾ, ਇਹ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੇ ਨੇ, ਪਰ ਅਸਲ ਦੇ ਵਿੱਚ ਇਹਦਾ ਫਿਜ਼ੀਕਲ ਐਕਸਪਲੇਨੇਸ਼ਨ ਜਿਹੜਾ ਉਹ ਸਾਡੇ ਇਹਨਾਂ ਜੀਨਸ ਦੇ ਵਿੱਚ ਛੁਪਿਆ ਹੋਇਆ ਹੈ, ਕਿੰਨੀ ਉਮਰ ਦੇ ਵਿੱਚ ਕਿਸ ਬੰਦੇ ਨੂੰ ਅੱਗੇ ਜਾ ਕੇ ਕੀ ਕੁਛ ਹੋ ਜਾਣ ਦੀਆਂ ਸੰਭਾਵਨਾ ਹੈਗੀਆਂ ਨੇ, ਔਰ ਉਹਨਾਂ ਜਿਹੜੀ ਸੰਭਾਵਨਾ ਹੁੰਦੀਆਂ ਨੇ ਨਾ ਉਹ ਹਮੇਸ਼ਾ ਸਾਡੇ ਹੱਥ ਹੁੰਦੀਆਂ ਨੇ, ਜੇ ਅਸੀਂ ਉਹਦੇ ਮੁਤਾਬਕ ਪਰਹੇਜ਼ ਪ੍ਰਕੋਸ਼ਨ ਸਾਨੂੰ ਪਤਾ ਹੋਵੇ ਵੀ ਅੱਗੇ ਬਰਸਾਤ ਹੋਣ ਵਾਲੀ ਅੱਗੇ ਮੌਸਮ ਇਸ ਤਰ੍ਹਾਂ ਦਾ ਆਉਣ ਵਾਲਾ, ਤੇ ਜੇ ਅਸੀਂ ਪਰਹੇਜ਼ ਪ੍ਰਕੋਸ਼ਨ ਕਰ ਲਈ ਤੇ ਕਿਵੇਂ ਕਹਾਂਗੇ ਵੀ ਭਿੱਜ ਜਾਏਗਾ ਸਾਡਾ ਲੱਕੜ ਬਾਲਣ ਦੇ, ਨਹੀਂ ਨਾ ਭਿੱਜੂਗਾ ਬਚ ਜਾਏਗਾ ਨਾ। ਸੋ ਇਸੇ ਤਰ੍ਹਾਂ ਹੀ ਇਹ ਜੀਨਸ ਦੀ ਜਿਹੜੀ ਸਟੱਡੀ ਹੈ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਇਹਨੂੰ ਇਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਅਸੀਂ ਕਹਿੰਦੇ ਹਾਂ ਸਾਨੂੰ ਅੱਗੇ ਤੋਂ ਨਾ ਹੋਣ। ਸੋ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਜਿਹੜੇ ਧਾਗੇ ਹੈਗੇ ਨੇ ਇਹ ਇੱਕ ਤਰ੍ਹਾਂ ਦੇ ਕ੍ਰੋਮੋਸੋਮ ਜਿਹੜੇ ਨੇ ਇਹ ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਇੱਕ ਤਰ੍ਹਾਂ ਦੇ ਸਟੋਰ ਹਾਊਸ ਨੇ, ਧਾਗੇ ਵੀ ਰੂਹ ਦਾ ਸਟੋਰ ਹਾਊਸ ਨੇ, ਜਿੱਥੋਂ ਕਪਾਹ ਆਈ ਸੀ ਕਿੱਥੋਂ ਕੋਈ ਰੇਸ਼ੇ ਬਣੇ ਸੀਗੇ ਕਿੱਥੇ ਕੱਟਿਆ ਗਿਆ ਸੀ ਕੀ ਸੀ ਸਾਰਾ ਰਿਕਾਰਡ ਉਹਦੇ ਵਿੱਚ ਦਰਜ ਹੈਗਾ ਆ, ਔਰ ਇਹ ਇਸੇ ਕਰਕੇ ਹੀ ਸਾਰੀਆਂ ਹੀ ਵਿਰਾਸਤੀ ਖੂਬੀਆਂ ਇਹਨਾਂ ਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਬੜਾ ਜ਼ਰੂਰੀ ਰਿਕਾਰਡ ਹੈ। ਇਸ ਕਰਕੇ ਇਹ ਸਾਈਟੋਪਲਾਜ਼ਮ ਤੋਂ ਵੀ ਅਲੱਗ, ਸਾਈਟੋਪਲਾਜ਼ਮ ਦੇ ਵਿੱਚ ਇੱਕ ਆਪਣਾ ਵੱਖਰਾ ਘਰ ਬਣਾ ਕੇ ਜਿਹੜਾ ਹੈ ਨਿਊਕਲੀਅਸ ਇਹਦੇ ਵਿੱਚ ਆਮ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ, ਔਰ ਅਸੀਂ ਇਹ ਕਹਿ ਰਹੇ ਹਾਂ ਕਿ ਇਹਦਾ ਇੱਕ ਆਪਣਾ ਸਾਈਟੋਪਲਾਜ਼ਮ ਹੈ ਜਿਹਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ, ਇਹਦਾ ਇੱਕ ਆਪਣਾ ਘੋਲ ਇੱਕ ਇਨਵਾਇਰਮੈਂਟ ਹੈ ਕਿ ਇਹ ਜਿਹੜੇ ਸੈੱਲ ਨੇ, ਕਿਉਂਕਿ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਸਾਰੇ ਵਧੀਆ ਪ੍ਰਿਜ਼ਰਵ ਕੀਤੀਆਂ ਜਾਣ ਤੇ ਤਾਂ ਲੰਬੇ ਸਮੇਂ ਤੱਕ, ਹੁਣ ਤਾਂ ਸਧਾਰਨੀ ਗੱਲ ਹੀ ਹੈ ਨਾ ਭਾਈ ਜਿਹੜੀ ਚੀਜ਼ ਨੂੰ ਤੁਸੀਂ ਠੰਡਾ ਰੱਖਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਨੂੰ ਲੰਬੇ ਸਮੇਂ ਤੱਕ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਉਹਨੂੰ ਫ੍ਰੀਜ਼ ਕਰ ਦਿੰਦੇ ਨੇ, ਹੁਣ ਬੜੀ ਦੂਰ ਦੂਰ ਦੇ ਬੜੇ ਲੰਬੇ ਲੰਬੇ ਸਮੇਂ ਦੇ ਜਿਹੜੇ ਸਪਰਮਸ ਨੇ ਉਹ ਸਟੋਰ ਕੀਤੇ ਸਾਨੂੰ ਮਿਲਦੇ ਆ, ਖਾਸ ਤੌਰ ਤੇ ਜਿਵੇਂ ਰਸ਼ੀਆ ਵਗੈਰਾ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਲੜਾਈਆਂ ਲੱਗੀਆਂ ਰਹਿੰਦੀਆਂ ਨੇ, ਉੱਥੇ ਕੰਡੀਸ਼ਨ ਆਮ ਤੌਰ ਤੇ ਚੱਲਦੀ ਹੈ ਕਿ ਜਿਹੜੇ ਫੌਜੀ ਜੰਗ ਚ ਜਾਣ ਵਾਲੇ ਨੇ ਉਹਨਾਂ ਦੇ ਜੀਨਸ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ, ਸਪਰਮ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ ਕਿ ਇਹ ਐ ਨਾ ਹੋਵੇ ਵੀ ਇਹ ਮਰ ਜਾਣ ਤੇ ਇਹਨਾਂ ਦੀ ਵਿਰਾਸਤ ਨਾ ਅੱਗੇ ਚੱਲੇ, ਉਹ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਅਲਟੀਮੇਟ ਉਹਨਾਂ ਦੇ ਉੱਤੋਂ ਫਿਰ ਦੁਬਾਰਾ ਜੀਨਸ ਤੋਂ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਨੇ, ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਨੇ ਆਮ ਦੇਸ਼ਾਂ ਵਿੱਚ ਚੱਲ ਰਹੇ ਹੈਗੇ ਨੇ। ਦੂਸਰੀ ਗੱਲ, ਇਸ ਜਿਹੜਾ ਲੇਅਰ ਹੈਗਾ ਆ, ਇਸ ਲੇਅਰ ਦੇ ਵਿੱਚ ਇਸ ਤਰ੍ਹਾਂ ਦੀ ਖਾਸੀਅਤ ਹੈਗੀ ਆ ਜਿਵੇਂ ਮੈਂਬਰੇਨ ਦੇ ਵਿੱਚ ਖਾਸੀਅਤ ਸੀ ਨਾ ਕਿ ਕਿਸੇ ਚੀਜ਼ ਨੂੰ ਉਹ ਇਜਾਜ਼ਤ ਦੇਵੇ ਅੰਦਰ ਆਉਣ ਦੀ, ਕਿਸੇ ਚੀਜ਼ ਨੂੰ ਇਜਾਜ਼ਤ ਦੇਵੇ ਬਾਹਰ ਜਾਣ ਦੀ, ਤਾਂ ਹੀ ਉਹ ਜਾਂਦੀ ਸੀ। ਇਹਦੇ ਵਿੱਚ ਵੀ ਐਵੇਂ ਹੀ ਆ ਕਿ ਜਿਹੜੇ ਇਹਦੇ ਅੰਦਰ ਦੇ ਸਪੈਸ਼ਲ ਰਿਕਾਰਡ ਪ੍ਰਿਜ਼ਰਵ ਨੇ, ਹਰ ਕਿਸੇ ਨੂੰ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ। ਇਹ ਲੇਅਰ ਇਸ ਟਾਈਪ ਦਾ ਹੈ ਕਿ ਸਾਈਟੋਪਲਾਜ਼ਮ ਚ ਭੁਲੀ ਹੋਈ ਕੋਈ ਵੀ ਚੀਜ਼ ਛੇਤੀ ਕੀਤੇ ਜੀਨਸ ਨੂੰ ਖਰਾਬ ਨਹੀਂ ਕਰ ਸਕਦੀ, ਉਹ ਜੀਨਸ ਦਾ ਕਰੈਕਟਰ ਜਿਹੜਾ ਹੈ ਉਸੇ ਤਰ੍ਹਾਂ ਮੇਨਟੇਨ ਰਹਿੰਦਾ ਹੈ। ਅੱਛਾ, ਹੁਣ ਇਹ ਕਰਦਾ ਕੀ ਹੈ ਭਾਈ, ਇਹ ਜਿਹੜਾ ਸਾਡਾ ਹੈਗਾ ਪ੍ਰੋਟੋਪਲਾਜ਼ਮ ਦੇ ਅੰਦਰ ਜਿਹੜੇ ਜੀਨਸ ਰਹਿ ਰਹੇ ਨੇ ਇਹ ਕਰਦੇ ਕੀ ਨੇ, ਇੱਕ ਤਾਂ ਸਾਡੀ ਗਰੋਥ ਨੂੰ ਮੇਨਟੇਨ ਕਰਦੇ ਨੇ, ਕਿਉਂਕਿ ਜੀਨਸ ਦਾ ਕੰਮ ਹੀ ਹੈ ਪਿਛਲਾ ਪ੍ਰਿਜ਼ਰਵ ਕੀਤਾ ਹੋਇਆ ਹੈ ਗਰੋਥ। ਕਿ ਇੱਕ ਬੰਦੇ ਦਾ ਕੱਦ ਕਿੰਨਾ ਹੋਏਗਾ। ਅਸੀਂ ਜੈਨੇਟਿਕਲੀ ਆਮ ਤੌਰ ਤੇ ਦੱਸ ਸਕਦੇ ਹਾਂ ਨਾ ਕਿ ਮਾਂ ਦਾ ਕੱਦ ਕਿੰਨਾ ਸੀ, ਪਿਓ ਦਾ ਕੱਦ ਕਿੰਨਾ ਸੀ, ਔਰ ਅਸੀਂ ਉਹਦੇ ਤੋਂ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ ਕਿ ਆਹ ਜਿਹੜਾ ਉਹਦਾ ਬੱਚਾ ਹੈ ਉਹਦਾ ਕੱਦ ਇੰਨਾ ਹੋਏਗਾ। ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ, ਇਹਦੇ ਵਿੱਚ ਐਕਸੈਪਸ਼ਨਾਂ ਆ ਗਈਆਂ ਕਿ ਹੁਣ ਸਾਇੰਸ ਨੇ ਇਸ ਟਾਈਪ ਦੀਆਂ ਚੀਜ਼ਾਂ ਕ੍ਰੀਏਟ ਕਰ ਦਿੱਤੀਆਂ ਨੇ ਕਿ ਇਸ ਬੈਰੀਅਰ ਨੂੰ ਤੋੜ ਦੇਣ। ਤੁਸੀਂ ਵੇਖਿਆ ਹੋਣਾ ਕਿ ਮਾਂ ਬਾਪ ਬਹੁਤ ਛੋਟੇ ਕਰ ਦਿੱਤੇ ਸੀਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਾਰਮੋਨਲ ਇਨਵੇਸ਼ਨ ਕਰ ਦਿੱਤੀ ਗਈ ਕਿ ਬੱਚੇ ਜਿਹੜੇ ਨੇ ਉਹ 6-6 ਫੁੱਟ ਕਰਦੇ ਹੋ ਗਏ। ਬਧਰੇ ਮਾਂ ਬਾਪ ਦੇ ਬੱਚੇ 6-6 ਫੁੱਟ ਕਰਦੇ ਹੋ ਗਏ। ਹੁਣ ਕੁਛ ਲੋਕ ਇਸ ਨੂੰ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਕਿ ਨਹੀਂ ਉਹਨਾਂ ਦੇ ਜਿਹੜੇ ਫੋਰ ਫਾਦਰ ਸੀ, ਗ੍ਰੈਂਡ ਫਾਦਰ ਸੀਗੇ, ਉਹਨਾਂ ਦਾ ਕੱਦ ਵੱਧਦਾ ਸੀ। ਪਰ ਅਲਟੀਮੇਟ ਕੀ ਆ ਕਿ ਤੁਸੀਂ ਕਿਸੇ ਵੀ ਪੌਦੇ ਨੂੰ ਉਦੋਂ ਉਗਾ ਸਕਦੇ ਹੋ ਜਾਂ ਉਦੋਂ ਵੱਡਾ ਕਰ ਸਕਦੇ ਹੋ ਜੇ ਤੁਸੀਂ ਉਹਦੇ ਜਿੰਨੀ ਕੱਲ ਬੋਟੈਨੀਕਲ ਖਾਦ ਫਰਟੀਲਾਈਜੇਸ਼ਨ ਉਹਨੂੰ ਚਾਹੀਦੀ ਹੈ, ਜਿੰਨਾ ਪਾਣੀ ਚਾਹੀਦਾ, ਅਗਰ ਤੁਸੀਂ ਉਹਨੂੰ ਉਹਨਾਂ ਦਿੰਦੇ ਰਹੇ ਤੇ ਉਹਦੇ ਮੁਤਾਬਕ ਉਹਦੀ ਡਿਵੈਲਪਮੈਂਟ ਦਾ ਜਿਹੜਾ ਗ੍ਰੇਡ ਆ ਉਹ ਆਮ ਨਾਲੋਂ ਵੱਧ ਜਾਏਗਾ। ਔਰ ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਜਾਂ ਪੌਦਿਆਂ ਨੂੰ ਕਈ ਡਵਾਰਫਿਜ਼ਮ ਬਣਾਉਂਦੇ ਨੇ ਕਿ ਬੋਰਡ ਦਾ ਦਰਖਤ ਤੁਸੀਂ ਵੇਖਦੇ ਹੋ ਕਿੰਨਾ ਵੱਡਾ ਹੁੰਦਾ ਹੈ, ਲੇਕਿਨ ਅੱਜ ਕੱਲ ਤੁਸੀਂ ਵੇਖਿਆ ਹੋਣਾ ਬੋਰਡ ਦਰਖਤ ਨੂੰ ਗਮਲਿਆਂ ਚ ਉਗਾ ਰਿਹਾ ਲੋਕ। ਔਰ ਇਹ ਵੀ ਇੱਕ ਟੈਕਨੀਕ ਹੈ, ਔਰ ਟੈਕਨੀਕ ਹੈ ਜਿਹੜੀ ਜੀਨਸ ਨੂੰ ਸਪਰੈਸ ਕਰਦੀ, ਜੀਨਸ ਦੀ ਉਸ ਗਰੋਥ ਨੂੰ ਕੰਟਰੋਲ ਕਰਦੀ ਹੈ। ਹਾਲਾਂਕਿ ਅਸੀਂ ਵੱਡੇ ਜ਼ਮਾਨੇ ਤੇ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਥਾਇਰਾਇਡ ਹਾਰਮੋਨ ਔਰ ਥਾਇਰਾਇਡ ਹਾਰਮੋਨ ਦੀ ਜਿਹੜੀ ਕ੍ਰਿਆਵਾਂ ਨੇ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ। ਇੱਕ ਹੈਗੀ ਹੈ ਐਕਰੋਮੇਗਾਲੀ, ਇੱਕ ਹੈਗੀ ਹੈ ਮੈਕਸੋਡੇਮਾ। ਐਕਰੋਮੇਗਾਲੀ ਵਿੱਚ ਕੀ ਹੁੰਦਾ ਆ, ਹੱਡੀਆਂ ਦਾ ਢਾਂਚਾ ਤੇ ਕੱਦ ਬਹੁਤ ਲੰਮਾ, ਮਾਂ ਬਾਪ ਨੂੰ ਕਿਤੇ ਲੰਬਾ ਹੋ ਜਾਂਦਾ। ਮੈਕਸੋਡੇਮਾ ਮਸਕੂਲਰ ਟਾਈਪ ਤੇ ਬਹੁਤ ਜ਼ਿਆਦਾ ਫੈਟੀ ਹੈਵੀ ਬੰਦਾ ਹੋ ਜਾਂਦਾ। ਤੋ ਮੇਰੇ ਇਹ ਗੱਲ ਦੱਸਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਜਾਦੂਗਰੀ ਮੁਤਾਬਕ ਜਾਣਨੀਆਂ ਸ਼ੁਰੂ ਕਰ ਦਿੱਤੀਆਂ ਸਰੀਰ ਦੀਆਂ। ਹਾਰਮੋਨਸ ਨੂੰ ਅਸੀਂ ਜਾਦੂਗਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਆ, ਔਰ ਜਿਹੜੀਆਂ ਤਬਦੀਲੀਆਂ ਅਸੀਂ ਮੈਂ ਹੁਣ ਕਹਿ ਰਿਹਾ ਕਿ ਭਾਈ ਜੀਨਸ ਦਾ ਆਹ ਖੂਬੀ ਹੈਗੀ ਆ, ਜੀਨਸ ਨੇ ਇਸ ਤਰ੍ਹਾਂ ਕਰੈਕਟਰ ਨੂੰ ਮੇਨਟੇਨ ਕਰਨਾ ਹੈ ਜਾਂ ਕਰੈਕਟਰ ਨੂੰ ਚੇਂਜ ਕਰ ਦੇਣਾ ਹੈਗਾ। ਔਰ ਕਾਹਦੇ ਨਾਲ ਚੇਂਜ ਕਰਦੇ ਹਾਂ ਅਸੀਂ, ਇਹਨਾਂ ਹਾਰਮੋਨਸ ਦੇ ਨਾਲ ਅਸੀਂ ਚੇਂਜ ਕਰਦੇ ਹਾਂ। ਸੋ ਹਾਰਮੋਨਸ ਇਸ ਚੀਜ਼ ਤਬਦੀਲੀਆਂ ਨੂੰ ਵੱਖਰੇ ਢੰਗ ਨਾਲ ਵੀ ਸਰੀਰ ਦੇ ਵਿੱਚ ਪੇਸ਼ ਕਰ ਸਕਦੀ ਹੈ, ਔਰ ਇਹੀ ਗੱਲ ਡਾਕਟਰ ਹਰਗੋਬਿੰਦ ਖੁਰਾਨਾ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਅੱਜ ਜੈਨੇਟਿਕ ਬਿਮਾਰੀਆਂ ਕਹਿੰਦੇ ਹਾਂ, ਇਹਨਾਂ ਦਾ ਇਰੈਡੀਕੇਸ਼ਨ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਪੌਦਾ, ਕਿਹੜੀ ਬਿਮਾਰੀ, ਕਿਸ ਹਾਰਮੋਨ ਦੇ ਕਰਕੇ, ਕਿਸ ਇਨਵਾਇਰਮੈਂਟ ਦੇ ਕਰਕੇ ਇਹ ਵੱਧਣੀ ਸ਼ੁਰੂ ਹੋ ਜਾਂਦੀ ਹੈ, ਔਰ ਅਸੀਂ ਉਸ ਨੂੰ ਰੋਕ ਸਕਾਂਗੇ। ਇਹ ਨਿਊਕਲੀਅਸ ਦੇ ਸੰਬੰਧ ਵਿੱਚ ਆਪਾਂ ਗੱਲ ਕਰ ਰਹੇ ਹਾਂ, ਔਰ ਇਸੇ ਤਰ੍ਹਾਂ ਹੀ ਰੀਪ੍ਰੋਡਕਸ਼ਨ, ਜਿਹੜੀ ਸਾਡੀ ਰੀਪ੍ਰੋਡਕਸ਼ਨ ਹੁੰਦੀ ਹੈ, ਅਸਲ ਦੇ ਵਿੱਚ ਰੀਪ੍ਰੋਡਕਸ਼ਨ ਵਾਲਾ ਕੰਮ ਇਸ ਥਾਂ ਤੇ ਹੁੰਦਾ ਆ, ਕਿਸੇ ਆਦਮੀ ਦੇ ਅੱਗੇ ਆਉਣ ਵਾਲੇ ਟੈਸਟਿਸ ਦੇ ਵਿੱਚ ਜਾਂ ਕਿਸੇ ਲੜਕੀ ਦੇ ਅੱਗੇ ਆਉਣ ਵਾਲੇ ਓਵਰੀ ਦੇ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ, ਕਿਵੇਂ ਕਿਵੇਂ ਰੁਕੋਗੇ, ਟੈਸਟਿਸ ਦੇ ਵਿੱਚ ਸਪਰਮ ਕਿਵੇਂ ਬਣਦੇ ਨੇ, ਮੈਂ ਡਿਟੇਲ ਸਾਨੂੰ ਦੇ ਚੁੱਕਿਆ ਹਾਂ। ਓਵਰੀ ਦੇ ਵਿੱਚ ਓਵਮ ਕਿਵੇਂ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਫੋਲਿਕੂਲਰ ਸਟਿਮੂਲੇਟਿੰਗ ਹਾਰਮੋਨ ਹੈ ਜਾਂ ਐਲਐਚ ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਹੈ, ਇਹ ਸਾਰੇ ਹਾਰਮੋਨ ਦੀ ਡਿਟੇਲ ਮੈਂ ਤੁਹਾਨੂੰ ਦੇ ਚੁੱਕਾ ਹਾਂ, ਔਰ ਅੱਜ ਮੈਡੀਕਲ ਸਾਇੰਸ ਇੱਥੇ ਪਹੁੰਚ ਗਿਆ ਵੀ ਇਹਨਾਂ ਹਾਰਮੋਨਸ ਨੂੰ ਜਾਦੂ ਦੀ ਛੜੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ, ਔਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ। ਅਸੀਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ, ਔਰ ਜੇ ਸਾਨੂੰ ਪਤਾ ਹੋਵੇ ਕਿ ਜਿਹੜੀ ਉਹ ਪੁਰਾਣੀ ਗੱਲ ਕਹਾਵਤ ਕਹਿੰਦੇ ਨਾ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ ਕੁਝ ਨਾ ਕੁਝ ਐਕਸ ਉਹਦੇ ਮੁਤਾਬਕ ਮਿਕਸ ਅਪ ਹੋ ਕੇ ਸਾਹਮਣੇ ਆ ਜਾਂਦੇ ਨੇ, ਤੇ ਇਹਨੂੰ ਅਸੀਂ ਜੇ ਬਿਮਾਰੀ ਦੇ ਵਿੱਚ ਲਈਏ, ਜਿਹੜੀਆਂ ਮਾਂ ਨੂੰ ਬਿਮਾਰੀਆਂ ਨੇ ਜਾਂ ਜਿਹੜੀਆਂ ਪਿਓ ਨੂੰ ਬਿਮਾਰੀਆਂ ਨੇ ਉਹ ਅੱਗੇ ਟਰਾਂਸਮਿਟ ਹੁੰਦੀਆਂ ਨੇ। ਹੁਣ ਤੱਕ ਸਾਡਾ ਇਹੀ ਅਖਾਣ ਮਸ਼ਹੂਰ ਹੈਗਾ ਆ, ਪਰ ਹੁਣ ਜਿਹੜੀ ਸਟੱਡੀ ਅੱਜ ਕੱਲ ਹੋ ਰਹੀ ਹੈ ਉਸ ਸਟੱਡੀ ਦੇ ਮੁਤਾਬਕ ਅਸੀਂ ਇੱਥੇ ਪਹੁੰਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦਾ ਲਫ਼ਜ਼ ਹੈ ਇਨਐਵਿਟੇਬਲ, ਇਨਐਵਿਟੇਬਲ ਮਤਲਬ ਇਹਨੇ ਆਉਣਾ ਹੀ ਹੈ ਜੀ, ਇਹਨੂੰ ਤੁਸੀਂ ਰੋਕ ਨਹੀਂ ਸਕਦੇ ਹਾਂ। ਹੁਣ ਉਹ ਇਨਐਵਿਟੇਬਲ ਦਾ ਲਫ਼ਜ਼ ਅਸੀਂ ਖਤਮ ਕਰ ਰਹੀ ਹੈ ਮੈਡੀਕਲ ਸਾਇੰਸ ਕਿ ਨਹੀਂ, ਕਿਉਂਕਿ ਸਾਨੂੰ ਜਾਦੂਗਰੀ ਆ ਗਈ ਹੈ, ਹਾਰਮੋਨਸ ਨੂੰ ਇਸਤੇਮਾਲ ਕਰਨਾ ਆ ਗਿਆ ਹੈ। ਹਾਰਮੋਨਸ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ ਜਿਹੜਾ ਪੈਦਾ ਤਾਂ ਸਰੀਰ ਦੇ ਵਿੱਚ ਹੁੰਦਾ ਹੈ, ਪਰ ਇਸ ਸਰੀਰ ਦੀ ਗਰੋਥ ਨੂੰ, ਇਸ ਸਰੀਰ ਦੇ ਫੰਕਸ਼ਨ ਨੂੰ, ਇਸ ਸਰੀਰ ਦੀ ਸਾਰੀ ਐਕਟੀਵਿਟੀ ਨੂੰ ਭਾਵ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਰੀ ਇਹ ਅੱਗੇ ਪਿੱਛੇ ਵਾਧਾ ਘਾਟਾ ਕਰ ਸਕਦਾ ਹੈ। ਤੇ ਇਹਦਾ ਮਤਲਬ ਕੀ ਹੋਇਆ, ਇਹ ਸਾਰੀ ਜਾਣਕਾਰੀ ਪ੍ਰਜ਼ਰਵ ਕਿੱਥੇ ਆ, ਤੁਹਾਡੇ ਨਿਊਕਲੀਅਸ ਦੇ ਵਿੱਚ। ਸੋ ਨਿਊਕਲੀਅਸ ਦੇ ਵਿੱਚ ਇਹ ਚੀਜ਼ ਪ੍ਰਜ਼ਰਵ ਹੈਗੀ ਹੈ। ਜਿਸ ਦੂਸਰੀ ਇੱਕ ਇਹਦੇ ਵਿੱਚ ਹੋਰ ਖਾਸ ਗੱਲ ਪ੍ਰਜ਼ਰਵ ਹੈਗੀ ਹੈ, ਜਿਹਦਾ ਐਕਸਪਲੇਨੇਸ਼ਨ ਤਾਂ ਮੈਂ ਦੇ ਹੀ ਦਿੱਤਾ, ਪਰ ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ। DNA, the full form is desoxyribonucleic acid and RNA. अच्छा जिन्नी भी कंपोजिशन प्रिजर्व होंगी है ना वो सारी दी सारी एक एसिड मीडिया दे विच या प्रोटीन मीडिया दे विच प्रिजर्व होंगी जिन्नी भी जानकारी जो भी कुछ असि प्रिजर्व करते हैं रिकॉर्ड रखते हैं ओदा कुछ इसे तरह का पैटर्न ही होंगे और उन्होंने असि कहने DNA और RNA DNA और RNA के इस तरह के जिहड़े लखां दे विच भी किसी एक अद्धे का कि मेल करता नहीं तो नहीं मेल उन्हों का होंगे इंडिविजुअल टाइप के है जिम्मे अस दसते ना पेटरनिटी टेस्ट अजक आम तौर पर क्योंकि होंगे ने लोग मैरिज तो बाहर के रिलेशन बच्चे पैदा करते हैं तो कई बार पेटरनिटी का क्वेश्चन पैदा हो जाता भी यह कि बच्चा है कोई भी जिम्मेवारी लैन मां ने जमया तो है मां तो जिम्मेवारी तो भज नहीं सकती ना मां तो कहना ही पेगा भी मेरा बच्चा मेरे पेट चो निकलिया है पर प्यो कई बार दावा जिता पिछे हट जाता नहीं कि नहीं मैं जिम्मेवारी नहीं लेंदा तो उस वे अजकल पहले जमाने च साडे कोल कुछ ऐसा नहीं होंदा बड़ी मुश्किल सी उस वेले हां जी पर अज साडे कोल इस न्यूक्लियस की स्टडी देख करके साडे कोल RNA या DNA का सिंथेसिस सामने आ गया जिदे करके असि लभ सकते हां कि हां एक गल होर असि ए लभ सकते हां कि आ फलाना फलाना बंदा जेड़ा है इहदा बाप हो सकता है कि नहीं हो सकता ए बाप नहीं हो सकता ए तो असि कर सकते हां पर असि ए पॉजिटिव नहीं कह सकते अजे भी कि इहदा बाप है दो बंदियां च या तीन बंदियां दे विच अगर असि DNA दी डिवीजन करके वेख रहे हां कि आ जेड़ा नवा पैदा होया बच्चा हैगा आ इहदा DNA किहदे नाल मैच करदा है जिदे जिदे नाल नहीं मैच करदा सी ए तां कह सकदे आ कि भाई ए इहदे बाप नहीं है पर आ फलाना बाकी एक बच गया आ ए इहदा बाप है ए हजे गरंटी नाल नहीं कहा जा सकता क्योंकि DNA दा अपना ही करैक्टर ए हैगा आ तो किसी नाल मैच नहीं करदा सो हजे इस टाइप की स्टडी इस न्यूक्लियस की जिहड़ी है साडे सामने चल रही है और जिहड़ा इहदा मैंबर ने ओ भी परमीएबल ही है ਜਿਵੇਂ ਮੈਂਬਰੇਨ ਸੈੱਲ ਦਾ ਪਰਮੀਏਬਲ ਸੀਗਾ ਉਵੇਂ ਇਹਦਾ ਸੈੱਲ ਵੀ ਜਿਹੜਾ ਹੈ ਉਹ ਪਰਮੀਏਬਲ ਹੀ ਹੈਗਾ ਆ ਔਰ ਇਹ DNA ਨੂੰ ਪ੍ਰਿਜ਼ਰਵ ਕਰਦਾ ਹੈ ਪੁਰਾਣੇ ਸਾਰੇ ਕਰੈਕਟਰ ਸਣੇ ਬਿਮਾਰੀਆਂ ਸਣੇ ਚੰਗੇ ਕਰੈਕਟਰ ਸਣੀ ਚੰਗੀਆਂ ਆਦਤਾਂ ਜੋ ਵੀ ਕੁਛ ਹੈਗੀਆਂ ਨੇ ਇਹ ਸਾਰੀਆਂ ਜਿਹੜਾ ਇਹ ਨਿਊਕਲੀਅਸ ਦਾ ਪ੍ਰਿਜ਼ਰਵ ਕਰਦਾ ਹੈਗਾ ਔਰ ਇਹਦੇ ਅੰਦਰ ਜਿਹੜੇ ਰਹਿਣ ਵਾਲੇ ਕੁਝ ਹੋਰ ਸਬਸਟਾਂਸ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਨਿਊਕਲੀਓਪਲਾਜ਼ਮ ਉਸ ਅੰਦਰ ਵਾਲੇ ਸਬਸਟਾਂਸ ਦੇ ਬਣੇ ਹੋਈ ਇੰਜ ਕਹਿ ਲੋ ਕਿ ਉਹ ਜਿਹੜੀ ਜੈਲੀ ਉਹ ਜਿਹੜਾ ਇਨਵਾਇਰਮੈਂਟ ਹੈ ਇਹਦੇ ਅੰਦਰ ਦਾ ਪ੍ਰੋਟੋਪਲਾਜ਼ਮ ਦਾ ਉਹਦੇ ਤੋਂ ਹੀ ਬਣੇ ਹੋਏ ਐਸੇ ਸਬਸਟਾਂਸ ਨੇ ਜਿਹੜੇ ਇੱਕ ਤਰ੍ਹਾਂ ਨਾਲ ਧਾਗਿਆਂ ਵਰਗੇ ਨੇ ਕ੍ਰੋਮੋਸੋਮਸ ਦੀ ਧਾਗਿਆਂ ਵਰਗੇ ਸੀਗੇ ਇਹ ਵੀ ਇੱਕ ਤਰ੍ਹਾਂ ਦੇ ਧਾਗਿਆਂ ਵਰਗੇ ਹੈਗੇ ਨੇ ਔਰ ਇਹਨਾਂ ਦੇ ਵਿੱਚ ਉਹ ਸਾਰੀ ਚੀਜ਼ ਸਸਪੈਂਡ ਕਰਕੇ ਅਲੱਗ ਅਲੱਗ ਥਾਵਾਂ ਤੇ ਅਸੀਂ ਕਹਿੰਦੇ ਨਾ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਕਿਸੇ ਇੱਕ ਥਾਂ ਤੇ ਨਾ ਰੱਖੀ ਜਾਵੇ ਜੇ ਚੋਰੀ ਹੋ ਜਾਵੇ ਤਾਂ ਸਾਰਾ ਕੁਝ ਨਾ ਇੱਕ ਚੋਰੀ ਹੋ ਜਾਵੇ ਤੇ ਕੁਦਰਤ ਵੀ ਬੜੀ ਸਾਡੇ ਵਰਗੀ ਆ ਅਸੀਂ ਉਹਦੇ ਕੋਲ ਹੀ ਸਿੱਖਦੇ ਪਏ ਹਾਂ ਕੁਦਰਤ ਵੀ ਇਸ ਤਰ੍ਹਾਂ ਦੀ ਆ ਵੀ ਇਹੋ ਜਿਹੀਆਂ ਚੀਜ਼ਾਂ ਕਿਸੇ ਇੱਕ ਥਾਂ ਤੇ ਨਹੀਂ ਰੱਖਦੀ ਉਹ ਵੀ ਨਿਊਕਲੀਅਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਰੱਖਦੀ ਹੈ ਤੇ ਇਹ ਨਿਊਕਲੀਓਪਲਾਜ਼ਮ ਦਾ ਕੰਮ ਇਹ ਆ ਕਿ ਉਹ ਸਾਰੇ ਕਰੈਕਟਰ ਜਿਹੜੇ ਅਸੀਂ ਆਮ ਤੌਰ ਤੇ ਕਹਿ ਰਹੇ ਹਾਂ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਜਾਂ ਸਾਡੇ ਇਹਦੇ ਚ DNA ਦੇ ਵਿੱਚ ਪ੍ਰਿਜ਼ਰਵ ਹੁੰਦੇ ਨੇ ਕ੍ਰੋਮੋਸੋਮ ਪ੍ਰਿਜ਼ਰਵ ਹੁੰਦੇ ਨੇ ਉਹਨਾਂ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਣਾ ਅਲੱਗ ਅਲੱਗ ਥਾਵਾਂ ਤੇ ਕਰਾ ਦੇਣਾ ਤੇ ਨਿਊਕਲੀਓਪਲਾਜ਼ਮ ਮਤਲਬ ਕੀ ਹੋਇਆ ਮੇਰੇ ਕਹਿਣ ਤੋਂ ਮਤਲਬ ਇਹ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ ਇਸ ਨਿਊਕਲੀਅਸ ਦੇ ਅੰਦਰ ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ ਚਲੋ ਬਈ ਠੀਕ ਹੈ ਜੇ ਇੱਕ ਥਾਂ ਤੇ ਚੋਰੀ ਹੋ ਗਈ ਉਥੋਂ ਦਾ ਸਮਾਨ ਤਾਂ ਚੋਰੀ ਹੋ ਜੂਗਾ ਤਾਂ ਬਾਕੀ ਤਾਂ ਰਹਿ ਜੂਗਾ ਨਾ ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ ਹੁਣ ਜੇ ਭਰਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ ਬੜਾ ਚੇਂਜ ਹੋ ਜਾਏਗਾ ਬਿਹੇਵੀਅਰ ਦੇ ਤੌਰ ਤੇ ਵੀ ਸਟਰਕਚਰ ਦੇ ਤੌਰ ਤੇ ਵੀ ਫੰਕਸ਼ਨ ਉਹ ਵੀ ਜ਼ਰੂਰੀ ਤਾਂ ਨਹੀਂ ਨਾ ਆਪਾਂ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ ਬੱਚੇ ਨੂੰ ਪੋਲੀਓ ਹੋ ਗਿਆ ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ ਲੇਕਿਨ ਇਸ ਨੂੰ ਹੋ ਗਿਆ ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ ਸਟਰਕਚਰਲ ਟਾਈਪ ਦੀਆਂ ਬਿਮਾਰੀਆਂ ਉਹ ਇਸ ਨਿਊਕਲੀਅਸ ਦੀ ਖਰਾਬੀ ਦੇ ਕਰਕੇ ਹੋ ਸਕਦੀਆਂ ਮਾਨਸਿਕ ਤੌਰ ਤੇ ਆਮ ਤੌਰ ਤੇ ਆ ਵਿਕਸਿਤ ਬੱਚੇ ਜਿੰਨੇ ਵੀ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਜਾਂ ਮਾਂ ਤੇ ਜਾਂ ਪਿਓ ਵੱਲੋਂ ਜਿਹੜੇ ਵੀ ਇਹਨਾਂ ਨੂੰ ਕ੍ਰੋਮੋਸੋਮ ਆਏ ਹੋਏ ਨੇ, ਜਿਹੜੇ ਵੀ ਉਹ ਮਿਲੇ ਹੋਏ ਨੇ, ਉਹਨਾਂ ਦੇ ਵਿੱਚ ਆਪਸ ਇੱਕ ਤਰ੍ਹਾਂ ਦੀ ਫਾਈਟ ਹੈ, ਕੰਟਰਾ ਇੰਡੀਕੇਸ਼ਨ ਹੈ, ਜਿਸ ਕਰਕੇ ਕੰਟਰਾ ਇੰਡੀਕੇਟਡ ਬਿਹੇਵੀਅਰ ਬੱਚੇ ਦੇ ਵਿੱਚ ਡਿਵੈਲਪ ਹੋ ਜਾਂਦਾ ਆ, ਔਰ ਇਸੇ ਦੀ ਹੀ ਇੱਕ ਕਿਸਮ ਹੈ ਜਿਹਨੂੰ ਅਸੀਂ ਅੱਗੇ ਚੱਲ ਕੇ ਕਹਿੰਦੇ ਹਾਂ ਸਟੋਬੋਰਨ ਬੱਚੇ ਹੁੰਦੇ ਨੇ, ਹਾਂਜੀ, ਜਾਂ ਬਹੁਤੇ ਬਜ਼ੁਰਗ ਲੋਕ ਹੋ ਗਏ, ਅਲਜ਼ਾਈਮਰ ਹੋ ਗਿਆ ਜੀ, ਜਾਂ ਪ੍ਰਕਿੰਸਨ ਹੋ ਗਿਆ ਜੀ, ਇਹ ਸਾਰੀਆਂ ਮਾਨਸਿਕ ਨਾਲ ਸੰਬੰਧਿਤ ਸਾਡੀਆਂ ਬਿਮਾਰੀਆਂ ਹੈਗੀਆਂ ਨੇ, ਪਰ ਅਸਲ ਕੋਰ ਰੀਜ਼ਨ ਇਹਨਾਂ ਦਾ ਇਸ ਨਿਊਕਲੀਅਸ ਦੇ ਵਿੱਚ ਲੁਕਿਆ ਹੋਇਆ ਹੈ। ਉਸ ਤੋਂ ਬਾਅਦ ਸੈਕਿੰਡ ਗੱਲ ਇਹਦੇ ਚ ਇਹ ਹੁੰਦੀ ਆ, ਕਿਉਂਕਿ ਸਾਰਾ ਸਟਰਕਚਰਲ ਢਾਂਚਾ ਇਹਦੇ ਉੱਪਰ ਡਿਪੈਂਡ ਕਰਦਾ ਹੈ, ਔਰ ਸਾਰਾ ਸਟਰਕਚਰਲ ਢਾਂਚੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਡੈਫੀਸ਼ੀਐਂਸੀ ਆਣੀ ਸ਼ੁਰੂ ਹੋ ਜਾਂਦੀ ਹੈ ਨਾ, ਹੁਣ ਆਮ ਤੌਰ ਤੇ ਕੁਦਰਤ ਦਾ ਤੁਸੀਂ ਇਹ ਵੇਖਦੇ ਹੋ ਨਾ, ਭਈ ਕੰਨ ਨੇ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਕੰਨ ਨੇ ਤੇ ਅਸੀਂ ਵੇਖਦੇ ਨਾ ਸਾਰੇ ਇੱਕ ਬੰਦੇ ਦੇ ਜਿੱਥੇ ਕੰਨ ਲੱਗੇ ਨੇ ਬਰਾਬਰ, ਅੱਖਾਂ ਦੇ ਰੇਸ਼ੋ ਦੇ ਬਰਾਬਰ ਹੀ ਆ ਰਹੇ ਨੇ, ਪਰ ਤੁਸੀਂ ਹੈਰਾਨ ਹੋਵੋਗੇ ਬਹੁਤ ਸਾਰੇ ਐਸੇ ਬੱਚੇ ਪੈਦਾ ਹੁੰਦੇ ਨੇ ਕਿ ਜਿਹਦਾ ਇੱਕ ਕੰਨ ਉੱਚਾ, ਇੱਕ ਕੰਨ ਨੀਵਾਂ, ਇੱਕ ਕੰਨ ਵੱਡਾ, ਇੱਕ ਕੰਨ ਛੋਟਾ ਹੈਗਾ, ਜਾਂ ਜਿੰਨੇ ਵੀ ਵਿਕਰਾਲ ਬੱਚੇ ਪੈਦਾ ਹੁੰਦੇ ਨੇ, ਅੱਜ ਅੰਮ੍ਰਿਤਸਰ ਦੇ ਵੀ ਦੋ ਭਰਾ, ਉਹਨਾਂ ਦਾ ਨਾਂ ਕੀ ਪਤਾ ਨੀ ਦੱਸਦੇ ਆ, ਉਹ ਦੋਵੇਂ ਜੁੜੇ ਧੜ ਦੋ ਹੈਗੇ ਨੇ, ਸਿਰ ਉਹਨਾਂ ਦੇ ਵੱਖਰੇ ਵੱਖਰੇ ਹੈਗੇ ਨੇ, ਲੱਤਾਂ ਦੋ ਹੀ ਨੇ, ਤੇ ਇਸ ਤਰ੍ਹਾਂ ਦੇ ਕਰਕੇ ਜਿਹੜੇ ਵਿਕਰਾਲ ਬੱਚੇ ਪੈਦਾ ਹੁੰਦੇ ਨੇ, ਉਹ ਬੱਚੇ ਵੀ ਸਾਰੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹਦੇ ਵਿੱਚ ਫਰਕ ਆ ਗਿਆ, ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇੱਕ ਬਿਮਾਰੀ ਹੈਗੀ ਹੈ ਸਿਕਲੇਰੋਸਿਸ, ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਾ, ਉਹ ਆਮ ਤੌਰ ਤੇ ਕ੍ਰੋਨਿਕ ਟਾਈਪ ਦੇ ਵਿਕਾਰ ਸਰੀਰ ਵਿੱਚ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਦੇ ਨਾਲ ਜੇ ਤੁਸੀਂ ਇੱਕ ਬਿਮਾਰੀ ਨੂੰ ਵਕਤੀ ਤੌਰ ਤੇ ਠੀਕ ਕਰਦੇ ਹੋ ਤੇ ਉਹ ਵਾਰ ਵਾਰ ਸਰੀਰ ਤੇ ਆਈ ਜਾਂਦੀ ਹੈ। ਹਜੇ ਤੱਕ ਸਾਡੇ ਕੋਲ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜੀਆਂ ALS ਵਰਗੀਆਂ, ALS ਅਸੀਂ ਨੂੰ ਕਹਿੰਦੇ ਹਾਂ, ALS ਦੇ ਤੌਰ ਤੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ, ਜਿਹੜੀਆਂ ਮਸਕੂਲਰ ਵੀਕਨੈਸ ਪੈਦਾ ਕਰਦੀਆਂ ਨੇ, ਜਿਹੜੀਆਂ ਬੋਨ ਦੀ ਡਿਫੈਕਟ, ਕਿਉਂਕਿ ਬੋਨ ਸਾਡੀ ਮੇਨ ਹੈਗੀ ਹੈ ਜਿਹੜੀ ਸੈੱਲ ਬਣਾਉਂਦੀ ਹੈ, ਔਰ ਸੈੱਲ ਬਣਾਉਣ ਵਾਲੀ ਮਸ਼ੀਨਰੀ ਨੂੰ ਇਹ ਇਫੈਕਟ ਕਰਦੇ ਹੈਗੇ ਨੇ। ਸੋ ਇਸ ਕਰਕੇ ਜਿਹੜੀ ਸੈੱਲ ਬਣਾਉਣ ਵਾਲੀ ਮਸ਼ੀਨਰੀ ਜਦੋਂ ਉਹ ਵਿਕ੍ਰਿਤ ਹੋਏਗੀ, ਆਟੋਮੈਟਿਕਲੀ ਉਹਦੇ ਤੋਂ ਬਾਅਦ ਸੈੱਲ ਵਿਕ੍ਰਿਤ ਹੋਣਗੇ, ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਤੌਰ ਤੇ ਪੂਰੇ ਸਰੀਰ ਚ ਸਾਨੂੰ ਦਿਖਾਈ ਦੇਵੇਗੀ ਕਿ ਮਸਲ ਵੀਕਨੈਸ, ਮਸਕੂਲਰ ਡਿਸਟ੍ਰੋਫੀ, ਔਰ ਸਟਿਫਨੈਸ, ਮੈਮਰੀ ਲਾਸ, ਇਹ ਸਾਰੀਆਂ ਆਮ ਤੌਰ ਤੇ ਅਨਕੰਟਰੋਲਡ ਮੂਵਮੈਂਟ, ਸਟ੍ਰਿਚਿੰਗ ਇਨਸਾਈਡ ਦੀ ਬਾਡੀ, ਇਹ ਜਿਹੜੀਆਂ ਚੀਜ਼ਾਂ ਨੇ, ਜ਼ਰੂਰੀ ਨਹੀਂ ਕਿ ਬਚਪਨ ਦੇ ਵਿੱਚ ਸ਼ੁਰੂ ਹੋ ਜਾਣ। ਕੁਛ ਲੋਕਾਂ ਨੂੰ ਹਾਲਾਂਕਿ ਉਹ ਕਰੈਕਟਰ ਅੰਦਰ ਹੈਗਾ ਆ, ਲੇਕਿਨ ਇੱਕ ਉਮਰ ਤੋਂ ਬਾਅਦ ਅਸੀਂ ਦਿੰਦੇ ਹਾਂ ਕਿ ਫਲਾਣੀ ਬਿਮਾਰੀ ਪਹਿਲਾਂ ਤਾਂ ਠੀਕ ਠਾਕ ਸੀਗਾ, ਜੇ ਹੁਣ ਹੀ ਇਹਨੂੰ ਇਹ ਬਿਮਾਰੀ ਹੋਈ ਹੈ, ਇਸ ਤੋਂ ਬਾਅਦ ਹੀ ਹੋਈ ਹੈ। ਅੱਜ ਅਸੀਂ ਇਹ ਦੱਸਣ ਯੋਗ ਹੋ ਗਏ ਹਾਂ ਕਿ ਇਹ ਪਹਿਲਾਂ ਇਹਨੂੰ ਕਿਉਂ ਨੀ ਹੋਈ, ਹਾਲਾਂਕਿ ਇਹ ਜੈਨੇਟਿਕ ਬਿਮਾਰੀ ਹੈ, ਇਹਨੂੰ ਪਹਿਲਾਂ ਹੀ ਹੋਣੀ ਚਾਹੀਦੀ ਸੀ ਨਾ, ਲੇਕਿਨ ਇਹਨੂੰ 30 ਸਾਲ ਤੋਂ ਬਾਅਦ ਹੋ ਰਹੀ ਹੈ, ਜਾਂ ਇਸ ਨੂੰ 15 ਸਾਲ ਤੋਂ ਬਾਅਦ ਹੋ ਰਹੀ ਹੈ। ਉਹਦਾ ਮਤਲਬ ਕੀ ਆ ਕਿ ਇਹ ਸਾਰੇ ਦਾ ਸਾਰਾ ਕਰੈਕਟਰਿਸਟਿਕ ਸਾਡੇ ਉਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵਡ ਹੈਗਾ ਆ ਕਿ ਇੰਨੇ ਚਿਰ ਬਾਅਦ ਜਦੋਂ ਆ ਫਲਾਣਾ ਥਾਂ ਤੇ ਜਦੋਂ ਤੁਸੀਂ 30 ਮੀਲ ਇਸ ਸੜਕ ਤੇ ਚਲੇ ਜਾਓਗੇ ਨਾ, ਤੇ ਉੱਥੋਂ ਫਿਰ ਫਲਾਣਾ ਸ਼ਹਿਰ ਆਏਗਾ। ਅੱਜ ਪਹਿਲਾਂ ਕਿਉਂ ਨੀ ਆ ਗਿਆ ਸ਼ਹਿਰ ਜੀ, ਕਿਉਂਕਿ ਉਹਨੇ ਆਉਣਾ ਹੀ 30 ਸਾਲ ਬਾਅਦ, 30 ਮੀਲ ਬਾਅਦ ਆ, ਜਿੰਨਾ ਡਿਸਟੈਂਸ ਉਹਦਾ ਹੈਗਾ ਉਹਦੇ ਮੁਤਾਬਕ ਹੀ ਹੈਗਾ। ਔਰ ਇਹ ਸਾਰਾ ਡਿਸਟੈਂਸ ਬੜੀ ਹੈਰਾਨੀ ਦੀ ਗੱਲ ਆ, ਉਹ ਮਾਈਕਰੋਸਕੋਪ ਤੋਂ ਵੀ ਮਾਈਕਰੋਸਕੋਪਿਕ ਸਬਸਟਾਂਸ ਹੈਗੇ ਨੇ ਸਾਡੇ ਕ੍ਰੋਮੋਸੋਮ, ਜਿਹੜੇ ਸਾਡੇ ਨਿਊਕਲੀਅਸ ਵਿੱਚ ਪ੍ਰਜ਼ਰਵ ਨੇ, ਔਰ ਉਹਨਾਂ ਦੇ ਵਿੱਚ ਇਹ ਵੀ ਸਾਰੀ ਗੱਲ ਹੈਗੀ ਹੈ ਕਿ ਇਹ ਬੰਦਾ ਇੰਨੇ ਸਮੇਂ ਬਾਅਦ ਇੰਨੀ ਉਮਰ ਦੇ ਵਿੱਚ ਇਸ ਬਿਮਾਰੀ ਤੋਂ ਗ੍ਰਸਤ ਹੋਏਗਾ। ਬੜੀ ਅਜੀਬ ਗੱਲ ਹੈ, ਹਾਂਜੀ, ਮਤਲਬ ਜੋਸ਼ੀਆਂ ਕੋਲ ਐਕਸਪਲੇਨੇਸ਼ਨ ਨਹੀਂ ਹੁੰਦਾ, ਬਿਨਾਂ ਗੱਲ ਕਹਿ ਰਿਹਾ, ਇਹਦਾ ਸਬੂਤ ਕੀ ਹੈ ਭਾਈ? ਨਾ, ਸਬੂਤ ਤਾਂ ਉਹਦੇ ਪਤਾ ਲੱਗੂਗਾ ਜਦੋਂ ਤੇਰੇ ਨਾਲ ਵਾਪਰੇਗੀ ਗੱਲ। ਪਰ ਅੱਜ ਅਸੀਂ ਮੈਡੀਕਲ ਸਾਇੰਸ ਦੇ ਤੌਰ ਤੇ, ਜਾਣਕਾਰੀ ਦੇ ਤੌਰ ਤੇ, ਇਸ ਥਾਂ ਤੇ ਅਸੀਂ ਪਹੁੰਚ ਗਏ ਹਾਂ ਕਿ ਕੋਈ ਮਾਂ ਬਾਪ ਜਿੰਨਾ ਜ਼ਹੀਨ ਕਿਉਂ ਨਹੀਂ ਹੁੰਦਾ, ਕਿਉਂ ਉਹਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਕਿਉਂਕਿ ਉਹਦਾ ਦੋਹਾਂ ਦੇ ਮਿਲਣ ਦੇ ਨਾਲ ਜਿਹੜੀ ਕੌਂਟਰਾ ਇੰਡੀਕੇਸ਼ਨ ਪੈਦਾ ਹੋਈ ਹੈ, ਤੁਹਾਡੇ ਜੀਨਸ ਪ੍ਰਜ਼ਰਵ ਹੈ। ਮੰਦਬੁੱਧੀ ਬੱਚੇ, ਹਾਂਜੀ, ਆਟਿਜ਼ਮ ਵਾਲੇ ਬੱਚੇ, ADHD ਵਾਲੇ ਬੱਚੇ, ਇਹ ਸਾਰੇ ਦੇ ਸਾਰੇ ਮਾਂ ਤੇ ਬਾਪ ਦੇ ਜਿਹੜੇ ਜੀਨਸ ਆਪਸ ਚ ਮਿਲੇ ਸੀ, ਕ੍ਰੋਮੋਸੋਮਸ ਮਿਲੇ ਸੀ, ਔਰ ਇੱਕ ਕ੍ਰੋਮੋਸੋਮ ਚ ਕਿੰਨੇ ਕਿੰਨੇ ਜੀਨਸ ਹੈਗੇ ਨੇ, ਹਜ਼ਾਰਾਂ ਹੀ ਜੀਨਸ ਹੈਗੇ ਨੇ, ਔਰ ਇੱਕ ਇੱਕ ਜੀਨ ਦਾ ਆਪਣਾ ਆਪਣਾ ਕਰੈਕਟਰ ਹੈਗਾ, ਉਹਦੇ ਚ ਪਤਾ ਨੀ ਕਿਹੜਾ, ਕਈ ਕੋਈ ਐਸਾ ਵੀ ਨਹੀਂ ਹੁੰਦਾ ਨਾ ਕਿ ਜੇ ਮਾਂ ਬਾਪ ਨੂੰ ਇੱਕ ਵਿਕਾਰ ਹੈਗਾ ਤੇ ਜ਼ਰੂਰੀ ਉਹ ਬੱਚੇ ਚਾਹੇ, ਤੁਸੀਂ ਇਹ ਵੀ ਦੇਖਦੇ ਹੋ ਕਿ ਐਸਾ ਨਹੀਂ ਹੁੰਦਾ ਕਿ ਮਾਂ ਬਾਪ ਚ ਕੋਈ ਵਿਕਾਰ ਸੀ ਤੇ ਉਹਦਾ ਮਾਂ ਜਾਂ ਧੀ ਦੇ ਵਿੱਚ ਪ੍ਰਜ਼ਰਵ ਹੋਇਆ ਹੋਵੇ, ਨਹੀਂ, ਕਿਉਂਕਿ ਕੋਈ ਇੱਕ ਜਿਹੜਾ ਜੀਨਸ ਹੈ ਉਸ ਕ੍ਰੋਮੋਸੋਮ ਦੇ ਵਿੱਚ ਸੈਂਕੜੇ ਜੀਨਸ ਨੇ, ਕੋਈ ਇੱਕ ਜੀਨਸ ਜਿਹੜਾ ਹੈ ਉਹ ਵਿਕਾਰ ਵਿਕਰਿਤ ਹੋ ਗਿਆ ਔਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਉਹਦੇ ਵਿੱਚ ਪੈਦਾ ਹੋਣਗੀਆਂ। ਪਰ ਕਦੋਂ ਪੈਦਾ ਹੋਣਗੀਆਂ, ਕਦੋਂ ਪੈਦਾ ਹੋਣਗੀਆਂ, ਉਹ ਸਾਡੇ ਜਿਹੜੇ ਨਿਊਕਲੀਓਪਲਾਜ਼ਮ ਦੇ ਅੰਦਰ ਅੰਦਰ ਕ੍ਰੋਮੈਟਿਨ ਥਰੈਡਸ ਨੇ ਨਾ, ਉਹ ਸਾਨੂੰ ਦੱਸਣਗੇ ਵੀ ਭਾਈ ਇਹ ਇਸ ਟਾਈਮ ਤੇ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਇਹਨੂੰ ਆਹ ਗੱਲ ਹੋ ਸਕਦੀ ਹੈ। ਹੁਣ ਇੱਕ ਤਰ੍ਹਾਂ ਨਾਲ ਮੈਡੀਕਲ ਸਾਇੰਸ ਵੀ ਜੋਤਿਸ਼ ਵਾਲੀ ਗੱਲ ਹੋ ਗਈ, ਜਿਹੜੇ ਲੋਕ ਇਹ ਸਟੱਡੀ ਕਰ ਰਹੇ ਨੇ ਉਹ ਇਸ ਗੱਲ ਵਾਲੇ ਹੋ ਗਏ ਕਿ ਹੱਦ ਹੋ ਗਈ ਯਾਰ, ਡਾਕਟਰ ਨੇ ਦੱਸਿਆ ਸੀਗਾ ਤੇਰੇ ਆਉਣ ਵਾਲੇ ਸਮੇਂ ਵਿੱਚ ਤੈਨੂੰ ਆਹ ਪ੍ਰੋਬਲਮ ਆ ਜਾਏਗੀ। ਔਰ ਇਹ ਸਟੱਡੀ ਹੁਣ ਤੇ ਅਸੀਂ ਤੇ ਇੰਨੀ ਲਿਮਿਟ ਰੱਖਦੇ ਹਾਂ ਨਾ ਕਿ ਖੂਨ ਟੈਸਟ ਕਰਾਓ ਜੀ, ਉਹਨੇ ਦੱਸ ਦਿੱਤਾ ਟਿਊਬਰਕੁਲਰ ਬੈਸਿਲਸ ਹੈਗਾ, ਅੱਛਾ ਜੀ ਟੀਬੀ ਦਾ ਇਲਾਜ ਸ਼ੁਰੂ ਕਰ ਦੇ। ਹੁਣ ਸਾਡੀ ਮੈਡੀਕਲ ਸਾਇੰਸ ਇਸੋ ਤੱਕ ਲਿਮਿਟ ਲਈ ਹੈ, ਪਰ ਹੁਣ ਦੀ ਜਿਹੜੀ ਸਟੱਡੀ ਆ ਰਹੀ ਹੈ ਅੱਗੇ ਦੀ ਉਹ ਇਹ ਦੱਸ ਰਹੀ ਆ ਕਿ ਤੁਸੀਂ ਇਹ ਵੀ ਦੱਸਣ ਯੋਗ ਹੋ ਜਾਓਗੇ ਕਿ ਕਿਹੜੇ ਬੰਦੇ ਨੂੰ ਕਿੰਨੀ ਉਮਰ ਤੋਂ ਬਾਅਦ ਕਿਹੜੀ ਬਿਮਾਰੀ ਹੋ ਸਕਦੀ ਹੈ ਜੇ ਹੋਏਗੀ। ਹਾਂਜੀ, ਸੋ ਬੜੀ ਅਜੀਬ ਗੱਲ ਹੈਗੀ ਹੈ, ਇਸੇ ਸਟੱਡੀ ਤੋਂ ਸਾਨੂੰ ਪਤਾ ਲੱਗਦਾ ਜੇ ਅਸੀਂ ਅੰਦਰ ਦੇ ਸੈੱਲ ਦੀ ਅੰਦਰ ਦੀ ਖੋਜ ਕਰ ਰਹੇ ਹਾਂ ਤੇ ਉਸ ਸੈੱਲ ਦੇ ਅੰਦਰ ਦੀ ਖੋਜ ਦੇ ਵਿੱਚ ਅੱਜ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਈਟੋਪਲਾਜ਼ਮ ਦੇ ਹੋਰ ਅੰਗ ਨੇ, ਸਾਈਟੋਪਲਾਜ਼ਮ ਦੇ ਜਿਹੜੇ ਹੋਰ ਡਿਪਾਰਟਮੈਂਟ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਜਿਵੇਂ ਬਿਜਲੀ ਘਰ ਹੁੰਦਾ ਹੈ ਨਾ, ਜਿੱਥੇ ਐਨਰਜੀ ਪੈਦਾ ਹੁੰਦੀ ਹੈ, ਜੇ ਬਿਜਲੀ ਨਾ ਜਗੇ ਜਿੱਥੇ ਸਾਰੇ ਹਨੇਰਾ ਹੋ ਜਾਊਗਾ ਨਾ, ਤਾਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਮਾਈਟੋਕੋਂਡਰੀਆ ਦਾ ਹੋਏਗਾ। ਮਾਈਟੋਕੋਂਡਰੀਆ ਨੂੰ ਅਸੀਂ ਬਿਜਲੀ ਘਰ ਕਹਿੰਦੇ ਹਾਂ, ਜੇ ਉਹ ਕੰਮ ਕਰ ਰਿਹਾ ਆ ਤੇ ਸਾਰਾ ਫੰਕਸ਼ਨ ਸਾਰੀਆਂ ਥਾਵਾਂ ਤੇ ਸਹੀ ਚੱਲ ਰਿਹਾ ਆ, ਤੇ ਨਹੀਂ ਸਾਰਾ ਕੁਛ ਡੱਬ ਹੋ ਕੇ ਰਹਿ ਜਾਂਦਾ ਵੀ ਭਾਈ ਬਿਜਲੀ ਹੈ ਨੀ, ਕੰਮ ਕੀ ਕਰਨਾ, ਹਨੇਰਾ ਆ ਸਾਰੇ। ਹਾਂਜੀ, ਸੋ ਉਹਦੇ ਸੰਬੰਧ ਵਿੱਚ ਅਗਲੀ ਜਾਣਕਾਰੀ ਸਾਡੀ ਹੋਏਗੀ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂ ਕੋਈ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਕਾਮਯਾਬੀ ਨਹੀਂ ਹੋ ਰਹੀ, ਅਗਰ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਰੁਕਾਵਟਾਂ ਕਿਉਂ ਆ ਰਹੀਆਂ ਹਨ, ਕਿਸ ਕਰਕੇ ਐਸਾ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਨੂੰ ਅਗਰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਜਾਂਦੇ ਜਾਂਦੇ ਇੱਕ ਹਮੇਸ਼ਾ ਵਾਲੀ ਬੇਨਤੀ ਤੁਹਾਡੇ ਨਾਲ ਵੀ, ਜੇ ਤੁਹਾਨੂੰ ਲੱਗਦਾ ਨਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲ ਹੈਗੀ ਹੈ, ਕੋਈ ਸਾਡੇ ਫਾਇਦੇ ਵਾਲੀ ਗੱਲ ਹੈਗੀ ਹੈ, ਔਰ ਇਹ ਫਾਇਦਾ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਪਹੁੰਚਾਓ ਤੇ ਉਹਨਾਂ ਨੂੰ ਵੀ ਕਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਫੇਸਬੁੱਕ ਮੀਡੀਆ, ਸਬਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ ਜਾਂ ਯੂਟਿਊਬ ਮੀਡੀਆ ਤੇ ਆ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਰੋਜ਼ਾਨਾ ਸੁਣ ਸਕਦੇ ਹੋ। 5 ਤੋਂ 6 ਵਜੇ ਇੱਕ ਘੰਟੇ ਵਾਸਤੇ ਪ੍ਰੋਗਰਾਮ ਹੁੰਦਾ ਆ, ਇੱਕ ਦਿਨ ਅੰਗਰੇਜ਼ੀ ਦਾ, ਕੱਲ ਅੰਗਰੇਜ਼ੀ ਦਾ ਸੀ, ਅੱਜ ਪੰਜਾਬੀ ਦਾ ਹੋਇਆ, ਆਉਣ ਵਾਲੇ ਕੱਲ ਜਿਹੜਾ ਹਿੰਦੀ ਦਾ ਹੋਏਗਾ। ਇਸੇ ਤਰ੍ਹਾਂ ਤਿੰਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਗੱਲ ਦੁਹਰਾ ਕੇ ਸਮਝਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਕੋਈ ਕਮੀ ਨਾ ਰਹੇ, ਜੇ ਮੈਂ ਕੀ ਕਹਿ ਰਿਹਾ ਹਾਂ ਉਹਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ, ਇਹ ਹਰ ਲੈਂਗੁਏਜ ਦੇ ਤੁਹਾਨੂੰ ਸਮਝਾਇਆ ਜਾ ਰਿਹਾ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਫੀਡਬੈਕ ਵੀ ਰੇਡੀਓ ਪ੍ਰਵਾਸ ਜਾਂ ਰੇਡੀਓ ਸਬਰੰਗ ਨੂੰ ਫੋਨ ਨੰਬਰ ਦੇ ਉੱਪਰ 4086871899 ਉੱਪਰ ਜਾਂ 8563970301 ਦੇ ਉੱਪਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਸਾਨੂੰ ਹੌਸਲਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਆਇਆ, ਜੋ ਅਸੀਂ ਕਰ ਰਹੇ ਹਾਂ ਉਹਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਹੈ ਔਰ ਸਾਡਾ ਇਹ ਕਰਨਾ ਸਫਲ ਹੋ ਜਾਏਗਾ। ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਕੱਲ ਨੂੰ ਫਿਰ ਮਿਲਾਂਗੇ ਹਿੰਦੀ ਦੇ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ,
2: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ,
2: ਥੈਂਕ ਯੂ ਸਰ, ਥੈਂਕ ਯੂ ਚੀਮਾ ਸਾਹਿਬ,
1: ਥੈਂਕ ਯੂ।

ਨਮਸਤੇ ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਾਲੂ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਵੀਰ ਭੈਣ ਭਰਾ, ਦੋਸਤ ਭੈਣਾਂ ਵੀਰ ਸਾਰੇ ਰਲ ਮਿਲ ਕੇ ਪ੍ਰਵਾਸ ਰੇਡੀਓ ਦੀ ਜਿਹੜੀ ਐਪ ਆ, ਪ੍ਰਵਾਸ ਰੇਡੀਓ ਦਾ ਵਟਸਐਪ ਜਿਹੜਾ ਹੈਗਾ, ਤੇ ਉਹਦੇ ਉਪਰ ਸਾਡੇ ਨਾਲ ਸਾਰੇ ਜੁੜਦੇ ਆ ਤੇ ਬਹੁਤ ਆਪਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ, ਉਨ੍ਹਾਂ ਤੱਕ ਅਸੀਂ ਉਨ੍ਹਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲੋਕ ਤੁਸੀਂ ਗੀਤ ਸੁਣਦੇ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲਓ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਰਮਤਾ ਜੋਗੀ।

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

ਲੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਜੋ ਵੀ ਉਹਨਾਂ ਨੇ ਲਿਖਿਆ ਹੈ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਆਓ ਜੀ ਚੀਮਾ ਸਾਹਿਬ ਕੁਛ ਗੱਲਾਂ ਬਾਤਾਂ

0: ਨਾ ਦੋਸਤੋ, ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਆ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ, ਕਹਾਣੀਆਂ, ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਆਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ। ਤੇ ਚੀਮਾ ਸਾਹਿਬ, ਉਹ ਤੇ ਮਾੜਿਆ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ। ਚਲੋ ਚਲੋ ਕੋਈ ਗੱਲ ਨੀ, ਓਕੇ ਓਕੇ, ਚਲੋ ਚਾਲੂ ਕਰੀਏ ਜੀ। ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਚਾਲੂ ਕਰੀਏ।
1: ਜੀ
0: ਸਾਰੇ ਵਿੱਚ ਹੀ ਆ ਜੀ, ਚੀਮਾ ਸਾਹਿਬ ਮੇਰੇ ਕੋਲ ਇੱਥੇ ਪਏ ਆ ਸਾਰੇ। ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ, ਟੀਮ ਨੀ ਗਰੁੱਪ ਤੇ।

0: ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੇ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ, ਰੋਗ ਦਿਲ ਦੇ ਬੁੱਝ ਬਖਾਉਣ ਵਾਲੇ, ਸੁੱਖ ਬਦਲੇ ਦੁੱਖ ਹੰਡਾਉਣ ਵਾਲੇ, ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ, ਕਿਤੇ ਵਾਅਦੇ ਤੋੜ ਚੜਾਉਣ ਵਾਲੇ, ਟੁੱਟੀ ਗਾਨੀ ਫਿਰ ਪਰੋਣ ਵਾਲੇ, ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ, ਕੋਈ ਸੱਚ ਦਾ ਦੀਪ ਜਗਾਉਣ ਵਾਲੇ, ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ, ਬੇੜੀ ਡੁੱਬਦੀ ਬੰਨੇ ਲਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ, ਕੋਈ ਖੁਦ ਨੂੰ ਖਾਕ ਬਣਾਉਣ ਵਾਲੇ, ਦਾਨੀ ਖਾਕ ਚੋਂ ਖਲਕ ਪਾਉਣ ਵਾਲੇ, ਭਲਾ ਇਹ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਧੰਨਵਾਦ ਗੁਰਦੀਪ ਦਾਨੀ, ਪਿੰਡ ਫੁੱਲੋ ਮਿੱਠੀ, ਰਿਟਾਇਰ ਸਹਾਇਕ ਥਾਣੇਦਾਰ। ਬਹੁਤ ਸ਼ੁਕਰੀਆ ਦਾਨੀ ਸਾਹਿਬ, ਬਹੁਤ ਮਿਹਰਬਾਨੀ। ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ? ਯਾਰ ਪੇਜ ਹੀ ਨਹੀਂ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ, ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਉਹਦੇ ਤੇ ਸਾਰੇ ਹੀ ਹੈਗੇ ਨਾ। ਸਾਰਿਆਂ ਦੇ ਹੈਗੇ, ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ ਸਰ।
1: ਜੀ
2: ਤੇ ਸਾਡੀ ਜਿਹੜੀ ਸਮੁੱਚੀ ਟੀਮ ਆ, ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ, ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ।
0: ਪ੍ਰਵਾਸ ਰੇਡੀਓ ਗਰੁੱਪ ਉਹਦੇ ਤੇ ਸਾਰੇ ਹੀ ਹੈਗੇ ਨਾ। ਸਾਰਿਆਂ ਦੇ ਹੈਗੇ, ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ ਸਰ।
2: ਤੇ ਸਾਡੀ ਜਿਹੜੀ ਸਮੁੱਚੀ ਟੀਮ ਆ, ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ, ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ, ਬਹੁਤ ਡੂੰਘੇ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ, ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ

0: جی
1: ਸਵਾਗਤ ਆ ਤੇ ਸਾਡੀ ਜਿਹੜੀ ਸਮੁੱਚੀ ਟੀਮ ਆ ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ ਬਹੁਤ ਡੂੰਘੇ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ ਉਹਨਾਂ ਨੇ ਲਿਖਿਆ ਕਹਿੰਦੇ ਜਿੰਦ ਬਦਲੇ ਜਿੰਦ ਬਟਾਉਣ ਵਾਲੇ ਜਿੰਦ ਬਦਲੇ ਜਿੰਦ ਬਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਢਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੋਂ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫੇਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦੀ ਦੀਪ ਜਗਾਉਣ ਵਾਲੇ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਉਹਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਦਾਨੀ ਖਾਕ ਚੋਂ ਖਾਲਕ ਪਾਉਣ ਵਾਲੇ ਭਲਾ ਇਸ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਧੰਨਵਾਦ ਗੁਰਦੀਪ ਦਾਨੀ ਜੀ ਪਿੰਡ ਫੁੱਲੋ ਮਿੱਟੀ ਰਿਟਾਇਰਡ ਸਹਾਇਕ ਥਾਣੇਦਾਰ ਤੇ ਉਹਨਾਂ ਦਾ ਨੰਬਰ ਵੀ ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਦੇ ਆ ਉਹਨਾਂ ਦਾ ਨੰਬਰ ਹੈਗਾ 9944 ਤੇ 79316 ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ ਆ 88473 ਤੇ 57895 ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਕਾਕ ਸਾਹਿਬ ਜੀ ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ ਆਪਾਂ ਹੋਰ ਵੀ ਪੜ੍ਹ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ ਤੇ ਇਹਨਾਂ ਦੇ ਸੁਨੇਹੇ ਆ ਜਿਹੜੇ ਆ ਤਾਂ ਆਪਾਂ ਪੜ੍ਹ ਦਿੱਤਾ ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼ ਕਰ ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਕਾਕ ਸਾਹਿਬ ਜੀ ਇੱਥੇ ਇੱਕ ਆ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਧ ਜਗਤ ਦੀ ਮਹਿਕ ਕਹਾਣੀਕਾਰ ਸਰਗੀ ਜੰਮੂ ਇਹਦੇ ਬਾਰੇ ਲਿਖਿਆ ਗਿਆ ਕਾਕ ਸਾਹਿਬ ਜੀ ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆ ਤੇ ਇਹਨਾਂ ਦੇ ਵਿੱਚ ਲਿਖਿਆ ਕਾਕ ਸਾਹਿਬ ਜੀ ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ ਸਮ ਦ੍ਰਿਸ਼ਟੀ ਖਿਲਰੇ ਹਰਫ ਚੇਤਨ ਕਥਾ ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ ਬੜੀਆਂ ਕਿਤਾਬਾਂ ਲਿਖੀਆਂ ਕਾਕ ਸਾਹਿਬ ਜੀ ਲੋਕਾਂ ਨੇ ਪਿਛਲੇ ਸਾਲ ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ ਉਹਨਾਂ ਦੀਆਂ ਕਹਾਣੀਆਂ ਲਾਂਬੂ ਰਾਡ ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ ਆਪ ਜੀ ਦਾ ਜੀਵਨ ਪੰਜਾਬੀ ਸਾਹਿਤ ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ

0: ਤਾਂ ਹਾਲ ਦੀ ਹਾਲ ਦੀ ਦੀਖ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ। ਉਹ ਸੰਵੇਦਨਸ਼ੀਲ ਕਹਾਣੀਕਾਰ, ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ। ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਬਹੁਤ ਮਾਣ ਹੈ। ਸਰ ਜੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ। ਤੇ ਇਹਦੇ ਨਾਲ ਖੱਖ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ, ਆਹ ਵੀ ਸੁਨੇਹਾ ਖੱਖ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ, ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਖ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਉਹ ਦੇ ਤੋਂ ਸ਼ੁਕਰ ਉਸਕਾ, ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ, ਖੱਖ ਸਾਹਿਬ ਜੀ ਲਿਖਣ ਵਾਲੇ ਵੀ ਕਮਾਲ ਕਰਦੇ। ਆਪਾਂ ਹੋਰ ਪੜ੍ਹ ਦਿੰਦੇ ਆ, ਇਹਦੇ ਵਿਚ ਉਹਨਾਂ ਨੇ ਲਿਖਿਆ ਖੱਖ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨਹੀਂ ਕਹਿਣਾ, ਲਾਸ ਦੇ ਸਿਰ ਤੇ ਫੇਰਾ ਬੰਨ ਕੇ ਵੇਖ ਵਿਲਕਦੀਆਂ ਭੈਣਾਂ, ਭਾਂਡੇ ਵੇਚ ਕੇ ਚਿੱਟਾ ਪੀ ਗਿਆ, ਚਾਰ ਭੈਣਾਂ ਦਾ ਭਾਈ, ਵਹਿਣ ਤੋਂ ਪਹਿਲਾਂ ਵਿਆਹੁਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ, ਕਹਿਣ ਮਾਪੇ ਜੰਮਦਾ ਮਰ ਜਾਂਦਾ, ਇਹ ਸੀ ਇੰਨਾ ਦੁੱਖ ਦੇਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਰਕਦੀਆਂ ਦੇਖ ਪੈਣਾ, ਵਸਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਕੇ ਵੇਖ ਵਿਲਕਦੀਆਂ ਭੈਣਾਂ,
1: ਬਹੁਤ ਵਧੀਆ,
0: ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਸਾਡੀ ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ, ਤੇ ਆਪਣਾ ਮੇਰਾ ਖਿਆਲ ਆ ਵੀ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ ਖੱਖ ਸਾਹਿਬ ਜੀ,
1: ਖਬਰਾਂ ਕਰ ਲੋ, ਬਾਕੀ ਦਾ ਆਪਾਂ ਇੱਦਾਂ ਥੋੜਾ ਪ੍ਰੋਗਰਾਮ
0: ਖਬਰਾਂ
1: ਤਾਜ਼ੀਆਂ ਖਬਰਾਂ ਆਇਆ ਕਰਨਗੀਆਂ, ਜਿਹੜੀਆਂ ਤਾਜ਼ੀਆਂ ਤਾਜ਼ੀਆਂ ਆਇਆ ਕਰਨਗੀਆਂ, ਰੋਜ਼ ਦੀਆਂ ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋ ਨਾਲ ਹੀ ਪੜ੍ਹਦੇ
0: ਰਹਾਂਗੇ। ਹਾਂਜੀ, ਤੇ ਜਿਹੜੀਆਂ ਖਬਰਾਂ ਅੱਜ ਦੀਆਂ ਖੱਖ ਸਾਹਿਬ ਜੀ, ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸਾਫ ਹੈਗੀਆਂ ਉਹ, ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਖਬਰ ਖੱਖ ਸਾਹਿਬ ਜੀ ਹੈਗੀ ਆ, ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿੱਚ, ਉਹਦੇ ਵਿੱਚ ਖੱਖ ਸਾਹਿਬ ਜੀ ਬਹੁਤ ਨੁਕਸਾਨ ਹੋਇਆ, ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਤੇ ਇਹ ਖਬਰ ਆ ਜਿਹੜੀ ਖੱਖ ਸਾਹਿਬ ਜੀ, ਇਹ ਸਪੇਨ ਵਿੱਚ ਦੋ ਰੇਲ ਗੱਡੀਆਂ ਵਿੱਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ, ਤੇ ਜਿਹਦੇ ਵਿੱਚ ਖੱਖ ਸਾਹਿਬ ਜੀ 40 ਵਿਅਕਤੀਆਂ ਦੀਆਂ ਜਿਹੜੀਆਂ ਜਾਨਾਂ ਗਈਆਂ, ਤੇ ਖੱਖ ਸਾਹਿਬ ਜੀ ਗੌਰਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋ ਗਿਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿੱਚ ਸਪੇਨ ਦੇ ਵਿੱਚ ਆ, ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ, ਜਾਣੀ ਕਿ ਮੰਗਲਵਾਰ ਤੋਂ, ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ, ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਰੇਲ ਗੱਡੀਆਂ ਦੇ ਜਿਹੜੇ ਡੱਬਿਆਂ ਦੇ ਮਲਬੇ ਆ ਖੱਖ ਸਾਹਿਬ ਜੀ, ਉਹ ਅਜੇ ਤੀਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਨਾਲ ਕੋਈ ਇੱਧਰ ਨੂੰ ਖਿਲਰ ਗਿਆ, ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ, ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ, ਤੇ ਇਹਨਾਂ ਦੇ ਮਲਬੇ ਵਿੱਚੋਂ ਅਜੇ ਤੀਕਰ ਵੀ ਖੱਖ ਸਾਹਿਬ ਜੀ ਮਾਸ ਦੀਆਂ ਬੋਟੀਆਂ, ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਅੰਗ ਆ
1: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ, ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼, 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ
0: ਜਿਆਦਾ ਦੱਸਦੇ ਆ ਉਹਦੀ ਸਪੀਡ ਆ ਜਿਹੜੀ ਉਹ ਅੱਜ ਦੀ ਖਬਰ ਦੇ ਵਿਚ ਤਾਂ ਇੰਨੀ ਨਹੀਂ ਦੱਸੀ ਗਈ। ਉਹ ਜਵਾਨੀ ਜਿਥੋਂ ਤੱਕ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ। ਇਹ ਕੱਲ ਦੀ ਖਬਰ ਹੈ ਪਰ ਅੱਜ ਦੀ ਖਬਰ ਦੇ ਵਿਚ ਉਹਦਾ ਬਿਲਕੁਲ ਮੈਨਸ਼ਨ ਨਹੀਂ ਕੀਤਾ, ਜਾਂ ਤਾਂ ਉਹ ਕਿਸੇ ਨੇ ਪਹਿਲਾਂ ਕਾਪੀਆਂ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ, ਪਰ ਅੱਜ ਦੀ ਖਬਰ ਦੇ ਵਿਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਕਾਫੀ ਡਿਟੇਲ ਦੇ ਵਿਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
1: ਚੀਮਾ ਸਾਹਿਬ, 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
0: ਜੀ,
1: ਉਹ ਟ੍ਰੇਨ ਮੈਨੂੰ ਮੈਰੋ ਦੀ ਸਪੀਡ ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ
0: ਜੀ,
1: ਉੱਥੇ ਮੀਟਰ ਲੱਗਾ ਉੱਪਰ, ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
0: ਕਿ ਕਿੰਨੀ ਸਪੀਡ ਜਾ ਰਹੀ ਹੈ ਜੀ।
1: ਸਭ ਤੋਂ ਤੇਜ਼ ਟ੍ਰੇਨ ਮੈਨੂੰ ਮੈਰੋ ਉਹ ਹੈਗੀ ਆ, 200 ਤੱਕ ਉਹ ਜਾਂਦੀ ਮੈਂ ਦੇਖੀ ਆ,
0: 200 ਕਿਲੋਮੀਟਰ ਹੋਣਾ ਜੀ।
1: ਹਾਂਜੀ, 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ। ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਿਤੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ। ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿਚ ਕੀਤਾ ਸੀ
0: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ,
1: ਜਪਾਨ
0: ਉਹ ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿਚ, ਖਾਕ ਸਾਹਿਬ ਜੀ ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
1: ਚੀਮਾ ਸਾਹਿਬ, ਹੁਣ ਤਾਂ ਅਸੀਂ ਵੀ ਚਲਾਤੀ ਆ, ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ, ਔਰ ਉਹਦੀ ਸਪੀਡ ਵੀ 100 ਤੋਂ 120 ਆ ਖਰਾ ਜੀ।
0: ਇੰਨੇ ਕਿਲੋਮੀਟਰ ਹੋਣੀ ਨਾ, 120-500 ਕਿਲੋਮੀਟਰ
1: ਆਪਣੇ ਮੀਲ ਚੱਲਦੇ ਆ ਜੀ ਇੰਡੀਆ ਚ
0: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰਦਾ ਖਾਕ ਸਾਹਿਬ ਜੀ, ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ,
1: ਉੱਥੇ ਉੱਡਦੀ ਜਾਂਦੀ ਆ।
0: ਹਾਂ, ਉਹ ਉਪਰ ਰਹਿੰਦੀ ਆ 6-7 ਇੰਚ ਆ ਜਿਹੜੀ ਉਹ ਗਾਡਰ ਤੋਂ ਉੱਪਰ ਉੱਠ ਕੱਢਦੀ ਆ, ਜਦੋਂ ਉਹ 100 ਕਿਲੋਮੀਟਰ ਤੱਕ ਜਾਂਦੀ ਆ ਨਾ ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ, ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਥੱਲੇ ਨੀ ਲੱਗਦੀ ਟ੍ਰੇਨ, ਤੇ ਉਹਦੇ ਵਿੱਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ, ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿੱਚ ਆਮ ਕਰਕੇ ਹੁੰਦੀ, ਉਹ ਕੋਈ ਉਦਾਂ ਦੀ ਆਵਾਜ਼ ਨੀ ਆਉਂਦੀ ਤੇ ਬਹੁਤ ਤੇਜ਼ ਜਾਂਦੀ ਕਾਕ ਸਾਹਿਬ ਜੀ। ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ
1: ਕਰਨਾ ਚਾਹੀਦਾ। ਜਾ ਕੇ ਆਇਆ ਵਾ ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਗਮ ਦਾ, ਬੜੀ ਪਿਆਰੀ ਟ੍ਰੇਨ ਉਹ ਵੀ, ਪਰ ਉਹ ਜਿਆਦਾ ਸਪੀਡ ਵਾਲੀ ਨਹੀਂ ਸੀ ਤੇ ਇੱਥੇ ਤੇ ਬਹੁਤ ਜ਼ਿਆਦਾ ਸਪੀਡ ਵਾਲੀਆਂ। ਹੁਣ ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ
0: ਤੇ
1: ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਤੇ ਹੈ ਹੀ ਵਧੀਆ,
0: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇਹ ਖਾਕ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਆ ਚੜਿਆ, ਇਹ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਥੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਖਾਕ ਸਾਹਿਬ ਜੀ ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਖਾਕ ਸਾਹਿਬ ਜੀ ਦੋ ਗੱਡੀਆਂ ਸੀਗੀਆਂ, ਇੱਕ ਗੱਡੀ ਤਾਂ ਜਿਹੜੀ ਮਾਡਰਿਡ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉੱਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿਚ ਸੀਗੇ, ਇਹ ਚੱਲੀ ਸੀਗੀ ਉਧਰ ਨੂੰ। ਤੇ ਉਸੇ ਹੀ ਖਾਕ ਸਾਹਿਬ ਜੀ ਰਾਜਧਾਨੀ ਮੈਡਰਿਡ ਆ ਜਿਹੜੀ ਸਪੇਨ ਦੀ, ਉੱਥੋਂ ਇੱਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
1: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਿਸੇ ਨੇ ਦੇਖਿਆ ਨਹੀਂ ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ
0: ਨਹੀਂ ਇਹ ਕਾਂਟੇ ਦੀ ਗੱਲ ਨਹੀਂ ਹੋਗੀ ਸੀਗੀ ਜੀ, ਇਹ ਵੱਖਰੇ ਵੱਖਰੇ ਟਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲਾਈਨ ਤੇ ਆਉਣੀਆਂ ਸੀ,
1: ਵੱਖਰੇ ਟਰੈਕ ਸੀ ਦੋ ਦੇ।
0: ਹਾਂਜੀ, ਦੋ ਸੈਪਰੇਟ ਟਰੈਕ ਸੀਗੇ, ਦੋਨਾਂ ਤੇ ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖਾਕ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ ਰਾਤ ਕਿਆ ਸੌਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
1: ਅੱਛਾ,
0: ਮੋੜ ਸੀਗਾ ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਣੀ ਸੀ ਖਬਰ ਸੁਣੀ ਆ, ਉਹਦੇ ਵਿਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਬਰਸੇ ਉੱਥੇ ਸੋਰੀ ਮੈਡਰਿਡ ਨੂੰ ਜਾ ਰਹੀ ਸੀ, ਇਹਦੇ ਵਿਚ 300 ਪੈਸੰਜਰ ਸੀਗੇ ਖਾਕ ਸਾਹਿਬ ਜੀ। ਤੇ ਜਿਹੜੀ ਉਧਰੋਂ ਮੈਡਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ ਉਹਦੇ ਗੱਡੀ ਦੇ ਵਿਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਕਾਕ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇੱਕ ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਐਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਕਾਕ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰੈਸ਼ਨੈਪ ਤੇ ਸਕੇ ਆ, ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਪਈ, ਸਾਡਾ ਜੀ ਮਿਲ ਜਾਵੇ ਕਿਤੋਂ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਹੈਗੇ ਆ। ਤੇ ਇੱਕ ਖਵਾਨ
1: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ,
0: ਹਾਂਜੀ ਹਾਂਜੀ ਹਾਂਜੀ ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਕੱਖ ਸਾਹਿਬ ਜੀ ਦੇਖੋ, ਇੱਕੋ ਪਰਿਵਾਰ ਦੇ ਕਹਿੰਦਾ ਪੰਜ ਮੈਂਬਰ ਮੈਡਰਿਡ ਤੋਂ ਹੋਇਲਵਾ ਜਿਹੜੀ ਮਾਡਰ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ। ਇਹਦੇ ਵਿੱਚ 200 ਪੈਸੰਜਰ ਸੀਗਾ ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ ਪੰਜ ਮੈਂਬਰ ਇਹਦੇ ਵਿੱਚ ਸੀਗੇ। ਤੇ ਇਹ ਖਕਸਾ ਜੀ ਸਪੇਨ ਦੇ ਕੋਰਦੋਵਾ ਪ੍ਰੋਵਿੰਸ ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਆ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ। ਤੇ ਆਦਾ ਮੂਜ਼ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹਦਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਕੱਖ ਸਾਹਿਬ ਜੀ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਸ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉੱਥੋਂ ਦਾ, ਤੇ ਇੱਕ ਕੋਰਦੋਬਾ ਆ, ਇਹਨਾਂ ਤਿੰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਕਹਿੰਦਾ ਅਸੀਂ ਜਾ ਰਹੇ ਆ, ਪਰ ਅਜੇ ਤੱਕ ਕਿਸੇ ਪਾਸਿਓਂ ਜਿਹੜੇ 4 ਸੱਜਣ ਉਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੋਂ ਵੀ ਕੋਈ ਕੰਸੋ ਨਹੀਂ ਉਹਨਾਂ ਨੂੰ ਲੱਗ ਸਕੀ। ਤੇ ਬਹੁਤ ਲੋਕਾਂ ਨੇ ਖੱਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲਿਖ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ, ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸੁਲਾਹ ਕਿਤੋਂ ਮਿਲੇ ਤਾਂ ਉਹ ਉਹਨਾਂ ਨੂੰ ਪਤਾ।
1: ਦੁਖਦਾਈ ਘਟਨਾ ਜਿਹੜੀ ਹੁੰਦੀ ਨਾ, ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਇਧਰ ਨੂੰ ਭਜਦਾ, ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ, ਔਰ ਜਾਨਾਂ ਜਿਹੜੀਆਂ ਏਦਾਂ ਨਾ ਜਾਇਆ ਜਾਣ ਜੀ।
0: ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲੜਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ, ਕਹਿੰਦੀ ਵੀ ਇਹ ਮੇਰਾ ਪਿਤਾ ਸੀਗਾ, ਮੇਰਾ ਬਾਪ ਸੀ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਕੱਖ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਥੀ ਸਖੀ ਸਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ, ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ, ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਭਈ ਹਾਂ ਬਈ ਆ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ, ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਜਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਜਿੱਦਾਂ ਕੋਈ ਖੱਕ ਸਾਹਿਬ ਜੀ ਹਿੱਸੇ ਕਿਸੇ ਦੀ ਲੱਤ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਖੱਕ ਸਾਹਿਬ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖੱਕ ਸਾਹਿਬ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਨਵੀ ਨੇ ਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਉਹ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਗੋਇੰਗ ਟੂ ਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟਿਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖੱਕ ਸਾਹਿਬ ਜੀ ਐਤਵਾਰ ਦੀ ਰਾਤ ਦੀ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖੱਕ ਸਾਹਿਬ ਜੀ ਜਿਹੜੀ ਉਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟਲੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸਿਓਂ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ ਗਿਆ।
1: ਇੱਥੋਂ ਐਕਸੀਡੈਂਟ ਹੋਇਆ,
0: ਹਾਂ ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਜਦੋਂ ਚਲੇ ਗਿਆ, ਸਾਨੂੰ ਪਤਾ ਵੀ ਦੋ ਟ੍ਰੇਨਾਂ ਦੇ ਵਿਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ,
1: ਬਿਲਕੁਲ
0: ਹਾਂ ਮੇਰਾ ਖਿਆਲ 3-4 ਫੁੱਟ ਦਾ ਹੋਣਾ ਮਸੀਨ ਨਾ ਹੁੰਦਾ,
1: ਹਾਂਜੀ ਬਿਲਕੁਲ
0: ਹਾਂ। ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ, ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕਟ ਹੋਇਆ ਹੋਊਗਾ
1: ਉਹਦੇ ਕਰਕੇ। ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿੱਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ, ਖਤਮ ਹੋ ਗਈਆਂ ਉਹਨਾਂ ਦਾ
0: ਬਸ ਬਸ ਬਸ ਬਸ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ, ਖਾਲੀ ਖਾਲੀ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਤੇ ਉਹਦੇ ਵਿਚ ਉਹ ਫਿਰ ਟੱਕਰ ਗਿਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਓਸਕਾਰ ਉਹਦੇ ਵੱਲੋਂ ਜਿਹੜੀ ਆ ਖਾਕ ਸਾਹਿਬ ਦੀ ਇਹ ਆ ਜਿਹੜੀ ਹੁਣ ਆਪਾਂ ਮਗਰਲਾ ਹਿੱਸਾ ਇਹਦਾ ਖਬਰ ਦੱਸ ਕੇ ਘਟੇ ਆ ਇਹ ਉਹਦੇ ਮੁਤਾਬਕ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਿੱਧੀ ਆ ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਲਸਾ ਸਾਹਿਬ ਜੀ ਉਹਦੇ ਵਿੱਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ ਤੇ ਇਹਦੇ ਨਾਲ ਫਿਰ ਖਾਲਸਾ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ, 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਆ ਕਹਿਣ ਦਾ ਮਤਲਬ ਗੱਡੀ ਦੀ ਵੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ ਤੇ ਉਹਦੇ ਨਾਲ ਉਹਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹਦੀ ਜਿਹੜੇ ਇਹ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਦੇ ਤੁਹਾਨੂੰ ਪਤਾ ਪਿਆ ਵੈਸਟਰਨ ਰੇਲਵੇ ਆ ਹੋਏ ਵੱਖਰੀਆਂ ਵੱਖਰੀਆਂ ਇੱਦਾਂ ਹੁੰਦੀਆਂ ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਜਿਹੜੀ ਛਾਣਬੀਨ ਕਰਾਂਗੇ ਤੇ ਅਜੇ ਤੀਕਰ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿੱਚ ਅਜੇ ਤੀਕਰ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਤੇ ਇਹਦੇ ਨਾਲ ਇੱਕ ਸੋਰਸ ਨੇ ਇਹ ਵੀ ਦੱਸਿਆ ਖਾਕ ਸਾਹਿਬ ਜੀ ਜਿਹੜਾ ਰਿਊਟਰਸ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ ਉਹ ਵੀ ਆ ਖਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ ਤੇ ਕਿਸੇ ਸੱਜਣ ਨੇ ਇਹਨਾਂ ਦੇ ਇੱਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ ਰੇਲ ਹੀ ਕਹਿੰਦੇ ਉਹਨੂੰ ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿੱਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਗਾਡਰਾਂ ਨੂੰ ਜੋੜ ਕੇ ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤੀਕਰ 10 ਵੱਖਰੀਆਂ ਜਿਹੜੀਆਂ ਉਹ ਸਮੇਂ 2 ਸਾਲਾਂ ਤੋਂ ਸਾਹਮਣੇ ਆਈਆਂ ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ ਇਹਦੇ ਵਿੱਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਆ ਨਾ ਉਹ ਲਿਖ ਕੇ ਜਾਂਦੇ ਨੇ ਵੀ ਆਹ ਕਮੀ ਆ ਆਹ ਕਮੀ ਆ ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਐਸੀਆਂ ਦਿੱਤੀਆਂ ਐਸੀਆਂ ਉਹਨਾਂ ਨੂੰ ਵੀ ਇਹਨੂੰ ਠੀਕ ਕਰੋ ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿੱਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕ ਸਾਹਿਬ ਜੀ ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ ਕਿਉਂਕਿ ਤੁਹਾਨੂੰ ਪਤਾ ਗੌਰਮੈਂਟਾਂ ਦੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਖਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਆ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ ਤਾਂ ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ ਜਰਮਨੀ ਨਾਲ ਯੂਕੇ ਦੇ ਨਾਲ ਸਪੇਨ ਪੁਰਤਗਾਲ ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੀ ਰਹੀਆਂ ਔਰ ਉਹ ਅੱਜ ਵੀ ਹੁੰਦੀਆਂ ਹੀ ਆ ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ ਕਦੇ ਉਹ ਕੋਲੰਬੀਆ ਨਾਲ ਪੈ ਗਿਆ ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਉਂਦਾ ਉਹ ਡਰੱਗ ਵੇਚਦਾ ਸੀ ਹੁਣ ਵੈਨਜ਼ੂਏਲਾ ਵਾਲੇ ਨੂੰ ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ ਪਰ ਹੁਣ ਜਿਹੜੀ ਖਾਕ ਸਾਹਿਬ ਜੀ ਉਹ ਮਾਮਲਾ ਹੈ ਜਿਹੜਾ ਉਹ ਵੱਖਰਾ ਆ
1: ਵੱਖਰਾ ਹੋ ਗਿਆ ਬਿਲਕੁਲ
0: ਵੱਖਰਾ ਹੋ ਗਿਆ ਤੇ ਹੁਣ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ ਉਹਨੇ ਦੇਖੋ ਖਾਕ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ
1: ਅੱਛਾ
0: ਹਾਂਜੀ ਤੇ ਪਰ ਨੋਬਲ ਪੀਸ ਪ੍ਰਾਈਜ਼ ਆ ਦੇਖੋ ਉਹਨੇ ਲੈ ਵੀ ਲਿਆ ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਦੋ ਆ ਨਾ ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ਼ ਇਲੈਕਸ਼ਨ ਲੜੀ ਸੀ ਮੇਰਾ ਖਿਆਲ ਆ ਉਹਨੇ ਵਿਰੋਧੀ ਪਾਰਟੀ ਦੀ ਸੀਗੀ ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ ਜਾਂ ਉਹਨੇ ਟਰੰਪ ਨੂੰ ਦੇ ਦਿੱਤਾ ਇਹਦੇ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਹੈ ਕਿ ਉਹਨੇ ਲੈ ਲਿਆ ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਇਸ ਕਰਕੇ ਮੈਂ ਗ੍ਰੀਨਲੈਂਡ ਨਾਲ
1: ਪਰਸਨਲ ਹੋ ਗਿਆ ਜੀ ਚੀਮਾ ਸਾਹਿਬ
0: ਹਾਂਜੀ ਬਿਲਕੁਲ ਬਿਲਕੁਲ ਉਹੀ ਹੈ ਉਹੀ ਆ ਜੀ ਪਰਸਨਲੇ ਉਹੀ ਤਾਂ ਉਹਨੇ ਲਿਖ ਦਿੱਤਾ ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ ਉਹ ਡਰੇ ਥੋੜੀ ਆ ਟਰੰਪ ਸਾਹਿਬ ਡਰਦੇ ਥੋੜੀ ਉਹ ਕਹਿੰਦੇ ਮੈਂ ਇਸੇ ਕਰਕੇ ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਜਿਹੜਾ ਇਹ ਖੱਖ ਸਾਹਿਬ ਜੀ ਨੂੰ ਟੈਕਸਟ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ ਐਵੇਂ ਮਤਲਬ ਉਹ ਟੀਵੀ ਤੇ ਨਹੀਂ ਬੋਲਿਆ ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸਟ ਤੇ ਉਹ ਭੇਜਦੇ
1: ਉਧਰ ਚੀਮਾ ਸਾਹਿਬ ਵੀ ਤਿਆਰੀਆਂ ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ ਆਪਣੀ ਆਰਮੀ ਵੀ ਉੱਥੇ
0: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
1: ਦਿੱਤੀਆਂ ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜਿਹੜਾ ਕੰਮ ਮਗਰ ਪੈ ਜਾ ਨਾ ਉਹਨੂੰ ਛੱਡਦਾ ਨਹੀਂ ਹੈ ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ ਉੱਥੇ
0: ਖੇਲ ਦੇਣੀ ਬਿਲਕੁਲ ਕੁਛ ਨਾ ਕੁਛ ਖੇਲੂਗਾ ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਹੈ ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ ਤੇ ਇਹ ਵੀਕਐਂਡ ਦੇ ਟੈਕਸ ਵਿਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖ਼ਬਰ ਹੈਗੀ ਆ ਤੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਓਹਦਾ ਹੈਗਾ ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ ਅੱਗੇ ਵੀ ਖੱਖ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆਂ ਦੇ ਵਿਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਪਰ ਅਜੇ ਉਹਨੂੰ ਦਿੱਤਾ
1: ਇੰਡੀਆ ਵਾਲੀ ਤੇ ਇੰਡੀਆ ਵਾਲੀ ਕੱਢ ਲਓ ਤੇ 7 ਰਹਿ ਜਾਂਦੇ ਆ ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ ਟਰੰਪ ਸਾਹਿਬ ਨੇ ਕਰਾਈ ਨਹੀਂ ਪਾਕਿਸਤਾਨ ਮੰਨਦੇ ਆ ਕਿ ਉਹਨਾਂ ਨੇ ਕਰਾਈ
0: ਬਿਲਕੁਲ ਬਿਲਕੁਲ ਉਹ ਤਾਂ ਦੋਨਾਂ ਪਾਸੇ ਜੋੜ ਲੱਗ ਗਿਆ ਕਰਕੇ ਕਰਾਈ ਆ ਤੇ ਹੁਣ ਇਸ ਗੱਲ ਦਾ ਜਿਹੜਾ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲਾ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆਂ ਵਿਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ ਤੇ ਹੁਣ ਉਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ ਤੇ ਇਹਦੇ ਨਾਲ ਅਗਲੀ ਗੱਲਬਾਤ ਖੱਖ ਸਾਹਿਬ ਜਿਹੜੀ ਹੈਗੀ ਆ ਖ਼ਬਰ ਦੀ ਉਹ ਆਪਣੇ ਕੋਲ ਹੈਗੀ ਆ ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਜਿਹੜਾ ਹੈਗਾ ਆ ਤੇ ਇਹਦੇ ਵਿਚ ਵੀ ਖੱਖ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ ਤੇ ਉਹਨਾਂ ਨੇ ਖੱਖ ਸਾਹਿਬ ਜੀ ਅਮਰੀਕਾ ਦੇ ਜਿਹੜੀ ਗੌਰਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਪਿਆ ਅੱਜ ਦੇ ਦਿਨ ਜਿਹੜੀ ਗੌਰਮੈਂਟ ਦੀ ਛੁੱਟੀ ਹੁੰਦੀ ਫੈਡਰਲ ਗੌਰਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ
1: ਬਿਲਕੁਲ ਛੁੱਟੀ ਹੈ
0: ਹਾਂ ਉਹਨਾਂ ਨੂੰ ਤਨਖਾਹ ਵੀ ਜਿਹੜੇ ਗੌਰਮੈਂਟ ਦੇ ਇੰਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ ਤੇ ਇਹਦੇ ਨਾਲ ਖੱਖ ਸਾਹਿਬ ਜੀ ਅਮਰੀਕਾ ਵਿਚ ਧੂਮ ਧਾਮ ਨਾਲ ਜਿਹੜਾ ਇਹ ਦੇਨਿਆ ਮਾਰਟਿਨ ਕਿੰਗ ਦਾ ਉਹਨੂੰ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ ਤੇ ਟਰੰਪ ਸਾਹਿਬ ਨੇ ਹੁਣ ਖੱਖ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਚ ਤਾੜ ਦਿੱਤੀ ਆ ਕਹਿਣ ਦਾ ਮਤਲਬ ਉਹਦੇ ਮੁਹਰੇ ਵੀ ਕੰਧ ਪਾ ਦਿੱਤੀ ਆ ਕਿ ਇਹਦੀ ਜਿਹੜੀ ਆ ਐਵੀ ਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ ਸੋ ਇੱਥੇ ਉਹਨੇ ਕਹਿ ਦਿੱਤਾ ਆ ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖੱਖ ਸਾਹਿਬ ਜੀ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਇੰਸਟੀਟਿਊਸ਼ਨ ਹੁੰਦੇ ਆ ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿਚ DEI ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ ਇਹ ਖੱਖ ਸਾਹਿਬ ਜੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਭਈ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗਵਰਨਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਦੇ ਵਿਚ ਤੁਸੀਂ ਏਦਾਂ ਨੀ ਕਹਿ ਸਕਦੇ ਭਈ ਇੱਥੇ ਸਾਰੇ ਗੋਰੇ ਹੀ ਹੋਣਗੇ ਉਹਨਾਂ ਦੇ ਵਿਚ ਰਾਖਵੀਆਂ ਕੁਛ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਭਈ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਈ ਸਾਰੇ ਰਲ ਕੇ ਆਪਾਂ ਇਹਦੇ ਵਿਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਖੱਖ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ, ਉਹਨਾਂ ਨੇ ਕੰਧ ਖੜੀ ਕਰਤੀ ਆ, ਉਹ ਕਹਿੰਦੇ ਆ ਇਹ ਸਾਰਾ ਗੰਦ ਬਣਾਉਂਦੀ ਆ, ਤੁਸੀਂ ਪਾਈ ਜਾਣੇ ਇਹਨੂੰ ਬੰਦ ਕਰੋ. ਕਹਿਣ ਦਾ ਮਤਲਬ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਏਦਾਂ ਨੀ ਇੱਥੇ ਤੁਹਾਡਾ ਚੱਲਣ ਦੇਣਾ, ਇਹ ਗੋਰਿਆਂ ਦਾ ਜਾਂ ਜਿਹਦੇ ਕੋਲ ਪਾਵਰ ਆ ਉਹਦੀ ਇੱਥੇ ਚੱਲੂਗੀ. ਤੇ ਹੁਣ ਦੇਖੋ ਮਾਟਰ ਲੂਥਰ ਕਿੰਗ ਆ ਜਿਹੜੇ
1: ਇਹੋ ਕਿੰਗ ਸਾਹਿਬ ਨੇ ਇਹੀ ਦੇ ਯੁੱਧ ਲੜਕੇ ਤੇ ਇਹਨਾਂ ਨੂੰ ਆਜ਼ਾਦੀ ਦਿਵਾਈ ਸਾਲਾਂ.
0: ਬਿਲਕੁਲ ਬਿਲਕੁਲ ਬਿਲਕੁਲ. ਹਾਂਜੀ, ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ, ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਿਹੜੇ ਆ ਇਹ ਲੜਕੇ ਹੈਗੇ ਉਹਨਾਂ ਦੇ. ਤੇ ਇਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ, ਤੇ ਉਹ ਕਹਿੰਦਾ ਭਾਈ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ, ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ, ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ, ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ, ਤੇ ਦੁਬਾਰਾ ਤੋਂ ਵੀ ਕਹਿੰਦਾ ਭਾਈ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ. ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ. ਤੇ ਇਹਨਾਂ ਨੇ ਖਾਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ, PhD ਦੀ ਜਿਹਨੂੰ ਆਪਾਂ ਕਹਿੰਦੇ ਆ. ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ. ਤੇ ਇਹਨਾਂ ਨੇ ਖਾਕ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡ੍ਰੀਮ ਸਪੀਚ. ਉਹਨਾਂ ਨੇ ਕਿਹਾ ਸੀਗਾ ਪੰਜਾਬੀ ਵਿੱਚ ਕਹਿਣਾ ਤਾਂ ਆਪਾਂ ਕਵਾਂਗੇ ਭਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ. ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ. ਤੇ ਉਸ ਤੋਂ ਬਾਅਦ ਵੀ ਖਾਕ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ. ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖਾਕ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਵਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ ਇਦੋਂ ਬਾਅਦ ਕੋਈ ਹੋਰ ਆਜੂਗਾ ਚੰਗਾ ਆਜੂਗਾ ਉਹ ਫੇਰ ਮੁੜ ਕੇ ਉਹੀ ਨੀਤੀਆਂ ਲੈ ਆਊਗਾ. ਬਹੁਤੀਆਂ ਇਹ ਜਿਹੜੀਆਂ ਗੇਮਾਂ ਖਾਕ ਸਾਹਿਬ ਜੀ ਇਹ ਹੋਣਾ ਹੋਣਾ ਕੁਛ ਨੀ ਹੁੰਦਾ ਕਿਉਂਕਿ ਇੱਕ ਥੋੜਾ ਜਿਹਾ ਢਾ ਜਾਂਦਾ ਦੂਜਾ ਆ ਕੇ ਫੇਰ ਬਣਾ ਲੈਂਦਾ. ਅਸਲ ਦੇ ਵਿੱਚ ਇਹ ਜਿਹੜੀ ਜਨਤਾ ਆ ਪਰਜਾ ਆ ਉਹਨਾਂ ਦੇ ਦਿਮਾਗ ਨੂੰ ਗੁਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ. ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ ਤਿੰਨ ਰਹਿ ਗਏ ਆ ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋਂ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਜਦੇ ਆ ਜਾਣਗੇ ਮੇਰਾ ਖਿਆਲ ਆ. ਜਿੱਥੋਂ ਤੱਕ ਖਾਕ ਸਾਹਿਬ ਜੀ ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ ਆਪਣਾ ਹਿੱਸਾ ਪਾ ਦਿਓ ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ? ਬਿਲਕੁਲ ਮੈਨੂੰ ਵੀ ਏਦਾਂ ਲੱਗ ਰਿਹਾ ਭਾਈ ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ. ਹਾਂਜੀ ਸ਼ਾਇਦ ਉਹੀ ਲੱਗ ਰਿਹਾ ਭਾਈ ਉਹਨੇ ਹੀ ਬਣਨਾ ਆ. ਤੇ ਦੇਖੋ ਕੀ ਹੁੰਦਾ ਸ਼ਾਇਦ ਖਾਕ ਸਾਹਿਬ ਜੀ ਆਪਾਂ ਨੂੰ ਇਹ ਵੀ ਨੀ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ 4 ਸਾਲ ਪੂਰੇ ਕਰਨਗੇ ਜਾਂ ਨਹੀਂ. ਇਹਦੇ ਵਿੱਚ ਵੀ ਕਈ ਵਾਰੀ ਉਹ ਲੱਗਦਾ ਹੁੰਦਾ ਭਾਈ ਯਾਰ ਇਹਨਾਂ ਦਾ ਕੋਈ ਸਿਹਤ ਵੱਲੋਂ ਜਾਂ ਉਹ
1: ਚੀਮਾ ਸਾਹਿਬ ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ ਇੰਪੀਚਮੈਂਟ ਦੀਆਂ ਤਿਆਰੀਆਂ ਉਧਰੋਂ ਇਹ ਹੋ ਰਿਹਾ ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ ਉਹ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ ਮੈਂ ਕਿਸੇ ਕੋਲ ਨੀ ਡਰਦਾ ਮੈਂ ਕੋਰਟ ਤੋਂ ਨੀ ਡਰਦਾ ਮੈਂ ਕਿਸੇ ਕੋਲ ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ
0: ਉਹ ਅੱਗੇ
1: ਵਧਣਾ ਔਖਾ ਹੋ ਰਿਹਾ ਜੀ ਦਿਨੋ ਦਿਨ ਹੋ ਰਿਹਾ
0: ਦਿਨੋ ਦਿਨ ਬਿਲਕੁਲ ਇਹਦੇ ਚ ਕੋਈ ਸ਼ੱਕ ਨੀ ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਖਾਕ ਸਾਹਿਬ ਉਹ ਵੀ ਉਹਦੇ ਨਾਲ ਟੁੱਟ ਰਹੇ ਆ ਬਿਲਕੁਲ ਰਿਪਬਲਿਕਨ ਪਾਰਟੀ ਆ ਜਿਹੜੀ ਉਹ ਵੀ ਖਰਾਬ ਹੁੰਦੀ ਜਾਂਦੀ ਆ ਤੇ ਹੁਣ ਜਿਹੜੇ ਹੈਗੇ ਆ ਖਾਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜੇ ਇਹਦੇ ਬਾਰੇ ਆਪਾਂ ਗੱਲ ਕਰੀਏ ਮਾਰਟਿਨ ਲੂਥਰ ਕਿੰਗ ਨੇ ਖੱਕ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ, ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ।
1: ਬਿਲਕੁਲ
0: ਹਾਂਜੀ, ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ, ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ, ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ। ਤੇ ਇੱਥੇ ਸਾਡੇ ਖੱਕ ਸਾਹਿਬ ਜੀ ਫਰੈਸ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ ਇੱਥੇ ਫਰੈਸ਼ਨੋ ਦੇ ਵਿੱਚ, ਉੱਥੇ ਜਿਹੜਾ ਹੈਗਾ ਮੇਰਾ ਖਿਆਲ ਇਹਨੇ ਹੁਣ ਲਾ ਤੀ ਉਹ, ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ, ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ। ਪਿੱਛੇ ਜਿਹਾ ਰੌਲਾ ਪੈਂਦਾ ਸੀਗਾ, ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ ਹੋਰ ਸਟੇਟਾਂ ਚ ਵੀ, ਮੇਰਾ ਖਿਆਲ ਹੈ ਇਹਨਾਂ ਨੇ ਲਹਾਤੇ। ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ, ਹੁਣ ਮੈਂ ਕਦੇ ਗਿਆ ਨੀ, ਬਹੁਤ ਦੇਰ ਹੋ ਗਈ ਮੈਨੂੰ। ਤੇ ਰੌਲਾ ਪੈਂਦਾ ਸੀਗਾ ਵੀ ਉਹ ਉਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ, ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ। ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ, ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰੀ ਬੁੱਤ ਲੱਗੇ ਸੀਗੇ। ਸੋ ਖੱਕ ਸਾਹਿਬ ਜੀ, ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ, ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ, ਚਾਹੇ ਉਹ ਕਿਤੇ ਵੀ ਹੋਵੇ, ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ। ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ, ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ, ਇੰਡੀਆ ਦੇ ਵਿੱਚ ਰਾਮ ਚੰਦਰ ਕ੍ਰਿਸ਼ਨ, ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ ਦੁਨੀਆ
1: ਦੇ ਡਾਕਟਰ ਸਾਹਿਬ ਆ ਗਏ ਆ। ਤੇ ਆਪਾਂ ਅਗਲਾ ਪ੍ਰੋਗਰਾਮ ਕਰੀ, ਤੁਸੀਂ ਫੋਨ ਕੱਟੋ, ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ।
0: ਜੀ
1: ਕੱਟ ਦਿਓ ਛੇਤੀ, ਡਾਕਟਰ ਸਾਹਿਬ ਹੋਲਡ ਕਰਿਓ ਜੀ।
2: ਜੀ
1: ਮੈਂ ਜਰਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾ। ਐਡ ਪੀਪਲ।

0: ਚਲੋ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ। ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ, ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ। ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ, ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ। ਜੇ ਕੋਈ ਬਹੁਤ ਜ਼ਿਆਦਾ ਫਸਿਆ, ਚਾਰ ਚਫੇਰੇ ਇਲਾਜ ਕਰਾ ਕੇ ਦੇਖ ਲਿਆ, ਠੀਕ ਨਹੀਂ ਹੋ ਰਿਹਾ, ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ। ਬਾਕੀ ਦੇ ਲਾਸਟ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ। ਡਾਕਟਰ ਸਾਹਿਬ, ਡਾਕਟਰ ਸਾਹਿਬ ਆਜੋ ਜੀ, ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਨਾਲ ਕੋਸ਼ਿਸ਼ ਕਰਦਾ ਰਹਿਣਾ।
1: ਮੁਸ਼ਕਲ ਹੋ ਗਿਆ ਲੱਭਣੇ,
0: ਕੀ ਹੋਇਆ ਜੀ? ਬੜਾ ਵਧੀਆ ਹੋ ਜਾਂਦਾ ਸੀ ਐਡ, ਹੁਣ ਨੀ ਸਮਝ ਆਉਂਦੀ ਕੀ ਹੋ ਰਿਹਾ।
1: ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ, ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀ, ਸਿਹਤ ਵਿਗਿਆਨ ਲੈ ਕੇ। ਔਰ ਸਿਹਤ ਵਿਗਿਆਨ ਦੀ ਇਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ, ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰਦੇ ਹਾਂ। ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਵੀ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲੋ ਜੀ ਜੁੜ ਗਏ
1: ਅਸੀਂ ਹੁਣ
0: ਸੈਲ ਆਜੋ ਜੀ ਸਤਿ ਸ੍ਰੀ ਅਕਾਲ
1: ਆਓ ਜੀ ਜੀ ਮਜ਼ਹਬ ਜੀ ਹੈ ਸਤਿ ਸ੍ਰੀ ਅਕਾਲ ਜੀ ਉਸ ਭੋਗ ਨੂੰ ਕਰਦਿਆਂ ਕਰਦਿਆਂ ਅਸੀਂ ਸੈੱਲ ਤੇ ਪਹੁੰਚਿਆ ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸਾਡਾ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ ਐਕਸਪਲੇਨੇਸ਼ਨ ਹੈ ਨੀ ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ ਵਿਚਾਰਵਾਨ ਲੋਕ ਜਿਹੜੇ ਨੇ ਉਸ ਨੂੰ ਨਹੀਂ ਮੰਨਦੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਕਈ ਵਾਰ ਕੀਤੀਆਂ ਹੋਈਆਂ ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ ਚੱਲ ਰਹੇ ਹਾਂ ਮੰਨ ਰਹੇ ਹਾਂ ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ ਉਹਦੀ ਮਾਨਤਾ ਕਰਦਿਆਂ ਹੋਇਆ ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ ਸੋ ਅਸੀਂ ਸਬੂਤਾਂ ਨੂੰ ਭਾਲਦਿਆਂ ਹੋਇਆ ਇਸ ਵੇਲੇ ਵੀ ਪੈਰਲ ਹਮੇਸ਼ਾ ਹੀ ਦੋ ਚੀਜ਼ਾਂ ਪੈਰਲ ਕਿਉਂਕਿ ਬਾਬੇ ਨਾਨਕ ਨੇ ਤਾਂ ਕਹਿਤਾ ਜੇ ਹਾਂ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਜੇ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ ਤੇ ਮੇਰੇ ਕਿਸੇ ਨੇ ਆਉਣਾ ਹੀ ਨਹੀਂ ਸੀ ਮੇਰੇ ਕਹਿਣ ਚ ਵਰਤੀ ਨਹੀਂ ਸੀਗਾ ਵੀ ਮੈਂ ਉਹਨੂੰ ਦੱਸ ਸਕਦਾ
2: ਬਿਲਕੁਲ
1: ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ ਅਸੀਂ ਨਹੀਂ ਜਾਣ ਸਕਦੇ ਹਾਲਾਂਕਿ ਜਿਸ ਨੇ ਹੀ ਸ਼ੁਰੂ ਕੀਤਾ ਜਿਸ ਨੇ ਹੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ ਉਸ ਨੇ ਇੱਕ ਲਿਮਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਉਹ ਕਹਿ ਦਿੱਤਾ ਵੀ ਨਹੀਂ ਇਸ ਤੋਂ ਬਾਅਦ ਬੰਦ ਹੈ ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ ਮਾਸ ਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ ਮਾਸ ਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਗਰਭ ਵਿਚ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ ਪਰ ਹਰੇਕ ਅੰਗ ਦੀ ਹਰੇਕ ਮਸਲ ਦੀ ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ ਨਰਵਸ ਸਿਸਟਮ ਹੈਗਾ ਆ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ ਬ੍ਰੇਨ ਦੇ ਨਾਲ ਜੁੜਿਆ ਹੋਇਆ ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ ਇਸ ਸਿਰ ਦੇ ਵਿਚ ਰੱਖੀ ਹੋਈ ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਅੱਗੇ ਵੀ ਕਰ ਚੁੱਕੇ ਹਾਂ ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ ਕਿਉਂਕਿ 21ਵੀਂ ਸਦੀ ਵਿਚ ਮਨੁੱਖ ਚਾਹੁੰਦਾ ਵੀ ਜੋ ਦਿਸਦਾ ਹੈ ਅਸੀਂ ਉਹਨੂੰ ਤਾਂ ਮੰਨਾਂਗੇ ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ ਮੰਨਾਂਗੇ ਚੱਲਦਾ ਰਹੇ ਲੇਕਿਨ ਅਸੀਂ ਉਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ ਜਿਵੇਂ ਧਰਤੀ ਹੋਰ ਪਰੇ ਹੋਰ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ ਉਸ ਵੇਲੇ ਤਾਂ ਨਹੀਂ ਸੀ ਪਤਾ ਲੇਕਿਨ ਅੱਜ ਤੇ ਸਾਨੂੰ ਪਤਾ ਲੱਗ ਗਿਆ ਨਾ ਭੋਗ ਹੋ ਗਈ ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹ ਜੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ ਇਹਦਾ ਤੇ ਸਾਨੂੰ ਪਤਾ ਹੈਗਾ ਆ ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ ਇਹਨੂੰ ਕੌਣ ਚਾਲੂ ਕਰਦਾ ਆ ਇਹ ਕਿਥੋਂ ਆਰਡਰ ਲੈਂਦਾ ਹੈਗਾ ਆ ਕਿਉਂ ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ ਪਾਣੀ ਉਬਲਿਆ ਤੇ ਭਾਵ ਬਣ ਗਈ ਹੈ ਭਾਵ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਥੱਲੇ ਆ ਗਿਆ ਹੈਗਾ ਇੱਕ ਰੂਟੀਨ ਕਲਚਰ ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਉਹ ਚੱਲਿਆ ਜਾ ਰਿਹਾ ਹੈ ਬ੍ਰੇਨ ਤੱਕ ਆਰਡਰ ਗਿਆ ਬ੍ਰੇਨ ਤੋਂ ਆਰਡਰ ਵਾਪਸ ਆ ਗਿਆ ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ, ਅਸੀਂ ਮੰਨ ਲੈਂਦੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਿਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ ਮਾਹਰ ਹਨ ਜਾਂ ਇਸ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਬਣ ਰਿਹਾ ਹਾਂ ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ, ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ ਲਾਈਟ ਈਅਰ। ਵੇਖਦੇ ਹਾਂ ਨਾ ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 3,92,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ ਉਹ ਜਿੰਨੇ ਕੁ ਸਾਡੇ ਵਾਸਤੇ ਸੀ, ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਇਸ ਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ, ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰੋਬੋਟ ਕੰਮ ਕਰਦਾ ਹੈ, ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ, ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਵੀ ਬੰਦ ਕਰਦੇ ਤੇ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ, ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉੱਥੇ ਫਿਰ ਰਿਹਾ ਹਾਂ, ਕਿੰਨੀ ਸਪੀਡ ਹੋਈ, ਇਹ ਤਾਂ ਉਹਦੇ ਨਾਲ ਵੀ ਜ਼ਿਆਦਾ ਹੋ ਗਈ। ਸੋ ਉਹਦੇ ਨਾਲ ਵੀ ਜ਼ਿਆਦਾ ਹੋ ਗਈ ਤੇ ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ, ਜਿਹੜੀ ਇਸ ਕਾਰਵਾਈ ਨੂੰ ਇੰਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ, ਤਾਂ ਸਰੀਰ ਇੱਕ ਉਂਗਲ ਗਰਮੀ ਕਿਤੇ ਗਰਮ ਤਵੇ ਨਾਲ ਲੱਗ ਗਈ ਆ ਤੇ ਇਕਦਮ ਇੱਕ ਸਕਿੰਟ ਦੇ 1,000ਵੇਂ ਹਿੱਸੇ ਦੇ ਵਿੱਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ। ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ, ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤੇ ਕੋਈ ਚਾਹੀਦਾ ਮਸ਼ੀਨਰੀ, ਆਪਣੇ ਤਾਂ ਨਹੀਂ ਚੱਲਦੀ। ਇਹਦਾ ਮਤਲਬ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ ਕੋਈ ਨਾ ਕੋਈ ਹੋਰ ਐਂਡ ਹੋਵੇਗਾ, ਔਰ ਉਸ ਐਂਡ ਨੂੰ ਵੇਖਦਿਆਂ ਹੋਇਆ ਅਸੀਂ ਇੱਕ ਤਸੱਵਰ ਕਰ ਲਿਆ, ਅਸੀਂ ਇੱਕ ਨਾਂ ਰੱਖ ਦਿੱਤਾ, ਉਹਦਾ ਨਾਂ ਕੀ ਰੱਖਿਆ ਸੀ, ਮਨ। ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ। ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ ਕਿ ਹੱਡੀਆਂ ਹੈ, ਮਾਸਪੇਸ਼ੀਆਂ ਹੈ, ਬਲੱਡ ਵੈਸਲਸ ਨੇ, ਨਰਵਸ ਸਿਸਟਮ ਹੈ, ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ, ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ, ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ, ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ ਹੈ, ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ। ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਧਿਕ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ, ਪਰ ਉਹ ਇੱਕ ਅਧਿਕ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਹਾਂ। ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ ਐਕਸ਼ਨ ਤਾਂ ਹੋ ਰਹੇ ਨੇ, ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ, ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ, ਹੁਣੇ ਅਸੀਂ ਇਹ ਕਰ ਰਿਹਾ। ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ, ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ, ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ। ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ, ਐਕਸਚੇਂਜ ਆਫ ਥਾਟਸ ਹੁੰਦਾ ਹੈ, ਮਟੀਰੀਅਲਿਸਟ ਟੂ ਥਾਟਸ, ਥਾਟਸ ਟੂ ਮਟੀਰੀਅਲਿਸਟ। ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ, ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ। ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ ਉਹ ਆਂਦੇ ਆ ਭਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਮੈਂ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ। ਪੰਚਾਂ ਕਾ ਗੋਰੇ ਇੱਕ ਧਿਆਨ, ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿੱਚ, ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ, ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ, ਔਰ ਧਿਆਨ ਦਾ ਸੈਂਟਰ ਜਿਹੜਾ ਹੈ ਉਹ ਨਿਰਣਾ ਕਰਦਾ ਉਸ ਗੱਲ ਦਾ। ਇਸ ਖੱਟਾ ਮਿੱਠਾ ਜੋ ਵੀ ਕੁਛ ਅੱਖਾਂ ਵੇਖਦੀਆਂ ਨੇ, ਜੀਭ ਟੇਸਟ ਕਰਦੀ ਹੈ, ਨੱਕ ਸੁੰਘਦਾ ਜਾਂ ਕੰਨ ਸੁਣਦੇ ਨੇ, ਇਹ ਸਾਰੇ ਕੋਈ ਦਾ ਨਿਰਣਾ। ਅਸੀਂ ਕਈ ਦਿਨ ਬਹੁਤ ਸਾਰੀਆਂ ਚੀਜ਼ਾਂ ਆਉਂਦੇ, ਤੁਸੀਂ ਲੰਘੇ ਜਾਂਦੇ ਹੋ ਸੜਕ ਦੇ, ਤੋਂ ਤੁਹਾਨੂੰ ਨਹੀਂ ਪਤਾ ਵੀ ਡਾਕਟਰ ਕੋਈ ਪੁੱਛ ਲਿਆ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ, ਤੁਸੀਂ ਕਹਿੰਦੇ ਯਾਰ ਮੈਂ ਨਹੀਂ ਦੇਖੀ, ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ, ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਾਊਗਾ ਗੁਰਦੀਪ ਸਿੰਘ ਨਾਲ, ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਹੈ। ਤਾਂ ਭਾਵ ਕੀ ਵਾਹ ਪੈਣ ਤੱਕ, ਤੇ ਜਿਨ੍ਹਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ, ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ। ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ ਹੈ, ਕੋਲ ਤੁਸੀਂ ਬੈਠੇ ਹੋਏ ਹੋ, ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ, ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ, ਧਿਆਨ ਇਸ ਪਾਸੇ ਹੈ ਨਹੀਂ ਕਿ ਨੇੜੇ ਦੀ ਆਵਾਜ਼ ਕੰਨ ਸੁਣ ਰਹੇ ਨੇ, ਕੰਨਾਂ ਚ ਵਜਾ ਰਹੀ ਹੈ ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ। ਸੋ ਅਲਟੀਮੇਟ ਕੀ ਹੋਇਆ ਕਿ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਉਹਨੂੰ ਅਸੀਂ ਕਹਿੰਦੇ ਹਾਂ ਧਿਆਨ, ਦੂਸਰੇ ਲਫ਼ਜ਼ਾਂ ਵਿੱਚ ਕਹਿ ਲਓ ਮਨ, ਜਾਂ ਹੋਰ ਵਿਆਖਿਆ ਕਰੋ ਤੇ ਉਹਨੂੰ ਕਹਿ ਦਿਓ ਮਨ ਦੀ ਇਕਾਗਰਤਾ। ਤੁਸੀਂ ਮਨ ਦੀ ਇਕਾਗਰਤਾ ਕਰ ਲਓ ਕਿਸੇ ਥਾਂ ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿੱਚ ਵੇਖਦਿਆਂ ਕਰਦਿਆਂ ਕਰਦਾ ਹੈਗਾ, ਯਾਰ ਤੂੰ ਬੜਾ ਬੇਧਿਆਨਾ ਹੈਗਾ, ਤੈਨੂੰ ਪਤਾ ਨੀ ਅੱਗੇ ਟੋਇਆ ਸੀਗਾ ਜਾਂ ਤੈਨੂੰ ਪਤਾ ਨੀ ਗਿਆ ਕਿ ਚੀਜ਼ ਆ ਗਈ ਸੀ ਤੂੰ ਇਸ ਤਰ੍ਹਾਂ। ਭਾਵ ਕੀ ਹੈ, ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ, ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ। ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ, ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ, ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਇਹਨੂੰ ਅਸੀਂ ਈਗੋ ਕਹਿੰਦੇ ਹਾਂ। ਵੀ ਨਹੀਂ ਵੀ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ। ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ, ਇਹ ਸਾਰਾ ਹਾਈਪੋਥੈਸਿਸ ਹੈ, ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ। ਅਸੀਂ ਫਿਰ ਫਿਜ਼ੀਕਲ ਦੇ ਉੱਪਰ ਆਉਣਾ ਆ, ਕਿਉਂਕਿ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ, ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ, ਮੈਂ ਉੱਥੇ ਹੀ ਲੈ ਕੇ ਆਉਣਾ। ਪਰ ਮੈਂ ਤੁਹਾਨੂੰ ਉਹ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ, ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ, ਉਹਦਾ ਸਾਡੇ ਕੋਲ ਸਬੂਤ ਹੈ ਨਹੀਂ, ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ। ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ, ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ। ਇਸ ਕਰਕੇ ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀਆਂ ਕਰ ਰਿਹਾ ਹਾਂ। ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲਿਆਂ ਨੇ ਇਹ ਆਖਿਆ ਈਗੋ ਹੈਗੀ ਹੈ, ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ, ਮੈਂ ਜਾਣਦਾ ਯਾਰ ਸਾਰੀ ਗੱਲ ਨੂੰ, ਮੈਨੂੰ ਪਤਾ ਹੈਗਾ ਹਰ ਗੱਲ ਦੇ ਵਿੱਚ, ਅਸੀਂ ਇਹ ਕਹਿੰਦੇ ਉਹਦਾ ਮਤਲਬ ਕੀ ਹੈ, ਸਾਡੀ ਇੱਕ ਈਗੋ, ਸਾਡੀ ਇੱਕ ਕੰਸੈਂਟ੍ਰੇਸ਼ਨ, ਸਾਡਾ ਇੱਕ ਡਿਸਿਪਲਿਨ, ਜਾਂ ਕਹਿ ਦੋ ਮਨ ਦੇ ਵਿੱਚ ਇੱਕ ਵਿਚਾਰ ਬਣ ਗਿਆ, ਅਸੀਂ ਉਹਨੂੰ ਪੱਕਾ ਕਰ ਲਿਆ। ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ, ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ, ਝੂਠਾ ਗਲਤ ਵੀ ਸਾਬਤ ਕਰ ਸਕਦੀ। ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ, ਇਹਦੇ ਤੋਂ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੁਪਰ ਈਗੋ। ਈਗੋ ਤੋਂ ਬਾਅਦ ਸੁਪਰ ਈਗੋ, ਇੱਕ ਐਸੀ ਦ੍ਰਿੜਤਾ, ਇੱਕ ਐਸੀ ਇਕਾਗਰਤਾ ਜਿਹੜੀ ਮੰਨਣ ਨੂੰ ਤਿਆਰ ਹੀ ਨਹੀਂ, ਤੁਹਾਡੀ ਲੌਜਿਕ ਨੂੰ ਮੰਨਦੇ ਹੀ ਨਹੀਂ, ਜਾਂ ਕਹਿ ਦੋ ਕਿ ਤੁਹਾਡੀ ਲੌਜਿਕ ਨੂੰ ਉਹ ਕੱਟ ਕਰ ਰਹੇ ਨੇ, ਹਾਂਜੀ ਤੁਹਾਡੀ ਗੱਲ ਨੂੰ ਨਹੀਂ ਮੰਨ ਰਹੇ, ਉਹ ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ, ਤੁਸੀਂ ਗਲਤ ਕਹਿ ਰਹੇ ਹੋ। ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ। ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ, ਇਹਨੇ ਜੀ ਫੇਰ ਤੇ ਹੱਥ ਖੜੇ ਆ ਸਾਡੇ, ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ। ਹੁਣ ਇਸ ਤੋਂ ਉੱਪਰ ਰੱਬ ਹੀ ਹੈ, ਇਨਫਿਨਿਟੀ ਹੈ, ਭਾਵ ਉਹ ਬਾਬੇ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ। ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਦੇ ਸਟੂਡੈਂਟਸ ਨੂੰ ਇਹ ਪੜਾਇਆ, ਕਿਉਂਕਿ ਸਾਡੀ ਫਿਲਾਸਫੀ ਇਹਦੇ ਨਾਲ ਸੰਬੰਧਿਤ ਨਾ, ਉਹਨੇ ਤੇ ਦੇਖਦੀ, ਇਸ ਕਰਕੇ ਜਦੋਂ ਮੈਂ ਇਹ ਗੱਲ ਪੜਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ, ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਸਪੋਟ ਆ ਰਿਹਾ ਹੈਗਾ। ਹੁਣ ਉਸ ਸਪੋਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ। ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ, ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਈਪੋਥੈਸਿਸ ਵਾਲੀ ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ, ਔਰ ਉਸ ਹਾਲਾਤ ਨੂੰ ਐਕਸਪਲੇਨ ਕਰਦੇ ਹੋਏ ਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ ਉਹਦੀ ਸ਼ੈਡੋ ਸਾਡੇ ਤੇ, ਜੇ ਉਹ ਨਾ ਸਾਡੇ ਵਿੱਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ, ਅੱਖਾਂ ਨੱਕ ਕੰਨ ਉੱਥੇ ਹੀ ਪਿਆਰੇ ਦਾ ਕੰਮ ਨਹੀਂ ਕਰਦਾ, ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿੱਚ ਹੈਗਾ ਆ। ਜੇ ਉਹ ਪਾਵਰ ਦੇ ਰੂਪ ਵਿੱਚ ਇਸ ਦੇ ਵਿੱਚ ਹੈਗਾ, ਘੱਟ ਘੱਟ ਨੇ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ, ਤੇ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ। ਹੁਣ ਸਾਇੰਸ ਨੇ ਇਸ ਹਾਈਪੋਥੀਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿੱਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ, ਉਹ ਚਾਰ ਤਰ੍ਹਾਂ ਦਾ ਤੌਰ ਤੇ ਵਿਚਰ ਰਿਹਾ ਹੈਗਾ। ਅੰਡਰ ਚ, ਜੇਰੇ ਚ, ਸੇਤੇ ਚ, ਉਤਪਜ, ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ। ਔਰ ਉਸ ਨੂੰ ਕੋਈ ਕੁਛ ਅੰਡੇ ਚੋ ਪੈਦਾ ਹੁੰਦੇ ਨੇ, ਕੁਛ ਜੇਰ ਜੀਰਤ ਵਗੈਰਾ ਚੋ ਪੈਦਾ ਹੁੰਦੇ ਨੇ, ਔਰ ਕੁਛ ਬਨਸਪਤੀ ਵਗੈਰਾ ਹੈ ਸਿਹਤ ਚ ਹੈਗੇ ਨੇ, ਔਰ ਕੁਛ ਉਤਪੁਜ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ, ਜਿਵੇਂ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨਹੀਂ, ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ, ਪਹਾੜਾਂ ਨੂੰ ਵੀ ਤੁਸੀਂ ਜੀਵ ਨਹੀਂ ਸਮਝੀ ਜਾ ਰਹੇ। ਹਾਂਜੀ, ਸੋ ਗੁਰਬਾਣੀ ਨੇ ਲਿਖਿਆ ਹੈ ਇਹਦਾ ਮਤਲਬ ਅਜੇ ਇਹ ਹਾਈਪੋਥੀਸਿਸ ਸੀ, ਔਰ ਉਸ ਹਾਈਪੋਥੀਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ। ਕਿਵੇਂ ਪੱਕਿਆਂ ਕਰ ਦਿੱਤਾ? ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ। ਸਾਰਿਆਂ ਨੇ ਪੜਿਆ ਨਿਊਟਰੋਨ, ਪ੍ਰੋਟੋਨ ਵਗੈਰਾ ਵਗੈਰਾ, ਹੁਣ ਤੋਂ ਉਸ ਤੋਂ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ, ਬਹੁਤ ਕੁਝ। ਔਰ ਉੱਥੇ ਵੇਖਿਆ ਕਿ ਹੈ ਇੱਕ ਐਨਰਜੀ ਹੈ, ਮੂਵ ਕਰ ਰਹੀ ਹੈ ਸੈੱਲ, ਚਾਹੇ ਬਨਸਪਤੀ ਦਾ ਹੋਵੇ, ਸੈੱਲ ਸਾਡੇ ਲਿਵਿੰਗ ਬੀਂਗਸ ਦਾ ਹੋਵੇ, ਲਿਵਿੰਗ ਬੀਂਗਸ ਦੇ ਵਿੱਚੋਂ ਭਾਵੇਂ ਐਨੀਮਲ ਦਾ ਹੋਵੇ, ਭਾਵੇਂ ਬਰਡਸ ਦਾ ਹੋਵੇ, ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ, ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ। ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ, ਔਰ ਵੇਖਿਆ ਕੰਪੇਅਰ ਕਰਕੇ ਕਿ ਉਹਨਾਂ ਦੀ ਪਾਵਰ, ਉਹਨਾਂ ਦਾ ਰੂਪ ਰੰਗ ਇੱਕੋ ਜਿਹਾ ਹੈਗਾ। ਅਸੀਂ ਇਹ ਸਮਝ ਕਰ ਲਿਆ ਵੀ ਨਹੀਂ, ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ, ਉਹ ਨਾਨ ਲਿਵਿੰਗ ਨਹੀਂ, ਉਹ ਵੀ ਲਿਵਿੰਗ ਹੈ, ਲਾਈਫ ਇਹਦੇ ਵਿੱਚ ਵੀ ਹੈਗਾ। ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ, ਅਸੀਂ ਪਹਾੜਾਂ ਤੇ ਆਉਂਦੇ ਹਾਂ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਇਹ ਲਿਵਿੰਗ ਹੈ, ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ, ਉਹੀ ਘੱਟ ਘੱਟ ਕੇ ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ, ਉਹੀ ਐਨਰਜੀ ਤੇ, ਇਹਦਾ ਮਤਲਬ ਕੀ ਹੋਇਆ? ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ, ਅੰਡਰ ਜੇਰ ਸੇਤੇ ਉਤਪਤ। ਸੋ ਉਸੇ ਤਰ੍ਹਾਂ ਦੀ ਵਿਆਖਿਆ ਕਰਦਿਆਂ ਹੋਇਆ ਮੈਂ ਆਪਾਂ ਇਸ ਗੱਲ ਤੇ ਪਹੁੰਚਿਆ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ, ਆ ਸਰੀਰ ਸਾਡਾ ਪਰਦਾ ਆ, ਇਹ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ ਸਮਝੋ ਪਰਦਾ, ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ ਔਰ ਕਿਸੇ ਪ੍ਰੋਜੈਕਟਰ ਵਿੱਚ ਫਿਲਮ ਰੱਖੀ ਹੋਈ ਹੈ, ਉਹਦਾ ਅਕਸ਼ ਸਾਡੇ ਤੇ ਪੈ ਰਿਹਾ ਹੈ ਤੇ ਹੁਣ ਉਸ ਪ੍ਰੋਜੈਕਟਰ ਦੇ ਵਿੱਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ, ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿੱਚੋਂ ਉਹ ਸਪਾਟ ਦੂਰ ਨਹੀਂ ਕਰਦੇ ਨਾ, ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇੱਧਰ ਉੱਧਰ ਹਵਾਈ ਜਾਓ, ਇਹ ਠੀਕ ਨਹੀਂ ਹੋਣਾ। ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿੱਚ, ਹੁਣ ਕੀ ਹੋ ਰਿਹਾ? ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਾਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ, ਉਹ ਕੁਦਰਤ ਚੱਟੀਆਂ ਲਾ ਦੂਗੀ, ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚ ਚਲਾ ਗਿਆ ਆ ਉਹ ਅਨਵਾਂਟਡ ਆ, ਉਹ ਅਕਸੈਪਟੇਬਲ ਨਹੀਂ ਹੈਗਾ, ਉਹਨੂੰ ਬਾਹਰ ਕੱਢਣਾ ਹੈਗਾ। ਤੇ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰ ਜ਼ਬਰਦਸਤੀ ਬੰਦ ਕਰ ਦਿੱਤਾ, ਦੂਜੇ ਪਾਸੋਂ ਕੱਢ ਦੂਗੀ। ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿੱਚ ਚੱਲ ਰਿਹਾ, ਅਸੀਂ ਰਿਪਲੇਸ ਕਰ ਰਹੇ ਹਾਂ, ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ, ਇਲਾਜ ਨਹੀਂ ਕਰ ਰਹੇ। ਇਲਾਜ ਤੇ ਕਿੱਥੋਂ ਹੋਣਾ ਆ? ਉਸ ਪ੍ਰੋਜੈਕਟਰ ਤੇ ਪਹੁੰਚ ਕੇ, ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿੱਚ ਇਹ ਮਕੈਨੀਕਲ ਚੀਜ਼ ਹੈ, ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ, ਉਹਦੇ ਵਿੱਚ ਇੱਕ ਫਿਲਮ ਰੱਖੀ ਹੋਈ ਹੈ, ਔਰ ਫਿਲਮ ਜੋ ਚੱਲ ਰਹੀ ਉਹ ਪਰਦੇ ਤੇ ਦਿਖਾਈ ਦੇ, ਤੇ ਦਿਖਾਈ ਕਿਵੇਂ ਦੇਊਗੀ? ਦਿਖਾਈ ਕਿਵੇਂ ਦੇਊਗੀ? ਉਹ ਸੁਪਰ ਈਗੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ। ਸੋ ਮਤਲਬ ਕੀ ਹੋਇਆ? ਅਲਟੀਮੇਟ ਇੱਕ ਲਾਈਟ, ਅਲਟੀਮੇਟ ਇੱਕ ਪਾਵਰ ਇਹਦੇ ਵਿੱਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ। ਮਤਲਬ ਕੀ ਹੋਇਆ? ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ, ਜੇ ਹੋ ਜਾਣਾ ਆਖਾ ਨਾਹੀ ਕਹਿ ਨਾ ਕਥਨ ਨਾ ਜਾਈ। ਹਾਂਜੀ, ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ, ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ, ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ, ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਵੀ ਉਹ ਵੀ ਇੱਕ ਵਿਧਾ ਹੈਗੀ ਹੈ। ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿੱਚ ਇਸ 21ਵੀਂ ਸਦੀ ਦੇ ਯੁੱਗ ਵਿੱਚ ਜਾ ਰਹੇ ਹਾਂ, ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ, ਯਾਰ ਤੂੰ ਇਹ ਗੱਲ ਕਹਿ ਰਿਹਾ ਇਹਦਾ ਸਬੂਤ ਕੀ ਹੈ ਤੇਰੇ ਕੋਲ? ਹਾਂਜੀ, ਬਿਮਾਰੀਆਂ ਹਨ ਤੇ ਉਹਦੇ ਸਬੰਧ ਵਿੱਚ ਵੀ ਅਸੀਂ ਮੰਗਦੇ ਹਾਂ, ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ? ਹਾਂਜੀ, ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆਂ ਹੋਇਆ, ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ। ਵਟ ਯੂ ਫੀਲ, ਵਟ ਯੂ ਰਿਅਲਾਈਜ਼, ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿੱਚ ਆਉਂਦੀਆਂ ਨੇ ਪਰ ਪਹਿਲਾਂ ਹਨ। ਖੈਰ, ਅਸੀਂ ਮੈਡੀਕਲ ਸਾਇੰਸ ਨੂੰ ਡੀਲ ਕਰਦੇ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਕਿਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸ਼ਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿਚ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ ਚਾਹੇ ਬ੍ਰੇਨ ਦਾ ਸੈੱਲ ਹੈ ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ ਇਹ ਇੱਕ ਸੈੱਲ ਹੈ ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਜਿਹਦੀ ਕਿਲੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਡ ਰੱਖਿਆ ਕਿਉਂਕਿ ਸ਼ੈਦ ਮੂਵ ਕਰਦਾ ਹੈ ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ ਪਰ ਇਹ ਵੀ ਉਹਦੀ ਮਹਾਨਤਾ ਹੈ ਇਹ ਵੀ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ ਵਾਦ ਕਿ ਵਾਦ ਨਹੀਂ ਹੈ ਅਨਾਦ ਹੈ ਪਰ ਏਡਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਝ ਮੂਵ ਕਰ ਰਿਹਾ ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿੱਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿੱਚ ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੇ ਦਰਵਾਜ਼ੇ ਹੁੰਦੇ ਇਹਦਾ ਤਾਂ ਦਰਵਾਜ਼ਾ ਹੀ ਕੋਈ ਨਹੀਂ ਹੈਗਾ ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਆਉਂਦੇ ਦੀਵਾਰ ਦੀ ਬਣਤਰ ਇਹ ਉਹ ਕਾਰਵਾਈ ਦੀਵਾਰ ਦੇ ਵਿੱਚ ਖਰਾਬੀ ਆ ਜਾਵੇ ਕੀ ਬਿਮਾਰੀਆਂ ਹੋ ਸਕਦੀਆਂ ਇਹ ਮੈਂ ਕਰ ਚੁੱਕਿਆ ਹਾਂ ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀਆਂ ਨੇ ਸਾਰੀਆਂ ਗੱਲਾਂ ਅੰਗਰੇਜ਼ੀ ਚ ਵੀ ਹੋ ਗਈਆਂ ਹਿੰਦੀ ਚ ਵੀ ਹੋ ਗਈਆਂ ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਵਿੱਚ ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੇ ਦਰਵਾਜ਼ੇ ਹੁੰਦੇ ਇਹਦਾ ਤਾਂ ਦਰਵਾਜ਼ਾ ਹੀ ਕੋਈ ਨਹੀਂ ਹੈਗਾ ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਆਉਂਦੇ ਦੀਵਾਰ ਦੀ ਬਣਤਰ ਇਹ ਉਹ ਕਾਰਵਾਈ ਦੀਵਾਰ ਦੇ ਵਿੱਚ ਖਰਾਬੀ ਆ ਜਾਵੇ ਕੀ ਬਿਮਾਰੀਆਂ ਹੋ ਸਕਦੀਆਂ ਇਹ ਮੈਂ ਕਰ ਚੁੱਕਿਆ ਹਾਂ ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀਆਂ ਨੇ ਸਾਰੀਆਂ ਗੱਲਾਂ ਅੰਗਰੇਜ਼ੀ ਚ ਵੀ ਹੋ ਗਈਆਂ ਹਿੰਦੀ ਚ ਵੀ ਹੋ ਗਈਆਂ ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰ

ਆ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਆ। ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਅੰਦਰ, ਦੀਵਾਰ ਦੀ ਬਣਤਰ ਯੇ ਵੋ ਕਾਰਵਾਈ, ਦੀਵਾਰ ਦੇ ਵਿੱਚ ਖਰਾਬੀ ਆ ਜਾਵੇ, ਕੀ ਬਿਮਾਰੀਆਂ ਹੋ ਸਕਦੀਆਂ, ਇਹ ਮੈਂ ਕਰ ਚੁੱਕਿਆ ਹਾਂ। ਮੈਂ ਤਾਂ ਉਸਨੂੰ ਜ਼ਰਾ ਮਾਨਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀ ਨੇ, ਸਾਰੀਆਂ ਗੱਲਾਂ ਅੰਗਰੇਜ਼ੀ ਚ ਵੀ ਹੋ ਗਈਆਂ, ਹਿੰਦੀ ਚ ਵੀ ਹੋ ਗਈਆਂ। ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ, ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ, ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ, 480 mm of mercury ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੈ, ਅਸੀਂ ਉਹਦੇ ਚ ਜਿਉਂਦੇ ਆ। ਜੇ ਉਹ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ ਹੋ ਜਾਏ, ਪਹਾੜਾਂ ਤੇ ਜਾਓ, ਇਹ 480 mm ਦਾ ਪ੍ਰੈਸ਼ਰ ਘੱਟ ਹੁੰਦਾ ਹੈ, ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ, ਲੋਅ ਪੋਰਸ਼ਨ ਚ ਜ਼ਿਆਦਾ ਹੈ, ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ, ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ, ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ ਆ, ਉਹਦੇ ਵਿੱਚ ਵਧੀਆ ਤੌਰ ਤੇ ਕੰਮ ਕਰ ਸਕਦੇ, ਤੇ ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ, ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇਗਾ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ, ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ। ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ। ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀਆਂ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ, ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ, ਠੀਕ ਤਰ੍ਹਾਂ ਕੰਮ ਕਰ ਸਕਦੇ ਆ। ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਕਿ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ, ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ, ਇਹਦੇ ਚ ਵਾਟਰ ਹੈ, ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ, ਹੋਰ ਪ੍ਰੋਟੀਨ ਵਗੈਰਾ ਹੈ, ਉਹ ਸਾਰਾ ਕੁਛ ਮਿਕਸ ਕੀਤਾ ਹੈ, ਇੱਕ ਕੰਪੋਜੀਸ਼ਨ ਬਣ ਗਈ, ਉਹਨੂੰ ਅਸੀਂ ਦੁੱਧ ਕਹਿ ਦਿੰਦੇ। ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਦੀ ਪੈ ਜਾਏ ਤੇ ਫੁੱਟ ਗਿਆ, ਜਾਂ ਅਸੀਂ ਪਨੀਰ ਬਣਾਉਣੇ ਆ ਜਿਵੇਂ ਆਮ ਘਰਾਂ ਦੇ ਵਿੱਚ, ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ ਤੇ ਦੁੱਧ ਅਲੱਗ ਹੋ ਗਿਆ। ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ, ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ, ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ, ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ, ਜੀਵਨ ਦੁੱਬਰ ਹੋ ਜਾਏਗਾ। ਤੇ ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ, ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ, ਚਾਹੇ ਪੋਇਜ਼ਨ ਆ ਗਈ, ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈ, ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈ, ਚਾਹੇ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ, ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ, ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ। ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਕੀ ਆ ਸਕਦੀਆਂ ਹਨ। ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦਿੰਦੀ, ਪਿੰਡ ਚ ਵੜ ਜਾਓ ਨਾ ਕਿਸੇ ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ, ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ, ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ, ਸਾਨੂੰ ਪਤਾ ਹੁੰਦਾ। ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਂਦੇ, ਜੇ ਕੋਈ ਹੋਰ ਗੱਲਬਾਤ ਕਰਨੀ ਜੇ ਨਹੀਂ ਕੋਈ ਪਿੰਡ ਦੇ ਵਾਕਫ ਕਰ ਦੋ, ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ, ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੜਦੇ ਆ ਨਾ, ਤੇ ਦੂਰ ਇੱਕ ਸਾਨੂੰ ਇੱਕ ਹੋਰ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਦੇ ਰਹੀ, ਜਿਹੜੀ ਸਾਰਿਆਂ ਤੋਂ ਵੱਡੀ ਹੈ, ਤੇ ਬਹੁਤ ਕੁਝ ਘੁੰਮ ਰਿਹਾ ਉਹਦੇ ਵਿੱਚ, ਲੇਕਿਨ ਉਹਦੇ ਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ। ਨਿਊਕਲੀਅਸ ਜਿਹੜਾ ਹੈਗਾ ਆ, ਇਹ ਸਭ ਤੋਂ ਵੱਡਾ ਔਰਗੇਨਲ ਹੈ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ, ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰ ਵਾਲੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ। ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦਿਆਂ ਵਾਰ ਵਾਰ ਮੈਨੂੰ ਜੇਲ੍ਹਾਂ ਚ ਜਾਣਾ ਪੈਂਦਾ ਸੀ, ਤੇ ਮੇਰੀਆਂ ਜੇਲ੍ਹ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਇੰਡੀਆ ਚ ਰਹਿ ਗਈਆਂ। ਇੱਕ ਬਾਹਰ ਦਾ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਂਦੇ ਆ, ਉਸ ਤੋਂ ਬਾਅਦ ਇੱਕ ਡਿਓੜੀ ਦਾ ਗੇਟ ਹੈਗਾ ਬਾਹਰਲਾ, ਫਿਰ ਡਿਓੜੀ ਦੇ ਅੰਦਰ ਵਾਲਾ, ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ ਜਿੱਥੇ ਸਾਰੀ ਕਾਰਵਾਈ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਕਿ ਸਿੱਧਾ ਰਾਹ ਜਾਂਦਾ ਹੈਗਾ, ਔਰ ਜਿਹਦੇ ਵਿੱਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਇਹਨੂੰ ਕਹਿ ਸਕਦੇ ਹੋ ਵੀ ਪੋਸਟ ਵਾਲੀ ਹੋਣੀ, ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ, ਤੇ ਚੱਕਰ ਹੌਲਦਾਰ ਤੋਂ ਇੱਕ ਬੰਦਾ ਬੈਠਾ ਹੁੰਦਾ ਜਿਹੜਾ ਚਾਹ ਕਰੇ ਨਿਗਰਾਨੀ ਕਰ ਰਿਹਾ, ਉਹਦੇ ਤੋਂ ਸੱਜੇ ਪਾਸੇ ਜੇਲ੍ਹ ਦੀ ਕੈਦੀਆਂ ਦੀਆਂ ਬੈਰਕਾਂ ਨੇ, ਉਸ ਤੋਂ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ, ਔਰ ਉਹਦੇ ਵਿੱਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੀ ਸੀ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ।

0: ਭਾਵ ਇੰਨੇ ਸਾਰੇ ਦਰਵਾਜੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ, ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ, ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ, ਉਹ ਲੋਕ ਖੋਲ ਰਹੇ ਹਾਂ ਤੇ ਦੱਸ ਰਹੇ ਹਾਂ ਵੀ ਪਹਿਲੇ ਜਵਾਬ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ, ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ, ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ। ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ, ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ, ਮੀਨਸ ਦੂਜੇ ਲਫ਼ਜ਼ਾਂ ਚ ਕਹਿ ਲਓ ਅਮੀਨੋ ਏਸਿਡ ਦਾ ਬਣਿਆ ਹੋਇਆ, ਇਹਦੇ ਵਿੱਚ ਫੈਟ ਹੈਗਾ ਆ ਔਰ ਜਿਹਦੇ ਕਰਕੇ ਇਹਦੀ ਲਚਕ ਬਣੀ ਹੋਈ ਹੈ, ਫੈਲਦਾ ਹੈ, ਸੁਕੜਦਾ ਹੈ, ਫੈਲਦਾ ਹੈ, ਸੁਕੜਦਾ, ਭਾਵ ਸਾਈਟੋਪਲਾਜ਼ਮ ਦੇ ਵਿੱਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ, ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਬਾਹਰ ਆ ਸਕਦੀਆਂ ਨੇ। ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ, ਯੈਲੋਸ਼ ਟਾਈਪ ਦੇ ਕਲਰ ਦੇ ਵਿੱਚ ਸਾਨੂੰ ਆਮ ਸੈੱਲ ਦੇ ਵਿੱਚ ਦਿਖਾਈ ਦਿੰਦਾ ਹੈ, ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ, ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿੱਚ ਖੜਾ ਹੋਵੇ, ਤੇ ਇਸ ਖੜਾ ਤੇ ਹੈ ਨੀ, ਰਿਮੂਵ ਕਰ ਰਿਹਾ ਆ, ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਸਾਨੂੰ ਦਿਖਾਈ ਦੇ ਰਿਹਾ ਤੇ ਅਸੀਂ ਉਹਨੂੰ ਨਿਊਕਲੀਅਸ ਕਹਿੰਦੇ। ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਇਟ ਸੈਲਫ ਆਪਣੇ ਆਪ ਇੱਕ ਬਹੁਤ ਵੱਡਾ ਦਫ਼ਤਰ ਆ, ਇੱਕ ਬਹੁਤ ਵੱਡੀ ਚੀਜ਼ ਆ, ਔਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਪਰ ਸਾਰੀਆਂ ਕੀਮਤੀ ਨੇ। ਜਿਵੇਂ ਅਸੀਂ ਘਰ ਬਣਾਉਂਦੇ ਆ ਨਾ, ਤੇ ਘਰ ਬਣਾਉਂਦੇ ਆ ਤੇ ਉਹਦੇ ਵਿੱਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਕੇ ਆਏ ਗਏ ਵਾਸਤੇ ਹੈ, ਉਸ ਤੋਂ ਬਾਅਦ ਅੰਦਰ ਜਾਓ ਆ ਸਾਡੀ ਰਸੋਈ ਹੈ, ਆ ਸਾਡਾ ਲਿਵਿੰਗ ਰੂਮ ਹੈ, ਬੈਡਰੂਮ ਹੈ, ਔਰ ਫਿਰ ਅਸੀਂ ਬਣਾਉਂਦੇ ਆ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ, ਕੀਮਤੀ ਚੀਜ਼ਾਂ, ਗਹਿਣਾ ਗੱਟਾ, ਹੋਰ ਇੱਧਰ ਉੱਧਰ ਸਾਡੀਆਂ ਵਸੀਤਾਂ ਸਾਰੀਆਂ, ਸਾਡਾ ਜੋ ਵੀ ਕੁਛ ਹੁੰਦਾ ਆ ਘਰ ਦਾ, ਰਜਿਸਟਰੀਆਂ ਵਗੈਰਾ, ਉਹ ਸਾਰੀਆਂ ਉੱਥੇ ਰੱਖਦੇ ਹਾਂ। ਹੁਣ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ, ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿੱਚ ਹੁੰਦਾ। ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿੱਚ, ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ। ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ। ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ, ਇਵੇਂ ਹੀ ਇਹਦਾ ਆਪਣਾ ਇੱਕ ਇਨਵਾਇਰਮੈਂਟ ਹੈ, ਇਹਦਾ ਇੱਕ ਆਪਣਾ ਚੱਲਣ ਹੈ, ਔਰ ਜਿਹੜਾ ਉਹਦੇ ਚ ਡੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ। ਔਰ ਉਸ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਡੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ। ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਂਬੱਧ ਨਿਸ਼ਚਿਤ ਰੱਖਣ ਵਾਸਤੇ ਵੀ ਸਹੀ ਰਹੇ, ਖਰਾਬ ਨਾ ਹੋ ਜਾਵੇ। ਬਹੁਤ ਹੀ ਆਸਾਨੀ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨਾ, ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਤੇ ਫ੍ਰਿਜ ਚ ਰੱਖ ਦਿੰਦੇ, ਸੇਫ ਰੱਖਣ ਵਾਸਤੇ। ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਚ ਲੋੜ ਪੈਣੀ ਹੈ ਜਦੋਂ ਕਿਤੇ ਜ਼ਰੂਰਤ ਹੋਈ ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿੱਚ ਨਿਊਕਲੀਅਸ ਦੇ ਵਿੱਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿੱਚ ਹੁੰਦੇ ਨੇ ਜੀਨਸ, ਕ੍ਰੋਮੋਜ਼ੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਦਾ ਖਰਚ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ, ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਅਲੱਗ ਅਲੱਗ ਡੰਡਿਆਂ ਵਾਲੀਆਂ, ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਡੇਡੀਆਂ ਗੁਲਾਈ ਵਾਲੀਆਂ, ਉੱਥੋਂ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿੱਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ ਇਹਦਾ ਅਸਲ ਕੰਮ ਹੈਗਾ ਆ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤੇ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ ਉਹ ਇਸ ਸਾਡੇ ਨਿਊਕਲੀਅਸ ਦੇ ਵਿੱਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿੱਚ ਹੀ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉੱਥੋਂ ਹੁੰਦਾ, ਸਵਿਚ ਉੱਥੇ ਹੀ ਹੈ ਸਾਡਾ, ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਕਿ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ ਹੈ। ਅੱਜ ਅਸੀਂ ਮੈਂ ਦੱਸਣਾ ਹੈ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟੀਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿੱਚ ਹੈਗੀਆਂ ਨੇ। ਪਰ ਇਹਦੇ ਵਿੱਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ। ਪਿਓ ਨੇ ਜ਼ਮੀਨ ਲਈ ਸੀ, ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰਾਂ ਨੂੰ ਉਹਨੇ ਦੇ ਦਿੱਤੀ, ਉਹਨੇ ਉਹ ਸਾਂਭ ਕੇ ਰੱਖ ਲਈ। ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ, ਉਹ ਸਾਰੇ ਦਾ ਸਾਰਾ ਇਹਦੇ ਵਿਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨੀ ਤੇ ਥੋੜਾ ਥੋੜਾ, ਅਸੀਂ ਵੇਖਦੇ ਆ ਨਾ ਕਿ ਇਹਦੇ ਨੱਕ ਪਿਓ ਵਰਗਾ ਆ ਜੀ, ਇਹਦੀ ਅੱਖਾਂ ਫਲਾਣੇ ਵਰਗੀਆਂ ਨੇ, ਇਹ ਅਸੀਂ ਕਿਉਂ ਕਹਿੰਦੇ ਆ? ਇਸ ਕਰਕੇ ਇਹ ਕਿਥੋਂ ਚੀਜ਼ ਚਾਲੂ ਹੁੰਦੀ ਏ? ਸਾਡੇ ਇਸ ਨਿਊਕਲੀਅਸ ਦੇ ਵਿਚੋਂ ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ, ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ, ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ। ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਆਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ। ਔਰ ਇਸੇ ਕਰਕੇ ਇਹ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ, ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣਯੋਗ ਹੋ ਗਏ ਆ ਕਿ ਬਈ ਆ ਆ ਬੰਦਾ, ਕਿਉਂਕਿ ਇੱਥੇ ਤਾਂ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ, ਤਾਂ ਉਸ ਹਾਲਾਤ ਵਿਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਵਧਿਆ ਹੋਇਆ ਕਿ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ, ਤੇ ਉਸ ਪੈਟਰਨਿਟੀ ਦੇ ਟੈਸਟ ਵਿਚ ਕੀ ਆ, ਦੋ ਤਿੰਨ ਬੰਦੇ ਆ ਗਏ, ਉਹਨਾਂ ਦੀ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ, ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆ ਆ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ। ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ, ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ। ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵੀ ਪੇ ਵੇਖਣਾ ਹੈ ਨਾ, ਜਿਹੜੇ ਬੰਦੇ ਵੇਖੇ ਨੇ ਉਹਨਾਂ ਬੰਦੇ ਜਿਹੜੇ ਕੁਐਸਚਨ ਦੇ ਵਿਚ ਨੇ ਉਹਨਾਂ ਦੇ ਵਿਚੋਂ ਇਹ ਕਿਹਾ ਜਾ ਸਕਦਾ ਕਿ ਆ ਆ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ, ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਪਰ ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੇ ਚ ਚੀਜ਼ ਬਣਾਈ ਹੈ। ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ, ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ, ਉਹ ਸਟਰਕਚਰ ਬਿਲਡਿੰਗ ਦਾ ਹੈਗਾ। ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ, ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਤੇ ਪੁੱਤਰਾਂ ਨੂੰ ਕਿਵੇਂ ਆਉਣੀ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿਚ ਪ੍ਰਿਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿਚ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ ਉਹ ਇਹਦੇ ਵਿਚ ਹੈ। ਦੂਸਰਾ, ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸੇ ਦਾ ਜ਼ਖਮ ਹੋ ਗਿਆ, ਸੱਟ ਲੱਗ ਗਈ, ਕੁਛ ਹੈਗਾ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ, ਨਹੀਂ, ਹਰ ਅੰਗ ਦੀ ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ, ਇਹਦਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹ। ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ, ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਹ ਹੁਣ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੇ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ, ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਥੋਂ ਇੱਥੋਂ ਤੱਕ ਤੁਸੀਂ ਇਹਨਾਂ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਇੰਨੀ ਵਧੂਗੀ, ਆਹ ਉਂਗਲੀ ਜਿਹੜੀ ਹੈ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ, ਉਹ ਸਾਰਾ ਹੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿਚ ਹੁੰਦਾ ਆ, ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਨਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਨਟੇਨ ਕਰਨਾ, ਵਾਧਾ ਤੇ ਘਾਟਾ, ਕਮਾਏ ਕਿੰਨੇ, ਖਰਚ ਕਿੰਨੇ ਕੀਤੇ ਆ। ਔਰ ਗਰੋਥ, ਹਾਂ, ਛੋਟਾ ਹੈਗਾ ਤਾਂ ਉਸਨੂੰ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ। ਔਰ ਉਸਨੂੰ ਮੈਨਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ, ਕਿੰਨੇ ਕਿੱਲੇ ਆ ਬਈ ਪਿਓ ਕੋਲ, ਅਗਾ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾ ਉਹਦੀ ਰੀਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ? ਰੀਪ੍ਰੋਡਕਸ਼ਨ, ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਔਲਾਦ ਹੀ ਨੀ ਹੁੰਦੀ। ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨੀ ਬਣ ਰਹੇ। ਸਟਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ ਹੈ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ, ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ। ਇਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ, ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸੀਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਆ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ, ਉਸ ਨੂੰ ਇਹ ਅਸੀਂ ਕਹਿੰਦੇ ਹਾਂ ਕਿ ਰੀਪ੍ਰੋਡਕਸ਼ਨ, ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਹੀ ਇਹ ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਰਮੋਨਸ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਛ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੈ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਲਈ ਜਾਂ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ ਆ, ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ, ਜੇ ਇਹਦੇ ਚ ਖਰਾਬੀ ਆ ਗਈ, ਜੇ ਇਹਦੇ ਚ ਖਰਾਬੀ ਆ ਗਈ ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਦੀ ਹੋ ਸਕਦੀ, ਤੁਹਾਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਹੀ ਬੱਚਾ ਹੋਇਆ, ਤੇ ਗਾਂ ਕਈ ਬੱਚੀਆਂ ਐਸੀਆਂ ਨੇ ਜਿਹਨਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ ਹੁੰਦੇ, ਮੈਂ ਐਸੇ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ, ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵਾਰੀ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ, ਤੇ ਇਹ ਕਹਿੰਦੇ ਅੱਗੋਂ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਦੀ ਡਿਵੀਜ਼ਨ ਕਰਦੀ ਹੈ ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸੈੱਲ ਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ? ਐ ਤਾਂ ਇੱਕ ਹੀ ਮਾਂ ਬਾਪ ਦੇ ਬੱਚੇ ਨੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿੰਸ ਬੱਚੇ ਹੁੰਦੇ ਨੇ, ਭਾਵ 1% ਤੋਂ ਪੈਦਾ ਹੋਣ ਵਾਲੇ ਦੋ ਬੱਚੇ ਜਾਂ ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾਂ ਬਣਨ ਵਾਲੇ ਦੋ ਬੱਚੇ, ਇਸ ਤਰ੍ਹਾਂ ਦੀ ਕੰਡੀਸ਼ਨ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ, ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ ਹੈ, ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ, ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਹੈ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ। ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ। ਦੂਸਰੀ ਗੱਲ, ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ, ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ? RNA, ਰਾਈਪੋਨਿਊਕਲੀਏਟਿਕ ਐਸਿਡ ਜਾਂ DNA ਜਿਹਨੂੰ ਅਸੀਂ ਕਹਿੰਦੇ, ਜਾਂ ਪੈਟਰਨਿਟੀ ਟੈਸਟ ਜਿਹੜਾ ਸੀ, ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ, ਪੈਟਰਨਿਟੀ ਟੈਸਟ ਜਿਹੜਾ ਉਹ ਇਸ ਗੱਲ ਤੇ ਬਣਿਆ, ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪੈਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆਹ ਇਹਦਾ ਪਿਓ ਤੇ ਆਹ ਮਾਂ ਦਾ ਪਤਾ ਹੀ ਹੁੰਦਾ, ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਮਾਂ ਨੇ ਜੰਮਿਆ ਹੈਗਾ, ਫਰਕ ਸਿਰਫ ਪਿਓ ਦਾ ਹੀ ਪੈਂਦਾ ਆ, ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ DNA ਜਾਂ RNA, ਰਾਈਬੋਨਿਊਕਲੀਅਕ ਐਸਿਡ ਜਾਂ ਡਿਸਆਕਸੀਰਾਈਬੋਨਿਊਕਲੀਅਕ ਐਸਿਡ ਦਾ ਨਾਂ ਹੈਗਾ ਆ, ਔਰ ਉਹ ਅਸੀਂ ਕਰਦੇ ਹਾਂ। ਦੂਸਰੀ ਗੱਲ, ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਮਾਂ ਮੇਰੇ ਬੱਚਿਆਂ ਵਿੱਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ, ਹਰੇਕ ਬੱਚੇ ਵਿੱਚ ਉਹ ਕਰੈਕਟਰ ਹੋਵੇ, ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿੱਚ ਇੱਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ। ਰਾਈਬੋਸੋਮਸ ਵੀ ਇਸੇ ਵਿਚ ਰਹਿਣ ਵਾਲੀ ਇਕ ਚੀਜ਼ ਹੈਗੀ ਆ ਜਿਹੜੀ ਇਹ ਨਿਰਧਾਰਿਤ ਕਰਦੀ ਆ ਕਿ ਸਾਰੇ ਬੱਚਿਆਂ ਨੂੰ ਘਰ ਦੇ ਵਿਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ? ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ, ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਆ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿਚ ਜਿਹੜੀ ਸਮਿਲਿਤ ਹੋਈ ਚੀਜ਼ ਆ, ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿਚ ਆਉਂਦਾ ਰਹਿੰਦਾ ਹੈ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਹ ਇੰਗਲੈਂਡ ਦੇ ਵਿਚ ਉਹਨਾਂ ਨੇ ਕਾਫੀ ਦੋ ਦੋ ਤਿੰਨ ਤਿੰਨ ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ DNA ਦੇਖਣ ਦੀ ਕੋਸ਼ਿਸ਼ ਕੀਤੀ, ਔਰ DNA ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ DNA ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿਚ ਇਥੋਪੀਆ ਵਗੈਰਾ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ? ਇਹਦਾ ਮਤਲਬ ਇਹ ਜਨਰੇਸ਼ਨ, ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ, ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ, ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ, ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਵੀ ਹੁੰਦੀ। ਨਵੇਂ ਨੀ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ। ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ, ਔਰ ਇਕੋ ਸਿਸਟਮ ਹੁੰਦਾ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ। ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘਰ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ। ਇਹ ਗਿਣਤੀਆਂ ਮਿਣਤੀ ਅਸੀਂ ਕਰਦੇ ਪਰ ਸਾਡੀਆਂ ਛੋਟੀਆਂ ਗਿਣਤੀਆਂ ਨੇ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ ਤੇ ਉਸ ਕੰਟਰੋਲਿੰਗ ਦੇ ਮੁਤਾਬਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਨਾ, ਔਰ ਸਾਰੇ ਪਲੈਨਟਾਂ ਨੂੰ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ, ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿਚ ਸਾਡੇ ਇਹ ਕ੍ਰੋਮੋਸੋਮਸ ਹੁੰਦੇ ਨੇ ਜਿਹਨੂੰ ਥ੍ਰੈਡ ਵਰਗੇ ਕਿਹਾ, ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਹੁੰਦੀ ਨਾ, ਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਸਾਨੂੰ ਦਿਖਾਈ ਦਿੰਦੇ ਨੇ, ਔਰ ਇਹਦੇ ਵਿਚ ਪ੍ਰਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ, ਔਰ ਇਸੇ ਤਰ੍ਹਾਂ ਇਹਦੇ ਵਿਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ ਜਿਹਨੂੰ ਅਸੀਂ ਰਾਈਬੋਸੋਮ ਜਾਂ RNA ਵਗੈਰਾ ਕਹਿੰਦੇ ਹਾਂ, ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ, ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ। ਸਾਬਤ ਕਿਵੇਂ ਕਰੋਗੇ ਤੁਸੀਂ? ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ, ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ? ਉਹ ਸਾਬਤ ਕਰਨ ਵਾਲਾ ਜਿਹੜਾ ਹੈ DNA, ਰਾਈਬੋ ਨਿਊਕਲਿਕ ਐਸਿਡ ਜਾਂ ਡਿਸ ਆਕਸੀ ਰਾਈਬੋ ਨਿਊਕਲਿਕ ਐਸਿਡ, ਇਹ ਕਿਹਦੇ ਜਰੇ ਨੇ? ਇਹ ਸਾਡੇ ਇਸ ਰਾਈਬੋਸੋਮ ਦੇ ਵਿਚ ਰਹਿੰਦੇ। ਸੋ ਇਹ ਸਾਰੀਆਂ ਗੱਲਾਂ, ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਇਡ ਅੰਦਰ ਨਿਊਕਲੀਅਸ ਦੇ ਵਿਚ ਭਰਿਆ ਹੋਇਆ ਹੈ ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ। ਇਹ ਵੀ ਇੱਕ ਜੈਲੀ ਵਰਗਾ ਸਬਸਟਾਂਸ ਹੈਗਾ ਆ, ਔਰ ਇਹਦੇ ਵਿਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ। ਇੰਜ ਕਹਿ ਲੋ ਕਿ ਸਸਪੈਂਡਡ, ਇਹਨੂੰ ਮੈਡੀਕਲ ਟਰਮ ਦੇ ਵਿਚ ਲਿਖਦੇ ਨੇ ਸਸਪੈਂਡਡ ਨੇ, ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ, ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ ਆ। ਇਸ ਜੈਲੀ ਵਰਗੇ ਮਟੀਰੀਅਲ ਦੇ ਵਿਚ ਇਹ ਬਰਾਬਰ ਦੂਰੀ ਤੇ ਇਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ। ਫਿਰ ਇਹਦੇ ਵਿਚ ਇਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ, ਟ੍ਰੇਨ ਦੇ ਡੱਬੇ ਤੋਂ ਸਮਾਨ ਲੈ ਕੇ ਜਾਂਦੇ ਨੇ, ਇਧਰ ਉਧਰ ਇਧਰ ਲੈ ਕੇ ਜਾਂਦੇ ਹੈਗੇ ਨੇ। ਇਸ ਨਿਊਕਲੀਅਸ ਦੇ ਵਿਚ ਵੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇਕ ਥਾਂ ਤੋਂ ਦੂਸਰੀ ਥਾਂ, ਜਾਂ ਇਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ ਕਿ ਆ ਇਹਦਾ ਕਰੈਕਟਰ ਬਣ ਗਿਆ, ਉਸ ਨੂੰ ਕਰੈਕਟਰ ਨੂੰ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ, ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ, ਔਰ ਉਹਦੇ ਵਿਚੋਂ ਜਿਹੜੀ ਹੋਰ ਬਾਅਦ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ। ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਵੀ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ। ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ, ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਤਰ੍ਹਾਂ ਕਰਨੀ ਹੈ। ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਨ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ। ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਉਹਦਾ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਰ ਦਾ ਹਿਸਾਬ ਕਿਤਾਬ, ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ, ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ, ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ, ਉਹ ਜਿਹਦੇ ਚ ਹਾਈਪੋ ਹੁੰਦਾ ਹੈ ਥਾਇਰਾਇਡ ਕੱਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ। ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ, ਹਾਈਪਰ ਦੀ ਗੱਲ ਕੀਤੀ ਸੀ, ਸਰੀਰ ਮੋਟਾ ਭਾਰਾ ਹੋਣਾ ਸ਼ੁਰੂ ਹੋ ਜਾਂਦਾ। ਤੇ ਉਹ ਸਾਰੀਆਂ ਵਿਧਾ ਜਿਹੜੀਆਂ ਸੀ, ਸਾਰੇ ਜਿਹੜੇ ਕਾਰਜਕ੍ਰਮ ਸੀਗੇ, ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ, ਠੀਕ ਹੈ। ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ? ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ, ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈਆਂ ਚੀਜ਼ਾਂ ਨੇ, ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ, ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ। ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ, ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ, ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ। ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ, ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ, ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਦੱਸ, ਇੱਕ ਮਿਟੋਸਿਸ ਹੈ, ਮਿਟੋਟਿਕ ਹੈ, ਇੱਕ ਇਨਕਰੀਜ਼ ਵਾਲੀ ਹੈ, ਇੱਕ ਡਿਕਰੀਜ਼ ਵਾਲੀ ਹੈਗੀ ਹੈ। ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ, ਖੈਰ ਉਸ ਗੱਲ ਸੀ ਨਾ ਆਪਾਂ ਜਾਈਏ ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ, ਉਸ ਦੀ ਬਰਾਬਰ ਡਿਵੀਜ਼ਨ ਹੋਵੇ, ਉਸ ਦੀ ਬਰਾਬਰ ਵੰਡ ਹੋਵੇ ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਬਰਾਬਰ ਜਾਣ। ਬਿਮਾਰੀਆਂ ਹੈ ਨਾ, ਹੁਣ ਕੋਈ ਪਿਓ ਇਹ ਰੋਕ ਸਕਦਾ ਕਿ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ ਤੇ ਮੇਰੇ ਬੱਚੇ ਨੂੰ ਨਾ ਹੋਵੇ, ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਤੇ ਮੇਰੇ ਬੱਚੇ ਨੂੰ ਨਾ ਹੋਵੇ? ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨੀ ਮੈਂ ਨੀ ਆਪਣੇ ਫਲਾਣੇ ਪੁੱਤ ਨੂੰ ਹਿੱਸਾ ਦਿੰਦਾ, ਮੈਂ ਉਹਨੂੰ ਦਊਂਗਾ ਤੇ ਉਹਨੂੰ, ਤੁਸੀਂ ਕਿਵੇਂ ਕਰ ਸਕਦੇ ਹੋ? ਤੁਹਾਨੂੰ ਕਿਵੇਂ ਕਰਨਾ ਚਾਹੀਦਾ ਐਸਾ, ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨੀ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟਰਾਂਸਮਿਟ ਕਰਦੇ ਹੋ, ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵਿਰਾਸਤ ਦੇ ਵਿੱਚੋਂ ਮੈਂ ਆਹ ਜ਼ਮੀਨ ਇਹਨੂੰ ਦੇਣੀ ਤੇ ਆਹ ਉਹਨੂੰ ਨਹੀਂ ਦੇਣੀ? ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ। ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ, ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਵੇ ਤੇ ਮੈਂਬਰਾਂ ਚ ਕੋਈ ਫਰਕ ਪੈ ਜਾਵੇ ਤੇ ਬਿਮਾਰੀਆਂ ਕਿਹੋ ਜਿਹੀਆਂ ਪੈ ਰਹੀਆਂ? ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ। ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਪਹਿਲਾਂ ਡਿਸਕਸ ਕੀਤਾ ਹੈਗਾ ਆ ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ, ਅਕਾਰਡਿੰਗ ਟੂ ਰੂਲ ਜੋ ਕੁਛ ਉਹਨੂੰ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ। ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਆ। ਜੇ ਤੁਹਾਡਾ ਕੰਟਰੋਲ ਹੈਗਾ, ਤੁਹਾਡੀ ਪੁਲਿਸ, ਤੁਹਾਡੀ ਮਿਲਟਰੀ, ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ ਤੇ ਸਾਰਾ ਕੁਛ ਸੁਚਾਰੂ ਰੂਪ ਚੱਲੇਗਾ, ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ। ਇੱਕ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਰਹਿ ਕੇ ਉਹ ਫਰਕ ਆ ਗਿਆ, ਨਿਊਕਲੀਓਪਲਾਜ਼ਮ ਨੂੰ ਸੁਚਿਆ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ, ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਕਈਆਂ ਨੇ ਬੁਢਾਪੇ ਚ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ, ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਹੈ? ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ। ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ, ਬਾਉਣਾ ਵੀ ਹੋ ਸਕਦਾ ਹੈਗਾ, ਹਾਂਜੀ। ਤੇ ਐਸਾ ਵੀ ਹੋ ਸਕਦਾ ਆ ਵੀ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ, ਵੀ ਕੱਦ ਬਹੁਤ ਲੰਬਾ ਹੋ ਗਿਆ ਤੇ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ। ਭਾਵ ਕੀ ਹੋਇਆ ਇਹ ਦੱਸਣ ਤੋਂ ਵੀ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ, ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ, ਤੇ ਕੀ ਸਾਬਤ ਹੋਏਗਾ? ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ। ਕਿਸੇ ਤਰ੍ਹਾਂ ਹੋਇਆ, ਕਿਸੇ ਮਰੀਜ਼ ਦੇ ਨਾਲ ਹੋਇਆ, ਕਿਸੇ ਬਿਮਾਰੀ ਦੇ ਨਾਲ ਹੋਇਆ, ਕਿਸੇ ਵੀ ਕਾਰਨ ਹੋਇਆ, ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ। ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ, ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ। ਦੂਸਰੀ ਗੱਲ, ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ। ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ, ਸਾਰਾ ਕੁਝ ਸਹੀ ਹੈ, ਖਾਂਦੇ ਪੀਂਦੇ ਸਹੀ ਨੇ, ਸੋਚ ਸਹੀ ਹੈਗੀ, ਬੰਦੇ ਵੇਖੇ ਹੁੰਦੇ ਤੁਸੀਂ, ਔਰ ਉਹਨਾਂ ਦਾ ਕੱਦ ਵੀ ਛੋਟਾ ਹੈ ਲੇਕਿਨ ਲੱਤਾਂ ਕੰਮ ਹੀ ਨਹੀਂ ਕਰਦੀ, ਠੀਕ ਹੈ, ਮਾਇਓਪੈਥੀ ਅਸੀਂ ਉਹਨੂੰ ਕਹਿੰਦੇ ਹਾਂ, ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ। ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਐਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ। ਇੱਕ ਤਾਂ ਹਰ ਚੀਜ਼ ਕੰਟਰੋਲ ਨਹੀਂ ਕਰ ਰਹੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਉਂਗਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ ਇੰਡੈਕਸ ਫਿੰਗਰ ਤੇ ਮੇਰੀ ਮਿਡਲ ਫਿੰਗਰ ਇਹਨਾਂ ਦਾ ਆਪਸ ਇੱਕ ਫਰਕ ਹੈਗਾ, ਲਿਮਿਟਡ ਫਰਕ ਹੈਗਾ, ਮੇਰੇ ਬੱਚੇ ਵਿਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ ਆ। ਪਰ ਕੁਛ ਕਰੈਕਟਰ ਚੇਂਜ ਹੋ ਗਏ ਕਿਉਂਕਿ ਇਹਦੀ ਮਾਂ ਦਾ ਵੀ ਕਰੈਕਟਰ ਉਹਦੇ ਵਿਚ ਆ ਗਿਆ ਨਾ। ਪਰ ਜੇ ਇਹ ਇਕਦਮ ਹੀ ਫਰਕ ਪੈ ਜੇ, ਵਾਧਾ ਘੱਟ ਹੈ, ਇਕਦਮ ਹੀ ਉਂਗਲੀ ਛੋਟੀ ਰਹਿ ਜਾਵੇ, ਕਰੈਕਟਰ ਹੀ ਬਦਲ ਜਾਵੇ ਟੋਟਲ, ਨਾ ਮਾਂ ਦਾ ਉਹ ਸੀ ਨਾ ਪਿਓ ਦਾ ਉਹ ਸੀ, ਇਸੇ ਤਰ੍ਹਾਂ ਕੰਨਾਂ ਦਾ ਕੰਮ ਹੈਗਾ ਆ, ਨੱਕ ਦਾ ਕੰਮ ਹੈਗਾ ਆ, ਮਾਂ ਤੇ ਬਾਪ ਨਾਲੋਂ ਜਦੋਂ ਉਹ ਇਕਦਮ ਟੋਟਲੀ ਡਿਫਰੈਂਟ ਹੋ ਜਾਵੇ ਤੇ ਉਸ ਹਾਲਾਤ ਦਾ ਅਸਰ ਗੱਲ ਕੀ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ ਦੇ ਵਿਚ ਫਰਕ ਪੈ ਗਿਆ, ਭਾਵ ਬੇਸਿਕ ਰੂਟ ਦੇ ਵਿਚ ਫਰਕ ਪੈ ਗਿਆ। ਅਸਲ ਬੇਸਿਕ ਤਾਂ ਸਾਡਾ ਹੋਇਆ ਨਾ, ਤੇ ਉਸ ਇਹਦੇ ਕੰਡੀਸ਼ਨਾਂ ਸਾਡੀਆਂ ਪਰਦੇ ਤੇ ਸਾਨੂੰ ਦਿਖਾਈ ਦੇ ਰਹੀਆਂ ਨੇ। ਸਰੀਰ ਜਿਹੜਾ ਸੀ ਇਹ ਪਰਦਾ ਸੀ ਨਾ, ਜਿਵੇਂ ਆਪਾਂ ਸਟਾਰਟਿੰਗ ਦੇ ਵਿਚ ਗੱਲ ਕਰੀਏ, ਔਰ ਇਹਦੇ ਵਿਚ ਉਹ ਨਿਸ਼ਾਨੀਆਂ ਜਿਹੜੀਆਂ ਅੰਦਰ ਸਾਡਾ ਸੈੱਲ ਦੇ ਵਿਚ ਪ੍ਰੋਜੈਕਟਰ ਦੇ ਵਿਚ ਪਿਆ ਹੋਇਆ ਮਟੀਰੀਅਲ ਹੈਗਾ ਆ, ਉਹਤੇ ਜਿਹੜੀ ਫਿਲਮ ਪਈ ਸੀ ਉਹ ਫਿਲਮ ਜਿਹੜੀ ਹੈ ਉਹ ਅੱਗੇ ਪ੍ਰੋਡਿਊਸ ਹੋ ਰਹੀ ਹੈ ਪਰਦੇ ਤੇ ਸਾਡੇ ਸਰੀਰ ਦੇ ਵਿਚ, ਉਹ ਸਾਰੀਆਂ ਗੱਲਾਂ ਸਾਨੂੰ ਉੱਥੇ ਦਿਖਾਈ ਦੇ ਰਹੀਆਂ ਨੇ ਵੀ ਆਹ ਹੈ, ਤੇ ਉਹਨਾਂ ਗੱਲਾਂ ਨੂੰ ਵੇਖ ਕੇ ਅਸੀਂ ਕੀ ਸਾਬਤ ਕਰਾਂਗੇ ਭਾਈ ਇਹਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹ ਨਾਰਮਲ ਨਹੀਂ ਰਿਹਾ, ਉਹਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਾਰਮਲ ਰਹੀ। ਦੂਸਰੀ ਗੱਲ, ਇੱਕ ਅਸੀਂ ਸਮਝਦੇ ਹਾਂ ਕਿ ਸਕਲੇਰੋਸਿਸ ਨਾਂ ਦੀ ਬਿਮਾਰੀ ਹੈ, ਲੈਟਰਲ ਸਕਲੇਰੋਸਿਸ ਬ੍ਰੇਨ ਦੇ ਨਾਲ ਸੰਬੰਧਿਤ ਹੈਗੀ ਹੈ, ਸਿਰਫ ਇਹਨਾਂ ਹੀ ਸਮਝ ਲਓ ਕਿਉਂਕਿ ਇਹ ਵੀ ਇਸ ਤਰ੍ਹਾਂ ਦੀ ALS ਦੇ ਨਾਂ ਦੇ ਨਾਲ ਅਸੀਂ ਜਾਣਦੇ ਹਾਂ ਉਸਨੂੰ, ਪਰ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਨਰਵਸ ਸਿਸਟਮ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੰਜਾਬੀ ਚ ਤੁਸੀਂ ਆਟੋ ਇਮਿਊਨ ਡਿਜ਼ੀਜ਼ ਸਮਝਦੇ, ਤੁਸੀਂ ਆਪਣੇ ਆਪ ਸਰੀਰ ਦੀ ਪਾਵਰ ਜਿਹੜੀ ਆਪਣੇ ਆਪ ਖਰਾਬ ਹੋਣੀ ਸ਼ੁਰੂ ਹੋ ਜਾਵੇ, ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਬਣ ਜਾਂਦੀ ਹੈ ਨਾ ਬਈ। ਸਰੀਰ ਨੇ ਤਾਂ ਹਰ ਬਿਮਾਰੀ ਨੂੰ ਕੰਟਰੋਲ ਕਰਨਾ ਹੈ, ਪੁਲਿਸ ਨੇ ਸਾਰੇ ਹਾਲਾਤ ਨੂੰ ਕੰਟਰੋਲ ਕਰਨਾ ਹੈ, ਤੇ ਸਾਨੂੰ ਇੰਨੀ ਪੁਲਿਸ ਇੱਥੇ ਚਾਹੀਦੀ ਹੈ, ਤੇ ਜੇ ਪੁਲਿਸ ਹੀ ਸਾਨੂੰ ਖਾਣਾ ਸ਼ੁਰੂ ਕਰ ਦੇਵੇ ਤੇ ਪੁਲਿਸ ਹੀ ਉੱਥੇ ਹਫੜਾ ਥਫੜੀ ਬੁਲਾਉਣੀ ਸ਼ੁਰੂ ਕਰ ਦੇਵੇ ਤੇ ਕੀ ਹਾਲਾਤ ਬਣੇਗਾ, ਉਹਨੂੰ ਅਸੀਂ ਕਹਿੰਦੇ ਹਾਂ ALS ਜਾਂ ਆਟੋ ਇਮਿਊਨ ਡਿਜ਼ੀਜ਼, ਠੀਕ ਹੈ। ਦੂਸਰੀ ਗੱਲ, ਮਸਕੁਲ ਐਟ੍ਰੋਫੀ, ਛੋਕੜਾ ਛੁੱਕ ਜਾਣਾ, ਕਈਆਂ ਹਾਲਾਤਾਂ ਦੇ ਵਿਚ ਛੋਕੜਾ ਵਗੈਰਾ ਹੋ ਜਾਣਾ ਬੱਚਿਆਂ ਨੂੰ ਜੰਮਦਿਆਂ ਜਾਂ ਬਾਅਦ ਵਿਚ ਹੋਣਾ ਸ਼ੁਰੂ ਹੋ ਜਾਣਾ, ਇਹ ਸਾਰੀਆਂ ਕੰਡੀਸ਼ਨਾਂ ਇਸ ਤਰ੍ਹਾਂ ਦੀ ਸਟਰਕਚਰਲ ਅਬਨਾਰਮੈਲਿਟੀ ਹੈ ਜਿਹਦੇ ਪਿਛਲੀ ਕਹਾਣੀ ਪਿੱਛੇ ਪਿੱਛੇ ਤੁਰਦੇ ਜਾਓ ਜੀ, ਅਸੀਂ ਲੱਭਾਂਗੇ ਜੀ ਉਹ ਤੇਰਾ ਲਿਵਰ ਨੀ ਕੰਮ ਕਰ ਰਿਹਾ ਜੀ, ਉਹ ਤੇਰੇ ਫੇਫੜੇ ਨੀ ਕੰਮ ਕਰ ਰਹੇ ਜੀ, ਉਹ ਅਖੀਰ ਚੱਲਦੇ ਚੱਲਦੇ ਅਗਰ ਅਸੀਂ ਹੁਣ ਅੱਜ ਤੱਕ ਫਿਜ਼ੀਕਲ ਰੂਪ ਚ ਪਹੁੰਚਦੇ ਤੇ ਅਸੀਂ ਪਹੁੰਚ ਜਾਗੇ ਨਿਊਕਲੀਓਪਲਾਜ਼ਮ ਦੇ ਉੱਪਰ, ਉਹ ਯਾਰ ਤੇਰਾ ਤਾਂ ਨਿਊਕਲੀਅਸ ਸਹੀ ਨਹੀਂ ਸੀ ਜਿਸ ਕਰਕੇ ਐਸਾ ਹੋਇਆ, ਤੇ ਅੱਜ ਕੱਲ ਜਿਹੜੀ ਮੈਡੀਸਿਨ ਚੱਲ ਰਹੀ ਆ ਉਹ ਇਸ ਚੀਜ਼ ਵਾਸਤੇ ਚੱਲ ਰਹੀ ਆ ਭਾਈ ਅਸੀਂ ਉਸ ਰੂਟ ਤੱਕ ਜਿੱਥੋਂ ਤੱਕ ਫਿਜ਼ੀਕਲੀ ਅਸੀਂ ਵੇਖ ਸਕਦੇ ਉਸ ਹਾਈਪੋਥੈਸਿਸ ਤੇ ਅਜੇ ਨਹੀਂ ਪਹੁੰਚ ਰਹੀ, ਮੈਡੀਕਲ ਸਾਇੰਸ ਜਿਹੜੀ ਆ ਅਜੇ ਉਸ ਹਾਈਪੋਥੈਸਿਸ ਵੱਲ, ਹੋਮਿਓਪੈਥਿਕ ਸਟਾਂਸ ਸ਼ੁਰੂ ਹੀ ਉੱਥੋਂ ਹੁੰਦਾ, ਹੋਮਿਓਪੈਥਿਕ ਸਿਧਾਂਤ ਜਿਹੜਾ ਆ ਉਸ ਹਾਈਪੋਥੈਸਿਸ ਤੋਂ ਹੀ ਸ਼ੁਰੂ ਹੁੰਦਾ ਆ, ਪਰ ਮੈਡੀਕਲ ਸਾਇੰਸ ਜਿਹੜੀ ਆ ਉਹ ਪੂਛ ਫੜ ਕੇ ਤੇ ਪਿਛਲੇ ਪਾਸੇ ਉਹ ਚੱਲ ਰਹੀ ਹੈ, ਤੇ ਅਲਟੀਮੇਟ ਮੈਡੀਕਲ ਸਾਇੰਸ ਨੇ ਪਹੁੰਚਣਾ ਉੱਥੇ ਹੀ ਹੈ, ਪਹੁੰਚਣਾ ਉੱਥੇ ਹੀ ਹੈ ਜਿਹੜਾ ਅਸਲ ਜਿਹੜਾ ਸਾਡਾ ਹਾਈਪੋਥੈਸਿਸ ਹੈ, ਪਰ ਕਿਉਂਕਿ ਸਾਡੇ ਕੋਲ ਸਬੂਤ ਨਹੀਂ ਜਿਸ ਕਰਕੇ ਅਸੀਂ ਮੰਨਦੇ ਨਹੀਂ, ਹੁਣ ਹੌਲੀ ਹੌਲੀ ਮੰਨ ਰਹੇ ਹਾਂ, ਸਰੀਰ ਨੂੰ ਮੰਨਿਆ ਫਿਰ ਸਿਸਟਮ ਨੂੰ ਮੰਨਿਆ, ਫਿਰ ਸਿਸਟਮ ਦੇ ਉੱਪਰ ਚੱਲਦੇ ਚੱਲਦੇ ਨਰਵਸ ਸਿਸਟਮ ਨੂੰ ਮੰਨ ਲਿਆ, ਬ੍ਰੇਨ ਨੂੰ ਮੰਨ ਲਿਆ, ਔਰ ਫਿਰ ਅਸੀਂ ਹੁਣ ਨਿਊਕਲੀਅਰ ਪਲਾਜ਼ਮ ਤੇ ਜਾਂ ਸੈੱਲ ਤੇ ਪਹੁੰਚ ਗਏ ਤੇ ਸੈੱਲ ਤੋਂ ਬਾਅਦ ਅਸੀਂ ਨਿਊਕਲੀਅਸ ਤੇ ਪਹੁੰਚ ਗਏ ਹਾਂ। ਇੱਥੋਂ ਤੱਕ ਅਸੀਂ ਖੋਜ ਮੈਡੀਕਲ ਸਾਇੰਸ ਨੇ ਹੁਣ ਜਾਣ ਲਈ ਹੈ ਤੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼, ਜਿਵੇਂ ਆਰਥਰਾਈਟਿਸ ਰੂਮੈਟਿਜ਼ਮ ਦੇ ਕੇਸ ਹੁੰਦੇ ਨੇ ਅੱਜ ਕੱਲ੍ਹ, ਉਹ ਇਸੇ ਤਰ੍ਹਾਂ ਸੈੱਲਾਂ ਦੇ ਅੰਦਰ ਵੇਖਦੇ ਨੇ ਕਿਤੇ ਕਿਤੇ ਕੀ ਖਰਾਬੀ ਹੋਈ ਹੈ, ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ। ਇਹੋ ਜਿਹੀਆਂ ਦਵਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਹੁਣ ਤਿਆਰ ਹੋ ਰਹੀਆਂ ਨੇ, ਪਰ ਹੈ ਇਹ ਉਸੇ ਲੈਵਲ ਤੇ ਗੱਲ ਹੈ, ਇਹ ਬਹੁਤ ਉਰੇ ਦੀ ਗੱਲ, ਸਾਡੇ ਉਸ ਹਾਈਪੋਥੀਸਿਸ ਤੋਂ ਬਹੁਤ ਪਹਿਲਾਂ ਦੀ ਗੱਲ ਕਿ ਅਸੀਂ ਫਿਜ਼ੀਕਲ ਸਰੀਰ ਨੂੰ ਹੀ ਚੀਜ਼ ਕਰ ਰਹੇ ਹਾਂ ਤੇ ਫਿਜ਼ੀਕਲ ਸਰੀਰ ਦੀ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਥਾਂ ਤੇ ਜੁੜੀ। ਸੋ ਅੱਜ ਦਾ ਸਮਾਂ, ਕਿਉਂਕਿ ਮੇਰਾ ਸਮਾਪਤ ਹੋ ਗਿਆ, ਇਹ ਨਿਊਕਲੀਅਸ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਵੀ ਇਹ ਨਿਊਕਲੀਅਸ ਹੈ ਕੀ ਹੈ, ਇਹਦਾ ਕੰਮ ਕੀ ਹੈਗਾ ਆ, ਔਰ ਇਹਦੇ ਅੰਦਰ ਕੀ ਹੈਗਾ ਆ, ਔਰ ਜੇ ਇਹ ਖਰਾਬ ਹੋ ਜਾਏ ਤੇ ਬਿਮਾਰੀਆਂ ਕਿਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਉਮੀਦ ਕਰਦਾ ਕਿ ਕਾਫੀ ਸਾਰੀ ਗੱਲ ਤੁਸੀਂ, ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ ਤੇ ਤੁਸੀਂ ਸਮਝ ਗਏ ਹੋਵੋਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਟੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਜਾਂਦੇ ਜਾਂਦੇ ਇਹ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਭਾਈ, ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਵਿਚ ਵਾਧਾ ਹੋ ਰਿਹਾ ਹੈ, ਕੋਈ ਚੰਗੀਆਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ, ਤੇ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੂੰ ਦੱਸੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ, ਰੇਡੀਓ ਪ੍ਰਵਾਹ ਸੁਣਨ, ਰੇਡੀਓ ਸਬਰੰਗ ਸੁਣਨ, ਯੂਟਿਊਬ ਜਾਂ ਫੇਸਬੁੱਕ ਤੇ ਮੇਰੇ ਨਾਲ ਜੁੜਨ, ਤਾਂ ਕਿ ਉਹਨਾਂ ਨੂੰ ਕਿਸੇ ਵੀ ਮੀਡੀਆ ਦੇ ਰਾਹੀਂ ਇਹ ਪ੍ਰੋਗਰਾਮ ਮਿਲਦੇ ਰਹਿਣ ਤੇ ਉਹ ਸੁਣਦੇ ਰਹਿਣ ਤੇ ਜਾਣਕਾਰੀ ਚ ਵਾਧਾ ਕਰਨ। ਰੱਬ ਰਾਖਾ, ਕੱਲ ਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਇਸੇ ਸਮੇਂ ਦੇ 5 ਤੋਂ 6 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ ਤੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਸਰੋਤਿਓ ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ
1: ਜੀ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ ਸਟੂਡੀਓ ਨਿਊਜਰਸੀ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਇਸ ਪ੍ਰੋਗਰਾਮ ਨੂੰ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਰੈਗੂਲਰਲੀ ਜਿਸ ਤਰ੍ਹਾਂ ਪ੍ਰੋਗਰਾਮ ਕਰਦੇ ਹਾਂ ਸਾਡੇ ਨਾਲ ਚੀਮਾ ਸਾਹਿਬ ਅਮੈਰੀਕਾ ਦੀਆਂ ਦੁਨੀਆਂ ਦੀਆਂ ਖ਼ਬਰਾਂ ਲੈ ਕੇ ਪਹੁੰਚਣਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਉਨ੍ਹਾਂ ਤੋਂ ਬਾਅਦ ਤੇ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਲੈ ਕੇ ਹਾਜ਼ਰ ਹੋ ਗਏ ਜੀ ਤੇ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਨਛੱਤਰ ਗਿੱਲ ਸਾਹਿਬ ਦਾ

0: ਨਿਹਾਲਦੀ
1: ਗੁਰਦਾਸ ਮਾਨ।

0: ਕਾਫੀ ਆਪਾਂ ਵਧੀਆ ਵਧੀਆ ਗੀਤ ਸੁਣੇ। ਟਾਈਮ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਦੇ ਵਿਚ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਦੇ ਨਾਲ ਚੱਲਦੇ ਆ ਖਬਰਾਂ ਵੱਲ, ਤੇ ਉਹਨਾਂ ਦੇ ਕੋਲੋਂ ਆਪਾਂ ਹਾਸਲ ਕਰਦੇ ਆ ਜੀ ਚੀਮਾ ਸਾਹਿਬ ਕੋਲੋਂ, ਤੇ ਪੁੱਛਦੇ ਆ ਕੀ ਹੋ ਰਿਹਾ। ਤੇ ਅੱਜ ਆਪਾਂ ਫੇਸਬੁੱਕ ਲਾਈਵ ਵੀ ਜੁੜ ਜਾਣਾ ਜੀ, ਸਿਰਫ ਖਬਰਾਂ ਕਰਾਂਗੇ ਲਾਈਵ ਦੇ ਉੱਪਰ। ਤੇ ਦੋਸਤੋ ਪ੍ਰਵਾਸ ਰੇਡੀਓ ਦੇ ਵੱਲੋਂ ਤੁਹਾਡੇ ਸਾਰੇ ਸਰੋਤਿਆਂ ਦਾ ਫਿਰ ਨਿੱਘੇ ਜੀ ਆਇਆਂ ਨੂੰ ਸਵਾਗਤ ਤੇ ਵੈਲਕਮ। ਤੇ ਚੀਮਾ ਸਾਹਿਬ ਵੀ ਜੁੜ ਗਏ ਆ, ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਹੋਣਾ ਦੇ ਨਾਲ, ਤੇ ਪ੍ਰਵਾਸ ਰੇਡੀਓ ਤੇ ਇਸ ਵੇਲੇ ਦਰਸ਼ਨ ਖੱਖ ਦੇ ਆਪਾਂ ਫੇਸਬੁੱਕ ਤੇ ਵੀ ਤੁਹਾਡੇ ਨਾਲ ਜੁੜ ਗਏ ਆ, ਤੇ ਦੇਖਦੇ ਆ ਜੀ ਕੀ ਹੋ ਰਿਹਾ। ਕਿਤੇ ਚਲ ਗਿਆ ਸਾਹਮਣੇ ਕਿਉਂ ਰਿਹਾ? ਲਓ ਜੀ ਦੋਸਤੋ ਸੈੱਟ ਹੋ ਗਿਆ, ਬੜੀ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਸਵਾਗਤ ਵੈਲਕਮ ਜੀ ਆਇਆਂ ਨੂੰ। ਤੇ ਲਓ ਜੀ ਆਪਾਂ ਫੇਸਬੁੱਕ ਤੇ ਲਾਈਵ ਹੋ ਗਏ, ਤੇ ਲਾਈਵ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਕਰ ਦਿੱਤਾ ਜੀ। ਤੇ ਕੀ ਹੋ ਗਿਆ ਥੋੜਾ ਜਿਹਾ ਉੱਪਰ ਥੱਲੇ ਹੋ ਗਿਆ ਕੰਮ, ਮਾੜਾ ਜਿਹਾ ਸੈੱਟ ਕਰ ਲੈਂਦੇ ਹੋ ਜਿੱਦਾਂ ਡਾਕਟਰ ਸਾਹਿਬ ਕਰਦੇ ਹੁੰਦੇ ਨਾ, ਸੈੱਟ ਕਰ ਲੈਂਦੇ ਹੋ ਮੈਨੂੰ ਮਾੜਾ ਜਿਹਾ, ਤੇ ਬਸ ਫਿਰ ਆਪਾਂ ਚੱਕ ਦਿੰਦੇ ਜੀ ਪ੍ਰੋਗਰਾਮ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਆਪਾਂ ਫੇਸਬੁੱਕ ਲਾਈਵ ਵੀ ਆ, ਤੇ ਪ੍ਰਵਾਸ ਰੇਡੀਓ ਵੀ ਚੱਲੀ ਜਾ ਰਿਹਾ, ਆਜੋ ਜੀ ਮਿਹਰਬਾਨੀ। ਚੀਮਾ ਸਾਹਿਬ ਆਵਾਜ਼ ਸੁਣ ਰਹੀ ਜੀ? ਚੀਮਾ ਸਾਹਿਬ ਜੀ, ਚੀਮਾ ਸਾਹਿਬ ਆਵਾਜ਼ ਨਹੀਂ ਆ ਰਹੀ, ਇਸ ਫੋਨ ਦੀ ਪ੍ਰੋਬਲਮ ਹੀ ਹੈ ਜੀ ਪਹਿਲਾਂ ਤੋਂ ਹੀ, ਪਤਾ ਨਹੀਂ। ਚਲੋ ਮੈਂ ਫਿਰ ਦੂਜੇ ਫੋਨ ਤੋਂ ਕਰਦਾ ਜੀ ਚੀਮਾ ਸਾਹਿਬ, ਇਹ ਤਾਂ ਪ੍ਰੋਬਲਮ ਹੀ ਖੜੀ ਹੋ ਗਈ। ਲਓ ਠੀਕ ਹੈ, ਓਕੇ ਜੀ ਦੋਸਤੋ, ਇਹ ਫੋਨ ਤੋਂ ਪਤਾ ਨਹੀਂ ਚੀਮਾ ਸਾਹਿਬ ਨੂੰ ਕਿਉਂ ਨਹੀਂ ਮਿਲਦਾ, ਤੇ ਆਪਾਂ ਇਹਨੂੰ ਇੰਨੇ ਕੁ ਨੂੰ ਫਿਨਿਸ਼ ਕਰ ਦਿੰਦੇ ਹਾਂ, ਗੱਲ ਨਹੀਂ ਬਣੀ। ਤੇ ਚੀਮਾ ਸਾਹਿਬ ਹੋਣਾ ਨੂੰ ਹੈਲੋ ਜੀ ਦੋਸਤੋ, ਹੋ ਗਿਆ ਵਟਸਐਪ ਤੇ ਲਾਲ ਸਿੰਘ ਚੀਮਾ ਸਾਹਿਬ। ਚੀਮਾ ਸਾਹਿਬ ਹੋਲਡ ਕਰਿਓ ਜੀ, ਫੋਨ ਤੇ ਮਸਲਾ ਹੀ ਆ ਜੀ, ਮੈਂ ਅੱਜ ਕੋਸ਼ਿਸ਼ ਕਰ ਰਿਹਾ ਸੀ ਦੂਜੇ ਫੋਨ ਤੋਂ ਤੁਹਾਨੂੰ ਕਾਲ ਕੀਤੀ, ਉਹ ਇਹਨਾਂ ਉਹਦੇ ਤੇ ਹਮੇਸ਼ਾ ਪਹਿਲਾਂ ਤੋਂ ਹੁੰਦਾ ਰਿਹਾ ਨਾ, ਇਹੋ ਕੁਛ ਹੈ ਡਿਫਰੈਂਸ ਹੈਗਾ, ਮੈਨੂੰ ਅਸੀਂ ਅਜੇ ਤੇ ਕਰਕੇ ਦੇਖਦੇ ਹਾਂ। ਤੇ ਚਲੋ ਕਰੋ ਚਾਲੂ, ਤੇ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਖਾਕ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਸਲਾਮ ਅਦਾਬ ਸਤਿ ਸ੍ਰੀ ਅਕਾਲ, ਤੇ ਆਪਣੇ ਜਿਹੜੀ ਟੀਮ ਦੇ ਮੈਂਬਰ ਹੈਗੇ ਆ ਜਿਹੜੇ ਪਹਿਲਾਂ ਰਹਿ ਚੁੱਕੇ ਆ, ਗਾਹਾਂ ਆਉਣ ਵਾਲੇ ਆ ਉਹਨਾਂ ਨੂੰ ਵੀ, ਔਰ ਉਹ ਸਾਰੇ ਸੱਜਣਾਂ ਦਾ ਇਸ ਖਬਰਸਾਰ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਆ
0: ਜੀ।
1: ਤੇ ਖਾਕ ਸਾਹਿਬ ਜੀ, ਸੁਨੇਹੇ ਆਪਾਂ ਇੱਕ ਦੋ ਪੜ੍ਹ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਨੂੰ ਤੁਹਾਨੂੰ ਪਤਾ ਪਈ ਬਹੁਤ ਸੱਜਣ ਜਿਹੜੇ ਹੈਗੇ ਆ ਬੜੇ ਡੂੰਘੇ ਲਿਖਾਰੀ ਆ ਉਹ, ਤੇ ਉਹਨਾਂ ਦੇ ਸੁਨੇਹੇ ਵਧੀਆ ਵਧੀਆ ਆਉਂਦੇ ਰਹਿੰਦੇ ਆ। ਇਹਦੇ ਨਾਲ ਇੱਕ ਸੁਨੇਹਾ ਖੱਕ ਸਾਹਿਬ ਜੀ ਆਪਣੇ ਕੋਲ ਆਇਆ, ਉਹ ਕਹਿੰਦੇ ਆ ਮੈਨੂੰ ਉਦਾਸ ਰਹਿਣ ਦਿਓ।
0: ਅੱਛਾ ਜੀ,
1: ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਤੇ ਪਾਸ ਰਹਿਣ ਦਿਓ, ਰੂਹ ਵਿਚ ਵਸਦੇ ਨੇ ਉਹ
0: ਜੀ,
1: ਰੂਹਾਂ ਚ ਵਾਸ ਰਹਿਣ ਦਿਓ।
0: ਅੱਛਾ ਜੀ,
1: ਮੈਨੂੰ ਉਦਾਸ ਰਹਿਣ ਦਿਓ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੱਲ ਹੈ ਮੁੜੀ, ਤੋੜੋ ਨਾ ਸਾਨੂੰ ਕੋਈ ਨਹੁੰ ਤੇ ਮਾਸ ਰਹਿਣ ਦਿਓ, ਮੈਨੂੰ ਯਾਦਾਂ ਦੀ ਮੈਨੂੰ ਉਦਾਸ ਰਹਿਣ
0: ਦਿਓ। ਜੀਮਾ ਸਾਹਿਬ ਇੱਕ ਸੈਕਿੰਡ ਜੀ, ਸਤਿ ਸ੍ਰੀ ਅਕਾਲ ਦੋਸਤੋ, ਆਪਾਂ ਲਾਈਵ ਵੀ ਚਾਲੂ ਹੋ ਗਏ, ਸ਼ੁਕਰੀਆ ਧੰਨਵਾਦ। ਸੋ ਫੇਸਬੁੱਕ ਤੇ ਲਾਈਵ ਵੀ ਹੈ, ਪ੍ਰਵਾਸ ਰੇਡੀਓ ਤੇ ਵੀ। ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜੇ ਆ, ਤੇ ਉਹਨਾਂ ਦੇ ਕੋਲੋਂ ਆਪਾਂ ਅੱਜ ਖਬਰਾਂ ਦਾ ਪ੍ਰੋਗਰਾਮ ਵੀ ਨਾਲ ਸੁਣਦੇ। ਜੀ ਚੀਮਾ ਸਾਹਿਬ ਆਓ ਜੀ।
1: ਜੀ ਆ ਦੁਬਾਰਾ ਪੜ੍ਹਦੇ ਆ ਕਵਿਤਾ ਕਿ
0: ਨਹੀਂ? ਦੇਖ ਲਓ, ਪੜ੍ਹਨਾ ਤਾਂ ਪੜ੍ਹ ਦਿਓ ਜੀ, ਕੋਈ ਗੱਲ ਨੀ, ਜਿੱਦਾਂ ਤੁਹਾਡੀ ਇੱਛਾ
1: ਜੀ। ਉਹ ਕਹਿੰਦੇ ਮੈਨੂੰ ਉਦਾਸ ਰਹਿਣ ਦਿਓ, ਸੱਜਣਾ ਦੇ ਪਾਸ ਰਹਿਣ ਦਿਓ।
0: ਅੱਛਾ ਜੀ।
1: ਰੂਹ ਵਿਚ ਵਸਦੇ ਨੇ ਉਹ, ਰੂਹਾਂ ਚ ਵਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਯਾਦਾਂ ਦੀ ਤਾਰ ਉਸ ਨਾਲ ਜੁੜੀ, ਹਰ ਸਾਹ ਉਸ ਵੈਲ ਹੈ ਮੁੜੀ, ਵੱਲ ਹੈ ਮੁੜੀ, ਨੌ ਤੇ ਮਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ, ਲੋਕਾਂ ਨੂੰ ਲੱਗਦਾ ਏ ਪਿਆਰ ਤਮਾਸ਼ਾ, ਤੁਰਦੀ ਫਿਰਦੀ ਮਰ ਜਾਣੇ ਦਰਦੀ ਨੂੰ, ਲੋਕੋ ਲਾਸ ਰਹਿਣ ਦਿਓ, ਮੈਨੂੰ ਉਦਾਸ ਰਹਿਣ ਦਿਓ। ਤੇ ਲਿਖਣ ਵਾਲੇ ਸੱਜਣ ਜਿਹੜੇ ਉਹ ਕਹਿੰਦੇ ਆਪਣੇ ਸੰਯੋਗੀ ਸਹਿਯੋਗ ਇਹਨਾਂ ਨੇ ਦਿੱਤਾ, ਅਮਰੀਕ ਤਲਵੰਡੀ, ਬਾਬਾ ਨਾਜ਼ਮੀ, ਡਾਕਟਰ ਦਰਸ਼ਨ ਆਸ਼ਕ, ਡਾਕਟਰ ਗੁਰਚਰਨ ਕੋਚਰ, ਅਸ਼ੋਕ ਭੌਰਾ ਅਮਰੀਕਾ, ਇਹਨਾਂ ਸੱਜਣਾਂ ਨੇ ਇਹ ਸੁਨੇਹਾ ਖੱਖ ਸਾਹਿਬ ਜੀ ਭੇਜਿਆ ਆਪਾਂ ਨੂੰ। ਤੇ ਸੁਨੇਹੇ ਕਈ ਸੱਜਣ ਖੱਖ ਸਾਹਿਬ ਜੀ ਬਹੁਤ ਹੀ ਵਧੀਆ ਲਿਖਦੇ ਆ, ਤੇ ਛੋਟੇ ਛੋਟੇ ਸੁਨੇਹੇ ਵੀ ਲਿਖਦੇ ਆ, ਕਈ ਵੱਡੇ ਵੀ ਲਿਖਦੇ ਆ। ਤੇ ਇਹਦੇ ਵਿਚ ਇਕ ਹੋਰ ਦੋ ਛੋਟੇ ਛੋਟੇ ਸੁਨੇਹੇ ਆ, ਉਹ ਵੀ ਪੜ੍ਹ ਦਿੰਦੇ ਆ। ਦੇਸ਼ ਤੋਂ ਵੀ ਸਮਾਜ ਵਿਰੋਧੀ ਗਿਆਨ ਵਿਹੂਣੇ ਅਤੇ ਅੰਨੇ ਬੋਲੇ ਦ੍ਰਿਸ਼ਟੀਹੀਣ ਲੋਕ ਵੀ ਉਜਾਗਰ ਯੋਗਤਾਵਾਂ ਰੱਖਦੇ ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਘੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ ਹੈ। ਬੜੀ ਵਧੀਆ ਗੱਲ ਲਿਖੀ ਆ ਖੱਖ ਸਾਹਿਬ ਜੀ। ਉਹ ਕਹਿੰਦੇ ਲੱਗਦੇ ਤਾਂ ਸਾਰੇ ਇਕੋ ਜਿਹੇ ਹੀ ਆ, ਦੇਸ਼ ਧਰੋਹੀ ਹੋਣ ਜਾਂ ਸਮਾਜ ਵਿਰੋਧੀ ਹੋਣ, ਗਿਆਨ ਵਿਹੂਣੇ ਹੋਣ ਤੇ ਅੰਨੇ ਬੋਲੇ ਦ੍ਰਿਸ਼ਟੀਕੋਣ ਜਿਹੜੇ ਲੋਕਾਂ ਦਾ ਹੈਗਾ ਆ, ਉਹ ਵੀ ਉਜਾਗਰ ਯੋਗਤਾਵਾਂ ਰੱਖਦੇ ਆ ਲੋਕਾਂ ਵਰਗੀਆਂ ਸ਼ਕਲਾਂ ਵਰਗੇ ਹੀ ਹਨ। ਸੱਚ ਦੇ ਕੋਲਾਂ ਵਿਚ ਇਕ ਦੂਜੇ ਦੇ ਅੰਤਰ ਦਾ ਪਤਾ ਲੱਗਦਾ। ਕਿਆ ਬਾਤ ਆ ਖੱਖ ਸਾਹਿਬ ਜੀ, ਜਦੋਂ ਅਸੀਂ ਸਾਹਮਣੇ ਆਉਂਦੀ ਆ ਉੱਥੇ
0: ਪਤਾ ਲੱਗਦਾ ਕਿ ਬੰਦਾ ਕਿਹੜੇ ਪਾਣੀ ਚ
1: ਕਿੱਥੇ। ਹਾਂਜੀ, ਅਗਲਾ ਸੁਨੇਹਾ ਆਪਣੇ ਕੋਲ ਹੈਗਾ ਜੀ, ਸੰਗੀਤ ਸੁਣਨਾ, ਖੇਡ ਗਰਾਊਂਡ ਵਿਚ ਜਾਣਾ, ਸਪੋਰਟ ਖੇਡਣਾ, ਦੌੜਨਾ, ਕੁੱਦਣਾ, ਕੁਦਰਤ ਨਾਲ ਗੱਲਬਾਤ ਕਰਨਾ, ਦੂਰ ਦੇਖਣਾ, ਅਨੁਭਵੀ ਅਤੇ ਹਾਂ ਪੱਖੀ ਸੁਭਾਅ ਵਾਲਾ ਵਿਅਕਤੀ ਅਕਸਰ ਖੁਸ਼ ਤੇ ਅਰੋਗ ਰਹਿੰਦਾ ਹੈ। ਕਿਆ ਬਾਤ ਆ ਖੱਖ ਸਾਹਿਬ ਜੀ, ਔਰ ਆਹ ਜੇ ਗੁਣ ਤੁਹਾਡੇ ਚ ਹੈਗੇ ਆ, ਤੁਹਾਡੇ ਦਿਮਾਗ ਦੇ ਉੱਤੇ ਠੀਕ ਆ, ਜਦੋਂ ਜਿੱਦਾਂ ਖੱਖ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ, ਜਿੱਦਾਂ ਜਿੱਦਾਂ ਬੰਦੇ ਦੀ ਉਮਰ ਵੱਧਦੀ ਜਾਂਦੀ ਆ, ਓਦਾਂ ਓਦਾਂ ਜਿਹੜੀਆਂ ਸਰੀਰਕ ਮੁਸੀਬਤਾਂ ਤੁਹਾਨੂੰ ਆਉਣੀਆਂ ਹੀ ਆ, ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ।
0: ਬਿਲਕੁਲ,
1: ਉਹਨਾਂ ਨੂੰ ਰੋਕ ਨਹੀਂ ਸਕਦੇ, ਪਰ ਆਪਾਂ ਉਹਨਾਂ ਨੂੰ ਲਿਮਿਟ ਵਿਚ ਰੱਖ ਸਕਦੇ ਹਾਂ।
0: ਜੀ ਜੀ ਬਿਲਕੁਲ,
1: ਜੇ ਖਾਣਾ ਸੋਧ ਕੇ ਕਰੀਏ ਤੇ ਥੋੜੀ ਜਿਹੀ ਐਕਸਰਸਾਈਜ਼ ਤੇ ਆਸੇ ਪਾਸੇ ਦਾ ਖਿਆਲ ਰੱਖੀਏ ਤੇ ਆਪਣਾ ਵਾਤਾਵਰਣ ਆ ਜਿਹੜਾ ਸਾਫ਼ ਸੁਥਰਾ ਰੱਖੀਏ, ਤੇ ਆਪਾਂ ਜਿਹੜਾ ਆ ਕਾਫੀ ਉਮਰ ਤੱਕ ਆ ਜਿਹੜੇ ਉਹ ਤੰਦਰੁਸਤ ਜਿਹੜੇ ਵੀ ਰਹਿ ਸਕਦੇ ਆ। ਔਰ ਇਹ ਖੱਖ ਸਾਹਿਬ ਜੀ, ਮੈਂ ਆਪਣਾ ਜਿਹੜਾ ਬਚਪਨ ਦਾ ਤਜਰਬਾ ਆ ਉਹਨੂੰ ਮੁੱਖ ਰੱਖਦਾ ਹੋਇਆ ਕਹਿ ਰਿਹਾ, ਕਿਉਂਕਿ ਉਹ ਲੋਕ ਬਿਮਾਰ ਹੁੰਦੇ ਹੀ ਨਹੀਂ ਸੀ। ਬਹੁਤ ਪਿੰਡਾਂ ਦੇ ਵਿਚ ਜਿਹੜੇ ਸਾਡੇ ਬਜੁਰਗ ਸੀਗੇ ਉਹ ਕਦੇ ਬਿਮਾਰ ਦੇਖੇ ਨਹੀਂ ਸੀ, ਉਹ ਬਿਮਾਰ ਉਦੋਂ ਹੀ ਹੁੰਦੇ ਸੀ ਜਦੋਂ ਉਤੋਂ ਰੱਬ ਦਾ ਸੱਦਾ ਆਉਂਦਾ ਸੀਗਾ।
0: ਬਿਲਕੁਲ ਬਿਲਕੁਲ, ਸੱਚੀ ਗੱਲ ਆ, ਸੱਚੀ ਗੱਲ।
1: ਤੇ ਅੱਗੇ ਜਾ ਕੇ ਉਹ ਲਿਖਦੇ ਆ, ਕਹਿੰਦੇ ਦੁੱਖ ਸੁੱਖ ਦੀ ਸਾਂਝ ਭਾਵਨਾ ਮਨੁੱਖ ਦੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਪ੍ਰੇਰਿਤ ਕਰਦੀ ਹੈ ਅਤੇ ਰਾਹ ਦਿਖਾਉਂਦੀ ਹੈ। ਖੱਖ ਸਾਹਿਬ ਜੀ, ਕਿਆ ਵਧੀਆ ਲਾਈਨਾਂ ਉਹਨਾਂ ਨੇ ਲਿਖੀਆਂ, ਤੇ ਇਹ ਲਿਖੀਆਂ ਆਪਣੇ ਸੱਜਣ ਮਨਮੋਹਨ ਪੂਨੀ ਸਾਹਿਬ ਨਿਊਯਾਰਕ ਤੋਂ ਉਹਨਾਂ ਨੇ ਲਿਖੀਆਂ ਜੀ, ਬਹੁਤ ਵਧੀਆ ਲਿਖਦੇ ਆ ਇਹ। ਤੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਖੱਖ ਸਾਹਿਬ ਜੀ, ਉਹ ਹੈਗਾ ਵੋ ਦੇ ਤੋ ਸ਼ੁਕਰ ਉਸਕਾ, ਵੋ ਦੇ ਤੋ ਸ਼ੁਕਰ ਉਸਕਾ, ਨਾ ਦੇ ਤੋ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਸ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਆ ਖੱਖ ਸਾਹਿਬ ਜੀ, ਦੁਨੀਆਂ ਦੇ ਵਿਚ ਲੋਕ ਆ ਜਿਹੜੇ ਥੋੜੀਆਂ ਥੋੜੀਆਂ ਪੰਕਤੀਆਂ ਦੇ ਵਿਚ ਖੱਖ ਸਾਹਿਬ ਜੀ ਬਹੁਤ ਕੁਛ ਲਿਖ ਦਿੰਦੇ ਆ। ਤੇ ਆਪਾਂ ਹੁਣ ਤੁਰਦੇ ਆ ਖੱਖ ਸਾਹਿਬ ਜੀ ਖਬਰਸਾਰ ਵੱਲ,
0: ਆਪਾਂ ਲਾਈਵ ਵੀ ਹੋਏ ਆ, ਤੇ ਏਦਾਂ ਕਰਿਓ ਕਿ ਖਬਰਾਂ ਨੂੰ ਜੇ ਜਿੰਨੀਆਂ ਵੀ ਹੈਗੀਆਂ ਥੋੜੀਆਂ ਜਾਂ
1: ਆਪਣੇ ਕੋਲ ਅੱਜ ਸੰਖੇਪ ਦੀਆਂ ਖਬਰਾਂ ਸਾਰੀਆਂ ਲੰਬੀਆਂ ਨਹੀਂ ਹੈਗੀਆਂ।
0: ਠੀਕ ਹੈ, ਸ਼ਾਰਟਕਟ ਦੇ ਵਿੱਚ ਹੀ ਖਬਰ ਨੂੰ ਕਰ ਦਿਓ, ਉਸ ਤੇ ਆਪਣਾ ਅੱਧਾ ਘੰਟਾ ਜਿਹੜਾ ਅੱਧਾ ਕਿ 20 ਮਿੰਟ ਰਹਿ ਗਏ ਆਪਣੇ ਕੋਲ ਨਾ।
1: ਹਾਂਜੀ ਕੋਈ ਗੱਲ ਨਹੀਂ, ਆਪਾਂ ਦਵਾ ਲਾ ਪੜ ਦੇਣੀਆਂ ਖਾਕ ਸਾਹਿਬ ਜੀ। ਪਹਿਲੀ ਖਬਰ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ 8 ਯੂਰੋਪੀਅਨ ਦੇਸ਼ ਜਿਹੜੇ ਸੀਗੇ ਖਾਕ ਸਾਹਿਬ ਜੀ, ਇਹਨਾਂ ਦੇ ਉੱਤੇ ਟੈਰਿਫ ਲਗਾਉਣ ਦੀ ਗੱਲਬਾਤ ਟਰੰਪ ਸਾਹਿਬ ਨੇ ਸ਼ੁਰੂ ਕਰ ਲਈ ਸੀ, ਕਿਉਂਕਿ ਉਹਨਾਂ ਲੋਕਾਂ ਨੇ 8 ਦੇਸ਼ਾਂ ਨੇ ਜਿਹੜਾ ਆ ਜਦੋਂ ਟਰੰਪ ਸਾਹਿਬ ਨੇ ਗ੍ਰੀਨਲੈਂਡ ਹੜੱਪਣ ਦਾ ਮਾਮਲਾ ਅਪਣਾਇਆ ਸੀਗਾ ਤੇ ਉਹਦੇ ਵਿਚ ਉਹ 8 ਦੇਸ਼ਾਂ ਨੇ ਜਿਹੜਾ ਉਹ ਕਹਿੰਦੇ ਸੀ ਭਈ ਨਹੀਂ ਅਸੀਂ ਇਹ ਨਹੀਂ ਕਰ ਲੈਣਾ, ਉਹਨਾਂ ਦੇ ਉੱਤੇ ਟਰੰਪ ਸਾਹਿਬ ਨੇ ਕਹਿ ਦਿੱਤਾ ਸੀਗਾ 1 ਫਰਵਰੀ ਤੋਂ ਉਹਨਾਂ ਦੇ ਉੱਤੇ 10% ਆ ਜਿਹੜਾ 10 ਜਾਂ 15 ਸੀਗਾ ਮੇਰਾ ਖਿਆਲ ਆ ਲਾ ਦੇਣਾ ਜਿਹੜਾ ਟੈਰਿਫ ਲਾ ਦੇਣੇ ਆ, ਤੇ ਉਹ ਕਹਿੰਦੇ ਸੀ ਜੇ ਉਹ ਫੇਰ ਵੀ ਨਾ ਸੂਤ ਆਏ ਤਾਂ ਫੇਰ 1 ਜੂਨ ਤੋਂ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਹੈਗਾ 25% ਟੈਰਿਫ ਜਿਹੜਾ ਵਧਾ ਕੇ ਕਰ ਦਿੱਤਾ ਜਾਊਗਾ। ਤੇ ਪਰ ਹੁਣ ਖਾਕ ਸਾਹਿਬ ਜੀ ਇਹ ਮਾਮਲਾ ਜਿਹੜਾ ਸਵਿਟਜ਼ਰਲੈਂਡ ਦੇ ਵਿਚ ਜਿਹੜੀ ਮੀਟਿੰਗ ਹੋਈ ਹੈ ਤੁਹਾਨੂੰ ਪਤਾ ਡੈਵੋਸ ਸ਼ਹਿਰ ਦੇ ਵਿਚ, ਉੱਥੇ ਫਿਰ ਨਾਟੋ ਨਾਲ ਹੋਈ ਗੱਲਬਾਤ ਵਿਚ ਫਿਰ ਵੀ ਟਰੰਪ ਜਿਹੜੇ ਸੀਗੇ ਉਹਨਾਂ ਨੇ ਇਹ ਜਿਹੜਾ ਪੂਰੀ ਖੁੱਲ ਕੇ ਤਾਂ ਗੱਲਬਾਤ ਨਹੀਂ ਕੀਤੀ ਮੈਂ ਕੀ ਕਰਨਾ, ਪਰ ਇੰਨਾ ਕੁ ਜ਼ਰੂਰ ਆ ਜਿਹੜਾ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਨਾਟੋ ਦੇ ਜਨਰਲ ਸੈਕਟਰੀ ਮਾਰਕ ਰੂਟ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਸ਼ਾਇਦ ਇਹ ਜਿਹੜਾ ਮਾਮਲਾ ਆ ਟੈਰਿਫ ਲਾਉਣ ਦਾ ਉਹ ਹਾਲ ਦੀ ਘੜੀ ਟਲ ਗਿਆ, ਉਹਨਾਂ ਨੇ ਕੋਈ ਪ੍ਰੋਮਿਸ ਨਹੀਂ ਕੀਤਾ ਪਰ ਉਹ ਕਹਿੰਦੇ ਹਾਲ ਦੀ ਘੜੀ ਆ ਜਿਹੜਾ ਮੈਂ ਇਹਨੂੰ ਰੋਕ ਰਿਹਾ ਆ।
0: ਇਹ ਟਰੰਪ ਸਾਹਿਬ ਇਹੋ ਜਿਹੇ ਫੈਸਲੇ ਮਿੰਟਾਂ ਚ ਕਰ ਦਿੰਦੇ ਫਿਰ ਪਿੱਛੇ ਵੀ ਹਟ ਜਾਂਦੇ ਆ ਕੋਈ ਸਮੇਂ ਤੋਂ ਬਾਹਰ ਆ ਕੇ।
1: ਹਾਂਜੀ ਹਾਂਜੀ ਉਹ
0: ਸਾਰੇ ਫੈਸਲੇ ਹੋ ਰਹੇ ਆ 100% 50% ਇੰਡੀਆ ਨਾਲ ਵੀ ਉਹ ਮੁੜ ਕੇ ਬੈਕਅਪ।
1: ਬਿਲਕੁਲ ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਇਹ ਸੋਚੇ ਛੱਡਦੇ ਆ, ਪਰ ਖਾਕ ਸਾਹਿਬ ਜੀ ਇਹ ਜੇ ਤਾਂ ਆਪਾਂ ਪੋਲੀਟਿਕਸ ਦੇ ਵਿਚ ਲਈਏ ਕਿਉਂਕਿ ਪੋਲੀਟੀਸ਼ੀਅਨ ਸਾਰੇ ਝੂਠ ਬੋਲਦੇ ਹੁੰਦੇ ਆ, ਉਹ ਦੂਜੇ ਨੂੰ ਡਰਾਵਾ ਦੇ ਕੇ ਧਮਕਾ ਕੇ ਕਹਿ ਦੇਣਾ ਚੱਲ ਨਹੀਂ ਕਰਦੇ ਏਦਾਂ ਕਰ ਲੈਂਦੇ ਹੁੰਦੇ ਆ, ਤੇ ਪਰ ਖਾਕ ਸਾਹਿਬ ਜੀ ਇਹਦੇ ਨਾਲ ਹੁਣ ਟਰੰਪ ਜੀ ਨੂੰ ਸ਼ਾਇਦ ਇਸ ਗੱਲ ਦਾ ਉਹ ਇਸ ਗੱਲ ਬਾਰੇ ਕਦੇ ਨਹੀਂ ਸੋਚਦੇ, ਪਰ ਜਦੋਂ ਤੁਸੀਂ ਕਿਸੇ ਦੇ ਖਿਲਾਫ਼ ਇੱਕ ਗੱਲ ਕਹਿ ਕੇ ਮੁੜੇ ਆਉਂਦੇ ਆ ਉਹਦੇ ਵਿਚ ਜਿਹੜਾ ਉਹ ਤੁਹਾਡਾ ਵਿਰੋਧੀ ਆ ਨਾ ਜਿਹਦੇ ਵਿਰੁੱਧ ਤੁਸੀਂ ਗੱਲ ਕੀਤੀ ਆ ਉਹਨੂੰ ਫਿਰ ਇੱਕ ਤਾਂ ਉਹਦਾ ਯਕੀਨ ਟੁੱਟ ਜਾਂਦਾ ਭਈ ਯਾਰ ਇਹਦਾ ਤਾਂ ਰੋਜ਼ ਦਾ ਹੀ ਕੰਮ ਆ, ਤੇ ਦੂਸਰੀ ਗੱਲ ਖਾਕ ਸਾਹਿਬ ਜੀ ਇਹ ਵੀ ਆ ਕਿ ਉਹ ਫਿਰ ਉਹਨਾਂ ਦੇ ਮਨ ਦੇ ਵਿਚ ਰਹਿੰਦੀ ਆ ਵੀ ਯਾਰ ਇਹਦਾ ਕੀ ਪਤਾ ਕਦੋਂ ਇਹਨੇ ਕਰ ਦੇਣਾ ਤਾਂ ਆਪਾਂ ਤਿਆਰੀ ਤਾਂ ਰੱਖੀਏ ਘੱਟੋ ਘੱਟ ਹੈਨਾ। ਸੋ ਇਹ ਵੀ ਆ ਜਿਹੜੀ ਇਹ ਕਮੀਆਂ ਪੇਸ਼ੀਆਂ ਵੀ ਜਿਹੜੀਆਂ ਉਹ ਹੈਗੀਆਂ ਆ ਇਹਦੇ ਵਿਚ। ਤੇ ਇਸੇ ਤਰ੍ਹਾਂ ਦੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਕਹਿੰਦੇ ਵੀ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਟਰੰਪ ਦੁਆਰਾ ਜਿਹੜੇ ਸੀਗੇ ਫੈਡਰਲ ਰਿਜ਼ਰਵ ਦੇ ਗਵਰਨਰ ਅਲੀਸਾ ਕੁੱਕ ਇਹਨੂੰ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਕਹਿੰਦੇ ਸੀ ਚੱਲ ਜਾ ਕਰ ਨੂੰ ਤੂੰ ਹੀ ਕਾਬਲ ਹੈਗੀ, ਤੇ ਪਰ ਇਹ ਜਿਹੜੀ ਅਲੀਸਾ ਕੁੱਕ ਸੀਗੀ ਇਹਨੂੰ ਫਾਇਰ ਕਰਨ ਦਾ ਜਿਹੜਾ ਮਾਮਲਾ ਸੀਗਾ ਟਰੰਪ ਸਾਹਿਬ ਨੇ, ਪਰ ਉਹ ਜਿਹੜੀ ਆ ਜੱਜ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਭਾਈ ਇਹ ਨੀ ਤੂੰ ਕਰ ਸਕਦਾ ਕਿਉਂਕਿ ਇਹ ਜਿਹੜੀ ਆ ਇਹ ਜਿਹੜੀ ਹੈਗੀ ਆ ਸੈਂਟਰਲ ਬੈਂਕ ਆ ਇਹ ਰਾਜਨੀਤਿਕ ਆਗੂ ਆ ਜਿਹੜੇ ਉਹਨਾਂ ਦੇ ਉੱਪਰ ਦੀਆਂ ਜਾਣੀ ਕਿ ਉਹਨਾਂ ਤੋਂ ਆਜ਼ਾਦ ਆ, ਇਹਦੇ ਉੱਤੇ ਕੋਈ ਰਾਜਨੀਤਿਕ ਆਗੂ ਆ ਜਿਹੜਾ ਉਹ ਇਹਦੇ ਫੈਸਲੇ ਨਹੀਂ ਲੈ ਸਕਦਾ। ਸੋ ਇਹ ਜੱਜ ਸਾਹਿਬਾਂ ਨੇ ਕਹਿ ਦਿੱਤਾ ਕਿ ਇਹ ਜਿਹੜਾ ਸਿਲਸਿਲਾ ਭਾਈ ਇਹਨੂੰ ਹੱਥ ਨਾਲ ਲਾ ਤੂੰ ਇਹ ਨੀ ਤੂੰ ਕਰ ਸਕਦਾ, ਤੇ ਇਹਦੇ ਨਾਲ ਫਿਰ ਜਿਹੜੀ ਉਹ ਸੈਂਟਰਲ ਬੈਂਕ ਹੈਗੀ ਆ ਉਹ ਕਹਿੰਦੇ ਕਿ ਰਾਜਨੀਤਿਕ ਜਿਹੜਾ ਆਗੂ ਹੈਗੇ ਆ ਉਹਨਾਂ ਤੋਂ ਇਹ ਆਜ਼ਾਦ ਆ, ਉਹਨਾਂ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ, ਉਹ ਕੁਛ ਨਹੀਂ ਕਰ ਸਕਦੇ। ਸੋ ਜੱਜ ਸਾਹਿਬਾਂ ਨੇ ਜਿਹੜਾ ਉਹ ਫੈਸਲਾ ਆਪਣਾ ਦੇ ਦਿੱਤਾ, ਤੇ ਹੁਣ ਟਰੰਪ ਸਾਹਿਬ ਅੱਗੇ ਜਾ ਕੇ ਦੇਖੋ ਅਪੀਲ ਅਪੂਲ ਕਰਨਗੇ ਜਾਂ ਫਿਰ ਚੁੱਪ ਹੀ ਕਰ ਜਾਣਗੇ ਜਿੱਦਾਂ ਬਾਕੀ ਮਸਲਿਆਂ ਦੇ ਵਿਚ ਹੁੰਦੇ ਆ। ਤੇ ਇਹ ਸੀਗੀ ਇਹ ਗੱਲਬਾਤ, ਤੇ ਇਸ ਤੋਂ ਅੱਗੇ ਖਾਕ ਸਾਹਿਬ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਅਪੀਲ ਕੋਰਟ ਵੱਲੋਂ ਜਿਹੜੀ ਆਈਸ ਦੁਆਰਾ ਕੀਤੀਆਂ ਜਾ ਰਹੀਆਂ ਹੁਲੜਵਾਦੀਆਂ ਜਿਹੜੀਆਂ ਉਹ ਖਾਕ ਸਾਹਿਬ ਜੀ ਦੇਖੋ ਕੀ ਹਾਲਾਤ ਕੀਤੇ ਪਏ ਆ। ਅੱਛਾ ਇਹ ਮੈਂ ਨਿਊਜ਼ ਜੇ ਕੱਢ ਕੇ ਦਿੱਤੀ, ਇਹਦੇ ਵਿਚ ਥੋੜੀ ਜਿਹੀ ਆਪਾਂ ਹੋਰ ਵੀ ਡਿਸਕਸ ਕਰਨੀ ਆ ਜਿਹੜੀ ਇਹ ਖਬਰ ਦੇ ਵਿਚ ਤਾਂ ਨਹੀਂ ਆਈ ਪਰ ਆਪਾਂ ਪਰਸਨਲ ਤੌਰ ਤੇ ਉਹ ਕਰਾਂਗੇ। ਤੇ ਇਹਦੇ ਵਿਚ ਖਾਕ ਸਾਹਿਬ ਜੀ ਪਿਛਲੇ ਜਿਹੜੇ ਆ ਲਾਇਸੈਂਸ ਅੰਡਰ ਕਵਰ, ਹਾਂ ਹੁਣ ਜਿਹੜੀਆਂ ਇਹ ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਵਿਗੜਦਾ ਜਾ ਰਿਹਾ ਲੱਗਦਾ ਮੈਨੂੰ ਕਿਉਂਕਿ ਇਹ ਜਿਹੜੇ ਆਇਸ ਦੇ ਏਜੰਟ ਆ ਖਾਕ ਸਾਹਿਬ ਜੀ ਇਹਨਾਂ ਦੇ ਕੋਲ ਜਿਹੜੀਆਂ ਤਾਰਾਂ ਇਹ ਚਲਾਉਂਦੇ ਉਹ ਵੀ ਉਹਨਾਂ ਦੇ ਉੱਤੇ ਕੋਈ ਨਿਸ਼ਾਨੀ ਨਹੀਂ ਹੁੰਦੀ, ਕਹਿੰਦਾ ਲਾਇਸੈਂਸ ਪਲੇਟਾਂ ਜਿਹੜੀਆਂ ਆਮ ਪਬਲਿਕ ਵਾਲੀਆਂ ਹੁੰਦੀਆਂ ਆ
0: ਬਿਲਕੁਲ
1: ਜਿਹਨਾਂ ਦੇ ਵਿਰੁੱਧ ਜਾਂਦੇ ਆ ਤੇ ਆਪਣੇ ਮੂੰਹ ਮਾਂ ਵੀ ਉਹਨਾਂ ਦੇ ਟਕੇ ਹੁੰਦੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਉਹ ਸਾਰਾ ਕੁਛ ਜਿਹੜਾ ਇਹ ਮਸਲਾ ਜਿਹੜਾ ਹੈਗਾ ਏਦਾਂ ਦਾ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾ ਰਹੀ ਆ ਉਹ ਜਿਹੜੀਆਂ ਵਿਰੋਧੀ ਤੁਹਾਨੂੰ ਪਤਾ ਪਈ ਆ ਉਹ ਪਾਰਟੀਆਂ ਹੁੰਦੀਆਂ ਆ ਉੱਥੋਂ ਦੇ ਗਵਰਨਰ ਵਗੈਰਾ ਜਿਹੜੇ ਹੈਗਾ ਗਵਰਨਰ ਤੇ ਮੇਅਰ ਉਸ ਟਾਊਨ ਦਾ ਮਿਨੀਆਪੋਲਿਸ ਦਾ ਉਹਨੇ ਇਹ ਕੋਰਟ ਦੇ ਵਿੱਚ ਦਿੱਤਾ ਸੀਗਾ ਵੀ ਇਹਦੇ ਤੇ ਰੋਕਥਾਮ ਲਾਈ ਜਾਵੇ ਪਰ ਜਿਹੜੀ ਜਿਹਨੂੰ ਉਹਨਾਂ ਨੇ ਕਿਹਾ ਸੀ ਇਹ ਅਬਿਊਜ਼ ਆਫ ਪਾਵਰ ਆ ਤੁਹਾਡੇ ਕੋਲ ਜਿਹੜੀ ਤਾਕਤ ਆ ਉਹਦਾ ਗਲਤ ਇਸਤੇਮਾਲ ਹੋ ਰਿਹਾ ਆ ਤੇ ਪਰ ਹੁਣ ਇਹ ਖਾਕ ਸਾਹਿਬ ਜੀ ਅੱਠਵਾਂ ਜਿਹੜਾ 8th US ਸਰਕਟ ਕੋਰਟ ਆ ਉਹਨਾਂ ਨੇ ਕਹਿਤਾ ਭਈ ਨਹੀਂ ਇਹ ਜਾਇਜ਼ ਹੈ ਔਰ ਇਹ ਇਸੇ ਤਰ੍ਹਾਂ ਹੁੰਦਾ ਰਹੇਗਾ ਉਹ ਜੋ ਮਰਜ਼ੀ ਕਰ ਸਕਦੇ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਕਹਾਣੀ ਆ ਜਿਹੜੀ ਸਾਰੀ ਉਹ ਮਿਨੀਸੋਟਾ ਸੂਬੇ ਦੇ ਜਿਹੜਾ ਮਿਨੀਆਪੋਲਿਸ ਸ਼ਹਿਰ ਹੈਗਾ ਉਹਦੇ ਵਿਚ ਜਿੰਨੀਆਂ ਕਾਰਵਾਈਆਂ ਤੁਹਾਨੂੰ ਪਤਾ ਉਹ ਇੱਕ ਔਰਤ ਮਾਰ ਦਿੱਤੀ ਉਹਦੇ ਤੇ ਤੇ ਹੋਰ ਵੀ ਵਧੀਕੀਆਂ ਕੀਤੀਆਂ ਉਹ ਕਿਸੇ ਨੂੰ ਇੱਕ ਉਹ ਬੰਦਾ ਸੀਗਾ ਖਾਕ ਸਾਹਿਬ ਜੀ ਉਹਦੇ ਘਰ ਦੇ ਵਿਚੋਂ ਸੁੱਤਾ ਪਿਆ ਸੀ ਉਹਨੂੰ ਅੰਡਰਵੇਅਰ ਹੈ ਉਹਨੂੰ ਕੋਈ ਕੱਪੜਾ ਵੀ ਨਹੀਂ ਪਾਉਣ ਦਿੱਤਾ ਨਾ ਉਹਨੂੰ ਆਈ ਡੀ ਵੀ ਕਹਿੰਦਾ ਮੈਂ ਇੱਥੇ ਦਾ ਸਿਟੀਜ਼ਨ ਆ ਉਹਦਾ ਕੁਛ ਨੀ ਉਹਨਾਂ ਨੇ ਸੁਣਿਆ ਚੁੱਪ ਕਰਕੇ ਉਸੇ ਤਰ੍ਹਾਂ ਅੰਡਰਵੇਅਰ ਦੇ ਵਿਚ ਉਹਨੂੰ ਬਾਹਰ ਲੈ ਗਿਆ ਤੇ ਬਾਹਰ ਬਾਹਰ ਖੜਾ ਛੱਡਿਆ ਤੇ ਫੇਰ ਕਿੰਨੇ ਚਿਰ ਬਾਅਦ ਉਹਨੂੰ ਉਹ ਆਈ ਡੀ ਉਹਦੇ ਘਰਦਿਆਂ ਨੂੰ ਕਿਹਾ ਵੀ ਲਿਆ ਉੱਥੇ ਦੇਖ ਕੇ ਫੇਰ ਉਹਨੂੰ ਖਾਕ ਸਾਹਿਬ ਛੱਡਿਆ ਗਿਆ ਸੋ ਇਹ ਜਿਹੜੀਆਂ ਗੱਲਾਂ ਬਾਤਾਂ ਇਸ ਤਰ੍ਹਾਂ
0: ਚੀਮਾ ਸਾਹਿਬ ਜਿਹੜੀਆਂ ਸਿਟੀਜ਼ਨ ਨਾਲ ਜਾਂ ਜਿਹੜੇ ਜਿਨ੍ਹਾਂ ਦਾ ਕੋਈ ਮਸਲਾ ਨੀ ਹੈਗਾ ਉਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ
1: ਬਿਲਕੁਲ
0: ਉਹਦੇ ਤੇ ਕੋਈ ਬੋਲਦਾ ਨੀ ਗਾ ਜਿਹੜੀ ਉਹ ਔਰਤ ਨੂੰ ਮਾਰ ਦਿੱਤਾ ਗਿਆ ਸੀ ਉਹਦੇ ਬਾਰੇ ਉਹ ਆਪਣੀਆਂ ਸਫਾਈਆਂ ਦੇ ਰਹੇ ਜਿੱਦਾਂ ਸਰਕਾਰਾਂ ਨੀ ਸਾਡੇ ਇੰਡੀਆ ਕਰਦੀ
1: ਬਿਲਕੁਲ ਬਿਲਕੁਲ ਉਹ ਪੁੱਠੀ
0: ਪਾਉਂਦੇ ਆ ਅੱਗੋਂ ਗੱਡੀ ਚੜਾਉਣ ਲੱਗੀ ਸੀ ਉਹ ਹੋਇਆ ਸੀ ਵੇ ਹੋਇਆ ਉਹ ਮਤਲਬ ਇਹ ਹੈ ਕਿ ਗਲਤ ਉੱਥੇ ਹੀ ਮੁੜ ਕੇ ਆ ਗਈ ਕਿ ਇੰਨਾ ਜ਼ਿਆਦਾ ਵਿਰੋਧ ਹੋਣ ਦੇ ਬਾਵਜੂਦ ਵੀ ਕੋਈ ਪਰਵਾਹ ਨੀ ਹੈਗੀ ਸਾਡੀ ਅਸੀਂ ਤੇ ਹੱਥ ਖੜੇ ਕਰ ਕਰਕੇ ਪਿੱਟਦੇ ਆ ਕਿ ਸਾਡੀ ਡੈਮੋਕ੍ਰੇਸੀ ਅਮਰੀਕਾ ਦੀ ਕਦੇ ਵੀ ਦੁਨੀਆਂ ਤੇ ਨੀ ਹੈਗੀ ਪਰ
1: ਗਲਤ ਪਰ ਨਹੀਂ ਏਦਾਂ ਨੀ ਹੈ ਜੇ ਆਪਾਂ ਇਹ ਕਹੀਏ ਕਿ ਅਮਰੀਕਾ ਦੇ ਵਿਚ ਸਭ ਤੋਂ ਵਧੀਆ ਡੈਮੋਕ੍ਰੇਸੀ ਆ ਇਹ ਸਵਾਲ ਆ ਜਿਹੜਾ ਇਹ ਬਹੁਤ ਗੰਭੀਰ ਆ ਪਰ ਇੱਥੇ ਸਭ ਤੋਂ ਘੱਟ ਜਿਹੜੀ ਡੈਮੋਕ੍ਰੇਸੀ ਆ ਜਾਂ ਪਰਜਾ ਦੇ ਹੱਕ ਆ ਉਹ ਅਮਰੀਕਾ ਦੇ ਵਿਚ ਆ ਇਹਨੂੰ ਖਾਕ ਸਾਹਿਬ ਜਿਹੜੇ ਥੋੜੇ ਜਿਹੇ ਅਵੇਅਰ ਲੋਕ ਆ ਨਾ ਜਿਹੜੇ ਥੋੜੇ ਜਿਹੇ ਵੀ ਚਾਨਣ ਰੱਖਦੇ ਆ ਉਹ ਇਹ ਗੱਲ ਕਹਿ ਦਿੰਦੇ ਆਮ ਹੀ ਮੈਂ ਬਹੁਤ ਰਾਜਨੀਤਿਕ ਆਗੂਆਂ ਦੇ ਕੋਲੋਂ ਵੀ ਤੇ ਆਮ ਪਰਜਾ ਵਿਚੋਂ ਵੀ ਜਿਹੜੀਆਂ ਸੁਣਨ ਚ ਗੱਲਾਂ ਆਉਣੀਆਂ ਉਹ ਕਹਿੰਦੇ ਨਹੀਂ ਇਹ ਜਿਹੜੀ ਆ ਕਹਿੰਦੇ ਆਜ਼ਾਦੀ ਆ ਨਹੀਂ ਇੱਥੇ ਸਭ ਤੋਂ ਘੱਟ ਆਜ਼ਾਦੀ ਆ ਔਰ ਇਹਨੂੰ ਉਹ ਕਹਿੰਦਾ ਇਹ ਜਿਹੜੀ ਅਮਰੀਕਾ ਆ ਇਹ ਪੁਲਿਸ ਸਟੇਟ ਜਿਹਨੂੰ ਕਹਿੰਦੇ ਆ ਉਹ ਇਹਨੂੰ ਕਿਹਾ ਜਾਂਦਾ ਕਿ ਹਰ ਚੀਜ਼ ਆ ਜਿਹੜੀ ਉਹ ਪੁਲਿਸ ਜੋ ਮਰਜ਼ੀ ਕਰ ਸਕਦੀ ਆ
0: ਬਿਲਕੁਲ
1: ਤੇ ਇਹਦੇ ਨਾਲ ਹੁਣ ਗੱਲ ਖਾਕ ਸਾਹਿਬ ਜੀ ਵਿਗੜਦੀ ਕਿੱਥੋਂ ਲੱਗਦੀ ਆ ਇਹ ਜਿਹੜਾ ਸੂਬਾ ਆ ਨਾ ਮਿਨੀਸੋਟਾ ਜਿਹੜਾ ਇਹ ਸ਼ਹਿਰ ਆ ਜਿਹੜਾ ਆਪਣਾ ਨਾਂ ਲੈ ਕੇ ਗਏ ਆ ਮਿਨੀਆਪੋਲਿਸ ਉੱਥੋਂ ਦੇ ਗਵਰਨਰ ਨੇ ਖਾਕ ਸਾਹਿਬ ਜੀ ਜਿਹੜੀ ਉਹਨਾਂ ਦੀ ਨੈਸ਼ਨਲ ਗਾਰਡ ਆ ਜਿਹੜੀ ਸਟੇਟ ਦੀ ਆਪਣੀ ਨੈਸ਼ਨਲ ਗਾਰਡ ਮਿਲਟਰੀ ਹੁੰਦੀ ਆ ਉਹਨੇ ਉਹਨੂੰ ਤਿਆਰ ਬਰ ਤਿਆਰ ਰੱਖਿਆ ਹੋਇਆ ਸਟੈਂਡ ਬਾਈ ਕੀਤਾ ਹੋਇਆ
0: ਪਰ ਚੀਮਾ ਸਾਹਿਬ ਉਹ ਫਿਰ ਐਕਚੁਅਲੀ ਪ੍ਰੋਬਲਮ ਇਹ ਆ ਕਿ ਉਹ ਫਿਰ ਮੁੜ ਕੇ ਜਿਹੜੀ ਆ ਉਹ ਟਰੰਪ ਸਾਹਿਬ ਦੇ ਅੰਡਰ ਆ ਜਾਂਦੀ ਆ ਜੇ ਗਵਰਨਰ ਦੇ ਅੰਡਰ ਹੁੰਦੀ ਪਹਿਲਾਂ ਤਾਂ ਅਸੀਂ ਇਹੀ ਸੁਣਦੇ ਰਹੇ ਹਾਂ ਅੱਜ ਤੱਕ ਇਹੀ ਸੁਣਦੇ ਰਹੇ ਕਿ ਇਹ ਜਿਹੜੀ ਆਰਮੀ ਸਟੇਟ ਦੀ ਹੁੰਦੀ ਆ ਉਹ ਉਹਨਾਂ ਦੀ ਹੁੰਦੀ ਆ ਪਰ ਹੁਣ ਜਾ ਕੇ ਪਤਾ ਲੱਗਾ ਕਿ ਉਹ ਉਹਨਾਂ ਦੀ ਵੀ ਹੈ ਨੀ ਉਹ ਜਿਥੋਂ ਮਰਜ਼ੀ ਫੈਡਰਲ ਗਵਰਨਮੈਂਟ ਜਦੋਂ ਮਰਜ਼ੀ ਸੱਦ ਲਿਆ ਉਹਨਾਂ ਨੂੰ
1: ਹਾਂਜੀ ਕਰ ਸਕਦੀ ਆ ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਉਹਨੇ ਜਿਹੜੀ ਆ ਉਹ ਆਪਣੀ ਹੈਗੀ ਆ ਨੈਸ਼ਨਲ ਆਰਮੀ ਉਹਨਾਂ ਦੀ ਆ ਉਹਨੂੰ ਤਿਆਰ ਬਾਰ ਤਿਆਰ ਰੱਖਿਆ ਵੀ ਜੇ ਏਦਾਂ ਜਾਤੀਆਂ ਹੋਈਆਂ ਰਹੀਆਂ ਤਾਂ ਫਿਰ ਤਾਂ ਖੱਕ ਸਕਦੀ ਉੱਥੇ ਸਿਵਲ ਵਾਰ ਲੱਗ ਜਾਣੀ
0: ਫਿਰ ਤਾਂ ਬਹੁਤ ਕੰਮ ਖਰਾਬ ਹੋਏਗਾ ਫਿਰ ਤਾਂ
1: ਬਿਲਕੁਲ
0: ਅਮਰੀਕਾ ਦੇ ਵਿਚ
1: ਹਾਂਜੀ ਇਹ ਮਸਲਾ ਹੈ ਜਿਹੜਾ ਇੱਕ ਦੋ ਜਿਹੜੇ ਨਿਊਜ਼ ਮੀਡੀਆ ਵਾਲੇ ਹੈਗੇ ਉਹਨਾਂ ਨੇ ਵੀ ਇੱਕ ਦੋ ਨੇ ਕਹਿਤਾ ਵੀ ਇਹ ਦਿਸ ਇਜ਼ ਅ ਡੇਂਜਰਸ ਵੇ ਟੂ ਡੂ ਥਿੰਗਸ ਕਿਉਂਕਿ ਉਹ ਜਿਹੜਾ ਆ ਹੁਣ ਖਾਕਾ ਵੀ ਉਹ ਜਿਹੜੀ ਨੈਸ਼ਨਲ ਆਰਮੀ ਆ ਹਥਿਆਰ ਤਾਂ ਉਹਨਾਂ ਕੋਲ ਵੀ ਹੋਣੇ ਆ
0: ਬਿਲਕੁਲ ਹੋਣਗੇ ਜੀ ਦੂਜੀ ਆਰਮੀ ਕਿਉਂ ਲੜੇਗੀ ਆਪਣੀ ਆਰਮੀ ਦੇ ਨਾਲ ਜਨਰਲ ਜਿਹੜੇ ਬੈਠੇ ਉਹ ਥੋੜੋ ਲੈਣ ਦੇਣਗੇ ਉਹ ਵੀ ਆਰਮੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਸੋ ਮਸਲਾ ਜਿਹੜਾ ਉਹ ਵਿਗੜਦਾ ਲੱਗਦਾ ਰੱਬ ਕਰੇ ਇਹ ਨਾ ਇਧਰ ਨੂੰ ਤੁਰੇ ਕਿਉਂਕਿ ਨੁਕਸਾਨ ਬਹੁਤ ਹੋਣਾ ਖਾਕਾ ਜੀ
0: ਬਿਲਕੁਲ
1: ਤੇ ਇਹਦੇ ਨਾਲ ਅਗਲੀ ਜਿਹੜੀ ਖਬਰਸਾਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਬਹੁਤ ਵੱਡੇ ਪੈਮਾਨੇ ਦਾ ਜਿਹੜਾ ਸਰਦੀਆਂ ਵਾਲਾ ਤੂਫਾਨ ਖਾਕ ਸਾਹਿਬ ਜੀ ਤੁਸੀਂ ਗੱਲ ਕਰਦੇ ਸੀਗੇ ਇਹ ਖਾਕ ਸਾਹਿਬ ਜੀ ਕਹਿੰਦੇ ਆ ਭਾਈ ਟੈਕਸਾਸ ਤੋਂ ਲੈ ਕੇ ਨਿਊ ਇੰਗਲੈਂਡ ਜਿਹੜਾ ਹੈਗਾ ਸੂਬਾ ਅਮਰੀਕਾ ਦਾ ਉੱਥੇ ਟੱਕਰ ਦੇ ਜਿਹੜੇ ਇਲਾਕੇ ਆ ਉਹਨਾਂ ਦਾ ਵੱਡੇ ਪੈਮਾਨੇ ਤੇ ਨੁਕਸਾਨ ਕਰ ਸਕਦਾ
0: ਬਿਲਕੁਲ ਜੀ ਤਿਆਰੀਆਂ ਲੋਕੀ ਕਰਨ ਲੱਗ ਪਏ ਚੀਮਾ ਸਾਹਿਬ ਆਪਣਾ ਲੂਣ ਲਾਣ ਤੇ ਜੇ ਬਹੁਤ ਮਸ਼ੀਨਾਂ ਮਸ਼ੀਨਾਂ ਤਿਆਰ ਕਰ ਲਈਆਂ ਸਨੋ ਮੂਵ ਕਰਨ ਵਾਲੀਆਂ 12 ਤੋਂ 15 ਇੰਚ ਤੇ ਸਾਡੇ ਇੱਥੇ 10 ਰਹਿ ਗਏ ਤੇ ਪੈਣੀ
1: ਬਿਲਕੁਲ ਬਿਲਕੁਲ ਹੁਣ ਖਾਕ ਸਾਹਿਬ ਜੀ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਆ ਕਿ ਜਿਹੜੀ ਇਹ ਬਰਫਾਨੀ ਤੂਫਾਨ ਜਿਹੜਾ ਆ ਰਿਹਾ ਆ ਇਹ ਅਮਰੀਕਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਮੱਧ ਪੱਛਮੀ ਇਲਾਕੇ ਤੱਕ ਮਾਰ ਕਰ ਸਕਦਾ ਔਰ ਮਾਰ ਵੀ ਜ਼ਿਆਦਾ ਹੋਣੀ ਆ ਤੇ ਓਹਦੇ ਨਾਲ ਓਹਨਾ ਨੇ ਇਹ ਵੀ ਕਿਹਾ ਕਿ ਜਿਹੜਾ ਉੱਤਰ ਪੂਰਵੀ ਇਲਾਕਾ ਹੈਗਾ ਅਮਰੀਕਾ ਦਾ ਓਹਦੇ ਵਿਚ 180 million ਲੋਕ ਆ ਜਿਹੜੇ ਇਸ ਤੂਫਾਨ ਦੇ ਪ੍ਰਭਾਵ ਥੱਲੇ ਆ ਸਕਦੇ ਆ, ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਤੇ ਇਹਦੇ ਵਿਚ ਖਾਕ ਸਾਹਿਬ ਜੀ ਉਹਨਾਂ ਨੇ ਇਹ ਵੀ ਕਹਿਤਾ ਕਿ ਨਿਊ ਮੈਕਸੀਕੋ, ਟੈਕਸਾਸ ਤੇ ਨਿਊ ਇੰਗਲੈਂਡ ਆ ਜਿਹੜਾ ਇਹਨਾਂ ਸੂਬਿਆਂ ਦੇ ਵਿਚ ਜ਼ਿਆਦਾ ਨੁਕਸਾਨ ਹੋ ਸਕਦਾ। ਤੇ ਵੈਦਰ ਚੈਨਲ ਆ ਜਿਹੜਾ ਮੌਸਮ ਦੱਸਦੇ ਚੈਨਲ ਇਹਨਾਂ ਦੇ ਹੈਗੇ ਆ, ਉਹਦੇ ਦੁਆਰਾ ਇਸ ਤੂਫਾਨ ਦਾ ਨਾਂ ਆ ਜਿਹੜਾ ਖਾਕ ਸਾਹਿਬ ਜੀ ਉਹ ਰੱਖ ਦਿੱਤਾ ਇਹਨਾਂ ਨੇ ਫੈਰਨ, ਫੈਰਨ ਦਾ ਨਾਂ ਦੇ ਦਿੱਤਾ। ਤੇ ਆ ਰਹੇ ਸਮੇ ਦੇ ਵਿਚ ਜਿਹੜੇ ਉਹ ਨਵੇਂ ਅੰਕੜੇ ਸਾਹਮਣੇ ਖਾਕ ਸਾਹਿਬ ਜੀ ਆਉਣਗੇ ਤੇ ਆਪਾਂ ਅੱਗੇ ਤੋਂ ਜਿਹੜੀ ਆਪਣੇ ਪਰਜਾ ਹੈਗੀ ਆ ਸਾਡੇ ਨਾਲ ਜੁੜੇ ਲੋਕ ਆ ਉਹਨਾਂ ਨੂੰ ਖਾਕ ਸਾਹਿਬ ਜੀ ਸੂਚਿਤ ਕਰਦੇ ਰਹਾਂਗੇ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੈਜੀਡੈਂਟ ਟਰੰਪ ਵੱਲੋਂ ਫਰਾਂਸ ਦੇ ਪ੍ਰੈਜੀਡੈਂਟ ਮੈਨੂਅਲ ਮੈਕਰੋਨ ਦੇ ਉੱਤੇ ਆ ਜਿਹੜਾ ਉਹਨੇ ਜਿਹਨੂੰ ਕਹਿੰਦੇ ਆ ਭਈ ਉਹਦਾ ਮਖੌਲ ਉਡਾਇਆ, ਉਹਦੇ ਜਿਹੜੇ ਚਸ਼ਮੇ ਪਹਿਨੇ ਹੋਏ ਸੀ ਨਾ ਉਹਦਾ ਮਖੌਲ ਉਡਾਇਆ, ਕਿਉਂਕਿ ਉਹਨੇ ਐਵੀਏਟਰ ਜਿਹੜੇ ਚਸ਼ਮਿਆਂ ਦਾ ਉਹ ਐਵੀਏਟਰ ਕੋਈ ਕੁਆਲਿਟੀ ਹੋਣੀ ਆ ਉਹ ਪਹਿਨੇ ਹੋਏ ਸੀਗੇ। ਤੇ ਉਹਨਾਂ ਦੇ ਵਿਚ ਜਿਹੜੇ ਸੀਗੇ ਉਹ ਡਾਰਕ ਕਲਰ ਦੇ ਸੀਗੇ ਜਿੱਦਾਂ। ਤੇ ਫੇਰ ਟਰੰਪ ਸਾਹਿਬ ਨੇ ਉਹਨਾਂ ਦਾ ਜਦੋਂ ਮਖੌਲ ਉਡਾਇਆ ਤੇ ਫੇਰ ਜਿਹੜੇ ਆ ਟਰੰਪ ਸਾਹਿਬ ਜਿਹੜੇ ਪਤਵੰਤੇ ਸੱਜਣਾ ਨੂੰ ਮਜ਼ਾਕ ਮਤਲਬ ਉਹਨੇ ਕੀਤਾ ਸੀਗਾ, ਤੇ ਪਰ ਉਹਨੇ ਜਿਹੜਾ ਭਾਸ਼ਣ ਦਿੱਤਾ ਉਹ ਫੇਰ ਤੁਹਾਨੂੰ ਪਤਾ ਵੀ ਉਹ ਮੈਕਰੋਨ ਨੇ ਜਿਹੜਾ ਉਹ ਵੀ ਡਰਦਾ ਡੁਰਦਾ
2: ਨਹੀਂ ਕਰਦਾ,
1: ਹਾਂ ਉਹ ਗੱਲ ਉਹ ਕਹਿ ਦਿੰਦਾ ਉਹ ਵੀ। ਤੇ ਪ੍ਰੈਜੀਡੈਂਟ ਮੈਕਰੋਨ ਦੇ ਆਫਿਸ ਵੱਲੋਂ ਫੇਰ ਖਾਕ ਸਾਹਿਬ ਜੀ ਉਹਨਾਂ ਨੇ ਚਲੋ ਨਾਈਸ ਬੰਦੇ ਹੈਗੇ ਆ ਉਹ ਟਰੰਪ ਵਾਂਗੂ ਦੂਜਾ ਨਹੀਂ ਕਰਦੇ, ਪਰ ਉਹਨਾਂ ਨੇ ਉਹਦੀ ਉਹਨੇ ਉਹ ਚਸ਼ਮੇ ਪਹਿਨੇ ਕਿਉਂ ਹੋਏ ਸੀ ਇਹਦੀ ਵੀ ਸਫਾਈ ਜਿਹੜੀ ਆ ਉਹਨਾਂ ਨੇ ਦੇ ਦਿੱਤੀ ਆ। ਉਹ ਕਹਿੰਦੇ ਕਿ ਜਿਹੜੇ ਮੈਨੂਅਲ ਮੈਕਰੋਨ ਫਰਾਂਸ ਦੇ ਪ੍ਰੈਜੀਡੈਂਟ ਹੈਗੇ ਆ ਉਹਨਾਂ ਦੀ ਅੱਖ ਦੇ ਵਿਚ ਜਿੱਦਾਂ ਉਹ ਕਹਿੰਦੇ ਹਨਾ ਉਹ ਛੋਟੀ ਜਿਹਾ ਕੋਈ ਉਹ ਬਲੱਡ ਜਿਹੜਾ ਆ ਉਹ ਵੇਨਸ ਵਿਚੋਂ ਮਾੜੀ ਜਿਹੀ ਫਟ ਜਾਂਦੀ ਹੁੰਦੀ ਕਈ ਵਾਰੀ ਨਾ ਕਿਸੇ ਦੇ, ਹਾਂ ਲਾਲ ਹੋ ਜਾਂਦੀ ਆ ਉਹ ਅੰਦਰੋਂ। ਸੋ ਉਸ ਕਰਕੇ ਉਹ ਪ੍ਰੋਬਲਮ ਮੈਕਰੋਨ ਪ੍ਰੈਜੀਡੈਂਟ ਨੂੰ ਸੀਗੀ ਤੇ ਇਸ ਕਰਕੇ ਉਹਨਾਂ ਨੇ ਉਹ ਚਸ਼ਮੇ ਆ ਜਿਹੜੇ ਉਹ ਪਹਿਨੇ ਹੋਏ ਸੀਗੇ। ਤੇ ਉਹਦੇ ਵਿਚ ਕਈਆਂ ਨੇ ਤਾਂ ਉਹ ਟਰੰਪ ਦੇ ਜਦੋਂ ਟਰੰਪ ਨੇ ਉਹਨਾਂ ਦਾ ਉਹ ਤਵਾ ਲਾਇਆ ਤੇ ਉਹਦੇ ਉੱਤੇ ਕਈ ਤਾਂ ਫਿਰ ਜਿਹੜੇ ਹੱਸਦੇ ਵੀ ਸੀਗੇ ਤੇ ਕਈਆਂ ਨੇ ਉਹ ਬੁਰਾ ਵੀ ਮਨਾਇਆ ਵੀ ਇਸ ਤਰ੍ਹਾਂ ਕਿਸੇ ਵੀ ਇੱਕ ਲੀਡਰ ਨੂੰ ਆਗੂ ਨੂੰ ਦੂਸਰੇ ਆਗੂ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਨੁਕਤਾਚੀਨੀ ਉਹ ਨਹੀਂ ਕਰਨੀ ਚਾਹੀਦੀ, ਕਕਸ਼ਾ ਵੀ ਮਾਹੌਲ ਨਹੀਂ ਰਹਿਣਾ ਚਾਹੀਦਾ ਕਿਸੇ ਦਾ ਵੀ। ਤੇ ਚਲੋ ਕੋਈ ਨੀ ਉਹ ਹੁਣ ਆਪਾਂ ਟਰੰਪ ਨੂੰ ਬਦਲ ਨਹੀਂ ਸਕਦੇ ਕਿਉਂਕਿ ਉਹਨੇ ਸਾਰੀ ਉਮਰ ਖਾਕ ਸਾਹਿਬ ਜੀ ਇਸੇ ਤਰ੍ਹਾਂ ਗੁਜ਼ਾਰੀ ਆ ਤੇ ਹੁਣ ਉਹਨੂੰ ਕੋਈ ਬਦਲਣ ਵਾਲਾ ਨਹੀਂ ਜੰਮਿਆ ਤੇ ਨਾ ਹੀ ਉਹਨੇ ਬਦਲਣਾ,
2: ਨਹੀਂ ਬਦਲਣਾ।
1: ਤੇ ਉਹ ਰੱਸੀ ਕਹਿੰਦੇ ਹੁੰਦੇ ਜਲ ਜਾਂਦੀ ਆ ਪਰ ਵਾਟਿਆ ਜਿਹੜੇ ਉਹ ਉਦਾਂ ਹੀ ਰਹਿੰਦੇ ਆ। ਸੋ
2: ਉਮਰ ਵੀ ਹੁਣ 80 ਦੇ ਲਾਗੇ ਛਾਗੇ ਹੋਏ ਆ ਟਰੰਪ ਸਾਹਿਬ,
1: ਹਾਂਜੀ ਹਾਂਜੀ ਹਾਂਜੀ ਹਾਂਜੀ,
2: ਸੰਭਾਲ ਕੇ ਬੋਲਣਾ ਚਾਹੀਦਾ ਦੁਨੀਆ ਸੁਣ ਕਿਉਂਕਿ ਤੁਸੀਂ ਇੱਕ ਬਹੁਤ ਵੱਡੀ ਕੰਟਰੀ ਦੇ ਪ੍ਰੈਜ਼ੀਡੈਂਟ।
1: ਹਾਂਜੀ ਬਿਲਕੁਲ ਬਿਲਕੁਲ, ਖਾਕ ਸਾਹਿਬ ਜੀ ਜਦੋਂ ਤੁਸੀਂ ਕਿਸੇ ਦੀ ਬੇਇੱਜ਼ਤੀ ਕਰੋਗੇ, ਹੁਣ ਤੁਸੀਂ ਤਾਂ ਹੈਗੇ ਆ ਪ੍ਰੈਜ਼ੀਡੈਂਟ, ਜੇ ਅਗਲੇ ਨੇ ਮੋਹਰੇ ਬੇਇੱਜ਼ਤੀ ਕਰਤੀ ਫਿਰ ਬੇਇੱਜ਼ਤੀ ਤੁਹਾਡੀ ਜ਼ਿਆਦਾ ਹੋਣੀ ਆ ਕਿਉਂਕਿ
2: ਸਾਨੂੰ ਲੱਗਦੀ ਨਹੀਂ ਜੀ, ਸਾਨੂੰ ਨਹੀਂ ਲੱਗਦੀ ਕੋਈ ਮਰਜ਼ੀ ਕਹੀ ਜਾਵੇ।
1: ਹਾਂਜੀ ਹਾਂਜੀ ਹਾਂਜੀ, ਸ਼ਰਮੀ ਦੀ ਖਾਕ ਸਾਹਿਬ ਜੀ ਹੱਦ ਹੈ ਨੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਉਹ ਜਿਹੜੀ ਆ ਉਹ ਖਬਰ ਇਸ ਤਰ੍ਹਾਂ ਆ ਕਿ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਸਾਹਿਬ ਹੈਗੇ ਨਾ ਨਿਊਸਮ, ਇਹਨਾਂ ਦੇ ਬਾਰੇ ਮੈਂ ਤਾਂ ਖਾਕ ਸਾਹਿਬ ਜੀ ਜਦੋਂ ਇਹਨਾਂ ਨੇ ਟਰੰਪ ਆਪਣੇ ਟਰੰਪ ਨੀ ਸੋਰੀ ਜਦੋਂ ਬਾਈਡਨ ਨੂੰ ਖੜਾ ਕੀਤਾ ਸੀਗਾ ਨਾ ਇਲੈਕਸ਼ਨ ਦੇ ਵਿਚ ਦੁਆਰਾ ਉਸ ਵੇਲੇ ਜੇ ਨਿਊਸਮ ਨੂੰ ਖੜਾ ਕਰਨ ਤੇ ਇਹਨੇ ਜਿੱਤ ਜਾਣਾ ਸੀ।
2: ਉਹ ਤੁਹਾਡੀ ਗੱਲ ਸਹੀ ਹੈ ਪਰ ਪ੍ਰੋਬਲਮ ਇਹ ਹੋਈ ਨਾ ਕਿ ਬਾਈਡਨ ਸਾਹਿਬ ਨੇ ਬਹੁਤ ਲੇਟ ਫੈਸਲਾ ਲਿਆ ਕਿ ਮੈਂ
1: ਲੇਟ ਫੈਸਲਾ ਲਿਆ ਐਗਜੈਕਟਲੀ,
2: ਉਹਦੇ ਨਾਲੋਂ ਪਤਾ ਵੀ ਆ ਕਿ ਲੇਡੀਜ਼ ਨੂੰ ਇੱਥੇ ਬਣਨਾ ਬਹੁਤ
1: ਮੁਸ਼ਕਲ ਆ ਮੁਸ਼ਕਲ ਆ।
2: ਚਲੋ ਮੈਨੂੰ ਲੱਗਦਾ ਮੈਂ ਉਹਦਾ ਫੈਨ ਹਾਂ ਜੀ, ਬੜਾ ਵੱਡਾ ਫੈਨ ਆ ਮੈਂ ਉਹਦੇ, ਫੇਸਬੁੱਕ ਤੇ ਉਹਦਾ ਨਾਲ ਵੀ ਹੈਗਾ ਅਟੈਚ ਹੈਗਾ। ਰੱਬ ਕਰੇ ਕਿ ਅਗਲੀ ਵਾਰੀ ਇਹੋ ਜਿਹਾ ਬੰਦਾ ਜਿਹੜਾ ਖਾੜਕੂ ਬੰਦਾ ਉਹ ਖਾੜਕੂ ਬੰਦਾ ਹੈਗਾ ਪ੍ਰੈਜੀਡੈਂਟ ਬਣਨਾ ਚਾਹੀਦਾ। ਇੱਕ ਇਹ ਵੀ ਚੀਮਾ ਸਾਹਿਬ ਹੁਣ ਨਾ ਇੱਕ ਦਿਨ ਅਸੀਂ ਕਿਤੇ ਪਾਰਟੀ ਤੇ ਗਏ ਸੀ, ਉਹ ਉਦੋਂ ਬੜੀ ਸਪੋਰਟ ਕਰਦੇ ਸੀ ਉਹ ਕਿ ਟਰੰਪ ਨੂੰ ਵੋਟ ਮੈਂ ਪਾਉਣੀ, ਤੇ ਹੁਣ ਉਹਦਾ ਘਰ ਪੰਗਾ ਪਿਆ ਉਹ ਨਿਆਣੇ ਕਹਿੰਦੇ ਪਾ ਲਾ ਡੈਡੀ, ਉਹ ਕਹਿੰਦਾ ਗੱਲ ਹੋ ਗਈ। ਗੱਲ ਇਹ ਹੈ ਕਿ ਉਸ ਵੇਲੇ ਸਾਰਿਆਂ ਦਾ ਹੀ ਰੁਝਾਨ ਬਣ ਗਿਆ ਸੀ ਕਿ ਬਾਈਡਨ ਨੇ ਜੇ ਸਹੀ ਦੇਖੋ ਤੇ ਕੰਮ ਬਹੁਤ ਕੀਤੇ, ਪੈਸਾ
1: ਬਹੁਤ ਕੀਤੇ ਜੀ, ਮੇਰਾ ਖਿਆਲ ਹੈ ਓਹਨੂੰ, ਮੈਨੂੰ ਤਾਂ ਲੱਗਦਾ ਪੀ ਓਹਨੂੰ 40-50 ਸਾਲ ਹੋ ਗਏ ਹੋਣੇ ਆ ਗਵਰਨਮੈਂਟ ਦੇ, ਕਦੇ ਇੱਕ ਪੋਸਟ ਆ, ਕਦੇ ਸੈਨੇਟਰ ਆ, ਕਦੇ
2: ਪੁਰਾਣੇ ਹੈਗੇ ਹਾਂਜੀ।
1: ਤੇ ਚਲੋ ਕਹਿਣ ਲੱਗੇ ਸੀ ਤੁਸੀਂ ਕੁਛ?
2: ਨਹੀਂ ਮੈਂ ਇਹੀ ਕਹਿ ਰਿਹਾ ਕਿ ਹੁਣ ਲੋਕੀ ਜਿੱਦਾਂ ਹੁਣ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਲੋਕੀ ਆਪਣੇ ਆਪਣੇ ਚਪੇੜਾ ਮਾਰਦੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਆਮ ਆਦਮੀ ਪਾਰਟੀ ਲੈਣ ਦੀ।
1: ਜੀ ਬਿਲਕੁਲ
2: ਉਹੀ ਤਰੀਕਾ।
1: ਅਗਲੀ ਖਬਰ ਕਾਕਾ ਜਿਹੜੀ ਸਾਡੇ ਕੋਲ ਹੈਗੀ ਆ, ਉਹ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਡਿਊਸਮ, ਜਿਨ੍ਹਾਂ ਦੀ ਆਪਾਂ ਹੁਣ ਨਾਂ ਲੈ ਕੇ ਗਏ ਆ, ਉਹਨਾਂ ਨੂੰ ਕਾਕਾ ਸਾਹਿਬ ਜੀ ਜਿਹੜਾ ਨਾ US ਹਾਊਸ ਆਫ ਰੈਪਸ ਹੁੰਦੇ ਆ ਉਹਦੇ ਵਿੱਚ ਕਾਕਾ ਸਾਹਿਬ ਜੀ, ਇਹ ਵੀ ਉੱਥੇ ਸਵਿਟਰਲੈਂਡ ਦੇ ਵਿੱਚ ਸੀਗੀ, ਉੱਥੇ ਕਾਕਾ ਸਾਹਿਬ ਜੀ ਜਿਹੜੇ ਆ ਨਿਊਸਮ ਨੂੰ ਪਹਿਲਾਂ ਉੱਥੇ ਸੱਦਾ ਦਿੱਤਾ ਗਿਆ ਸੀਗਾ ਤੇ ਉਹਨਾਂ ਨੇ ਉੱਥੇ ਭਾਸ਼ਣ ਦੇਣਾ ਸੀ, ਜਾ ਕੇ
2: ਬੋਲਣਾ
1: ਸੀ, ਭਾਸ਼ਣ ਦੇਣਾ ਸੀ। ਤੇ ਫੇਰ ਕਾਕਾ ਸਾਹਿਬ ਜੀ ਕੀ ਹੋਇਆ ਕਿ ਵਾਈਟ ਹਾਊਸ ਵੱਲੋਂ ਜਿਹੜਾ ਉਹਦੇ ਉੱਤੇ ਰੋਕ ਲਾਤੀ, ਉਹ ਕਹਿੰਦੇ ਨਹੀਂ ਇਹ ਨੀ ਬੋਲ ਸਕਦਾ ਉੱਥੇ, ਤੇ ਫਿਰ ਉਹ ਵੀ ਬੋਲਣ ਨੀ ਦਿੱਤਾ ਉਹਨੂੰ।
2: ਉਹ ਤਾਂ ਫਿਰ ਹੈ ਹੀ ਹੈ ਜੀ, ਸੁਣਨੀ ਪੈਂਦੀ ਇੱਥੇ।
1: ਹਾਂਜੀ, ਕਿਉਂਕਿ ਵਾਈਟ ਹਾਊਸ ਨੇ ਆਰਡਰ ਕਰ ਦਿੱਤਾ ਵੀ ਨਹੀਂ ਇਹਨੂੰ ਬੋਲਣ ਨਹੀਂ ਦੇਣਾ, ਤੇ ਫਿਰ ਉਹ ਬੋਲਿਆ ਨੀ ਕਾਕਾ ਸਾਹਿਬ ਜੀ। ਸਕੈਡਿਊਲ ਉਹਦਾ ਬਣਿਆ ਸੀ, ਸਾਰਾ ਕੁਝ ਤਿਆਰੀ ਸੀ ਪੂਰੀ, ਤੇ ਉਹਨੇ ਜਿਹੜੀ ਆ ਇੱਕ ਹੈਗੀ ਇਹਨਾਂ ਦੀ ਕੋਈ ਸੰਸਥਾ ਬਣੀ ਹੋਈ ਆ ਫੋਰਚਨ ਉਹਨੂੰ ਕਹਿੰਦੇ ਆ, ਉਹਦੇ ਉੱਪਰ ਭਾਸ਼ਣ ਦੇਣਾ ਸੀਗਾ। ਤੇ ਫੇਰ ਜਿਹੜੀ ਇਹ ਪ੍ਰਾਈਵੇਟ ਸੰਸਥਾ ਆ, ਇਹ ਕਿਸੇ ਗਵਰਨਮੈਂਟ ਦੀ ਸੰਸਥਾ ਨਹੀਂ ਹੈਗੀ, ਇਹ ਪ੍ਰਾਈਵੇਟ ਹੈ ਜਿਹੜੀ ਆ, ਜਿਹੜਾ ਆਪਾਂ ਨਾਂ ਫੋਰਚਨ ਦੱਸ ਕੇ ਗਏ ਇਹਦੇ। ਹਾਂਜੀ, ਇਹਦੇ ਵੱਲੋਂ ਖਾਕ ਸਾਹਿਬ ਜੀ ਵਰਲਡ ਜਿਹੜਾ ਹੈਗਾ ਵਰਲਡ ਇਕਨੋਮਿਕ ਫੋਰਮ ਇਹ ਹੈਗੀ ਆ, ਜਿਹਨੂੰ US ਗਵਰਨਮੈਂਟ ਵੱਲੋਂ ਮਾਨਤਾ ਵੀ ਦਿੱਤੀ ਹੋਈ ਆ, ਮਤਲਬ ਇਹ ਹੈਗੀ ਪ੍ਰਾਈਵੇਟ ਹੈ ਪਰ ਅਮਰੀਕਾ ਦੀ ਗਵਰਨਮੈਂਟ ਵੱਲੋਂ ਇਹਨੂੰ ਮਾਨਤਾ ਦਿੱਤੀ ਹੋਈ ਆ।
2: ਠੀਕ ਹੈ।
1: ਤੇ ਅਮਰੀਕਨ ਜਿਹੜਾ ਗਵਰਨਰ ਡੇਵਿਸ ਵਿਚਲੇ ਜਿਹੜੇ ਹੈੱਡਕੁਆਟਰ ਆ ਉਥੇ ਸੀਗੇ, ਤੇ 22 ਜਨਵਰੀ ਵਾਲੇ ਦਿਨ ਟਰੰਪ ਦੇ ਭਾਸ਼ਣ ਮਗਰੋਂ ਜਿਹੜਾ ਉਹ ਨਿਊਸਮ ਨੇ ਆਪ ਦਾ ਭਾਸ਼ਣ ਜਿਹੜਾ ਉਥੇ ਦੇਣਾ ਸੀ, ਪਰ ਉਹਨੂੰ ਰੋਕ ਦਿੱਤਾ ਗਿਆ ਕਿ ਨਾ ਭਾਈ ਅਸੀਂ ਨੀ ਤੈਨੂੰ ਇੱਥੇ ਭਾਸ਼ਣ ਦੇਣ ਦੇਣਾ। ਤੇ ਡਿਪਾਰਟਮੈਂਟ ਆਫ ਸਟੇਟ ਜਿਹੜੀ ਆ US ਉਹਦੇ ਵੱਲੋਂ ਜਿਹੜਾ ਉਹ ਸਕੈਡਿਊਲ ਤੇ ਪਹੁੰਚਣ ਤੋਂ ਮਨਾਹੀ ਕਰ ਦਿੱਤੀ ਗਈ, ਸੋ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨੂੰ ਬੋਲਣ ਨੀ ਦਿੱਤਾ ਗਿਆ। ਤੇ ਚਲੋ ਕੋਈ ਨੀ, ਉਹਨੇ ਕਹਾ ਪ੍ਰੈਜੀਡੈਂਟ ਬਣ ਜਾਣਾ ਜੀ ਕਾਕਾ ਸਾਹਿਬ ਜੀ, ਫਿਰ ਆਪੇ ਬੋਲੀ
2: ਜਾਣਾ।
1: ਤੇ ਇਹਦੇ ਨਾਲ ਅਗਲੀ ਖਬਰ ਕਾਕਾ ਸਾਹਿਬ ਜਿਹੜੀ ਹੈਗੀ ਆ, US ਪ੍ਰੈਜੀਡੈਂਟ ਡੋਨਲਡ ਟਰੰਪ ਸਾਹਿਬ ਵੱਲੋਂ ਰਸ਼ੀਅਨ ਪ੍ਰੈਜੀਡੈਂਟ ਪੁਟਿਨ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ। ਤੇ ਉਹਦੇ ਵਿਚ ਕਿਹਾ ਗਿਆ ਕਿ ਪ੍ਰੈਜੀਡੈਂਟ ਪੁਟਿਨ ਨੇ ਟਰੰਪ ਦਾ ਉਹਨੇ ਸੱਦਾ ਪੱਤਰ ਭੇਜ ਦਿੱਤਾ, ਤੇ ਆਪਣੇ ਕੋਲੋਂ ਫੇਰ ਟਰੰਪ ਸਾਹਿਬ ਨੇ ਕਹਿ ਦਿੱਤਾ, ਤੁਹਾਨੂੰ ਪਤਾ ਵੀ ਉਹ ਜਿਹੜੇ ਛਾਤਰ ਬਹੁਤ ਛਾਤਰ ਪੋਲੀਟੀਸ਼ਨ ਆ, ਤੇ ਉਹਨਾਂ ਨੇ ਕਹਿ ਦਿੱਤਾ ਵੀ ਉਹਨੇ ਪੁਟਿਨ ਨੇ ਸੱਦਾ ਕਬੂਲ ਵੀ ਕਰ ਲਿਆ ਆ। ਪਰ ਪੁਟਿਨ ਸਾਹਿਬ ਦੇ ਨੇ ਇਕਦਮ ਜਵਾਬ ਦੇ ਦਿੱਤਾ, ਉਹ ਕਹਿੰਦਾ ਨਹੀਂ ਬਾਈ ਮੈਂ ਕੋਈ ਸੱਦਾ ਪੱਤਰ ਜਿਹੜਾ ਕਬੂਲਿਆ ਨਹੀਂ, ਮੈਨੂੰ ਆਇਆ ਜ਼ਰੂਰ ਆ ਪਰ ਜਿਹੜਾ ਉਹ ਸੱਦਾ ਪੱਤਰ ਆ ਉਹਦਾ ਅਸੀਂ ਨਿਰੀਖਣ, ਮੇਰੇ ਜਿਹੜੇ ਕਰਿੰਦੇ ਹੈਗੇ ਆ ਹੇਠਾਂ ਵਾਲੇ ਉਹਦਾ ਨਿਰੀਖਣ ਉਹਨੂੰ ਪੜ ਰਹੇ ਆ, ਤੇ ਜਦੋਂ ਤਿੱਕਰ ਅਸੀਂ ਉਹਨੂੰ ਪੂਰੀ ਤਰ੍ਹਾਂ ਪੜ ਨਹੀਂ ਲੈਂਦੇ, ਘੋਕ ਨਹੀਂ ਲੈਂਦੇ, ਉਦੋਂ ਤਿੱਕਰ ਆ ਜਿਹੜਾ ਉਹਦਾ ਮੈਂ ਕੋਈ ਸਵੀਕਾਰ ਨਹੀਂ ਕੀਤਾ ਕਿ ਮੈਂ ਆਵਾਂਗਾ ਜਾਂ ਨਹੀਂ। ਉਹ ਕਹਿੰਦਾ ਪਹਿਲਾਂ ਅਸੀਂ ਉਹਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਾਂਗੇ, ਕੱਲਾ ਕੱਲੇ ਅੱਖਰ ਨੂੰ ਪੜਾਂਗੇ, ਦੇਖਾਂਗੇ ਵੀ ਇਹਦੇ ਵਿਚ ਕੀ ਲਿਖਿਆ ਹੋਇਆ, ਤਾਂ ਜਾ ਕੇ ਅਸੀਂ ਕਹਿੰਦੇ ਆ ਉਹ ਜਵਾਬ ਦੇਵਾਂਗੇ ਵੀ ਹਾਂ ਮੈਂ ਆਵਾਂਗਾ ਜਾਂ ਨਹੀਂ ਆਵਾਂਗਾ। ਔਰ ਇਹ ਜਿਹੜਾ ਖਾਕਸਾ ਜੀ ਸੱਦਾ ਹੈਗਾ, ਇਹ ਬੋਰਡ ਆਫ ਪੀਸ ਜਿਹਨੂੰ ਇਨੀਸ਼ੀਏਟਿਵ ਜਿਹਨੂੰ ਟਰੰਪ ਸਾਹਿਬ ਦੀ ਇਹ ਕੋਈ ਸੰਸਥਾ, ਛੋਟੇ ਮੋਟੇ ਹੋਣੇ ਆ ਥੋੜੇ ਉਹਦੇ ਆਪਣੇ ਕਰਿੰਦੇ, ਉਹਨਾਂ ਨੇ ਇਹ ਬਣਾਈ ਆ, ਤੇ ਉਹਨਾਂ ਵੱਲੋਂ ਜਿਹੜਾ ਆ ਉਹ US ਟਰੰਪ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਪੁਟਿਨ ਨੂੰ ਪੱਤਰ ਇਹ ਭੇਜਿਆ ਸੀਗਾ, ਤੇ ਉਹਨਾਂ ਨੇ ਸਵੀਕਾਰ ਹਜੇ ਨਹੀਂ ਕੀਤਾ। ਤੇ ਇਹਦੇ ਨਾਲ ਅਗਲੀ ਖਬਰ ਖਾਕਸਾ ਵੀ ਹੈਗੀ ਆ, ਜਿਹੜੀ ਦੇਖੋ ਆ ਜਿਹੜੀ ਉਹ ਆਪਾਂ ਗੱਲ ਕਰਕੇ ਗਏ ਆ ਨਾ ਵੀ ਜਦੋਂ ਤੁਸੀਂ ਦੁਸ਼ਮਣ ਨੂੰ ਇੱਕ ਵਾਰੀ ਵੰਗਾਰਦੇ ਆ ਨਾ, ਫੇਰ ਭਾਵੇਂ ਤੁਸੀਂ ਹਟ ਵੀ ਜਾਓ ਪਰ ਉਹਦੇ ਅੰਦਰ ਆ ਜਿਹੜੀ ਉਹ ਹੋ ਜਾਂਦੀ ਆ ਪਈ ਯਾਰ ਇਹਦਾ ਕੀ ਪਤਾ ਕੱਲ ਨੂੰ ਫੇਰ ਕਰ ਦੂਗਾ, ਆਪਾਂ ਤਿਆਰੀ ਤਾਂ ਰੱਖੀਏ ਨਾ ਆਪਣੀ। ਹਾਂ, ਸੋ ਇਸੇ ਤਰ੍ਹਾਂ ਸਪੇਨ ਵੱਲੋਂ ਜਿਹੜਾ ਆ ਉਹ ਯੂਰਪੀਅਨ ਯੂਨੀਅਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਇੱਕ ਜੁਆਇੰਟ ਆਰਮੀ ਬਣਾਉਣੀ ਚਾਹੀਦੀ ਆ, ਤਾਂ ਕਿ ਜਿਹੜੀ ਆ ਉਹ ਗ੍ਰੀਨਲੈਂਡ ਦਾ ਮਾਮਲਾ ਆ ਜਿਹੜਾ ਇਹ ਬੀੜ ਗਿਆ, ਤਾਂ ਜਿਹੜੀ EU ਆ ਯੂਰਪੀਅਨ ਯੂਨੀਅਨ ਆ ਉਹਦੇ ਕੋਲ ਕੁਛ ਨਾ ਕੁਛ ਤਾਂ ਹੋਵੇ ਨਾ ਆਪਣੇ
2: ਵਿਚ। ਦੋ ਗੱਲਾਂ ਇਹਦੇ ਵਿੱਚ, ਇਹ ਆ ਕਿ ਯੂਰਪ ਇਹਨਾਂ ਦਾ ਬਹੁਤ ਪੁਰਾਣਾ ਅਲਾਇੰਸ ਰਿਹਾ ਹੈਗਾ,
1: ਆ ਰਹੀ ਆ ਜੀ ਇਕੱਠੇ ਖਾਂਦੇ ਰਹੇ ਨਾ, ਚੋਰ ਚੋਰ ਮਛੇਰੇ ਭਾਈ, ਚੋਰ ਚੋਰ ਮਛੇਰੇ ਭਾਈ।
2: ਹਾਂਜੀ, ਡਾਕਟਰ ਸਾਹਿਬ ਵੀ ਆ ਗਿਆ, ਮੇਰੀ ਗੱਲ ਵੀ ਵਿਚੇ ਰਹਿ ਗਈ, ਤੁਹਾਡੀ ਵਿਚੇ, ਤੁਸੀਂ ਕੱਟ ਦਿਓ ਜੀ ਚੀਮਾ ਸਾਹਿਬ, ਕੱਟ ਦਿਓ ਫੋਨ, ਮੈਂ ਤੁਹਾਨੂੰ ਐਡ ਕਰਦਾ ਜੀ।
1: ਆਲਰਾਈਟ।
2: ਡਾਕਟਰ ਸਾਹਿਬ ਹੋਲਡ ਕਰਿਓ ਜੀ, ਹੋਲਡ ਕਰਿਓ, ਥੈਂਕ ਯੂ। ਲਓ ਜੀ ਡਾਕਟਰ ਸਾਹਿਬ ਜੁੜ ਗਏ ਜੀ, ਤੇ ਆਪਾਂ ਪੀਪਲ ਲਾਲ ਸਿੰਘ ਚੀਮਾ

ਬੜਾ ਹੀ ਪੰਗਾ ਪੈ ਜਾਂਦਾ ਮੈਨੂੰ ਹਰ ਵਾਰੀ। ਦੋਸਤੋ ਇੱਕ ਸੈਕਿੰਡ ਦਿਓ ਜੀ, ਮੈਂ ਲੱਭ ਰਿਹਾ ਜੀ ਲਾਲ ਸਿੰਘ ਚੀਮਾ ਹੋਣਾ ਨੂੰ, ਤੇ ਉਹਨਾਂ ਨੂੰ ਵੀ ਕਾਲ ਕਰ ਦਿੰਦੇ।

0: ਮੈਂ ਸਰ ਨਾਲ ਹੀ ਇੱਕ ਮਿੰਟ ਹੋਲਡ ਕਰੋ ਜੀ, ਮੈਂ ਦੇਖਦਾ ਤੁਸੀਂ ਹੋਲਡ ਰੱਖੋ ਬਸ, ਮੈਂ ਕਰਦਾ ਕੋਸ਼ਿਸ਼। ਡਾਕਟਰ ਸਾਹਿਬ ਆਓ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਦੋਸਤੋ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਬਹੁਤ ਵੱਡੀਆਂ ਜਾਣਕਾਰੀਆਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਨੇ, ਤੁਹਾਡੀ ਸਿਹਤ ਸੰਬੰਧੀ ਬਹੁਤ ਵੱਡੀਆਂ ਜਾਣਕਾਰੀਆਂ ਹੁੰਦੀਆਂ। ਬੇਨਤੀ ਅੱਗੇ ਵੀ ਕਰਦਾ ਵਾਂ ਕਿ ਆਓ ਰਲ ਮਿਲ ਕੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਹੋਰ ਹੰਗਾਰਾ ਦਈਏ, ਤਾਂ ਕਿ ਆਪਣੀ ਜ਼ਿੰਦਗੀ ਦੇ ਵਧੀਆ ਦਿਨ ਆਪਾਂ ਗੁਜ਼ਾਰ ਸਕੀਏ, ਕਿਉਂਕਿ ਉਨ੍ਹਾਂ ਦੇ ਕੋਲ 50-55 ਸਾਲ ਦਾ ਬਹੁਤ ਵੱਡਾ ਐਕਸਪੀਰੀਅੰਸ ਆ। ਪ੍ਰੋਫੈਸਰ ਰਹੇ ਆ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਰਹੇ ਆ, ਤੇ ਅੱਜ ਕੱਲ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਆ, ਤੇ ਕਿਸੇ ਨੂੰ ਵੀ ਕੋਈ ਜ਼ਰੂਰਤ ਹੋਵੇ, ਸਮਝੋ ਕਿ ਤੁਹਾਡੀ ਪ੍ਰੋਬਲਮ ਤਾਂ ਬਹੁਤ ਜ਼ਿਆਦੀਆਂ ਹੋਈਆਂ, ਡਾਕਟਰਾਂ ਕੋਲ ਤੁਸੀਂ ਚੈੱਕ ਕਰਾ ਲਿਆ, ਕਿਸੇ ਬੰਨੇ ਸਮਝ ਆਉਂਦੀ, ਇੱਕ ਵਾਰੀ ਕਾਲ ਕਰਕੇ ਮਸ਼ਵਰਾ ਜ਼ਰੂਰ ਲੈ ਲਓ। ਬੜੀ ਮਿਹਰਬਾਨੀ, ਥੈਂਕ ਯੂ ਡਾਕਟਰ ਸਾਹਿਬ। ਆਓ ਜੀ, ਸਤਿ ਸ੍ਰੀ ਅਕਾਲ।
1: ਮਿਹਰਬਾਨੀ ਜੀ, ਖੱਕ ਸਾਹਿਬ, ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਤੇ ਤੁਸੀਂ ਮੈਨੂੰ ਸੁਣ ਰਹੇ ਹੋ ਇਸ ਵੇਲੇ ਰੇਡੀਓ ਪ੍ਰਵਾਸ ਦੇ ਉਪਰ ਔਰ ਰੇਡੀਓ ਸਬਰੰਗ ਦੇ ਉਪਰ, ਵੇਖ ਰਹੇ ਹੋ ਯੂਟਿਊਬ ਤੇ ਫੇਸਬੁੱਕ ਮੀਡੀਆ ਦੇ ਉਪਰ। ਮੇਰਾ ਜਿਹੜਾ ਫੇਸਬੁੱਕ ਮੀਡੀਆ ਹੈ ਜਾਂ ਯੂਟਿਊਬ ਹੈ, ਉਹਦੇ ਉਪਰ ਰੋਜ਼ਾਨਾ ਤੁਸੀਂ ਮੈਨੂੰ ਵੇਖਦੇ ਹੋ, ਤੇ ਇਸ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਇੱਕ ਕਥਾ ਰੂਪੀ ਵਿਚਾਰ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਆ ਰਹੇ ਹਾਂ। ਕਿੱਥੇ
2: Your call cannot be completed as dialed. Please check the number and dial again.
3: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
1: ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਜੀਵਨ ਦੇ ਵਿੱਚ, ਜਿਹੜੀ ਮਰਜ਼ੀ ਮੁਸ਼ਕਲ ਆ ਜਾਵੇ ਉਸ ਮੁਸ਼ਕਲ ਦਾ ਡਟ ਕੇ ਸਾਹਮਣਾ ਕਰਨ ਦੀ ਸਾਨੂੰ ਲੋੜ ਹੈ। ਜੇ ਅਸੀਂ ਇੰਨੀਆਂ ਵੱਡੀਆਂ ਮੁਸੀਬਤਾਂ ਚੋਂ ਲੰਘ ਕੇ ਆ ਗਏ ਫਿਰ ਵੀ ਸਰਵਾਈਵ ਹਾਂ, ਇਹਦਾ ਮਤਲਬ ਬੜੇ ਬਹਾਦਰ ਹਾਂ। ਬਹੁਤ ਕੁਝ ਕੁਦਰਤ ਨੇ ਸਾਨੂੰ ਦਿੱਤਾ, ਬਹੁਤ ਨਵਾਜ਼ਿਆ ਹੋਇਆ ਬਖਸ਼ਿਸ਼ਾਂ ਦੇ ਨਾਲ, ਤੇ ਉਹਨਾਂ ਬਖਸ਼ਿਸ਼ਾਂ ਦੇ ਕਰਕੇ ਅੱਗੇ ਵੀ ਜੋ ਕੁਝ ਹੋਏਗਾ ਉਸ ਚੀਜ਼ ਦਾ ਮੁਕਾਬਲਾ ਅਸੀਂ ਆਮ ਸਮੇਂ ਸਿਰ ਕਰਦੇ ਰਹਾਂਗੇ ਔਰ ਦਲੇਰੀ ਨਾਲ ਇਸ ਜ਼ਿੰਦਗੀ ਨੂੰ ਜੀਆਂਗੇ। ਆਓ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ। ਅਸੀਂ ਜੀਵਨ ਨੂੰ ਜਵਾਨੀ ਦੇ ਪਹਿਰੇ ਤੇ ਲਿਆ ਕੇ ਛੱਡਿਆ ਸੀ, ਤੇ ਉਸ ਤੋਂ ਬਾਅਦ ਸੋਚਿਆ ਸੀ ਵੀ ਇਹਦੇ ਵਿੱਚ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਸਰੀਰ ਵੱਡਾ ਬਣ ਗਿਆ, ਸਾਰਾ ਕੁਝ ਹੋ ਗਿਆ, ਸਾਰੇ ਸਿਸਟਮ ਚੱਲਣ ਲੱਗ ਗਏ, ਸਾਰਾ ਕੁਝ ਹੁੰਦਿਆਂ ਹੋਇਆ, ਤੇ ਫਿਰ ਇਹਦੇ ਚ ਬਿਮਾਰੀਆਂ ਹੁਣ ਕਿੱਥੋਂ ਆਉਂਦੀਆਂ ਨੇ। ਔਰ ਉਹ ਬਿਮਾਰੀਆਂ ਦੀ ਤਹਿ ਤੱਕ ਲੱਭਦਿਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡਾ ਜਿਹੜਾ ਪੁਰਾਣਾ ਜ਼ਮਾਨਾ ਸੀਗਾ ਉਹ ਹਾਈਪੋਥੈਟੀਕਲ ਸੀਗਾ, ਹਾਈਪੋਥੇਸਿਸ ਸੀਗਾ। ਉਸ ਹਾਈਪੋਥੇਸਿਸ ਨੂੰ ਅੱਜ ਅਸੀਂ ਪ੍ਰੈਕਟੀਕਲ ਰੂਪ ਵਿਚ ਲੈ ਕੇ ਆ ਗਏ ਹਾਂ, ਹਾਲਾਂਕਿ ਅਸੀਂ ਫਿਰ ਦੁਬਾਰਾ ਹਾਈਪੋਥੇਸਿਸ ਵਾਲੇ ਪਾਸੇ ਨੂੰ ਪ੍ਰੂਵ ਕਰਕੇ ਸਾਬਤ ਕਰਕੇ ਫਿਰ ਉੱਥੇ ਹਾਈਪੋਥੇਸਿਸ ਨਹੀਂ ਪਹੁੰਚਣਾ ਆ। ਪਰ ਇੱਕ ਰਸਤਾ ਹੁੰਦਾ ਨਾ, ਇਕਦਮ ਜੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਦੋ ਦੇ ਦੋ ਚਾਰ ਹੁੰਦੇ ਨੇ, ਉਹ ਮੰਨਣ ਨੂੰ ਤਿਆਰ ਨਹੀਂ ਹੋਏਗਾ। ਉਹਨੂੰ ਇੱਕ ਤਰੀਕਾ ਦੱਸਣਾ ਪਏਗਾ ਵੀ ਭਾਈ ਪਹਿਲਾਂ ਦੋ ਲਕੀਰਾਂ ਮਾਰੋ, ਫਿਰ ਦੋ ਲਕੀਰਾਂ ਮਾਰੋ, ਫਿਰ ਗਿਣੋ, ਇਹ ਚਾਰ ਹੋ ਜਾਣਗੇ। ਸੋ ਮੇਰੇ ਕਹਿਣ ਤੋਂ ਭਾਵ ਹੈ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਨਾ ਮੈਥ, ਉਦੋਂ ਇਸ ਤਰ੍ਹਾਂ ਹੁੰਦਾ ਹੈ। ਤੇ ਅਸੀਂ, ਕਿਉਂਕਿ ਸਾਰੇ ਲੋਕ ਤਾਂ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ, ਤੇ ਸਾਰੇ ਲੋਕ ਜੇ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਗੱਲ ਆ, ਹਰ ਇੱਕ ਗੱਲ ਨੂੰ ਇਸੇ ਤਰ੍ਹਾਂ ਦੋ ਤੇ ਦੋ ਚਾਰ ਸਮਝਾਉਣਾ ਪਏਗਾ। ਔਰ ਉਹੀ ਗੱਲਾਂ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰ ਰਹੇ ਹਾਂ। ਬੇਸ਼ੱਕ ਇਹ ਪ੍ਰੋਗਰਾਮ ਥੋੜੇ ਲੰਬੇ ਹੋ ਰਹੇ ਨੇ, ਬੇਸ਼ੱਕ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬੇਸ਼ੱਕ ਨਾ ਦੱਸ ਸਕਦੇ ਹੋਈਏ, ਪਰ ਇਹ ਯਕੀਨ ਹੈ ਕਿ ਜਿਹੜੀਆਂ ਵੀ ਗੱਲਾਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਨਾ, ਤੁਹਾਡੀ ਬੋਲੀ ਦੇ ਵਿੱਚ ਹੁੰਦੀਆਂ ਨੇ, ਉਹਦੇ ਵਿੱਚ ਮਿਸਾਲਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਤੁਹਾਡੇ ਆਪਣੇ ਇਰਦ ਗਿਰਦ
4: ਜੀ।
1: ਇਹ ਸਮਝ ਵਿੱਚ ਆਉਣ ਵਾਲੀ ਗੱਲ ਹੈ ਨੀ, ਪਰ ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਚੀਜ਼ ਇੰਨੀ ਮੁਸ਼ਕਲ ਨਹੀਂ ਹੁੰਦੀ, ਤੁਸੀਂ ਉਹਨੂੰ ਜੀਵਨ ਬਣਾ ਲਓ। ਇੱਕ ਤਾਂ ਹੁੰਦਾ ਨਾ ਵੀ ਮੇਰੀ ਡਿਊਟੀ ਹੈ ਯਾਰ, ਮੈਂ ਕਰਕੇ ਆਉਣਾ, ਡਿਊਟੀ ਤੋਂ ਅਵੇਸਲਾ ਵੀ ਹੋ ਜਾਂਦਾ। ਬਹੁਤ ਸਾਰੀਆਂ ਗੱਲਾਂ ਅਸੀਂ ਧਰਮ ਦੇ ਨਾਂ ਤੇ ਕਰਦੇ ਹਾਂ, ਉਹ ਧਰਮ ਦੇ ਨਾਂ ਤੇ ਜਿਹੜੀਆਂ ਬੀਬੀਆਂ ਕਰੀ ਜਾਂਦੀ, ਕਿਉਂਕਿ ਧਾਰਮਿਕ ਮਾਨਸਿਕਤਾ ਹੈ ਨਾ ਸਾਡੀ, ਉਸ ਤਰ੍ਹਾਂ ਹੋ ਜਾਂਦਾ। ਤੇ ਜੇ ਅਸੀਂ ਕਿਸੇ ਸਬਜੈਕਟ ਨੂੰ ਕਿਸੇ ਵੀ ਐਸੇ ਸ਼ੋਭੇ ਨੂੰ ਜਿਹੜਾ ਸਾਡੇ ਜੀਵਨ ਨਾਲ ਸੰਬੰਧਿਤ ਹੈਗਾ ਆ, ਉਹਨੂੰ ਅਗਰ ਧਿਆਨ ਨਾਲ ਵਾਚੀਏ, ਉਹਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਤੇ ਮੈਡੀਕਲ ਸਾਇੰਸ ਵੀ ਕੋਈ ਮੁਸ਼ਕਲ ਗੱਲ ਨਹੀਂ ਹੈਗੀ। ਇਹ ਵੀ ਇੱਕ ਸਧਾਰਨ ਦੋ ਦੇ ਦੋ ਚਾਰ ਦੀ ਗਿਣਤੀ ਕਰਨ ਵਾਲੀ ਗੱਲ ਹੈਗੀ ਹੈ, ਉਹਦਾ ਜੋੜ ਕਰਨ ਵਾਲੀ ਗੱਲ ਹੈਗੀ ਹੈ। ਸੋ ਮੈਂ ਉਸੇ ਤਰੀਕੇ ਦੇ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਬੇਸ਼ਕ ਟੈਕਨੀਕਲ ਪੁਆਇੰਟ ਆਫ ਵਿਊ ਜਾਂ ਐਕਸਪਲੇਨ ਕਰਨਾ ਮੈਡੀਕਲ ਕਾਲਜਾਂ ਵਿੱਚ ਇੱਕ ਡਿਫਰੈਂਟ ਸਟਾਈਲ ਹੁੰਦਾ ਹੈ, ਕਿਉਂਕਿ ਪਤਾ ਹੁੰਦਾ ਹੈ ਕਿ ਜਿਹੜੇ ਸਾਹਮਣੇ ਲੋਕ ਬੈਠੇ ਹੈ ਨਾ, ਇਹ ਬਾਇਓਲੋਜੀ ਬਾਰੇ ਵੀ ਜਾਣਦੇ ਨੇ, ਇਹ ਮੈਡੀਕਲ ਕੈਰੋਨੋਲੋਜੀ ਬਾਰੇ ਵੀ ਜਾਣਦੇ ਨੇ। ਇਹਨਾਂ ਨੂੰ ਸਿਰਫ ਉਹਦੇ ਮੁਤਾਬਕ ਸ਼ਾਰਟ ਨੋਟਸ ਦੇਣ ਦੀ ਲੋੜ ਹੈ ਤਾਂ ਕਿ ਕਰ ਲੈ। ਪਰ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਇੱਕ ਇੱਕ ਗੱਲ ਦੋ ਤੇ ਦੋ ਚਾਰ ਦੀਆਂ ਚਾਰ ਲਕੀਰਾਂ ਮਾਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਪਿਛਲੇ ਹਫ਼ਤੇ ਸਾਡਾ ਪ੍ਰੋਗਰਾਮ ਜਦੋਂ ਹੋਇਆ ਸੀ ਉਦੋਂ ਪੰਜਾਬੀ ਦੇ ਵਿੱਚ ਹੋਇਆ ਸੀ, ਅੱਜ ਦਾ ਪ੍ਰੋਗਰਾਮ ਤੇ ਵੈਸੇ ਹਿੰਦੀ ਦਾ, ਪਰ ਮੈਂ ਸਮਝਦਾ ਹਾਂ ਕਿ ਅਸੀਂ ਇਸ ਨੂੰ ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਹੀ ਲੈ ਕੇ ਚੱਲਦੇ ਹਾਂ। ਤੇ ਪੰਜਾਬੀ ਦੇ ਵਿੱਚ ਹੀ ਮੈਂ ਮੁਆਫੀ ਮੰਗਦਾ ਹਿੰਦੀ ਵਾਲਿਆਂ ਤੋਂ ਕਿ ਕੱਲ ਨੂੰ ਮੈਂ ਹਿੰਦੀ ਵਿੱਚ ਕਰ ਜਾਏਗਾ ਪ੍ਰੋਗਰਾਮ, ਔਰ ਉਸ ਤੋਂ ਬਾਅਦ ਫਿਰ ਅੰਗਰੇਜ਼ੀ ਦੇ ਵਿੱਚ ਹੋ ਜਾਏਗਾ। ਨਿਊਕਲੀਅਸ ਸੰਬੰਧੀ ਮੈਂ ਡਿਸਕ੍ਰਿਪਸ਼ਨ ਸ਼ਾਇਦ ਅੰਗਰੇਜ਼ੀ ਦੇ ਵਿੱਚ ਦੇ ਚੁੱਕਿਆ ਹਾਂ, ਔਰ ਸਿਰਫ ਹਿੰਦੀ ਚ ਬਾਕੀ ਹੈਗੀ ਹੈ। ਔਰ ਨਿਊਕਲੀਅਸ ਦੀ ਡਿਸਕ੍ਰਿਪਸ਼ਨ ਦੱਸਿਆ ਹੋਇਆ, ਮੈਂ ਤੁਹਾਨੂੰ ਦੱਸਿਆ ਸੀ ਵੀ ਸੈੱਲ ਦੇ ਅੰਦਰ ਵੜ ਗਿਆ, ਤੇ ਸੈੱਲ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਉਹਨੂੰ ਅਸੀਂ ਨਿਊਕਲੀਅਸ ਆਖਿਆ ਸੀਗਾ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਵੀ ਇਹ ਕਿਲੇ ਦੇ ਵਿੱਚ ਇੱਕ ਕਿਲਾ ਆ, ਸੈੱਲ ਆਪਣੇ ਆਪ ਵਿੱਚ ਇੱਕ ਕਿਲਾ ਸੀ, ਉਹਦੀ ਇੱਕ ਚਾਰ ਦੀਵਾਰੀ ਸੀ, ਉਹਦੀ ਚਾਰ ਦੀਵਾਰੀ ਦੀ ਡਿਸਕ੍ਰਿਪਸ਼ਨ ਅਸਾਂ ਦਿੱਤੀ ਸੀ, ਔਰ ਉਸ ਤੋਂ ਬਾਅਦ ਉਹਦੇ ਅੰਦਰ ਵੜੇ ਸੀ, ਉਹਦੇ ਅੰਦਰ ਦੇ ਹਾਲਾਤ ਨੂੰ ਅਸੀਂ ਇਨਵਾਇਰਮੈਂਟ ਕਿਹਾ ਸੀ। ਉਸੇ ਤਰ੍ਹਾਂ ਹੀ ਇਸ ਸਾਰੇ ਇਨਵਾਇਰਮੈਂਟ ਦੇ ਵਿੱਚ ਇੱਕ ਹੋਰ ਹਿੱਸਾ ਹੈਗਾ, ਇੱਕ ਹੋਰ ਕਿਲਾ ਹੈਗਾ, ਔਰ ਉਸ ਕਿਲੇ ਨੂੰ ਅਸੀਂ ਨਿਊਕਲੀਅਸ ਕਹੀ ਜਾ ਰਹੇ ਹਾਂ। ਔਰ ਉਸ ਨਿਊਕਲੀਅਸ ਦੇ ਸੰਬੰਧ ਵਿੱਚ ਵੀ ਅਸੀਂ ਆਖਿਆ ਵੀ ਇਹਦੀਆਂ ਆਪਣੀਆਂ ਦੋ ਦੀਵਾਰਾਂ ਨੇ, ਔਰ ਉਸ ਨੂੰ ਬਾਹਰਲੀ ਦੀਵਾਰ ਦੇ ਕਹਿ ਲੋ ਦੋ ਹਿੱਸੇ ਨੇ ਜਾਂ ਦੋ ਤਹਿ ਹਨ, ਉਹਦਾ ਵੀ ਸਾਰੀ ਡਿਸਕ੍ਰਿਪਸ਼ਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਉਸ ਤੋਂ ਬਾਅਦ ਜੇ ਤੁਸੀਂ ਇਹਦੇ ਅੰਦਰ ਵੜਦੇ ਹਾਂ ਤੇ ਉਹਦੇ ਅੰਦਰ ਵੀ ਜੋ ਇਨਵਾਇਰਮੈਂਟ ਹੈਗਾ, ਜੋ ਹਾਲਾਤ ਹੈ, ਜਿਵੇਂ ਪੂਰੇ ਸੈੱਲ ਦਾ ਹਾਲਾਤ ਸੀਗਾ, ਉਹਨੂੰ ਅਸੀਂ ਸਾਈਟੋਪਲਾਜ਼ਮ ਕਿਹਾ ਸੀਗਾ, ਜਾਂ ਉਹਨੂੰ ਅਸੀਂ ਨਿਊਕਲੀਓਪਲਾਜ਼ਮ ਕਹਿੰਦੇ ਹਾਂ ਜਾਂ ਪ੍ਰੋਟੋਪਲਾਜ਼ਮ ਅਸੀਂ ਕਹਿੰਦੇ ਹਾਂ। ਔਰ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਅਲੱਗ ਅਲੱਗ ਸਾਂਭੀਆਂ ਪਈਆਂ ਨੇ, ਜਿਨ੍ਹਾਂ ਦੇ ਅਲੱਗ ਅਲੱਗ ਕੰਮ ਹੈਗੇ ਨੇ, ਔਰ ਉਹ ਕੰਮ ਗਿਣਤੀ ਮੈਂ ਤੁਹਾਨੂੰ ਕਰਕੇ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤੀ ਸੀ ਭਾਈ ਇਸ ਸਾਰੇ ਦੇ ਵਿੱਚ ਸਾਡਾ ਪਿਛਲਾ ਰਿਕਾਰਡ ਪ੍ਰਿਜ਼ਰਵ ਹੁੰਦਾ ਆ। ਪਿੱਛੇ ਸਾਡੇ ਮਾਂ ਪਿਓ ਬਾਪਿਆਂ ਨੇ ਕੀ ਕੁਛ ਕੀਤਾ, ਕੀ ਕਰੈਕਟਰ ਸੀਗਾ, ਕਿੰਨੀ ਬਣਤਰ ਸੀਗੀ, ਉਹ ਸਾਰੀ ਕੰਡੀਸ਼ਨ, ਕਿਹੜੀਆਂ ਉਹਨਾਂ ਨੂੰ ਬਿਮਾਰੀਆਂ ਸੀਗੀਆਂ, ਉਹ ਅਸੀਂ ਇੱਥੋਂ ਲੱਭ ਸਕਦੇ ਹਾਂ। ਔਰ ਉਹਨਾਂ ਬਿਮਾਰੀਆਂ ਦਾ ਕਈਆਂ ਦਾ ਤਾਂ ਵਿਸਰਜਨ ਹੋ ਗਿਆ, ਉਹ ਖਤਮ ਹੋ ਗਈਆਂ, ਕਈਆਂ ਦਾ ਨਿਰਵਾਹ ਸਾਨੂੰ ਕਰਨਾ ਪੈ ਰਿਹਾ ਹੈਗਾ, ਔਰ ਸਾਰੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਉਹਨੂੰ ਨਾ ਨਹੀਂ ਕਰ ਸਕਦੇ, ਕਿਉਂਕਿ ਪਿਓ ਵੱਲੋਂ ਵਿਰਾਸਤ ਵਿੱਚ ਜੇ ਕੋਈ ਚੀਜ਼ ਆਈ ਹੋਵੇ ਜ਼ਮੀਨ ਤੇ ਅਸੀਂ ਰੋਕ ਲੈਂਦੇ ਹਾਂ ਵੀ ਨਾ ਮੈਂ ਨੀ ਇਸ ਮੁੰਡੇ ਨੂੰ ਜ਼ਮੀਨ ਦੇਣੀ, ਹੈ ਮੇਰੇ ਨਾਲ ਤੇ ਲੜਦਾ ਹੈ, ਮੇਰੇ ਨਾਲ ਖਰਾਬੀਆਂ ਕਰਦਾ। ਪਰ ਇਹ ਕੁਦਰਤ ਦਾ ਨਿਯਮ ਆ ਵੀ ਜੇ ਕਿਸੇ ਪਿਓ ਨੂੰ ਕੋਈ ਬਿਮਾਰੀ ਹੋਵੇ, ਕਿਸੇ ਮਾਂ ਨੂੰ ਕੋਈ ਬਿਮਾਰੀ ਹੋਵੇ, ਤੇ ਉਹ ਇਸੇ ਤਰ੍ਹਾਂ ਦੀ ਜੈਨੇਟਿਕ ਬਿਮਾਰੀ ਅਗਰ ਕੋਈ ਇਸ ਤਰ੍ਹਾਂ ਦੀ ਖਰਾਬੀ ਨਿਊਕਲੀਅਸ ਦੇ ਵਿੱਚ ਆ ਚੁੱਕੀ ਹੈ ਤੇ ਉਹ ਆਪਣੇ ਬੱਚਿਆਂ ਨੂੰ ਜਾਣ ਤੋਂ ਰੋਕ ਨਹੀਂ ਸਕਦਾ। ਇਹ ਨਹੀਂ ਕਹਿ ਸਕਦਾ ਵੀ ਇਹਨੂੰ ਤਾਂ ਮੈਂ ਜ਼ਮੀਨ ਦਿੱਤੀ ਆ, ਇਹਨੂੰ ਤਾਂ ਮੇਰੇ ਵਾਲੀ ਇਹ ਬਿਮਾਰੀ ਹੋ ਜਾਵੇ, ਇਹਨੂੰ ਮੈਂ ਜ਼ਮੀਨ ਨਹੀਂ ਦਿੱਤੀ, ਇਹਨੂੰ ਬਿਮਾਰੀ ਨਾ ਹੋਵੇ, ਐਸਾ ਸੰਭਵ ਨਹੀਂ ਹੈ। ਉਹ ਕੁਦਰਤ ਦੇ ਨਿਯਮ ਅਨੁਸਾਰ ਉਸੇ ਮੁਤਾਬਕ ਹੀ ਚੱਲਦਾ ਰਹੇਗਾ। ਇਸੇ ਕਰਕੇ ਇਹਦੇ ਤੋਂ ਸਾਨੂੰ ਇੱਕ ਹੋਰ ਵੀ ਸਿੱਖਿਆ ਮਿਲਦੀ ਹੈ, ਜੇ ਅਸੀਂ ਕੁਦਰਤ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਾਂ ਨਾ, ਤੇ ਫਿਰ ਜੋ ਕੁਝ ਵੀ ਸਾਡਾ ਹੈਗਾ ਉਹ ਸਾਡੇ ਬੱਚਿਆਂ ਦਾ ਆ, ਜੋ ਕੁਝ ਵੀ ਹੈਗਾ ਸਾਨੂੰ ਉਹਦੇ ਮੁਤਾਬਕ ਕਾਣੀ ਵੰਡ ਕਰਨ ਦਾ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਾਣੀ ਵੰਡ ਕਰੀਏ ਜੇ ਕੁਦਰਤ ਨੇ ਨਹੀਂ ਕੀਤੀ, ਤੇ ਫਿਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ। ਸੋ ਇਹ ਸਾਰੀਆਂ ਗੱਲਾਂ ਨੂੰ ਸਮਝਦਿਆਂ ਹੋਇਆਂ ਅਸੀਂ ਨਿਊਕਲੀਅਸ ਸੰਬੰਧੀ ਇਹ ਦੱਸਿਆ ਸੀਗਾ ਵੀ ਸਾਡੇ ਸਰੀਰ ਦੀ ਗਰੋਥ, ਸਾਡੇ ਸਰੀਰ ਦਾ ਚੱਲਣ, ਸਾਡੇ ਸਰੀਰ ਦਾ ਕਰੈਕਟਰਿਸਟਿਕ, ਸਾਡੇ ਸਰੀਰ ਦੀ ਰੀਪ੍ਰੋਡਕਸ਼ਨ, ਅਗਾਂਹ ਅਸੀਂ ਵੀ ਤਾਂ ਬੱਚੇ ਜੰਮਨੇ ਆ, ਉਹਨਾਂ ਦੇ ਅਗਾਂਹ ਵੀ ਜੀਨ ਸਾਡੇ ਵਿੱਚ ਜਾਣੇ ਹੈਗੇ ਨੇ, ਉਹ ਸਾਰੀਆਂ ਗੱਲਾਂ ਦਾ ਨਿਪਟਾਰਾ ਜਿਹੜਾ ਹੈ ਜਾਂ ਸਾਰੀਆਂ ਗੱਲਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਡੇ ਇਸ ਨਿਊਕਲੀਅਸ ਵਿੱਚ ਪਿਆ ਹੁੰਦਾ। ਔਰ ਦੂਸਰੀ ਗੱਲ ਇਹ ਆ ਕਿ ਅਸੀਂ ਇਸ ਸਾਰੇ ਨੂੰ ਜਿੰਨਾ ਕੁਝ ਮੈਂ ਕਿਹਾ ਹੈਗਾ, ਗਰੋਥ ਦਾ ਹੈਗਾ ਆ, ਰੀਪ੍ਰੋਡਕਸ਼ਨ ਦਾ ਹੈਗਾ ਆ, ਸਾਰਾ ਰਿਕਾਰਡ ਸਾਂਭਣ ਦਾ, ਜੀਨਸ ਨੂੰ ਬਣਾਉਣ ਦਾ ਸਾਂਭਣ ਦਾ ਜਿਹੜਾ ਰਿਕਾਰਡ ਹੈਗਾ ਆ, ਇਸ ਸਾਰੇ ਦਾ ਇੱਕ ਹੋਰ ਲਫ਼ਜ਼ ਨਾਂ ਹੈਗਾ ਜਿਹਨੂੰ ਅਸੀਂ ਮੈਟਾਬੋਲਿਜ਼ਮ ਕਹਿੰਦੇ ਹਾਂ, ਜਿਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਵਾਰੀ ਕਰ ਚੁੱਕੇ ਹੈਗੇ ਹਾਂ। ਸੋ ਇਹ ਸਾਰਾ ਕੁਝ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਰਹਿੰਦਾ ਹੈਗਾ, ਰਿਕਾਰਡ ਸਾਂਭਿਆ ਰਹਿੰਦਾ ਹੈਗਾ, ਕਿਸੇ ਵੀ ਵੇਲੇ ਭਾਵੇਂ ਤੁਸੀਂ ਜਦ ਤੱਕ ਜਿੰਦੇ ਹੈਗੇ ਹੋ ਤਦ ਤੱਕ ਤੁਸੀਂ ਅਗਰ ਆਪਣੇ ਮਾਂ ਬਾਪ ਬਾਬੇ ਦਾਦੇ ਦਾ ਕਿਸੇ ਰਿਕਾਰਡ ਦੇਖਦਾ ਹੋਵੇ ਵੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਸੀ, ਅਗਰ ਤੁਹਾਨੂੰ ਹੈ ਤੇ ਉਹਦੇ ਵਿੱਚੋਂ ਰਿਕਾਰਡ ਤੁਸੀਂ ਲੱਭ ਸਕਦੇ ਹੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੰਡੀਸ਼ਨ ਸੀ। ਹੁਣ ਸਾਇੰਸ ਬਹੁਤ ਲੰਬੇ ਸਮੇਂ ਤੱਕ ਦੂਰ ਤੱਕ ਨਿਕਲ ਗਈ ਹੈਗੀ ਹੈ ਇਸ ਦੀ ਪ੍ਰੋਡਕਸ਼ਨ ਦੇ ਵਿੱਚ। ਤੇ ਅਗਲੀ ਗੱਲ ਅਸੀਂ ਇਹ ਕੀਤੀ ਸੀ ਵੀ ਹੁਣ ਅਗਾਂਹ ਆਉਣ ਵਾਲੀ ਜਨਰੇਸ਼ਨ ਵਾਸਤੇ DNA ਤਿਆਰ ਕਰਨਾ, RNA ਤਿਆਰ ਕਰਨਾ, ਜਿਹਨੂੰ ਅਸੀਂ ਡਿਸਆਕਸੀਰਾਈਬੋ ਨਿਊਕਲੀਕ ਐਸਿਡ ਜਾਂ ਰਾਈਬੋ ਨਿਊਕਲੀਅਕ ਐਸਿਡ ਕਿਹਾ ਸੀਗਾ, ਜਾਂ ਜਿਹੜੇ ਰਾਈਬੋਸੋਮਸ ਬਣਾਉਂਦੇ ਨੇ ਇਹ ਸਾਰੇ ਦਾ ਸਿੰਥੇਸਿਸ, ਇਹ ਸਾਰੇ ਦੇ ਭਾਵੇਂ ਮਤਲਬ ਮਿਸਤਰੀ ਕੋਲ ਲੱਕੜ ਤੁਸੀਂ ਲੈ ਜਾਂਦੇ ਹੋ ਨਾ, ਤੇ ਲੱਕੜ ਦਾ ਮੇਜ਼ ਵੀ ਬਣਾ ਸਕਦਾ, ਕੁਰਸੀ ਵੀ ਬਣਾ ਸਕਦਾ, ਮੰਜਾ ਪੀੜਾ ਵੀ ਬਣਾ ਸਕਦਾ ਹੈਗਾ। ਇਹ ਰਾਈਬੋਸੋਮਸ ਉਹ ਚੀਜ਼ ਹੈਗੀ ਹੈ, ਇਸ ਥਾਂ ਤੇ ਪ੍ਰਜ਼ਰਵ ਹੈਗੀ ਹੈ ਜਿਹੜੀ ਅੱਗੇ ਪ੍ਰੋਟੀਨ ਤੋਂ ਸਿੰਥੇਸਾਈਜ਼ ਹੁੰਦੀ ਹੈ, ਜਿਹਦਾ ਮਤਲਬ ਇਹ ਹੈ ਕਿ ਅੱਗੇ ਕੀ ਚੀਜ਼ ਅਸੀਂ ਬਣਾ ਕੇ ਪ੍ਰੋਸੈਸ ਕਰਨੀ ਹੈ, ਜੋ ਕੁਝ ਖੁਰਾਕ ਆ ਗਈ ਸਾਡੇ ਕੋਲ, ਜੋ ਪ੍ਰੋਟੀਨ ਆ ਗਿਆ ਸਾਡੇ ਕੋਲ, ਉਹਦੇ ਵਿੱਚੋਂ ਬਣਾ ਕੇ ਤੇ ਅੱਗੇ ਲੋੜੀਂਦੀਆਂ ਚੀਜ਼ਾਂ ਅਸੀਂ ਇਸ ਸੈੱਲ ਵਾਸਤੇ ਉਸ ਨੂੰ ਬਣਾ ਕੇ ਦੇਣੀਆਂ। ਇਹ ਸਾਰੀਆਂ ਗੱਲਾਂ ਅਸੀਂ ਇਹਦੇ ਵਾਸਤੇ ਦੱਸੀਆਂ ਸੀ। ਤੇ DNA ਦੇ ਸੰਬੰਧ ਵਿੱਚ ਅਸੀਂ ਪੈਟਰਨਿਟੀ ਦੀ ਗੱਲ ਕੀਤੀ ਸੀ, ਪੈਟਰਨਿਟੀ ਦੇ ਸੰਬੰਧ ਵਿੱਚ ਵੀ ਦੱਸਿਆ ਸੀ ਕਿ ਜਦੋਂ ਰੌਲੇ ਪੈਂਦੇ ਆ, ਜਦੋਂ ਇੱਕ ਹੀ ਔਰਤ ਤੇ ਇੱਕ ਹੀ ਆਦਮੀ ਦਾ ਜੀਵਨ ਸਾਂਝਾ ਚੱਲਦਾ ਤੇ ਪੈਟਰਨਿਟੀ ਦਾ ਰੌਲੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜਦੋਂ ਅੱਜ ਕੱਲ ਇਸ ਤਰ੍ਹਾਂ ਮਲਟੀਪਲ ਪਾਰਟਨਰ ਵਾਲੀਆਂ ਗੱਲਾਂ ਹੋ ਗਈਆਂ ਤੇ ਬਹੁਤ ਥਾਵਾਂ ਤੇ ਜ਼ਿੰਮੇਵਾਰੀਆਂ ਦੀ ਗੱਲ ਆਉਂਦੀ ਹੈ ਤੇ ਉਸ ਵੇਲੇ ਪੈਟਰਨਿਟੀ ਦਾ ਸਵਾਲ ਆ ਜਾਂਦਾ, ਕਿਹੜਾ ਬੱਚਾ ਕਿਹਦਾ ਹੈਗਾ, ਇਹਦਾ ਪਿਓ ਕਿਹੜਾ ਹੋ ਸਕਦਾ, ਤਾਂ ਕਿ ਉਹਦੇ ਉੱਤੇ ਜ਼ਿੰਮੇਵਾਰੀ ਪਾਈ ਜੇ। ਕੋਈ ਵੀ ਜ਼ਿੰਮੇਵਾਰੀ ਤੇ ਚੁੱਕਣ ਨੂੰ ਤਿਆਰ ਨਹੀਂ, ਆਨੰਦ ਲੈਣ ਵਾਸਤੇ ਸਾਰੇ ਤਿਆਰ ਨੇ। ਇਸ ਕਰਕੇ ਇਹ ਰੌਲਾ ਪਿਆ, ਔਰ ਇਸ ਕਰਕੇ ਹੁਣ ਅੱਜ ਸਾਡੇ ਕੋਲ ਇਹ DNA ਹੈਗਾ ਆ, ਉਸ DNA ਦੇ ਮੁਤਾਬਕ ਅਸੀਂ ਇਹ ਲੱਭ ਸਕਦੇ ਹਾਂ ਵੀ ਇਸ ਬੱਚੇ ਦਾ ਬਾਪ ਕੌਣ ਹੈ। ਔਰ ਇੱਥੋਂ ਦੀ ਇੱਕ ਅਚੰਭੇ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਅਸੀਂ ਇਹ ਤਾਂ ਦੱਸ ਸਕਦੇ ਹਾਂ ਵੀ ਫਲਾਣਾ ਫਲਾਣਾ ਬੰਦਾ ਇਨ ਕੁਐਸਚਨ ਹੈਗਾ ਆ, ਇਹਦੇ ਵਿੱਚੋਂ ਫਲਾਣਾ ਫਲਾਣਾ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ ਕਿਉਂਕਿ ਉਹਦੇ ਰਾਈਬੋਸੋਮ ਥ੍ਰੈਡਸ ਜਿਹੜੇ ਨੇ ਉਹਦੇ ਨਾਲ ਨਹੀਂ ਮਿਲਦੇ, ਲੇਕਿਨ ਫਲਾਣਾ ਫਲਾਣਾ ਬੰਦਾ ਜਿਹੜਾ ਹੈਗਾ ਆ ਉਹ ਹੋ ਸਕਦਾ ਹੈ। ਉਹ ਇਹਦਾ ਉਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਐਸਾ ਹੋਏਗਾ ਜਿਹੜਾ ਹੋ ਸਕਦਾ ਹੈ। ਅਜੇ ਵੀ ਇਸ ਗੱਲ ਦੀ ਗਰੰਟੀ ਵਾਲੀ ਸ਼ੰਕਾ ਸਾਡੇ ਕੋਲ ਹੈਗੀ, ਅਜੇ ਇਹਦੀ ਹੋਰ ਰਿਸਰਚ ਹੋ ਰਹੀ ਹੈ ਕਿ ਜਿਹੜਾ ਅਸੀਂ ਬਿਲਕੁਲ ਪੁਆਇੰਟ ਕਰ ਨਹੀਂ ਸਕਦੇ ਨਾ, ਇਹ ਬਦਲਿਆ ਵੀ ਜਾ ਸਕਦਾ, ਇਹ ਤਾਂ ਇਹਦਾ ਬਾਪ ਹੈ ਹੀ ਹੈ। ਇਹ ਹਜੇ ਵੀ ਇਸ ਗੱਲ ਦੇ ਵਿੱਚ ਇੰਨੀ ਕੁ ਕਮੀ ਪੇਸ਼ੀ ਹੈਗੀ ਹੈਗੀ ਹੈ। ਸੋ ਇਹ ਨਿਊਕਲੀਓਪਲਾਸਮ ਦੀ ਜਿਹੜੀ ਅਸੀਂ ਗੱਲ ਕੀਤੀ ਸੀ, ਜਿਹੜਾ ਅੰਦਰ ਦਾ ਉਹਦਾ ਇਨਵਾਇਰਮੈਂਟ ਹੈਗਾ, ਉਹ ਅਸੀਂ ਕਿਹਾ ਸੀ ਵੀ ਜੈਲੀਲਾਈਕ ਹੈਗਾ, ਜਿਵੇਂ ਕਿ ਸਾਈਟੋਪਲਾਜ਼ਮ ਸੀ ਜੈਲੀ ਵਰਗਾ ਪਦਾਰਥ ਸੀਗਾ ਬਣਿਆ, ਉਹ ਵੀ ਪ੍ਰੋਟੀਨ ਦੇ ਸਿੰਥੇਸਿਸ ਤੋਂ ਸੀ ਬਣਿਆ, ਇਹ ਵੀ ਪ੍ਰੋਟੀਨ ਤੇ ਫੈਟ ਦੇ ਸਿੰਥੇਸਿਸ, ਲੇਕਿਨ ਇਹ ਉਹਦੇ ਨਾਲੋਂ ਹੋਰ ਪਿਓਰੀਫਾਈਡ ਕੰਡੀਸ਼ਨ ਦੇ ਵਿੱਚ ਹੈ। ਜਿਹੜਾ ਸੈੱਲ ਮੈਂਬਰਨ ਤੋਂ ਅੰਦਰ ਆਉਂਦਿਆਂ ਸਾਈਟੋਪਲਾਜ਼ਮ ਸੀ ਉਹਦੀ ਕੁਆਲਿਟੀ, ਤੇ ਜਿਹੜਾ ਪ੍ਰੋਟੋਪਲਾਜ਼ਮ ਨਿਊਕਲੀਅਸ ਦੇ ਅੰਦਰ ਹੁੰਦਾ ਆ ਉਹਦੀ ਕੁਆਲਿਟੀ ਦੇ ਵਿੱਚ ਫਰਕ ਹੁੰਦਾ ਆ। ਕੰਸਿਸਟੈਂਸੀ ਭਾਵ ਉਹ ਬਣਿਆ ਕਿਹਦੇ ਤੋਂ ਹੈ, ਉਹ ਸਾਰਾ ਕੁਝ ਉਹੀ ਹੁੰਦਾ ਆ ਪਰ ਪਿਓਰੀਫਾਈਡ ਹੁੰਦਾ ਆ। ਹੋਰ ਜ਼ਿਆਦਾ ਘਿਓ ਦੇ ਵਿੱਚੋਂ ਮੱਖਣ ਦੇ ਵਿੱਚੋਂ ਘਿਓ ਬਣ ਕੇ ਸਾਡੇ ਸਾਹਮਣੇ ਆਉਣ ਵਰਗੀ ਗੱਲ ਹੋ ਜਾਂਦੀ ਹੈ। ਇਹ ਤੁਸੀਂ ਆਸਾਨੀ ਨਾਲ ਸਮਝ ਸਕਦੇ ਹੋ ਵੀ ਇੰਨੀ ਪਿਓਰੀਫਿਕੇਸ਼ਨ ਉਹਦੇ ਵਿੱਚ ਹੋ ਸਕਦੀ ਹੈ। ਫਿਰ ਮੈਂ ਇਹ ਦੱਸਿਆ ਸੀਗਾ ਵੀ ਇਸ ਨਿਊਕਲੀਅਸ ਦਾ ਕੰਮ ਹੈਗਾ ਸਾਰਾ ਕੁਝ ਸਟੋਰ ਕਰਨਾ, ਰਿਕਾਰਡ ਕੀਪਰ ਹੈ ਸਾਡਾ, ਰਿਕਾਰਡ ਕਰਨਾ ਸਾਰੀਆਂ ਚੀਜ਼ਾਂ ਨੂੰ, ਜੀਨਸ ਦਾ ਅੱਗੇ ਐਕਸਪ੍ਰੈਸ਼ਨ, ਜੀਨਸ ਦੀ ਅੱਗੇ ਫੰਕਸ਼ਨਿੰਗ, ਜੀਨਸ ਦਾ ਅੱਗੇ ਜਿੰਨਾ ਵੀ ਕਰੈਕਟਰਿਸਟਿਕ ਹੈਗਾ ਆ ਉਹ ਸਾਰੀ ਚੀਜ਼ ਨੂੰ ਇੱਥੇ ਪ੍ਰਿਜ਼ਰਵ ਕਰਨਾ ਕਿ ਭਾਈ ਅੱਜ ਆਹ ਨਿੱਕੀ ਜੀ ਗੱਲ ਮੈਂ ਮਾਂ ਬਾਪ ਵੱਲੋਂ ਸਟੋਰ ਕੀਤੀ ਹੈ, ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇਹਦੇ ਬੱਚੇ ਦੇ ਵਿੱਚ ਜਦੋਂ ਇਹ ਜਾਏਗੀ ਉਹਦੇ ਚ ਇਹ ਚੀਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀ ਅਸੀਂ ਸਟੱਡੀ ਦੇ ਵਿੱਚ ਫੋਰਕਾਸਟ ਕਰ ਸਕਦੇ ਹਾਂ। ਜੋਸ਼ੀ ਦੀ ਗੱਲ ਵੀ ਕਰੀ ਸੀਗੀ ਕਿ ਜੋਸ਼ੀ ਤਾਂ ਰੇਖਾਵਾਂ ਵੇਖ ਕੇ ਤੇ ਦੱਸਦੇ ਆ ਨਾ, ਪਰ ਉਹ ਇੱਕ ਹਾਈਪੋਥੀਸਿਸ ਹੁੰਦਾ ਆ, ਉਹਦਾ ਸਾਡੇ ਕੋਲ ਕੋਈ ਸਬੂਤ ਐਕਸਪਲੇਨੇਸ਼ਨ ਨਹੀਂ ਹੁੰਦਾ ਵੀ ਇਹ ਜੋਤਸ਼ੀ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਉਹਦੀਆਂ ਗੱਲਾਂ ਸੱਚੀਆਂ ਵੀ ਹੋ ਸਕਦੀਆਂ, ਮੁੰਡਾ ਨਹੀਂ ਤੇ ਕੁੜੀ ਤੇ ਮੁੰਡਾ ਕੁਛ ਤੇ ਹੋਊਗਾ ਨਾ, ਕੁਛ ਤਾਂ ਜੋ ਸਾਰਾ ਦੇ ਬੋਲੇ ਤਾਂ ਕੁਛ ਨਾ ਕੁਛ ਨਾ ਤਾਂ ਹੋਊਗਾ, ਲੇਕਿਨ ਇਹ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਇਹ ਇੱਕ ਤਰ੍ਹਾਂ ਦਾ ਉਸ ਹਾਈਪੋਥੀਸਿਸ ਦਾ ਸਬੂਤ ਹੈ ਕਿ ਅਸੀਂ ਇਹਦੇ ਤੋਂ ਲੱਭ ਕੇ ਇਹ ਵੇਖ ਸਕਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਬਿਮਾਰੀਆਂ, ਇਸ ਤਰ੍ਹਾਂ ਦਾ ਸਟਰਕਚਰ ਡਿਵੈਲਪ ਕਰ ਸਕਦਾ ਹੈ। ਸੋ ਇਹ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਕਿਹਾ ਸੀ। ਜਦੋਂ ਬਿਮਾਰੀਆਂ ਦੀ ਗੱਲ ਕੀਤੀ ਸੀ ਤੇ ਮੈਂ ਉਹਨਾਂ ਬਿਮਾਰੀਆਂ ਦੇ ਸੰਬੰਧ ਚ ਕਿਹਾ ਸੀ ਵੀ ਜਿੰਨੀਆਂ ਵੀ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਜੈਨੇਟਿਕ ਕਰੈਕਟਰ ਦੇ ਨਾਲ ਜੋੜਦੇ ਹਾਂ ਵੀ ਭਾਈ ਇਹ ਜੈਨੇਟਿਕ ਕਰੈਕਟਰ ਦੇ ਤੌਰ ਤੇ ਆ ਸਕਦੇ ਨੇ, ਮਤਲਬ ਜਦੋਂ ਅਸੀਂ ਜੈਨੇਟਿਕ ਕਰੈਕਟਰ ਦੀ ਗੱਲ ਕਰਦੇ ਉਹਦਾ ਮਤਲਬ ਪਿਛਲੇ ਮਾਂ ਬਾਪ ਵੱਲੋਂ, ਪਿਛਲਿਆਂ ਮਾਂ ਬਾਪ ਦੇ ਵੱਲੋਂ ਆਈਆਂ ਹੋਈਆਂ ਗੱਲਾਂ ਨੂੰ ਖਾਸ ਤੌਰ ਤੇ। ਬਹੁਤੀਆਂ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਜੈਨੇਟਿਕ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਾਂ ਬਾਪ ਵੱਲੋਂ ਵੀ ਆ ਸਕਦੀਆਂ ਨੇ, ਉਹਨਾਂ ਦੇ ਜੀਨਸ ਵੀ ਸੀ। ਪਰ ਇੱਕ ਗੱਲ ਆਪਾਂ ਕਰਦਿਆਂ ਹੋਇਆ ਇਹ ਵੀ ਗੱਲ ਕਹੀ ਸੀ, ਕਈ ਐਸੀਆਂ ਬਿਮਾਰੀਆਂ ਹਨ ਜਿਹੜੀਆਂ ਫੋਰ ਫਾਦਰ ਨੂੰ ਤਾਂ ਸੀ, ਮਾਂ ਪਿਓ ਵਿੱਚੋਂ ਕਿਸੇ ਨੂੰ ਨਹੀਂ ਸੀ, ਉਹ ਲੇਟੈਂਟ ਸਟੇਜ ਵਿੱਚ ਰਹਿ ਗਈਆਂ, ਪਰ ਅੱਜ ਤੀਜੀ ਜਨਰੇਸ਼ਨ ਆਈ ਹੈ ਔਰ ਉਹਦੇ ਵਿੱਚੋਂ ਪ੍ਰਫੁੱਲਤ ਹੋ ਗਈਆਂ ਨੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਹੁਣ ਅਸੀਂ ਸਟੱਡੀ ਕਰਕੇ ਮੈਡੀਕਲ ਸਾਇੰਸ ਨੇ ਜਿਲ੍ਹਾ ਭਰਨਾ ਸ਼ੁਰੂ ਕਰ ਦਿੱਤਾ ਵੀ ਐਸੇ ਵੀ ਚਾਂਸਿਸ ਹੁੰਦੇ ਨੇ ਕਿ ਦਾਦੇ ਨੂੰ ਤਾਂ ਕੋਈ ਪ੍ਰੋਬਲਮ ਸੀ, ਪਿਓ ਨੂੰ ਹੈ ਨਹੀਂ ਸੀ, ਲੇਕਿਨ ਅੱਗੇ ਪੁੱਤ ਦੇ ਵਿੱਚ ਉਹ ਆ ਗਈ ਹੈ। ਪਰ ਹੁਣ ਦੱਸਣਾ ਮੈਂ ਇਹ ਚਾਹੁੰਦਾ ਵੀ ਇਹ ਸਾਰਾ ਰਿਕਾਰਡ ਸਾਡੇ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹੁੰਦਾ ਆ। ਸਾਡੇ ਜਿਹੜੇ ਕਰੋਮਾਟਿਨ ਥਰੈਡਸ ਵਗੈਰਾ ਹੈਗੇ ਨੇ, ਜਿਹੜੇ ਡਿਵੀਜ਼ਨ ਹੁੰਦੀ ਹੈ, ਜਦੋਂ ਸੈੱਲ ਡਿਵੀਜ਼ਨ ਹੁੰਦੀ ਹੈ, ਇੱਕ ਤੋਂ ਦੋ, ਦੋ ਤੋਂ ਚਾਰ ਸੈੱਲ ਬਣਦੇ ਨੇ ਤੇ ਉਹ ਡਿਵਾਈਡ ਹੋ ਕੇ ਇੱਕ ਸੈੱਲ ਤੇ ਦੋ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਇਸੇ ਤਰ੍ਹਾਂ ਹੀ ਉਹ ਸਪਰਮ ਜਿਹੜਾ ਅੱਗੇ ਜਾਂਦਾ ਤੇ ਉਹਦੀਆਂ ਡਿਵੀਜ਼ਨਾਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਉਹ ਚੀਜ਼ ਜਿਹੜੀ ਹੈ ਉਹਦੇ ਵਿੱਚ ਅੱਗੇ ਟਰਾਂਸਮਿਟ ਹੁੰਦੀ ਜਾਂਦੀ ਹੈ। ਔਰ ਇਸੇ ਕਰਕੇ ਹੀ ਐਸਾ ਹੈ ਕਿ ਕਈ ਜੇਰਾਂ ਇੱਕ ਟੋਟਾ ਗੰਨੇ ਦਾ ਇੱਕ ਟੋਟਾ ਹੈਗਾ ਆ ਮੰਨ ਲਿਆ ਜਾਏ, ਤੇ ਅਗਲੇ ਹਿੱਸੇ ਦੇ ਵਿੱਚ ਓਨਾ ਮਿੱਠਾ ਨਹੀਂ ਹੋਣਾ ਪਿਛਲੇ ਹਿੱਸੇ ਚ ਜਿੰਨਾ ਉਹਦੇ ਚ ਮਿੱਠਾ ਹੋਏਗਾ। ਐਸਾ ਹੋ ਸਕਦਾ ਹੈ ਕਿ ਇੱਕ ਮਾਂ ਬਾਪ ਦੇ ਤਿੰਨ ਬੱਚੇ ਹੈਗੇ ਨੇ, ਦੋ ਬੱਚੇ ਬਿਲਕੁਲ ਨਾਰਮਲ ਨੇ, ਔਰ ਇੱਕ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਿਹੜੀ ਉਹਦੇ ਦਾਦੇ ਨੂੰ ਸੀ, ਪਿਓ ਨੂੰ ਵੀ ਨਹੀਂ ਸੀ। ਅਸੀਂ ਸਮਝਦੇ ਹਾਂ ਵੀ ਅਕਵਾਇਰਡ ਨਹੀਂ ਹੈ, ਇਹ ਪਿੱਛੋਂ ਹੈਰੀਟਰੀ ਆ ਰਹੀ ਹੈ, ਤੇ ਉਹ ਹੈਰੀਟਰੀ ਜਿਹੜੀ ਸਾਰੀ ਹੈ ਇਹ ਰਿਕਾਰਡ ਪ੍ਰਿਜ਼ਰਵ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਨਿਊਕਲੀਅਸ ਦਾ ਜਿਹੜਾ ਮੈਂਬਰੇਨ ਅਗਰ ਖਰਾਬ ਹੋ ਜਾਵੇ ਤੇ ਫਿਰ ਮਸਕੂਲਰ ਡਿਸਟ੍ਰੋਫੀ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਮਸਕੂਲਰ ਡਿਸਟ੍ਰੋਫੀ ਬਾਰੇ ਆਪਾਂ ਇੱਕ ਲੈਕਚਰ ਅੱਗੇ ਕਰ ਵੀ ਚੁੱਕੇ ਹੈਗੇ ਆ ਕਿ ਆ ਮਾਸਪੇਸ਼ੀਆਂ ਜਿਹੜੀਆਂ ਨੇ ਇਹਨਾਂ ਦਾ ਜਿਹੜਾ ਕੰਟਰੋਲ ਹੈ ਲਾਸਟ ਹੋ ਗਿਆ। ਇਸ ਤਰ੍ਹਾਂ ਇਹ ਸਮਝ ਲਓ ਕਿ ਇਹਨਾਂ ਦਾ ਕੰਟਰੋਲ ਲਾਸਟ ਹੋ ਗਿਆ ਤੇ ਮਾਸਪੇਸ਼ੀਆਂ ਤਾਂ ਸਾਹ ਨੂੰ ਵੀ ਕੰਟਰੋਲ ਕਰਦੀਆਂ ਨੇ, ਮਾਸਪੇਸ਼ੀ ਦੇ ਹਾਰਟ ਨੂੰ ਵੀ ਕੰਟਰੋਲ ਕਰਦੀਆਂ ਨੇ। ਮਤਲਬ ਜਦੋਂ ਮਾਸਪੇਸ਼ੀਆਂ ਹੀ ਕੰਮ ਕਰਨਾ ਬੰਦ ਕਰ ਦੇਣ, ਤੁਹਾਡਾ ਗੇਅਰ ਹੀ ਨਹੀਂ ਲੱਗਦਾ ਤੇ ਗੱਡੀ ਤੇ ਖੜੀ ਹੈ, ਸਪੀਡ ਦੱਬੀ ਜੋ ਕੀ ਫਾਇਦਾ ਉਹਦਾ, ਕੁਛ ਨਹੀਂ ਹੋਣਾ ਕਿਉਂਕਿ ਤੁਹਾਡਾ ਗੇਅਰ ਹੀ ਨਹੀਂ ਲੱਗ ਰਿਹਾ। ਉਸ ਹਿਸਾਬ ਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਸੈਂਟਰ ਸਕਲੈਰੋਸਿਸ ਲੈਟਰ ਸਕਲੈਰੋਸਿਸ ਦੀ ਬਿਮਾਰੀ ਹੈਗੀ ਹੈ, ਬਹੁਤ ਸਾਰੀਆਂ ਆਟੋ ਇਮਿਊਨ ਡਿਜ਼ੀਜ਼ ਹੈਗੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਸਟਿਫਨੈਸ ਮਾਸਪੇਸ਼ੀਆਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੈਮਰੀ ਲਾਸ ਜਿਹਨੂੰ ਅਲਜ਼ਾਈਮਰ ਵਗੈਰਾ ਅਸੀਂ ਕਿਹਾ ਸੀਗਾ, ਜਾਂ ਪਰਕਿੰਸਨ ਜਿਹਨੂੰ ਮਸਕੂਲਰ ਲਾਸ ਅਸੀਂ ਕਹਿ ਸਕਦੇ ਹਾਂ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਤੌਰ ਤੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਸੀ ਸਾਡੀ ਉਹ ਦੁਹਰਾਈ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਸਾਂ ਪ੍ਰੋਗਰਾਮ ਦੇ ਵਿੱਚ, ਪਰ ਮੈਂ ਸੋਚਿਆ ਵੀ ਹਾਂ ਕਿਉਂਕਿ ਬਹੁਤ ਜ਼ਰੂਰੀ ਵਿਸ਼ਾ ਹੈਗਾ, ਮੈਂ ਇਹਨੂੰ ਥੋੜਾ ਜਿਹਾ ਦੁਹਰਾ ਦਿਆਂ ਅੱਗੇ ਤੁਰਨ ਤੋਂ ਬਾਅਦ। ਲਓ ਜੀ, ਹੁਣ ਅਸੀਂ ਜਦੋਂ ਇਹ ਵੇਖਦੇ ਹਾਂ ਨਿਊਕਲੀਅਸ ਤੋਂ ਬਾਹਰ ਆ ਕੇ, ਇਹ ਨਿਊਕਲੀਅਸ ਤਾਂ ਇੱਕ ਵੱਡੀ ਚੀਜ਼ ਸੀ ਨਾ, ਜਦੋਂ ਅਸੀਂ ਸੈੱਲ ਦੇ ਅੰਦਰ ਵੜੇ ਸਾਂ ਤੇ ਸਭ ਤੋਂ ਵੱਡੀ ਚੀਜ਼ ਸਾਨੂੰ ਗੋਲਾਕਾਰ ਇਹ ਦਿਖਾਈ ਦਿੱਤੀ ਸੀ, ਤਾਂ ਅਸੀਂ ਅੱਗੇ ਸਭ ਤੋਂ ਪਹਿਲਾਂ ਇਹਦੀ ਸ਼ਨਾਖਤ ਦੀ ਗੱਲ ਲਈਏ, ਤੇ ਉਹ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਵਾਪਸ ਫਿਰ ਇਹਦੇ ਤੋਂ ਬਾਹਰ ਆ ਜਾਓ ਤੇ ਉਹ ਜਿਹੜਾ ਸੈੱਲ ਦੇ ਅੰਦਰ ਦਾ ਸਾਈਟੋਪਲਾਜ਼ਮ ਹੈ, ਉਹਦਾ ਜਿਹੜਾ ਇਨਵਾਇਰਮੈਂਟ ਹੈਗਾ ਆ, ਉਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਔਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਜਿਹੜੀ ਚੀਜ਼ ਦਾ ਅੱਜ ਮੈਂ ਨਾਂ ਲੈਣ ਲੱਗਿਆ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਮਾਈਟੋਕੋਂਡਰੀਆ। ਮਾਈਟੋਕੋਂਡਰੀਆ ਦੇ ਸਬੰਧ ਵਿੱਚ ਜਦੋਂ ਆਪਾਂ ਸਪਰਮ ਦੀ ਗੱਲ ਕਰ ਰਹੇ ਸੀ ਨਾ, ਓਵਮ ਤੇ ਸਪਰਮ ਦੀ ਗੱਲ ਕਰ ਰਹੇ ਸਾਂ, ਤੇ ਸਪਰਮ ਦੀ ਬਣਤਰ ਦੀ ਮੈਂ ਗੱਲ ਕੀਤੀ ਸੀਗੀ, ਜਿਹੜਾ ਉਹਦਾ ਅਗਲਾ ਹੈਡ ਹੁੰਦਾ ਹੈ ਐਕਟੋਸੋਮ, ਤੀਰ ਦੀ ਚੁੰਝ ਵਾਲਾ ਐਕਟੋਸੋਮ ਸਿੱਧਾ ਹੈ, ਉਸ ਤੋਂ ਪਿਛਲੇ ਪਾਸੇ ਉਹਦੀ ਨੈਕ ਅਸੀਂ ਦੱਸੀ ਸੀਗੀ, ਔਰ ਉਹਦੇ ਹੈਡ ਦੇ ਵਿੱਚ ਉਹ ਨਿਊਕਲੀਅਸ ਹੈ ਜਿਹਦੀ ਹੁਣ ਅਸੀਂ ਗੱਲ ਕਰਕੇ ਹਟੇ ਹਾਂ। ਹੈਡ ਤੋਂ ਬਾਅਦ ਉਹਦੀ ਨੈਕ ਹੁੰਦੀ ਹੈ, ਇਸ ਨੈਕ ਦੇ ਵਿੱਚ ਮਾਈਟੋਕੋਂਡਰੀਆ ਹੁੰਦੇ ਨੇ। ਮਾਈਟੋਕੋਂਡਰੀਆ ਉਹ ਹੁੰਦੇ ਨੇ, ਕਈ ਵਾਰ ਤੁਸੀਂ ਟ੍ਰੇਨ ਜਾਂਦੇ ਵੇਖੀ ਹੋਣੀ ਨਾ, ਟ੍ਰੇਨ ਜ਼ਿਆਦਾ ਲੰਬੀ ਹੋਵੇ ਨਾ ਤੇ ਉਹਦੇ ਇੱਕ ਵਿਚਕਾਰ ਵੀ ਇੰਜਨ ਲੱਗਿਆ ਹੁੰਦਾ, ਔਰ ਇਹ ਸਾਡਾ ਜਿਹੜਾ ਸੈੱਲ ਹੈ, ਚਾਹੇ ਉਹ ਸਪਰਮ ਹੋਵੇ, ਚਾਹੇ ਉਹ ਓਵਮ ਹੋਵੇ, ਚਾਹੇ ਵੈਸੇ ਜਨਰਲਾਈਜ਼ ਕਿਸੇ ਬਾਡੀ ਦਾ ਸੈੱਲ ਹੋਵੇ, ਉਹਦੇ ਵਿੱਚ ਇਹ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਆ। ਕਿਸੇ ਵੀ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਸੈਂਟਰਲਾਈਜ਼ਡ ਹੁੰਦਾ ਆ, ਔਰ ਇਹਦਾ ਕੰਮ ਵੀ ਇਹ ਆ ਕਿ ਭਾਈ ਮੈਂ ਇਸ ਥਾਂ ਤੇ ਬੈਠੇ ਹਾਂ ਤੇ ਮੈਂ ਚਾਰ ਚੁਫੇਰੇ ਜਿੰਨਾ ਸੈੱਲ ਦਾ ਘੇਰਾ ਹੈ ਉਸ ਨੂੰ ਰੋਸ਼ਨੀ ਕਰਨੀ, ਪੰਜਾਬੀ ਚ ਕਹਿ ਲੋ ਵੀ ਸਾਡਾ ਬਿਜਲੀ ਘਰ ਹੈਗਾ, ਜੇ ਬਿਜਲੀ ਘਰ ਤੋਂ ਤੁਹਾਨੂੰ ਬਿਜਲੀ ਸਪਲਾਈ ਹੋ ਰਹੀ ਹੈ ਤੇ ਸਾਰੇ ਚਾਨਣੀ ਹੈ, ਹਰ ਥਾਂ ਦਿਖਾਈ ਦੇ ਰਿਹਾ, ਤੇ ਨਹੀਂ ਤੇ ਅਸੀਂ ਕਹਿੰਦੇ ਉਹ ਤੇ ਹਨੇਰਾ ਹੋਇਆ ਪਿਆ ਯਾਰ, ਰਾਤ ਪੈ ਗਈ ਉਹਦਾ ਦਿਸਦਾ ਹੀ ਕੱਖ ਨੀ, ਕੋਈ ਕੰਮ ਨੀ ਹੋ ਸਕਦਾ, ਪਰ ਜੇ ਬਿਜਲੀ ਜਗਦੀ ਹੋਵੇ ਤੇ ਫਿਰ ਸਾਰਾ ਕੁਝ ਹੋ ਸਕਦਾ। ਹੁਣ ਤੁਸੀਂ ਮੇਰਾ ਖਿਆਲ ਇਸ ਗੱਲ ਤੋਂ ਇਹ ਅੰਦਾਜ਼ਾ ਲਾ ਲਿਆ ਹੋਣਾ ਆ ਵੀ ਇਹ ਮਾਈਟੋਕੋਂਡਰੀਆ ਕੀ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਇਹ ਪਾਵਰ ਹਾਊਸ ਹੈ, ਐਨਰਜੀ ਕ੍ਰੀਏਟ ਕਰਦਾ ਹੈਗਾ ਔਰ ਉਹਦੇ ਨਾਲ ਸਾਡੀ ਮੋਟਰ ਵੀ ਚੱਲਦੀ ਹੈ, ਉਹਦੇ ਨਾਲ ਸਾਡਾ ਗੈਸ ਚੁੱਲ੍ਹੇ ਵੀ ਚੱਲਣ ਲੱਗ ਜਾਂਦੇ ਨੇ, ਉਹ ਕਈ ਚੀਜ਼ਾਂ ਐਸੀ ਹਰ ਤਰ੍ਹਾਂ ਦਾ ਕੰਮ ਜਿਹੜਾ ਹੈ ਜੇ ਬਿਜਲੀ ਹੈਗੀ ਆ ਤੇ ਫਿਰ ਉਹਦੇ ਨਾਲ ਚੱਲ ਸਕਦਾ। ਸੋ ਇਹ ਮਾਈਟੋਕੋਂਡਰੀਆ ਸਾਡਾ ਬਿਜਲੀ ਦਾ ਕਨੈਕਸ਼ਨ ਹੈ ਜਾਂ ਬਿਜਲੀ ਦਾ ਪਾਵਰ ਹਾਊਸ ਹੈ ਜਿੱਥੋਂ ਪੂਰੇ ਸੈੱਲ ਨੂੰ ਪੂਰੀ ਐਨਰਜੀ ਸਪਲਾਈ ਹੁੰਦੀ ਹੈ, ਚਾਨਣ ਹੁੰਦਾ ਹੈ, ਪਾਵਰ ਮਿਲਦੀ ਹੈ ਤੇ ਆ ਜਿੰਨੇ ਵੀ ਅੰਗ ਅਸੀਂ ਭਾਵੇਂ ਨਿਊਕਲੀਅਸ ਹੀ ਹੈ। ਇਸੇ ਤਰ੍ਹਾਂ ਹੀ ਜਿਹੜੇ ਹੋਰ ਸੈੱਲ ਸੈਂਟਰੋਸੋਮ ਅਸੀਂ ਗਿਣਤੀ ਕਰਾਂਗੇ, ਇਸੇ ਤਰ੍ਹਾਂ ਹੀ ਸੈਂਟਰੀਓਲਸ ਅਸੀਂ ਗਿਣਤੀ ਕਰਾਂਗੇ, ਲਾਈਸੋਸੋਮਸ ਗਿਣਤੀ ਕਰਾਂਗੇ, ਇੰਨੇ ਸਾਰੇ ਅੰਗ ਅੰਦਰ ਵਾਲੇ ਹੈਗੇ ਨੇ, ਉਹਨਾਂ ਸਾਰਿਆਂ ਦੀ ਕਾਰਗਰਦਗੀ ਠੱਪ ਹੋ ਜਾਏਗੀ ਜੇ ਮਾਈਟੋਕੋਂਡਰੀਆ ਕੰਮ ਨਹੀਂ ਕਰੇਗਾ। ਇਸੇ ਕਰਕੇ ਹੀ ਜਦੋਂ ਅਸੀਂ ਸਪਰਮ ਦੀ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕਰੀ ਸੀ ਨਾ ਤੇ ਦੱਸਿਆ ਸੀਗਾ ਵੀ ਮਾਈਟੋਕੋਂਡਰੀਆ ਇੱਥੇ ਹੁੰਦਾ ਆ, ਉਹਦੇ ਪਿਛਲੇ ਪਾਸੇ ਜੇ ਹੈਡ ਐਂਡ ਟੇਲ ਨਾਰਮਲ ਮੂਵ ਕਰ ਰਹੇ ਨੇ ਤੇ ਨਾਰਮਲ ਸਟਰਕਚਰ ਚ ਹਨ ਤੇ ਅਸੀਂ ਸਮਝਿਆ ਸਪਰਮ ਜਿਹੜਾ ਨਾਰਮਲ ਜਿਹਨੂੰ ਅਸੀਂ ਕਹਿੰਦੇ ਮੋਟਾਈਲ, ਤੇ ਜੇ ਇਹ ਮਾਈਟੋਕੋਂਡਰੀਆ ਹੀ ਨਾਰਮਲ ਨਾ ਹੋਇਆ ਤੇ ਫਿਰ ਅਸੀਂ ਵੇਖਦੇ ਹਾਂ ਕਿ ਉਹਦੀ ਜਿਹੜਾ ਸਪਰਮ ਹੁੰਦਾ ਹੈ ਨਾ ਜਾਂ ਸੈੱਲ ਹੁੰਦਾ ਉਹਦੀ ਮੂਵਮੈਂਟ ਹੀ ਘੱਟ ਜਾਂਦੀ ਹੈ, ਪਿਛਲਾ ਹਿੱਸਾ ਉਹਦਾ ਮੂਵ ਨਹੀਂ ਕਰਦਾ। ਜੇ ਤੁਸੀਂ ਸੀਮਨ ਦੇ ਵਿੱਚ ਮਾਈਕਰੋਸਕੋਪ ਦੇ ਵਿੱਚ ਦੇਖੋ ਤੇ ਤੁਹਾਨੂੰ ਲੱਗੇਗਾ ਕਿ ਪਿੱਛੋਂ ਪੂਛ ਐ ਬੜੀ ਤੇਜ਼ੀ ਦੇ ਨਾਲ ਜਿਵੇਂ ਪਾਣੀ ਚ ਮੱਛੀ ਕਰਦੀ ਹੈ ਨਾ ਉਸ ਤਰ੍ਹਾਂ ਦਿਖਾਈ ਦਿੰਦੀ ਹੈ, ਪਰ ਜਿਹਦਾ ਮਾਈਟੋਕੋਂਡਰੀਆ ਜਿਹੜਾ ਵੀਕ ਹੋਏਗਾ ਜਾਂ ਪੂਰੀ ਐਨਰਜੀ ਨਹੀਂ ਦੇ ਰਿਹਾ ਹੋਊਗਾ ਉਹਦੀ ਜਿਹੜੀ ਪੂਛ ਹੈ ਪਿਛਲੇ ਪਾਸੇ ਦੀ ਉਹ ਉਨੀ ਵਰਕਿੰਗ ਵਿੱਚ ਨਹੀਂ ਹੋਏਗੀ, ਭਾਵ ਕਿ ਐਕਟਿਵ ਤੇ ਮੋਟਾਈਲ ਸਪਰਮ ਦੀ ਲੋੜ ਆ ਅੱਗੇ ਸੈੱਲ ਨੂੰ ਡਿਵੈਲਪ ਕਰਨ ਵਾਸਤੇ ਉਹ ਨਹੀਂ ਹੋਏਗੀ। ਸੋ ਬਹੁਤ ਵੱਡੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਰੱਖ ਦਿੱਤੀ, ਮਾਈਟੋਕੋਂਡਰੀਆ ਸਾਡਾ ਪਾਵਰ ਹਾਊਸ ਹੈ, ਇਫੈਕਟ ਇਹਦਾ ਜ਼ਿਆਦਾਤਰ ਜਿਹੜਾ ਹੈ ਕਿਉਂਕਿ ਸੈਂਟਰਲਾਈਜ਼ਡ ਏਰੀਏ ਦੇ ਵਿੱਚ ਨਿਊਕਲੀਅਸ ਦੇ ਨੇੜੇ ਹੁੰਦਾ ਆ ਔਰ ਇਹਦਾ ਬ੍ਰੇਨ ਦੇ ਮਸਲ ਦੇ ਨਾਲ ਸੰਬੰਧ ਹੁੰਦਾ ਆ, ਲਿਵਰ ਦੇ ਨਾਲ ਸੰਬੰਧ ਹੁੰਦਾ ਆ, ਫੇਫੜਿਆਂ ਤੇ ਹਾਰਟ ਦੇ ਨਾਲ ਸੰਬੰਧ ਹੁੰਦਾ, ਜਿਹੜੇ ਭਾਵ ਸਾਡੇ ਮੇਨ ਫੰਕਸ਼ਨਲ ਆਰਗਨਸ ਹਨ ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਐਕਟਿਵ ਤੌਰ ਤੇ ਭਾਈ ਇੱਥੇ ਸਾਨੂੰ ਬਿਜਲੀ ਜ਼ਿਆਦਾ ਚਾਹੀਦੀ ਹੈ, ਆਹ ਸਾਡਾ ਡਿਪਾਰਟਮੈਂਟ ਇੱਥੇ ਫੈਕਟਰੀ ਚੱਲਦੀ ਹੈ ਇੱਥੇ ਸਾਨੂੰ ਜ਼ਿਆਦਾ ਬਿਜਲੀ ਚਾਹੀਦੀ, ਉਹ ਸਾਡੀ ਭਾਗੜੇ ਦੀ ਬਿਜਲੀ ਜਿਹੜੀ ਹੈ ਚੰਡੀਗੜ੍ਹ ਨੂੰ ਦੇਈ ਜਾਂਦੇ ਆ ਵੀ ਇੱਥੋਂ ਤਾਂ ਜ਼ਰੂਰ ਜਾਣੀ ਕਿਉਂਕਿ ਉਹ ਸਾਡਾ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਨਹੀਂ ਕੰਮ ਕਰੇਗਾ ਤੇ ਬਾਕੀ ਸਾਰਾ ਕੰਮ ਡਿਪਾਰਟਮੈਂਟ ਕੰਮ ਨਹੀਂ ਕਰਨਗੇ। ਇਸੇ ਤਰ੍ਹਾਂ ਹੀ ਇਹ ਮਾਈਟੋਕੋਂਡਰੀਆ ਜਿਹੜਾ ਹੈਗਾ ਆ ਇਹਦਾ ਇਹੀ ਭਾਵ ਹੈਗਾ ਆ ਕਿ ਇਹ ਸੈਂਟਰਲਾਈਜ਼ਡ ਸਿਸਟਮ ਦੇ ਜਿੰਨੇ ਵੀ ਅੰਗ ਹਨ ਜਿਵੇਂ ਬ੍ਰੇਨ ਹੈਗਾ ਆ, ਲਿਵਰ ਹੈਗਾ ਆ, ਲੰਗਸ ਹੈਗੇ, ਫੇਫੜੇ ਹੈਗੇ ਨੇ, ਹਾਰਟ ਹੈਗਾ ਆ, ਜੀ ਆਈ ਟੀ ਗੈਸਟਰੋ ਇੰਟੈਸਟਾਈਨਲ ਟ੍ਰੈਕ ਸਾਰਾ ਖੁਰਾਕ ਵਾਲੀ ਨਾਲੀ, ਇਹ ਸਾਰੀ ਖੁਰਾਕ ਵਾਲੀ ਨਾਲੀ ਨੂੰ ਇਹ ਮਾਈਟੋਕੋਂਡਰੀਆ ਪੂਰੀ ਤਰ੍ਹਾਂ ਰੋਸ਼ਨ ਕਰਦਾ ਹੈ, ਪੂਰੀ ਤਰ੍ਹਾਂ ਐਕਟਿਵ ਰੱਖਦਾ ਹੈ ਤਾਂ ਕਿ ਇਹ ਸਾਰੇ ਕੰਮ ਚੱਲਦੇ ਰਹਿਣ। ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਕਿਸੇ ਦਾ ਕੰਮ ਸਲੋ ਹੋ ਜਾਵੇ, ਮੈਨੂੰ ਤਾਂ ਬਈ 2 ਘੰਟੇ ਹੋ ਗਏ ਨੇ ਰੋਟੀ ਖਾਧੀ ਵਜੇ, ਮੇਰੀ ਰੋਟੀ ਇੱਥੇ ਹੀ ਪਈ ਹੈ, ਇਹ ਹਜਮ ਨਹੀਂ ਹੋ ਰਹੀ, ਹਜੇ ਲੱਗਦਾ ਜਿਵੇਂ ਢਿੱਡ ਭਾਰਾ ਭਾਰਾ ਹੋਇਆ ਹੋਇਆ। ਹਾਂਜੀ, ਬਾਕੀ ਸਭ ਠੀਕ ਠਾਕ ਗਿਆ, ਮੇਰਾ ਨੂੰ ਸਾਹ ਸੌਖਾ ਨੀ, ਸਾਹ ਨਾਰਮਲ ਨਹੀਂ ਆ ਰਿਹਾ ਹੈਗਾ, ਦਿਲ ਨੂੰ ਨਾਰਮਲ ਤੌਰ ਤੇ ਧੜਕਣਾ ਚਾਹੀਦਾ ਪਰ ਅਸੀਂ ਵੇਖਦੇ ਦੂਸਰੀ ਤੀਸਰੀ ਬੀਟ ਹੀ ਮਿਸ ਹੋ ਰਹੀ ਹੈ। ਹਾਂਜੀ, ਆਮ ਤੌਰ ਤੇ ਇੱਕ ਰੈਗੂਲੈਰਿਟੀ ਹੈਗੀ ਨਾ ਪੈਲਪੀਟੇਸ਼ਨ ਦੀ, ਨਬਜ਼ ਤੁਸੀਂ ਵੇਖ ਦੋ ਤੇ ਪੈਲਪੀਟੇਸ਼ਨ ਦੀ ਰੈਗੂਲੈਰਿਟੀ ਹੈਗੀ ਹੈ, ਔਰ ਜੇ ਉਹ ਰੈਗੂਲੈਰਿਟੀ ਮੇਨਟੇਨ ਨਾ ਰਹੇ ਇਹਦਾ ਮਤਲਬ ਹੈ ਵੀ ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਬਿਜਲੀ ਕਦੇ ਚਲੇ ਜਾਂਦੀ ਤੇ ਕਦੇ ਆ ਜਾਂਦੀ, ਵਿੱਚ ਮਿਸ ਕਰ ਜਾਂਦੀ ਹੈ। ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਸਾਰੀ ਦੀ ਸਾਰੀ ਇਸ ਮਾਈਟੋਕੋਂਡਰੀਆ ਦੇ ਉੱਪਰ ਸੰਬੰਧਿਤ ਹੈਗੀ ਹੈ ਕਿ ਭਾਈ ਇਸ ਦੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਜਿਹੜਾ ਆ ਉਹ ਵੀਕ ਹੈ। ਸਿਮਟਮ ਕੀ ਹੋਣਗੇ? ਐਨਰਜੀ ਘੱਟ ਹੋਏਗੀ, ਕੰਮ ਕਰਨ ਦੀ ਸਮਰੱਥਾ ਘੱਟ ਜਾਏਗੀ, ਜਿੱਥੇ ਤੁਸੀਂ ਦਿਨ ਤੇ ਰਾਤ 24 ਘੰਟੇ ਵੀ ਕੰਮ ਕਰ ਸਕਦੇ ਹੋ ਜੋ ਬਿਜਲੀ ਐਨਰਜੀ ਸਪਲਾਈ ਹੁੰਦੀ ਹੈ। ਆਂਦੇ ਨੇ ਯਾਰ ਉਹ ਪਾਣੀ ਬਿਜਲੀ ਆਉਣੀ ਹੈ ਤੇ ਫਿਰ ਮੋਟਰਾਂ ਚੱਲਣੀਆਂ ਨੇ, ਬਿਜਲੀ ਆਉਣੀ ਤੇ ਮੋਟਰਾਂ ਚੱਲਣੀਆਂ, ਜੇ ਬਿਜਲੀ ਨਾ ਆਈ ਤੇ ਮੋਟਰਾਂ ਨਹੀਂ ਚੱਲਣੀਆਂ, ਪਾਣੀ ਨਹੀਂ ਮਿਲਣਾ। ਹਾਂਜੀ, ਸੋ ਇਸੇ ਤਰ੍ਹਾਂ ਇਹ ਮਾਈਟੋਕੋਂਡਰੀਆ ਦਾ ਇੰਨਾ ਵੱਡਾ ਕੰਮ ਹੈਗਾ ਆ ਕਿ ਇਹਦੇ ਨਾਲ ਹੀ ਕੋਈ ਕਾਰੋਬਾਰ ਅੱਗੇ ਚੱਲਣਾ ਹੈ, ਇਹਦੇ ਨਾਲ ਹੀ ਕੋਈ ਕਾਰੋਬਾਰ ਵਿਕਸਿਤ ਹੋਣਾ ਆ, ਜੇ ਇਹ ਨਾ ਹੋਇਆ ਤੇ ਫਿਰ ਕਾਰੋਬਾਰ ਨਹੀਂ ਕਰਨਾ, ਵਿਕਸਿਤ ਨਹੀਂ ਹੋਣਾ, ਕੰਮ ਅੱਗੇ ਪ੍ਰੋਡਕਸ਼ਨ ਕੁਝ ਵੀ ਨਹੀਂ ਹੋਣੀ, ਜ਼ੀਰੋ ਹੋਣੀ। ਸੋ ਇਸ ਕਰਕੇ ਇਹ ਐਨਰਜੀ ਦਾ ਸਾਡਾ ਘਰ ਹੈਗਾ ਆ, ਮਸਲ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ, ਥਕਾਵਟ ਹੋਣੀ, ਜਦੋਂ ਖੁਰਾਕ ਖਾਧੀ ਹਜਮ ਹੀ ਨਹੀਂ ਹੋਈ, ਵੀਕਨੈਸ ਆਣੀ ਆਣੀ ਹੈ। ਇਸੇ ਤਰ੍ਹਾਂ ਪਲਸ ਰੇਟ ਆਟੋਮੈਟਿਕਲੀ ਸਲੋ ਹੋ ਜਾਣਾ, ਜਾਂ ਉਹਨੂੰ ਐਨਰਜੀ ਨਹੀਂ ਮਿਲੀ ਤਾਂ ਸਾਹ ਕਿਰਿਆ ਸਲੋ ਹੋਣੀ ਹੋ ਜਾਣੀ ਹੈ, ਜੇ ਕਿਸੇ ਨੇ 2 ਦਿਨ ਰੋਟੀ ਨਹੀਂ ਖਾਧੀ ਤੇ ਆਟੋਮੈਟਿਕਲੀ ਸਲੋ ਹੋ ਜਾਣੀ ਹੈ। ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ, ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਹੁਣ ਕਹਿੰਦੇ ਨੇ ਸਟਾਈਂਗ ਸਿਵਿਲਾਈਜੇਸ਼ਨ ਲੰਬਾ ਲੰਬਾ ਸਾ ਹੋ ਕੇ ਵਰਗਾ ਸਾ ਹਾਂਜੀ ਪਰ ਜਿੱਥੇ 14 ਤੋਂ 16 ਨਹੀਂ ਹੈ ਤੇ ਫਿਰ ਮੋਟਰਾਂ ਚੱਲਣੀਆਂ ਨੇ ਬਿਜਲੀ ਆਉਣੀ ਤੇ ਮੋਟਰਾਂ ਚੱਲਣੀਆਂ ਜੇ ਬਿਜਲੀ ਨਾ ਆਈ ਤੇ ਮੋਟਰਾਂ ਨਹੀਂ ਚੱਲਣੀਆਂ ਪਾਣੀ ਨਹੀਂ ਮਿਲਣਾ ਹਾਂਜੀ ਇਸੇ ਤਰ੍ਹਾਂ ਇਹ ਮਾਈਟੋਕੋਂਡਰੀਆ ਦਾ ਇੰਨਾ ਵੱਡਾ ਕੰਮ ਹੈਗਾ ਆ ਕਿ ਇਹਦੇ ਨਾਲ ਹੀ ਕੋਈ ਕਾਰੋਬਾਰ ਅੱਗੇ ਚੱਲਣਾ ਹੈ ਇਹਦੇ ਨਾਲ ਹੀ ਕੋਈ ਕਾਰੋਬਾਰ ਵਿਕਸਿਤ ਹੋਣਾ ਆ ਜੇ ਇਹ ਨਾ ਹੋਇਆ ਤੇ ਫਿਰ ਕਾਰੋਬਾਰ ਨਹੀਂ ਕਰਨਾ ਵਿਕਸਿਤ ਨਹੀਂ ਹੋਣਾ ਕੰਮ ਅੱਗੇ ਪ੍ਰੋਡਕਸ਼ਨ ਕੁਝ ਵੀ ਨਹੀਂ ਹੋਣੀ ਜ਼ੀਰੋ ਹੋਣੀ ਸੋ ਇਸ ਕਰਕੇ ਇਹ ਐਨਰਜੀ ਦਾ ਸਾਡਾ ਘਰ ਹੈਗਾ ਆ ਮਸਲ ਦੇ ਵਿਚ ਵੀਕਨੈਸ ਹੋ ਜਾਂਦੀ ਹੈ ਥਕਾਵਟ ਹੋਣੀ ਜਦੋਂ ਖੁਰਾਕ ਖਾਧੀ ਹਜਮ ਹੀ ਨਹੀਂ ਹੋਈ ਵੀਕਨੈਸ ਆਣੀ ਆਣੀ ਹੈ ਇਸੇ ਤਰ੍ਹਾਂ ਪਲਸ ਰੇਟ ਆਟੋਮੈਟਿਕਲੀ ਸਲੋ ਹੋ ਜਾਣਾ ਜਾਂ ਉਹਨੂੰ ਐਨਰਜੀ ਨਹੀਂ ਮਿਲੀ ਤਾਂ ਸਾਹ ਕਿਰਿਆ ਸਲੋ ਹੋਣੀ ਹੋ ਜਾਣੀ ਹੈ ਜੇ ਕਿਸੇ ਨੇ ਦੋ ਦਿਨ ਰੋਟੀ ਨਹੀਂ ਖਾਧੀ ਤੇ ਆਟੋਮੈਟਿਕਲੀ ਸਲੋ ਹੋ ਜਾਣੀ ਹੈ ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਹੁਣ ਕਹਿੰਦੇ ਨੇ ਸਟਾਈਂਗ ਰੈਸਪੀਰੇਸ਼ਨ ਲੰਬਾ ਲੰਬਾ ਸਾਹ ਹੋ ਕੇ ਵਰਗਾ ਸਾਹ ਹਾਂਜੀ ਪਰ ਜਿੱਥੇ 14 ਤੋਂ 16 ਵਾਰ ਸਾਹ ਆਉਣਾ ਉੱਥੇ 9 ਜਾਂ 10 ਵਾਰ ਆਉਂਦਾ ਹੈ ਇੱਕ ਮਿੰਟ ਦੇ ਵਿੱਚ

ਆ ਸਲੋਅ ਹੋਣੀ ਹੋ ਜਾਣੀ ਹੈ। ਜੇ ਕਿਸੇ ਨੇ ਦੋ ਦਿਨ ਰੋਟੀ ਨੀ ਖਾਧੀ ਤੇ ਆਟੋਮੈਟਿਕਲੀ ਸਲੋਅ ਹੋ ਜਾਣੀ ਹੈ। ਇਹੀ ਕੰਡੀਸ਼ਨ ਜੇ ਉਹਨਾਂ ਮਾਸਪੇਸ਼ੀਆਂ ਨੂੰ ਜਿਹੜੀਆਂ ਸਾਡੇ ਰੈਸਪੀਰੇਸ਼ਨ ਨੂੰ ਕੰਟਰੋਲ ਕਰਦੀਆਂ ਨੇ, ਖੁਰਾਕ ਹੀ ਨਹੀਂ ਪਹੁੰਚੀ ਤੇ ਆਟੋਮੈਟਿਕਲੀ ਜਿਹੜੀ ਹੁਣ ਕਹਿੰਦੇ ਨੇ ਸਾਇੰਗ ਰੈਸਪੀਰੇਸ਼ਨ, ਲੰਬਾ ਲੰਬਾ ਸਾਹ ਹੋ ਕੇ ਵਰਗਾ ਸਾਹ ਹਾਂਜੀ। ਪਰ ਜਿੱਥੇ 14 ਤੋਂ 16 ਵਾਰ ਸਾਹ ਆਉਣਾ ਉੱਥੇ 9 ਜਾਂ 10 ਵਾਰ ਹੀ ਆਉਂਦਾ ਹੈ ਇੱਕ ਮਿੰਟ ਦੇ ਵਿੱਚ। ਇੱਥੇ ਆਕਸੀਜਨ ਪੂਰੀ ਹੋਣੀ ਹੈ, ਆਟੋਮੈਟਿਕਲੀ ਸਾਰੀ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰ ਸਾਰਾ ਕੰਮ ਕਿਹਦਾ ਹੈਗਾ? ਮਾਈਟੋਕੋਂਡਰੀਆ ਦਾ। ਇਸ ਮਾਈਟੋਕੋਂਡਰੀਆ ਨੇ ਇਹ ਸਾਰੀਆਂ ਚੀਜ਼ਾਂ ਨੂੰ ਹੀ ਰੈਗੂਲੇਟ ਕਰਨਾ ਹੈਗਾ। ਔਰ ਮੰਨ ਲਿਆ ਜਾਏ ਆਕਸੀਜਨ ਬ੍ਰੇਨ ਨੂੰ ਪੂਰੀ ਨਾ ਹੋਵੇ, ਜਿਹੜਾ ਮੇਨ ਸਾਡਾ ਪਾਵਰ ਹਾਊਸ ਹੈ ਜਿੱਥੋਂ ਬਾਕੀ ਸਾਰੇ ਘਰ ਨੂੰ ਸਪਲਾਈ ਹੋਣੀ ਹੈ, ਮੰਨ ਲਿਆ ਜਾਏ ਉੱਥੇ ਹੀ ਆਕਸੀਜਨ ਨਾ ਹੋਵੇ, ਉਹਦੇ ਵਾਸਤੇ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਅਨੌਕਸੀਆ। ਅਨੌਕਸੀਆ ਦਾ ਮਤਲਬ ਹੈ ਬ੍ਰੇਨ ਦੇ ਵਿੱਚ ਆਕਸੀਜਨ ਦੀ ਕਮੀ। ਔਰ ਬ੍ਰੇਨ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਹੋ ਗਈ ਤੇ ਫਿਰ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਉਹਨੂੰ ਕਹਿੰਦੇ ਡਿਮੈਂਸ਼ੀਆ, ਪਾਗਲਪਨ, ਦੂਜੇ ਲਫ਼ਜ਼ਾਂ ਚ ਕਹਿ ਲਓ ਪਾਗਲਪਨ। ਬ੍ਰੇਨ ਹੀ ਨੀ ਕੰਮ ਕਰਦਾ ਯਾਰ, ਤੈਨੂੰ ਸੁਣਦੀ ਨੀ ਕਿ ਕਿਆ ਕੀ, ਤੈਨੂੰ ਉਹਨੂੰ ਸੋਝ ਹੀ ਨੀ ਰਿਹਾ। ਸੋਝੀ ਘੱਟ ਜਾਂਦੀ ਆ ਔਰ ਉਸ ਸੋਝੀ ਘੱਟ ਜਾਣੇ ਦੀ ਹੀ ਅੱਗੇ ਫਾਰਮ ਹੈਗੀ ਹੈ ਡਿਮੈਂਸ਼ੀਆ। ਔਰ ਇਹ ਹੋਈ ਕਿਉਂ ਹੈ? ਕਿਉਂਕਿ ਆਕਸੀਜਨ ਨਹੀਂ ਹੋਈ, ਆਕਸੀਜਨ ਨਹੀਂ ਹੋਈ, ਲੱਕੜ ਬਾਲਣ ਪਿਆ। ਆਕਸੀਜਨ ਦੀ ਇੱਕ ਹੋਰ ਵੀ ਗੱਲ ਮੈਂ ਤੁਹਾਨੂੰ ਦੱਸੀ ਸੀ ਵੀ ਜਿਹੜੀ ਸਾਡੇ ਸਰੀਰ ਵਿੱਚ ਆਕਸੀਜਨ ਹੈ ਉਹਦਾ ਕੰਮ ਇਹ ਆ, ਜਿਵੇਂ ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਆਸਾਨੀ ਨਾਲ ਸਮਝਣ ਵਾਸਤੇ ਮੈਂ ਦੱਸ ਰਿਹਾ, ਫੂਕਾਂ ਮਾਰ ਕੇ ਅਸੀਂ ਅੱਗ ਬਾਲਦੇ ਹਾਂ ਨਾ, ਕੋਇਲੇ ਨੂੰ ਪਕਾਉਣੇ ਆ, ਉਸੇ ਤਰ੍ਹਾਂ ਇਹ ਆਕਸੀਜਨ ਦਾ ਕੰਮ ਹਰ ਥਾਂ ਥਾਂ ਤੇ ਖੁਰਾਕ ਗਈ ਹੈ ਉਹਨੂੰ ਪਖਾ ਕੇ ਐਨਰਜੀ ਵਿੱਚ ਕਨਵਰਟ ਕਰਨਾ, ਉਹਨੂੰ ਪਖਾ ਕੇ ਗਰਮ ਕਰਕੇ ਸੈੱਲ ਦੇ ਵਿੱਚ ਇਨਵੇਡ ਕਰਨਾ, ਢੱਕਣਾ, ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਸੈੱਲ ਦੇ ਉੱਪਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਸ ਨੂੰ ਕਰੇ। ਤੇ ਇਹਦਾ ਮਤਲਬ ਕੀ ਹੋਇਆ ਵੀ ਜੇ ਆਕਸੀਜਨ ਬ੍ਰੇਨ ਦੇ ਵਿੱਚ ਨਾ ਗਈ ਤੇ ਬ੍ਰੇਨ ਦਾ ਫੰਕਸ਼ਨ ਡੈਡ ਹੋ ਜਾਏਗਾ, ਪਾਗਲਪਨ ਹੋ ਜਾਏਗਾ, ਸੁੱਜੇਗਾ ਕੁਛ ਨੀ, ਜਿਵੇਂ ਬੰਦਾ ਭਮਤਰਿਆ ਜਾ ਨੀ ਜਾਂਦਾ, ਮੌਂਦਰਿਆ ਗਿਆ ਹੈਗਾ। ਤੋ ਇਨੀਸ਼ੀਅਲ ਸਟੇਜ ਦੇ ਵਿੱਚ, ਸ਼ੁਰੂਆਤੀ ਦੌਰ ਦੇ ਵਿੱਚ ਜੇ ਕਿਸੇ ਬੰਦੇ ਦੇ ਵਿੱਚ ਆਕਸੀਜਨ ਦੀ ਘਾਟ ਆ ਗਈ ਤੇ ਉਹਦੇ ਵਿੱਚ ਇਹੋ ਜਿਹੀਆਂ ਨਿਸ਼ਾਨੀਆਂ, ਬੌਰਾ ਹੋ ਗਿਆ ਯਾਰ, ਮੈਂ ਸੋਚਦਾ ਨੀਗਾ, ਕੁਛ ਪਤਾ ਨੀ ਲੱਗਾ ਮੈਂ ਕਿਹੜੀ ਰੋਡ ਤੇ ਜਾ ਰਿਹਾ ਸਾਂ। ਆਮ ਤੌਰ ਤੇ ਇਹ ਕੰਡੀਸ਼ਨ ਬੁੱਢਿਆਂ ਦੇ ਨਾਲ ਹੁੰਦੀ ਹੈ, ਪਰ ਜੇ ਕਿਸੇ ਜਵਾਨਾਂ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਜਾਵੇ, ਯਾਰ ਮੈਂ ਪਤਾ ਨੀ ਕਿਹੜੀ ਰੋਡ ਤੇ ਸਾਂ, ਮੈਂ ਘਰ ਨੂੰ ਜਾ ਰਿਹਾ ਸੀ, ਰੋਡ ਤਾਂ ਇਹੀ ਹੁੰਦੀ ਹੈ, ਪਰ ਹੁਣ ਅੱਗੋਂ ਮੈਨੂੰ ਸੋਚਦਾ ਨੀ ਵੀ ਮੈਂ ਕਿੱਧਰ ਜਾ ਰਿਹਾ। ਜਿਹੜੇ ਸੁਣਨ ਵਾਲੇ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਕਈ ਵਾਰਾਂ ਇਸ ਤਰ੍ਹਾਂ ਮਹਿਸੂਸ ਹੋਇਆ ਹੋਣਾ, ਬੁੱਢਿਆਂ ਨੂੰ ਆਮ ਤੌਰ ਤੇ ਹੋ ਹੀ ਜਾਂਦਾ ਆ, ਪਰ ਆਮ ਤੌਰ ਤੇ ਲੋਕਾਂ ਨੂੰ ਵੀ ਐਸਾ ਹੁੰਦਾ ਆ ਬਈ ਮੈਂ ਉਹ ਪਤਾ ਨੀ ਲੱਗਦਾ ਆਪਣੀ ਸਿਚੁਏਸ਼ਨ ਦਾ। ਜਦੋਂ ਕੋਈ ਬੰਦਾ ਜਿਸ ਸਿਚੁਏਸ਼ਨ ਦੇ ਵਿੱਚ ਵੀ ਹੈ ਉਸ ਸਿਚੁਏਸ਼ਨ ਦੇ ਬਾਰੇ ਭੁੱਲ ਜਾਵੇ, ਉਹਦਾ ਅਹਿਸਾਸ ਖਤਮ ਹੋ ਜਾਵੇ, ਉਹਨੂੰ ਡਿਮੈਂਸ਼ੀਆ ਕਹਿੰਦੇ ਆ, ਠੀਕ ਹੈ। ਔਰ ਇਹ ਕੰਡੀਸ਼ਨ ਇਸ ਕਰਕੇ ਪੈਦਾ ਹੋ ਜਾਂਦੀ ਹੈ, ਕਈ ਵਾਰਾਂ ਟੈਂਪਰੇਰੀ ਤੌਰ ਤੇ ਵੀ ਆਕਸੀਜਨ ਪੂਰੀ ਸਪਲਾਈ ਨਹੀਂ ਹੁੰਦੀ, ਹਾਲਾਂਕਿ ਕੁਦਰਤ ਨੇ ਕਿੱਡਾ ਵੱਡਾ ਨਿਯਮ ਬਣਾਇਆ ਹੋਇਆ ਕਿ ਜੇ ਬ੍ਰੇਨ ਹੀ ਨਾ ਚੱਲਿਆ ਤੇ ਬਾਕੀ ਸਾਰਾ ਸਰੀਰ ਹੀ ਡੱਲ ਹੋ ਗਿਆ, ਉਹਦਾ ਕੋਈ ਮਕਸਦ ਨਹੀਂ ਰਹਿ ਗਿਆ। ਇਸ ਕਰਕੇ ਖੂਨ ਜਿੰਨਾ ਵੀ ਖੂਨ ਨੇ ਆਕਸੀਜਨ ਲੈ ਕੇ ਜਾਣੀ, ਖੂਨ ਦੇ ਜਿਹੜੇ ਲਾਲ ਕਣ ਨੇ ਉਹਨਾਂ ਨੇ ਆਕਸੀਜਨ ਲੈ ਕੇ ਜਾਣੀ, ਉਹ ਤਾਂ ਖਾਲੀ ਡੱਬੇ ਹੁੰਦੇ ਨੇ ਟ੍ਰੇਨ ਦੇ, ਆਕਸੀਜਨ ਭਰ ਕੇ ਜਾਂਦੀ ਉਹਦੇ ਚ, ਬਾਕੀ ਜਿਹੜਾ ਪਲਾਜ਼ਮਾ ਹੁੰਦਾ ਉਹਦੇ ਚ ਖੁਰਾਕ ਜਾਂਦੀ ਹੈ, ਬਾਕੀ ਜਿਹੜੀ ਮਿਲਟਰੀ ਨਾਲ ਜਾਂਦੀ, WBC ਦੀ ਉਹ ਵੀ ਨਾਲ ਜਾਂਦੀ ਹੈ, ਇਹ ਸੈੱਲ ਦੀ ਸਾਡੀ ਬਲੱਡ ਦੀ ਕੰਪੋਜੀਸ਼ਨ ਹੈਗੀ ਹੈ। ਤੇ ਹਾਰਟ ਤੋਂ ਜਿੰਨਾ ਇਸ ਤਰ੍ਹਾਂ ਦੀ ਮਿਕਸਿੰਗ ਵਾਲਾ ਖੂਨ ਪੂਰੇ ਸਰੀਰ ਨੂੰ ਸਪਲਾਈ ਵਾਸਤੇ ਹਰ ਪੰਪਿੰਗ ਦੇ ਨਾਲ ਜਾ ਰਿਹਾ ਆ, ਉਹਦੇ ਵਿੱਚੋਂ ਦੋ ਹਿੱਸੇ, ਜੇ ਅਸੀਂ 3 ਹਿੱਸੇ ਕਰ ਦਈਏ ਤੇ 1 ਹਿੱਸਾ ਸਰੀਰ ਨੂੰ ਮਿਲਦਾ, 2 ਹਿੱਸੇ ਸਿੱਧਾ, ਪਹਿਲਾਂ ਕੈਰੋਟਿਡ ਆਰਟਰੀ ਨੂੰ ਅਸੀਂ ਕਹਿੰਦੇ ਹਾਂ, ਕੈਰੋਟਿਡ ਆਰਟਰੀ ਆ ਧੌਣ ਦੇ ਵਿੱਚ ਤੁਸੀਂ ਦੇਖੋ ਨਾ ਦੋਵੇਂ ਪਾਸੇ ਹੱਥ ਲਾ ਕੇ ਵੇਖੋ ਤੇ ਟੱਕ ਟੱਕ ਟੱਕ ਟੱਕ ਹੋ ਰਹੀ ਹੈ ਦਿਲ ਦੀ ਸਪੀਡ ਦੇ ਨਾਲ, ਉਹਨੂੰ ਸਿੰਕਰੋਨਸ ਕਹਿੰਦੇ ਆ। ਸਿੰਕਰੋਨਸ ਜਿਹੜੀ ਹੈ ਸਾਊਂਡ ਸਾਨੂੰ ਦਿਖਾਈ ਦੇ ਰਹੀ ਹੈ, ਉਹ ਸਾਰੀ ਦੀ ਸਾਰੀ ਬ੍ਰੇਨ ਦੇ ਵਿੱਚ ਖੂਨ ਸਪਲਾਈ ਕਰ ਲਈ ਹੈ, ਭਾਵ ਇੰਨਾ ਜ਼ਿਆਦਾ ਖੂਨ ਉੱਪਰ ਜਾ ਰਿਹਾ ਆ ਕਿ ਬ੍ਰੇਨ ਨੂੰ ਆਕਸੀਜਨ ਦੀ ਸਪਲਾਈ ਨਾ ਕੱਢੇ। ਔਰ ਬ੍ਰੇਨ ਦੀ ਆਕਸੀਜਨ ਦੀ ਸਪਲਾਈ ਨਾ ਕੱਢੇਗੀ, ਜਿੰਨਾ ਵੀ ਬਾਲਣ ਹੋਏਗਾ ਉਹ ਬਲਦਾ ਰਹੇਗਾ, ਐਨਰਜੀ ਪੈਦਾ ਹੁੰਦੀ ਰਹੇਗੀ, ਕੰਮ ਕਾਰ ਸਾਰੇ ਹੁੰਦੇ ਰਹਿਣਗੇ। ਪਰ ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਇਸ ਤਰ੍ਹਾਂ ਦੇ ਅਨੌਕਸੀਆ ਦੀ ਗੱਲ ਕਰਦੇ ਹਾਂ ਵੀ ਬ੍ਰੇਨ ਨੂੰ ਹੀ ਆਕਸੀਜਨ ਨਹੀਂ ਮਿਲੀ, ਭਾਵੇਂ ਖੂਨ ਸਾਰਾ ਜਾਈ ਜਾ ਰਿਹਾ ਹੈ, ਉਹਦੇ ਚ ਇੰਨੀ ਕੁਆਂਟਿਟੀ ਆਕਸੀਜਨ ਦੀ ਹੈ ਨੀ, ਤੇ ਉਹਦਾ ਮਤਲਬ ਕੀ ਹੋਇਆ? ਸਾਡਾ ਮਾਈਟੋਕੋਂਡਰੀਆ ਜਿਹੜਾ ਹੈਗਾ ਸੈੱਲ ਦੇ ਅੰਦਰ ਉਹ ਨਾਰਮਲ ਨਹੀਂ, ਜਿਹਦੇ ਕਰਕੇ ਇਹ ਸਾਰੀ ਕਾਰਵਾਈ ਹੋਣੀ ਸੀ ਉਹ ਨਾਰਮਲ ਨਹੀਂ ਹੈਗੀ, ਜਿਹਦੇ ਕਰਕੇ ਐਸਾ ਹੋਇਆ। ਹੁਣ ਅਗਰ ਅਸੀਂ ਇੱਕ ਹੋਰ ਐਗਜ਼ਾਮਪਲ ਦਈਏ, ਸਾਡੀ ਮਾਸਪੇਸ਼ੀਆਂ ਦੀ ਤੇ ਗੱਲ ਹੋ ਗਈ ਵੀ ਮਾਸਪੇਸ਼ੀਆਂ ਜਿਹੜੀਆਂ ਵੀਕ ਹੋ ਗਈਆਂ, ਫਟੀਕ ਹੋਣੀ ਸ਼ੁਰੂ ਹੋ ਗਈ, ਥਕਾਵਟ ਹੋਣੀ ਸ਼ੁਰੂ ਹੋ ਗਈ,

0: ਟ੍ਰੇਨ ਦੀ ਗੱਲ ਅਸੀਂ ਕਰ ਲਈ ਹੈ, ਕੋਈ ਬੋਰਾ ਹੋ ਗਿਆ, ਪਤਾ ਨੀ ਲੱਗਿਆ ਯਾਰ ਮੈਂ ਕਿੱਥੇ ਹੈਗਾ ਜਾਂ ਮੈਂ ਘਰ ਨੂੰ ਚੱਲਿਆ ਸੀਗਾ, ਆ ਰੋਡ ਪਤਾ ਨੀ ਕਿਹੜੀ ਹੈ। ਇਸ ਤਰ੍ਹਾਂ ਦੇ ਆਮ ਤੌਰ ਦੇ ਭੁਲੇਖੇ ਪਏ ਨੇ, ਇਹ ਸਾਬਤ ਕਰਦੇ ਆ ਕਿ ਬ੍ਰੇਨ ਨੂੰ ਤੁਹਾਡੀ ਆਕਸੀਜਨ ਪੂਰੀ ਸਪਲਾਈ ਨਹੀਂ ਹੋ ਰਹੀ। ਇੱਕ ਤੁਸੀਂ ਹੋਰ ਬੋਲ ਕੇ ਨੋਟ ਕੀਤੀ ਹੋਣੀ ਹੈ, ਜਦ ਤੁਸੀਂ ਹਵਾਈ ਜਹਾਜ਼ ਤੇ ਜਾਂਦੇ ਹੋ ਨਾ, ਤੇ ਜਦੋਂ ਜਹਾਜ਼ ਉਤਰਨ ਲੱਗਦਾ ਹੈ, ਕਈ ਲੋਕਾਂ ਦੇ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ, ਸਿਰ ਫਟਣ ਲੱਗ ਜਾਂਦਾ। ਕਾਰਨ ਕੀ ਹੈ? ਗ੍ਰੈਵੀਟੇਸ਼ਨ ਦੇ ਕਾਰਨ। ਜਿਹੜਾ ਸੋਲਿਡ ਮਟੀਰੀਅਲ ਤੁਹਾਡਾ ਖੂਨ ਦਾ ਹੁੰਦਾ ਆ, ਉਹ ਸਾਰੇ ਦਾ ਸਾਰਾ ਹੇਠਾਂ ਬੈਠ ਜਾਂਦਾ, ਪੈਰਾਂ ਤੋਂ ਸੋਝ ਵੀ ਪੈ ਜਾਂਦੀ ਹੈ, ਬ੍ਰੇਨ ਦੇ ਵਿੱਚ ਆਕਸੀਜਨ ਘੱਟ ਜਾਂਦੀ ਹੈ, ਜਿਹਦੇ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਲੋਕ ਕਹਿੰਦੇ ਨੇ ਵੀ ਸਿਰ ਨੀਵਾ ਕਰਕੇ ਰਹੋ, ਸਿਰ ਨੀਵਾ ਤਾਂ ਕਿ ਜਿਹੜਾ ਖੂਨ ਉਹਦੇ ਚ ਆ ਰਿਹਾ ਉਹਦੀ ਗ੍ਰੈਵੀਟੇਸ਼ਨ ਦੇ ਮੁਤਾਬਕ ਉਨੀ ਕੁ ਆਕਸੀਜਨ ਉਹਦੇ ਚ ਰਹਿ ਜਾਵੇ ਕਿ ਥੋੜਾ ਤੁਹਾਨੂੰ ਆਰਾਮ ਮਿਲ ਜਾਵੇ। ਇਹ ਆਲਟਰਨੇਟਿਵ ਮੈਜਰਸ ਨੇ। ਸੋ ਮੈਂ ਇਹ ਤਾਂ ਦੱਸ ਰਿਹਾ ਤੁਹਾਨੂੰ ਕਿ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਸਾਰੇ ਸਿਮਟਮਸ ਜਿਹੜੇ ਨੇ ਲੈਕ ਆਫ ਆਕਸੀਜਨ ਦੇ ਨੇ। ਆਕਸੀਜਨ ਦੀ ਘਾਟ ਬ੍ਰੇਨ ਵਿੱਚ ਹੋਣ ਦੇ ਨਾਲ ਹੈਗੀ ਹੈ, ਕਿਉਂਕਿ ਸੈਡੀਮੈਂਟੇਸ਼ਨ ਦੇ ਕਰਕੇ ਸੋਲਿਡ ਮਟੀਰੀਅਲ ਜਿਹੜਾ, ਜਿਵੇਂ ਹੈਮੋਗਲੋਬਿਨ ਦੀ ਗੱਲ ਹੈਗੀ ਹੈ, ਤੇ ਹੈਮੋਗਲੋਬਿਨ ਨੇ ਆਕਸੀਜਨ ਕੈਰੀ ਕਰਨੀ ਹੈ, ਉਹ ਵਿਚਾਰਾ ਹੇਠਾਂ ਸੈਡੀਮੈਂਟੇਟ ਕਰ ਗਿਆ, ਬ੍ਰੇਨ ਦੇ ਵਿੱਚ ਇੰਨਾ ਰਹਿ ਨਹੀਂ ਰਿਹਾ, ਬ੍ਰੇਨ ਦੇ ਵਿੱਚ ਇੰਨੀ ਆਕਸੀਜਨ ਰਹਿ ਨਹੀਂ ਗਈ, ਜਿਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹ ਤਾਂ ਕਦੀ ਬ੍ਰੇਨ ਦੀ ਗੱਲ ਹੋ ਗਈ ਨਾ, ਉਸ ਤੋਂ ਇਲਾਵਾ ਵੀ ਤਾਂ ਹੈ ਨਾ, ਜਿਵੇਂ ਸਵਾਲੋਇੰਗ ਵਾਕਿੰਗ ਹੈ। ਆਮ ਤੌਰ ਤੇ ਜਦੋਂ ਤੁਹਾਨੂੰ ਆਕਸੀਜਨ ਹੀ ਹੈ ਨੀ, ਤੇ ਤੂੰ ਰਹਿ ਨੀ ਜਾ ਰਿਹਾ, ਭਲਾ ਮਾਨਸਾ ਯਾਰ ਉੱਠ, ਮੰਜੀ ਤੋਂ ਉੱਠ ਕੇ ਤੂੰ ਆਪਣੀ ਰੋਟੀ ਤੇ ਆ ਫੜ ਲਾ, ਆਪਣਾ ਫਲਾਣਾ ਨਹੀਂ, ਉੱਠਿਆ ਨੀ ਜਾਂਦਾ, ਹਿੰਮਤ ਜੀ ਨਹੀਂ ਹੈਗੀ ਪੈਂਦੀ ਕਿ ਮੈਂ ਜਾ ਕੇ ਫਲਾਣਾ ਕੰਮ ਕਰ ਰਿਹਾ ਆ, ਮੈਨੂੰ ਦਿਸਦਾ ਪਿਆ ਵੀ ਮੇਰਾ ਕੰਮ ਖਰਾਬ ਹੋ ਰਿਹਾ ਆ, ਮੇਰਾ ਕੱਟਾ ਵੱਛਾ ਕੋਈ ਖੁੱਲ ਗਿਆ, ਮੈਂ ਇਹਨੂੰ ਬੰਦ ਰਿਹਾ, ਮੇਰੇ ਚ ਹਿੰਮਤ ਨਹੀਂ ਹੋ ਰਹੀ ਤੋਂ ਮੈਂ ਕਰ ਲਵਾਂ। ਸੋ ਇਹ ਇਹੋ ਜਿਹੀਆਂ ਕੰਡੀਸ਼ਨਾਂ ਜਦੋਂ ਮਾਨਸਿਕ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਕੀ ਆ? ਤੁਹਾਡੇ ਸਰੀਰ ਦੇ ਵਿੱਚ ਲੋ ਐਨਰਜੀ ਹੈ। ਲੋ ਐਨਰਜੀ ਨੂੰ ਪ੍ਰੋਡਿਊਸ ਕਰਨ ਵਾਲਾ ਕਾਰਨ ਕਿੱਥੇ ਆ? ਮਾਈਟੋਕੋਂਡਰੀਆ। ਸੈੱਲ ਦੇ ਅੰਦਰ ਇੱਕ ਮਾਈਟੋਕੋਂਡਰੀਆ ਇਸ ਤਰ੍ਹਾਂ ਦਾ ਬਿਜਲੀ ਘਰ ਹੈ ਜਿਹੜਾ ਐਨਰਜੀ ਸਪਲਾਈ ਕਰਦਾ ਆ, ਜਿਹਦੇ ਕਰਕੇ ਬਾਕੀ ਸਾਰੇ ਕੰਮ ਭਾਵੇਂ ਠੀਕ ਠਾਕ ਹੋਣ ਪਰ ਉਹ ਕੰਮ ਨਹੀਂ ਕਰ ਰਹੇ, ਕੰਮ ਨਹੀਂ ਕਰ ਰਹੇ ਕਿਉਂਕਿ ਐਨਰਜੀ ਹੈ ਨਹੀਂ, ਮੋਟਰ ਚੱਲੀ ਨਹੀਂ ਕਿਉਂਕਿ ਬਿਜਲੀ ਨਹੀਂ ਆਈ, ਪਾਣੀ ਆ ਨਹੀਂ ਰਿਹਾ। ਸੋ ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਸਵਾਲ ਹੋਇਨ ਦੀ ਗੱਲ ਹੈ। ਤੁਸੀਂ ਚੀਜ਼ ਹਜਮ, ਕਈ ਵਾਰ ਤੁਸੀਂ ਵੇਖਿਆ ਹੋਣਾ ਖਾਂਦੇ ਖਾਂਦੇ ਪਲਚ ਜਾਂਦੇ ਹੋ, ਚੌਕਿੰਗ, ਹਾਲਾਂਕਿ ਮਸਕੂਲਰ ਗੱਲ ਹੈਗੀ ਹੈ, ਇਸ ਵੇਲੇ ਸਾਡੇ ਜਿਹੜੇ ਥਰੋਟ ਦੇ ਮਸਲਸ ਨੇ ਇਹ ਉਹਨਾਂ ਦੀ ਗੱਲ ਹੈਗੀ ਹੈ, ਪਰ ਇਹ ਹੈ ਕਿਹਦੇ ਕਰਕੇ? ਉਹਦੇ ਵਿੱਚ ਵੀ ਤਾਂ ਸੈੱਲ ਹੀ ਨੇ ਨਾ, ਉਹਦੇ ਵਿੱਚ ਵੀ ਤਾਂ ਸੈੱਲ ਨੇ, ਉਹਦੇ ਸੈੱਲਾਂ ਦੇ ਵਿੱਚ ਵੀ ਤਾਂ ਮਾਈਟੋਕੋਂਡਰੀਆ ਹੈ ਨਾ। ਭਾਵ ਕੀ ਹੈ? ਇਹ ਉਸ ਕਰਕੇ ਪੈਦਾ ਹੁੰਦੀ ਹੈ, ਚੌਕਿੰਗ ਵਗੈਰਾ ਜਾਂ ਇਰੈਗੂਲੈਰਿਟੀ ਵਗੈਰਾ ਜਾਂ ਸਪਾਸਟਿਕ ਸਿਮਟਮ, ਜਿਹਨੂੰ ਪੈਰਾਲਾਈਸਿਸ ਹੋ ਗਿਆ, ਟੈਂਪਰੇਰੀ ਤੌਰ ਤੇ ਯਾਰ ਕੰਮ ਹੀ ਨਹੀਂ ਕਰਦਾ, ਹਾਂਜੀ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਕਿਸੇ ਵੀ ਸਿਸਟਮ ਦੇ ਵਿੱਚ ਪੈਦਾ ਹੋ ਸਕਦੀਆਂ ਨੇ, ਤੇ ਜੇ ਫੂਡ ਵਾਲੀ ਪਾਈਪ ਦੇ ਵਿੱਚ ਪੈਦਾ ਹੁੰਦੀਆਂ ਨੇ ਤੇ ਫਿਰ ਬੰਦੇ ਨੂੰ ਪਲਚਣਾ ਸ਼ੁਰੂ ਹੋ ਜਾਂਦਾ ਹੈ, ਚੀਜ਼ ਅੰਦਰ ਨਿਗਾ ਨਹੀਂ ਸਕਦਾ, ਬੁਰਕੀ ਅੰਦਰ ਨਹੀਂ ਨਿਗਾ ਸਕਦਾ, ਵਾਕ ਕਰਨਾ ਚਾਹੁੰਦਾ ਹੈ ਪਰ ਯਾਰ ਵਾਕ ਕਰਨ ਨੂੰ ਮਨ ਨਹੀਂ ਕਰਦਾ, ਲੱਤਾਂ ਨਹੀਂ ਹਿਲਦੀਆਂ। ਇਸੇ ਤਰ੍ਹਾਂ ਹੀ ਜਿਹੜੀ ਮੈਂ ਬ੍ਰੇਨ ਦੀ ਗੱਲ ਕਰੀ ਸੀ, ਮੈਂ ਉਸ ਚ ਹੋਰ ਥੋੜਾ ਜਿਹਾ ਉਹਨੂੰ ਕਲੀਅਰ ਕਰ ਦਿਆਂ, ਜਿਵੇਂ ਡੈਮੈਂਸ਼ੀਆ ਵਗੈਰਾ ਮੈਂ ਗੱਲ ਕਰਿਆ ਨਾ, ਪਰ ਕੁਝ ਐਸੀਆਂ ਹੋਰ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਅਸੀਂ ਨਾ ਲੈ ਸਕਦੇ, ਕਿਉਂਕਿ ਅਸੀਂ ਹੁਣ ਕਈਆਂ ਚੀਜ਼ ਬਿਮਾਰੀਆਂ ਦੇ ਨਾਂ ਰੱਖ ਦਿੱਤੇ ਨੇ। ਕੁਝ ਇੱਕ ਗਰੁੱਪ ਸਿਮਟਮਸ ਨੂੰ ਨਾਂ ਲੈ ਕੇ ਨਾ ਅਸੀਂ ਉਹਨਾਂ ਦੇ ਅਲੱਗ ਅਲੱਗ ਨਾਂ ਰੱਖ ਦਿੱਤੇ ਨੇ, ਔਰ ਫਿਰ ਅਸੀਂ ਉਹਨਾਂ ਨਾਵਾਂ ਦੇ ਨਾਲ ਹੀ ਉਸ ਨੂੰ ਜਾਣਦੇ ਹਾਂ, ਪਰ ਪਿੱਛੇ ਕਹਾਣੀ ਕੀ ਆ? ਮਾਈਟੋਕੋਂਡਰੀਆ ਦੀ। ਅਸੀਂ ਕਹਿਣਾ ਕੀ ਆ? ਇਹਨੂੰ ਤਾਂ ਮਿਰਗੀ ਦੀ ਬਿਮਾਰੀ ਆ। ਹੁਣ ਮਿਰਗੀ ਕੈਸੀ ਬਿਮਾਰੀ ਆ ਜਿਹਦੇ ਪਿੱਛੇ ਕੋਈ ਕਾਰਨ, ਹਾਲਾਂਕਿ ਕੋਈ ਵੀ ਬਿਮਾਰੀ ਹੋਵੇ, ਜੇ ਕਨਵਲਸ਼ਨ ਜਿਹੜੇ ਨਾ ਦੌਰੇ ਪੈਣੇ, ਦੌਰੇ ਬੜੀ ਤਰ੍ਹਾਂ ਦੇ, ਇਹ ਤਰ੍ਹਾਂ ਦੇ ਨਹੀਂ ਹੈਗੇ, ਟੈਟਰਸ ਦੇ ਦੌਰੇ ਵੀ ਨੇ, ਹੋਰ ਤਰ੍ਹਾਂ ਦੇ ਵੀ, ਸਪਾਜ਼ਮਿਕ ਦੌਰੇ ਵੀ ਹੈਗੇ ਨੇ, ਐਪੀਲੈਪਸੀ ਦੇ ਦੌਰੇ ਵੀ ਨੇ, ਦੌਰੇ ਕਈ ਤਰ੍ਹਾਂ ਦੇ ਹੈਗੇ ਨੇ, ਪਰ ਮੈਂ ਗੱਲ ਕਰ ਰਿਹਾ ਹਾਂ ਐਪੀਲੈਪਸੀ ਦੀ, ਜਿਹਦੇ ਪਿੱਛੇ ਯਾਰ ਹੋਰ ਕੋਈ ਕਾਰਨ ਨਹੀਂ, ਇੱਕ ਤਾਂ ਕਨੈਕਸ਼ਨ ਹੀ ਡਿਸਕਨੈਕਟ ਹੋ ਗਿਆ, ਸਾਰਾ ਕੁਝ ਸਹੀ ਹੈ, ਤਾਰਾ ਦੂਰਾ ਸਹੀ ਨੇ, ਬਿਲਕੁਲ ਸਹੀ ਹੈ, ਲੇਕਿਨ ਕਨੈਕਸ਼ਨ ਇਕਦਮ ਡਿਸਕਨੈਕਟ ਹੋ ਗਿਆ, ਐਪੀਲੈਪਸੀ ਹੋ ਗਈ। ਸੋ ਐਪੀਲੈਪਸੀ ਵਰਗੀਆਂ ਬਿਮਾਰੀਆਂ ਜਦੋਂ ਹੁੰਦੀਆਂ ਨੇ ਉਹਦਾ ਮਤਲਬ ਕੀ ਹੁੰਦਾ ਕਿ ਮਾਈਟੋਕੋਂਡਰੀਆ ਦੇ ਵਿੱਚੋਂ ਸਪਲਾਈ ਰੈਗੂਲਰਿਟੀ ਮੇਨਟੇਨ ਨਹੀਂ ਹੋ ਰਹੀ, ਮਾਈਟੋਕੋਂਡਰੀਆ ਦੇ ਵਿੱਚ ਡਿਫੈਕਟ ਪੈ ਗਏ ਹਨ ਜਿਸ ਕਰਕੇ ਐਸਾ ਹੋ ਰਿਹਾ, ਉਸ ਦਾ ਸਟ੍ਰੋਕ ਹੋ ਗਿਆ ਜੀ, ਸਾਰਾ ਕੁਝ ਠੀਕ ਠਾਕ ਸੀ, ਚੱਲੀ ਜਾ ਰਿਹਾ ਸੀ, ਫਸਟ ਕਲਾਸ ਸੀ, ਸਡਨ ਉਹਨੇ ਕੰਮ ਕਾਰ ਕਰਕੇ ਆਇਆ ਬਾਹਰੋਂ ਠੀਕ ਠਾਕ ਮੰਜੇ ਤੇ ਬੈਠਾ ਸੀਗਾ, ਉਹ ਇਕਦਮ ਹੀ ਬੇਹੋਸ਼ ਹੋ ਗਿਆ ਹੈਗਾ, ਹਾਂਜੀ। ਸੋ ਜਦੋਂ ਇਹੋ ਜਿਹੀਆਂ ਕੰਡੀਸ਼ਨ ਆਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਆ ਕਿ ਉਸ ਵੇਲੇ ਉਸ ਮਾਈਟੋਕੋਂਡਰੀਆ ਦੇ ਵਿੱਚੋਂ ਸੈੱਲਾਂ ਦੇ ਵਿੱਚੋਂ ਸਪਲਾਈ ਨਹੀਂ ਹੋ ਰਹੀ, ਔਰ ਉਹ ਸਪਲਾਈ ਤਾਂ ਹੋਣੀ ਜਿਹਨੂੰ ਆਕਸੀਜਨ ਪੂਰੀ ਮਿਲੂਗੀ, ਜੇ ਇਹਨੂੰ ਆਕਸੀਜਨ ਪੂਰੀ ਨਹੀਂ ਮਿਲੀ, ਇਹ ਸਪਲਾਈ ਨਹੀਂ ਪੂਰੀ ਕਰ ਲਿਆ, ਤੇ ਸਾਰੇ ਪਾਸੇ ਹਨੇਰਾ ਹੋ ਗਿਆ, ਸਾਰਾ ਕੰਮ ਇਸ ਤਰ੍ਹਾਂ ਹੋ ਗਿਆ, ਔਰ ਜਿਹਦੇ ਕਰਕੇ ਕਈ ਵਾਰ ਐਪੀਲੈਪਸੀ ਵਰਗੀਆਂ, ਕਈ ਵਾਰ ਸਟ੍ਰੋਕ ਵਰਗੀਆਂ ਤੇ ਕਈ ਵਾਰ ਜਨਰਲ ਸੀਜ਼ਰ, ਹੁਕਮੇ ਸੀਜ਼ਰ ਜਿਹਨੂੰ ਅਸੀਂ ਕਨਵਲਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਦੌਰੇ ਵੀ ਕਹਿੰਦੇ ਹਾਂ, ਦੌਰੇ ਪੈਣੇ, ਸੀਜ਼ਰ, ਕਨਵਲਸ਼ਨਸ, ਦੌਰੇ, ਐਪੀਲੈਪਸੀ, ਇਹ ਆਮ ਤੌਰ ਤੇ ਆਪਸ ਮਿਲਦੀਆਂ ਜੁਲਦੀਆਂ ਜਿਹੀਆਂ ਗੱਲਾਂ ਹਨ, ਪਰ ਸਾਰੀਆਂ ਦੇ ਡਾਇਗਨੋਸਿਸ ਵਾਸਤੇ, ਸਾਰੀਆਂ ਨੂੰ ਡਿਫਰੈਂਸ਼ੀਏਟ ਕਰਨ ਵਾਸਤੇ, ਇਹ ਐਪੀਲੈਪਸੀ ਹੈ ਜਾਂ ਇਹ ਟੈਟਸ ਵਰਗਾ ਦੌਰਾ ਹੈ ਜਾਂ ਕੁਛ ਹੋਰ ਹੈਗਾ ਆ, ਅੱਜ ਕੱਲ ਸਾਡੇ ਕੋਲ ਇਹ ਸਾਰਿਆਂ ਦੇ ਗਰੁੱਪ ਦੇ ਸਿਮਟਮਸ ਬਣੇ ਨੇ। ਐਪੀਲੈਪਸੀ ਅਸੀਂ ਉਦੋਂ ਕਹਿੰਦੇ ਜਦੋਂ ਸਾਨੂੰ ਹੋਰ ਸਾਰਾ ਕੁਝ ਵੇਖ ਰਿਹਾ ਯਾਰ, ਹੋਰ ਫਰਕ ਤਾਂ ਕੋਈ ਨੀ ਲੱਗਦਾ, ਕਿਤੇ ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਕਨੈਕਸ਼ਨ ਹੀ ਡਿਸਕਨੈਕਟ ਹੋ ਜਾਂਦਾ ਹੈ, ਜਿਸ ਕਰਕੇ ਬੰਦਾ ਇਕਦਮ ਜਿਹੜਾ ਸਾਰਾ ਸਿਸਟਮ ਹੀ ਉਹਦਾ ਇਕਦਮ ਫੇਲ ਹੋ ਜਾਂਦਾ, ਜਿਹਨੂੰ ਅਸੀਂ ਐਪੀਲੈਪਸੀ ਕਹਿੰਦੇ ਹੈਗੇ। ਔਰ ਇਹ ਕਿਉਂ ਹੋਇਆ? ਹੋਇਆ ਪਾਵਰ ਹਾਊਸ ਤੋਂ, ਹੋਇਆ ਮਾਈਟੋਕੋਂਡਰੀਆ ਦੇ ਕਰਕੇ। ਔਰ ਇਸੇ ਤਰ੍ਹਾਂ ਹੀ ਭਾਈ ਯਾਰ, ਇਕਦਮ ਪਤਾ ਨੀ ਕਿਉਂ ਗਿਆ, ਮੇਰਾ ਕੰਨ ਸੁਣਦਾ ਹੀ ਨੀਗਾ, ਇਕਦਮ ਠੀਕ ਠਾਕ ਸੀਗਾ, ਪਰ ਹੁਣ ਮੈਨੂੰ ਕੰਨ। ਆਮ ਤੌਰ ਤੇ ਇਹੋ ਜਿਹੀ ਕੰਡੀਸ਼ਨ ਜਦੋਂ ਤੁਸੀਂ ਜਹਾਜ਼ ਤੋਂ ਉਤਰਦੇ ਹੋ, ਜਦੋਂ ਤੁਸੀਂ ਹਾਈਟ ਤੇ ਜਾਂਦੇ ਹੋ, ਟਰੱਕਾਂ ਵਾਲੇ ਮੇਰੇ ਲਈ ਸੁਣ ਰਹੇ ਹੋਣਗੇ, ਕਈ ਹਾਈਟ ਤੇ ਜਾਂਦੇ ਹੋ, ਉਸ ਵੇਲੇ ਟਰੱਕਾਂ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਮਹਿਸੂਸ ਹੁੰਦੀ ਹੈ, ਹੀਅਰਿੰਗ ਲਾਸ ਵਰਗੀ, ਜਾਂ ਸਟੋਪੇਜ ਸੈਂਸੇਸ਼ਨ, ਕੰਨਾਂ ਦੇ ਵਿੱਚ ਸਟੋਪੇਜ ਸੈਂਸੇਸ਼ਨ ਹੋ ਜਾਣਾ। ਉਹਦੇ ਪਿੱਛੇ ਕਹਾਣੀ ਇਹੀ ਹੁੰਦੀ ਆ ਕਿ ਆਹ ਜਿਹੜਾ ਮਾਈਟੋਕੋਂਡਰੀਆ ਤੁਹਾਡੇ ਸੈੱਲ ਦੇ ਵਿੱਚ ਹੁੰਦਾ ਆ, ਟ੍ਰਿਲੀਅਨ ਸੈੱਲ ਨੇ, ਹਰੇਕ ਸੈੱਲ ਚ ਮਾਈਟੋਕੋਂਡਰੀਆ, ਹਰੇਕ ਸੈੱਲ ਚ ਬਿਜਲੀ ਘਰ ਹੈਗਾ, ਹਰੇਕ ਸੈੱਲ ਉਹ ਬਿਜਲੀ ਦੇ ਵਿੱਚ ਘਰ ਉਸਨੂੰ ਰੈਗੂਲੇਟ ਕਰਦਾ, ਉਹਦੇ ਅੰਦਰ ਜੋ ਵੀ ਕੁਛ ਹੈਗਾ ਉਹਨਾਂ ਸਾਰੇ ਨੂੰ ਚਲਾਉਣ ਦਾ ਕੰਮ ਕਰਦਾ, ਪਰ ਵਿਚਾਰਾ ਕਨੈਕਸ਼ਨ ਹੀ ਫੇਲ ਹੋ ਗਿਆ। ਔਰ ਉਸ ਕਨੈਕਸ਼ਨ ਫੇਲ ਹੋਣ ਦੇ ਕਰਕੇ ਇਹ ਟਰੱਕਾਂ ਵਾਲੇ ਵੀਰਾਂ ਨੂੰ ਵੀ ਮਹਿਸੂਸ ਹੁੰਦੀ ਗੱਲ, ਜਦੋਂ ਅਸੀਂ ਲੋਕ ਜਹਾਜ਼ ਤੋਂ ਉਤਰ ਕੇ ਹੇਠਾਂ ਆਉਂਦੇ ਹਾਂ, ਉਸ ਵੇਲੇ ਸਾਨੂੰ ਵੀ ਇਹ ਹੁੰਦੀ ਹੈ ਗੱਲ, ਹਾਈਟ ਦੇ ਉੱਪਰ ਜਾ ਕੇ ਵੀ ਇਹ ਗੱਲ ਹੁੰਦੀ ਹੈ, ਹੀਅਰਿੰਗ ਲਾਸ। ਔਰ ਕਈ ਵਾਰ ਹੀਅਰਿੰਗ ਲਾਸ ਦੇ ਨਾਲ ਨਾਲ ਅੱਖਾਂ ਦੇ ਵਿੱਚ ਧੁੰਦਲਾਪਣ ਵੀ ਹੁੰਦਾ ਆ, ਜਿਹੜਾ ਕਿ ਆਮ ਤੌਰ ਤੇ ਅਸੀਂ ਵੇਖਦੇ ਹਾਂ ਨਾ, ਡਾਇਬੈਟਿਕਸ ਲੋਕਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ, ਗਲੂਕੋਮਾ, ਔਰ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਅਗਰ ਲੰਬੇ ਸਮੇਂ ਤੱਕ ਕੋਈ ਗੱਲ ਹੋ ਜਾਵੇ, ਜਾਂ ਕਿਸੇ ਦਾ ਜਿਹੜੇ ਪੈਂਕਰੀਏਟਿਕ ਸੈੱਲ ਨੇ ਉਹਨਾਂ ਦਾ ਇਹ ਮਾਈਟੋਕੋਂਡਰੀਆ ਵਾਲਾ ਕੰਮ ਸਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਲੋਕਾਂ ਨੂੰ ਡਾਇਬਟੀਜ਼ ਹੋ ਗਈ ਹੈ, ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆ ਜਾਓ ਵੀ ਯਾਰ, ਇਹਨੂੰ ਲੱਭਿਆ ਕਿਵੇਂ ਜਾਵੇ? ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਹੈ ਇਹ ਬਿਜਲੀ ਘਰ, ਬਿਜਲੀ ਘਰ ਦੀ ਸਪਲਾਈ ਨਾ ਹੋਈ, ਤੇ ਆ ਇਹੋ ਜਿਹੀਆਂ ਅਲਾਮਤਾਂ ਸਾਡੇ ਸਾਹਮਣੇ ਆ ਜਾਣਗੀਆਂ। ਔਰ ਇਹਨਾਂ ਅਲਾਮਤਾਂ ਦਾ ਹੁਣ ਅਸੀਂ ਇਸ ਬੰਦੇ ਨੂੰ ਲੱਭਿਆ ਕਿੱਥੋਂ, ਜਿਵੇਂ ਪਤਾ ਕਰੀਏ ਵੀ ਸੈੱਲ ਦੇ ਵਿੱਚ ਕਿੱਥੇ? ਹੁਣ ਅੱਜ ਕੱਲ ਅਸੀਂ ਆਮ ਤੌਰ ਤੇ ਸੈੱਲ ਤੱਕ ਤੇ ਪਹੁੰਚ ਹੀ ਗਏ ਹਾਂ ਨਾ, ਸੈੱਲ ਨੂੰ ਅਸੀਂ ਮਾਈਕਰੋਸਕੋਪ ਚ ਵੇਖ ਕੇ, ਉਹਦੇ ਸਟਰਕਚਰ ਨੂੰ ਵੇਖ ਕੇ, ਉਹਦੇ ਅੰਦਰ ਕੀ ਹੈਗਾ ਆ, ਉਹਦੀ ਸ਼ਨਾਖਤ ਕਰਨ ਯੋਗ ਹੋ ਗਏ ਨਾ। ਇਸੇ ਕਰਕੇ ਮੈਡੀਕਲ ਸਾਇੰਸ ਪਿਛਾਂ ਨੂੰ ਜਾ ਰਹੀ, ਬਰੀਕੀ ਵੱਲ ਜਾ ਰਹੀ, ਸਰੀਰ ਤੋਂ ਬਰੀਕੀ ਵਾਲੇ ਪਾਸੇ ਜਾ ਰਹੀ ਹੈ, ਸਰੀਰ ਤੋਂ ਹਾਈਪੋਥੈਸਿਸ ਵਾਲੇ ਪਾਸੇ ਜਾ ਰਹੀ ਹੈ, ਪਰ ਹਜੇ ਫਿਜ਼ੀਕਲ ਆ, ਹਜੇ ਫਿਜ਼ੀਕਲ ਹੈਗੀ ਆ, ਤੇ ਫਿਜ਼ੀਕਲ ਦੀ ਸ਼ਨਾਖਤ ਆਪਾਂ ਤੁਹਾਡੇ ਸਾਹਮਣੇ ਕਰਕੇ ਰੱਖ ਰਹੇ ਹਾਂ, ਤੇ ਫੇਰ ਭਾਈ ਲੱਭਣਾ ਪਊਗਾ ਇਹ ਜਿਹੜਾ ਮਾਈਟੋਕੋਂਡਰੀਆ ਹੈ ਇਹ ਹੈ ਕੀ। ਇਹ ਇੱਕ ਤਰ੍ਹਾਂ ਦੇ ਰੈਡ ਲਾਲ ਕਲਰ ਦੇ ਸ਼ੇਪ ਹੈਗੀ ਹੈ, ਜਿਵੇਂ ਡੰਡੇ ਹੁੰਦੇ ਨੇ ਛੋਟੇ ਛੋਟੇ ਕਣ ਜਿਹੜੇ ਨੇ ਇਹ ਲਾਲ ਰੰਗ ਦੇ ਹੁੰਦੇ ਨੇ, ਔਰ ਇਹ ਉਹਦੇ ਉਸ ਏਰੀਏ ਦੇ ਵਿੱਚ ਥਾਂ ਥਾਂ ਤੇ ਖਿਲਰੇ ਹੁੰਦੇ ਨੇ, ਜਿਵੇਂ ਕੋਈ ਅਲੱਗ ਅਲੱਗ ਥਾਵਾਂ ਤੇ ਸਾਡੇ ਬਲਬ ਨਹੀਂ ਚੱਲਦੇ ਹੁੰਦੇ, ਕਨੈਕਸ਼ਨ ਤੇ ਉੱਥੇ ਹੀ ਆ ਰਿਹਾ। ਪਰ ਇਸੇ ਤਰ੍ਹਾਂ ਦੀਆਂ ਲਾਲ ਰੰਗ ਦੀਆਂ ਚਮਕਦੀਆਂ ਹੋਈਆਂ ਚੀਜ਼ਾਂ, ਇਹਨਾਂ ਨੂੰ ਅਸੀਂ ਮਾਈਟੋਕੋਂਡਰੀਆ ਕਹਿੰਦੇ ਹਾਂ, ਧਾਗਿਆਂ ਵਰਗੇ, ਥਰੈਡ ਵਰਗੇ ਹੋ ਸਕਦੇ ਹੁੰਦੇ, ਜਾਂ ਪੰਜਾਬ ਵਧੀਆ ਸਹੀ ਸਹੀ ਐਗਜ਼ਾਮਪਲ ਇਹਦੀ, ਸਾਡੀਆਂ ਟਿਊਬਾਂ ਹੈਗੀਆਂ ਨਾ, ਲਾਈਟ ਕਰਨ ਵਾਲੀਆਂ ਟਿਊਬਾਂ ਹੁੰਦੀਆਂ ਨਾ, ਲੰਬੀਆਂ ਨੇ ਨਾ, ਕਿਉਂਕਿ ਇਹ ਲੰਬੇ ਹੁੰਦੇ ਨੇ, ਲੰਬੇ ਹੁੰਦੇ ਨੇ, ਪਰ ਰੰਗ ਇਹਦਾ ਉਹਦੇ ਵਿੱਚ ਰੈਡ ਕਲਰ ਹੁੰਦਾ, ਸਾਨੂੰ ਜੋ ਦਿਖਾਈ ਦਿੰਦਾ ਹੈ ਨਾ ਮਾਈਕਰੋਸਕੋਪ ਚ ਰੈਡ ਕਲਰ ਦਾ ਹੁੰਦਾ, ਤੇ ਜਦੋਂ ਇਸ ਨੂੰ ਹੋਰ ਬਰੀਕੀ ਨਾਲ ਹੋਰ ਮਾਈਕਰੋਸਕੋਪ ਨੂੰ ਅਸੀਂ ਕਲੋਜ਼ ਕਰਦੇ ਹਾਂ ਤੇ ਸਾਨੂੰ ਲੱਗਦਾ ਇਹਦੇ ਵੀ ਦੋ ਲੇਅਰ ਨੇ, ਇੱਕ ਇਨਰ ਲੇਅਰ ਆ, ਇੱਕ ਆਊਟਰ ਲੇਅਰ ਆ, ਔਰ ਇਨਰ ਲੇਅਰ ਦੇ ਆਊਟਰ ਲੇਅਰ ਦੇ ਵਿੱਚੋਂ ਜਿਵੇਂ ਕੋਈ ਚੀਜ਼ ਕਿਰਨਾਂ ਬਾਹਰ ਨੂੰ ਫੁੱਟ ਰਹੀਆਂ ਨੇ ਰੈਡ ਕਲਰ ਦੀਆਂ, ਉਹ ਰੈਡ ਕਲਰ ਦੀਆਂ ਕਿਰਨਾਂ ਇਹਦੇ ਵਿੱਚੋਂ ਫੁੱਟਦੀਆਂ ਸਾਨੂੰ ਦਿਖਾਈ ਦਿੰਦੀਆਂ ਨੇ, ਤੇ ਅਸੀਂ ਰਿਕੋਗਨਾਈਜ਼ ਕਰ ਲੈਂਦੇ ਹਾਂ ਵੀ ਭਾਈ ਆਹ ਜਿਹੜਾ ਮਾਈਟੋਕੋਂਡਰੀਆ ਹੈ। ਔਰ ਉਸ ਮਾਈਟੋਕੋਂਡਰੀਆ ਦੀ ਇੱਕ ਨਾਰਮਲ ਸ਼ੇਪ ਮੈਂ ਤੁਹਾਨੂੰ ਦੱਸ ਦਿੱਤੀ ਰਾਡ ਵਰਗੀ ਹੈ, ਲੇਕਿਨ ਜੇ ਇਹ ਨਾਰਮਲ ਰਾਡ ਵਰਗੀ ਸਾਨੂੰ ਦਿਖਾਈ ਨਹੀਂ ਦੇ ਰਹੀ, ਵਿੰਗੀ ਟੇਢੀ ਦਿਖਾਈ ਦੇ ਰਹੀ ਹੈ, ਛੋਟੀ ਦਿਖਾਈ ਦੇ ਰਹੀ ਹੈ, ਸਾਈਜ਼ ਡਿਫਰੈਂਟ ਦਿਖਾਈ ਦੇ ਰਿਹਾ, ਤਾਂ ਉਹਦਾ ਮਤਲਬ ਹੈ ਵੀ ਉਹਦੇ ਵਿੱਚ ਕੋਈ ਨੁਕਸ ਹੈ, ਔਰ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਮੈਂ ਨਾਂ ਤੁਹਾਡੇ ਸਾਹਮਣੇ ਲੈ ਦਿੱਤਾ, ਜਿਹਨੂੰ ਅਸੀਂ ਅਟੈਕਸੀਆ ਕਹਿੰਦੇ ਹਾਂ। ਪਹਿਲੀ ਗੱਲ ਅਟੈਕਸੀਆ, ਇਨਕੋਆਰਡੀਨੇਸ਼ਨ, ਅਟੈਕਸੀਆ ਹੁੰਦਾ ਵੀ ਯਾਰ ਮੈਂ ਉੱਠ ਕੇ ਮੰਜੇ ਤੋਂ ਤੁਰਨ ਲੱਗਿਆ ਸੀ, ਮੇਰੀ ਲੱਤ ਹੀ ਨਹੀਂ ਕੰਮ ਕਰਦੀ, ਤੁਰ ਹੀ ਨਹੀਂ ਸਕਦਾ, ਇਹੋ ਜਿਹੀਆਂ ਗੱਲਾਂ ਮੈਂ ਸੱਜੇ ਪਾਸੇ ਜਾਣਾ ਚਾਹੁੰਦਾ, ਮੈਂ ਮੁੜ ਹੀ ਨਹੀਂ ਸਕਦਾ। ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੀਆਂ, ਬਹੁਤ ਸਾਰੀਆਂ ਹੋਰ ਜਿਸ ਤਰ੍ਹਾਂ ਅਲਾਮਤਾਂ ਹੈਗੀਆਂ ਨੇ, ਸੈਕਸੁਅਲ ਸੰਬੰਧਿਤ ਜਿਹੜੀਆਂ ਸੁਪਰੈਸ਼ਨ ਹੋ ਜਾਂਦੇ ਨੇ, ਉਹਨਾਂ ਦੇ ਕਰਕੇ ਹੋਣ ਵਾਲੀਆਂ ਬਿਮਾਰੀਆਂ ਜਿਹੜੀਆਂ ਹੈ ਕਿ ਆਏਗਾ, ਅੱਗੇ ਆਏਗਾ ਸਮਾਂ, ਮੈਂ ਉਹਦੇ ਬਾਰੇ ਵੀ ਦੱਸਾਂਗਾ। ਆਰਥਿਕ ਸੁਜਾਗ ਵਗੈਰਾ ਆਮ ਤੌਰ ਤੇ ਅਖੀਰ ਦੇ ਵਿੱਚ ਜਿਹੜੇ ਸਿਮਟਮ ਪੈਦਾ ਹੁੰਦੇ ਨੇ ਉਹ ਅਟੈਕਸੀਆ ਵਰਗੇ ਸਿਮਟਮ ਪੈਦਾ ਹੁੰਦੇ ਨੇ। ਔਰ ਕੀ ਹੈ, ਤੁਰਨਾ ਚਾਹੁੰਦੇ ਹੋ, ਲਾਤੀ ਨਹੀਂ ਹਿੱਲ ਰਹੀ, ਸੱਜੇ ਪਾਸੇ ਮੁੜਨਾ ਚਾਹੁੰਦੇ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਬੜੀ ਅਜੀਬ ਗੱਲ ਆ। ਅਟੈਕਸੀਆ ਵਗੈਰਾ ਦੀ ਕੰਡੀਸ਼ਨ ਚ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਨੇ, ਤੁਸੀਂ ਸਿੱਧੇ ਤੇ ਤੁਰੇ ਜਾ ਰਹੇ ਹੋ ਠੀਕ ਹੈ, ਪਰ ਤੁਹਾਨੂੰ ਹੈਗਾ ਯਾਰ ਸੱਜੇ ਪਾਸੇ ਮੁੜਿਆ, ਤੁਸੀਂ ਸੱਜੇ ਪਾਸੇ ਨਹੀਂ ਮੁੜ ਸਕਦੇ, ਅਜੀਬ ਲੱਗਦਾ ਨਾ ਇਸ ਤਰ੍ਹਾਂ ਦਾ। ਇਹੋ ਜਿਹੀਆਂ ਕੰਡੀਸ਼ਨ ਅਟੈਕਸੀਆ ਵਗੈਰਾ ਦੀਆਂ ਜਿਹੜੀਆਂ ਆਮ ਤੌਰ ਤੇ ਇਹਦੇ ਵਿੱਚ, ਹਾਲਾਂਕਿ ਇਨਕੋਆਰਡੀਨੇਸ਼ਨ ਅਸੀਂ ਪਰਕਿੰਸਨ ਚ ਵੀ ਕਿਹਾ ਸੀਗਾ, ਪਰਕਿੰਸਨ ਨੂੰ ਗੱਲ ਕਰਦਿਆਂ, ਹਾਲਾਂਕਿ ਇਹਦੇ ਜੀ ਪਰਕਿੰਸਨ ਪੈਦਾ ਹੁੰਦੀ ਹੈ, ਪਰਕਿੰਸਨ ਦੇ ਵਿੱਚ ਅਸੀਂ ਇਹ ਕਿਹਾ ਸੀਗਾ ਕਿ ਇਨਕੋਆਰਡੀਨੇਸ਼ਨ ਮਾਇੰਡ ਐਂਡ ਬਾਡੀ ਦਾ ਇਨਕੋਆਰਡੀਨੇਸ਼ਨ ਹੈਗਾ ਆ। ਬਾਪੂ ਆ ਚਾਹ ਦਾ ਕੱਪ ਰੱਖਦਾ ਤੇਰਾ, ਤੂੰ ਲੈ ਲਈ, ਤੇ ਬਾਪੂ ਦੇ ਵਿਚਾਰਾ ਚਾਹ ਦਾ ਕੱਪ ਫੜਨ ਲੱਗਦਾ ਤੇ ਉਹਦਾ ਹੱਥ ਵੱਜ ਜਾਂਦਾ ਉਹਨੂੰ, ਉਹ ਚਾਹੁੰਦਾ ਵੀ ਮੈਂ ਕੱਪ ਨੂੰ ਸਹੀ ਥਾਂ ਤੋਂ ਫੜਾਂ ਤੇ ਪੀ ਲਾਂ, ਲੇਕਿਨ ਉਹਦਾ ਹੱਥ, ਉਹਦਾ ਕੰਟਰੋਲ ਦਿਮਾਗ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ, ਕੱਪ ਨੂੰ ਵੱਜਦਾ ਔਰ ਚਾਹ ਡੁੱਲ ਜਾਂਦੀ ਹੈ, ਸਬਜ਼ੀ ਡੁੱਲ ਜਾਂਦੀ, ਐਸਾ ਕੁਛ ਹੋ ਜਾਂਦਾ ਹੈਗਾ। ਇਹਨੂੰ ਅਸੀਂ ਇਨਕੋਆਰਡੀਨੇਸ਼ਨ ਕਹਿੰਦੇ ਹਾਂ, ਔਰ ਮੈਡੀਕਲ ਬਿਮਾਰੀਆਂ ਦੇ ਤੌਰ ਤੇ ਅਸੀਂ ਕਹਿੰਦੇ ਹਾਂ ਪਰਕਿੰਸਨ। ਪਰਕਿੰਸਨ ਵਰਗੀਆਂ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਲਜ਼ਾਈਮਰ ਮਾਨਸਿਕ ਸਥਿਤੀ ਸੀਗੀ, ਪਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਔਰ ਇਸੇ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਹੈ ਅਟੈਕਸੀਆ। ਪਰ ਅਟੈਕਸੀਆ ਚ ਮੈਂ ਗੱਲ ਕੀ ਕਹਿ ਰਿਹਾ ਹਾਂ ਕਿ ਤੁਸੀਂ ਸਿੱਧੇ ਤੁਰੇ ਜਾ ਰਹੇ ਹੋ, ਤੁਹਾਨੂੰ ਕਿਹਾ ਯਾਰ ਸੱਜੇ ਪਾਸੇ ਮੁੜ ਜਾ, ਆ ਸੱਜੇ ਪਾਸੇ ਫਲਾਣੀ ਚੀਜ਼ ਪਈ ਫੜੀ, ਉਹ ਸੱਜੇ ਪਾਸੇ ਮੁੜ ਨਹੀਂ ਸਕਦਾ, ਬੜੀ ਅਜੀਬ ਕੰਡੀਸ਼ਨ ਹੁੰਦੀ ਹੈ। ਅਰੇ ਪੈਦਾ ਕਿਉਂ ਹੁੰਦੀ ਹੈ, ਮਾਈਟੋਕੋਂਡਰੀਆ, ਮੈਨੂੰ ਰਾਹ ਦਿਸੂਗਾ ਤੇ ਮੈਂ ਜਾਊਂਗਾ ਨਾ, ਅੰਦਰੋਂ ਬ੍ਰੇਨ ਨੂੰ ਰਾਹ ਦਿਸੂਗਾ ਤੇ ਜਾਊਗਾ, ਲੇਕਿਨ ਉਹਦਾ ਇਨਕੋਆਰਡੀਨੇਸ਼ਨ ਮਸਲ ਦਾ ਵੀ ਨਾਲ ਆ ਗਿਆ ਹੈਗਾ, ਜਿਸ ਕਰਕੇ ਸੱਜੇ ਪਾਸੇ ਨਹੀਂ ਮੁੜ ਸਕਦਾ, ਲੱਗਦਾ ਹੋਊਗਾ ਬੜਾ ਅਜੀਬ। ਲੇਕਿਨ ਇਹ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਆਮ ਤੌਰ ਤੇ ਸਾਡੇ ਜੈਨੇਟਿਕ ਕਰੈਕਟਰ ਦੇ ਨਾਲ ਜੁੜੀਆਂ ਹੋਈਆਂ ਨੇ, ਔਰ ਜਿਹਦੇ ਪਿੱਛੇ ਕਹਾਣੀ, ਜਦੋਂ ਸਾਡਾ ਮਾਈਟੋਕੋਂਡਰੀਆ ਨਾਰਮਲ ਨਾ ਹੋਵੇ, ਰੈੱਡ ਇਹਦੀ ਸ਼ੇਪ ਆ, ਰੋਡ ਵਰਗਾ ਹੁੰਦਾ ਆ, ਥਾਂ ਥਾਂ ਤੇ ਚਮਕਦੀਆਂ ਥਾਵਾਂ ਸਾਨੂੰ ਚੀਜ਼ਾਂ ਉਹਦੇ ਵਿੱਚ ਦਿਖਾਈ ਦਿੰਦੀਆਂ ਨੇ, ਜੇ ਇਹ ਸਹੀ ਨਾ ਹੋਵੇ ਤੇ ਇਹਦੇ ਕਰਕੇ ਇੰਨੀਆਂ ਸਾਰੀਆਂ ਮਸਲ ਟ੍ਰਾਫੀ ਹੋ ਜਾਂਦੀ ਹੈ, ਕੋਈ ਬੁਰਕੀ ਨਹੀਂ ਆਉਣ ਚ ਦਿੱਕਤ ਹੋ ਜਾਂਦੀ ਹੈ, ਜਾਂ ਜਿਹੜੀ ਐਪੀਲੈਪਸੀ ਮਿਰਗੀ ਵਰਗੀਆਂ, ਜਾਂ ਇਸ ਤਰ੍ਹਾਂ ਸਟ੍ਰੋਕ ਵਗੈਰਾ, ਜਾਂ ਸੀਜ਼ਨ ਜਿਹੜੇ ਦੌਰੇ ਪੈਣੇ, ਇਹੋ ਜਿਹੀਆਂ ਬਿਮਾਰੀਆਂ ਹੋ ਸਕਦੀਆਂ ਨੇ, ਜਾਂ ਚੱਲਦਿਆਂ ਚੱਲਦਿਆਂ ਸਹੀ ਡਾਇਰੈਕਸ਼ਨ ਨਾ ਲੈ ਸਕਣੀ, ਜਾਂ ਦਿਮਾਗ ਦਾ ਬੋਝਲ ਪਣ, ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਪਹੁੰਚ ਗਿਆ ਹਾਂ, ਯਾਰ ਮੈਂ ਕਿੱਧਰ ਨੂੰ ਜਾਣਾ ਹੈਗਾ ਆ, ਕਿਹੜੀ ਰੋਡ ਆ ਗਈ ਹੈ, ਇਹ ਭੁਲੇਖੇ ਪੈਣੇ, ਇਹ ਆਮ ਤੌਰ ਤੇ ਕੇਸ, ਸਿੱਧੀ ਜੀ ਗੱਲ ਹੈ, ਜੇ ਲਾਈਟ ਨਹੀਂ ਹੈ ਤੇ ਕਿੱਧਰ ਜਾਓਗੇ। ਸੋ ਮਤਲਬ ਮਾਈਟੋਕੋਂਡਰੀਆ ਜਿਹੜਾ ਆ, ਮੈਂ ਤੁਹਾਨੂੰ ਸਮਝਾਵਾਂ ਵੀ ਇਹ ਲਾਈਟ ਵਾਲਾ ਕੰਮ ਕਰਦਾ, ਹੁਣ ਫੰਕਸ਼ਨ ਪਤਾ ਲੱਗ ਹੀ ਗਿਆ ਹੁਣ, ਫਿਰ ਵੀ ਮੈਂ ਦੱਸ ਦਿਆਂ, ਇਹਦੇ ਫੰਕਸ਼ਨ ਦੇ ਵਿੱਚ ਹੈ, ਇਟ ਪ੍ਰੋਡਿਊਸ ਐਨਰਜੀ, ਐਨਰਜੀ ਪ੍ਰੋਡਿਊਸ ਕਰਨ ਦਾ ਸਾਰਾ ਕੰਮ, ਸਾਰੀ ਜ਼ਿੰਮੇਵਾਰੀ ਇਸ ਮਾਈਟੋਕੋਂਡਰੀਆ ਦੇ ਰੋਡ ਵਰਗੇ ਸਟਰਕਚਰ ਥਾਂ ਥਾਂ ਤੇ ਖਿਲ ਰਹੇ ਹੁੰਦੇ ਨੇ, ਸਾਈਟੋਪਲਾਜ਼ਮ ਦੇ ਵਿੱਚ ਰੋਡ ਵਰਗਾ ਸਟਰਕਚਰ, ਇਹਦਾ ਕੰਮ ਇਹ ਹੈਗਾ ਐਨਰਜੀ ਨੂੰ ਪੈਦਾ ਕਰਨਾ, ਔਰ ਸਾਰਾ ਕੰਮ ਮੈਟਾ, ਕਿਉਂਕਿ ਸਾਰੀਆਂ ਗੱਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਦੱਸੀਆਂ ਨੇ, ਇਹ ਗਰੋਥ ਦੀ ਸੀ, ਮੈਂ ਰੀਪ੍ਰੋਡਕਸ਼ਨ ਦੀ ਸੀਗੀ, ਨਵਾਂ ਚੀਜ਼ਾਂ ਸਿੰਥੇਸਾਈਜ਼ ਕਰਨ ਦਾ ਸੀਗਾ, ਸੈੱਲ ਦੇ ਅੰਦਰ ਜੋ ਵੀ ਕੁਛ ਕਰਨਾ ਹੈਗਾ, ਉਸ ਸਾਰੇ ਨੂੰ ਵਾਧੇ ਘਾਟੇ ਨੂੰ ਅਸੀਂ ਮੈਟਾਬੋਲਿਜ਼ਮ ਕਿਹਾ ਸੀਗਾ, ਔਰ ਇਹ ਜੇ ਉਹ ਸਾਰੇ ਕੰਮ ਹੋ ਹੀ ਨਹੀਂ ਰਹੇ ਤੇ ਫਿਰ ਮੈਟਾਬੋਲਿਜ਼ਮ ਕਿੱਥੋਂ ਚੱਲਣਾ ਹੈਗਾ। ਇਹਦਾ ਮਤਲਬ ਕੀ ਹੋਇਆ ਕਿ ਐਨਰਜੀ ਹੈਗੀ ਹੈ ਤੇ ਮੈਟਾਬੋਲਿਜ਼ਮ ਵੀ ਮੇਨਟੇਨ ਹੋਣਾ, ਜੇ ਐਨਰਜੀ ਨਹੀਂ ਸਹੀ ਹੈਗੀ ਤੇ ਮੈਟਾਬੋਲਿਜ਼ਮ ਵੀ ਪੂਰਾ ਨਹੀਂ ਹੋਣਾ। ਸੋ ਮੈਟਾਬੋਲਿਕ ਰੇਟ ਦੇ ਵਿੱਚ ਵੀ ਜਿਹੜਾ ਅੰਤਰ, ਜਿਹੜਾ ਕਿ ਅਸੀਂ ਬਾਹਰੋਂ ਚੈੱਕ ਕਰ ਸਕਦੇ, ਜਿਹੜਾ ਕਿ ਬਾਹਰ ਮਈਰਮੈਂਟ ਸਾਡੇ ਕੋਲ ਹੈਗੇ ਨੇ, ਜਿਨ੍ਹਾਂ ਦੇ ਮੁਤਾਬਕ ਅਸੀਂ ਬਾਡੀ ਦਾ ਮੈਟਾਬੋਲਿਕ ਰੇਟ ਚੈੱਕ ਕਰਦੇ ਹਾਂ, ਸਵੇਰੇ ਉੱਠਦੇ ਹਾਂ ਇਕਦਮ ਅਸੀਂ ਉਹਦਾ ਬਲੱਡ ਪ੍ਰੈਸ਼ਰ ਤੇ ਪਲਸ ਰੇਟ ਤੇ ਉਹ ਸਾਰਾ ਕੁਝ ਦੇਖਦੇ ਹਾਂ, ਇਹ ਸਾਰੀਆਂ ਕੰਡੀਸ਼ਨਾਂ ਦੇ ਮੁਤਾਬਕ ਅਸੀਂ ਮੈਟਾਬੋਲਿਕ ਰੇਟ ਨੂੰ ਜੱਜ ਕਰਦੇ ਹਾਂ, ਤੇ ਉਹ ਮੈਟਾਬੋਲਿਕ ਰੇਟ ਰੈਗੂਲੇਟ ਕਰਨ ਵਾਲਾ ਕੌਣ ਆ, ਮਾਈਟੋਕੋਂਡਰੀਆ, ਐਨਰਜੀ ਦੇ ਕਰਕੇ ਆ, ਐਨਰਜੀ ਲੋ ਹੈਗੀ ਹੈ, ਮੈਟਾਬੋਲਿਕ ਰੇਟ ਨਾਰਮਲ ਨਹੀਂ ਹੋਣਾ। ਇਸੇ ਤਰ੍ਹਾਂ ਹੀ ਸੈੱਲ ਦੀ ਡੈਥ, ਮਰਨਾ ਜਿਉਣਾ ਤੇ ਬਣਿਆ ਹੀ ਬਣਿਆ, ਜਿਹੜਾ ਜੰਮਿਆ ਜੋ ਆਇਆ ਸੋ ਅੱਜ ਸੀ, ਕੁਛ ਹੋਣਾ ਹੀ ਹੋਣਾ ਐਸਾ, ਤੇ ਜੇ ਐਸਾ ਹੋਣਾ ਹੀ ਹੋਣਾ ਆ, ਤੇ ਉਹ ਜਿਹੜਾ ਗਾਰਬੇਜ ਆ, ਉਸ ਗਾਰਬੇਜ ਨੂੰ ਸਿਰੇ ਲਾਉਣਾ, ਜਾਂ ਉਸ ਗਾਰਬੇਜ ਨੂੰ ਟੁੱਟਣ ਤੋਂ ਬਚਾਉਣਾ ਐਨਰਜੀ ਦੇ ਕਰਕੇ, ਕਈ ਚੀਜ਼ਾਂ ਕਿਉਂ ਟੁੱਟ ਜਾਂਦੀਆਂ ਨੇ, ਸਾਡੇ ਕਿਉਂ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ। ਮੈਂ ਵਧੀਆ ਮਿਸਾਲ ਤੁਹਾਨੂੰ ਦਿਆਂ ਮਾਈਟੋਕੋਂਡਰੀਆ ਦੀ, ਸਾਡੇ ਬਜ਼ੁਰਗਾਂ ਦੇ ਤੁਸੀਂ ਵੇਖਿਆ ਵਹਿਗੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ, ਵੇਖਿਆ ਪੋਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਉਂਗਲਾਂ ਦੇ ਪੋਤੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਮਤਲਬ ਕੀ ਹੋਇਆ ਕਿ ਉੱਥੇ ਦੇ ਸੈੱਲ ਜਿਹੜੇ ਆ ਉਹਨਾਂ ਨੂੰ ਪੂਰੀ ਖੁਰਾਕ ਤੇ ਆਕਸੀਜਨ ਨਹੀਂ ਪਹੁੰਚ ਰਹੀ, ਇਸੇ ਕਰਕੇ ਜਿਵੇਂ ਨਹਿਰ ਦੀਆਂ ਟੇਲਾਂ ਤੇ ਪਾਣੀ ਨੀ ਨਾ ਜਾਂਦਾ ਤੇ ਸੁੱਕ ਜਾਂਦੇ ਨੇ, ਉੱਥੇ ਸੋਕਾ ਪੈ ਜਾਂਦਾ, ਉੱਥੇ ਦੀ ਫਸਲ ਨੀ ਚੰਗੀ ਹੁੰਦੀ। ਇਸੇ ਤਰ੍ਹਾਂ ਹੀ ਜਦੋਂ ਸਾਡੀ ਖੁਰਾਕ ਪੂਰੀ ਤਰ੍ਹਾਂ ਉੱਥੇ ਨਹੀਂ ਪਹੁੰਚਦੀ ਆ, ਪੋਤੇ ਸੁੱਕਣ ਲੱਗ ਜਾਂਦੇ ਨੇ, ਹੱਡੀਆਂ ਸੁੱਕਣ ਲੱਗ ਜਾਂਦੀਆਂ ਨੇ, ਫਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਾਣੀ ਨੀ ਗਿਆ ਉੱਥੇ, ਤਰੇੜਾ ਪੈ ਗਈ ਧਰਤੀ ਦੇ ਵਿੱਚ। ਸੋ ਇਹੋ ਜਿਹੜੀ ਕੰਡੀਸ਼ਨ ਹੁੰਦੀ ਆ, ਅਲਟੀਮੇਟ ਕੀ ਹੋਇਆ, ਸੈੱਲ ਦੀ ਡੈਥ ਹੋ ਗਈ। ਉੱਥੇ ਦੇ ਜਿਹੜੇ ਸੈੱਲ ਸੀ ਜਿਨ੍ਹਾਂ ਨੇ ਜੋ ਕੰਮ ਕਰਨਾ ਸੀਗਾ ਉਹ ਨਹੀਂ ਕਰ ਸਕੇ, ਤੇ ਜੇ ਨਹੀਂ ਕਰ ਸਕੇ ਤੇ ਸੈੱਲ ਡੈਥ ਹੋ ਗਈ ਤੇ ਹੁਣ ਪਹਿਲੇ ਨੂੰ ਡਿਸਪੋਜ਼ ਆਫ ਤਾਂ ਕਰਨਾ ਨਾ। ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਚਮੜੀ ਕਿਵੇਂ ਉਤਰਦੀ ਹੈ, ਹਾਲਾਂਕਿ ਰੋਜ਼ਾਨਾ ਹੀ ਸੈੱਲ ਰਿਪਲੇਸ ਹੁੰਦੇ ਨੇ। ਸੈੱਲ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਗੱਲ ਦੱਸ ਚੁੱਕਿਆ ਹਾਂ ਕਿ ਇੱਕ ਸੈੱਲ ਦੀ ਅੱਜ ਜਿਹੜਾ ਸੈੱਲ ਰੀਜਨਰੇਟ ਹੋਇਆ ਹੈ ਬੋਨ ਵੱਲੋਂ ਉਹਦੀ ਉਮਰ 120 ਦਿਨ ਦੀ ਹੈ, 120 ਦਿਨਾਂ ਬਾਅਦ ਇਹਦੀ ਡੈਥ ਹੋਣੀ ਹੈ, ਉਹਦੀ ਥਾਂ ਦੇ ਉਹਨੇ ਨਵੇਂ ਬਾਂਦੇ ਆਉਣੇ ਹਨ। ਹੁਣ ਇਹਨਾਂ ਨੂੰ ਰਿਪਲੇਸ ਕਰਨ ਵਾਲਾ ਕੋਈ ਨਹੀਂ ਕਿਉਂਕਿ ਪਿਛਲੇ ਪਾਸੇ ਦੀ ਐਨਰਜੀ ਘੱਟ ਸੀਗੀ, ਅਲਟੀਮੇਟ ਡੈਥ ਹੋ ਗਈ। ਇਹ ਜਿਹੜਾ ਡੈਥ ਹੋ ਗਈ ਹੈ ਤੇ ਉਸ ਸੈੱਲ ਦਾ ਜਿਹੜਾ ਗਰਭ ਹੈ ਉਸ ਨੂੰ ਵੀ ਡਿਸਪੋਜ਼ ਆਫ ਕਰਨਾ ਹੈ। ਬਿਜਲੀ ਦਾ ਚੁੱਲ੍ਹਾ ਲਾਇਆ ਬਈ ਉਹ ਬਿਜਲੀ ਵਾਲੇ ਨੇ ਬੰਦੇ ਨੂੰ ਸਾੜ ਕੇ ਰੱਖ ਦੇਣਾ ਹੈ। ਸੋ ਇਹ ਕੰਮ ਵੀ ਜਿਹੜਾ ਹੈਗਾ ਆ ਇਸ ਚੀਜ਼ ਨੂੰ ਸੈੱਲ ਡੈਥ ਨੂੰ ਕੰਟਰੋਲ ਕਰਨਾ ਤੇ ਸੈੱਲ ਡੈਥ ਨੂੰ ਡਿਸਪੋਜ਼ ਆਫ ਕਰਨਾ, ਇਹ ਸਾਰਾ ਕੰਮ ਵੀ ਇਸ ਮਾਈਟੋਕੋਂਡਰੀਆ ਦੇ ਜੁੰਮੇ ਹੀ ਆਉਂਦਾ ਹੈ। ਔਰ ਇਸ ਚੀਜ਼ ਨੂੰ ਮੈਨਟੇਨ ਕਰਨਾ, ਬੈਲੈਂਸ ਰੱਖਣਾ ਵੀ ਐ ਨਾ ਹੋਵੇ ਯਾਰ ਡੈਥ ਜ਼ਿਆਦਾ ਹੋ ਗਈ ਸੈੱਲਾਂ ਦੀ ਤੇ ਅੱਗੋ ਪਿੱਛੋਂ ਬਣੀ ਨਹੀਂ, ਇਸ ਚੀਜ਼ ਨੂੰ ਕਿਉਂਕਿ ਬੋਨ ਦੇ ਵਿੱਚ ਵੀ ਤਾਂ ਮਾਈਟੋਕੋਂਡਰੀਆ ਨਾ, ਬੋਨ ਦੇ ਸੈੱਲ ਵਿੱਚ ਵੀ ਮਾਈਟੋਕੋਂਡਰੀਆ ਹੋਣ ਕਰਕੇ ਉਹਦਾ ਫੰਕਸ਼ਨ ਨਾਰਮਲ ਚੱਲੇਗਾ ਨਾ। ਮੇਰੇ ਕਹਿਣ ਤੋਂ ਭਾਵ ਆ ਸੈੱਲ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਉਹ ਐਜ਼ ਏ ਹੋਲ ਸਾਡੇ ਬਾਡੀ ਦੇ ਹਰੇਕ ਸਟਰਕਚਰ ਦਾ ਸੈੱਲ ਹੈ, ਔਰ ਹਰੇਕ ਸੈੱਲ ਦੇ ਵਿੱਚ ਉਹਦੀ ਕੰਪੋਜੀਸ਼ਨ ਉਹੀ ਹੈ, ਜਿੰਨੀਆਂ ਵੀ ਚੀਜ਼ਾਂ ਹਨ ਉਹ ਸਾਰੀਆਂ ਉਹੀ ਨੇ ਤੇ ਬੋਨ ਜਿਹਨੇ ਸੈੱਲ ਬਣਾਉਣੇ ਨੇ ਉਹਦੇ ਸੈੱਲ ਦੇ ਵਿੱਚ ਵੀ ਮਾਈਟੋਕੋਂਡਰੀਆ ਹੈ, ਉਹਦਾ ਕੰਮ ਵੀ ਰੈਗੂਲੇਟ ਕਰਨਾ ਮਾਈਟੋਕੋਂਡਰੀਆ ਨੇ ਹੈ। ਤੇ ਉਹਦਾ ਕੰਮ ਇਹ ਆ ਕਿ ਜਿੰਨੇ ਸੈੱਲ ਸਾਡੇ ਰੋਜ਼ ਟੁੱਟਦੇ ਨੇ ਸਾਡੀ ਚਮੜੀ ਉਧੜਦੀ ਹੈ, ਸਾਨੂੰ ਪਤਾ ਨੀ ਲੱਗਦਾ, ਜਿਵੇਂ ਸੱਪ ਦੀ ਚਮੜੀ, ਸੱਪ ਦੀ ਕੁੰਜ ਉਧੜਦੀ ਹੈ ਨਾ ਤਾਂ ਪੂਰੀ ਉਧੜਦੀ ਹੈ। ਜਿੰਨੀ ਜਿੰਨੀ ਸਾਡੇ ਅੰਦਰ ਟੌਕਸਿਨ ਹੋਏਗੀ, ਜਿੰਨੀ ਜਿੰਨੀ ਸਾਡੇ ਅੰਦਰ ਜ਼ਹਿਰ ਹੋਏਗੀ, ਉਹਨਾਂ ਉਹਨਾਂ ਸਾਡੀ ਚਮੜੀ ਇਸ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਸੱਪ ਦੀ ਕੁੰਜ ਉਤਰਦੀ। ਔਰ ਜਿੰਨਾ ਜਿੰਨਾ ਅਸੀਂ ਉਸ ਟੌਕਸਿਨ ਤੋਂ ਬਚੇ ਹੋਏ ਹਾਂ, ਸਾਡੇ ਸਰੀਰ ਚ ਟੌਕਸਿਨ ਘੱਟ ਹੈਗੀ, ਇਸੇ ਕਰਕੇ ਅਸੀਂ ਜਿੰਦਾ ਹਾਂ, ਨਹੀਂ ਤਾਂ ਅਸੀਂ ਵੀ ਸਾਡੀ ਸੱਪਾਂ ਵਾਲੀ ਜੂਨ ਨੀ ਹੁੰਦੀ, ਉਸ ਤਰ੍ਹਾਂ ਦਾ ਕੰਡੀਸ਼ਨ ਨੀ ਹੁੰਦੀ, ਔਰ ਸਾਡੀ ਵੀ ਚਮੜੀ ਪੂਰੀ ਦੀ ਪੂਰੀ ਉਤਰਦੀ। ਪਰ ਜੇ ਬੰਦਿਆਂ ਦੀ ਚਮੜੀ, ਜੇ ਮਨੁੱਖਾਂ ਦੀ ਚਮੜੀ ਵੱਡੇ ਵੱਡੇ ਚਕੱਤਿਆਂ ਦੇ ਤੌਰ ਤੇ ਉਤਰਨੀ ਸ਼ੁਰੂ ਹੋ ਜਾਏ ਨਾ, ਤੇ ਅਸੀਂ ਉਹਦਾ ਬਿਮਾਰੀ ਦਾ ਨਾਂ ਰੱਖ ਦਿੱਤਾ ਸੋਰਾਇਸਿਸ। ਸੋਰਾਇਸਿਸ ਦੇ ਵਿੱਚ ਵੱਡੀ ਵੱਡੀ ਚਮੜੀ ਚਿੱਟੇ ਚਿੱਟੇ ਲਿਓੜ, ਜਿਵੇਂ ਕੰਧ ਦੇ ਨਾਲ ਲਿਓੜ ਡਿੱਗਦੇ ਆ ਨਾ ਪੁਰਾਣੀ ਕੰਧ ਦੇ ਨਾਲ, ਇਸ ਤਰ੍ਹਾਂ ਦੇ ਚਿੱਟੇ ਚਿੱਟੇ ਲਿਓੜ ਜਿਹਦੀ ਸਕਿਨ ਤੋਂ ਡੁੱਲ ਡਿੱਗਦੇ ਹੋਣ ਉਹਨੂੰ ਅਸੀਂ ਸੋਰਾਇਸਿਸ ਕਹਿਣਾ ਸ਼ੁਰੂ ਕਰ ਦਿੱਤਾ। ਮਤਲਬ ਕੀ ਹੈ, ਕਹਿੰਦੇ ਟੌਕਸਿਨ ਜ਼ਿਆਦਾ ਹੋ ਗਿਆ ਹੈ। ਸੋ ਖੈਰ ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਇਸ ਦਾ ਫੰਕਸ਼ਨ ਇਹ ਹੈਗਾ ਆ ਸੈੱਲ ਦੀ ਡੈਥ ਨੂੰ ਕੰਟਰੋਲ ਕਰਨਾ ਵੀ ਬਹੁਤਾ ਨਾ ਹੋਵੇ, ਤੇ ਸੈੱਲ ਦੀ ਡੈਥ ਨੂੰ ਪੂਰਾ ਕਰਨਾ ਵੀ ਜਿੰਨੇ ਕੁ ਸੈੱਲ ਹੁਣ ਟੁੱਟ ਗਏ ਨੇ ਉਹਨੇ ਛੇਤੀ ਛੇਤੀ ਨਵੇਂ ਵੀ ਬਣਨ, ਜਿਹਦੇ ਵਿੱਚ ਮਾਈਟੋਕੋਂਡਰੀਆ ਦਾ ਕੰਮ ਹੈਗਾ ਆ ਇਹ ਸਾਰੀ ਚੀਜ਼ ਦੀ ਪ੍ਰੋਡਕਸ਼ਨ ਨੂੰ ਬੈਲੈਂਸ ਕਰਨਾ, ਟੁੱਟ ਭੱਜ ਨੂੰ ਤੇ ਨਵੇਂ ਬਣਾਉਣ ਨੂੰ 120 ਦਿਨਾਂ ਦੇ ਵਿੱਚ। ਇਹ ਰੈਗੂਲਰਿਟੀ ਜੇ ਤਾਂ ਨਾਰਮਲ ਹੈ ਤੇ ਫਿਰ ਨਾਰਮਲ ਆ, ਤੇ ਜੇ ਨਾਰਮਲ ਨਹੀਂ ਹੈਗੀ ਵਾਧਾ ਘਾਟਾ ਹੋ ਗਿਆ ਤੇ ਫਿਰ ਵਿਆਹੀਆਂ ਫਟਣਗੀਆਂ ਹੀ, ਫਿਰ ਕਿਤੇ ਫਿਰ ਅੱਡੀਆਂ ਤਰੇੜਾਂ ਆਉਣਗੀਆਂ ਹੀ, ਫਿਰ ਪੋਟਿਆਂ ਦੇ ਵਿੱਚ ਸੁੱਕਣਾ ਸ਼ੁਰੂ ਹੋਏਗਾ ਹੀ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਇਹ ਇਨੀਸ਼ੀਅਲ ਸ਼ੁਰੂਆਤੀ ਦੌਰ ਦੀਆਂ, ਇਹ ਸ਼ੁਰੂਆਤੀ ਦੌਰ ਦੀਆਂ ਨਿਸ਼ਾਨੀਆਂ ਹਨ ਕਿ ਤੁਹਾਡਾ ਮਾਈਟੋਕੋਂਡਰੀਆ, ਤੁਹਾਡੇ ਸਰੀਰ ਦੀ ਜਿਹੜੀ ਐਨਰਜੀ ਹੈ ਉਹ ਨਾਰਮਲ ਨਹੀਂ ਹੈਗੀ। ਜੇ ਨਾਰਮਲ ਹੋਊਗੀ ਤੇ ਫਿਰ ਵਿਆਹੀਆਂ ਨਹੀਂ ਫਟਣੀਆਂ, ਸਹੀ ਰਹੂਗਾ ਸਾਰਾ ਕੁਝ, ਸਰਕੂਲੇਟ ਚੰਦਾ ਰਹੇਗਾ। ਹੁਣ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਆਪਣੇ ਕੋਲ ਬਾਕੀ ਬੱਚੇ ਯਾਰ ਫਿਰ ਕਰੀਏ ਕੀ, ਇਹ ਤਾਂ ਹੁਣ ਪਤਾ ਲੱਗ ਗਿਆ ਵੀ ਸਾਡਾ ਬਿਜਲੀ ਘਰ ਸਹੀ ਕੰਮ ਨਹੀਂ ਕਰ ਰਿਹਾ, ਬਿਜਲੀ ਪੂਰੀ ਸਪਲਾਈ ਨਹੀਂ ਹੋ ਰਹੀ, ਮੋਟਰਾਂ ਚੱਲਦੀਆਂ ਨਹੀਂ, ਪਾਣੀ ਖੇਤਾਂ ਨੂੰ ਅਸੀਂ ਦੇ ਨਹੀਂ ਸਕਦੇ, ਫਸਲ ਸਾਡੀ ਹੋ ਨਹੀਂ ਰਹੀ। ਬੜੇ ਸਧਾਰਨ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਇਹਦਾ ਸਰੀਰ ਚ ਕੰਮ ਕੀ ਹੈ। ਹਰੇਕ ਸੈੱਲ ਦੇ ਵਿੱਚ ਮਾਈਟੋਕੋਂਡਰੀਆ ਤੇ ਹਰੇਕ ਸੈੱਲ ਦਾ ਕੰਮ ਇਹ ਹੈ, ਔਰ ਸੈੱਲ ਹਰੇਕ ਚੀਜ਼ ਦੇ ਨੇ, ਜਿੰਨੇ ਵੀ ਸਿਸਟਮ ਨੇ ਸਾਰੇ ਸੈੱਲਾਂ ਦੇ ਬਣੇ ਹੋਏ ਨੇ, ਔਰ ਸਾਰੇ ਸੈੱਲਾਂ ਦੇ ਵਿੱਚ ਮਾਈਟੋਕੋਂਡਰੀਆ ਆਪਣਾ ਆਪਣਾ ਕੰਮ ਚਲਾਉਣ ਵਾਸਤੇ, ਐਨਰਜੀ ਦੇਣ ਵਾਸਤੇ। ਤੇ ਜੇ ਭਾਈ ਉਹਨੇ ਹੋ ਹੀ ਗਿਆ ਹੈਗਾ ਆ, ਮੈਂ ਫਿਰ ਦੁਬਾਰਾ ਦੁਹਰਾ ਰਿਹਾ, ਜੇ ਬ੍ਰੇਨ ਚ ਆ ਡਾਇਮੈਂਸ਼ੀਆ ਵਰਗੀਆਂ ਕੰਡੀਸ਼ਨਾਂ, ਐਪੀਲੈਪਸੀ ਵਰਗੀਆਂ ਕੰਡੀਸ਼ਨਾਂ, ਸਟ੍ਰੋਕ ਵਰਗੀਆਂ ਕੰਡੀਸ਼ਨਾਂ, ਦੌਰੇ ਪੈਣ ਵਰਗੀਆਂ ਕੰਡੀਸ਼ਨਾਂ ਹੋ ਸਕਦੀਆਂ ਹਨ। ਜੇ ਸਿਸਟਮਾਂ ਦੇ ਵਿੱਚ ਆ ਗਿਆ ਤੇ ਹਰੇਕ ਸਿਸਟਮ ਦਾ ਅੰਗ ਜਿਹੜਾ ਹੈ ਉਹ ਡੈਮੇਜ ਹੋ ਗਿਆ, ਉਹਦਾ ਫੰਕਸ਼ਨ ਡੈਮੇਜ ਹੋ ਗਿਆ, ਅੱਜ ਨੇ ਖੁਰਾਕ ਖਾ ਨਹੀਂ ਸਕਦੇ, ਪਲਟ ਜਾਂਦੇ ਆ, ਚੌਕਿੰਗ ਹੋ ਗਈ ਹੈ ਜਾਂ ਖੁਰਾਕ ਹਜਮ ਨਹੀਂ ਹੋ ਰਹੀ। ਮਸਲ ਦੇ ਵਿੱਚ ਆ ਤੇ ਮਸਲ ਕੰਮ ਨਹੀਂ ਕਰਦੇ ਯਾਰ, ਸਰੀਰ ਲੱਤਾਂ ਬਾਹਰਾਂ ਤਕਲੀਫ ਦੱਸਦੀਆਂ ਨੇ, ਇਹਦੇ ਤੇ ਤੁਰਿਆ ਨਹੀਂ ਜਾਂਦਾ। ਹਾਂਜੀ, ਜਾਂ ਤੁਰੇ ਜਾ ਰਹੇ ਹਾਂ, ਟੈਕਸੀ ਅੱਜ ਦਾ ਮੈਂ ਗੱਲ ਕੀਤੀ, ਤੁਰੇ ਜਾ ਰਹੇ ਹਾਂ ਤੇ ਸੱਜੇ ਪਾਸੇ ਮੁੜਨਾ ਚਾਹੁੰਦੇ ਹਾਂ, ਤੁਰ ਤਾਂ ਰਹੇ ਹਾਂ, ਮੁੜਿਆ ਨਹੀਂ ਜਾ ਰਿਹਾ, ਡਾਇਰੈਕਸ਼ਨ ਨਹੀਂ ਮੰਨ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਅਜੀਬੋ ਗਰੀਬ ਗੱਲਾਂ ਨੇ ਜਿਹੜੀਆਂ ਇਸ ਮਾਈਟੋਕੌਂਡਰੀਆ ਦੇ ਤੌਰ ਤੇ ਹੋ ਰਹੀਆਂ ਹਨ, ਹੁੰਦੀਆਂ ਹਨ। ਔਰ ਇਸ ਤਰ੍ਹਾਂ ਦੇ ਕੇਸ ਜਿਹੜੇ ਸਾਨੂੰ ਮਿਲਦੇ ਨੇ ਜ਼ਿਆਦਾਤਰ ਜੈਨੇਟਿਕ ਕਰੈਕਟਰ ਦੇ ਹੁੰਦੇ ਨੇ, ਭਾਵ ਪਿਛਲਿਆਂ ਵੱਲੋਂ ਆਏ ਹੁੰਦੇ, ਪਿਛਲਿਆਂ ਵੱਲੋਂ ਆਉਣ ਵਾਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ। ਹੁਣ ਟ੍ਰੀਟਮੈਂਟ ਦੀ ਗੱਲ ਰਹਿ ਗਈ ਸਾਡੀ ਆਖਰੀ, ਮਾਈਟੋਕੌਂਡਰੀਆ ਦੇ ਸਬੰਧ ਵਿਚ। ਹੁਣ ਸਾਡਾ ਬਿਜਲੀ ਘਰ ਸਹੀ ਨਹੀਂ ਤੇ ਇਲੈਕਟ੍ਰੀਸ਼ੀਅਨ ਬੁਲਾਓ। ਹੁਣ ਸਾਡਾ ਇਲੈਕਟ੍ਰੀਸ਼ੀਅਨ ਕੀ ਹੈ? ਕੁਝ ਇੱਕ ਐਸੇ ਤੱਤ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਿਚ ਸਹਾਈ ਹੁੰਦੇ ਨੇ। ਤੁਸੀਂ ਪਿੰਡਾਂ ਵਾਲਿਆਂ ਨੇ ਸਾਰਿਆਂ ਨੇ ਵੇਖਿਆ ਹੋਣਾ, ਸਾਡੇ ਬਚਪਨ ਚ ਤਾਂ ਐਵੇਂ ਹੁੰਦਾ ਸੀਗਾ ਕਿ ਨਵੀਆਂ ਨਵੀਆਂ ਤਾਰਾਂ ਤੇ ਤਾਰਾਂ ਦੇ ਜਿੱਥੇ ਜੋੜ ਲੱਗੇ ਹੁੰਦੇ ਸੀ, ਕਿਤੇ ਕਾਰਬਨ ਆ ਜਾਣਾ ਨਾ ਖੰਭੇ ਦੇ ਵਿਚ ਜਿੱਥੇ ਜੋੜ ਲੱਗਿਆ ਹੁੰਦਾ ਸੀਗਾ, ਤੇ ਸਾਡੇ ਘਰ ਦੀ ਬਿਜਲੀ ਚਲੇਗੀ ਤੇ ਡਾਂਗ ਫੜ ਕੇ ਚਲੇ ਜਾਣਾ ਤੇ ਬਾਹਰ ਜਿਹੜੀ ਤਾਰ ਹੁੰਦੀ ਸੀ ਨਾ ਉਹਨੂੰ ਡਾਂਗ ਮਾਰਨੀ, ਹਿਲਾਉਣਾ ਤੇ ਕਾਰਬਨ ਉਹਦੇ ਚੋਂ ਠੀਕ ਹੋ ਜਾਣੀ, ਪਾਸੇ ਹੋ ਜਾਣੀ, ਔਰ ਬਿਜਲੀ ਆ ਗਈ ਆ ਗਈ ਆ ਗਈ, ਬਿਜਲੀ ਆ ਗਈ। ਇਹ ਆਮ ਤੌਰ ਤੇ ਮੇਰੇ ਸੁਣਨ ਵਾਲੇ ਸਰੋਤੇ ਸਾਰੇ ਵੇਖਦੇ ਹੋਣਗੇ, ਸੁਣਦੇ ਹੋਣਗੇ ਵੀ ਇਸ ਤਰ੍ਹਾਂ ਦੀ ਗੱਲ ਆਮ ਤੌਰ ਤੇ ਹੁੰਦੀਆਂ ਰਹੀਆਂ। ਸੋ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਕੀ ਚਾਹੁੰਦਾ, ਐਕਸਰਸਾਈਜ਼। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲਾਈਟ ਚੁਕਾਉਣ ਵਾਸਤੇ, ਸਰੀਰ ਨੂੰ ਮੋਟੀਵੇਟ ਕਰਨ ਵਾਸਤੇ, ਸਰੀਰ ਦੇ ਹਰੇਕ ਫੰਕਸ਼ਨ ਨੂੰ ਚਾਲੂ ਰੱਖਣ ਵਾਸਤੇ ਸਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ। ਐਕਸਰਸਾਈਜ਼ ਕਰਾਂਗੇ ਜਿਹਦੇ ਨਾਲ ਆਕਸੀਡੇਸ਼ਨ ਹੋਏਗੀ, ਆਕਸੀਡੇਸ਼ਨ ਹੋਏਗੀ, ਹਰ ਸੈੱਲ ਜਿਹੜਾ ਉਹ ਨਾਰਮਲ ਕੰਮ ਕਰੇਗਾ, ਔਰ ਸਾਡਾ ਮਾਈਟੋਕੌਂਡਰੀਆ, ਇਹਦਾ ਮਤਲਬ ਕੀ ਹੈ, ਡਿਵੈਲਪ ਹੁੰਦਾ ਰਹੇਗਾ, ਨਾਰਮਲ ਹੋਏਗਾ। ਦੂਸਰੀ ਗੱਲ, ਡਾਇਟ ਮੈਨੇਜਮੈਂਟ। ਮੈਨੇਜ ਕਰਨਾ ਆ ਕਿ ਸਭ ਸਰੀਰ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕੌਣ ਚੀਜ਼ ਕਰਦੀ ਹੈ? ਜਿਹੜੇ ਸਾਡੇ ਤੱਤ ਨੇ ਖਾਣ ਵਾਲੇ, ਕਾਰਬੋਹਾਈਡਰੇਟਸ ਖਾਂਦੇ ਆ, ਫੈਟ ਖਾਂਦੇ ਆ, ਮਿਨਰਲਸ ਖਾਂਦੇ ਆ, ਪ੍ਰੋਟੀਨ ਖਾਂਦੇ ਆ, ਇਹ ਸਾਰੀਆਂ ਚੀਜ਼ਾਂ ਅਸੀਂ ਖਾਂਦੇ ਆ ਤੇ ਇਹਨਾਂ ਵਿੱਚੋਂ ਅਲੱਗ ਅਲੱਗ ਚੀਜ਼ ਨੂੰ ਹਜ਼ਮ ਹੋਣ ਵਾਸਤੇ ਸਮਾਂ ਲੱਗਦਾ ਆ। ਔਰ ਪ੍ਰੋਟੀਨ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ, ਜਿਵੇਂ ਦੁੱਧ ਵੀ ਪੀਂਦੇ ਹੋ, ਅੰਡਾ ਖਾਂਦੇ ਹੋ, ਇਹੋ ਜਿਹੀਆਂ ਪ੍ਰੋਟੀਨ ਵਾਲੀਆਂ, ਸੋਇਆ ਪ੍ਰੋਟੀਨ ਹੈਗਾ ਆ, ਜਿੰਨੀਆਂ ਵੀ ਪ੍ਰੋਟੀਨ ਵਾਲੀਆਂ ਚੀਜ਼ਾਂ ਤੁਸੀਂ ਕਰਦੇ ਹੋ ਨਾ, ਇਹਦੀ ਐਨਰਜੀ ਪੱਥਰੀ ਕੋਲੇ ਵਰਗੀ ਆ। ਜੇ ਪੱਥਰੀ ਕੋਲਾ ਮੱਗ ਗਿਆ ਤੇ ਫਿਰ ਲੰਬੇ ਸਮੇਂ ਤੱਕ ਉਹਦੀ ਹੀਟ ਰਹੇਗੀ, ਲੱਕੜੀ ਦਾ ਕੋਲਾ ਛੇਤੀ ਬੁੱਝ ਜਾਂਦਾ ਹੈ, ਜਿਵੇਂ ਆਲੂ ਖਾ ਲੇ ਜਾਂ ਇਹੋ ਜਿਹੇ ਕਾਰਬੋਹਾਈਡਰੇਟ ਵਗੈਰਾ ਖਾ ਲੇ, ਇਹਨਾਂ ਸਾਰੀਆਂ ਦੀ ਰੋਸ਼ਨੀ ਥੋੜੇ ਸਮੇਂ ਰਹੇਗੀ। ਲੇਕਿਨ ਜੇ ਪ੍ਰੋਟੀਨ ਖਾਧਾ ਆ, ਆਂਡਾ ਖਾਧਾ ਆ, ਤੇ ਕਾਫੀ ਦੇਰ ਤੱਕ ਇਸਨੇ ਐਨਰਜੀ ਤੁਹਾਨੂੰ ਦੇਣੀ ਹੈ, ਤੇ ਕੀ ਕਰੋ, ਪ੍ਰੋਟੀਨਸ ਡਾਈਟ ਦਿਓ, ਠੀਕ ਹੈ? ਜਿੰਨੇ ਵੀ ਟੌਕਸਿਕ ਟਾਈਪ ਦੇ ਪਦਾਰਥ ਫੂਡ ਦੇ ਵਿੱਚ ਤੁਸੀਂ ਲੈਂਦੇ ਹੋ, ਸ਼ੁਰੂ ਕਰਾਂ ਤੇ ਆ ਜਿਹੜੇ ਸੋਡੇ, ਕੋਕ ਵਗੈਰਾ, ਜੇ ਉਹ ਸਾਰਾ ਕੁਝ ਆਰਟੀਫਿਸ਼ਲੀ ਪ੍ਰਿਜ਼ਰਵਡ ਲਿਕੁਇਡ ਤੁਸੀਂ ਲੈਂਦੇ ਹੋ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਟੌਨਿਕ ਲੈਂਦੇ ਹੋ, ਇਹ ਸਾਰੀਆਂ ਸਾਡੇ ਤੋਂ ਬਿਜਲੀ ਘਰ ਨੂੰ ਖਰਾਬ ਕਰਦੀਆਂ ਨੇ, ਸਾਰੇ ਸਾਡੇ ਮਾਈਟੋਕੌਂਡਰੀਆ ਨੂੰ ਖਰਾਬ ਕਰਦੀਆਂ ਨੇ, ਜਿਹਦੇ ਕਰਕੇ ਸਾਰੇ ਸਿਸਟਮ ਅਲਟੀਮੇਟਲੀ ਉਹਦੇ ਮਸਾਜ ਹੋ ਜਾਂਦੇ ਨੇ। ਪਰ ਜੇ ਹੁਣ ਤੁਸੀਂ ਡਾਂਗ ਮਾਰੋਗੇ ਤੇ ਤਾਂ ਹੀ ਕਾਰਬਨ ਸਹੀ ਹੋਣੀ, ਜੇ ਡਾਂਗ ਨਾ ਮਾਰੋਗੇ ਤਾਂ ਬਿਜਲੀ ਆਉਣੀ ਨੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੋ, ਇਹ ਤੁਹਾਡੇ ਡੈਮੇਜ ਕਰਦੇ ਨੇ, ਇਹ ਤੁਹਾਡੇ ਸਰੀਰ ਚ ਕਾਰਬਨ ਪੈਦਾ ਕਰਦੇ ਨੇ, ਜਿਹਦੇ ਕਰਕੇ ਤੁਹਾਡਾ ਜਿਹੜਾ ਮਾਈਟੋਕੌਂਡਰੀਆ ਹੈ ਉਹ ਡੈਮੇਜ ਹੁੰਦਾ ਜਾਏਗਾ ਔਰ ਸਰੀਰ ਅਲਟੀਮੇਟਲੀ ਨਿਰਾਲ ਹੁੰਦਾ ਜਾਏਗਾ। ਔਰ ਇਸ ਕਰਕੇ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਿਆ ਤਾਂ ਮਤਲਬ ਕੀ ਹੋਇਆ, ਜਿਵੇਂ ਤੁਸੀਂ ਆਟੋਮੈਟਿਕ ਐਂਟੀਬਾਇਟਿਕ ਲੈ ਲਿਆ, ਆਟੋਮੈਟਿਕ ਐਂਟੀਬਾਇਟਿਕ ਲੈ ਲਿਆ, ਭਾਵ ਸਰੀਰ ਹੀ ਅੰਦਰੋਂ ਤਾਕਤਵਰ ਹੋ ਗਿਆ ਆਪਣੇ ਆਪ ਨੂੰ ਪ੍ਰਿਜ਼ਰਵ ਕਰਨ ਵਾਸਤੇ। ਜੇ ਤੁਸੀਂ ਖੁਰਾਕ ਉਹਨੂੰ ਇਸੇ ਤਰ੍ਹਾਂ ਦੀ ਦੇਈ ਜਾ ਰਹੇ ਹੋ ਤੇ ਤੁਹਾਡੇ ਸਾਰੇ ਕੰਮ ਜਿਹੜੇ ਉਹ ਨਾਰਮਲ ਹੁੰਦੇ ਜਾਣਗੇ। ਹੁਣ ਅੱਗੇ ਆ ਗਈ ਵੀ ਦਵਾਈਆਂ ਦੇ ਤੌਰ ਤੇ ਕੀ ਕਰੀਏ, ਕੁਝ ਦਵਾਈਆਂ ਵੀ ਤਾਂ ਆਖਿਰ ਹੈਲਪ ਕਰਨਗੀਆਂ। ਹੁਣ ਇਹ ਵਸ ਦੀ ਗੱਲ ਨਹੀਂ ਰਹਿ ਗਈ ਵੀ ਕਦੀ ਇਹ ਰੋਟੀ ਚੋਗੇ ਕਟਕੇ ਦੇਈ ਜਾਈਏ ਜਾਂ ਇਸ ਤਰ੍ਹਾਂ ਦੇ ਆਂਡੇ ਖਾਈ ਜਾਈਏ ਤੇ ਸਾਰਾ ਕੁਝ ਸਹੀ ਹੋ ਜਾਵੇ, ਨਹੀਂ। ਉਹਦੇ ਵਾਸਤੇ ਕੁਝ ਹੋਰ ਵੀ ਕਰਨਾ ਪਏਗਾ, ਕੁਝ ਪ੍ਰੀਪੇਡ ਮਟੀਰੀਅਲ ਸਾਨੂੰ ਦੇਣੇ ਪੈਣਗੇ ਜਿਹਨੂੰ ਅਸੀਂ ਕਹਿੰਦੇ ਹਾਂ CQ10। ਅਗਰ ਤੁਸੀਂ ਉਹ ਜਾਓ ਨਾ ਮੈਡੀਸਿਨ ਦੇ ਸਟੋਰਾਂ ਦੇ ਵਿੱਚ, ਰਾਈਟ ਏਡ ਵਗੈਰਾ ਹੈ ਜਾਂ ਜੇਵਾਲ ਗ੍ਰੀਨ ਵਗੈਰਾ ਹੈ, ਤੇ ਉੱਥੇ ਤੁਹਾਨੂੰ ਟੇਬਲ ਉੱਤੇ ਪਈਆਂ ਸ਼ੀਸ਼ੀਆਂ ਮਿਲਦੀਆਂ ਨੇ, CQ10 ਲਿਖਿਆ ਹੁੰਦਾ, ਗੋਲੀਆਂ ਦੇ ਤੌਰ ਤੇ ਹੁੰਦੀਆਂ ਗੋਲੀਆਂ, ਤੁਸੀਂ ਉਹ ਲੈ ਸਕਦੇ ਹੋ। ਉਹ ਇੱਕ ਪ੍ਰੀਪੇਡ ਪ੍ਰੋਟੀਨ ਹੈ ਤੁਹਾਡਾ, ਉਹ ਪ੍ਰੀਪੇਡ ਮੀਲ ਹੈ ਜਿਹੜਾ ਤੁਹਾਡੇ ਮਾਈਟੋਕੌਂਡਰੀਆ ਨੂੰ ਠੀਕ ਕਰਦਾ। ਇੱਕ L-citrulline ਦੇ ਵੀ ਸਾਡੇ ਕੋਲ ਇਸੇ ਤਰ੍ਹਾਂ ਦੇ ਬਣੇ ਹੋਏ ਪਾਊਡਰ ਜਿਹੜੇ ਨੇ ਓਵਰ ਦੀ ਕਾਊਂਟਰ ਮਿਲਦੇ ਨੇ। ਚਲੋ ਖੈਰ, ਇਹ ਇੱਕ ਤਰ੍ਹਾਂ ਦੇ ਐਸੇ ਸਬਸਟਾਂਸ ਨੇ ਜਿਹੜੇ ਹਾਈਲੀ ਐਕਟਿਵ ਸਬਸਟਾਂਸ ਨੇ ਤੇ ਬਹੁਤ ਜਲਦੀ ਤੁਹਾਨੂੰ ਰਿਕਵਰ ਵੀ ਕਰਦੇ ਨੇ। ਔਰ ਦੂਸਰੀ ਗੱਲ ਆ ਗਈ ਵਾਈਟਾਮਿਨਸ, ਵਾਈਟਾਮਿਨ ਜਾਂ ਐਲ ਅਰਜਨਾਈਨ ਜਾਂ ਸਿਟਰੋਨ, ਇਹ ਸਾਰੇ ਕੁਝ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਸਾਨੂੰ ਆਮ ਅੱਜ ਕੱਲ ਪਹਿਲਾਂ ਨਹੀਂ ਸੀ, ਆਮ ਅੱਜ ਕੱਲ ਓਵਰ ਦੀ ਕਾਊਂਟਰ ਮਿਲਦੇ ਨੇ। ਤੇ ਬਹੁਤ ਸਾਰੇ ਪਦਾਰਥ ਇਹ ਉਹਨਾਂ ਵਿੱਚੋਂ ਜਿਹੜੇ ਮੈਂ ਨਾਂ ਲੈਣੇ, ਸਿਟਰੋਲਾਈਨ ਜਾਂ ਐਲ ਕੈਰੇਟੇਨਾਈਨ, ਇਹ ਸਾਡੀਆਂ ਆਮ ਖੁਰਾਕਾਂ ਜਿਵੇਂ ਹਦਵਾਣਾ ਹੈਗਾ ਆ, ਜਿਵੇਂ ਗਾਜਰਾਂ ਹੈਗੀਆਂ ਹੈਗੀਆਂ, ਆ ਤੁਹਾਡਾ ਕੱਦੂ ਦਾ ਸਧਾਰਨ ਜੀ ਗੱਲ ਹੈ ਯਾਰ, ਕੱਦੂ ਕੱਦੂ ਦੇ ਵਿੱਚ ਇਸੇ ਤਰ੍ਹਾਂ ਦੀ ਬਹੁਤ ਸਾਰੀ ਐਨਰਜੀ ਹੈਗੀ ਤੇ ਅਸੀਂ ਕਹਿੰਦੇ ਦੇਸੀ ਜੀ ਚੀਜ਼ ਛੱਡੋ ਕਰ ਯਾਰ, ਹੋਰ ਤਾਕਤ ਵਾਲੀ ਚੀਜ਼ ਲਓ, ਪਰ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈਗੀ ਹੈ। ਆ ਤੁਸੀਂ ਵੇਖਿਆ ਹੋਣਾ ਕੱਦੂ ਦੇ ਬੀਜ, ਜਿਹੜੇ ਪ੍ਰੋਸਟੇਟ ਵਾਲੇ ਮਰੀਜ਼ ਨੇ ਨਾ ਵਿਚਾਰੇ ਬਜ਼ੁਰਗ ਸਾਡੇ ਵਰਗੇ, ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੁੰਦੀ ਹੈ, ਉਹ ਕੱਦੂ ਦੇ ਬੀਜ ਲੈ ਕੇ ਉਹ ਖਾਈ ਜਾਂਦੇ ਨੇ, ਉਹਨਾਂ ਨੂੰ ਡਾਕਟਰ ਕਹਿੰਦੇ ਤੂੰ ਇਹੀ ਖਾਈ ਜਾ ਹਾਂਜੀ। ਤੇ ਕੱਦੂ ਦੇ ਬੀਜਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਐਨਰਜੀ ਹੈ ਜਿਹੜੀ ਤੁਹਾਡੇ ਸੀ ਕਿਉਂ ਨੂੰ ਪੂਰਾ ਕਰਦੀ ਹੈ, ਔਰ ਜਿਹੜਾ ਤੁਹਾਡੇ ਅਰਜਨਾਈਨ ਜਿੰਨਾ ਵੀ ਕੰਟੈਂਟ ਸਾਡੇ ਸੈੱਲ ਨੂੰ ਚਾਹੀਦਾ ਬਿਜਲੀ ਲਾਉਣ ਵਾਲਾ ਜਿਹੜਾ ਤੁਹਾਡਾ ਹੈਗਾ, ਉਹ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਇਹਦੇ ਰਾਹੀਂ ਇਸਤੇਮਾਲ ਮਤਲਬ ਸਿਰੇ ਚੜਾਇਆ ਜਾਂਦਾ ਹੈਗਾ। ਤੇ ਇਸ ਕਰਕੇ ਕੱਦੂ ਨੂੰ ਇਗਨੋਰ ਨਾ ਕਰੋ, ਕੱਦੂ ਦੇ ਬੀਜਾਂ ਨੂੰ ਵੀ ਇਗਨੋਰ ਨਾ ਕਰੋ, ਗਾਜਰਾਂ ਨੂੰ ਇਗਨੋਰ ਨਾ ਕਰੋ, ਇਹ ਸਾਰੀਆਂ ਚੀਜ਼ਾਂ। ਤੇ ਬਾਕੀ ਜੇ ਬਹੁਤਾ ਬੰਦਾ ਕਮਜ਼ੋਰ ਹੋ ਜਾਂਦਾ ਨਾ, ਇੱਕ ਤਰ੍ਹਾਂ ਉਹਨੂੰ ਉਠਾਉਣ ਦੀ ਲੋੜ ਹੈ, ਉਹਦੇ ਵਾਸਤੇ ਤੁਸੀਂ ਅਗਰ ਵਾਈਟਾਮਿਨ ਦਿੰਦੇ ਹੋ, ਖਾਸ ਤੌਰ ਤੇ ਮੈਂ ਕਹਿੰਦਾ 50-55 ਸਾਲ ਤੋਂ ਬਾਅਦ ਸਾਡਾ ਮੈਟਾਬੋਲਿਕ ਰੇਟ ਘਟ ਜਾਂਦਾ ਹੈ, ਮਾਪ ਕੀ ਖੁਰਾਕ ਦੇ ਵਿੱਚੋਂ ਐਨਰਜੀ ਨੂੰ ਸਿੰਥੇਸਾਈਜ਼ ਕਰਕੇ ਬਾਡੀ ਵਿੱਚ ਇਸਤੇਮਾਲ ਕਰਨ ਦਾ ਜਿਹੜਾ ਕਾਰਜਕ੍ਰਮ ਹੈ ਉਹ ਘਟ ਜਾਂਦਾ ਹੈ। ਖੁਰਾਕ ਤੇ ਹੁਣ ਵੀ ਚੋਗਿਆਂ ਵਾਲੀ ਖਾ ਰਹੇ ਹਾਂ, ਖੁਰਾਕ ਤਾਂ ਹੁਣ ਵੀ ਚੰਗੀ ਖਾ ਰਹੇ ਹਾਂ, ਜਿਹੜੀ ਜਵਾਨੀ ਚ ਖਾਂਦੇ ਸਾਂ ਤੇ ਸਰੀਰ ਨੂੰ ਐਨਰਜੀ ਦਿੰਦੀ ਸੀ, ਜਿਹੜੀ ਹੁਣ ਖਾਂਦੇ ਆ ਤੇ ਐਨਰਜੀ ਨਹੀਂ ਦਿੰਦੀ। ਕਾਰਨ ਕੀ ਆ ਕਿ ਹੁਣ ਸਾਡਾ ਜਿਹੜਾ ਵੇਲਣਾ ਸੀ ਨਾ ਉਹ ਇੰਨਾ ਵੀਕ ਹੋ ਗਿਆ ਆ, ਉਹਦੇ ਪੁੜ ਸਹੀ ਨਹੀਂ ਰਹਿ ਗਏ, ਉਹਦੇ ਚ ਗੰਨਾ ਭਾਵੇਂ ਪੂਰੇ ਰਸ ਵਾਲਾ ਪਾਓ, ਉਹਦੇ ਚੋਂ ਰਸ ਨਹੀਂ ਨਿਕਲਣਾ। ਤੇ ਜਦੋਂ ਜਵਾਨੀ ਚ ਸਾਂ ਵੇਲਣਾ ਸਾਡਾ ਸਹੀ ਸੀ, ਘੱਟ ਰਸ ਵਾਲਾ ਵੀ ਗੰਨਾ ਪਾਉਂਦੇ ਸਾਂ ਤੇ ਉਹਦੇ ਵਿੱਚ ਵੀ ਰਸ ਪੂਰਾ ਨਿਕਲ ਜਾਂਦਾ ਸੀ। ਇਹਨੂੰ ਸਮਝ ਗਿਆ ਨਾ, ਇਹ ਹੈ ਸਾਡਾ ਮੈਟਾਬੋਲਿਕ ਰੇਟ। ਸੋ ਮੈਟਾਬੋਲਿਕ ਰੇਟ ਨੂੰ ਕੰਟਰੋਲ ਕਰਨ ਦੀ ਖਾਤਰ ਸਾਨੂੰ ਕਈ ਵਾਰ ਪ੍ਰਿਪੇਅਰ ਚੀਜ਼ ਦੇਣੀ ਪੈਂਦੀ ਹੈ, ਬਣੀ ਬਣਾਈ ਚੀਜ਼ ਦੇਣੀ ਪੈਂਦੀ ਹੈ, ਤੇ ਉਹਨੂੰ ਅਸੀਂ ਕਹਿੰਦੇ ਹਾਂ ਵਾਈਟਾਮਿਨਸ। ਸੋ ਵਾਈਟਾਮਿਨਸ ਜਿਹੜੇ ਨੇ, ਹਾਲਾਂਕਿ ਸਾਡੀ ਖੁਰਾਕਾਂ ਵਿੱਚ ਵੀ ਨੇ, ਸਾਰੀ ਜਿਹੜੇ ਨਿੰਬੂ ਹੈ ਰੋਜ਼ਾਨਾ। ਇੱਕ ਮੈਂ ਹੋਰ ਗੱਲ ਦੱਸਦੇ ਹਾਂ, ਜਾਂਦੇ ਜਾਂਦੇ ਸਮਾਂ ਸਾਡਾ ਹੋ ਰਿਹਾ। ਵਾਈਟਾਮਿਨ ਬੀ ਤੇ ਵਾਈਟਾਮਿਨ ਸੀ, ਇਹ ਦੋ ਐਸੇ ਵਾਟਰ ਸਾਲੂਬਲ ਵਾਈਟਾਮਿਨਸ ਹਨ ਜਿਹੜੇ ਸਭ ਤੋਂ ਜ਼ਿਆਦਾ ਜਲਦੀ ਵੇਸਟ ਹੁੰਦੇ ਨੇ, ਔਰ ਜਿਨ੍ਹਾਂ ਦੀ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ। ਔਰ ਜੇ ਥੋੜਾ ਜਿਹਾ ਬੁਖਾਰ ਹੋ ਗਿਆ, ਜੇ ਥੋੜਾ ਜਿਹਾ ਟੈਂਪਰੇਚਰ ਹੋ ਗਿਆ, ਤੇ ਉਦੋਂ ਹੀ ਵਾਈਟਾਮਿਨ ਸੀ ਤੇ ਵਾਈਟਾਮਿਨ ਬੀ ਨੇ ਜ਼ਿਆਦਾ ਲਾਸ ਹੋ ਜਾਣਾ। ਤੇ ਇਸੇ ਕਰਕੇ ਡਾਕਟਰਾਂ ਨੇ ਨਿੰਬੂ ਪਾਣੀ ਪਿਓ, ਨਿੰਬੂ ਦਿਓ ਜਾਂ ਵਾਈਟਾਮਿਨ ਬੀ ਦਿਓ, ਇਹੋ ਜਿਹੀਆਂ ਚੀਜ਼ਾਂ ਜਿਹਨਾਂ ਚ ਵਾਈਟਾਮਿਨ ਬੀ ਹੈਗਾ, ਫਰੂਟਸ ਵਗੈਰਾ ਹੈਗੇ ਨੇ, ਇਹ ਦੇਣੇ ਸ਼ੁਰੂ ਕਰੋ। ਤੇ ਮੇਰੇ ਕਹਿਣ ਤੋਂ ਮਤਲਬ ਇਹ ਆ ਵੀ ਸਾਨੂੰ ਜਦੋਂ ਇਹੋ ਜਿਹੀ ਕੰਡੀਸ਼ਨ ਆਵੇ ਉਦੋਂ ਵਾਈਟਾਮਿਨਸ ਪ੍ਰੀਪੇਅਰਡ ਲੈ ਲੈਣ ਦੀ ਲੋੜ ਆ, ਖਾਸ ਤੌਰ ਤੇ ਜਦੋਂ ਏਜ ਸਾਡੀ 55-60 ਦੇ ਨੇੜੇ ਹੈਗੀ ਹੈ, ਉਸ ਵੇਲੇ ਤੁਹਾਡਾ ਵੇਲਣਾ ਸਹੀ ਨਹੀਂ ਹੈਗਾ। ਭਾਵੇਂ ਤੁਸੀਂ ਚੰਗੀ ਵਧੀਆ ਖੁਰਾਕ ਖਾਈ ਜਾ ਰਹੇ ਹੋ, ਐਨਰਜੀ ਵਾਲੀ ਖਾਈ ਜਾ ਰਹੇ ਹੋ, ਪਰ ਉਹਨੇ ਤੁਹਾਡੀ ਚੀਜ਼ ਕੰਪਨਸੇਟ ਨਹੀਂ ਕਰਨੀ ਜਿੰਨਾ ਤੁਹਾਡਾ ਡੇਲੀ ਲਾਸ ਹੋ ਰਿਹਾ। ਤੇ ਜੇ ਲਾਸ ਪੂਰਾ ਕਰਨਾ ਆ ਤੇ ਫਿਰ ਸਾਨੂੰ ਬਣੀ ਬਣਾਈ ਖੀਰ ਦੇਣੀ ਪਊਗੀ, ਬਣੇ ਬਣਾਏ ਚੀਜ਼ਾਂ ਵਾਈਟਾਮਿਨਸ ਲੈਣੀਆਂ ਪੈਣਗੀਆਂ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਹੁਣ ਇਹ ਦੱਸ ਚੁੱਕਿਆ ਹਾਂ ਕਿ ਸੀ ਕਿਊ 10 ਹੈ, ਐਲ ਅਰਜਨਾਈਨ ਹੈਗਾ ਜਾਂ ਪ੍ਰੀਪੇਅਰਡ ਵਾਈਟਾਮਿਨ ਜਾਂ ਸਿਟਰੋਲਾਈਨ। ਆ ਸਿਟਰੋਲਾਈਨ ਕਿਹਦੇ ਚ ਮਿਲਦਾ ਯਾਰ? ਹਦਵਾਣੇ ਚ ਵਿੱਚ। ਦੇਖੋ ਹਦਵਾਣਾ ਜਿਹੜਾ ਸਧਾਰਨ ਜੀ ਗੱਲ ਤੁਸੀਂ ਸਮਝਦੇ ਹੋ, ਹਦਵਾਣੇ ਦੇ ਵਿੱਚ ਸਾਨੂੰ ਮਿਲਦਾ ਜਿਹੜਾ ਬਹੁਤ ਵੱਡੀ ਐਨਰਜੀ ਦਿੰਦਾ ਹੈਗਾ ਸਾਨੂੰ। ਹਾਂਜੀ, ਸੋ ਇਹੋ ਜਿਹੀਆਂ ਚੀਜ਼ਾਂ ਜਿਹੜੇ ਤੁਸੀਂ ਕਰ ਸਕਦੇ ਜੇ ਆਪਣੇ ਜੀਵਨ ਦੇ ਵਿੱਚ, ਅਗਰ ਤੁਹਾਡਾ ਐਨਰਜੀ ਵੀਕ ਹੈ, ਬਾਡੀ ਦੀ ਥਕਾਵਟ ਹੋ ਗਈ ਨਾ, ਬਾਹਰੋਂ ਆਏ ਹੋ ਨਾ ਗਰਮੀ ਚ, ਗਰਮੀਆਂ ਦਾ ਫਲ ਹੈ ਨਾ ਹਦਵਾਣਾ, ਬਾਹਰੋਂ ਆਏ ਹੋ, ਥਕਾਵਟ ਹੋ ਗਈ ਹੈ ਨਾ, ਤੇ ਜੇ ਮਨ ਨਹੀਂ ਕਰਦਾ ਹੁਣ ਕੰਮ ਕਰਨ ਨੂੰ, ਮੰਜੇ ਤੇ ਬਹਿ ਗਏ, ਤੁਸੀਂ ਉਸੇ ਵੇਲੇ ਇੱਕ ਗਲਾਸ ਜੂਸ ਬਣਾ ਕੇ ਹਦਵਾਣੇ ਦਾ ਪੀ ਲਓ ਜਾਂ ਹਦਵਾਣਾ ਖਾ ਲਓ, 10 ਮਿੰਟਾਂ ਬਾਅਦ ਤੁਸੀਂ ਵੇਖੋਗੇ ਵੀ ਲੱਗਦਾ ਵੀ ਸਰੀਰ ਤਰੋ ਤਾਜ਼ਾ ਹੋ ਗਿਆ। ਕਿਉਂ ਹੋ ਗਿਆ? ਕਿਉਂਕਿ ਆ ਸਿਟਰੋਲਾਈਨ ਉਹਦੇ ਵਿੱਚ ਹੈਗਾ ਆ, ਇਹਨੇ ਤੁਹਾਡੀ ਐਨਰਜੀ ਪੂਰੀ ਕਰ ਦਿੱਤੀ, ਇਹਦੇ ਚ ਵਾਈਟਾਮਿਨ ਬੀ ਵੀ ਸੀਗਾ, ਇਹਦੇ ਚ ਵਾਈਟਾਮਿਨ ਸੀ ਵੀ ਸੀਗਾ, ਸਾਰਾ ਕੁਝ ਇਮੀਡੀਏਟਲੀ ਜਿਹੜਾ ਲਾਸ ਹੋਇਆ ਸੀਗਾ ਉਹ ਇਹਨੇ ਪੂਰਾ ਕਰ ਦਿੱਤਾ। ਤੇ ਇਹੋ ਜਿਹੀਆਂ ਬੜੀਆਂ ਸਧਾਰਨ ਗੱਲਾਂ ਨੇ ਜਿਹੜੀਆਂ ਆਮ ਜਾਣਨ ਵਾਲੀ ਗੱਲ ਹੈਗੀ, ਤੇ ਤੁਸੀਂ ਕਰ ਸਕਦੇ ਹੋ, ਤੇ ਤੁਸੀਂ ਬਿਜਲੀ ਕਰਦਾ ਆਪਦਾ ਸਵਿਚ ਆਨ ਕਰ ਸਕਦੇ ਹੋ, ਸਵਿਚ ਮਾਈਟੋਕੋਂਡਰੀਆ ਸਵਿਚ ਆਨ ਹੋ ਗਿਆ, ਸਾਰਾ ਕੁਝ ਸਹੀ ਹੋ ਗਿਆ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 408 6871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਸੈਕੰਡ ਓਪੀਨੀਅਨ ਹੀ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਇੱਕ ਵਾਰ ਜਾਂਦੇ ਜਾਂਦੇ ਮੈਂ ਉਹ ਬੇਨਤੀ ਫਿਰ ਦੁਹਰਾਉਣੀ ਚਾਹੁੰਦਾ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਤੁਹਾਨੂੰ ਕੋਈ ਹਾਸਿਲ ਹੋ ਰਿਹਾ ਕੋਈ ਚੰਗੀ ਜਾਣਕਾਰੀ ਮਿਲ ਰਹੀ ਹੈ ਤੇ ਇਹ ਚੰਗੀ ਜਾਣਕਾਰੀ ਘਟਣੇ ਲੱਗੀ ਜਿੰਨੀ ਵਧਾਓਗੇ ਓਨੀ ਵੱਧ ਜਾਏਗੀ ਹੋਰ ਲੋਕਾਂ ਨੂੰ ਵੀ ਦੱਸੋ ਤਾਂ ਕਿ ਹੋਰ ਲੋਕ ਵੀ ਇਸ ਗੱਲਾਂ ਨੂੰ ਸੁਣ ਕੇ ਫਾਇਦਾ ਉਠਾ ਸਕਣ ਜਾਣਕਾਰੀ ਹਾਸਲ ਕਰਨ ਨਿੱਕੀ ਨਿੱਕੀ ਬਿਮਾਰੀ ਤੋਂ ਡਰ ਨਾ ਪਤਾ ਨੀ ਕੀ ਕੁਛ ਹੋ ਗਿਆ ਇਸ ਕਰਕੇ ਜਦੋਂ ਜਾਣਦੇ ਹੋਣਗੇ ਤੇ ਫਿਰ ਇੰਨਾ ਡਰ ਨਹੀਂ ਹੋਏਗਾ ਔਰ ਸਰੀਰ ਨੂੰ ਤੰਦਰੁਸਤ ਰੱਖ ਸਕਣਗੇ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਕੱਲ ਨੂੰ ਫੇਰ ਮਿਲਾਂਗੇ ਇਸੇ ਹੀ ਪ੍ਰੋਗਰਾਮ ਨੂੰ ਮੈਂ ਅੰਗਰੇਜ਼ੀ ਦੇ ਵਿੱਚ ਦੁਹਰਾਉਣਾ ਹੈਗਾ ਆ ਜੇ ਕਿਸੇ ਸੱਜਣ ਨੇ ਜਿਹੜੇ ਹਿੰਦੀ ਪੰਜਾਬੀ ਨਹੀਂ ਸਮਝਦੇ ਉਹ ਇਹਨੂੰ ਸਮਝ ਸਕਦੇ ਆ ਕੱਲ ਨੂੰ ਅੰਗਰੇਜ਼ੀ ਵਿੱਚ ਸੁਣ ਸਕਦੇ ਆ ਤੁਹਾਡਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮਿਹਰਬਾਨੀ ਸਰੋਤਿਓ ਤੁਹਾਡਾ ਵੀ ਧੰਨਵਾਦ ਬੜੇ ਰੀਜਨ ਨਾਲ ਸੁਣਿਆ ਕਰੋ ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਮਿਲਦੇ ਹਾਂ ਜੀ ਪਰਸੋਂ ਨੂੰ ਫਿਰ ਥੈਂਕ ਯੂ
0: ਜੀ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ, ਫਰੈਂਕਫੁਰਟ, ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਆਪਾਂ ਸਾਰਿਆਂ ਨੇ ਇਸ ਪ੍ਰੋਗਰਾਮ ਵਿਚ ਸ਼ੋਹਰਤ ਕਰਨੀ ਹੈ। ਔਰ ਇਸ ਪ੍ਰੋਗਰਾਮ ਨੂੰ ਆਪਾਂ ਕੁਛ ਜਿਸ ਤਰੀਕੇ ਨਾਲ ਗੀਤਾਂ ਦੇ ਨਾਲ ਸਟਾਰਟ ਕਰਦੇ ਹਾਂ, ਤੇ 15-20 ਮਿੰਟ ਆਪਾਂ ਗੀਤ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ, ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਉਣਗੇ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ। ਆਹ ਲੋਕ ਕੁਛ ਗੀਤ ਸੁਣਦੇ ਆ। ਸਭ ਤੋਂ ਪਹਿਲਾਂ ਗੀਤ ਆਪਾਂ ਸੁਣਦੇ ਆ ਜੀ ਬਲਵੀਰ ਬੋਪਾ ਰਾਏ ਦਾ, ਬਹੁਤ ਫੇਮਸ ਸੌਂਗ, ਬਹੁਤ ਡੀਜੇ ਦੇ ਵਿਚ ਵੱਜਿਆ, ਅੱਜ ਵੀ ਵੱਜਦਾ।

0: ਲੋ ਸਾਥੀਓ, ਦੋਸਤੋ, ਮਿੱਤਰੋ, ਭੈਣੋ ਤੇ ਭਰਾਵੋ, ਸਤਿ ਸ੍ਰੀ ਅਕਾਲ ਅਗੇਨ, ਸ਼ੁਕਰੀਆ, ਧੰਨਵਾਦ। ਸੋ ਆਪਾਂ ਖਬਰਾਂ ਵੱਲ ਚਲਦੇ ਹਾਂ ਜੀ। ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਫਰਿਜ ਨੂੰ ਕੈਲੀਫੋਰਨੀਆ ਤੋਂ, ਤੇ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕੁਝ ਖਬਰਾਂ ਵੱਲ ਝਾਤ ਮਾਰਦੇ ਹਾਂ, ਉਨ੍ਹਾਂ ਕੋਲੋਂ ਪੁੱਛਦੇ ਜੀ ਕੀ ਹੋ ਰਿਹਾ ਦੁਨੀਆਂ ਦੇ ਵਿਚ। ਚੀਮਾ ਸਾਹਿਬ ਆਓ ਜੀ। ਸਤਿ ਸ੍ਰੀ ਅਕਾਲ, ਵੈਲਕਮ ਜੀ। ਐਨ
1: ਜੀ, ਮੇਰੇ ਵੱਲੋਂ ਤੁਹਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਅੱਜ ਦੀਆਂ ਜਿਹੜੀਆਂ ਖਬਰਾਂ ਸਾਰਾ ਉਹ ਕਾਫੀ ਜਿਹਨੂੰ ਕਹਿੰਦੇ ਆ ਧੜੱਲੇਦਾਰ ਆ, ਪੰਜਾਬੀ ਦੀ ਆਪਾਂ ਠੇਠ ਦੇ ਵਿਚ ਕਹੀਏ ਤਾਂ, ਜਿਨ੍ਹਾਂ ਦੇ ਵਿਚ ਖੱਟ ਸਾਹਿਬ ਦੀ ਹਾਲਾਤ ਆ ਜਿਹੜੇ ਦੁਨੀਆਂ ਦੇ ਉਹ ਬਹੁਤੇ ਵਧੀਆ ਨਹੀਂ ਹੈਗੇ।
0: ਬਿਲਕੁਲ ਲੱਗ ਰਿਹਾ ਜੀ।
1: ਤੇ ਉਹਦੇ ਨਾਲ ਖੱਕ ਸਾਹਿਬ ਜੀ ਆਪਾਂ ਉਹ ਕੁਛ ਜਿਹਨਾਂ ਦੇ ਸਨੇਹ ਵੀ ਪੜ੍ਹਨੇ ਆ, ਉਹਨਾਂ ਨੂੰ ਬਾਅਦ ਚ ਪੜ੍ਹ ਲੈਂਦੇ ਆ, ਜੇ ਟਾਈਮ ਬਚ ਗਿਆ ਤਾਂ ਆਪਾਂ ਉਹ ਪੜ੍ਹ ਲਵਾਂਗੇ, ਪਰ ਖਬਰਾਂ ਮੈਨੂੰ ਅੱਜ ਜ਼ਿਆਦਾ ਜ਼ਰੂਰੀ ਲੱਗਦੀਆਂ
0: ਜੀ। ਜੀ,
1: ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਹੁਣ ਜਿਹੜਾ ਆ ਇੱਕ ਤਾਂ ਜਿਹੜਾ ਮਿਨੀਸੋਟਾ ਸੂਬਾ ਹੈ ਨਾ ਅਮਰੀਕਾ ਦਾ
0: ਜੀ,
1: ਉਹਦੇ ਵਿਚ ਜਿਹੜੇ ਕਲਰਜੀ ਜਿਹਨਾਂ ਨੂੰ ਕਹਿੰਦੇ ਆ, ਕਲਰਜੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ, ਜੋ ਸੇਂਟ ਪੌਲ ਸ਼ਹਿਰ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੇ ਜਿਹੜਾ ਉਹ ਲੱਗੇ ਹੋਏ ਸੀ।
0: ਕੌਣ ਸੀ ਉਹ ਜਿਹੜੇ ਕਲਰਜੀ, ਕੀ ਸੀ ਉਹ, ਕੌਣ ਬੰਦੇ?
1: ਕਲਰਜੀ ਖੱਕ ਸਾਹਿਬ ਜੀ, ਜੇ ਨਾ ਆਪਾਂ ਕਹਿਣਾ ਹੋਵੇ ਪਈ ਜਿੱਦਾਂ ਸਿੱਖਾਂ ਦੇ ਗੁਰਦੁਆਰੇ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ, ਮੁਸਲਮਾਨਾਂ ਦੇ ਨੂੰ ਵੀ, ਕ੍ਰਿਸਚੀਅਨ ਦੇ ਨੂੰ ਵੀ, ਸਾਰਿਆਂ ਨੂੰ ਜਾਣੀ ਵਿਚ ਰਲਾਉਣਾ ਹੋਵੇ ਤਾਂ ਉਹਨੂੰ ਕਲਰਜੀ ਕਹਿ ਦਿੰਦੇ ਆ,
0: ਰਿਲੀਜੀਅਸ ਬੰਦੇ ਜਿਹੜੇ ਆ ਜੀ।
1: ਹਾਂਜੀ, ਰਾਜਨੀਤੀ ਸੋਰੀ ਧਾਰਮਿਕ ਜਿਹੜੇ ਸੰਸਥਾਵਾਂ ਦੇ ਆਗੂ ਹੁੰਦੇ ਆ ਉਹ, ਜੇ ਸਾਰਿਆਂ ਦਾ ਨਾਂ ਲੈਣਾ ਹੋਵੇ ਤਾਂ ਕੱਲੇ ਕੱਲੇ ਦਾ ਨਾਂ ਲੈਣ ਦੀ ਬਜਾਏ ਉਹਨਾਂ ਨੂੰ ਕਲਰਜੀ ਕਹਿ ਦਿੰਦੇ ਆ।
0: ਠੀਕ ਹੈ ਜੀ।
1: ਤੇ ਇਹ ਜਿਹੜੇ ਲੋਕ ਸੀਗੇ ਖੱਕ ਸਾਹਿਬ ਜੀ, ਇਹ ਜਿਹੜਾ ਸੇਂਟ ਪੌਲ ਸ਼ਹਿਰ ਦਾ ਮਿਨੀਸੋਟਾ ਦੇ ਦਾ ਇੰਟਰਨੈਸ਼ਨਲ ਏਅਰਪੋਰਟ ਆ ਨਾ, ਉਹਨੂੰ ਜਾਣ ਵਾਲੀ ਜਿਹੜੀ ਸੜਕ ਆ ਉਹਦੇ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਦੇ ਵਿਚ ਜਿਹੜੀ ਆਵਾਜ਼ ਬੁਲੰਦ ਕਰ ਰਹੇ ਸੀ। ਤੇ ਉਹਨਾਂ ਨੇ ਖੱਕ ਸਾਹਿਬ ਜੀ ਉਹ ਜਿੱਦਾਂ ਨੈਲਟ ਕਹਿੰਦੇ ਆ ਉਹ ਅੰਗਰੇਜ਼ੀ ਦੇ ਵਿਚ, ਜਿਹਨੂੰ ਆਪਾਂ ਨਾ ਇੱਕ ਗੋਡਾ ਥੱਲੇ ਲਾ ਕੇ ਤੇ ਇੱਕ ਪੈਰ ਥੱਲੇ ਲਾ ਕੇ ਨੀ, ਪੈਰ ਕੇ ਉਸ ਤਰ੍ਹਾਂ ਜਿਹਨੂੰ ਉਹਨੂੰ ਨੈਲਟ ਅੰਗਰੇਜ਼ੀ ਦੇ ਵਿਚ ਕਹਿੰਦੇ ਆ, ਉਹ ਕਰ ਰਹੇ ਸੀਗੇ ਉਹ। ਤੇ ਉਹਨਾਂ ਨੇ ਉੱਥੇ ਜਿੱਦਾਂ ਹੁਣ ਪੰਜਾਬੀ ਤਾਂ ਆਪਾਂ ਸ਼ਬਦ ਹੀ ਕਵਾਂਗੇ, ਅੰਗਰੇਜ਼ੀ ਦੇ ਵਿਚ ਹਿੰਮਤ ਕਹਿੰਦੇ ਆ ਆਪਣੇ ਆਪਣੇ ਧਰਮਾਂ ਦੀਆਂ ਜਿਹੜੀਆਂ ਹੁੰਦੀਆਂ, ਉਹ ਸ਼ਬਦ ਵੀ ਜਿਹੜੇ ਉਹ ਪੜ੍ਹ ਰਹੇ ਸੀਗੇ। ਤੇ ਜਦੋਂ ਫਿਰ ਮੌਸਮ ਥੋੜਾ ਜਿਹਾ ਜ਼ਿਆਦਾ ਸਰਦ ਹੋ ਗਿਆ ਤੇ ਪਰਜਾ ਤੋਂ ਬੇਇਨਸਾਫ ਵੀ ਜਿਹੜੀ ਆਵਾਜ਼ ਬੁਲੰਦ ਕਰਨ ਪਰਜਾ ਤੇ ਜਿਹੜੀ ਉਹਨਾਂ ਤੋਂ ਨਾ ਜਿਹੜੇ ਹੈਗੇ ਆਪਣੇ ਆਇਸ ਤੇ ਉਹਨਾਂ ਤੋਂ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਸੀ
0: ਜੀ,
1: ਤੇ ਉਹਦੇ ਖਿਲਾਫ ਇਹ ਆਵਾਜ਼ ਬੁਲੰਦ ਕਰ ਰਹੇ ਸੀਗੇ। ਤੇ ਹਿਰਾਸਤ ਵਿਚ ਲਏ ਗਏ ਕਲਰਜੀ ਆ ਜਿਹੜੇ ਉਹਨਾਂ ਦੀ ਗਿਣਤੀ ਕਈ ਦਰਜਨਾਂ ਵਿਚ ਦੱਸੀ ਆ, ਅੱਗੇ ਜਾ ਕੇ ਥੋੜਾ ਜਿਹਾ ਇਸੇ ਖਬਰ ਦੇ ਵਿਚ ਉਹਨਾਂ ਦੀ ਗਿਣਤੀ 100 ਵੀ ਦੱਸੀ ਆ।
0: ਅੱਛਾ ਜੀ।
1: ਤੇ ਦੱਸੀ ਗਈ ਆ ਅਤੇ ਕਾਫੀ ਹੋਰ ਜਿਹੜੇ ਲੋਕ ਸੀਗੇ ਉਥੋਂ ਦੇ ਖੱਕ ਸਾਹਿਬ ਜੀ, ਉਹ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਬਿਜਨਸ ਸੀਗੇ ਉਹ ਬੰਦ ਕਰਕੇ ਜਿਹਨੂੰ ਕਹਿੰਦੇ ਆ ਵਾਕ ਆਊਟ ਕਰ ਦਿੱਤਾ
0: ਜੀ। ਬਿਲਕੁਲ।
1: ਤੇ ਅਤੇ ਆਇਸ ਦੇ ਅਫਸਰਾਂ ਦੀਆਂ ਜਿਹੜੀਆਂ ਹਜ਼ਾਰਾਂ ਵਿਚ ਦੱਸੀਆਂ ਗਈਆਂ ਗਿਣਤੀ ਹੈਗੀ ਆ ਕਿ ਉਹ ਹਜ਼ਾਰਾਂ ਦੇ ਵਿਚ ਉੱਥੇ ਗਏ ਆ। ਤੇ ਦੇਖੋ ਇੱਕ ਦੋ ਸ਼ਹਿਰਾਂ ਦੇ ਵਿਚ ਇਸ ਤਰ੍ਹਾਂ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਪੁਲਿਸ ਫੋਰਸ ਹੈ ਨਾ ਉਹ ਸਿਰਫ 600 ਆ ਸਾਰੀ।
0: ਅੱਛਾ।
1: ਤੇ ਜਿਹੜੇ ਉਹ ਮਿਲਟਰੀ ਰਲਾ ਕੇ ਤੇ ਵਿਚੇ ਉਹਨਾਂ ਦੇ ਉਹ ਰਲਾ ਕੇ ਆਪਣੇ ਜਿਹੜੇ ਆਇਸ ਦੇ ਏਜੰਟ ਆ ਉਹਨਾਂ ਦੀ ਗਿਣਤੀ 3-4 ਹਜ਼ਾਰ ਤੋਂ ਵੀ ਉੱਪਰ ਦੱਸੀ ਜਾਂਦੀ ਹੈ।
0: ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਇਕੱਠੇ ਹੋਣਾ ਤੇ ਅਸੀਂ ਇਹਨਾਂ ਨੂੰ ਰੋਕਣਾ ਹੈ, ਇਹ ਮਤਲਬ ਉਹਨਾਂ ਨੂੰ ਪਤਾ ਸੀ ਤਾਂ ਇਹਨੇ।
1: ਹਾਂਜੀ ਹਾਂਜੀ, ਉਹ ਬਿਲਕੁਲ ਆਪਣੀ ਫੁੱਲ ਤਿਆਰੀ ਕਰਕੇ ਆਏ ਸੀਗੇ। ਤੇ ਇਹਦੇ ਵਿਚ ਵਿਰੋਧ ਕਰ ਰਹੇ ਲੋਕਾਂ ਨੂੰ ਇੱਕ ਨਾਰਾ ਵੀ ਜਿਹੜਾ ਉਹਨਾਂ ਨੇ ਲਾਇਆ ਜਿਹਨੂੰ ਉਹਨਾਂ ਨੇ ਕਿਹਾ ਆਇਸ ਆਊਟ, ਕਹਿਣ ਦਾ ਮਤਲਬ ਜਿਹੜੀ ਉਹ ਏਜੰਸੀ ਆ ਜਿਹੜੀ ਕੰਟਰੋਲ ਕਰਦੀ ਇਮੀਗ੍ਰੇਸ਼ਨ ਤੇ ਜਿਹੜੀ ਹੈਗੀ ਆ
0: ਇਥੋਂ ਬਾਹਰ ਜਾਵੇ।
1: ਹਾਂਜੀ, ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜਾ ਪੂਰਾ ਫੁੱਲ ਨਾਂ ਆ ਆਇਸ ਦਾ, ਤੇ ਉਹਨੂੰ ਕਿਹਾ ਵੀ ਇਥੋਂ ਬਾਹਰ ਨਿਕਲੋ ਜਿਹਨੂੰ ਕਹਿੰਦੇ ਆਇਸ ਆਊਟ। ਵੱਡੀ ਗਿਣਤੀ ਦੇ ਜਿਹੜੇ ਵਪਾਰਾਂ ਨੂੰ ਆ ਪਰਜਾ ਨੇ ਬੰਦ ਕਰ ਦਿੱਤਾ, ਜਿਸ ਕਰਕੇ ਵੱਡੀ ਗਿਣਤੀ ਦੇ ਲੋਕ ਆ ਜਿਹੜੇ ਆਇਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਉਤਰੇ ਅਤੇ ਇਸ ਵਾਕਆਊਟ ਨੂੰ ਜਨਰਲ ਸਟ੍ਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ। ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿੱਚ ਦੱਸੀ ਗਈ ਆ, ਪਰ ਜਿਹੜੀ ਹੈਗੀ ਆ ਪਰਜਾ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿੱਚੋਂ ਇੱਕ ਜਿਹੜੀ ਖਾਸ ਮੰਗ ਹੈਗੀ ਆ ਖਾਕ ਸਾਹਿਬ ਦੀ, ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿੱਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉੱਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ, ਤੇ ਪਰ ਹੁਣ ਉਹ ਜਿਹੜੀ ਆਇਸ ਆ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਤੇ ਉਹਦੇ ਵਿੱਚ ਖੱਟ ਸਾਹਿਬ ਦੀ ਆਫਸਰਾਂ ਵਿੱਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਉੱਥੋਂ ਦੇ ਜੱਜਾਂ ਨੇ ਖੱਟ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੁੱਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਤੇ ਉਹ US ਸਿਟੀਜ਼ਨ ਵੀ ਸੀਗੀ। ਤੇ ਫਰਾਡ ਦੇ ਜਿਹੜੇ ਦੋਸ਼ ਆ ਖੱਟ ਸਾਹਿਬ ਜੀ ਉਹ ਪ੍ਰੋਟੈਸਟ ਕਰਨੇ ਕਾਲੇ ਦੱਸਿਆ ਗਿਆ ਕਿ 100 ਕਲਰਜੀ ਆ ਜਿਹੜੇ ਉਹਨਾਂ ਨੂੰ ਆਪਾਂ ਜਿਹੜੀ ਪਹਿਲਾਂ ਕਹਿ ਗਏ ਗਿਣਤੀ ਆਪਾਂ ਦੇ ਦਿੱਤੀ ਪਿੱਛੇ, ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਉਹਨਾਂ ਦੇ ਤੁਹਾਨੂੰ ਪਤਾ ਪਈ ਹੱਥ ਦੇ ਵਿੱਚ ਆ ਹੁਣ ਉਹਨਾਂ ਚ ਅੱਗੇ ਜਾ ਕੇ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ। ਪਰ ਹਾਲਤ ਜਿਹੜੀ ਆ ਖੱਟ ਸਾਹਿਬ ਦੀ ਉਹ ਬਹੁਤ ਗੰਭੀਰ ਆ, ਇਹ ਇਕੱਲੀ ਅਮਰੀਕਾ ਦੇ ਵਿੱਚ ਨੀ ਇਮੀਗ੍ਰੇਸ਼ਨ ਦਾ ਮਸਲਾ, ਨੀ ਸਾਰੀ ਦੁਨੀਆਂ ਆ ਖੱਟ ਸਾਹਿਬ ਜੀ ਜਿਹੜੇ ਬੋਟਮ ਲਾਈਨ ਜਿਹਨੂੰ ਕਹਿੰਦੇ ਆ ਉਹ ਇਹ ਆ ਕਿ ਸਾਰੀ ਦੁਨੀਆਂ ਦੇ ਵਿੱਚ ਖੱਟ ਸਾਹਿਬ ਜੀ ਜਿਹੜੇ ਉੱਥੋਂ ਦੇ ਨਾਗਰਿਕ ਆ ਵਾਸੀ ਸਧਾਰਨ ਲੋਕ ਆ, ਕੱਲੇ ਦੇਖੋ ਇਹਨਾਂ ਨੇ ਜਿਹੜੇ ਪਰਜਾ ਆ ਉਹਨੂੰ ਤਿੰਨ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਵੰਡਿਆ ਹੋਇਆ, ਇੱਕ ਜਿਹੜੀ ਆ ਲੋਅਰ ਕਲਾਸ, ਇੱਕ ਜਿਹੜੀ ਆ ਮਿਡਲ ਕਲਾਸ ਤੇ ਇੱਕ ਜਿਹੜੀ ਆ ਉੱਪਰਲੀ ਕਲਾਸ। ਹੁਣ ਉੱਪਰਲੀ ਕਲਾਸ ਹੈ ਜਿਹੜੀ ਉਹਨੂੰ ਕੋਈ ਪਰਵਾਹ ਨਹੀਂ ਜਿੰਨੀ ਮਰਜ਼ੀ ਮਹਿੰਗਾਈ, ਕਿਉਂਕਿ ਉਹਨਾਂ ਨੂੰ ਜੇ ਇਧਰੋਂ ਚੀਜ਼ ਮਹਿੰਗੀ ਮਿਲੀ ਉਹਨੇ ਜਿਹੜੀ ਆਪਣੀ ਚੀਜ਼ ਵੇਚਦੇ ਆ ਜਾਂ ਜਿਹੜੀ ਉਹ ਨੌਕਰੀ ਕਰਦੇ ਉਹਨਾਂ ਦੇ ਆਪਣੇ ਹੱਥ ਵਾਸ ਹੁੰਦਾ ਉਹਨੀ ਤਨਖਾਹ ਵਧਾ ਲੈਣੀਆਂ ਆਉਂਦੀਆਂ, ਉਹਨਾਂ ਨੇ ਦੁੱਗਣੀਆਂ ਵਧਾ ਲੈਣੀਆਂ ਤਨਖਾਹ। ਪਰ ਹੁਣ ਜਿਹੜਾ ਮਿਡਲ ਕਲਾਸ ਆ ਖੱਟ ਸਾਹਿਬ ਜੀ ਉਹਨਾਂ ਨੂੰ ਕੀ ਆ ਕਿ ਉਹ ਹੁਣ ਸਮਝ ਲਓ ਇੱਥੇ ਮਿਡਲ ਕਲਾਸ ਆ ਜਿਹੜੀ ਉਹ ਇੱਕ ਕਿਸਮ ਦੀ ਖਾਤਮ ਹੋ ਗਈ ਆ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਿਡਲ ਕਲਾਸ ਹੀ ਆਪਣਾ ਜਿਹੜਾ ਰੁਜ਼ਗਾਰ ਆ ਉਹਨਾਂ ਨੂੰ ਤਿੰਨ ਡੰਗ ਦਾ ਜਿਹੜਾ ਖਾਣਾ ਆ ਉਹ ਨਸੀਬ ਹੋਣ ਵਿੱਚ ਆ ਜਿਹੜੀ ਕਾਫੀ ਹੱਦ ਤੱਕ ਮੁਸ਼ਕਲ ਪੈਦਾ ਹੋ ਗਈ ਆ ਖੱਟ ਸਾਹਿਬ ਜੀ। ਸੋ ਇਸ ਕਰਕੇ ਜਿਹੜਾ ਆ ਇਹ ਇੱਥੇ ਮਸਲਾ ਜਿਹੜਾ ਉਹ ਦਿਨੋ ਦਿਨ ਵਿਗੜਦਾ ਜਾ ਰਿਹਾ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖੱਟ ਸਾਹਿਬ ਜੀ ਉਸੇ ਮਿਨੀਸੋਟਾ ਸਟੇਟ ਦੇ ਵਿੱਚੋਂ ਜਿਹੜੇ ਜੱਜ ਆ ਉੱਥੋਂ ਦੇ ਉਹਨਾਂ ਨੇ ਆਇਸ ਏਜੰਟ ਵੱਲੋਂ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਮੁਜ਼ਾਹਰੇ ਕਰ ਰਹੇ ਆ ਉਹਨਾਂ ਖਿਲਾਫ਼ ਅਰੈਸਟ ਵਾਰੰਟ ਆ ਜਿਹੜੇ ਉਹ ਇਸ਼ੂ ਕਰਨ ਤੋਂ ਇਨਕਾਰ ਕਰ ਦਿੱਤਾ।
0: ਅੱਛਾ ਜੀ।
1: ਹਾਂਜੀ। ਸੋ ਜੱਜਾਂ ਨੇ ਉਹ ਉੱਥੋਂ ਦਿਆਂ ਨੇ ਕਹਿ ਦਿੱਤਾ ਕਿ ਉਹ ਕਹਿੰਦਾ ਨਹੀਂ ਅਸੀਂ ਇਹਨਾਂ ਦੇ ਤੁਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ, ਅਸੀਂ ਵਾਰੰਟ ਨਹੀਂ ਦੇਣਾ ਇਸ਼ੂ ਕਰਨਾ, ਜੇ ਤੁਸੀਂ ਅਰੈਸਟ ਕਰਨਾ ਉਹ ਤੁਸੀਂ ਆਪ ਕਰੋ ਜੋ ਮਰਜ਼ੀ ਕਰੋ, ਅਸੀਂ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਅਜੇ ਨਹੀਂ ਕਰਨੀ, ਪਰ ਅਸੀਂ ਵਾਰੰਟ ਇਸ਼ੂ ਨਹੀਂ ਕਰਨੇ ਕਿਸੇ ਦੇ।
0: ਠੀਕ ਹੈ।
1: ਇਹ ਉੱਥੋਂ ਦੇ ਜੱਜਾਂ ਨੇ ਕਹਿ ਦਿੱਤਾ ਤੇ ਉਹਨਾਂ ਦੀ ਨਜ਼ਰ ਵਿੱਚ ਕਿਸੇ ਵੀ ਪਰਜਾ ਦੇ ਵਿਅਕਤੀ ਨੂੰ ਆਇਸ ਏਜੰਟ ਉੱਪਰ ਹੱਥ ਉਠਾਉਣ ਦਾ ਜਿਹੜਾ ਉਹ ਜਿਹੜਾ ਹੁਣ ਇਹ ਖੱਟ ਸਾਹਿਬ ਜੀ ਡਿਪਾਰਟਮੈਂਟਾਂ ਇਹ ਜਿੱਦਾਂ ਆਈ ਸੀ ਆ ਜਾਂ ਉਹ ਜਿਹੜੀ ਆਰਮੀ ਉਹਨਾਂ ਨੇ ਭੇਜੀ ਆ ਇਹ ਕੀ ਆ ਕਿ ਇਹ ਕੁੱਟਦੇ ਮਾਰਦੇ ਆ ਤੁਹਾਨੂੰ ਪਤਾ, ਚੱਕ ਚੱਕ ਕੇ ਮਾਰਦੇ ਥੱਲੇ ਲੋਕਾਂ ਨੂੰ, ਪਰ ਜੱਜਾਂ ਨੇ ਕਹਿ ਦਿੱਤਾ ਕਿ ਉਹਨਾਂ ਤੁਹਾਨੂੰ ਉਹਨਾਂ ਜਿਹੜੇ ਪਰਜਾ ਆ ਉਹਦੇ ਉੱਤੇ ਹੱਥ ਹਟਾਉਣ ਦਾ ਕੋਈ ਹੱਕ ਨਹੀਂ ਹੈ।
0: ਬਿਲਕੁਲ।
1: ਤੇ ਇਹ ਵੀ ਕਿਹਾ ਕਿ ਆਮ ਕਰਕੇ ਜੱਜ ਆ ਜਿਹੜੇ ਉਹ ਅਰੈਸਟ ਵਾਰੰਟ ਇਸ਼ੂ ਕਰ ਦਿੰਦੇ ਹੁੰਦੇ ਆ ਤਾਂ ਲੋਕਾਂ ਨੂੰ ਜੇਲਾਂ ਵਿੱਚ ਭੇਜਿਆ ਜਾ ਸਕੇ, ਪਰ ਇਸ ਵਾਰੀ ਇਸ ਮਾਮਲੇ ਵਿੱਚ ਜੱਜ ਪਰਜਾ ਦੇ ਹੱਕ ਵਿੱਚ ਲੱਗ ਰਹੇ ਹਨ।
0: ਜੀ ਜੀ ਬਿਲਕੁਲ।
1: ਤੇ ਇਹ ਵੀ ਖੱਟ ਸਾਹਿਬ ਜੀ ਮਸਲਾ ਕਾਫੀ ਗੰਭੀਰ ਆ, ਖਾਸ ਕਰਕੇ ਉਸ ਸਟੇਟ ਦੇ ਵਿੱਚ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਸੇ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਸਖਤੀ ਆ।
0: ਉੱਥੇ ਚੀਮਾ ਸਾਹਿਬ ਜਦੋਂ ਹੋ ਗਿਆ ਨਾ, ਚਲੋ ਪਹਿਲਾਂ ਤਾਂ ਹੋ ਗਿਆ ਜਿਹੜਾ ਕਤਲ ਹੋ ਗਿਆ, ਇਸ ਤੋਂ ਬਾਅਦ ਫਿਰ ਸਾਰਾ ਕੁਛ ਹੀ ਭੜਕ ਉੱਠਿਆ ਜੀ।
1: ਹਾਂਜੀ। ਇੱਕ ਤਾਂ ਉੱਥੇ ਹੈਗਾ ਉਹ ਡੈਮੋਕ੍ਰੈਟਿਕ ਸਟੇਟ ਆ, ਉੱਥੇ ਵੋਟਾਂ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ ਜਾਂਦੀਆਂ, ਤੇ ਉੱਥੇ ਥੋੜੇ ਜਿਹੜੇ ਆ ਸੋਮਾਲੀਆ ਹੈਗਾ ਨਾ ਕੰਟਰੀ, ਉੱਥੋਂ ਦੇ ਜਿਹੜੇ ਲੋਕਾਂ ਨੇ ਪੋਲੀਟੀਕਲ ਸੈਲ ਨੇ ਉਹਨਾਂ ਦੀ ਗਿਣਤੀ ਵੀ ਵੱਡੀ ਆ, ਤੇ ਉੱਥੇ ਜਿਹੜੇ ਹਿਸਪੈਨਿਕ ਆ ਉਹਨਾਂ ਦੀ ਵੀ ਵੱਡੀ ਆ, ਔਰ ਇੱਕ ਹੋਰ ਵੀ ਗੱਲ ਆ ਉਹਨਾਂ ਨੂੰ ਸੈਂਚੁਰੀ ਸਿਟੀ ਕਿਹਾ ਜਾਂਦਾ। ਮੇਰਾ ਤਿੰਨ ਪੁਆਇੰਟਾਂ ਦਾ ਤੇ ਇਹਨਾਂ ਨੂੰ ਪਤਾ, ਪਰ ਇੰਨੀ ਜ਼ਿਆਦਾ ਖੱਟ ਸਾਹਿਬ ਵੀ ਉੱਥੇ ਤਾਂ ਮਿਲਟਰੀ ਉਹਨਾਂ ਦੇ ਪੂਰੇ ਜਿਹੜੇ ਬਾਰਡਰ ਤੇ ਵੀ ਉਹਨੇ ਉਹਨਾਂ ਕੋਲ ਹਥਿਆਰ ਨੀ ਦੇਖੇ ਜਿਹਨਾਂ ਦੇ ਉਹਨਾਂ ਦੇ
0: ਪਾਏ। ਇਹਦਾ ਅਸਰ ਜਿਹੜਾ ਹੁੰਦਾ ਨਾ ਇੱਕ ਸਟੇਟ ਦਾ ਉਹ ਪੂਰੇ ਅਮਰੀਕਾ ਦੇ ਵਿੱਚ ਪੈਂਦਾ, ਪੂਰੀ ਦੁਨੀਆਂ ਚ ਪੈਣਾ। ਇਹਦੇ ਲਈ ਮੈਨੂੰ ਨੀ ਸਮਝ ਆਉਂਦੀ ਕਿ ਰਿਪਬਲਿਕਨ ਜਿਹੜੇ ਸੈਨੇਟਰ ਆ
2: ਜਾਂ ਕਾਂਗਰਸਮੈਨ ਆ ਉਹ ਕਿਉਂ ਨਹੀਂ ਬਹੁਤ ਜ਼ਿਆਦਾ ਹੱਲਾ ਗੁੱਲਾ ਕਰਦੇ ਜੀ ਇਹ ਤਰੀਕਾ ਗਲਤ ਆ
1: ਤਰੀਕਾ ਗਲਤ ਆ ਜੀ ਬਿਲਕੁਲ
2: ਇਹ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਰਿਹਾ ਨਾ ਗਾਂ ਰਿਪਬਲਿਕਨ ਦਾ ਨੁਕਸਾਨ ਹੋਏਗਾ ਨਾ ਅਗਲੀਆਂ ਇਲੈਕਸ਼ਨਾਂ ਜਾਂ ਜੋ ਇਲੈਕਸ਼ਨਾਂ ਵੀ ਗਾਂ ਆਉਣੀਆਂ ਅਗਲੇ ਸਾਲ ਆਉਣੀਆਂ ਜਿਹੜੀਆਂ
1: ਬਿਲਕੁਲ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਦੋ ਸਾਲ ਜੀ ਬਿਲਕੁਲ ਉਹਨਾਂ ਨੂੰ ਫਿਰ ਉਹ ਤਾਂ ਹੋਣਾ ਹੀ ਆ ਤੇ ਚਲੋ ਪਰ ਭੁੱਖ ਖਾਕ ਸਬਜ਼ੀ ਅਮਰੀਕਾ ਦੇ ਵਿਚ ਪੈ ਗਈ ਆ ਜਿਹੜੀ ਇਹ ਹੁਣ ਦੇਖੋ ਹੱਲ ਇਹਦਾ ਕਿੱਦਾਂ ਹੁੰਦਾ ਤੇ ਟਰੰਪ ਸਾਹਿਬ ਖਾਕ ਸਾਹਿਬ ਜਿਹੜੇ ਹੈਗੇ ਆ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਜਿਹੜਾ ਨਿਕੋਲਸ ਮਦੂਰੋ ਸੀਗਾ ਉਹਨੂੰ ਫੌਜ ਭੇਜ ਕੇ ਫੜਨ ਅਤੇ ਅਮਰੀਕਾ ਵਿਚ ਲਿਆ ਕੇ ਉਸਦੀ ਪਤਨੀ ਨੂੰ ਵੀ ਨਾਲ ਲਿਆਂਦਾ ਲਿਆ ਕੇ ਜੇਲ੍ਹ ਵਿਚ ਡੱਕਣ ਉਪਰੰਤ ਇਰਾਨ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੈਜੀਡੈਂਟ ਟਰੰਪ ਸਾਹਿਬ ਨੇ ਜਿਹਦੇ ਵਿਚ ਉਨ੍ਹਾਂ ਨੇ ਇਰਾਨ ਦੀ ਗੌਰਮੈਂਟ ਵੱਲੋਂ ਜਿਹੜਾ ਖਾਕ ਸਾਹਿਬ ਜੀ 5000 ਦਾ ਨੰਬਰ ਉਨ੍ਹਾਂ ਨੇ ਦਿੱਤਾ ਆ ਕਿ ਇਰਾਨ ਨੇ 5000 ਜਿਹੜੇ ਸਰਗਰਮ ਲੋਕ ਸੀਗੇ ਜਿਹੜੇ ਉਨ੍ਹਾਂ ਨੂੰ ਫਾਂਸੀ ਤੇ ਟੰਗ ਕੇ ਮਾਰ ਦਿੱਤਾ ਆ ਇਹ ਉਨ੍ਹਾਂ ਤੇ ਦੋਸ਼ ਲਾਇਆ ਪਰ ਮੈਨੂੰ ਲੱਗ ਰਿਹਾ ਭਈ ਇਹ ਵਧਾ ਚੜਾ ਕੇ ਦੱਸਿਆ ਗਿਆ ਉਨ੍ਹਾਂ ਦਾ ਨੰਬਰ ਘੱਟ ਆ ਅਤੇ ਕਿਹਾ ਜਾ ਰਿਹਾ ਕਿ ਉਸ ਨੇ ਯੂ ਐਸ ਆਰਮਾਡਾ ਇਰਾਨ ਵੱਲ ਚਾਲੇ ਪਾਉਣ ਲਈ ਭੇਜ ਦਿੱਤਾ ਆ
2: ਅੱਛਾ ਜੀ
1: ਜਿਹੜੇ ਉਹ ਸਿੱਪ ਸੁੱਪ ਸੀਗੇ ਨਾ ਇੱਥੇ ਵੈਨਜ਼ੂਏਲਾ ਦੇ ਦੁਆਲੇ ਲਾਇਓ ਉਸੇ ਤਰ੍ਹਾਂ ਦਾ ਇੱਕ ਹੋਰ ਆਰਮਾਡਾ ਜਿਹਦੇ ਵਿਚ ਉਹ ਸਿੱਪ ਹੁੰਦੇ ਉਨ੍ਹਾਂ ਦੇ ਉੱਪਰ ਉਹ ਫਾਈਟਰ ਜੈਟ ਹੁੰਦੇ ਆ ਤੇ ਸਾਰਾ ਯਾਨੀ ਕਿ ਲੌਂਗ ਲਾਣਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਉਹ ਉਧਰ ਨੂੰ ਕਹਿੰਦੇ ਆ ਵੀ ਚਾਲੇ ਪਾ ਚੁੱਕਾ ਆ ਪਰ ਇਰਾਨ ਨੇ ਇਹਦੇ ਇਹਨੂੰ ਬਿਲਕੁਲ ਝੂਠ ਦੱਸਿਆ ਜਿਹੜੇ ਨੰਬਰ ਉਹ 5000 ਦੀ ਆਪਾਂ ਗੱਲ ਕਰਕੇ ਗਏ ਆ ਨਾ ਉਹਦੇ ਬਾਰੇ ਚ ਉਨ੍ਹਾਂ ਨੇ ਕਿਹਾ ਵੀ ਇਹ ਝੂਠ ਆ ਇੰਨੇ ਬੰਦੇ ਅਸੀਂ ਨਹੀਂ ਮਾਰੇ ਅਤੇ ਟਰੰਪ ਨੇ ਹੁਣ ਫਿਰ ਇਹ ਬਿਆਨ ਵੀ ਦੇ ਦਿੱਤਾ ਕਿ ਮੇਰੇ ਦਬਕੇ ਕਾਰਨ ਤੇ ਮੈਂ ਜਿਹੜਾ ਦਬਕਾ ਮਾਰਿਆ ਟਰੰਪ ਨੇ ਕਿਹਾ ਉਹਦੇ ਕਾਰਨ ਇਰਾਨ ਨੇ 800 ਹੋਰ ਬੰਦੇ ਜਿਨ੍ਹਾਂ ਨੂੰ ਉਨ੍ਹਾਂ ਨੇ ਫਾਂਸੀ ਚਾੜਨਾ ਸੀਗਾ ਉਨ੍ਹਾਂ ਨੂੰ ਰੋਕ ਦਿੱਤਾ ਇਸ ਵੇਲੇ ਸੋ ਪਤਾ ਨੀ ਤਾਂ ਹੁਣ ਟਰੰਪ ਸਾਹਿਬ ਆਪ ਉਹ ਬਹਾਨਾ ਬਣਾ ਰਹੇ ਆ ਕਿਉਂਕਿ ਉਹ ਪਹਿਲਾਂ ਧਮਕੀ ਦੇ ਦਿੰਦੇ ਹੁੰਦੇ ਆ ਮਗਰੋਂ ਮੁੜ ਪੈਂਦੇ ਹੁੰਦੇ ਆ ਇਹ ਉਨ੍ਹਾਂ ਦਾ ਆਮ ਰਾਜਨੀਤਿਕ ਜਿਹੜਾ ਢੰਗ ਆ ਚਲਾਉਣ ਦਾ ਰਾਜਨੀਤੀ ਨੂੰ ਤੇ ਟਰੰਪ ਨੇ ਇੱਥੋਂ ਤੱਕ ਵੀ ਖਾਕ ਸਾਹਿਬ ਜੀ ਕਹਿ ਦਿੱਤਾ ਕਿ ਇਰਾਨ ਦੀ ਗਵਰਨਮੈਂਟ ਆ ਜਿਹੜੀ ਉਹਦੇ ਵੱਲੋਂ ਹੋਰ ਲੋਕਾਂ ਨੂੰ ਫਾਂਸੀ ਦਿੱਤੀ ਗਈ ਤਾਂ ਟਰੰਪ ਇਰਾਨ ਉੱਪਰ ਹਮਲਾ ਕਰਨ ਦਾ ਹੱਕਦਾਰ ਹੋ ਜਾਏਗਾ ਅਤੇ ਉਹ ਟਰੰਪ ਇੰਨੀ ਬੁਰੀ ਤਰ੍ਹਾਂ ਪੇਸ਼ ਆਵੇਗਾ ਜਿੱਦਾਂ ਪਹਿਲਾਂ ਕਦੇ ਵੀ ਉਨ੍ਹਾਂ ਨੇ ਦੇਖਿਆ ਨਹੀਂ ਹੋਣਾ ਇਹ ਭਾਖਿਆ ਜਿਹੜੀ ਆ ਉਹ ਟਰੰਪ ਸਾਹਿਬ ਨੇ ਏਅਰਫੋਰਸ 1 ਦੇ ਵਿਚ ਜਦੋਂ ਉਹ ਡੈਵੋਸ ਜਿਹੜੀ ਸਵਿਟਜ਼ਰਲੈਂਡ ਦੇ ਵਿਚ ਆ ਉਥੋਂ ਆ ਰਿਹਾ ਸੀ ਉਸ ਵੇਲੇ ਜਿਹੜੇ ਰਿਪੋਰਟਰ ਵੀ ਉਹ ਜਹਾਜ਼ ਦੇ ਵਿਚ ਹੁੰਦੇ ਆ ਨਾ
2: ਹਾਂਜੀ
1: ਉਹਦੇ ਉਨ੍ਹਾਂ ਨੂੰ ਇਹ ਖ਼ਬਰ ਜਿਹੜੀ ਦਿੱਤੀ ਸੀਗੀ ਤੇ ਇਹਦੇ ਨਾਲ ਅਗਲੀ ਖਾਕ ਸਾਹਿਬ ਜਿਹੜੀ ਖ਼ਬਰ ਆ ਖ਼ਬਰਾਂ ਬੜੀਆਂ ਭਿਆਨਕ ਆ ਅੱਜ ਕੱਲ ਇਹ ਜਿਹੜਾ ਆਹ ਹੁਣ ਤੂਫਾਨ ਆ ਰਿਹਾ ਨਾ ਬਹੁਤ ਲੰਬਾ ਚੌੜਾ ਵੱਡਾ ਤਕਰੀਬਨ 3 ਦਿਨ ਇਹਨੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿਣਾ ਆ ਅੱਜ ਫਰਾਈਡੇ ਆ ਜਿਹੜਾ ਇਸ ਦਿਨ ਤੋਂ ਸ਼ੁਰੂ ਹੋ ਕੇ ਤੇ ਸੰਡੇ ਤੱਕ ਐਤਵਾਰ ਤੱਕ ਇਹਨੇ ਰਹਿਣਾ ਆ ਤੇ ਇਹ ਬਹੁਤ ਵੱਡਾ ਤੂਫਾਨ ਜਿਹੜਾ ਆ ਰਿਹਾ ਇਹਦੇ ਨਾਲ ਤਕਰੀਬਨ ਖਾਕ ਸਾਹਿਬ ਜੀ ਅਮਰੀਕਾ ਦਾ ਅੱਧਾ ਹਿੱਸਾ ਜਿਹੜਾ ਉਹ ਕਹਿੰਦੇ ਪ੍ਰਭਾਵਿਤ ਹੋਵੇਗਾ ਤੇ ਇਹਨੂੰ ਇੱਕ ਜਿਹੜਾ ਪੰਜਾਬੀ ਦੇ ਵਿੱਚ ਰਾਕਸ਼ੇ ਕਹਾਂਗੇ ਮੋਨਸਟਰ ਜਿਹੜਾ ਹੁੰਦਾ ਆ ਉਹ ਤੂਫਾਨ ਦਾ ਨਾਂ ਇਹਨੂੰ ਜਿਹੜਾ ਉਹ ਖਾਕ ਸਾਹਿਬ ਜੀ ਦੇ ਦਿੱਤਾ ਆ ਕਿ ਇਹ ਬਹੁਤ ਖਤਰਨਾਕ ਆ ਇਹਨੂੰ ਰਾਕਸ਼ ਸਮਝਿਓ ਅਤੇ ਇਹਨਾਂ ਖਤਰਨਾਕ ਇੰਨਾ ਖਤਰਨਾਕ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ 16 ਸੂਬਿਆਂ ਨੂੰ ਸੂਬਿਆਂ ਨੇ ਖਾਕ ਸਾਹਿਬ ਜੀ ਉਹ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਆ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਆ
2: ਅੱਛਾ ਜੀ
1: ਤੇ 16 ਸੂਬਿਆਂ ਦੇ ਨਾਲ ਨਾਲ ਜਿਹੜਾ ਆ ਵਾਸ਼ਿੰਗਟਨ ਡੀਸੀ ਵਿਚ ਵੀ ਉਹ ਆ ਜਿਹੜੀ ਐਮਰਜੈਂਸੀ ਉਨ੍ਹਾਂ ਨੇ ਐਲਾਨ ਦਿੱਤੀ ਆ ਤੇ ਹੁਣ ਖਤਰਾ ਪਤਾ ਨੀ ਕਿੰਨਾ ਗਿਆ ਹੋਣਾ ਹੀ ਆ ਜਿਹੜਾ ਇਹ ਕਹਿ ਰਹੇ ਆ ਪਰ ਕਈ ਵਾਰੀ ਖਾਕ ਸਾਹਿਬ ਜੀ ਏਦਾਂ ਵੀ ਗੱਲ ਹੁੰਦੀ ਆ ਕਿ ਉਹ ਡਰਾ ਥੋੜਾ ਜਿਹਾ ਜ਼ਿਆਦਾ ਦਿੰਦੇ ਆ ਤਾਂ ਕਿ ਜਿਹੜਾ ਪਰਜਾ ਆ ਉਹ ਡਰ ਦੀ ਆਪਣਾ ਇੰਤਜ਼ਾਮ ਆ ਜਿਹੜਾ ਥੋੜਾ ਜਿਹਾ ਪਹਿਲਾਂ ਕਰ ਲਵੇ ਤੇ ਇਹ ਵੀ ਦੱਸਿਆ ਗਿਆ ਕਿ ਬਿਜਲੀ ਦੀਆਂ ਜਿਹੜੀਆਂ ਸੁਵਿਧਾਵਾਂ ਆ ਉਨ੍ਹਾਂ ਵਿਚ ਅੜਚਣ ਪੈਦਾ ਹੋ ਸਕਦੀ ਆ ਹੁਣ ਜੇ ਖਾਕ ਸਾਹਿਬ ਜੀ ਦੇਖੋ ਜੇ ਉਹ ਬਿਜਲੀ ਦੀਆਂ ਜਿਹੜੀਆਂ ਸੁਵਿਧਾ ਹੁੰਦੀਆਂ ਆ ਜੇ ਉਹ ਬੰਦ ਹੋ ਜਾਵੇ ਬਿਜਲੀ ਤਾਂ ਫੇਰ ਖਾਕ ਸਾਹਿਬ ਜੀ ਤੁਸੀਂ ਅਮਰੀਕਾ ਦੇ ਵਿਚ ਤਾਂ ਖਾਕ ਸਾਹਿਬ ਜੀ ਏਦਾਂ ਆ ਕਿ ਤੁਸੀਂ ਟੋਇਲਟ ਦੀ ਫਲੱਸ਼ ਵੀ ਨਹੀਂ ਛੱਡ ਸਕਦੇ ਕਿਉਂਕਿ ਪਿੱਛੋਂ ਪਾਣੀ ਆਊਗਾ ਤਾਂ ਛੱਡੋਗੇ ਤੇ ਬਾਕੀ ਏ ਟੀ ਐਮ ਬੈਂਕਾਂ ਦੇ ਪੈਸੇ ਕਿੱਦਾਂ ਲੈ ਕੇ ਆਓਗੇ ਸੋ ਇਹ ਜਿਹੜਾ ਵੱਡਾ ਮਸਲਾ ਜਿਹੜਾ ਉਹ ਖੜਾ ਹੁੰਦਾ ਲੱਗਦਾ ਹੈ।
2: ਸਾਹਿਬ ਜਿਹੜੀਆਂ ਜਿੰਨੀਆਂ ਵੀ ਵੱਡੀਆਂ ਚੀਜ਼ਾਂ ਹੈਗੀ ਜਿਹੜੇ ਵੱਡੇ ਸਟੋਰ ਹੈਗੇ ਆ, ਬੈਂਕਾਂ ਹੈਗੀਆਂ, ਸਾਰਿਆਂ ਨੇ ਜਨਰੇਟਰ ਬੈਕ
1: ਜਨਰੇਟਰ ਬਿਲਕੁਲ ਹੁੰਦੇ ਆ ਜੀ,
2: ਬੈਕ ਹੁੰਦਾ ਇਹਨਾਂ ਦਾ। ਤੇ ਬਹੁਤਾ ਮੈਂ ਦੇਖਿਆ ਕਿ ਕਈ ਵਾਰੀ ਜਿਹੜੇ ਵੱਡੇ ਬਹੁਤੇ ਵੱਡੇ ਸਟੋਰ ਨੇ ਜਿੱਦਾਂ ਵਾਲਮਾਰਟ ਆ ਜਾਂ ਕੇ ਮਾਰਟ ਆ ਜਾਂ ਇਹ ਸਟੋਰ, ਇਹਨਾਂ ਦੇ ਫੂਡ ਵੀ ਖਰਾਬ ਹੁੰਦੇ ਆ ਕਿਉਂਕਿ ਕੁਛ ਚਿਰ ਲੱਗ ਜਾਂਦਾ ਉਹਨੂੰ ਚਲਾਉਣ ਨੂੰ, ਜਾਂ ਨਾ ਹੋਇਆ ਤੇ ਫਿਰ ਉਹ ਸੁੱਟਣੇ ਵੀ ਪੈਂਦੇ ਸਮਾਨ। ਬਹੁਤ ਨੁਕਸਾਨ ਤਾਂ ਹੈ ਜੀ ਚੀਮਾ ਸਾਹਿਬ।
1: ਬਿਲਕੁਲ ਬਿਲਕੁਲ ਬਿਲਕੁਲ ਖੜ ਸਾਹਿਬ ਜੀ। ਤੇ ਬਿਜਲੀ ਦੀਆਂ ਸੁਵਿਧਾਵਾਂ ਵਿਚ ਅੜਚਣ ਪੈਦਾ ਕਹਿੰਦੇ ਹੋ ਸਕਦੀ ਆ ਤੇ ਉਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਬਣ ਸਕਦੀ ਆ ਜਿਨ੍ਹਾਂ ਨੂੰ ਪਹਿਲਾਂ ਲੰਮੇ ਸਮੇਂ ਵਾਸਤੇ ਬਰਫਾਨੀ ਤੂਫਾਨ ਦਾ ਸਾਹਮਣਾ ਨਹੀਂ ਕਰਨਾ ਪਿਆ। ਹੁਣ ਖੜ ਸਾਹਿਬ ਜੀ ਇੱਕ ਤਾਂ ਜਿੱਦਾਂ ਹੁਣ ਉਹ ਯੂਕਰੇਨ ਚ ਜਾਂ ਰੂਸ ਦੇ ਵਿਚ ਖੜ ਸਾਹਿਬ ਜੀ ਉੱਥੇ ਤਾਂ ਹਰ ਸਾਲ ਹੀ ਏਦਾਂ ਦੀ ਪੈਂਦੀ ਆ, ਉਹ ਲੋਕ ਤਿਆਰ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਸਾਨੂੰ ਚਾਹੀਦਾ ਤੇ ਉਹ ਆਪਣਾ ਇੰਤਜ਼ਾਮ ਪਹਿਲਾਂ ਕਰ ਲੈਂਦੇ ਆ। ਤੇ ਪਰ ਜਿਨ੍ਹਾਂ ਨੇ ਮਾੜੀ ਮੋਟੀ ਸਨੋ ਦੇਖੀ, ਇੱਕ ਦੋ ਚਾਰ
2: ਬੜੀ ਸਨੋ ਦੇਖੀ ਆ ਜੀ ਨਿਊਯਾਰਕ ਵਿਚ ਪਿਛਲੇ 25-30 ਸਾਲ ਤੋਂ, ਇੰਨੀ ਦੇਖੀ ਆ ਕਿ ਗੱਡੀਆਂ ਜਿਹੜੀਆਂ ਨਾ ਉਹ ਵਿਚੇ ਲੁਕ ਜਾਂਦੇ, ਪਤਾ ਨੀ ਗੱਡੀ ਖੜੀ ਆ ਜਾਂ ਸਨੋ ਖੜੀ ਪਈ ਹੈ, ਇੰਨੀ ਕਿ
1: ਸਨੋ। ਬਿਲਕੁਲ ਬਿਲਕੁਲ ਖੱਕ ਸਾਹਿਬ ਜੀ, ਇਸੇ ਤਰ੍ਹਾਂ ਹੁੰਦੀ ਆ। ਮੈਂ ਉਧਰ ਯੂਟਾ ਸਟੇਟ ਦੇ ਵਿਚ ਰਹਿ ਕੇ ਆਯਾ ਢਾਈ ਤਿੰਨ ਕੁ ਸਾਲ, ਉੱਥੇ ਜਿਹੜੇ ਘਰ ਹੈ ਖੱਕ ਸਾਹਿਬ ਜੀ 12-12 ਫੁੱਟ ਤਿੱਕਰ ਸਨੋ ਚੜ੍ਹਦੀ ਦੇਖੀ ਆ, 12 ਫੁੱਟ
2: ਏਦਾਂ ਹੀ ਹੈ ਇਹ ਹਾਲ ਹੋਈ
1: ਆਪਣੇ ਘਰਾਂ ਦੀ ਜਿਹੜੀ ਛੱਤ ਹੈ, ਮੇਰਾ ਖਿਆਲ ਆ 10 ਫੁੱਟ ਹੁੰਦੀ ਹੋਣੀ ਆ ਇੱਥੇ ਅਮਰੀਕਾ ਦੀ। ਉੱਥੇ ਪਤਾ ਹੀ ਲੱਗਦਾ ਪਏ ਇੱਥੇ ਘਰ ਸੀਗੇ, ਇੰਨੀ ਜ਼ਿਆਦਾ ਵਰਖਾ ਜਿਹੜੀ ਉਹ ਕਈ ਵਾਰੀ ਪੈ ਜਾਂਦੀ ਆ। ਤੇ ਕਈ ਕਈ ਦਿਨ ਖਾਕ ਸਾਹਿਬ ਜੀ ਉਹ ਬਹੁਤੀ ਤੱਕ ਜਿਹੜੀ ਆ ਉਹ ਜਾ ਕੇ ਮਾਰਚ ਦੇ ਐਂਡ ਤਿੱਕਰ ਪਗੜਦੀ ਆ ਪੂਰੀ।
2: ਚੀਮਾ ਸਾਹਿਬ ਲੋਕੀ ਤਿਆਰ ਕਰ ਲੈਂਦੇ, ਜਿੱਦਾਂ ਤੁਹਾਡੀ ਗੱਲ ਸਹੀ ਹੈ ਕਿ ਜਿੱਦਾਂ ਮੀਡੀਆ ਹੁਣ ਕਹਿ ਰਿਹਾ ਨਾ ਕਿ ਇੰਨੀ ਪੈਣੀ ਤਿਆਰੀ ਕਰ ਲੋ, ਲੱਗਦਾ ਕਿ ਸਾਰਿਆਂ ਨੇ ਹੁਣ ਮੇਰੀਆਂ ਮੇਰੇ ਕੋਲ ਮਸ਼ੀਨ ਹੈਗੀ ਆ ਉਹ ਬੈਟਰੀਆਂ ਵਾਲੀ, ਵੱਡੀਆਂ ਬੈਟਰੀਆਂ ਉਹਦੇ ਵਿਚ ਸਨੋ ਮੂਵ ਵਾਲੀ, ਕੱਢ ਕੇ ਚਾਰਜ ਕਰਨੀ ਬੈਟਰੀ, ਲੂਣ ਲਾਣ ਲਿਆ ਕੇ ਰੱਖ ਲਿਆ, ਬੁਲਚੇ ਬੁਲਚੇ ਸ਼ਫਲ ਜਿਹੜੇ ਹੈਗੇ ਆ ਉਹ ਵੀ ਤਿਆਰ ਕਰ ਲਏ ਹੈਗੇ।
1: ਬਿਲਕੁਲ ਬਿਲਕੁਲ
2: ਸਾਰੇ
1: ਜੀ ਜੀ, ਤੁਸੀਂ ਪੂਰੀ ਤਿਆਰੀ ਕੀਤੀ ਆ। ਇੱਕ ਚੀਜ਼ ਮੈਨੂੰ ਲੱਗਦਾ ਉਹ ਨੀ ਤੁਸੀਂ ਤਿਆਰ ਕੀਤੀ, ਉਹ ਜਿਹੜੀ ਇਸ ਖਬਰ ਦੇ ਵਿਚ ਦੱਸੀ ਗਈ ਆ ਉਹ ਅੱਗੇ ਜਾ ਕੇ ਮੈਂ ਦੱਸਦਾ ਪਿਆ, ਖਤਮ ਕਰ ਲਈਏ। ਇਹਦੇ ਨਾਲ ਖਾਕ ਸਾਹਿਬ ਜੀ ਕਹਿੰਦੇ ਆ ਭਾਈ 230 ਮਿਲੀਅਨ ਦੇ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਹ ਰੌਕੀ ਮਾਊਂਟੇਨ ਅਤੇ ਗ੍ਰੇਟ ਪਲੇਨਸ ਤੋਂ ਅੱਜ ਸ਼ੁੱਕਰਵਾਰ ਨੂੰ ਸ਼ੁਰੂ ਹੋ ਕੇ ਜਿਹੜਾ ਆ ਨਾਲ ਦੱਖਣੀ ਅਮਰੀਕਾ ਤੋਂ, ਮੇਰਾ ਉਹ ਨੀ ਮਤਲਬ ਖਾਕ ਸਾਹਿਬ ਜੀ, ਮੈਕਸੀਕੋ ਤੋਂ ਅੱਗੇ ਦੱਖਣੀ ਅਮਰੀਕਾ, ਮੇਰੇ ਕਹਿਣ ਦਾ ਮਤਲਬ ਐਸੇ ਹੀ US ਦਾ ਜਿਹੜਾ ਦੱਖਣੀ ਹਿੱਸਾ ਆ ਉਹਦੀ ਗੱਲ ਮੈਂ ਕਰ ਰਿਹਾ। ਤੇ ਇਥੋਂ ਲੈ ਕੇ ਮੱਧ ਪੱਛਮੀ ਇਲਾਕੇ ਤੇ ਫੇਰ ਸਨਿਚਰਵਾਰ ਅਮਰੀਕਾ ਦਾ ਪੂਰਬੀ ਤੱਟ ਅਤੇ ਉੱਤਰ ਵਿਚ ਦੂਰ ਤੱਕ ਮਾਰ ਇਸ ਤੂਫਾਨ ਨੇ ਕਰਨੀ ਆ, ਤੇ ਮੇਨ ਜਾ ਕੇ ਉਹ ਉੱਪਰ ਆ ਜਾਂਦਾ ਉੱਥੇ ਤਿੱਕਰ, ਕਹਿੰਦੇ ਐਤਵਾਰ ਨੂੰ ਇਹ ਪਹੁੰਚ ਜਾਣਾ। ਤੇ ਬਾਕੀ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਗਵਰਨਰ ਨੇ ਆਪਣੀ ਪਰਜਾ ਨੂੰ ਕਾਫੀ ਘਾਤਕ ਜਿਹੜਾ ਆ ਉਹ ਦੱਸਿਆ ਕਿ ਇਹ ਹੋ ਸਕਦਾ ਆ। ਇਹ ਵੀ ਕਿਹਾ ਕਿ ਜੇਬਾਂ ਵਿਚ ਜਿਹੜਾ ਆਹ ਜਿਹੜੀ ਮੈਂ ਗੱਲ ਕਿਹਾ ਇਹ ਨੀ ਮੈਂ ਤੁਹਾਡੇ ਕੋਲੋਂ ਸੁਣੀ ਕਿ ਤੁਸੀਂ ਇਹਦਾ ਵੀ ਇੰਤਜ਼ਾਮ ਕੀਤਾ ਆ, ਉਹ ਕਹਿੰਦੇ ਆ ਭਾਈ ਆਪਣੀਆਂ ਜੇਬਾਂ ਚ ਕੈਸ਼ ਵੀ ਪਾ ਲੋ।
2: ਇਹ ਨੀ ਕੀਤਾ, ਕਾਰਡ ਹੀ ਰੱਖੇ, ਇਹ ਗੱਲ ਚੰਗਾ ਹੋਇਆ ਦੱਸਤਾ, ਮੈਂ ਸੋਚ ਨਹੀਂ ਲਿਆ ਤੁਹਾਡੀ ਗੱਲ ਨੂੰ, ਤੁਸੀਂ ਬੈਂਕ ਦੀ ਗੱਲ ਕੀਤੀ ਨਾ, ਮੈਂ ਕਿਹਾ ਲਿਆ ਕੇ ਕੈਸ਼ ਵੀ ਰੱਖ ਲੈਂਦੇ ਆ, ਲੋੜ ਹੀ ਪੈ ਜਾਂਦੀ ਹੈ।
1: ਬਿਲਕੁਲ, ਪਤਾ ਨੀ ਕਾਰਡ ਤੁਹਾਡਾ ਚੱਲੂਗਾ ਕਿ ਨਹੀਂ ਚੱਲੂਗਾ, ATM ਚੱਲੇਗਾ ਕਿ ਨਹੀਂ ਚੱਲੇਗਾ। ਸੋ ਇਸ ਕਰਕੇ ਕੈਸ਼ ਵੀ ਆ ਉਹ ਕਹਿੰਦੇ ਵਾਧੂ ਆ ਜਿਹੜਾ ਥੋੜਾ ਜਿਹਾ ਜੇਬਾਂ ਚ ਪਾ ਲਓ, ਔਖੇ ਵੇਲੇ ਕੰਮ ਆ ਸਕਦਾ।
2: ਬਿਲਕੁਲ,
1: ਕਿਉਂਕਿ ਜਿਹੜਾ ਹੈਗਾ ਬੈਂਕਾਂ ਦਾ ਜਿਹੜਾ ਤੁਹਾਨੂੰ ਪਤਾ ਵੀ ਸਿਸਟਮ ਆ ਉਹਦਾ ਕੋਈ ਭਰੋਸਾ ਨੀ। ਤੇ ਜਿਨ੍ਹਾਂ ਸੂਬਿਆਂ ਵਿਚ ਖਤਰਾ ਖੱਕ ਸਾਹਿਬ ਵੀ ਹੈਗਾ ਉਹਨਾਂ ਦੇ ਨਾਂ ਆ ਜਿਹੜੇ ਦੇਖੋ, ਟੈਕਸਾਸ, ਲੂਈਜ਼ੀਆਨਾ, ਮਿਸੀਸੀਪੀ, ਅਲਾਬਾਮਾ, ਜੋਰਜੀਆ, ਸਾਊਥ ਕੈਰੋਲਾਈਨਾ ਤੇ ਉੱਤਰੀ ਕੈਰੋਲਾਈਨਾ ਜਿਹੜਾ ਆ ਇਹ ਜਿਹੜਾ ਉਹ ਪਰਲਾ ਇਲਾਕਾ ਆ ਉੱਪਰਲਾ, ਇਹ ਉਹਨਾਂ ਦੇ ਸੂਬਿਆਂ ਦੇ ਨਾਂ ਆ। ਇਹਦੇ ਨਾਲ ਖੱਕ ਸਾਹਿਬ ਜੀ ਬਾਕੀ ਦੇ ਜਿਹੜੇ ਸੂਬਿਆਂ ਦੇ ਨਾਂ ਹੈਗੇ ਆ ਉਹਨਾਂ ਦੇ ਵਿਚ ਮਿਜ਼ੂਰੀ ਆਉਂਦਾ, ਟੈਨਸੀ, ਵਰਜੀਨੀਆ, ਮੈਰੀਲੈਂਡ ਤੇ ਪੈਨਸਿਲਵੇਨੀਆ ਜਿਹੜਾ ਹੈਗਾ ਇਹਦੇ ਨਾਲ ਨਿਊਯਾਰਕ ਦੇ ਜਿਹੜਾ ਆ ਨਿਊਯਾਰਕ ਤੇ ਆਰਕਾਂਸਸ, ਕੈਂਸਸ ਤੇ ਕੈਂਟਕੀ ਵੀ ਜਿਹੜੇ ਉਹਨਾਂ ਦੇ ਵੀ ਨਾਂ ਖੱਕ ਸਾਹਿਬ ਜੀ ਹੈਗੇ ਆ। ਤੇ ਇਹ ਜਿਹੜੇ ਇਹਨਾਂ ਸੂਬਿਆਂ ਦੇ ਵਿਚ ਆਪਣੇ ਲੋਕ ਰਹਿੰਦੇ ਆ ਜਿਹੜੇ ਸਾਡੀ ਖਬਰ ਨੂੰ ਸੁਣਦੇ ਆ।
2: ਇਹਦੇ ਨਾਲ ਸਮੁੰਦਰ ਦਾ ਪਾਣੀ ਵੀ ਚੜੇਗਾ ਜੀ,
1: ਸਮੁੰਦਰ ਦਾ ਪਾਣੀ ਖੱਕ ਸਾਹਿਬ ਜੀ, ਹੁਣ ਮੈਂ ਉਹਦਾ ਡਿਪੈਂਡ ਕਰਦਾ ਕਿ ਉਹ ਤੂਫਾਨ ਆਉਂਦਾ ਕਿੱਧਰਲੇ ਪਾਸਿਓ, ਕਿਉਂਕਿ ਹੁਣ ਜੇ ਸਨੋਅ ਪਊਗੀ ਖੱਕ ਸਾਹਿਬ ਜੀ, ਸਨੋਅ ਦੇ ਨਾਲ ਇੰਨਾ ਬਹੁਤਾ ਉਹ ਨੀ ਪੈਂਦਾ ਹੁੰਦਾ, ਜੇ ਨਾ ਸਨੋਅ ਪੈਣ ਤੋਂ ਬਾਅਦ ਇਕਦਮ ਗਰਮੀ ਹੋ ਜਾਵੇ ਤੇ ਮੀਂਹ ਪੈ ਜਾਵੇ, ਫੇਰ ਉਹ ਜਿਹੜੀ ਇੱਕ ਤਾਂ ਸਨੋਅ ਪਗੜਦਾ ਪਾਣੀ ਉੱਤੋਂ, ਫਿਰ ਮੀਂਹ ਦਾ ਪਾਣੀ ਰਲ ਕੇ ਉਸ ਵੇਲੇ ਜਿਆਦਾ ਖਤਰਾ ਹੁੰਦਾ, ਜਾਂ ਫਿਰ ਜਿਹੜਾ ਈਸਟ ਕੋਸਟ ਆ ਤੁਹਾਡਾ ਉਹ ਸਮੁੰਦਰ ਵੱਲੋਂ ਜੇ ਪਾਣੀ ਨੇਰੀ ਜਿਆਦਾ ਜ਼ੋਰ ਨਾਲ ਉਧਰਲੇ ਪਾਸਿਓਂ ਆਵੇ ਤਾਂ ਉਹ ਪਾਣੀ ਚੱਕ ਕੇ ਫਿਰ ਧਰਤੀ ਦੇ ਉੱਤੇ ਮਾਰ ਲਈ, ਉਹਦੇ ਨਾਲ ਜਿਆਦਾ ਨੁਕਸਾਨ ਹੁੰਦਾ, ਪਰ ਜੇ ਕੱਲੀ ਸਨੋਅ ਪੈਂਦੀ ਆ ਤਾਂ ਫੇਰ ਉਹ
2: ਲੋਕਾਂ ਨੇ ਦੇਖੀ ਸਨੋਅ ਦਾ, ਮੈਨੂੰ ਮੈਂ ਅਸੀਂ ਦੇਖੀ ਆ ਹੁਣ ਸੈਂਡੀ ਦੇਖਿਆ, ਜਦੋਂ ਸੈਂਡੀ ਆਇਆ ਸੀ ਉਸ ਵੇਲੇ ਇੱਥੇ ਨਿਊਯਾਰਕ ਦੇ ਨਿਊ ਜਰਸੀ ਇਸ ਏਰੀਏ ਦੇ ਵਿਚ ਸਾਰੇ, ਮੈਨੂੰ ਇਸ ਏਰੀਏ ਦੇ ਵਿਚ ਗੈਸ ਪੰਪ ਸਾਰੇ ਬੰਦ ਹੋ ਗਏ, ਗੈਸ ਆਉਣੀ ਬੰਦ ਹੋ ਗਈ ਸੀ ਤੇ ਲੋਕੀ ਇਕ ਦੇ ਪੰਪ ਤੇ ਕਿਤੇ ਪਤਾ ਲੱਗਦਾ ਸੀ ਰੌਲਾ ਪੈਂਦਾ ਉੱਥੇ ਗੈਸ ਆ ਗਿਆ ਜੀ ਟੈਂਕਰ, ਤੇ ਲੋਕੀ ਉੱਥੇ ਲੈਣਾ ਲਾ ਕੇ ਬਹਿ ਜਾਂਦੇ ਸੀ। ਉਹ ਟਾਈਮ ਵੀ 15-20 ਦਿਨ ਜਿਹੜਾ ਨਿਕਲਿਆ ਨਾ, ਬਹੁਤ ਔਖਾ ਟਾਈਮ ਅਸੀਂ ਦੇਖਿਆ, ਉਹ ਬਹੁਤ ਔਖਾ ਟਾਈਮ ਕੱਢਿਆ, ਪਰ ਇਹ ਹੈ ਕਿ ਉਹ ਸੈਂਡੀ ਤੋਂ ਵੱਡਾ ਨਹੀਂ ਹੋ ਸਕਦਾ, ਇਹ ਬਰਫੀ ਹੈ ਨਾ, ਉਹ ਤਾਂ ਪਾਣੀ ਦੇ ਪਾਣੀ ਆ ਗਿਆ ਸੀ ਪੂਰਾ,
1: ਬਿਲਕੁਲ ਉਹ ਦੂਸਰਾ ਸਟੋਰਮ ਜਿਹਨੂੰ ਤੂਫਾਨ ਹਵਾ ਨੇਰੀ ਸੀ ਉਹਦੇ ਨਾਲ,
2: ਹਾਂ ਉਹ ਬਹੁਤ ਵੱਡਾ ਸੀ ਸੈਂਡੀ
1: ਜੀ। ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ ਖੱਕ ਸਾਹਿਬ ਜੀ, ਉਹ ਇਹ ਆ ਕਿ ਅਮਰੀਕਾ ਵੱਲੋਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਜਿਹੜੇ ਅਰੈਸਟ ਕਰਨ ਇੱਥੇ ਅਮਰੀਕਾ ਵਿਚ ਲਿਆ ਕੇ ਲਿਆਂਦਾ, ਤੇ ਉਹਦੀ ਤੁਹਾਨੂੰ ਪਤਾ ਵੀ ਘਰ ਵਾਲੀ ਨੂੰ ਵੀ ਨਾਲੇ ਫੜ ਲਿਆਂਦਾ ਆ ਦੋਨੀ ਜੇਲ ਚ, ਤੇ ਉਸ ਤੋਂ ਮਗਰੋਂ ਖੱਕ ਸਾਹਿਬ ਜੀ ਅੱਜ ਪਹਿਲੀ ਵਾਰੀ
2: ਜਿਹੜਾ ਆਮ ਕਰੇਗਾ ਦੋਵਾਂ ਨੂੰ ਜਾਂ ਅਲੱਗ ਅਲੱਗ ਰੱਖੇ ਹੋਣਗੇ, ਚਲੋ ਹਸਬੈਂਡ ਵਾਈਫ
1: ਇਹਦੇ ਬਾਰੇ ਪਤਾ ਨਹੀਂ, ਮੈਂ ਸੱਚ ਮਾਰੂੰਗਾ
2: ਕਰਕੇ ਟਾਈਮ ਤੇ ਪਾਸ ਕਰਦੇ ਹੋਣਗੇ ਨਾ।
1: ਹਾਂਜੀ ਹਾਂਜੀ ਕੁਛ ਨਾ ਕੁਛ ਤਾਂ ਹੋਊਗਾ। ਤੇ ਹੁਣ ਜੇ ਤਾਂ ਅਮਰੀਕਾ ਵੀ ਬਾਕੀ ਦੇ ਦੇਸ਼ਾਂ ਵਾਂਗੂ ਜੇ ਕਾਨੂੰਨ ਨੂੰ ਵਰਤਦਾ ਆ, ਜਿੱਦਾਂ ਹੁਣ ਇੰਡੀਆ ਦੇ ਵਿਚ ਜਿਹੜੇ ਉਹ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਵਾਸਤੇ ਸਪੈਸ਼ਲ ਜੇਲਾਂ ਹੁੰਦੀਆਂ, ਉਹਨਾਂ ਦੇ ਉੱਤੇ ਇੰਨੀ ਸਖਤੀ ਨਹੀਂ ਹੁੰਦੀ, ਉਹਨਾਂ ਦੇ ਕੋਲ ਬਹੁਤ ਸਾਰੀਆਂ ਸੁਵਿਧਾ ਹੁੰਦੀਆਂ, ਹੁਣ ਇਹਨਾਂ ਨੇ ਪਤਾ ਨਹੀਂ ਦੇਣੀਆਂ ਕਿ ਨਹੀਂ ਦੇਣੀਆਂ, ਉਹ ਤਾਂ ਇਹੀ ਜਾਣਦੇ, ਆਪਾਂ ਨੂੰ ਇੰਨਾ ਡੂੰਘਾ ਨਹੀਂ ਪਤਾ, ਪਰ ਫੇਰ ਆਪਾਂ
2: ਵਿਚਾਰੇ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਭੱਜਿਆ ਉਹ, ਕਿੱਥੇ ਕਿੱਥੇ ਲੁਕਦਾ ਰਿਹਾ, ਉਹਨੂੰ ਕੁਝ ਉਹਨੂੰ ਦਿੱਤੀਆਂ ਥੋੜੋ ਗਈਆਂ, ਉਹਨੂੰ ਤਾਂ ਬੁਰਾ ਹਾਲ ਕਰਕੇ ਉਹਨੂੰ ਫਾਂਸੀ ਦੇ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ। ਤੇ ਇਹਦੇ ਤੋਂ ਖੱਕ ਸਾਹਿਬ ਜੀ, ਉਦੋਂ ਤੋਂ ਬਾਅਦ ਜਦੋਂ ਤੋਂ ਉਹਨੂੰ ਫੜ ਕੇ ਲਿਆਂਦਾ, ਤੁਹਾਨੂੰ ਪਤਾ ਵੀ ਉਹ ਵੋਟਾਂ ਦੇ ਉੱਤੇ ਕਾਫੀ ਉਹ ਹਮਲੇ ਕਰਦੇ ਸੀਗੇ, ਤੇ ਉਸ ਤੋਂ ਬਾਅਦ ਇਸ ਵਾਰੀ ਇੱਕ ਹੋਰ ਹਮਲਾ ਜਿਹੜਾ ਉਹ ਉਧਰਲੇ ਪਾਸੇ ਨੀ, ਕਰੀਬੀਅਨ ਜਿੱਧਰ ਵੈਨਜ਼ੂਏਲਾ ਉਧਰਲੇ ਪਾਸੇ ਨੀ, ਪਰ ਜਿਹੜਾ ਸ਼ਾਂਤ ਮਹਾਸਾਗਰ ਕੈਲੀਫੋਰਨੀਆ ਦੇ ਤਾਂ ਪੋਰਟਲੈਂਡ ਦੇ ਓਰੇਗਨ ਦੇ ਸੂਬੇ ਦੇ ਨਾਲ ਇਧਰਲੇ ਪਾਸੇ ਲੱਗਦਾ, ਜਿਹੜਾ ਸਾਡੇ ਪਹਿਲਾਂ ਕੈਲੀਫੋਰਨੀਆ ਇਸ ਸਮੁੰਦਰ ਦੇ ਜਿਹੜਾ ਹੈਗਾ ਇਹਨੂੰ ਸ਼ਾਂਤ ਮਹਾਸਾਗਰ ਕਹਿੰਦੇ ਆ, ਪੈਸੀਫਿਕ ਓਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ, ਇਧਰ ਅੱਜ ਉਸ ਤੋਂ ਉਹ ਸਾਰੇ ਸਿਚੁਏਸ਼ਨ ਤੋਂ ਮਗਰੋਂ ਅੱਜ ਪਹਿਲੀ ਵਾਰੀ ਇੱਕ ਹੋਰ ਜਿਹੜੀ ਸੀ ਬੋਟ ਸੀ ਉਹਦੇ ਉੱਤੇ ਹਮਲਾ ਕੀਤਾ, ਜਿਹਦੇ ਵਿੱਚ ਦੋ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਮੌਤਾਂ ਹੋਈਆਂ। ਤੇ ਇਸ ਤੋਂ ਅਗਲੀ ਖ਼ਬਰ ਹੈ ਜਿਹੜੀ ਉਹ ਖੱਕ ਸਾਹਿਬ ਜੀ ਇਹ ਆ ਕਿ ਟਰੰਪ ਪ੍ਰੈਜੀਡੈਂਟ ਟਰੰਪ ਸਾਹਿਬ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ ਜਿਹੜੀ ਕਾਮਰਸ ਡਿਪਾਰਟਮੈਂਟ ਹੁੰਦੀ ਆ ਖੱਕ ਸਾਹਿਬ ਜੀ, ਇਹਦੀ ਇੱਕ ਅਫਸਰ ਨੂੰ ਨੌਕਰੀ ਤੋਂ ਧੱਕਾ ਮਾਰਿਆ ਗਿਆ, ਜਿਹਦੇ ਵਿਚ ਖੱਕ ਸਾਹਿਬ ਜੀ ਜਿਸ ਨੇ ਤਕਰੀਬਨ ਸਾਰੀਆਂ ਚੀਨ ਤੋਂ ਆ ਰਹੀਆਂ ਜਿਹੜੀਆਂ ਕਾਰਾਂ ਸੀਗੀਆਂ, ਚਾਹੇ ਉਹ ਇਲੈਕਟ੍ਰਿਕ ਕਾਰ ਆ ਚਾਹੇ ਦੂਜੀਆਂ ਆ, ਇਹ ਜਿਹੜੀ ਸੀਗੀ ਇਹਨੇ ਉਹਨਾਂ ਤੇ ਪਾਬੰਦੀ ਲਾ ਕੇ ਜਾਣੀ ਕਿ ਕਿਸਮ ਦੀਆਂ ਕਾਰਾਂ ਚੀਨ ਤੋਂ ਆਉਣੀਆਂ ਰੋਕ ਹੀ ਦਿੱਤੀਆਂ ਸੀਗੀਆਂ, ਤੇ ਇਹ ਕਹਿੰਦੇ ਹੋਏ ਜਿਹੜਾ ਆ ਉਹ ਉਹਨੂੰ ਜਿਹੜਾ ਜੋਬ ਤੋਂ ਜਿਹੜਾ ਘਰ ਨੂੰ ਤੋੜ ਦਿੱਤਾ ਗਿਆ, ਜਾਣੀ ਕਿ ਉਹਨੂੰ ਜਿੱਦਾਂ ਫਾਇਰ ਕਰਨ ਦੀ ਬਜਾਏ ਕਿਸੇ ਨੂੰ ਮਤਲਬ ਤੰਗ ਕਰਕੇ ਜਿਹੜਾ ਹਟਾ ਦੇਣਾ ਉਹਨੂੰ ਵੀ ਉਹ ਆਪੇ ਛੱਡ ਜਾਵੇ, ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਸੀਗੀ। ਤੇ ਇਹ ਜਿਹੜੀ ਸੰਸਥਾ ਸੀਗੀ ਜਿਹਦੀ ਇਹ ਸੀਗੀ,
2: ਸਾਹਿਬ ਹੋਈ ਆ ਜਿਹੜੀ ਕੈਨੇਡਾ ਵਾ, ਕੈਨੇਡਾ ਨੇ ਚਾਈਨਾ ਤੋਂ ਗੱਡੀਆਂ ਕਹਿੰਦੇ ਤੜਾ ਆਉਣੀਆਂ ਚਾਲੂ ਹੋ ਗਈਆਂ ਉੱਥੇ ਕੈਨੇਡਾ ਦੇ ਵਿਚ, ਤੇ ਹੋਰ ਸਮਾਨ ਵੀ ਵੱਧ ਗਿਆ, ਕਿਉਂਕਿ ਜਦੋਂ ਤੱਕ ਜਦੋਂ ਟਰੰਪ ਸਾਹਿਬ ਨੇ ਟੈਰਫ ਦਾ ਐਲਾਨ ਕੀਤਾ ਉਹਨਾਂ ਲਈ, ਉਹਨਾਂ ਨੇ ਆਪਣੇ ਰਸਤੇ ਸਾਰੀ ਦੁਨੀਆਂ ਨੇ ਲੱਭ ਲਏ ਜੀ ਰਸਤੇ, ਇੰਡੀਆ ਨੇ ਵੀ ਲੱਭ ਲਏ, ਯੂਰਪ ਨੇ ਵੀ ਲੱਭ ਲਿਆ, ਯੂਰਪ ਦੀ ਇਸ ਵੇਲੇ ਸੁਣਿਆ ਕਿ ਮੋਦੀ ਸਾਹਿਬ ਨਾਲ ਬਹੁਤ ਬਹੁਤ ਇਸਤਮਾਨ ਵੱਧ ਗਿਆ ਇੰਡੀਆ ਦਾ ਯੂਰਪ ਦੇ ਵਿਚ।
1: ਹਾਂਜੀ ਇਹਦੇ ਨਾਲ ਖੱਕ ਸਾਹਿਬ ਜੀ ਦੇਖੋ ਹੁਣ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਹੁਣੇ ਥੋੜਾ ਚਿਰ ਹੋਇਆ ਨਾ ਇਲੈਕਸ਼ਨ ਹੋ ਕੇ ਆਈ ਆ ਅਰਜਨਟੀਨਾ ਦੇ ਵਿਚ,
2: ਹਾਂਜੀ
1: ਤੇ ਉੱਥੇ ਦਾ ਜਿਹੜਾ ਉਹ ਪ੍ਰੈਜੀਡੈਂਟ ਬਣਾਇਆ ਉਹ ਅਮਰੀਕਾ ਨੇ ਹੀ ਬਣਾਇਆ, ਇਹਨਾਂ ਨੇ ਉਹਦੀ ਮਦਦ ਕੀਤੀ ਸਾਰੀ, ਤੇ ਉਹਨੇ ਉਸ ਵੇਲੇ ਉਹ ਕਹਿੰਦਾ ਸੀਗਾ ਮੈਂ ਆਪਣੀ ਕਰੰਸੀ ਆ ਜਿਹੜੀ ਖਤਮ ਕਰ ਦੇਣੀ ਆ ਤੇ ਮੈਂ ਅਮਰੀਕਨ ਡਾਲਰ ਆ ਜਿਹੜਾ ਉਹ ਲਾਗੂ ਕਰ ਦੇਣਾ ਇੱਥੇ ਅਰਜਨਟੀਨਾ ਦੇ ਵਿਚ। ਤੇ ਅੱਜ ਦੀ ਖ਼ਬਰ ਦੇ ਵਿਚ ਖੱਕ ਸਾਹਿਬ ਜੀ ਉਸ ਬੰਦੇ ਨੇ ਵੀ ਉੱਥੋਂ ਦੀ ਜਿਹੜੀ ਕੋਰਟ ਆ ਪਤਾ ਨੀ ਸੈਂਕੜੇ ਕਾਰਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਜਿਹੜੀਆਂ ਚੀਨ ਤੋਂ ਆ ਰਹੀਆਂ ਆ।
2: ਅੱਛਾ,
1: ਉਹਨੇ ਆਰਡਰ ਕਰਤਾ ਚੀਨ ਤੋਂ ਤੇ ਇਹਦੇ ਨਾਲ ਕੈਨੇਡਾ ਨੇ ਤੁਹਾਨੂੰ ਪਤਾ ਉਹਨੇ ਵੀ ਜਾ ਕੇ ਉਹਦੇ ਨਾਲ ਸੰਧੀ ਕਰ ਲਈ ਆ
2: ਬਿਲਕੁਲ
1: ਚੀਨ ਨਾਲ। ਤੇ ਹੁਣ ਖਾਕ ਸਾਹਿਬ ਜੀ ਕੀ ਆ ਜਿਹੜਾ ਜਿਹੜੀ ਮਤਲਬ ਇਹਨੇ ਉਹ ਜਿਹੜੀ ਸੀਗੀ ਅਫਸਰ ਉਹਨੂੰ ਹਟਾ ਦਿੱਤਾ ਤੇ ਜਿਹੜਾ ਨਾਂ ਹੈਗਾ ਐਲਿਜ਼ਾਬੈਥ ਲਿਸ ਕੈਨਨ ਆ ਉਹਨੂੰ ਜਿਹੜਾ ਰਿਜ਼ਾਈਨ ਦੇਣਾ ਪੈ ਗਿਆ ਕਿਉਂਕਿ ਉਹਦੇ ਤੇ ਫਿਰ ਉਹ ਜਿਆਦੀਆਂ ਕਰਦੇ ਹੋਣੇ ਨਾ ਉਹ ਉਹਨੂੰ ਭਜਾਉਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਕਰ ਦਿੱਤਾ। ਤੇ ਇਹ ਜਿਹੜੀ ਸੀਗੀ ਐਗਜ਼ੈਕਟਿਵ ਡਾਇਰੈਕਟਰ ਫਾਰ ਜਿਹੜੀ ਸੀਗੀ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਦੀ ਅਤੇ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਸਰਵਿਸ ਉਹਨਾਂ ਦੀ ਚਾਲਕ ਸੀ। ਇਹ ਦਾਤਿਆਂ ਜਿਹੜਾ ਖਾਕ ਸਾਹਿਬ ਜੀ ਇਹ ਖੋਲਿਆ ਵੀ 2022 ਦੇ ਵਿੱਚ ਸੀਗਾ, ਹੋਂਦ ਵਿੱਚ ਆਇਆ ਸੀਗਾ, ਉਸ ਤੋਂ ਪਹਿਲਾਂ ਇਹ ਹੈ ਨਹੀਂ ਸੀਗਾ। ਸੋ ਇਹ ਮੇਰਾ ਖਿਆਲ ਹੈ ਭਾਈ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੇ ਨਵਾਂ ਉਹ ਬਣਾਉਣਾ ਗਵਰਨਮੈਂਟ ਆ ਜਿਹੜੀਆਂ ਨਵੇਂ ਇਹ ਇੱਦਾਂ ਦੇ ਦਾਤਰਿਆਂ ਜਿਹੜੇ ਖੋਲਦੀਆਂ ਰਹੀਆਂ।
2: ਚੀਮਾ ਸਾਹਿਬ ਜਿਆਦਾ ਕੰਮ ਉਧਰ ਇੰਡੀਆ ਪਾਕਿਸਤਾਨ ਦਾ ਆਏ ਦਿਨ ਖਬਰਾਂ ਸੁਣੀ ਦੀਆਂ ਬਾਜੀ, ਅੱਜ ਵੀ ਹਮਲਾ ਹੋ ਗਿਆ, ਕੱਲ ਨੂੰ ਵੀ ਹੋ ਗਿਆ। ਮਤਲਬ ਕੋਈ ਮੈਨੂੰ ਚਾਹੀਦਾ ਕਿ ਇਹਨਾਂ ਨੂੰ ਬਹਿ ਕੇ ਪਾਕਿਸਤਾਨ ਨੂੰ ਇੰਡੀਆ ਪਾਕਿਸਤਾਨ ਨੂੰ ਚਲੋ ਨੁਕਸਾਨ ਬਹੁਤ ਜ਼ਿਆਦਾ ਹੋਣਾ ਜੇ ਜੰਗ ਲੱਗ ਗਈ,
1: ਬਿਲਕੁਲ ਹੋਣਾ
2: ਚਾਹੀਦਾ। ਐਵੇਂ ਬੁਬਲੀਆਂ ਨਾ ਮਾਰੋ, ਐਵੇਂ ਬੁਬਲੀਆਂ ਮਾਰ ਮਾਰ ਕੇ ਐਵੇਂ ਨਾ ਡਰਾਈਓ, ਨਾ ਕਿਸੇ ਨੇ ਡਰਨਾ ਤੁਹਾਡੇ ਕੋਲੋਂ, ਤੇ ਨਾ ਤੁਸੀਂ ਕਿਸੇ ਤਰੀਕੇ ਨਾਲ ਕੋਸ਼ਿਸ਼ ਵਿਚ ਪਾ ਕੇ ਇਹਨਾਂ ਦੇ ਨਾਲ ਕੋਈ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਪਾਕਿਸਤਾਨ ਦੀਆਂ ਉਹ ਸੋਲਵ ਕਰ ਲਓ ਪ੍ਰੋਬਲਮ ਉਹਨਾਂ ਕੋਲ ਭਾਈ ਸਾਹਿਬ।
1: ਬਿਲਕੁਲ ਬਿਲਕੁਲ ਖਾਲਸਾ ਜੀ, ਮੈਨੂੰ ਆਪਣੇ ਕੋਲ ਦੋ ਰਹਿ ਗਏ, ਮੇਰੇ ਕੋਲ ਇੱਕ ਜ਼ਰੂਰੀ ਆ ਜਿਹੜੀਆਂ ਦੋ ਖਬਰਾਂ ਹੈਗੀਆਂ। ਇਹ ਤਾਂ ਆਪਾਂ ਜਿਹੜੀ ਆ ਇਹਦਾ ਕਰ ਦਿੱਤਾ ਤੇ ਫਰਾਂਸ ਦਾ ਜਿਹੜਾ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਹੈਗਾ ਤੁਹਾਨੂੰ ਪਤਾ ਉਹ ਵੀ ਡਰਦਾ ਡੁਰਦਾ ਨੀ ਕਿਸੇ ਤੋਂ, ਤੇ ਉਹਨੇ ਵੀ ਉਥੋਂ ਆ ਕੇ ਡੇਵੋਸ ਸਵਿਟਰਲੈਂਡ ਤੋਂ ਆ ਕੇ ਉਹਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਆ ਉਹ ਜਿਹੜੀ ਆ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ, ਟਰੰਪ ਅਮਰੀਕਾ ਦੀ ਧੱਕੇਸ਼ਾਹੀ ਅਸੀਂ ਨਹੀਂ ਚੱਲਣ ਦੇਣੀ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਜਿਹੜੀ ਜ਼ਰੂਰੀ ਆਪਾਂ ਗੱਲ ਕਰਨੀ ਸੀਗੀ ਉਹ ਸੀਗੀ ਆਹ ਜਿਹੜੀ ਆਪਾਂ ਹੁਣ ਸੱਜਣਾ ਨੂੰ ਪੜ੍ਹ ਕੇ ਸੁਣਾਉਣੀ ਆ ਖਾਕ ਸਾਹਿਬ ਜੀ, ਇਹ ਹੈਗੀ ਆ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਮਾਰਕ ਕਾਰਨੀ, ਉਹਨੇ ਖਾਕ ਸਾਹਿਬ ਜੀ ਜਿਹੜੀ ਆ ਸਪੀਚ ਦਿੱਤੀ ਆ ਨਾ ਉਹ ਖਾਕ ਸਾਹਿਬ ਜੀ ਉਹਦਾ ਇੱਕ ਇੱਕ ਅੱਖਰ ਆ ਜਿਹੜਾ ਉਹ ਜਿਹੜਾ ਪੜ੍ਹ ਕੇ ਬੰਦੇ ਨੂੰ ਸਮਝਣਾ ਚਾਹੀਦਾ, ਉਹਨੇ ਕਮਾਲ ਕਰ ਦਿੱਤੀ। ਉਹਨੇ ਕਿਸੇ ਦਾ ਨਾਂ ਲੈ ਤੋਂ ਬਗੈਰ, ਨਾ ਕਿਸੇ ਦੇਸ਼ ਦਾ ਨਾ ਕਿਸੇ ਆਗੂ ਦਾ ਨਾਂ ਲੈ ਤੋਂ ਬਗੈਰ ਹੀ ਸਾਰਿਆਂ ਦੇ ਨਾਂ ਲੈ ਤੇ ਵੀ ਇਹਨੇ ਆਹ ਕਰਿਆ ਤੇ ਇਹਨੇ ਆਹ ਕੀਤਾ। ਤੇ ਇਹ ਮੈਂ ਹੁਣ ਪੜ੍ਹ ਕੇ ਆਪਣੇ ਸਰੋਤਿਆਂ ਨੂੰ ਪੰਜਾਬੀ ਦੇ ਵਿੱਚ ਸੁਣਾਵਾਂ।
2: ਟਾਈਮ ਨਹੀਂ ਹੋਣਾ ਤੁਹਾਨੂੰ ਵਿੱਚ ਕੱਟੀ ਜਾਣੀ, ਫਿਰ ਮਜ਼ਾ ਨਹੀਂ ਹੋਣਾ, ਤੁਸੀਂ ਉਦਾਂ ਦੱਸ ਦਿਓ।
1: ਕੋਈ ਗੱਲ ਨਹੀਂ, ਆਪਾਂ ਮਾਰਕ ਕਾਰਨੀ ਦਾ ਭਾਸ਼ਣ ਅਸਲ ਵਿੱਚ ਪੂੰਜੀਵਾਦ ਵਿਸ਼ਵ ਪ੍ਰਣਾਲੀ ਦੇ ਸੰਕਟ ਦੀ ਖੁੱਲੀ ਕਬੂਲੀਅਤ ਹੈ, ਇਹ ਕੋਈ ਨੈਤਿਕ ਬਿਆਨ ਨਹੀਂ, ਇਹ ਤਾਕਤਾਂ ਦੇ ਬਦਲ ਦੇ ਸੰਤੁਲਨ ਦੀ ਸਾਫ਼ ਰਿਪੋਰਟ ਹੈ। ਮੁੱਦਾ ਨਿਯਮਾਂ ਦਾ ਨਹੀਂ, ਮੁੱਦਾ ਉਤਪਾਦਨ ਸਰੋਤਾਂ ਅਤੇ ਮੰਡੀਆਂ ਉੱਤੇ ਕਾਬੂ ਦਾ ਹੈ। ਜਦ ਤੱਕ ਅਮਰੀਕਾ ਦੀ ਆਰਥਿਕ ਅਤੇ ਫੌਜੀ ਛਤਰ ਛਾਇਆ ਕਾਇਮ ਸੀ, ਨਿਯਮ ਚੱਲਦੇ ਰਹੇ। ਹੁਣ ਜਦ ਪੂੰਜੀਵਾਦ ਦਾ ਸੰਕਟ ਹੈ, ਦੇਖੋ ਜਿਹੜੀ ਅਮਰੀਕਾ ਦਾ ਸਿਸਟਮ ਹੈ ਇਹਨੂੰ ਉਹ ਖਤਰਾ ਪੈ ਗਿਆ। ਹੁਣ ਕਹਿੰਦੇ ਆ ਨਿਯਮ ਆ ਜਿਹੜੇ ਉਹ ਬਦਲ ਗਏ, ਬੇਈਮਾਨ ਹੋ ਗਏ। ਕਾਰਨੀ ਜਿਸ ਨਿਯਮ ਆਧਾਰਿਤ ਵਿਵਸਥਾ ਦੇ ਖਤਮ ਹੋਣ ਦੀ ਗੱਲ ਕਰਦਾ ਹੈ ਉਹ ਅਸਲ ਵਿਚ ਅਮਰੀਕੀ ਸਾਮਰਾਜਵਾਦ ਦਾ ਢਾਂਚਾ ਸੀ। WTO ਜਿਹੜਾ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਆ, UN ਅਤੇ COP ਵਰਗੀਆਂ ਸੰਸਥਾਵਾਂ ਕਦੇ ਵੀ ਨਿਰਪੱਖ ਨਹੀਂ ਸਨ। ਇਹ ਵਿਕਸਿਤ ਪੂੰਜੀਵਾਦ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਈਆਂ ਗਈਆਂ ਸਨ। ਹੁਣ ਜਦ ਇਹ ਸੰਸਥਾਵਾਂ ਉਹ ਹਿੱਤ ਪੂਰੇ ਕਰਨ ਵਿਚ ਅਸਫਲ ਹੋ ਰਹੀਆਂ ਹਨ, ਉਹਨਾਂ ਨੂੰ ਕਮਜ਼ੋਰ ਕਿਹਾ ਜਾ ਰਿਹਾ ਹੈ। ਹੁਣ ਗੱਲ ਸਮਝ ਗਿਆ, ਆਰਥਿਕ ਜੁੜਾਅ ਨੂੰ ਹਥਿਆਰ ਬਣਾਉਣ ਦੀ ਗੱਲ ਨਵੀਂ ਨਹੀਂ, ਇਹ ਸਾਮਰਾਜਵਾਦ ਦੀ ਪੁਰਾਣੀ ਤਕਨੀਕ ਹੈ। ਕਰਜ਼ਾ, ਵਪਾਰ, ਟੈਕਨੋਲੋਜੀ ਅਤੇ ਸਪਲਾਈ ਚੇਨ ਹਮੇਸ਼ਾ ਹੀ ਦਬਾਅ ਦੇ ਔਜ਼ਾਰ ਰਹੇ ਹਨ। ਫਰਕ ਸਿਰਫ ਇਹ ਹੈ ਕਿ ਹੁਣ ਦਰਮਿਆਨੇ ਦੇਸ਼ ਵੀ ਇਸ ਦਬਾਅ ਨੂੰ ਸਿੱਧਾ ਮਹਿਸੂਸ ਕਰ ਰਹੇ ਹਨ। ਆਪਾਂ ਮਿਡਲ ਕਲਾਸ ਦੀ ਅਮਰੀਕਾ ਦੀ ਗੱਲ ਕੀਤੀ ਨਾ, ਉਸੇ ਦੀ ਗੱਲ ਕਰਦੇ ਆ। ਕਾਰਨੀ ਦੀ ਰਾਜਨੀਤਿਕ ਖੁਦ ਮੁਖਤਿਆਰੀ ਦੀ ਗੱਲ ਅਸਲ ਵਿਚ ਰਾਸ਼ਟਰੀ ਪੂੰਜੀ ਦੀ ਸੁਰੱਖਿਆ ਦੀ ਗੱਲ ਹੈ। ਊਰਜਾ, ਭੋਜਨ ਅਤੇ ਖਣਿਜਾਂ ਉੱਤੇ ਕਾਬੂ ਮਜ਼ਦੂਰ ਵਰਗ ਲਈ ਨਹੀਂ, ਇਹ ਰਾਜ ਅਤੇ ਦੇਸੀ ਕਾਰਪੋਰੇਟ ਵਰਗ ਲਈ ਹੈ, ਤਾਂ ਜੋ ਉਹ ਵਿਸ਼ਵ ਪੂੰਜ
2: ਸਾਹਿਬ ਚੀਮਾ ਸਾਹਿਬ ਤੁਹਾਨੂੰ ਫੋਨ ਕਰੋ ਉਧਰ ਮਿਲਦਾ ਤਾਂ ਉਧਰ ਚਲੇ ਕਟਿਆ
0: ਇਹ ਬੜਾ ਹੀ ਪੰਗਾ ਪੈ ਗਿਆ ਮੇਰੇ ਫੋਨ ਦਾ। ਡਾਕਟਰ ਸਾਹਿਬ ਹੋਲਡ ਕਰਿਓ ਜੀ।
1: ਇਹ ਲੋਕਾਂ ਦੇ ਗੱਠਜੋੜ ਨਹੀਂ। ਆਵਾਜ਼ ਆ ਰਹੀ ਹੈ ਜੀ?
0: ਆਵਾਜ਼ ਤਾਂ ਆ ਰਹੀ। ਡਾਕਟਰ ਸਾਹਿਬ ਦਾ ਵਿੱਚ ਆ ਗਿਆ ਫੋਨ ਤੇ ਮੈਂ ਕੋਸ਼ਿਸ਼ ਕਰ ਰਿਹਾ, ਪਤਾ ਨਹੀਂ ਕਿਉਂ ਨਹੀਂ ਮਿਲਦਾ ਚੀਮਾ ਸਾਹਿਬ। ਰੋਜ਼ ਮੈਂ ਇਹਦੇ ਹੁੰਦਾ ਕਿਉਂ ਨਹੀਂ ਗਾ, ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਚਲੋ ਮੈਂ ਡਾਕਟਰ ਸਾਹਿਬ ਨਾਲ ਕਰਦਾ, ਤੁਸੀਂ ਕੱਟ ਦਿਓ ਤੇ ਕੱਟ ਕੇ ਨਾ ਆਪਾਂ ਵਟਸਐਪ ਤੇ ਤੁਸੀਂ ਮੈਨੂੰ ਮੁੜ ਕੇ ਕਾਲ ਕਰੋ।
1: ਰੈਗੂਲਰ ਫੋਨ ਤੇ ਕਰਾਂ?
0: ਹਾਂ ਰੈਗੂਲਰ ਇਸੇ ਨੰਬਰ ਤੇ। ਇੱਦਾਂ ਹੀ
1: ਓਕੇ
0: ਜੀ। ਡਾਕਟਰ ਸਾਹਿਬ ਪ੍ਰੋਬਲਮ ਹੋ ਜਾਂਦੀ ਹੈ ਜੀ, ਪਤਾ ਨਹੀਂ ਕਿਉਂ ਨਹੀਂ ਚੀਮਾ ਸਾਹਿਬ ਦਾ ਵਿੱਚ ਆਉਂਦਾ। ਮੈਂ ਇੱਕ ਐਡ ਕਰਕੇ ਦੇਖਦਾ ਜੀ, ਇੱਥੇ ਆਉਂਦਾ ਹੁੰਦਾ ਸੀ ਬਟਨ
3: ਲੇਟਰ
0: ਜੀ। ਇੱਕ ਸੈਕਿੰਡ ਡਾਕਟਰ ਸਾਹਿਬ, ਬਹੁਤ ਪ੍ਰੋਬਲਮ ਹੁੰਦੀ, ਪਤਾ ਨਹੀਂ ਕਿਉਂ ਹੁੰਦਾ ਇੱਦਾਂ ਮੇਰੇ ਨਾਲ। ਡਾਕਟਰ ਸਾਹਿਬ ਆਓ ਜੀ, ਤੁਸੀਂ ਆਓ ਡਾਕਟਰ ਸਾਹਿਬ। ਚੀਮਾ ਸਾਹਿਬ ਨਹੀਂ ਲੱਗ ਰਹੀ ਵਿੱਚ, ਪਰ ਕੀ ਪ੍ਰੋਬਲਮ ਆ?
1: ਚਲੋ ਕੋਈ ਗੱਲ ਨੀ,
0: ਮੈਂ ਤੁਹਾਨੂੰ ਤੰਗ ਆ ਗਿਆ, ਮੈਂ ਕੱਲ ਚੈੱਕ ਕਰਾਉਣਾ ਜੀ। ਜੀ ਡਾਕਟਰ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ। ਚੀਮਾ ਸਾਹਿਬ ਦੇ ਵਿੱਚ ਪਤਾ ਨੀ ਕਿਉਂ ਨੀ ਐਡ ਹੋ ਰਿਹਾ। ਆਓ ਜੀ, ਸਤਿ ਸ੍ਰੀ ਅਕਾਲ ਦੋਸਤੋ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਰੋਜ਼ ਦੀ ਤਰ੍ਹਾਂ, ਹਰ ਪ੍ਰੋਗਰਾਮ ਦੀ ਤਰ੍ਹਾਂ ਸਾਡੇ ਨਾਲ ਜੁੜ ਗਏ ਨੇ, ਔਰ ਮੈਂ ਬੇਨਤੀ ਕਰੂੰਗਾ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ, ਔਰ ਇਸ ਪ੍ਰੋਗਰਾਮ ਨੂੰ ਸੁਣਨ ਦੀ ਖੇਚਲ ਕਰਿਆ ਕਰੋ, ਆਪਣੇ ਪਰਿਵਾਰ ਵਿਚ ਬਹਿ ਕੇ ਸੁਣਨ ਵਾਲੇ ਪ੍ਰੋਗਰਾਮ, ਜਿਹਦੇ ਨਾਲ ਤੁਹਾਡੀ ਸਿਹਤ ਦੇ ਉਪਰ ਜੋ ਵੀ ਪ੍ਰੋਬਲਮਸ ਹੁੰਦੀਆਂ ਉਹਦੇ ਲਈ ਬਹੁਤ ਕੁਝ ਤੁਸੀਂ ਸਿੱਖਣ ਨੂੰ ਮਿਲੇਗਾ। ਡਾਕਟਰ ਸਾਹਿਬ ਆ, ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ ਆਇਆਂ ਨੂੰ।
3: ਹਾਂਜੀ, ਸਤਿ ਸ੍ਰੀ ਅਕਾਲ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ। ਪਰ ਅੱਜ ਮੇਰਾ ਟਾਈਮ ਹਿੰਦੀ ਦਾ ਹੈ, ਅਗਰ ਤੁਸੀਂ ਕਹੋ ਤੇ ਫਿਰ ਮੈਂ।
0: ਜੀ ਜੀ ਜੀ, ਕੋਈ ਮਸਲਾ ਨਹੀਂ ਗਾ।
3: ਓਕੇ ਜੀ, ਕਿਉਂਕਿ ਕੱਲ ਅੰਗਰੇਜ਼ੀ ਪ੍ਰੋਗਰਾਮ ਹੋ ਚੁੱਕਾ, ਉਸ ਤੋਂ ਪਹਿਲਾਂ ਆਪਾਂ ਪੰਜਾਬੀ ਚ ਕਰ ਚੁੱਕੇ ਹਾਂ, ਅੱਜ ਹਿੰਦੀ ਦੀ ਵਾਰੀ ਹੈ, ਜੇ ਉਹ ਨਾਰਾਜ਼ ਨਾ ਹੋ ਜਾਣ।
0: ਹਾਂਜੀ, ਨਹੀਂ ਨਹੀਂ ਕੋਈ ਗੱਲ ਨਹੀਂ।
3: ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ ਔਰ ਫੇਸਬੁੱਕ ਮੀਡੀਆ ਪਰ ਮੁਝੇ ਦੇਖਨੇ ਔਰ ਸੁਣਨੇ ਵਾਲੇ ਤਮਾਮ ਸ੍ਰੋਤਾਓਂ ਕੋ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਕੀ ਓਰ ਸੇ ਬੜੇ ਪਿਆਰ ਸਤਿਕਾਰ ਸੇ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਜ਼ਰ ਹੂੰ ਆਪਕਾ ਰੋਜ਼ਾਨਾ ਕਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼, ਔਰ ਜੈਸੇ ਆਪ ਜਾਣਤੇ ਹੈ ਕਿ ਯੇ ਸਿਹਤ ਵਿਗਿਆਨ ਕੀ ਲੈਕਚਰ ਸੀਰੀਜ਼ ਹਮ ਤੀਨ ਭਾਸ਼ਾਓਂ ਮੇਂ ਆਪਕੇ ਸਾਹਮਣੇ ਪੇਸ਼ ਕਰਤੇ ਹੈ, ਅੰਗਰੇਜ਼ੀ, ਹਿੰਦੀ ਔਰ ਪੰਜਾਬੀ ਮੇਂ। ਅੰਗਰੇਜ਼ੀ ਮੇਂ ਯੇ ਪ੍ਰੋਗਰਾਮ ਹੋ ਚੁਕਾ, ਉਸਕੇ ਬਾਅਦ ਪੰਜਾਬੀ ਮੇਂ ਪ੍ਰੋਗਰਾਮ ਹੋ ਚੁਕਾ, ਆਜ ਹਿੰਦੀ ਕੀ ਵਾਰੀ ਸੀ, ਇਸ ਲਈ ਹਮ ਹਿੰਦੀ ਕੀ ਤਰ੍ਹਾਂ ਆਪਕੇ ਸਾਹਮਣੇ ਪੇਸ਼ ਕਰ ਰਹੇ ਹੈ, ਔਰ ਪਿਛਲੇ ਪ੍ਰੋਗਰਾਮੋਂ ਮੇਂ ਮੈਨੇ ਹਿੰਦੀ ਮੇਂ ਨਿਊਕਲੀਅਸ ਕੇ ਬਾਰੇ ਮੇਂ ਡਿਸਕ੍ਰਿਪਸ਼ਨ ਦੇ ਦੀ ਥੀ। ਜੈਸੇ ਹੀ ਸੈੱਲ ਕੀ ਡਿਸਕ੍ਰਿਪਸ਼ਨ ਸ਼ੁਰੂ ਹੋਈ ਥੀ ਔਰ ਸੈੱਲ ਮੈਂਬਰੇਨ ਕੀ ਬਾਤ ਹਮਨੇ ਕੀ ਥੀ, ਸੈੱਲ ਕੇ ਅੰਦਰ ਕਾ ਜੋ ਸਾਈਟੋਪਲਾਜ਼ਮਿਕ ਇਨਵਾਇਰਨਮੈਂਟ ਹੈ ਉਸਕੀ ਬਾਤ ਹਮਨੇ ਕੀ ਥੀ, ਉਸਕੇ ਬਾਅਦ ਨਿਊਕਲੀਅਸ ਕੀ ਬਾਤ ਹੋਈ ਥੀ, ਔਰ ਨਿਊਕਲੀਅਸ ਕੇ ਬਾਰੇ ਮੇਂ ਮੈਨੇ ਬਹੁਤ ਡਿਟੇਲ ਮੇਂ ਆਪ ਸਭ ਲੋਕੋ ਬਤਾਇਆ ਥਾ ਕਿ ਸਭਸੇ ਬੜੀ ਚੀਜ਼ ਜੋ ਵੀ ਇੱਕ ਸੈੱਲ ਕੇ ਅੰਦਰ ਹਮੇਂ ਦਿਖਾਈ ਦੇਤੀ ਹੈ ਨਾ, ਵੋ ਨਿਊਕਲੀਅਸ ਹੈ, ਔਰ ਉਸਕੇ ਬਾਰੇ ਮੇਂ ਮੈਨੇ ਪੂਰੀ ਡਿਟੇਲ ਮੇਂ ਉਸਕੀ ਰਿਸਪੋਂਸੀਬਿਲਿਟੀ ਕਿਆ ਹੈ, ਬੇਸਿਕਲੀ ਵੋ ਹਮਾਰਾ ਬੈਂਕ ਹੈ, ਵੋ ਹਮਾਰਾ ਖਜ਼ਾਨਾ ਹੈ, ਜਹਾਂ ਹਮ ਆਪਣੇ ਲੌਕ ਰੂਮ ਮੇਂ ਜਵੈਲਰੀ ਵਗੈਰਾ ਰੱਖਤੇ ਹੈ, ਕੀਮਤੀ ਚੀਜ਼ੇ ਰੱਖਤੇ ਹੈ, ਇਸੀ ਤਰ੍ਹਾਂ ਹਮਾਰੀ ਖਾਨਦਾਨੀ ਕਰੈਕਟਰਿਸਟਿਕ ਕੋ ਸੰਭਾਲਨੇ ਕੇ ਲਈ ਜੋ ਕਾਮ ਕਰਨਾ ਚਾਹੀਏ ਵੋ ਨਿਊਕਲੀਅਸ ਕਰਤਾ ਹੈ, ਔਰ ਇਸੀ ਕੀ ਵਜਹ ਸੇ ਹਮਾਰਾ ਕੱਦ ਕਾਠ, ਹਮਾਰਾ ਰੰਗ, ਹਮਾਰੀ ਆਂਖੋਂ ਕਾ ਰੰਗ, ਯੇ ਸਭ ਨਿਰਧਾਰਿਤ ਹੋਤਾ ਹੈ, ਔਰ ਵੋ ਜਿੰਮੇਵਾਰੀ ਹੈ ਨਿਊਕਲੀਅਸ ਕੀ, ਇਸੀ ਲਈ ਅਗਰ ਇਸਮੇ ਕੋਈ ਖਰਾਬੀ ਆਤੀ ਹੈ ਤੋ ਹਮਨੇ ਯੇ ਕਹਾ ਥਾ ਕਿ ਭਾਈ ਗਰੋਥ ਰੁਕ ਜਾਤੀ ਹੈ ਯਾ ਗਰੋਥ ਆਗੇ ਪੀਛੇ ਹੋ ਜਾਤੀ ਹੈ, ਰੀਪ੍ਰੋਡਕਸ਼ਨ ਮੇਂ ਅੰਤਰ ਆ ਜਾਤਾ ਹੈ, ਔਰ ਇਸੀ ਚੀਜ਼ ਕੋ ਹਮਨੇ ਕਹਾ ਥਾ ਕਿ ਭਾਈ ਬਹੁਤ ਸੀ ਚੀਜ਼ੇ ਐਸੀ ਹੈ ਕਿ ਹਮਾਰੇ ਸੈੱਲ ਕੇ ਅੰਦਰ ਘੂਮ ਰਹੀ ਹੈ, ਫਿਰ ਰਹੀ ਹੈ, ਔਰ ਕਭੀ ਨਾ ਕਭੀ ਅਬ ਜ਼ਰੂਰਤ ਪੜਤੀ ਤੋ ਘਰ ਕੇ ਸਮਾਨ ਕੋ ਵੀ ਹਮ ਕਭੀ ਅਲਗ ਸੇ ਇਸਤੇਮਾਲ ਕਰ ਲੇਤੇ ਹੈ ਨਾ, ਹਮਾਰੇ ਪਾਸ ਸਕਰੂ ਡ੍ਰਾਈਵਰ ਨਹੀਂ ਹੈ, ਹਮਾਰੇ ਪਾਸ ਕੁਛ ਔਰ ਨਹੀਂ ਹੈ, ਤੋ ਉਸਕਾ ਕਾਮ ਲੈਣੇ ਕੇ ਲਈ ਹਮ ਕਿਸੀ ਔਰ ਚੀਜ਼ ਕੋ ਇਸਤੇਮਾਲ ਕਰ ਲੇਤੇ, ਠੀਕ ਇਸੀ ਤਰ੍ਹਾਂ ਬਹੁਤ ਸੀ ਚੀਜ਼ੇ ਐਸੀ ਹੈ ਜੋ ਸੈੱਲ ਮੇਂ ਘੂਮ ਰਹੀ ਹੋਤੀ ਹੈ, ਔਰ ਉਨਕੋ ਇਸਤੇਮਾਲ ਕਰਨੇ ਕਾ ਕਹੀਂ ਜ਼ਰੂਰਤ ਪੜ ਗਈ ਕਿਸੀ ਚੀਜ਼ ਕੀ, ਉਸਕੋ ਇਸਤੇਮਾਲ ਕਰਨੇ ਕਾ ਕਾਮ ਜੋ ਹੈ ਇਸ ਨਿਊਕਲੀਅਸ ਕਾ ਹੋਤਾ ਹੈ, ਤੋ ਇਸ ਤਰ੍ਹਾਂ ਕੀ ਬਾਤੇਂ ਮੈਨੇ ਆਪਕੇ ਸਾਹਮਣੇ ਨਿਊਕਲੀਅਸ ਕੇ ਬਾਰੇ ਮੇਂ ਕੀ ਥੀ, ਔਰ ਐਜ ਏ ਹੋਲ ਇਸਕਾ ਇੱਕ ਟਰਮ ਮੈਨੇ ਇਸਤੇਮਾਲ ਕੀਆ ਥਾ ਮੈਟਾਬੋਲਿਜ਼ਮ ਕਾ, ਔਰ ਯੇ ਮੈਟਾਬੋਲਿਜ਼ਮ ਕੋ ਪੂਰੇ ਕੋ ਕੰਟਰੋਲ ਕਰਤਾ ਹੈ, ਉਸੀ ਸੇ ਗਰੋਥ ਹੋਤੀ ਹੈ, ਉਸੀ ਸੇ ਰੀਪ੍ਰੋਡਕਸ਼ਨ ਹੋਤੀ ਹੈ, ਉਸੀ ਸੇ ਹੀ ਜੋ ਤਾਨਾ ਬਾਨਾ ਚਲਤਾ ਹੈ ਉਸਕੋ ਕਿਸੀ ਚੀਜ਼ ਜੁਗਾੜ ਨਹੀਂ, ਹਮਾਰੇ ਇੰਡੀਆ ਮੇਂ ਬੋਲਤੇ ਹੈ ਜੁਗਾੜ ਕਰਦੀ ਹੈ ਜੀ, असल जिस चीज की जरूरत है वो तो नहीं है, कोई और चीज है उसको बनाकर उसी तरीके का जुगाड़ बना दिया, कुछ न कुछ हमने चला दिया, रेड़े पर पीटर इंजन रख दिया और हमने गाड़ी बना दी। तो इसी तरह ही इसको जुगाड़ हम बोलते हैं। तो इस तरह के जितने भी काम जुगाड़ वाले होने हैं, क्योंकि ऐसा तो नहीं है कि हर आदमी नींबू ले रहा है, हर आदमी ऑरेंज ले रहा है, हर आदमी जितनी चीजें हमारी शरीर की रिक्वायरमेंट है वो सभी हमारी खुराक में तो नहीं ना होती। तो एक एक चीज से अलग अलग चीजें सिंथेसाइज होती है, बनती है, और वो जो बनाने का काम है वो सारा इस न्यूक्लियस का है कि किसी चीज से कोई और बना देना। हमारे पास विटामिन के नहीं है तो विटामिन सी से आगे सिंथेसाइज कर देना, वही काम जो विटामिन के को करना है वही काम विटामिन सी से ले लेना। इसी तरह ही कैल्शियम है और अलग अलग चीजों से सिंथेसाइज कर देना, उसको बनाने का जो काम है वो भी इस न्यूक्लियस का ही होता है हमारे शरीर में। और अगर न्यूक्लियस काम ना करे तो फिर जितनी भी कमी पेशी हमारी खुराक में रह जाती है ना, वो पूरी की पूरी बिल्कुल स्पष्ट होकर सामने आ जाती है कि आयरन कम है तो आंखें पीली हो जाएंगी, नाखून पीले हो जाएंगे, लाल नहीं रहेंगे, चेहरा पीला हो जाएगा, इस तरह की कंडीशन हमारे सामने आनी शुरू हो जाएगी। कैल्शियम अगर कम है तो किसी और चीज से तो सिंथेसाइज हो नहीं रहा, क्योंकि न्यूक्लियस पूरा काम नहीं कर रहा, नहीं सिंथेसाइज हो रहा तो हड्डियां कमजोर हो जाएंगी। स्टार्टिंग में जब हम टीथिंग की बात कर रहे तो मैंने ये आपको बताया था कि कई बार ऐसा होता है कि कैल्शियम कहीं से ज्यादा ले लिया जाता है, खुराक में अब उतना आ नहीं रहा, दूध ही देना है बच्चे को, दूध में पूरा कैल्शियम पूरा हो नहीं रहा, तो फिर क्या है, कुदरत आंतरियों से कैल्शियम निकाल लेती। अगर वो आंतरियों से कैल्शियम निकाल के दांत बनाना शुरू कर देगी तो फिर आंतरियां कमजोर हो जाएंगी, बच्चे को टट्टियां लग जाएंगी, डायरिया हो जाएगा। इसी तरह ही अगर उसने कहा कि नहीं आंतरियों में भी इतना है नहीं, तो फिर वो हड्डियों से निकालेगी, जो हड्डियों से निकालेगी तो दांत तो बनाना ही है, आगे काम तो चलना ही है, जो नई रेलवे लाइन बिछानी हो तो बिछानी ही है, तो अल्टीमेट हड्डियां कमजोर हो जाएंगी। जो बच्चा अभी चलने लगा था, जो बच्चा अभी टेबल के साथ स्टैंड खड़ा हो जाता था, अब वो नहीं होगा। तो मतलब ये एग्जांपल्स मैं आपके सामने सेट कर रहा हूं ताकि आपको याद रहे कि ये जो न्यूक्लियस है असल में इसका काम क्या है। तो ये सभी चीजें जो शरीर में हमारी खुराक के जरिए नहीं जा रही लेकिन उनकी जरूरत है, और उनकी जरूरत को पूरा कैसे किया जाए, टू सिंथेसाइज, किसी न किसी और चीज का जुगाड़ बनाकर उन चीजों का इस्तेमाल उसमें किया जाता है, उसकी पूर्ति की जाती है। और ये सब काम जो है इसको हम मेटाबॉलिज्म बोलते हैं, और ये सब काम जो है ये हमारे इस न्यूक्लियस का, ये बात हमने आप सब लोगों को बता दी थी। और बड़ी बात मैंने बताई थी कि डीएनए इसमें होता है, डिसऑक्सीराइड न्यूक्लियस होता है जो हमारा कैरेक्टर को प्रिजर्व करता है, और इसकी भी डिटेल मैंने आप सब लोगों को बताई थी कि जब माँ और बाप के स्पर्म और ओवम मिलते थे तो 23 पेयर्स ऑफ क्रोमोसोम्स थे, एक एक क्रोमोसोम से सैकड़ों ही जीन्स थे, और हरेक जीन्स का अपना ही करेक्टर था, वो अपनी ही खासियत थी उसमें, और जैसे जैसे सेल की डिवीजन होती है वो पूरा बराबर बांटा जाता है ताकि जितने भी सिबलिंग्स हों, बहन भाई हों, उन सब में पूरी तरह उस तरह माँ बाप का करेक्टर आए, लेकिन ऐसा संभव नहीं होता। कुछ गुण, कुछ बच्चे बहुत शरीफ होते हैं, कुछ बच्चे बहुत शरारती नौटी हो जाते, कुछ वो उस पर डिपेंड करता है कि वो जो जीन्स इसमें ट्रांसमिट हुए हैं वो जीन दूसरे में उतने ट्रांसमिट नहीं हुए हैं, क्योंकि हर एक जीन्स का अपना अपना करेक्टर है। एक एक बच्चे का कद लंबा हो गया, एक बच्चे का कद छोटा रह गया, तो किस बात का ये है कि वो जो जीन्स हैं उसमें क्रोमोसोम्स में जो जीन्स हैं, हर एक जीन्स के ऊपर जो प्रोटीन की कोडिंग होती, जैसे आप बाजार में सामान लेकर आते हैं ना तो वो चक्री सी बनी होती है लाइनों की, वो उसमें उसको स्कैन करते हैं तो पता हो इसकी इतनी कीमत है, इसकी इतनी कीमत है, ठीक इसी तरह का पूरा ढांचा जो है ये हमारे इस न्यूक्लियस में होता है। तो ये बात मैंने आप सब लोगों को बताई, इसके अंदर का जो फ्लूड है, जितनी भी चीजें इसमें तैर रही होती हैं या जितनी भी चीजें इसमें प्रिजर्व रहती हैं आगे रिकॉर्ड के लिए या आगे पेश करने के लिए या आगे डिवीजन करने के लिए या ट्रांसमिट आने वाली जनरेशन को देने के लिए, उसको हम न्यूक्लियोप्लाज्म या प्रोटोप्लाज्म बोलते हैं। और इस प्रोटोप्लाज्म का भी काम वही जैसे साइटोप्लाज्म का था, एक अलग ही एनवायरमेंट है, एक अलग ही तरह का माहौल है, जेली टाइप ये होता है, اور اسی میں وہ سب چیزیں تیرتی رہتی ہیں. اگر یہ خراب ہو گیا تو وہ پوری چیز ہی خراب ہو جاتی ہے. اسی طرح ہی ہم نے اس کا مین فنکشن جو آپ کو بتایا تھا کہ ایک طرح کا سٹور ہاؤس ہے, جتنا بھی ریکارڈ ہے ہماری پرانے فور فادرز کا, اس سب کو ریکارڈ کر کے پرزرو کر کے رکھا ہوتا ہے, اور جیسے ہی آگے نئی جنریشن بنتی ہے تو اس کی جو ڈویژن ہے وہ اس طرح ہوتی ہے کہ سبھی چیزیں دونوں آگے آنے والی جنریشن کو برابر ٹرانسمٹ ہو, برابر ڈویژن اس میں ہو. اب جو برابر ڈویژن ہوگی تو آگے آنے والا چیپٹر وہی آج میں آپ کو بتاؤں گا کہ ڈویژن کی ذمہ داری پھر کس کی ہے. اس میں تو سمان ہے, اس نے تو کہا بھی میرے پاس اتنا گہنا ہے, اتنا ڈی این اے ہے, اتنے جینز ہیں, یہ سارے لے لو بھائی, اس کو ڈیوائڈ کر دو. ڈیوائڈ کون کرے گا؟ اس کی بات آج ہم اس پروگرام میں آپ سے کریں گے. اور اگر وہ ڈیفیکٹ ہو گیا تو بے شک باپ نے تو کہہ دیا کہ میرے پاس اتنے ایکڑ زمین ہے, اس کو بھائی بانٹ لو, اور جو بانٹنے والا ہے وہ کہے گا کسی کو زیادہ ریتلی زمین دے دی, کسی کو روہی بھی کی دے دی تھی, کسی کو پوری جو ہے نیائی کی زمین دے دی, فرق پڑ جائے گا, ہے نا. سو یہ بانٹنے والے کے اوپر آئے گا. اب ہم نے یہ کہہ دیا کہ یہ جو نیوکلس ہے یہ پورے کا پورا ریکارڈ اس کے پاس رکھتا ہے کہ اس کے پاس کیا کیا ہے, اور وہ پوری انفارمیشن رکھتا ہے. اگر ایسی نہ ہوئی تو اس کے لیے میں نے بیماریوں کی بات بھی آپ سے کر دی تھی. زیادہ تر جینیٹک بیماریاں نیوکلس کی بیماریوں کی وجہ سے ہوتے ہیں, نیوکلس کی پرابلمز کی وجہ سے ہوتے ہیں, جس کو میں نے الزامیہ یا پارکنسن کہا تھا, یا ایل ایس کا اے ایل ایس کہا تھا, اور یہ سب بیماریاں جو ہوتی ہیں, ان کوآرڈینیشن کہا تھا, آٹو امیون ڈیزیز کہا تھا, یہ سب پیدا ہونے والی چیزیں ہیں. خاص طور پہ ان کا سمبندھ پچھلی جنریشن سے ہوتا ہے, اور اسی کی وجہ سے یہ سب آگے وہی نیوکلس ڈیفیکٹ رہا, وہی آگے ٹرانسمٹ ہوا, پھر آگے آنے والی جنریشن کو اس طرح کی بیماریاں ہو سکتی. تو یہ میں نے شارٹ میں آپ سب لوگوں کو بتا دیا. پھر اس کے بعد میں نے مائٹوکونڈریا کی بات کی تھی, اور مائٹوکونڈریا کو بھی میں نے ڈیٹیل میں آپ سب لوگوں کو سمجھایا تھا کہ بھئی یہ ایک طرح کے راڈز ٹائپ ہوتے ہیں, ایک طرح کے انرجی پروڈیوسنگ ایجنٹس ہوتے ہیں, ایک طرح بجلی گھر ہوتا ہے, جو بجلی پہنچائے گا تو سبھی مشینری چلے گی, سبھی کچھ اندھیرا دور ہوگا, کام چلے گا. اگر یہ نہیں رہے گی تو ہماری موٹر نہیں چلے گی, ہماری سچائی نہیں ہوگی, پانی نہیں آئے گا, کیونکہ بجلی نہیں ہے اس لیے موٹر چل نہیں رہی. سو وہی کام یہ جو مائٹوکونڈریا کرتا ہے, اس کے بارے میں بھی میں نے پچھلے پروگراموں میں بتایا تھا, اور اس کا کام زیادہ تر ایفیکٹ برین پہ ہوتا ہے اگر یہ مائٹوکونڈریا نارمل نہ ہوں, کیونکہ پورا سنچالن ہماری باڈی کا ہوتا ہے وہ برین سے ہوتا ہے. برین سے نروز ایشو ہوتی ہیں, اور وہ جو ریڑھ کی ہڈی کے دوارا پورے شریر کو کنٹرول کرتے ہیں, اور اگر برین میں ہی اس کی کوئی کمی پیشی رہ گئی, کیونکہ سیل تو بلڈ میں بھی ہیں, سیل تو باڈی کے بھی ہیں, سیل تو ہر ایک انگ کے ہی ہیں, وہ میں نے آپ سب لوگوں کو بتا دیا تھا. مائٹوکونڈریا ہر ایک سیل کا ایک امپورٹنٹ حصہ ہے, اور اس مائٹوکونڈریا کی وجہ سے ہی ہر ایک سیل کی اندر کی کارکردگی جو بھی کرنا ہے اس کو نارمل چل سکتا, نہیں تو اندھیرے میں تو کوئی کام نہیں نہ ہوگا. اسی لیے یہ بہت امپورٹنٹ تھا لیور کے لیے, لنگ کے لیے, ہارٹ کے لیے, پھیپھڑوں کے لیے, ہماری انٹسٹائنز کے جتنے بھی کاروبار چلتے ہیں, اگر ان میں سمجھ کر لو کہ لائٹ ہی نہیں ہے تو سارے کے سارے کام جو ہو پیچھے رہ جائیں گے, رک جائیں گے. اور اندازہ لگائیے کہ اگر برین کے کارن کام رک گئے تو بڑی بات ہو جائے گی, ڈیمنشیا وغیرہ کی پرابلم آ جائے گی. اور کئی بار ایسا ہوتا نا, بجلی انٹر کرنٹ آتی, کبھی آگے چلے گئی, کہ آگے چلے, اس طرح کی کنڈیشنیں ہوتی ہیں, تو اس طرح کی کنڈیشن میں کیا ہو, ایپیلیپسی وغیرہ کی بیماریاں آ جاتی ہیں. اس کا مطلب کیا ہے کہ مائٹوکونڈریا صحیح نہیں ہے, جس کی وجہ سے کبھی کرنٹ آ جاتا ہے, کبھی نہیں آ جاتا, کوئی کنیکشن ڈھیلا ہوگا, کچھ ایسا ہو گیا ہوگا. اسی طرح دماغ کے اندر, جو سیل کے اندر جتنے بھی اس طرح کے ہوتے ہیں مائٹوکونڈریا کے اندر, جتنے بھی اس کے ڈویژنز ہوتی ہیں, اس کے حساب سے یہ بجلی سپلائی کرتا ہے, اور اس کی بجلی سپلائی کرنے سے ہی دماغ کام کرتا ہے, بجلی سپلائی کرنے سے ہی مسل ماس پیشیاں کام کرتے ہیں. اور اب ماس پیشیاں یا کسی انگ نے کام نے ہٹنے کام کیا کرنا, سرکولیشن دینا, اور اگر مائٹوکونڈریا اس کے سیلوں کا نارمل نہیں ہے تو پھر سرکولیشن نہیں جائے گا, خوراکیں نہیں جائے گی. اسی طرح لنگز کا کام ہے آکسیجن سپلائی کرنا, اب وہ ان کا مائٹوکونڈریا ہی صحیح نہیں ہے, چاہے باہر سے آکسیجن آ رہی ہے, انوائرمنٹ سے تو آ ہی رہی ہے جس میں ہم سانس لے رہے ہیں, لیکن وہ اندر جا رہی ہے जाने वाला प्रोसेस भी कमजोर हो गया, फेफड़ों के अपने माइटोकॉन्ड्रिया जिसको लाइट करनी थी, वो मोटर चलानी थी कि पानी निकले, उसे काम करना था कि फेफड़े सांस ले पाए, वो नहीं ले पाएंगे। तो ये सब चीजें इसकी वजह से हो जाती है, जिसकी वजह से एपिलेप्सी, स्ट्रोक, सीजर के बारे में मैंने आप सब लोग को बताया था कि सीजर केवल एपिलेप्सी के नहीं होते, बहुत तरह के सीजर होते हैं। लेकिन हाँ, जितने भी सीजर आते हैं जाते हैं, आते हैं जाते हैं, या जर्क है बॉडी के एकदम जर्क, कई लोग सोते सोते भी एकदम जर्क मारना शुरू कर देते हैं, या कई बार काम करते करते जाग नींद नहीं है, काम कर रहे हैं लेकिन एकदम बांह झटक जाती है, टांग झटक जाती है, ये सब इस तरह की जो बीमारियां हैं ये इसकी वजह से होती हैं कि हमारा जो माइटोकॉन्ड्रिया सेल के अंदर है वो नॉर्मल काम नहीं कर रहा। इसके स्ट्रक्चर की बात भी मैंने आप सब लोगों को बता दी थी, और ये भी मैंने कह दिया था कि इसके ऊपर भी एक लेयर, डबल लेयर होता है, एक इनर लेयर होता है, एक आउटर लेयर होता है। जितने भी ऑर्गेनल्स सेल के अंदर होते हैं, जितने भी पार्ट्स होते हैं, वो सब उस साइटोप्लाज्म के एनवायरमेंट में रहते हुए उससे सेपरेट रहते हैं, क्योंकि इनका अपना किला होता है, इनकी अपनी चार दीवारी होती है, वो डबल लेयर दीवार होती है। जैसे सेल का मेम्ब्रेन था डबल लेयर था, न्यूक्लियस का मेम्ब्रेन था डबल लेयर था, इसी तरह जो माइटोकॉन्ड्रिया वाले जो रॉड टाइप है, ये रॉड टाइप होते हैं, वो ये भी डबल लेयर्ड होते हैं, और ये रोशनी देने का या एनर्जी देने का काम करते हैं, और इस रोशनी से, इस एनर्जी से हमारे शरीर का जो पूरा काम है वो उसी तरह चलना शुरू हो जाता है। और पक्की बात होगी कि इसका काम क्या हुआ, एनर्जी प्रोड्यूस करना, और इसी से सभी चीज को रेगुलेट करना, इसी से ही हमारे शरीर का मेटाबॉलिज्म, आवाजाही, लेना देना जितना भी है हमारे शरीर का। अब मान लिया जाए ऐसा माइटोकॉन्ड्रिया नहीं है तो लोगों को कब्ज हो जाती है, मान लिया माइटोकॉन्ड्रिया सही नहीं तो किसी को डायरिया भी लग सकता है। तो ये चीजें क्या इंडिकेट कर रही, चाहे अगर रेगुलरिटी मेंटेन नहीं है तो ये इसी की वजह से है कि करंट नॉर्मल नहीं है तो ऐसा नहीं हो पाएगा। उसके बाद फिर मैंने आप सब लोगों को बताया भाई इसका फिर ट्रीटमेंट क्या है, फंक्शन का भी पता लग गया। और ये भी एक बात और इम्पोर्टेंट बात मैं भूल ना जाऊं, वैसे ये मैंने कही है, रिपीट कर दूं कि जितना गार्बेज बनता है ना सेल के अंदर, सेल मरते हैं डेली रोजाना, कुछ सेल मरते हैं कुछ सेल नए पैदा होते हैं, क्योंकि रूटीन है बोन्स के अंदर, बड़ी बड़ी बोन्स हैं उनमें सेल बन ही रहे हैं, रोजाना बन रहे हैं। और एक सेल की उम्र कितनी है, 120 डेज, 120 दिन के बाद जो आज सेल बना है उसको मर जाना है। और डेली सेल बनते हैं, जैसे राज्यसभा के मेंबर नहीं होते, हर 6 साल बाद वो जो मेंबर है बदलते रहते हैं, नए आते रहते हैं और दूसरे रिटायर होते रहते हैं। इसी तरह ही ये जो सेल डेथ है ये एक नॉर्मल कर्म है, आदमी को जो बना है उसको मरना ही है। इसी तरह सेल के अंदर भी वो सेल की जो डेथ है वो होनी ही है, और जो उसका गार्बेज बचेगा बाकी सारा, जिसको हम जो तीसरे पाशा की तरह ये कहते हैं क्या क्या करो उसको, फुल हर साल पाने उसमें जो भी आपका राख हो उसको इकट्ठी कर लो और चलते हुए पानी में उसको डाल दो, ठीक उसी तरह ये जो चलते हुए पानी में डालने वाला काम या उसको बर्न आउट करके शरीर से सेल से निकालने वाला काम है, ये भी माइटोकॉन्ड्रिया का काम ही है। आजकल तो बिजली के चूल्हे से लाश जलाई जाती है, तो ये बिजली का काम जो करने वाला है ये इस माइटोकॉन्ड्रिया का काम है, तो बड़ी इंपॉर्टेंट बात भी ये करता है। तो फिर इसके ट्रीटमेंट के बारे में मैंने आपको बताया था कि किसी भी तरह किसी भी चीज को चालू करने के लिए सबसे बड़ी बात है, क्योंकि हम आदमी हैं एक दमी, और दम किससे चलता है, ऑक्सीजन से। ऑक्सीजन शरीर में जाएगी तब हम चल पाएंगे, हमारे अंदर चर्बी फैट जो भी कुछ प्रिजर्व तो रहता ही है, इसीलिए बिना खुराक के भी हम बहुत सारे काफे दर्शन सिंह वेरुमान 81 डेज जिंदा रह गया था, बुखार खुराक ही रह गया था। इसी तरह ही हम लोग, हमारे शरीर की जो भी बंतर है इसमें वो शरीर की बंतर के तत्व तो हैं ही ना, जब तक इसकी एग्जिस्टेंस है, जब ये शरीर दिखाई देता है तो इसका मतलब उसके बनाने वाले तत्व उसके अंदर हैं। और एक एक अंग से जब आप भूख हड़ताल करते हो या जब आप मरण व्रत रखते हो तो एक एक अंग से वो चीजें ली जाती हैं, और लेने के बाद उनको फिर सिंथेसाइज किया जाता है कि शरीर की एनर्जी पूरी करने के लिए क्या क्या चीज चाहिए, वो सिंथेसाइज होके जब तक जीवन चलता रहता है बंदा मरता नहीं है। अल्टीमेट जब वो स्टॉक खत्म हो जाता है तब किसी आदमी की डेथ होती है। तो इसीलिए ऑक्सीजन को पूरा करने के लिए हमारे पास सबसे पहली बात यह है कि शरीर में मटेरियल तो है, अब नहीं बाहर से खुराक आ रही तो ना सही, लेकिन इसको तो ऑक्सीडेशन किया जाए ना। तो उसके लिए सबसे पहला काम मैंने कहा था ऑक्सीजन का कि एक्सरसाइज की जाए, एक्सरसाइज की जाए। उसके बाद अगर खुराक दी जा रही है, क्योंकि सभी तो मरने वक्त पे नहीं है ना, खुराक दी जा रही है तो खुराक इस तरह की दी जाए जो कम मात्रा में जाने के बाद भी ज्यादा एनर्जी पैदा कर सके। जैसे जो है ना पानी, वो हर दो तीन मिनट बाद हजम हो जाता है, इवेपोरेट हो जाता है, असिमिलेट हो जाता है। जो है कार्बोहाइड्रेट्स, इसको तीन चार घंटे में हमारे बॉडी से इसका इवेपोरेट होना या गार्बेज के तौर पर, रेक्टम के तौर पर, इंटेस्टाइन लार्ज पोर्शन जो है इंटेस्टाइन का उसमें चले जाना, ये अनिवार्य हो जाता है। उसके बाद इसका कोई काम नहीं रह जाता। प्रोटीन एक ऐसी चीज है जो लंबे समय तक, जैसे पत्थर के कोले की एग्जाम्पल मैंने आप सब लोगों को दी थी कि पत्थर का कोला है वो अगर जलता है तो लाल हो जाता है, तो लंबे समय तक वो हीट देता रहता है, और लकड़ी का कोला है तो वो जल्दी बुझ जाता है, जल्दी खत्म हो जाता है, उसकी हीट ज्यादा लंबे समय तक नहीं रह सकती। तो ये जो जितनी भी है, ये जितनी भी खुराक होती है ना, उसका मतलब है एनर्जी प्रोड्यूसिंग, हीट प्रोड्यूसिंग सब्सटेंसेस। और हीट प्रोड्यूसिंग सब्सटेंसेस ये जो है, आलू है या सब्जी है या जो भी कुछ खाते हैं, इनकी एक लिमिट है। प्रोटीन की लिमिट इनसे सबसे ज्यादा है, सबसे ज्यादा लंबे तक वो हीट उसको रख सकते हैं। तो क्या जब आपको ये लगे कि आपका माइटोकॉन्ड्रिया वीक है, जिसकी वजह से एपिलेप्सी हो रही है या स्ट्रोक हो रहा है या सीजर्स हो रहा है या मानसिक तवाजन सही नहीं है, तो उस बंदे को सबसे पहली बात तो ये करो कि उसको खुराक एनर्जी वाली दो, एक्सरसाइज भी करवाओ, एनर्जी वाली खुराक दो। तो एनर्जी वाली खुराक क्या हुई? प्रोटीन स्लाइड, प्रोटीन स्लाइड। उसके बाद जितनी भी चीजें टॉक्सिसिटी पैदा करती है, वैसे ये जब हम बता रहे थे तो मैंने आपको टी के बारे में भी कहा था, हालांकि टी हमारी नॉर्मल खुराक का हिस्सा नहीं है, एक स्टिमुलेटर है कैफीन के तौर पर। और इस तरह की जितनी भी, आपको नहीं पता कि कौन सी चीज पहले दोस्त के तौर पर हमारे साथ चल रही है लेकिन आप दुश्मनी निभा रही। इसीलिए बोलते हैं कि दाना दुश्मन अच्छा जो मूर्ख दोस्त से, क्योंकि मूर्ख दोस्त का कोई पता नहीं कब नुकसान कर दे, और जो दाना दुश्मन है वो उस वक्त वार करेगा जब उसको पता चले कि अब मैं इसका नुकसान कर ही सकता हूँ। जब उसको पता हो कि नहीं इसका नुकसान मैं नहीं कर सकता, तो वो दुश्मनी नहीं जताएगा, वो दोस्ती जताएगा, ताकि इसका भरम बना रहा है मेरे ऊपर, मेरे पर ये शक ना करे। लेकिन जो दोस्त होता है ना, उसका तो पता ही नहीं चलता, उसके ऊपर तो हम विश्वास कर रहे हैं, विश्वास कर रहे हैं, तो पता नहीं कब वो नुकसान कर दे। वही बात इस डाइट के बारे में मैं आपको कह रहा हूं कि हम लोग रूटीन में बहुत सी चीजें खाते हैं, कोई बात नहीं, तंदुरुस्त शरीर है, उसको नहीं जरूरत है तो उसको निकाल देगा, टट्टी के रस्ते, पेशाब के रस्ते, सांस के रस्ते, पसीने के रस्ते निकाल देगा। लेकिन अगर वो चीज हमारा शरीर पूरा काम नहीं कर रहा, निकाल नहीं रहा, तो गार्बेज के तौर पे शरीर पे रुक जाएगी, और उसके बाद उसका चल रही है लेकिन आप दुश्मनी निभा रही। इसीलिए बोलते हैं कि दाना दुश्मन अच्छा जो मूर्ख दोस्त से, क्योंकि मूर्ख दोस्त का कोई पता नहीं कब नुकसान कर दे, और जो दाना दुश्मन है वो उस वक्त वार करेगा जब उसको पता चले कि अब मैं इसका नुकसान कर ही सकता हूं। जब उसको पता हो कि नहीं इसका नुकसान मैं नहीं कर सकता, तो वो दुश्मनी नहीं जताएगा, वो दोस्ती जताएगा, ताकि इसका भरम बना रहा है मेरे ऊपर, मेरे पर ये शक ना करे। लेकिन जो दोस्त होता है ना, उसका तो पता ही नहीं चलता, उसके ऊपर तो हम विश्वास कर रहे हैं, विश्वास कर रहे हैं, तो पता नहीं कब वो नुकसान कर दे। वही बात इस डाइट के बारे में मैं आपको कह रहा हूं कि हम लोग रूटीन में बहुत सी चीजें खाते हैं, कोई बात नहीं, तंदुरुस्त शरीर है, उसको नहीं जरूरत है तो उसको निकाल देगा, टट्टी के रस्ते, पेशाब के रस्ते, सांस के रस्ते, पसीने के रस्ते निकाल देगा। लेकिन अगर वो चीज हमारा शरीर पूरा काम नहीं कर रहा, निकाल नहीं रहा, तो गार्बेज के तौर पे शरीर पे रुक जाएगी, और उसके बाद उसकी टॉक्सिसिटी जहरीला मादा बन जाएगा। इसलिए

0: दोस्तों सत श्री अकाल, नमस्ते, आदाब। तुसी सुन रहे हो दिल दी आवाज। मैं हां तुहाडा दोस्त ते होस्ट दर्शन सिंह, खट प्रवाज रेडियो फ्रैंकफर्ट जर्मनी। सो प्रोग्राम दी शुरुआत करदे हां जी। लाल सिंह चीमा साहब साडे सीनियर साडे नाल जुड़ गए ने ते खबरां वल झात मारदे उहनां कोलों पुछदे हां जी की हो रहा दुनिया ते। आओ चीमा साहब, सत श्री अकाल जी, आई एम वेलकम जी।
1: ਸਾਡੀ ਸਮੁੱਚੀ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕੱਖ ਸਾਹਿਬ ਜੀ। ਤੇ ਖਬਰਾਂ ਕੱਖ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ, ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਅੱਖ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਮੁਰੇ ਹੋਰ ਹੀ ਕੁਛ ਆ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਅੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ, ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ।
0: ਜੀ ਜੀ ਜੀ।
1: ਤੇ ਉਹਨਾਂ ਨੇ ਖੱਕ ਸਾਹਿਬ ਜੀ, ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ, ਕਈ ਵਾਰੀ ਖੱਕ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਆ ਨਾ, ਫੇਰ ਉਹ ਇੱਕਦਮ ਜਿਹੜੀ ਆ ਭੜਾਂਬੜ ਜਿੱਦਾਂ ਮਚਦਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਖੱਕ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਭਈ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਸਥਾਪਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ, ਉਪਰ ਵਾਲੇ ਨਾ ਥੱਲੇ ਵਾਲੇ, ਆਪਾਂ ਆਪਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ, ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਕ ਸਾਹਿਬ ਜੀ। ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ ਸਾਡੇ ਕੋਲ। ਉੱਥੇ ਕਹਿੰਦੇ

ਦੀ ਊਰਜਾ ਵਿਚ ਸੁਪਰ ਸ਼ਕਤੀ ਹਾਂ। ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ। ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗੱਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖਾਕ ਸਾਹਿਬ ਜੀ, ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ, ਕਹਿੰਦਾ ਅਸੀਂ ਹੁਣ ਉੱਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ, ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਕ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 3700 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖਾਲਸਾ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਪਹਿਲਾਂ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ, ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾਂ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ, ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇਕ ਝੂਠ ਸੀ, ਲੇਕਿਨ ਲੋਕ ਡਰ ਅਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ, ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਨ੍ਹਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ

0: ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ? ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਥਾਪਿਤ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫਿਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਿਵਸਥਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਗੱਲ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UNO ਤੇ ਨੇਟੋ ਦੇ ਬਰਖਿਲਾਫ਼ ਬਣਾਉਣੀ ਆ, ਤੇ ਉਥੇ ਦੀ ਜਿਹੜੀ ਪ੍ਰੈਜੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿਚ, ਜਿੱਦਾਂ ਫਰਾਂਸ ਦੇ ਵਿਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਢ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ। ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਖਾਕਾ ਜੀ ਅਰਧ ਪਾਗਲ ਦੱਸਿਆ ਅੱਧਾ ਪਾਗਲ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, ਪੱਛਮੀ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ ਮਾਰਕ ਕਾਰਨੀ, ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਹਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ, ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ, ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ, ਜੁਗਾੜੂ, ਕੂਟਨੀਤਿਕ, ਯੁਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਾਸੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ ਕਹਿਣ ਦਾ ਮਤਲਬ ਖਾਕਸਾ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕ ਸਾਹਿਬ ਜੀ, ਉਥੇ ਇਨ ਬਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕ ਸਾਹਿਬ ਜੀ, ਉਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਨ੍ਹਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਨ੍ਹਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਨ੍ਹਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਨ੍ਹਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਨ੍ਹਾਂ ਨੇ ਵੀ ਕਿਹਾ ਇੱਥੇ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤ ਆਏ। ਉਨ੍ਹਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ਼ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਨ੍ਹਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਨ੍ਹਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।
1: ਚੀਮਾ ਸਾਹਿਬ ਤੁਸੀਂ ਫਿਰ ਕੱਟੋ ਤੇ ਮੈਂ ਤੁਹਾਨੂੰ ਮਿਲਾਉਣਾ ਦੇਖਦਾ ਜੇ ਮਿਲਦਾ ਤੇ ਫਿਰ ਆਪਾਂ ਕਰ ਦੇਗਾ।

0: y márquelo de nuevo.
1: Message 2, US01LV.
2: Dear Dr. Sir, Chima Sahib, the Lagnariat, Apakardian Gichalu. Thank you so much, Dosto. Dr. Gurdeep Singh Sandhu Sahib, Jorgeji Sadinal, the program di Shurat Kardia. Oh, Dr. Sahib, Sasikal, welcome, GNG. Anji, Dr.
3: Sahib, Sasikal, Chima Sahib, Masamida, Jorgeji.
4: ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਲਗਾਤਾਰ ਸੁਣ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਕੱਲ ਦੇ ਪ੍ਰੋਗਰਾਮ ਵੈਸੇ ਤਾਂ ਪਹਿਲਾਂ ਵੀ ਬਹੁਤ ਸਾਰੇ ਡਾਕਟਰ ਲੋਕ ਨਰਸਿਸ ਬੱਚੀਆਂ ਬਹੁਤ ਸਾਰੀਆਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੀਆਂ ਨੇ ਔਰ ਕੱਲ ਤਕਰੀਬਨ 43 ਦੇ ਕਰੀਬ ਲੋਕ ਸੁਣ ਰਹੇ ਸਨ ਔਰ ਉਹਨਾਂ ਦੇ ਵਿੱਚ ਕੁਝ ਸ਼ਮੂਲੀਅਤ ਡਾਕਟਰ ਸਾਹਿਬਾਨਾਂ ਦੀ ਵੀ ਸੀ ਔਰ ਮੈਂ ਬੜਾ ਧੰਨਵਾਦ ਕਰਦਾ ਉਹਨਾਂ ਦਾ ਔਰ ਉਹ ਵੀ ਇਹਨਾਂ ਲੈਕਚਰਾਂ ਨੂੰ ਪਸੰਦ ਕਰਦੇ ਨੇ ਕੱਲ ਦਾ ਲੈਕਚਰ ਮੇਰਾ ਅੰਗਰੇਜ਼ੀ ਦੇ ਵਿੱਚ ਸੀਗਾ ਅੱਜ ਆਪਣੀ ਪੰਜਾਬੀ ਦੀ ਵਾਰੀ ਹੈ ਕੱਲ ਨੂੰ ਫਿਰ ਹਿੰਦੀ ਦੀ ਹੋਏਗੀ ਤੇ ਮੈਂ ਉਹ ਸਾਰੀ ਗੱਲ ਜਿਹੜੀ ਹੁਣ ਤੱਕ ਆਪਾਂ ਕੀਤੀ ਹੈ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਦੇ ਵਿੱਚ ਉਹਦਾ ਇੱਕ ਸਰਵੇ ਕਰ ਰਿਹਾ ਸੀਗਾ ਕਿ ਅਸਾਂ ਬੱਚੇ ਦੇ ਸ਼ੁਰੂਆਤੀ ਦੌਰ ਚ ਓਵਮ ਤੇ ਸਪਰਮ ਦੇ ਮਿਲਣ ਤੋਂ ਬਾਅਦ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਉਹਦਾ ਸਾਰ ਅੰਸ਼ ਥੋੜੇ ਲਫ਼ਜ਼ਾਂ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਸਾਂਝਾ ਕੀਤਾ ਸੀ ਤੇ ਕੁਝ ਇੱਕ ਐਸੀਆਂ ਅਣਹੋਣੀਆਂ ਅਸੀਂ ਇਹਨਾਂ ਨੂੰ ਹੁਣ ਅਣਹੋਣੀਆਂ ਕਹਾਂਗੇ ਜਦੋਂ ਸਾਡੀ ਸਮਝ ਦੇ ਵਿੱਚ ਨਹੀਂ ਹੁੰਦੀਆਂ ਅਸੀਂ ਐਕਸਪੈਕਟ ਨਹੀਂ ਕਰਦੇ ਹੁੰਦੇ ਸੀ ਸੋਚ ਨਹੀਂ ਸਕਦੇ ਹੁੰਦੇ ਕਿ ਕਦੇ ਐਸਾ ਵੀ ਹੋ ਸਕਦਾ ਆ ਤੇ ਉਹੋ ਜਿਹੀਆਂ ਕੁਝ ਇੱਕ ਅਣਹੋਣੀਆਂ ਜਿਹੜੀਆਂ ਅਸੀਂ ਤੁਹਾਨੂੰ ਜੈਨੇਟਿਕਸ ਨਾਲ ਸੰਬੰਧਿਤ ਦੱਸੀਆਂ ਸੀਗੀਆਂ ਉਹਨਾਂ ਦਾ ਵੇਰਵਾ ਦਿੱਤਾ ਸੀਗਾ ਉਸ ਅੰਗਰੇਜ਼ੀ ਦੇ ਪ੍ਰੋਗਰਾਮ ਦੇ ਵਿੱਚ ਇਹ ਹੋ ਸਕਦਾ ਹੈ ਕਿ ਕਿਤੇ ਟਰਮੀਨੋਲੋਜੀ ਮੈਡੀਕਲ ਦੀ ਕਿਤੇ ਇਸਤੇਮਾਲ ਕੀਤੀ ਗਈ ਹੋਵੇ ਜਾਂ ਕਈਆਂ ਨੂੰ ਨਾ ਸਮਝ ਲੱਗੀ ਹੋਵੇ ਤੇ ਉਹ ਪੰਜਾਬੀ ਦੇ ਵਿੱਚ ਵੀ ਸੁਣ ਸਕਦੇ ਨੇ ਪਰ ਹਾਂ ਕੱਲ ਦੇ ਪ੍ਰੋਗਰਾਮ ਦਾ ਕਾਫੀ ਸਾਰਾ ਹੁੰਗਾਰਾ ਮੈਨੂੰ ਵੈਸੇ ਤੇ ਆਮ ਤੌਰ ਤੇ ਹੀ 50-55 ਲੋਕ ਸੁਣ ਰਹੇ ਹੁੰਦੇ ਨੇ ਜਾਂ ਬਾਅਦ ਜਿਹੜੇ ਮੈਨੂੰ ਰੈਫਰੈਂਸ ਮਿਲਦੇ ਨੇ ਕੱਲ ਦਾ ਪ੍ਰੋਗਰਾਮ ਜਿਹੜੇ ਉਹ ਤਕਰੀਬਨ 42 ਪੀਪਲ ਹੁਣ ਤੱਕ ਸੁਣ ਰਹੇ ਸਨ ਔਰ ਬਹੁਤ ਸੋਹਣਾ ਹੁੰਗਾਰਾ ਮੈਂ ਸਮਝਦਾ ਮਿਲ ਰਿਹਾ ਜੀ ਅਸੀਂ ਪ੍ਰੋਗਰੈਸ ਦਾ ਕਿਉਂਕਿ ਸਾਡਾ ਕੋਈ ਬਿਜ਼ਨਸ ਪਰਪਸ ਤੇ ਹੈ ਨਹੀਂ ਸਾਡਾ ਤੇ ਪਰਪਸ ਇਹ ਹੈ ਕਿ ਇਹ ਨੌਲੇਜ ਜਿਹੜਾ ਆ ਉਹ ਅਸੀਂ ਦੁਨੀਆ ਤੱਕ ਜਿੰਨਾ ਵੱਧ ਤੋਂ ਵੱਧ ਪਹੁੰਚਾ ਸਕੀਏ ਹਾਂਜੀ ਸੋ ਉਹ ਨੌਲੇਜ ਅਸੀਂ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹਾਂਜੀ ਤੁਸੀਂ ਜੀ ਮਾਤਾ ਨੂੰ ਮਿਲਾ ਰਹੇ ਹੋ
1: Your call cannot be completed as dialed. Please check.
4: ਕਰਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਸ ਜੀਵਨ ਦੀ ਸ਼ੁਰੂਆਤ ਆਮ ਤੌਰ ਤੇ ਅਸੀਂ ਉਸ ਚੀਜ਼ ਤੋਂ ਲੈਂਦੇ ਹਾਂ ਨਾ ਕਿ ਜਿਸ ਦਿਨ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਅੱਜ ਬੱਚਾ ਜੰਮਿਆ ਜਾਂ ਅੱਜ ਸਾਡੇ ਸਾਹਮਣੇ ਆਇਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਅੱਜ ਜੰਮਿਆ ਜੋਤਿਸ਼ੀ ਲੋਕ ਵੀ ਜਿੰਨੀਆਂ ਟੇਵੇ ਪੱਤਰੀਆਂ ਬਣਾਉਂਦੇ ਨੇ ਉਹ ਉਸ ਡੇਟ ਤੋਂ ਜਾਂ ਇੰਝ ਕਹਿ ਲੋ ਕਿ ਉਸ ਪਹਿਲੀ ਚੀਕ ਪਹਿਲੀ ਬੱਚਾ ਜਿਹੜੇ ਚੀਕ ਮਾਰਦਾ ਹੈ ਉਹਦੇ ਤੋਂ ਉਹਦੀ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਨੇ ਪਰ ਜੈਨੇਟਿਕਸ ਦੀ ਸਟੱਡੀ ਨੇ ਜਾਂ ਇਸ ਸਾਡੀ ਜਿਹੜੀ ਐਜੂਕੇਸ਼ਨ ਹੁਣ ਤੱਕ ਮੈਡੀਕਲ ਸਾਇੰਸ ਨੇ ਇਸ ਪੱਖ ਦੇ ਵਿੱਚ ਡਿਵੈਲਪ ਕੀਤੀ ਹੈ ਹੋ ਚੁੱਕੀ ਸੀ ਜਦੋਂ ਓਵਮ ਤੇ ਸਪਰਮ ਆਪਸ ਚ ਮਿਲੇ ਸੀ ਜਾਂ ਜੇ ਕੋਈ ਹੋਰ ਉਸ ਤੋਂ ਪਿੱਛੇ ਜਾਂਦਾ ਆ ਤੇ ਸ਼ੁਰੂਆਤ ਇਹਦੀ ਉਦੋਂ ਹੀ ਹੋ ਚੁੱਕੀ ਸੀ ਨਾ ਜਦੋਂ ਓਵਮ ਬਣਨਾ ਸ਼ੁਰੂ ਹੋਇਆ ਸੀਗਾ ਜਦੋਂ ਸਪਰਮ ਬਣਨੇ ਸ਼ੁਰੂ ਹੋਏ ਸੀ ਜਿਹੜੇ ਲਗਾਤਾਰ ਬਣਦੇ ਆ ਰਹੇ ਸੀ ਤੇ ਉਹਦੇ ਵਿੱਚੋਂ ਜੇ ਕਿਸੇ ਸਪਰਮ ਦੀ ਵੀ ਚੋਇਸ ਹੋਈ ਹੈ ਚੋਣ ਹੋਈ ਹੈ ਇਸ ਨੂੰ ਡਿਵੈਲਪ ਕਰਨ ਵਾਸਤੇ ਉਹ ਵੀ ਤਾਂ ਕਿਸੇ ਦਿਨ ਬਣੀ ਹੋਏਗਾ ਨਾ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਪਿੱਛੇ ਤੱਕ ਜਾਂਦੇ ਜਾਂਦੇ ਇੱਕ ਬੜੀ ਲੰਬੀ ਸਾਰੀ ਲਿਸਟ ਬਣ ਜਾਂਦੀ ਹੈ ਕਿ ਅਸੀਂ ਜੀਵਨ ਨੂੰ ਕਿੱਥੋਂ ਸ਼ੁਰੂ ਕਰੀਏ ਬਹੁਤ ਲੰਬਾ ਵੇਰਵਾ ਸੀ ਜਿਹੜਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਮ ਤੌਰ ਤੇ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਆਏ ਹਾਂ ਫਿਰ ਵੀ ਆਮ ਸਾਡੇ ਮੈਡੀਕਲ ਪੁਆਇੰਟ ਆਫ ਵਿਊ ਤੋਂ ਅਸੀਂ ਇਸ ਗੱਲ ਨੂੰ ਲੈਂਦੇ ਹਾਂ ਕਿ ਠੀਕ ਆ ਜਿਸ ਪ੍ਰੈਗਨੈਂਸੀ ਦਾ ਵੇਰਵਾ ਜਿਹੜੀ ਕੁਐਸਚਨ ਦੇ ਵਿੱਚ ਸਾਡੇ ਸਾਹਮਣੇ ਕਿਸੇ ਬੱਚੇ ਦੇ ਜੰਮਣ ਦੀ ਵਿਵਸਥਾ ਜਿਹੜੀ ਸ਼ੁਰੂਆਤ ਹੋਈ ਸਪਰਮ ਦੇ ਮਿਲਣ ਤੋਂ ਬਾਅਦ ਲੈਂਦੇ ਹਾਂ ਪਰ ਓਵਮ ਤੇ ਸਪਰਮ ਦੇ ਮਿਲਣ ਦੀ ਮੈਂ ਜਿਵੇਂ ਹੁਣ ਕਹਾਣੀ ਤੁਹਾਨੂੰ ਦੱਸੀ ਹੈ ਕਿ ਓਵਮ ਤਾਂ ਉਸ ਤੋਂ ਪਹਿਲਾਂ ਬਣ ਚੁੱਕਿਆ ਸੀਗਾ ਇਸ ਕਰਕੇ ਅਸੀਂ ਇਸ ਨੂੰ ਉਹਦੇ ਤੋਂ ਪਿਛਲੇ ਜਿਹੜਾ ਮਾਸਿਕ ਧਰਮ ਸ਼ੁਰੂ ਹੋਇਆ ਸੀ, ਮਾਸਿਕ ਧਰਮ ਇੱਕ ਤਰ੍ਹਾਂ ਦੀ ਕਲੀਅਰੈਂਸ ਲੈ ਲਈ ਕਿ ਪਿਛਲਾ ਸਾਰਾ ਖਾਤਾ ਸਾਫ, ਪਿਛਲਾ ਜੋ ਕੁਝ ਹੋਣਾ ਸੀਗਾ ਉਹ ਹੋ ਚੁੱਕਾ, ਉਹਨੂੰ ਖਤਮ ਕਰ ਦਿੱਤਾ ਸੀ, ਹੁਣ ਨਵਾਂ ਖਾਤਾ ਚੱਲੇਗਾ। ਸੋ ਉਸ ਦਿਨ ਤੋਂ ਅਸੀਂ ਇੱਕ ਨਵਾਂ ਖਾਤਾ ਸ਼ੁਰੂ ਕਰ ਦਿੰਦੇ ਹਾਂ ਵੀ ਨਹੀਂ ਹੁਣ ਅਗਲੇ ਜੀਵਨ ਦੀ ਸ਼ੁਰੂਆਤ ਹੈ। ਸੋ ਇਸ ਕਰਕੇ ਬਹੁਤੇ ਸਾਰੇ ਜਿਹੜਾ ਸਾਡਾ ਮੈਡੀਕਲ ਟ੍ਰੈਂਡ ਹੈਗਾ ਆ ਉਹ ਇਸ ਨੂੰ ਫਸਟ ਡੇ ਆਫ ਲਾਸਟ ਮੈਂਸਟੂਏਸ਼ਨ ਤੋਂ ਗਿਣਦਾ, ਆਖਰੀ ਪਹਿਲਾ ਜਿਹੜਾ ਦਿਨ ਹੁੰਦਾ ਆ ਆਖਰੀ ਮਾਸਿਕ ਧਰਮ ਦਾ ਕਿਸੇ ਵੀ ਬੱਚੀ ਨੂੰ ਆਉਣ ਵਾਲੇ ਦਾ, ਔਰ ਅਗਰ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦੀ ਗਿਣਤੀ ਉਸ ਦਿਨ ਤੋਂ ਸ਼ੁਰੂ ਕਰ ਦਿੰਦੇ ਅਸੀਂ ਕਿ ਜੀਵਨ ਦੀ ਸ਼ੁਰੂਆਤ ਉਸ ਦਿਨ ਤੋਂ ਹੋਈ ਹੈ, ਔਰ ਉਹਦੇ ਮੁਤਾਬਕ ਹੀ ਜਿੰਨੀਆਂ ਵੀ ਕੈਲਕੂਲੇਸ਼ਨਾਂ ਜਾਂ ਜਿੰਨੀਆਂ ਵੀ ਗਿਣਤੀਆਂ ਮਿੰਤੀਆਂ ਅਸੀਂ ਕਿਸੇ ਬੱਚੇ ਦੇ ਜੀਵਨ ਦੀਆਂ ਜਾਂ ਪ੍ਰੈਗਨੈਂਟ ਪੀਰੀਅਡ ਹੈਗਾ ਮਾਂ ਦੇ ਗਰਭ ਵਿਚ ਰਹਿਣ ਦਾ, ਮਨੁੱਖ ਦੇ ਜੀਵ ਜਿਹੜਾ ਆ ਮਨੁੱਖ ਦਾ ਜਿਹੜਾ ਫੀਟਸ ਹੈ ਉਹ ਆਮ ਤੌਰ ਤੇ 280 ਦਿਨ ਮਾਂ ਦੇ ਪੇਟ ਵਿਚ ਰਹਿੰਦਾ, ਔਰ ਉਹ ਗਿਣਤੀ ਮਿੰਤੀ ਦੇ ਵਿਚ ਅਸੀਂ 7 ਕੁ ਦਿਨ ਵਾਧਾ ਜਾਂ 7 ਕੁ ਦਿਨ ਘਾਟਾ ਕਰ ਲੈਂਦੇ ਹਾਂ, ਭਾਵ 15 ਕੁ ਦਿਨ ਦੀ ਸਾਡੀ ਇੱਕ ਇਸ ਤਰ੍ਹਾਂ ਦੀ ਕੈਲਕੂਲੇਸ਼ਨ ਹੈਗੀ ਹੈ। ਕਿਉਂਕਿ ਉਹ ਜਿਹੜੇ ਮਾਸਿਕ ਧਰਮ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਹੋਣੀ ਹੈ ਉਦੋਂ ਵੀ ਤਾਂ ਤੁਸੀਂ ਦੇਖੋ ਨਾ ਵੀ 14 ਦਿਨ ਲੰਘ ਗਏ ਹੈ ਨਾ। ਸੋ ਇਸ ਸਮੇਂ ਨੂੰ ਉਡੀਕਦਿਆਂ ਹੋਇਆ ਜਾਂ ਗਿਣਤੀ ਵਿਚ ਲੈਂਦਿਆਂ ਹੋਇਆ ਅਸੀਂ ਇਹ ਕਹਿੰਦੇ ਹਾਂ ਕਿ ਭਾਈ 280 ਦਿਨ ਇੱਕ ਬੱਚਾ ਨਾਰਮਲ ਤੌਰ ਤੇ ਮਾਂ ਦੇ ਪੇਟ ਵਿਚ ਪਲਦਾ ਰਹਿੰਦਾ ਜੀਵਨ ਸ਼ੁਰੂਆਤ ਹੋਣ ਤੋਂ ਲੈ ਕੇ ਬਾਹਰ ਆਉਣ ਤੱਕ, ਔਰ ਇਹ ਸਾਰੀ ਗਿਣਤੀ ਮਿੰਤੀ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅਸੀਂ ਜੀਵਨ ਨੂੰ ਕਿਉਂਕਿ ਜਵਾਨੀ ਦੇ ਪੜਾਅ ਤੇ ਲਿਆ ਕੇ ਖੜਾ ਕੀਤਾ ਸੀਗਾ, ਫਿਰ ਇਹ ਸੋਚਿਆ ਸੀਗਾ ਵੀ ਇਸ ਜਵਾਨੀ ਦੇ ਪੜਾਅ ਤੇ ਆ ਕੇ ਅਸੀਂ ਇਹ ਵੇਖੀਏ ਵੀ ਅਲਟੀਮੇਟ ਜਿਹੜੀਆਂ ਵੀ ਜਵਾਨੀ ਦੇ ਵਿਚ ਬਿਮਾਰੀਆਂ ਸਾਨੂੰ ਸਾਡੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਨੂੰ ਅਸੀਂ ਡਾਇਗਨੋਸ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨਾਂ ਰੱਖਦੇ ਹਾਂ, ਨਾਮਕਰਨ ਕੀਤੇ ਜਾਣ ਵਾਲੀਆਂ ਬਿਮਾਰੀਆਂ ਦੇ ਪਿੱਛੇ ਅਲਟੀਮੇਟ ਹੁਣ ਅਸੀਂ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਕਾਰਨਾਂ ਦੀ ਖੋਜ ਕਰਦਿਆਂ ਕਰਦਿਆਂ ਅੱਜ ਦੀ ਜਿਹੜੀ ਮੈਡੀਕਲ ਸਾਇੰਸ ਹੈ, ਕਿਉਂਕਿ ਮੈਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਪਹਿਲਾਂ ਜ਼ਿਆਦਾਤਰ ਪਦਾਰਥਵਾਦੀ ਨਹੀਂ ਸਨ। ਹਾਈਪੋਥੇਸਿਸ ਦੀ ਗੱਲ ਮੈਂ ਕੀਤੀ ਸੀ ਕਿ ਹਾਈਪੋਥੇਸਿਸ ਇੱਕ ਇਸ ਤਰ੍ਹਾਂ ਦੀ ਕਿਰਿਆ ਆ ਕਿ ਜਿੰਨੀਆਂ ਚੀਜ਼ਾਂ ਦੀ ਮਾਨਤਾ ਤੇ ਹੋ ਰਹੀ ਹੈ ਪਰ ਮਾਨਤਾ ਨੂੰ ਸਾਬਤ ਕਰਨ ਦਾ ਸਾਡੇ ਕੋਲ ਕੋਈ ਜ਼ਰੀਆ ਨਹੀਂ ਹੁੰਦਾ, ਸਾਡੇ ਕੋਲ ਇੰਨੀ ਟੈਕਨੀਕ ਨਹੀਂ ਹੁੰਦੀ ਕਿ ਉਸ ਮਾਨਤਾ ਨੂੰ ਅਸੀਂ ਸਾਬਤ ਕਰ ਸਕੀਏ। ਜਾਂ ਇੰਝ ਕਹਿ ਲਓ ਕਿ ਬਹੁਤ ਸਾਰੀਆਂ ਗੱਲਾਂ ਦੁਨੀਆਂ ਤੇ ਵਾਪਰਦੀਆਂ ਨੇ ਅਸੀਂ ਵੇਖ ਰਹੇ ਹਾਂ ਪਰ ਕਿਵੇਂ ਵਾਪਰਦੀਆਂ ਨੇ ਸਾਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ। ਅੱਜ ਸਾਨੂੰ ਪਤਾ ਆ ਕਿ ਮੀਂਹ ਕਿਵੇਂ ਪੈਂਦਾ ਆ, ਬਰਸਾਤ ਕਿਵੇਂ ਆਉਂਦੀ, ਅੱਜ ਸਾਨੂੰ ਪਤਾ ਆ, ਪਰ ਪਹਿਲਾਂ ਜ਼ਮਾਨਿਆਂ ਦੇ ਵਿਚ ਜਦੋਂ ਇਹ ਗਿਆਨ ਸਾਡੇ ਕੋਲ ਨਹੀਂ ਸੀ ਇਹ ਸਧਾਰਨ ਜੀ ਗੱਲ ਆ, ਪਰ ਹੁਣ ਸਾਡੇ ਕੋਲ ਗਿਆਨ ਆ ਗਿਆ ਹੈ ਉਦੋਂ ਇਹ ਹਾਈਪੋਥੀਸਿਸ ਸੀ। ਤੋ ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਹਾਈਪੋਥੀਸਿਸ ਹੁੰਦੀਆਂ ਨੇ, ਜਿਵੇਂ ਜਿਵੇਂ ਮੈਡੀਕਲ ਸਾਇੰਸ ਉਹਨਾਂ ਗੱਲਾਂ ਨੂੰ ਪ੍ਰੂਵ ਕਰ ਲੈਂਦੀ ਹੈ ਉਵੇਂ ਉਵੇਂ ਉਹ ਸਾਇੰਸ ਬਣਦੀ ਜਾਂਦੀ ਹੈ, ਉਵੇਂ ਉਵੇਂ ਉਹ ਚੀਜ਼ ਇੰਝ ਕਹਿ ਲਓ ਵੀ ਕੁਦਰਤ ਦੇ ਨਿਯਮ ਅਨੁਸਾਰ ਤੇ ਬਹੁਤ ਸਾਰੀਆਂ ਗੱਲਾਂ ਕੁਦਰਤ ਨੂੰ ਪਤਾ ਹੈ ਕਿਵੇਂ ਚੱਲ ਰਹੀਆਂ ਨੇ ਕਿਸ ਨਿਯਮ ਅਨੁਸਾਰ ਚੱਲ ਰਹੀਆਂ ਨੇ ਪਰ ਸਾਨੂੰ ਨਹੀਂ ਪਤਾ ਹੁੰਦਾ, ਉਹਨੂੰ ਅਸੀਂ ਹਾਈਪੋਥੀਸਿਸ ਕਹੀ ਜਾ ਰਹੇ ਹਾਂ। ਤੇ ਜਦੋਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਸੀਂ ਉਹਦੀ ਖੋਜ ਕਰਦੇ ਹਾਂ ਔਰ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਇਸ ਤਰ੍ਹਾਂ ਕਰਕੇ ਹੋ ਸਕਦੀ ਹੈ ਤੇ ਕਰ ਅਸੀਂ ਵੀ ਸਕਦੇ ਹਾਂ। ਉਸੇ ਤਰ੍ਹਾਂ ਹੀ ਇਹ ਜੈਨੇਟਿਕਸ ਦੀ ਜਿਹੜੀ ਪੜ੍ਹਾਈ ਹੈ ਜੈਨੇਟਿਕਸ ਦੀ ਜਾਣਕਾਰੀ ਇਹ ਵੀ ਤਾਂ ਕੁਦਰਤ ਦਾ ਨਿਯਮ ਹੈ ਨਾ, ਬੱਚੇ ਤਾਂ ਬਹੁਤ ਪਹਿਲਾਂ ਤੋਂ ਲੈ ਕੇ ਬਣਦੇ ਆਏ ਨੇ ਨਾ, ਜੀਵਨ ਚੱਲਦਾ ਆਇਆ ਨਾ ਕਿਸੇ ਇੱਕ ਥਾਂ ਤੋਂ ਸ਼ੁਰੂ ਹੋਇਆ ਹੋਏਗਾ ਤੇ ਹੁੰਦੇ ਹੁੰਦੇ ਅੱਜ ਤੱਕ ਅਸੀਂ ਡਾਰਵਿਨ ਦੀ ਥਿਊਰੀ ਇੱਕ ਆਪਣੀ ਥਿਊਰੀ ਹੈਗੀ ਆ ਔਰ ਇਸੇ ਤਰ੍ਹਾਂ ਹੀ ਇਸ ਡਾਰਵਿਨ ਇੱਕ ਤਰੀਕਾਕਾਰ ਹੈ ਉਸ ਗੱਲ ਉਸ ਹਾਈਪੋਥੀਸਿਸ ਨੂੰ ਸਾਬਤ ਕਰਨ ਦਾ ਔਰ ਉਸ ਦੇ ਮੁਤਾਬਕ ਅਸੀਂ ਹੁਣ ਇਥੋਂ ਤੱਕ ਸਾਬਤ ਕਰ ਦਿੱਤਾ ਆ ਜਾਂ ਇਨ ਕਾਬਲ ਹੋ ਗਏ ਇਸ ਗੱਲ ਦੇ ਵੀ ਕੁਦਰਤ ਦਾ ਇਹ ਨਿਯਮ ਕਿ ਬੱਚੇ ਕਿਵੇਂ ਪੈਦਾ ਕਰਦੇ ਨੇ ਇਸ ਸਾਰੇ ਦੀ ਜਾਣਕਾਰੀ ਅਸਾਂ ਕਰ ਲਈ ਆ। ਹੁਣ ਇਸ ਤਰ੍ਹਾਂ ਅਸੀਂ ਬੜੇ ਜੁਗਾੜੀ ਬੰਦੇ ਆ, ਮਨੁੱਖ ਬੜਾ ਜੁਗਾੜੀ ਬੰਦਾ, ਜੁਗਾੜ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਕਿਸੇ ਥਾਂ ਤੇ ਕੋਈ ਜ਼ਰੂਰੀ ਚੀਜ਼ ਨਾ ਮਿਲੇ ਨਾ ਤੇ ਉਹਦੀ ਥਾਂ ਤੇ ਕੋਈ ਹੋਰ ਅਲਟਰਨੇਟਿਵ ਉਹਦਾ ਕਰਕੇ ਤੇ ਕੰਮ ਚਲਾ ਲੈਣਾ, ਉਹਨੂੰ ਅਸੀਂ ਕਹਿੰਦੇ ਜੁਗਾੜ ਕਰ ਲਿਆ। ਜਿਵੇਂ ਆਪਣੇ ਪੰਜਾਬ ਦੇ ਵਿਚ ਤੁਸੀਂ ਦੇਖਿਆ ਹੋਣਾ ਕਿ ਰੇਹੜੇ ਦੇ ਉੱਪਰ ਪੀਟਰ ਇੰਜਨ ਲਾ ਕੇ ਤੇ ਉਹਦੀ ਗੱਡੀ ਬਣਾ ਲੈਂਦੇ ਸੀ, ਹਾਂਜੀ ਇਹ ਵੀ ਸਾਡੀ ਕਾਰ ਹੋ ਗਈ ਨਾ, ਤੇ ਜੁਗਾੜ ਹੋ ਗਿਆ ਨਾ। ਤੇ ਇਸੇ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਗੱਲਾਂ ਇਸੇ ਤਰ੍ਹਾਂ ਜੁਗਾੜੀ ਤਰੀਕੇ ਦੇ ਨਾਲ ਕਰਦੇ ਆ ਰਹੇ ਹਾਂ ਔਰ ਕੁਦਰਤ ਦੇ ਨਿਯਮ ਨੂੰ ਹੌਲੀ ਹੌਲੀ ਜਿਵੇਂ ਅਸਾਂ ਸਟੱਡੀ ਕੀਤਾ ਤੇ ਸਾਨੂੰ ਪਤਾ ਲੱਗਦਾ ਆਇਆ ਉਹਦੇ ਮੁਤਾਬਕ ਹੀ ਅਸੀਂ ਉਸ ਚੀਜ਼ ਦਾ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਭ ਤੋਂ ਵੱਡੀ ਗੱਲ ਤਾਂ ਜੀਵਨ ਦੀ ਹੈ ਨਾ, ਜੀਵਨ ਤੋਂ ਜੀਵਨ ਪੈਦਾ ਕਰਨ ਦੀ ਹੈ ਨਾ, ਔਰ ਇਸ ਜੀਵਨ ਤੋਂ ਜੀਵਨ ਪੈਦਾ ਕਰਨ ਦੀ ਖੋਜ ਕਰਦਿਆਂ ਹੋਇਆ ਅਸੀਂ ਹੁਣ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਰੋਬੋਟਿਕ ਡਿਲੀਵਰੀਆਂ ਵੀ ਹੋਣ ਲੱਗ ਗਈਆਂ, ਰੋਬੋਟਿਕ ਰੀਜਨਰੇਸ਼ਨ ਵੀ ਹੋਣੀ ਸ਼ੁਰੂ ਹੋ ਗਈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੇ ਮਾਂ ਦਾ ਪੇਟ ਨਾ ਸਹੀ, ਰੋਬੋਟ ਦਾ ਪੇਟ ਹੀ ਸਹੀ, ਉਹਦੇ ਵਿਚ ਵੀ ਬੱਚੇ ਪੈਦਾ ਕਰਨ ਦੀ ਸਲਾਹੀਅਤ ਹਾਸਲ ਕਰ ਰਹੀ ਹੈ। ਔਰ ਇੱਥੋਂ ਤੱਕ ਕਈ ਤਰ੍ਹਾਂ ਦੀਆਂ ਅਸੀਂ ਨਵੀਆਂ ਹੋਰ ਸਪੇਸੀਸ ਤਿਆਰ ਕਰ ਦਿੱਤੀਆਂ ਨੇ, ਮੈਟਿੰਗ ਕਰਵਾ ਕੇ ਅਲੱਗ ਅਲੱਗ ਜੀਨਸ ਦੀ ਅਲੱਗ ਅਲੱਗ ਕੈਟੇਗਰੀਆਂ ਦੇ ਵਿਚੋਂ ਮੈਟਿੰਗ ਕਰਵਾ ਕੇ ਤੇ ਅਸੀਂ ਉਹਨਾਂ ਦੀ ਹੁਣ ਅੱਗੇ ਨਵੀਆਂ ਤੋਂ ਨਵੀਆਂ ਸਪੇਸੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ। ਹੋ ਸਕਦਾ ਕੁਦਰਤ ਵੀ ਤਾਂ ਕਰਦੀ ਹੋਊਗੀ ਨਾ, ਮਨੁੱਖ ਬਣਿਆ, ਬਾਂਦਰ ਬਣਿਆ, ਜਾਨਵਰ ਬਣਿਆ, ਹੋਰ ਬਹੁਤ ਤਰ੍ਹਾਂ ਦੇ ਜੀਵ ਬਣਿਆ ਤੇ ਅਲਟੀਮੇਟਲੀ ਮੈਟਿੰਗ ਦਾ ਤਰੀਕਾ ਹੀ ਹੋਏਗਾ ਨਾ, ਜਿਸ ਕਰਕੇ ਹੋਰ ਨਵੀਆਂ ਨਵੀਆਂ ਸਪੇਸੀਸ ਬਣਦੀਆਂ ਆਈਆਂ ਤੇ ਅਸੀਂ ਮਨੁੱਖ ਵੀ ਹੁਣ ਇਸ ਗੱਲ ਦਾ ਜਾਣਕਾਰ ਹੋ ਗਿਆ ਕਿ ਬਹੁਤ ਸਾਰੀਆਂ ਸਪੇਸੀਆਂ ਇਸੇ ਤਰ੍ਹਾਂ ਨਵੀਆਂ ਤਿਆਰ ਕਰਨੀਆਂ ਉਸਨੇ ਸ਼ੁਰੂ ਕਰ ਦਿੱਤੀਆਂ। ਸਾਡਾ ਵਿਸ਼ਾ ਕੇਵਲ ਤੇ ਕੇਵਲ ਮਨੁੱਖ ਦੇ ਨਾਲ ਸੰਬੰਧਿਤ ਹੈ ਤੇ ਮਨੁੱਖ ਦਾ ਵੀ ਇਹ ਤਰੀਕਾਕਾਰ, ਹਾਲਾਂਕਿ ਅਸਲ ਗੱਲ ਤੇ ਉਹ ਗੁਰੂ ਨਾਨਕ ਦੇਵ ਜੀ ਵਾਲੀ ਹੈ ਨਾ ਕਿ ਜੇ ਹੋ ਜਾਣਾ ਆਖਾ ਨਾ ਹੀ ਕਹੇ ਨਾ ਕਥਨ ਨਾ ਜਾਈ, ਜੇ ਪਤਾ ਹੁੰਦਾ ਵੀ ਕਿੱਡਾ ਕੁ ਵੱਡਾ ਆ ਤੇ ਫਿਰ ਵੀ ਮੇਰੇ ਤੋਂ ਆਖਿਆ ਨਹੀਂ ਸੀ ਜਾਣਾ। ਇਹ ਜਿੰਨੀ ਜਿੰਨੀ ਅਸੀਂ ਲੱਭ ਲੈਂਦੇ ਹਾਂ ਕਿ ਕੁਦਰਤ ਕਿਹੜੀ ਚੀਜ਼ ਕਿਵੇਂ ਕਰਦੀ ਹੈ ਤੇ ਉਹਨੂੰ ਜਦੋਂ ਅਸੀਂ ਕਰਨ ਦੇ ਯੋਗ ਹੋ ਜਾਂਦੇ ਹਾਂ ਤੇ ਫਿਰ ਅਸੀਂ ਬੜਾ ਵੱਡਾ ਦਾਵਾ ਕਰ ਦਿੰਦੇ ਤੇ ਫਿਰ ਜਦੋਂ ਅਸੀਂ ਉਹ ਅੱਗੇ ਤੁਰਦੇ ਹਾਂ ਤੇ ਫਿਰ ਪਤਾ ਲੱਗਦਾ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਦੇ। ਤੇ ਅੱਜ ਅਸੀਂ ਇਸ ਜੀਵਨ ਦੀ ਪ੍ਰਵਿਰਤੀ ਦੇ ਵਿਚ ਇੱਥੇ ਪਹੁੰਚ ਗਏ ਹਾਂ ਕਿ ਰੋਬੋਟ ਦੇ ਵਿਚ ਵੀ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਤੋਂ ਵੀ ਉੱਪਰ ਦੀ ਇੱਕ ਗੱਲ ਹੈ, ਕਲੋਨਿੰਗ ਦਾ ਦੇ ਬਾਰੇ ਤੁਸੀਂ ਆਮ ਸਾਰਿਆਂ ਨੇ ਸੁਣਿਆ ਹੋਣਾ। ਕਲੋਨਿੰਗ ਇੱਕ ਐਸਾ ਤਰੀਕਾਕਾਰ ਹੈਗਾ ਆ ਕਿ ਨਾ ਮਾਂ ਦੀ ਲੋੜ ਹੈ ਨਾ ਪਿਓ ਦੀ ਲੋੜ ਆ, ਬਲੱਡ ਦੀ ਲੋੜ ਹੈ। ਬਲੱਡ ਇੱਕ ਬੂੰਦ ਲੈਣਾ ਆ ਤੇ ਉਹਦੇ ਤੋਂ ਉਸੇ ਤਰ੍ਹਾਂ ਦੇ ਜੀਵ ਹਜ਼ਾਰਾਂ ਇਕੱਠੇ ਕੀਤੇ ਜਾ ਸਕਦੇ ਨੇ, ਪਲਾਏ ਜਾ ਸਕਦੇ ਨੇ ਹਾਂਜੀ। ਔਰ ਜਿਹਦਾ ਕੋਈ ਨਾ ਨਿਰਧਾਰਤ ਮਾਂ ਹੋਏਗੀ ਨਾ ਨਿਰਧਾਰਤ ਕੋਈ ਪਿਓ ਹੋਏਗਾ, ਔਰ ਇਸੇ ਤਰ੍ਹਾਂ ਦੀ ਗਿਣਤੀ ਵਾਲੇ ਪਾਸੇ ਅਸੀਂ ਅੱਜ ਵੱਧ ਰਹੇ ਹਾਂ। ਹੈ ਤਾਂ ਉਹੀ ਕਿਰਿਆ ਕਰਮੀ ਨੀ ਜਿਹੜਾ ਕੁਦਰਤ ਨੇ ਸ਼ੁਰੂ ਕੀਤਾ ਸੀ, ਪਰ ਅਸੀਂ ਹੁਣ ਉਹਦੇ ਹੋਰ ਭੇਤ ਲੱਭ ਕੇ ਤੇ ਉਹਦੇ ਹੋਰ ਜੁਗਾੜ ਲਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡਾ ਇੱਕ ਤਰ੍ਹਾਂ ਦਾ ਜੁਗਾੜ ਹੀ ਹੈ ਨਾ ਕਿ ਅਸੀਂ ਵੱਖ ਵੱਖ ਤਰ੍ਹਾਂ ਦਾ ਇਸ ਜੀਵਨ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾਕਾਰ ਲੱਭ ਰਹੇ। ਮਾਂ ਪਿਓ ਦੇ ਮਿਲਣ ਤੋਂ ਬੱਚੇ ਦਾ ਪੈਦਾ ਹੋਣਾ ਇਹ ਆਮ ਸਾਰਿਆਂ ਨੇ ਜਾਣ ਲਿਆ। ਕੁਦਰਤ ਦੇ ਨਿਯਮ ਵਿਚ ਸਭ ਤੋਂ ਪਹਿਲੀ ਜਾਣਕਾਰੀ ਜਿਹੜੀ ਮਨੁੱਖ ਦੇ ਰੂਪ ਵਿਚ ਆਈ ਆ ਉਹ ਆਟੋਮੈਟਿਕ ਹਾਰਮੋਨਸ ਦੇ ਕਰਕੇ ਪੈਦਾ ਹੋਣ ਵਾਲੀਆਂ ਸਾਡੀਆਂ ਮਾਨਸਿਕ ਪ੍ਰਸਥਿਤੀਆਂ ਦੇ ਕਰਕੇ ਇੱਕ ਦੂਸਰੇ ਵਾਲੇ ਪਾਸੇ ਅਟ੍ਰੈਕਸ਼ਨ ਹੋਣ ਕਰਕੇ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੁੰਦੀਆਂ ਆਈਆਂ ਨੇ। ਆਟੋਮੈਟਿਕ ਸੀਗੀਆਂ, ਕਿਸੇ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਵੀ ਹਾਰਮੋਨ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ ਆਟੋਮੈਟਿਕ ਆਪੋਜਿਟ ਸੈਕਸ ਦੀ ਇੱਕ ਅਟ੍ਰੈਕਸ਼ਨ ਬਣ ਜਾਂਦੀ ਹੈ, ਉਸ ਅਟ੍ਰੈਕਸ਼ਨ ਦੇ ਵਿਚ ਆਪਣੇ ਆਪ ਜਿਹੜਾ ਇੱਕ ਜਾਣਕਾਰੀ ਡਿਵੈਲਪ ਹੋ ਜਾਂਦੀ ਹੈ ਔਰ ਉਸ ਜਾਣਕਾਰੀ ਦੇ ਮੁਤਾਬਕ ਬੱਚੇ ਪੈਦਾ ਹੁੰਦੇ ਰਹੇ ਨੇ। ਪਰ ਅਸੀਂ ਹੁਣ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਅਸੀਂ ਹੁਣ ਜੁਗਾੜ ਦੇ ਮੁਤਾਬਕ ਇੱਥੋਂ ਤੱਕ ਪਹੁੰਚ ਗਏ ਹਾਂ ਔਰ ਉਹਦੀ ਕਲੋਨਿੰਗ, ਹਾਲਾਂਕਿ ਜਾਨਵਰਾਂ ਦੀ ਕਲੋਨਿੰਗ ਤਾਂ ਹੋ ਚੁੱਕੀ ਹੈ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਕਿ ਜਾਨਵਰਾਂ ਦੀ ਕਲੋਨਿੰਗ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਮਨੁੱਖ ਨੇ ਕਰਿਆ ਤੇ ਬਹੁਤ ਕੁਛ, ਬਹੁਤ ਸਾਰਾ ਗੁਪਤ ਵੀ ਚੱਲ ਰਿਹਾ ਹੋਏਗਾ ਔਰ ਸਾਹਮਣੇ ਸ਼ਰਿਆਂ ਨਹੀਂ ਆ ਰਿਹਾ, ਹੋ ਸਕਦਾ ਕੋਈ ਕਾਨੂੰਨੀ ਬੱਧ ਜਹਾਂ ਹੁਣ ਜਾਂ ਕੁਝ ਐਸਾ ਹੋਵੇ, ਪਰ ਇਹ ਯਕੀਨੀ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਆਮ ਤੌਰ ਤੇ ਅਸੀਂ ਮਜ਼ਾਕੀਏ ਤੌਰ ਤੇ ਗੱਲ ਕਰਦੇ ਹਾਂ ਨਾ ਕਿ ਪਹਿਲਾਂ ਅਸੀਂ ਦੋ ਤੇ ਸਾਡੇ ਦੋ, ਔਰ ਉਹਦੇ ਵਿਚ ਮਾਮਾ ਵੀ ਹੁੰਦਾ ਸੀ ਜਾਂ ਚਾਚਾ ਵੀ ਹੁੰਦਾ ਸੀ, ਭੂਆ ਵੀ ਹੁੰਦੀ ਸੀ ਤੇ ਮਾਸੀ ਵੀ ਹੁੰਦੀ ਸੀ, ਕੁਝ ਵੀ ਹੋ ਸਕਦਾ ਸੀਗਾ। ਅਲਟੀਮੇਟ ਇੱਕ ਸਟੇਜ ਐਸੀ ਆ ਗਈ, ਗਿਣਤੀ ਘਟਣੀ ਸ਼ੁਰੂ ਹੋ ਗਈ, ਨਹੀਂ ਅਸੀਂ ਤੋਂ ਸਾਡਾ ਇੱਕ ਹੋ ਗਿਆ। ਜਦੋਂ ਸਾਡਾ ਇੱਕ ਹੋ ਗਿਆ ਤੇ ਜਾਂ ਭੂਆ ਹੈ ਨੀ ਤੇ ਜਾਂ ਮਾਮਾ ਹੈ ਨੀ ਜਾਂ ਮਾਸੀ ਹੈ ਨੀ, ਕੁਝ ਨਾ ਕੁਝ ਐਸਾ ਹੁਣ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਅਸੀਂ ਇਸ ਸਟੇਜ ਤੇ ਪਹੁੰਚ ਗਏ ਇਸ ਜੁਗਾੜੀ ਪੁਣੇ ਦੇ ਤਰੀਕੇ ਕਰਕੇ ਕਿ ਹੁਣ ਅਸੀਂ ਇਹ ਸਮਝਦੇ ਹਾਂ ਨਾ ਮਾਂ ਤੇ ਪਿਓ ਵੀ ਨੀ ਰਹਿਣੇ। ਮਾਂ ਤਾਂ ਪਿਓ ਇਸ ਗੱਲ ਨੇ ਨਾ ਜਿਹਦੇ ਪੇਟ ਚੋਂ ਅਸੀਂ ਜੰਮ ਰਹੇ ਹਾਂ, ਜਿਹਦੇ ਵਿੱਚ ਹੋ ਰਿਹਾ ਸਾਨੂੰ ਪਤਾ ਹੁੰਦਾ ਸਾਡੀ ਮਾਂ ਹੈਗੀ ਹੈ, ਤੇ ਉਹ ਮਾਂ ਜਦੋਂ ਕਹਿੰਦੀ ਵੀ ਆਹ ਇਹਦਾ ਪਿਓ ਹੈਗਾ ਨਾ ਹੋਇਆ ਤੇ DNA ਨਾਲ ਟੈਸਟ ਕਰਦੇ ਹਾਂ ਅਸੀਂ, ਤੋ ਅਲਟੀਮੇਟ ਇਹ ਸਾਰੀਆਂ ਪਰਿਸਥਿਤੀਆਂ ਨੂੰ ਹੀ ਅਸੀਂ ਲਾਂਭੇ ਕਰਕੇ ਜੁਗਾੜ ਲਾਉਣਾ ਸ਼ੁਰੂ ਕਰ ਦਿੱਤਾ, ਕਲੋਨਿੰਗ ਕਰਨੀ ਸ਼ੁਰੂ ਕਰ ਦਿੱਤੀ। ਸੋ ਮੇਰੇ ਕਹਿਣ ਤੋਂ ਭਾਵ ਆ ਵੀ ਇਸ ਜੀਵਨ ਦੀ ਵਿਵਸਥਾ ਦੇ ਵਿਚ ਅਸੀਂ ਇੱਥੋਂ ਤੱਕ ਜੁਗਾੜੀ ਹੋ ਗਏ ਹਾਂ ਕਿ ਜੀਵਨ ਨੂੰ ਵੀ ਅਸੀਂ ਬਗੈਰ ਮਾਂ ਤੇ ਪਿਓ ਤੋਂ ਅਲੱਗ ਪਾਸੇ ਤੌਰ ਤੇ ਹੀ ਇਹ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ। ਸੋ ਅਸੀਂ ਇਸ ਜਲ ਦੀ ਵਿਵਸਥਾ ਦੇ ਵਿਚ ਜੋ ਕੁਝ ਹੁਣ ਤੱਕ ਸੀਗਾ, ਮੈਂ ਕੇਵਲ ਓਹਦੀ ਗੱਲ ਕਰ ਰਿਹਾ ਜੋ ਕੁਝ ਹੁਣ ਤੱਕ ਸੀ, ਔਰ ਜਿਸ ਗੱਲ ਦੀ ਸਾਰੀ ਵਿਆਖਿਆ ਅਸੀਂ ਹੁਣ ਤੱਕ ਤੁਹਾਡੇ ਨਾਲ ਇਹਨਾਂ ਸਿਹਤ ਵਿਗਿਆਨ ਦੇ ਪ੍ਰੋਗਰਾਮਾਂ ਵਿਚ ਕੀਤੀ, ਉਹ ਇਹ ਸੀ ਕਿ ਹੁਣ ਤੱਕ ਜੀਵਨ ਕਿਵੇਂ ਚੱਲਦਾ ਆਇਆ ਹੈ, ਔਰ ਉਹ ਜੀਵਨ ਚੱਲਦਾ ਆਇਆ ਇੱਕ ਮਾਂ ਤੇ ਇੱਕ ਪਿਓ ਦੇ ਮਿਲਣ ਤੋਂ, ਔਰ ਮਾਂ ਤੇ ਪਿਓ ਦੇ ਮਿਲਣ ਤੋਂ ਕੀ ਸੀਗਾ, ਸਪਰਮ ਤੇ ਓਵਮ, ਤੇ ਉਸ ਸਪਰਮ ਤੇ ਓਵਮ ਦੀ ਵਿਆਖਿਆ ਕਿੱਥੇ ਉਹ ਬਣਦੇ ਨੇ, ਕਿਵੇਂ ਉਹ ਬਣਦੇ ਨੇ, ਕਿੰਨੀ ਤਾਦਾਦ ਚ ਬਣਦੇ ਨੇ, ਕਿਵੇਂ ਅੱਗੇ ਚੱਲਦੇ ਨੇ, ਇਹ ਸਾਰੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ। ਓਵਮ ਦੀ ਕੀ ਪ੍ਰੋਡਕਟ ਹੁੰਦੀ ਹੈ, ਕਿਵੇਂ ਉਹ ਬਣਨਾ ਸ਼ੁਰੂ ਹੋ ਜਾਂਦਾ, ਕਿੱਥੇ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਹਾਰਮੋਨਸ ਨੇ ਜਿਹੜੇ ਇਹਨਾਂ ਨੂੰ ਪੈਦਾ ਕਰਦੇ ਨੇ, ਤੇ ਫਿਰ ਇੱਕ ਓਵਮ ਜਾਂ ਉਧਰ ਦੂਸਰੇ ਪਾਸੇ ਸਪਰਮਾਂ ਦੀ ਗਿਣਤੀ ਜਿਹੜੀ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ, ਮਿਲਾਪ ਕਿਵੇਂ ਹੁੰਦਾ ਆ, ਕਿਵੇਂ ਆਪਸ ਦੇ ਵਿਚ ਇਹ ਮਿਲਦੇ ਨੇ, ਉਹ ਸਾਰੀ ਵਿਵਸਥਾ ਜਿਹੜੀ ਸੀ ਮੈਂ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਰੱਖੀ ਸੀ, ਔਰ ਮਿਲਣ ਦੀ ਪ੍ਰਕਿਰਿਆ ਕਿਵੇਂ ਦੀ ਹੁੰਦੀ ਹੈ, ਔਰ ਕਿੰਨੀ ਮੁਸ਼ਕਲ ਵਾਲੀ ਗੱਲ ਹੈ। ਜਦੋਂ ਇਹ ਸਾਰੀਆਂ ਗੱਲਾਂ ਆਪਾਂ ਕਰ ਰਹੇ ਸਾਂ ਤੇ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਵੀ ਬੜੇ ਲੱਕੀਆਂ ਸੀ ਕਿ ਇੰਨੇ ਇੰਨੇ ਵੱਡੇ ਸਰੀਰ ਜਾਂ ਇੰਨੀ ਇੰਨੀ ਉਮਰ ਤੱਕ ਪਹੁੰਚਦੇ ਹੋਏ ਵੀ ਬੜੀਆਂ ਸਾਰੀਆਂ ਤ੍ਰਾਸਦੀਆਂ ਸਾਡੇ ਸਾਹਮਣੇ ਆਈਆਂ, ਬੜੀਆਂ ਸਾਡੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ, ਹਰਡਲਸ ਆਏ, ਅਸੀਂ ਉਹ ਪਾਰ ਕਰਦੇ ਆਇਆ ਤੇ ਅਜੇ ਤੱਕ ਵੀ ਜਿੰਦਾ ਹੈਗੇ। ਬੜੀ ਅਜੀਬ ਗੱਲ ਲੱਗਦੀ ਜਦੋਂ ਅਸੀਂ ਜਾਣਦੇ ਹਾਂ ਕਿ 120 million 150 million ਤੱਕ ਸਪਰਮ ਪੈਦਾ ਹੁੰਦੇ ਨੇ, ਇੱਕ ਜੈਕੂਲੇਸ਼ਨ ਦੇ ਸਮੇਂ ਬਾਹਰ ਨਿਕਲਦੇ ਨੇ, ਤੇ ਉਹਨਾਂ ਵਿਚਾਰਿਆਂ ਵਿੱਚੋਂ ਕਿਸੇ ਇੱਕ ਦੀ ਕਿਸਮਤ ਜਾਗਦੀ ਹੈ ਕਿ ਉਹ ਕੋਈ ਗੁਰਦੀਪ ਸਿੰਘ ਬਣ ਜਾਂਦਾ, ਕੋਈ ਲਾਲ ਸਿੰਘ ਬਣ ਜਾਂਦਾ, ਕੋਈ ਖੱਖਾ ਸਾਹਿਬ ਬਣ ਜਾਂਦਾ, ਕੋਈ ਕੁਛ ਬਣ ਜਾਂਦਾ। ਇਹ ਕਿਹਦੀ ਵੱਡੀ ਹਾਲਾਤ ਦੀ ਗੱਲ ਸੀ, ਤੇ ਸਾਰੀ ਦੀ ਸਾਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆਇਆ ਹਾਂ ਵੀ ਉਹ ਕਿਵੇਂ ਕਿਵੇਂ ਹੁੰਦਾ ਆ, ਕਿਹੜੀ ਕਿਹੜੀ ਥਾਂ ਤੇ ਕਿੱਥੇ ਕਿੱਥੇ ਸਾਨੂੰ ਕਮੀ ਪੇਸ਼ੀ ਆਉਂਦੀ ਰਹੀ ਹੈ, ਕਿਹੜੀਆਂ ਕਿਹੜੀਆਂ ਮਾਰਾਂ ਸਾਡੇ ਤੇ ਪੈਂਦੀਆਂ ਰਹੀਆਂ, ਮੁਹਿੰਮਾਂ ਪੈਂਦੀਆਂ ਰਹੀਆਂ ਨੇ, ਔਰ ਅਸੀਂ ਉਹਨਾਂ ਨੂੰ ਫਤਿਹ ਕਰਦੇ ਹੋਏ ਇੱਕ ਜੀਵ ਪੈਦਾ ਹੁੰਦਾ ਹੈ ਅਲਟੀਮੇਟ, ਔਰ ਉਸ ਜੀਵ ਦਾ ਫਿਰ ਅੱਗੇ ਜਾ ਕੇ ਡਿਵੈਲਪਮੈਂਟ ਕਿਵੇਂ ਹੁੰਦੀ ਹੈ। ਬਾਵਜੂਦ ਇਸ ਦੇ ਵੀ ਬੜੀਆਂ ਸਾਰੀਆਂ ਰੁਕਾਵਟਾਂ ਸੀ ਨਾ, ਜਿਹਨੂੰ ਫੈਲੋਪੀਅਨ ਟਿਊਬ ਜੈਸਟੇਸ਼ਨ ਅਸੀਂ ਕਿਹਾ ਸੀਗਾ, ਟਿਊਬ ਦੇ ਵਿੱਚ ਪ੍ਰੈਗਨੈਂਸੀ ਹੋ ਗਈ ਹੈ, ਅਲਟਰਾ ਯੂਟਰਨ ਪ੍ਰੈਗਨੈਂਸੀ ਸੀ, ਐਕਸਟਰਾ ਯੂਟਰਨ ਪ੍ਰੈਗਨੈਂਸੀ ਦਾ ਕੀ ਵਿਵਸਥਾ ਸੀਗੀ, ਉਸ ਤੋਂ ਬਾਅਦ ਫਿਰ ਪੇਟ ਚ ਕਿਵੇਂ ਪਹੁੰਚਿਆ, ਕੀ ਤਰੀਕਾਕਾਰ ਸੀ, ਇੱਕ ਇੱਕ ਸਟੈਪ ਤੇ ਜਿੰਨੀਆਂ ਮੁਸ਼ਕਲਾਂ ਸੀ ਨਾ, ਉਹ ਸਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਔਰ ਉਸ ਤੋਂ ਬਾਅਦ ਫਿਰ ਮਾਂ ਦੇ ਪੇਟ ਵਿਚ ਆ ਕੇ ਇਹਦੀ ਇੰਸਰਸ਼ਨ ਕਿਵੇਂ ਹੋਈ, ਕਿਵੇਂ ਆ ਜਿਹਨੂੰ ਅਸੀਂ ਔਲ ਆਣੇ ਆ, ਜਿਹਨੂੰ ਅਸੀਂ ਪਲਸੈਂਟਾ ਕਹਿੰਦੇ ਆ, ਜਿਸ ਅਬਲੀਕਲ ਕਾਰਡ ਜਿਹਨੂੰ ਅਸੀਂ ਕਹਿੰਦੇ ਆ, ਇਹ ਕਿਵੇਂ ਕਿਵੇਂ ਬਣਦੀਆਂ ਨੇ, ਸਾਰੀਆਂ ਕਿਵੇਂ ਹੁੰਦੀਆਂ ਨੇ, ਤੇ ਫਿਰ ਜਿਹੜਾ ਇੱਕ ਲਗਾਤਾਰ ਚੱਕਰ ਚੱਲ ਰਿਹਾ ਸੀ ਕਿ ਠੀਕ ਆ ਮੈਂਸਲ ਆ ਗਏ ਕਿ ਚੱਕਰ ਖਤਮ ਹੋ ਗਿਆ ਲੜਕੀ ਦਾ, ਦੂਸਰਾ ਕਿ ਚੱਕਰ ਫਿਰ ਸ਼ੁਰੂ ਹੋ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਸਪਰਮ ਵੀ ਕੰਟੀਨਿਊਸਲੀ ਤਾਂ ਬੰਦੇ ਹੀ ਰਹਿੰਦੇ ਨੇ, ਸੋ ਇਸ ਤਰ੍ਹਾਂ ਦੀ ਕੰਡੀਸ਼ਨ ਜਦੋਂ ਆਈ ਸੀ ਤੇ ਮੈਂ ਇੱਕ ਬੜੀ ਅਜੀਬ ਗੱਲ ਤੁਹਾਨੂੰ ਦੱਸੀ ਸੀ ਕਿ ਉਸ ਵੇਲੇ ਇੱਕ ਪਲਸੈਂਟਾ ਦੇ ਵਿੱਚੋਂ ਜੋ ਹਾਰਮੋਨ ਇਸ਼ੂ ਹੁੰਦਾ ਆ ਉਹ ਇੱਕ ਸਿਗਨਲ ਭੇਜਦਾ ਬਲੱਡ ਦੇ ਰਾਹੀਂ ਓਵਰੀ ਨੂੰ ਵੀ ਨਾ ਭਾਈ ਤੁਸੀਂ ਹੁਣ ਕੰਮ ਬੰਦ ਕਰ ਦਿਓ, ਅੱਗੇ ਅਸੀਂ ਜਾ ਕੇ ਸਟੈਬਲਿਸ਼ ਹੋ ਗਏ ਹਾਂ ਤੇ ਹੁਣ ਸਾਡੀ ਜਿਵੇਂ ਮੈਂ ਮਜ਼ਾਕੀਆ ਤੌਰ ਤੇ ਕਹੀ ਸੀ ਵੀ ਅਸੀਂ ਤੇ ਕੈਨੇਡਾ ਪਹੁੰਚ ਗਏ ਹਾਂ ਤੇ ਸੈੱਟ ਹੋ ਗਏ ਹਾਂ, ਹੁਣ ਅੱਗੇ ਹੋਰ ਨਾ ਕਿਸੇ ਨੂੰ ਭੇਜੋ, ਸਾਨੂੰ ਅਸਟੈਬਲਿਸ਼ ਹੋ ਲੈਣ ਦਿਓ। ਹਾਂਜੀ, ਤੁਸੀਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਵਿਵਸਥਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਕਿਵੇਂ ਕਿਰਿਆਵਾਂ ਜਿਹੜੀਆਂ ਹੁੰਦੀਆਂ ਨੇ ਤੇ ਜਦੋਂ ਅੱਗੇ ਉਹਦਾ ਕੋਈ ਰਿਜ਼ਲਟ ਨਿਕਲਦਾ ਤੇ ਪਿਛਲੀ ਕਿਰਿਆ ਇਕਦਮ ਹੋਣੀ ਬੰਦ ਹੋ ਜਾਂਦੀ ਜਿਹੜੀ ਇੱਕ ਰੁਟੀਨ ਸੀਗਾ, ਇਹ ਸਾਰੀਆਂ ਗੱਲਾਂ। ਤੇ ਉਸ ਤੋਂ ਬਾਅਦ ਕਿਵੇਂ ਕਿਵੇਂ ਆ ਕੇ ਇਸ ਦੀ ਡਿਵੈਲਪਮੈਂਟ ਮਾਂ ਦੇ ਪੇਟ ਵਿਚ ਹੋਈ ਸੀ ਔਰ ਮਾਂ ਦੇ ਪੇਟ ਦੀ ਕੀ ਵਿਆਖਿਆ ਸੀਗੀ, ਉਹਦੇ ਵਿਚ ਜਿਹੜਾ ਅੰਦਰ ਦਾ ਉਹਦਾ ਲੇਅਰ ਸੀ ਇੰਡੋਮੈਟ੍ਰਿਅਮ ਸੀ, ਉਹਨੂੰ ਫਿਰ ਅਸੀਂ ਡੈਸੀਡੂਆ ਕਹਿ ਦਿੱਤਾ, ਡੈਸੀਡੂਆ ਦੇ ਤਿੰਨ ਪੋਰਸ਼ਨ ਮੈਂ ਤੁਹਾਨੂੰ ਦੱਸ ਦਿੱਤੇ, ਅਲੱਗ ਅਲੱਗ ਡੈਸੀਡੂਆ ਬੇਸਾਲਿਸ ਡੈਸੀਡੂਆ ਕੈਪਸੂਲਾਰਿਸ ਡੈਸੀਡੂਆ ਵੇਰਾ, ਔਰ ਇਹਨਾਂ ਤਿੰਨਾਂ ਦੀ ਹੀ ਅਲੱਗ ਅਲੱਗ ਕੀ ਇੰਪੋਰਟੈਂਸ ਹੈਗੀ ਸੀਗੀ ਜੀਵਨ ਦੇ ਵਿਚ, ਕਿਵੇਂ ਇਹ ਬੱਚੇ ਨੂੰ ਡਿਵੈਲਪ ਕਰਨ ਵਾਸਤੇ ਸਹਾਇਕ ਹੁੰਦੇ ਸੀਗੇ, ਕਿਵੇਂ ਸਪੇਸ ਦਿੰਦੇ ਸੀਗੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਆਇਆ। ਤੇ ਅਲਟੀਮੇਟ ਸਮਾਂ ਕੰਪਲੀਕੇਸ਼ਨਾਂ ਵਿਚ ਲੰਘਦੇ ਹੋਇਆ ਇਹ ਆ ਗਿਆ ਕਿ ਇਸਨੇ ਹੁਣ ਬਾਹਰ ਆਉਣਾ ਹੈਗਾ, ਜਿਹਨੂੰ ਅਸੀਂ ਲੇਬਰ ਕਿਹਾ ਸੀਗਾ, ਔਰ ਉਸ ਲੇਬਰ ਦੀ ਵੀ ਆਪਣੀ ਵਿਵਸਥਾ ਸੀ। ਮਾਂ ਦੇ ਪੇਟ ਵਿਚ ਰਹਿੰਦੇ ਹੋਇਆ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਸਾਡੇ ਸਾਹਮਣੇ ਆਈਆਂ, ਔਰ ਜਿਨ੍ਹਾਂ ਨੂੰ ਅੱਜ ਅਸੀਂ ਮੈਂ ਇਹ ਕਿਹਾ ਸੀ ਕਿ ਅੱਜ ਅਸੀਂ ਤਕਰੀਬਨ 15ਵੇਂ ਹਫ਼ਤਿਆਂ ਦੀ ਜਿਹੜੀ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਵੀ ਪਹਿਲਾਂ 13 ਹਫ਼ਤਿਆਂ ਦੀ ਪ੍ਰੈਗਨੈਂਸੀ ਦੇ ਵਿਚ ਵੀ ਅੱਜ ਅਸੀਂ ਉਹ ਡਿਫੈਕਟ ਉਹ ਨੁਕਸ ਜਿਹੜੇ ਬੱਚੇ ਵਿਚ ਬਣ ਰਹੇ ਨੇ, ਜਿਹੜਾ ਬੱਚਾ ਡਿਵੈਲਪ ਹੋ ਰਿਹਾ ਮਾਂ ਦੇ ਪੇਟ ਵਿਚ ਉਹਦੇ ਵਿਚ ਕਿਹੜੇ ਕਿਹੜੇ ਨੁਕਸ ਰਹਿ ਸਕਦੇ ਨੇ, ਔਰ ਉਹਨਾਂ ਦੀ ਜਾਣਕਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨੇ ਕੁ ਸਾਇੰਸ ਇੰਨੀ ਕੁ ਟੈਕਨੋਲੋਜੀ ਸਾਡੀ ਹੋ ਗਈ ਹੈ ਕਿ ਅਸੀਂ ਉਹ ਮਾਂ ਦੇ ਪੇਟ ਵਿਚ ਪਹਿਲਾਂ ਤਾਂ ਇਹੀ ਪਤਾ ਲੱਗਦਾ ਸੀ ਜਿੱਦਣ ਬੱਚਾ ਜੰਮਿਆ ਕਿ ਉਦੋਂ ਨੀ ਪਤਾ ਲੱਗਦਾ ਸੀ ਵੀ ਇਹ ਵਿਕਲਾਂਗ ਹੈ ਜਾਂ ਇਹਦੇ ਵਿਚ ਜਿਹਨੂੰ ਅਸੀਂ ਮੈਡੀਕਲ ਤੌਰ ਤੇ ਐਨੋਮਲੀਜ਼ ਬੋਲਦੇ ਹਾਂ, ਕਿਹੜੀ ਕਿਹੜੀ ਚੀਜ਼ ਇਹਦੀ ਬਣਤਰ ਵਿਚ ਕਮੀ ਰਹਿ ਗਈ ਹੈ, ਇਹ ਸਾਰੀਆਂ ਗੱਲਾਂ ਅਸੀਂ ਉਦੋਂ ਆਮ ਤੌਰ ਤੇ ਵੇਖਦੇ ਸਾਂ, ਪਰ ਅੱਜ ਅਸੀਂ ਪਹਿਲਾਂ ਵੇਖਣੀ ਸ਼ੁਰੂ ਕਰ ਦਿੱਤੀ ਹੈ ਤੇ ਕਈ ਵਾਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ MTP ਡਾਕਟਰ ਲੋਕ ਐਡਵਾਈਸ ਕਰਦੇ ਨੇ ਕਿ ਜਿਹੜਾ ਬਣਨ ਵਾਲਾ ਬੱਚਾ ਆ ਉਹ ਇਸ ਇੰਨਾ ਕੁ ਜ਼ਿਆਦਾ ਅਪਾਹਜ ਹੋਏਗਾ ਕਿ ਤੁਹਾਡੇ ਵਾਸਤੇ ਵੀ ਮੁਸੀਬਤ ਹੋਏਗੀ ਔਰ ਬੱਚੇ ਵਾਸਤੇ ਵੀ ਮੁਸੀਬਤ ਹੋਏਗੀ ਤੇ ਕਈ ਵਾਰ ਉਸ ਨੂੰ ਅਬੋਰਸ਼ਨ ਵਾਸਤੇ ਵੀ ਡਾਕਟਰ ਸੁਜੈਸਟ ਕਰਦੇ ਸੀ, ਪਰ ਕਈ ਇੱਕ ਵਿਵਸਥਾਵਾਂ ਐਸੀਆਂ ਬਣ ਗਈਆਂ ਕਿ ਅਸੀਂ ਉਹ ਜਿਹੜੇ ਡਿਫੈਕਟ ਅਸੀਂ ਆਮ ਤੌਰ ਤੇ 13 ਵੀਕ ਦੀ ਪ੍ਰੈਗਨੈਂਸੀ ਦੇ ਵਿੱਚ ਜਾਂਚਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੂੰ ਠੀਕ ਕਰਨ ਦੀ ਵਿਵਸਥਾ ਤੇ ਮੁਹਾਰਤ ਵੀ ਅਸੀਂ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਮਾਂ ਦੇ ਪੇਟ ਵਿੱਚ ਵੀ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਜਿਹੜੀਆਂ ਤਾਂ ਡਾਇਟਰੀ ਟਾਈਪ ਦੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਅਸੀਂ ਡਾਇਟ ਨੂੰ ਇੰਪਰੂਵ ਕਰਕੇ ਮਾਂ ਦੇ ਰਾਹੀਂ ਹੀ ਉਸ ਨੂੰ ਠੀਕ ਕਰਨ ਦੇ ਕਾਬਲ ਹੋ ਗਏ ਹਾਂ। ਕੁਛ ਇੱਕ ਐਸੇ ਡਿਫੈਕਟ ਸੀ ਜਿਹੜੇ ਕਿ ਜੈਨੇਟਿਕ ਟਾਈਪ ਦੇ ਡਿਫੈਕਟ ਹੁੰਦੇ ਨੇ, ਜੀਨਸ ਵਿੱਚ ਉਹ ਆ ਰਹੇ ਨੇ। ਉਸ ਜੀਨ ਦੀ ਪੂਰੀ ਵਿਵਸਥਾ ਮੈਂ ਤੁਹਾਡੇ ਨਾਲ ਸੰਬੰਧਿਤ ਦੱਸੀ ਸੀ ਕਿ ਕਿਵੇਂ 23 ਪੇਜ ਕ੍ਰੋਮੋਸੋਮ ਦੇ ਹੁੰਦੇ ਨੇ ਮਾਂ ਵੱਲੋਂ ਆਏ ਜਾਂ 23 ਪੇਜ ਮਾਂ ਪਿਓ ਵੱਲੋਂ ਆਏ। ਉਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਹੋਇਆ ਔਰ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਨੇ ਉਹਨਾਂ ਨੂੰ ਅਜੇ ਵੀ ਅਸੀਂ ਸਿਰਫ ਵੇਖ ਸਕਦੇ ਹਾਂ ਕਿਆ ਹੋਇਆ ਇਸ ਤਰ੍ਹਾਂ ਹੋਇਆ, ਉਹਨਾਂ ਦਾ ਸਾਡੇ ਕੋਲ ਹੱਲ ਕੋਈ ਨੀ। ਹਾਂ, ਸਰਜਰੀ ਨੇ ਬਹੁਤ ਸਾਰੀ ਮੁਹਾਰਤ ਹਾਸਲ ਕਰੀ ਹੈ ਇਸ ਗੱਲ ਦੇ ਵਿੱਚ ਕਿ ਉਹਨੂੰ ਆਰਟੀਫਿਸ਼ਲੀ ਮੇਨਟੇਨ ਕੀਤਾ ਹੈਗਾ ਔਰ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਅਸੀਂ ਮੈਂ ਕਿਉਂਕਿ ਸ਼ਾਰਟ ਦੇ ਵਿੱਚ ਸਾਰੀਆਂ ਗੱਲਾਂ ਨੂੰ ਤੁਹਾਡੇ ਕਿਉਂਕਿ ਬੜੇ ਲੰਬੇ ਲੈਕਚਰ ਬੜੇ ਸਾਲ ਹੋ ਗਿਆ ਚੱਲਦਿਆਂ ਹੋਇਆਂ ਨੂੰ ਤੇ ਮੈਂ ਇੱਕ ਇਸ ਲੈਕਚਰ ਦੇ ਵਿੱਚ ਕਿਉਂਕਿ ਇਸ ਤੋਂ ਬਾਅਦ ਅਸੀਂ ਜਿਹੜੀ ਵਿਵਸਥਾ ਸ਼ੁਰੂ ਕਰਨੀ ਹੈ ਇਸ ਸਰੀਰ ਦੀ ਬਣਤਰ ਦੇ ਅਨੁਸਾਰ ਕਿਵੇਂ ਕਿਵੇਂ ਬਣੀ ਹੋਈ ਹੈ ਔਰ ਉਹਦੇ ਵਿੱਚ ਕੀ ਡਿਫੈਕਟ ਆ ਸਕਦੇ ਨੇ ਔਰ ਕਾਸ ਕਿਉਂ ਆ ਸਕਦੇ ਨੇ, ਇਹ ਵਿਵਸਥਾ ਸ਼ੁਰੂ ਕਰਨੀ ਹੈ। ਉਹ ਵੀ ਬਹੁਤ ਵੱਡੀ ਗੱਲ ਅੱਗੇ ਹੋਣੀ ਹੈ, ਇਸ ਲਈ ਮੈਂ ਸੋਚਿਆ ਇਹ ਕਿ ਮੈਂ ਇੱਕ ਵਾਰ ਉਹ ਸਾਰਾ ਸਾਰਾਂਸ਼ ਜਿਹੜਾ ਪਿੱਛੇ ਦਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਤੋ ਅਸੀਂ ਜਦੋਂ ਲੇਬਰ ਤੇ ਪਹੁੰਚੇ ਸਾਂ ਤੇ ਲੇਬਰ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਸ ਨੂੰ ਵੀ ਅਸੀਂ ਇੱਕ ਪੂਰਾ ਮੈਕੇਨਿਜ਼ਮ ਦੇ ਤੌਰ ਤੇ ਤੁਹਾਡੇ ਸਾਹਮਣੇ ਐਕਸਪਲੇਨ ਕੀਤਾ ਸੀ ਵੀ ਕਿਹੜੀਆਂ 3 ਸਟੇਜਾਂ ਹੈਗੀਆਂ ਨੇ। ਪਹਿਲੀ ਸਟੇਜ ਕਿੱਥੋਂ ਸ਼ੁਰੂ ਹੁੰਦੀ ਤੇ ਕਦੋਂ ਹੁੰਦੀ ਹੈ ਔਰ ਲੇਬਰ ਸ਼ੁਰੂ ਹੋਣ ਦੇ ਕਾਰਨ ਕੀ ਹੈਗੇ ਨੇ। ਬੱਚਾ ਆਰਾਮ ਨਾਲ ਰਹਿ ਰਿਹਾ ਸੀ ਮਾਂ ਦੇ ਪੇਟ ਵਿੱਚ, ਠੀਕ ਠਾਕ ਸੀ ਯਾਰ, ਉਹਨੂੰ ਬਾਹਰ ਆਉਣ ਦੀ ਕੀ ਲੋੜ ਸੀ, ਨੱਚਦਾ ਕੁੱਦਦਾ ਖਾਂਦਾ ਪੀਂਦਾ ਮਾਂ ਸਾਰਾ ਕੁਝ ਕਰੀ ਜਾਂਦੀ ਸੀ, ਕੀ ਹੁਣ ਕਿਉਂ ਐਸਾ ਹੁੰਦਾ ਹੈ। ਸੋ ਉਹ ਮੈਕੇਨਿਜ਼ਮ ਦੇ ਪਿੱਛੇ ਜਿਹੜੀ ਕਹਾਣੀ ਸੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਸ ਮੈਕੇਨਿਜ਼ਮ ਦੇ ਵਿੱਚ ਉਹਦੀਆਂ 3 ਸਟੇਜਾਂ, ਕਿਉਂਕਿ ਸਾਨੂੰ ਪਤਾ ਹੋਵੇ ਵੀ ਕਿਸ ਸਟੇਜ ਦੇ ਵਿੱਚ ਰੋਕ ਪੈ ਰਹੀ ਹੈ ਔਰ ਹਰੇਕ ਸਟੇਜ ਦੇ ਵਿੱਚ ਅਗਰ ਕੋਈ ਰੁਕਾਵਟ ਆਉਂਦੀ ਸਮੇਂ ਤੋਂ ਵੱਧ ਉਹਦੇ ਚ ਸਮਾਂ ਲੱਗ ਰਿਹਾ ਹੈ ਤੇ ਸਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ ਆ, ਉਸ ਨੂੰ ਉਹਦੇ ਮੁਤਾਬਕ ਅਸੀਂ ਟੈਕਲ ਕਰਕੇ ਠੀਕ ਕਰ ਸਕਦੇ ਹਾਂ। ਜੇ ਫਸਟ ਸਟੇਜ ਦੇ ਵਿੱਚ ਕੁਝ ਹੋਇਆ ਹੈ ਤੇ ਕੀ ਕਾਰਨ ਹੋ ਸਕਦੇ ਨੇ, ਅਸੀਂ ਉਸ ਚੀਜ਼ ਨੂੰ ਕਿਵੇਂ ਜਿਹੜਾ ਹੈ ਉਹ ਸੈੱਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਸੈਕੰਡ ਸਟੇਜ ਦੀ ਅਸੀਂ ਗੱਲ ਕਰੀ ਸੀ ਵੀ ਸੈਕੰਡ ਸਟੇਜ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ ਔਰ ਉਹਦੇ ਵਿੱਚ ਕੀ ਕੰਪਲੀਕੇਸ਼ਨ ਹੋ ਸਕਦੀਆਂ ਨੇ, ਕਿਹੜੀ ਪ੍ਰੋਬਲਮ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀ ਸੀ। ਫਿਰ ਥਰਡ ਸਟੇਜ ਦੀ ਗੱਲ ਸੀਗੀ ਔਰ ਇਸੇ ਤਰ੍ਹਾਂ ਫਿਰ ਮੈਂਟੇਨੈਂਸ ਅਸੀਂ ਕੀਤਾ ਸੀ, ਇਸ ਬੱਚੇ ਦੀ ਇੰਸਪੈਕਸ਼ਨ ਕਰੀ ਸੀ ਉਸ ਜੰਮਣ ਵਾਲੇ ਬੱਚੇ ਦੀ ਜੋ ਜਰਾ ਜੰਮ ਚੁੱਕਿਆ ਹੁਣ ਇਸ ਵੇਲੇ ਉਹਦੇ ਵਿੱਚ ਸਰੀਰਕ ਤੌਰ ਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ, ਇਹਦੀ ਬਣਤਰ ਦੇ ਵਿੱਚ ਕਿਹੜੀ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਅਸੀਂ ਜਾਣਦੇ ਹਾਂ ਤੇ ਉਹਦਾ ਨਾਂ ਅਸੀਂ ਐਨੋਮਲੀਜ਼ ਰੱਖਿਆ। ਬਹੁਤ ਸਾਰੀਆਂ ਐਨੋਮਲੀਜ਼ ਜਿਹੜੀਆਂ ਐਸੀਆਂ ਸਨ ਜਿਨ੍ਹਾਂ ਨੇ ਕਿ ਟਾਈਮਲੀ ਫੈਸ਼ਨ ਦੇ ਮੁਤਾਬਕ ਠੀਕ ਹੋ ਜਾਣਾ। ਬਹੁਤ ਸਾਰੇ ਬੱਚਿਆਂ ਨੂੰ ਇਨਕਿਊਬੇਸ਼ਨ ਚ ਰੱਖਿਆ ਜਾਂਦਾ ਤਾਂ ਕਿ ਉਹ ਸਮਾਂ ਹੋ ਸਕਦਾ ਸਮੇਂ ਨਾਲ ਠੀਕ ਹੋਣ ਵਾਲੀਆਂ ਹੋਣ ਤੇ ਜਦੋਂ ਤੱਕ ਉਹ ਇਨਕਿਊਬੇਸ਼ਨ ਚ ਰਹਿੰਦਾ ਸਮੇਂ ਦੇ ਨਾਲ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ, ਉਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ, ਅਸੀਂ ਕਹਿੰਦੇ ਹੁਣ ਇਨਕਿਊਬੇਸ਼ਨ ਚ ਇਸਨੂੰ ਬਾਹਰ ਕੱਢ ਲਓ। ਔਰ ਇਸੇ ਤਰ੍ਹਾਂ ਹੀ ਕੁਝ ਇੱਕ ਐਸੀਆਂ ਐਨੋਮਲੀਜ਼ ਹੁੰਦੀਆਂ ਨੇ ਜਿਨ੍ਹਾਂ ਨੇ ਹੋਰ ਸਮਾਂ ਲੈਣਾ ਹੁੰਦਾ, ਸਮਾਂ ਵੱਧ ਸਮੇਂ ਨਾਲ ਠੀਕ ਹੁੰਦਾ, ਜਿਵੇਂ ਹਾਰਟ ਦੇ ਵਿੱਚ ਫੋਰਮ ਨੋਬਲ ਦੀ ਗੱਲ ਕੀਤੀ ਸੀ, ਜਿਵੇਂ ਫੋਨਟਾਨਸ ਤਾਲੂ ਸਿਰ ਦੇ ਵਿੱਚ ਹੁੰਦਾ ਉਹਦੀ ਅਸੀਂ ਗੱਲ ਕੀਤੀ ਸੀ, ਔਰ ਇਸੇ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਭਾਈ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਤੋਂ ਲੰਘਦਿਆਂ ਹੋਇਆਂ ਬੱਚਾ ਸਾਡੇ ਸਾਹਮਣੇ ਸੀ ਔਰ ਮਾਂ ਤੋ ਅਲੱਗ ਹੋਣ ਦਾ ਜਾਂ ਨਾੜੂ ਕੱਟਣ ਦਾ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਨਾੜੂ ਕੱਟਣਾ, ਉਹਦੀ ਸਾਰੀ ਵਿਵਸਥਾ, ਉਹਦੀ ਸਾਰਾ ਮੈਨੇਜਮੈਂਟ, ਉਹਦਾ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ, ਔਰ ਉਸ ਨੂੰ ਅਸੀਂ ਕਹਿੰਦੇ ਕੀ ਆ ਮੈਡੀਕਲ ਟਰਮੀਨੋਲੋਜੀ ਚ ਗੋਲਡਨ ਆਵਰਸ, ਔਰ ਇਹ ਅਸੀਂ ਕਿਵੇਂ ਕੀਤਾ ਸੀ, ਕੀ ਕਰਨਾ ਸੀ, ਉਹਦਾ ਢੰਗ ਕੀ ਸੀ, ਤਰੀਕਾ ਕੀ ਸੀਗਾ, ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਸੀਂ ਮਾਂ ਦੀ ਪ੍ਰੀਕੋਸ਼ਨ, ਕਿਉਂਕਿ ਇਹ ਵੀ ਤਾਂ ਬਹੁਤ ਜ਼ਰੂਰੀ ਹੈ ਨਾ, ਜਿਹਨੇ ਮਾਂ ਨੇ ਜਨਮ ਦਿੱਤਾ ਇਹ ਤਾਂ ਨਹੀਂ ਹੈਗਾ ਕਿ ਸਧਾਰਨ ਗੱਲ ਹੈ, ਜੀਵਨ ਤੋਂ ਜੀਵਨ ਪੈਦਾ ਹੋਣਾ ਨਿੱਕੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਵੈਸੇ ਤਾਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਸਿਕ ਧਰਮ ਦੀ ਗੱਲ ਮੈਂ ਕਰੀ ਸੀ ਵੀ ਇੱਕ ਮਾਂ ਇੱਕ ਲੜਕੀ ਕਹਿ ਲਓ ਜਿਹਦਾ ਮਾਸਿਕ ਧਰਮ ਸ਼ੁਰੂ ਹੋ ਗਿਆ, ਜਿਹਨੂੰ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਆ ਮਾਸਿਕ ਧਰਮ ਸ਼ੁਰੂ ਹੋ ਗਿਆ, ਮਤਲਬ ਕੁਦਰਤ ਨੇ ਇੱਕ ਸਰਟੀਫਿਕੇਟ ਦੇ ਦਿੱਤਾ ਕਿ ਹੁਣ ਇਹ ਜੀਵਨ ਤੋਂ ਜੀਵਨ ਪੈਦਾ ਕਰ ਸਕਦੀ ਹੈ। ਤਾਂ ਤੁਸੀਂ ਇਹ ਸਮਝੋ ਭਾਈ ਹਰ ਮਹੀਨੇ ਹੀ ਉਹ ਇੱਕ ਨਵਾਂ ਜੀਵਨ ਪਾਉਂਦੀ ਹੈ, ਹਰ ਮਹੀਨੇ ਹੀ ਇੱਕ ਇਸ ਤਰ੍ਹਾਂ ਦੀ ਤ੍ਰਾਸਦੀ ਦੇ ਵਿੱਚੋਂ ਲੰਘਦੀ ਹੈ ਔਰ ਉਸ ਤ੍ਰਾਸਦੀ ਦਾ ਨਾਮ ਮੈਂ ਤੁਹਾਨੂੰ ਦੱਸਿਆ ਸੀ ਇੰਬੋਲਿਜ਼ਮ। ਬਹੁਤ ਸਾਰੀਆਂ ਬਿਮਾਰੀਆਂ, ਬਹੁਤ ਸਾਰੀਆਂ ਜੈਨੇਟਿਕ ਟਾਈਪ ਦੀਆਂ ਵੀ ਕਮੀਆਂ ਐਸੀਆਂ ਰਹਿੰਦੀਆਂ ਨੇ ਸਰੀਰ ਦੇ ਵਿੱਚ ਜਿਨ੍ਹਾਂ ਦੇ ਕਰਕੇ ਕਈ ਸਰੀਰਾਂ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕਿ ਕਿਸੇ ਵੀ ਥਾਂ ਤੋਂ, ਕਿਸੇ ਵੀ ਜ਼ਖਮ ਤੋਂ, ਕਿਸੇ ਵੀ ਟੁੱਟੀ ਹੱਡੀ ਤੋਂ ਜਾਂ ਕਿਸੇ ਵੀ ਸਰੀਰ ਦੇ ਜ਼ਖਮ ਤੋਂ ਕੋਈ ਪਾਰਟੀਕਲ, ਕੋਈ ਛੋਟਾ ਮੋਟਾ ਹਿੱਸਾ ਟੁੱਟ ਕੇ ਖੂਨ ਵਾਪਸੀ ਜਾਣ ਵਾਲੇ ਖੂਨ ਦੇ ਪ੍ਰਵਾਹ ਵਿੱਚ ਰਲ ਗਿਆ ਔਰ ਜਾਂਦੇ ਜਾਂਦੇ ਅਗਰ ਉਹ ਕਿਸੇ ਥਾਂ ਤੇ ਜਾ ਕੇ ਹਾਰਟ ਵਿੱਚ ਰੁਕ ਗਿਆ, ਕੋਰੋਨਰੀ ਆਰਟਰੀਆਂ ਦੇ ਵਿੱਚ ਰੁਕ ਗਿਆ, ਹਾਰਟ ਅਟੈਕ ਹੋ ਸਕਦਾ। ਅਗਰ ਉਹ ਕਿਸੇ ਉਸੇ ਥਾਂ ਤੇ ਜਾਂਦਾ ਜਾਂਦਾ ਬ੍ਰੇਨ ਚ ਰੁਕ ਗਿਆ ਤੇ ਸਟ੍ਰੋਕ ਹੋ ਸਕਦਾ ਆ ਔਰ ਜਿਹਦੇ ਨਾਲ ਕੋਈ ਅੰਗ ਵੀ ਮਾਰਿਆ ਜਾ ਸਕਦਾ, ਡੈਥ ਵੀ ਹੋ ਸਕਦੀ ਏ। ਤਾਂ ਮੈਂ ਇਸੇ ਕਰਕੇ ਕਿਹਾ ਸੀ ਕਿ ਇੱਕ ਲੜਕੀ ਜਦੋਂ ਉਹਦੇ ਮਾਸਿਕ ਧਰਮ ਸ਼ੁਰੂ ਹੁੰਦੇ ਨੇ ਜਾਂ ਇੰਜ ਕਹੋ ਇੱਕ ਮਾਂ ਹਰ ਪ੍ਰੈਗਨੈਂਸੀ ਸਮੇਂ ਤੇ ਹਰ ਮਾਸਿਕ ਧਰਮ ਸਮੇਂ ਇਸ ਤ੍ਰਾਸਦੀ ਦੇ ਵਿੱਚੋਂ ਗੁਜ਼ਰਦੀ, ਬਹੁਤ ਵੱਡਾ ਯੋਗਦਾਨ ਹੈ ਉਹਦਾ। ਇੰਨਾ ਸੰਸਾਰ ਜਿਹੜਾ ਬਣਿਆ ਮਾਂ ਦੇ ਰਾਹੀਂ, ਇਸੇ ਕਰਕੇ ਤੇ ਮਾਂ ਪੂਜਨੀ ਹੋ ਗਿਆ ਕਿ ਆਪ ਇੰਨੀਆਂ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਵੀ ਉਹ ਬੱਚੇ ਜੰਮਦੀਆਂ ਨੇ। ਇਹ ਠੀਕ ਹੈ ਕਿ ਇਗਨੋਰੈਂਸ ਹੈ ਨਾ, ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ। ਹੁਣ ਜਿਵੇਂ ਜਿਵੇਂ ਜਾਣਕਾਰੀ ਹੋਈ ਹੈ ਤੇ ਪਤਾ ਲੱਗਦਾ ਹੈ ਨਾ ਕਿ ਭਾਈ ਹੈ ਐਵੇਂ ਕੁਛ ਹੋ ਸਕਦਾ ਹੈ, ਹਰ ਮਹੀਨੇ ਹੀ ਮੇਰੇ ਨਾਲ ਕੁਛ ਹੈ। ਔਰ ਅਸੀਂ ਸਾਰੇ ਹਰਡਲ ਪਾਸ ਕਰ ਜਾਂਦੇ ਹਾਂ, ਅਸੀਂ ਸਾਰੇ ਹਰਡਲ ਪਾਰ ਕਰਕੇ ਫਿਰ ਵੀ ਕਿੰਨੇ ਕਿੰਨੇ ਬੱਚੇ ਜਾਂਦੀਆਂ ਨੇ ਮਾਵਾਂ, ਹਾਂਜੀ। ਸੋ ਇਹ ਸਾਰਾ ਕੁਛ ਹੋ ਰਿਹਾ ਜਦੋਂ ਕਿ ਮਾਸਿਕ ਧਰਮ ਦਾ ਜਿਹੜਾ ਇੱਕ ਨਾਰਮਲ ਪੀਰੀਅਡ ਹੈ ਕਿਸੇ ਵੀ ਬੱਚੀ ਨੂੰ 13-14 ਸਾਲ ਦੀ ਉਮਰ ਤੋਂ ਅਸੀਂ ਆਮ ਤੌਰ ਤੇ 12 ਗਿਣਦੇ ਹਾਂ ਕਿ 12 ਸਾਲ ਦੇ ਵਿੱਚ ਐਜ਼ ਐਨ ਐਵਰੇਜ ਹਰ ਬੱਚੀ ਨੂੰ ਮਾਸਿਕ ਧਰਮ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਅੱਜ ਕੱਲ ਜਿਹੜੇ ਨੇ ਬਹੁਤ ਸਾਰੇ ਬਹੁਤ ਅਰਲੀ ਏਜ ਦੇ ਵਿੱਚ ਵੀ ਇਹੀ ਕੰਡੀਸ਼ਨਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੀ ਪਬਰਟੀ ਜਿਹਨੂੰ ਮੈਂ ਕਿਹਾ ਸੀਗਾ, ਪ੍ਰੀ ਪਬਰਟੀ ਵੀ ਕਹੀ ਸੀ, ਕਈ ਇਹਨਾਂ ਨੂੰ ਲੇਟ ਪਬਰਟੀ ਵੀ ਕਹੀ ਸੀ, ਪਰ ਅਲਟੀਮੇਟ ਇਹ ਸਾਡਾ ਰੇਂਜ ਜਿਹੜਾ ਇਹ 40-42 ਸਾਲ ਦੀ ਉਮਰ ਤੱਕ ਚੱਲਦਾ ਆ। ਤੇ ਜਿਹੜਾ ਇੰਨੇ ਸਾਲ ਦਾ ਸਮਾਂ, ਇੰਨੇ ਸਾਲ ਦਾ ਪੀਰੀਅਡ ਹੈ, ਉਹਦੇ ਵਿੱਚ ਅਸੀਂ ਗਿਣਤੀ ਕਰਕੇ ਮੈਡੀਕਲ ਸਾਇੰਸ ਨੇ ਦੱਸੀ ਕਿ 480 ਲੇਰਾਂ ਓਵਮ ਨੇ ਪੈਦਾ ਹੋਣਾ ਆ, ਜੀਵਨ ਨੇ ਸ਼ਕਲ ਲੈਣ ਵਾਸਤੇ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਆ। ਮੈਰਿਜ ਤੋਂ ਪਹਿਲਾਂ ਇਹ ਸੰਭਵ ਹੈ ਹੀ ਨਹੀਂ ਕਿ ਪ੍ਰੈਗਨੈਂਸੀ ਹੋਵੇ। ਜਦੋਂ ਗ੍ਰਸਤ ਜੀਵਨ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਇਹ ਕੰਡੀਸ਼ਨਾਂ ਸ਼ੁਰੂ ਹੋ ਜਾਂਦੀਆਂ ਨੇ ਔਰ ਉਹਦੇ ਵਿੱਚ ਵੀ ਹਰ ਮਹੀਨੇ ਜਾਂ ਇੰਝ ਕਹਿ ਲਓ ਕਿ ਕਿਸੇ ਵੀ ਸਮੇਂ ਇਸ ਤਰ੍ਹਾਂ ਦੀ ਤ੍ਰਾਸਦੀ ਵਾਪਰ ਸਕਦੀ ਕਿ ਕੋਈ ਇੰਬੋਲਿਜ਼ਮ, ਕੋਈ ਕਲੋਟ, ਕੋਈ ਪਾਰਟੀਕਲ ਉੱਥੋਂ ਜਾ ਕੇ ਸਰਕੂਲੇਸ਼ਨ ਚ ਕਰਦੇ। ਪਰ ਆਮ ਤੌਰ ਤੇ ਸਿਹਤਮੰਦ ਲੋਕਾਂ ਵਿੱਚ ਐਸਾ ਨਹੀਂ ਹੁੰਦਾ, ਪਰ ਜਿਹੜੇ ਲੋਕ ਡਾਇਬੇਟਿਕਸ ਹੈਗੇ ਨੇ ਜਾਂ ਜਿਨ੍ਹਾਂ ਦੀਆਂ ਕੋਈ ਜੈਨੇਟਿਕਸ ਟਾਈਪ ਦੀਆਂ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਵਿੱਚ ਇਹ ਸੰਭਾਵਨਾ ਹੈਗੀ ਆ ਕਿ ਇਹ ਐਸਾ ਹੋ ਜਾਵੇ ਤੇ ਕਿਸੇ ਵੀ ਵੇਲੇ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆਂ ਮੌਤ ਦਾ ਸਾਹਮਣਾ ਕਰਨਾ ਪੈ ਜਾਵੇ। ਇਹ ਮੁਸ਼ਕਲਾਂ ਸਾਡੇ ਸਾਹਮਣੇ ਆ ਸਕਦੀਆਂ। ਤੇ ਇਹ ਸਾਰੀ ਵਿਵਸਥਾ ਜਿਹੜੀ ਸੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰੀ ਸੀਗੀ। ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਠੀਕ ਹੈ, ਇਹ ਬੱਚਾ ਬਾਹਰ ਆ ਗਿਆ, ਅਸੀਂ ਇਹਦਾ ਐਗਜ਼ਾਮੀਨੇਸ਼ਨ ਕਰਿਆ, ਵੇਖਿਆ ਵੀ ਇਹਦੇ ਕੁਦਰਤੀ ਤੌਰ ਤੇ ਜਿਹੜੀ ਅਸੀਂ ਕਿ ਨਾਰਮਲ ਬਣਤਰ ਸਰੀਰ ਦੀ ਸਮਝਦੇ ਹਾਂ, ਉਸ ਬਣਤਰ ਦੇ ਵਿੱਚੋਂ ਕਿਹੜੀ ਕਿਹੜੀ ਕਮੀ ਹੈ। ਜਿਵੇਂ ਕਲੈਫਟ ਪਲੇਟ ਦੀ ਮੈਂ ਗੱਲ ਕੀਤੀ ਸੀਗੀ, ਬਹੁਤ ਸਾਰੀਆਂ ਗੱਲਾਂ ਤਾਂ ਸਾਨੂੰ ਦਿਸ ਰਹੀਆਂ ਨੇ ਨਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦਿਸਦੀਆਂ ਨਹੀਂ ਅੰਦਰੂਨੀ ਨੇ। ਜਿਵੇਂ ਮੈਂ ਹਾਰਟ ਦੀ ਗੱਲ ਕੀਤੀ ਸੀ, ਫੋਰਮੈਨ ਓਵਲ ਦੀ ਗੱਲ ਕੀਤੀ ਸੀ, ਇਸ ਤਰ੍ਹਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਮਰ ਦੇ ਫੇਜ਼ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਨੇ। ਅਸੀਂ ਕੀ ਕਹਿੰਦੇ ਹਾਂ ਬੱਚੇ ਨੇ ਦੰਦੀਆਂ ਕੱਢ ਲਈਆਂ ਤੇ ਕਹਿੰਦੇ ਬਸ ਸਾਰਾ ਕੁਝ ਠੀਕ ਹੋ ਗਿਆ, ਨਹੀਂ, ਉਸ ਤੋਂ ਬਾਅਦ ਦੰਦੀਆਂ ਨੇ ਟੁੱਟਣਾ ਵੀ ਹੈ, ਉਸ ਤੋਂ ਬਾਅਦ ਨਵੇਂ ਦੰਦਾਂ ਨੇ ਆਉਣਾ ਵੀ ਹੈ, ਉਸ ਤੋਂ ਬਾਅਦ ਵਿਜ਼ਡਮ ਟੀਥ ਨੇ ਵੀ ਆਉਣਾ, ਜਿਹਨੂੰ ਅਸੀਂ ਅਕਲਦਾਰ ਕਹਿੰਦੇ ਹਾਂ, ਜਿਹਨੇ 24-25 ਸਾਲ ਦੀ ਉਮਰ ਵਿੱਚ ਦੰਦਾਂ ਦੀ ਕੰਪਲੀਸ਼ਨ ਹੋਣੀ। ਆਮ ਤੌਰ ਤੇ ਜਿਹੜੇ ਮਿਲਕ ਟੀਥ ਨੇ ਉਹ 24 ਜਿਹੜੇ ਹੈ ਮਹੀਨਿਆਂ ਚ ਪੂਰੇ ਹੁੰਦੇ ਨੇ ਔਰ ਉਹਨੂੰ ਅਸੀਂ ਕਹਿੰਦੇ 20 ਮਿਲਕ ਟੀਥ, ਇਹ 24 ਮਹੀਨਿਆਂ ਦੀ ਉਮਰ ਤੱਕ ਪੂਰੇ ਹੁੰਦੇ ਨੇ ਔਰ 5ਵੇਂ-6ਵੇਂ ਮਹੀਨੇ ਦੇ ਵਿੱਚ ਆਮ ਤੌਰ ਤੇ ਸ਼ੁਰੂ ਹੋ ਜਾਂਦੇ ਨੇ ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਟੁੱਟਣ ਦੀ ਵਿਵਸਥਾ ਹੁੰਦੀ ਹੈ। ਮਹੀਨਿਆਂ ਨੂੰ ਸਾਲਾਂ ਚ ਕਨਵਰਟ ਕਰ ਲਓ, 5-6 ਮਹੀਨੇ ਦੇ ਵਿੱਚ ਜੇ ਦੰਦ ਸ਼ੁਰੂ ਹੁੰਦੇ ਨੇ ਬਣਨਾ, ਪਹਿਲਾ ਦੰਦ ਇਨਸਾਈਜ਼ਰ ਟੀਥ ਸਾਡਾ ਸਾਹਮਣੇ ਦੰਦ ਆਉਣਾ ਸ਼ੁਰੂ ਹੋ ਜਾਂਦਾ ਆ, ਤਾਂ ਤੁਸੀਂ ਇਹ ਸਮਝੋ ਵੀ 5ਵੇਂ-6ਵੇਂ ਸਾਲ ਦੇ ਵਿੱਚ ਇਹ ਪਹਿਲਾ ਟੁੱਟਣਾ ਵੀ ਆ। ਇਹ ਇੱਕ ਨਾਰਮਲ ਵਿਵਸਥਾ ਹੈਗੀ ਹੈ, ਪਰ ਇਸ ਨਾਰਮਲ ਵਿਵਸਥਾ ਵਿੱਚ ਚੱਲਦਿਆਂ ਚੱਲਦੇ ਵੀ ਤੇ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਨੇ ਨਾ, ਔਰ ਉਹਨਾਂ ਰੁਕਾਵਟਾਂ ਨੂੰ ਕਿਵੇਂ ਅਸੀਂ ਚੈੱਕ ਕਰਨਾ ਹੈ, ਕਿਵੇਂ ਸਮਝਣਾ ਆ ਕਿ ਕਿੱਥੇ ਕਿੱਥੇ ਕਮੀ ਹੋਈ। ਇਹ ਦੰਦਾਂ ਦੇ ਦੰਦ ਤਾਂ ਪੈਦਾ ਕਰਨੇ ਹੀ ਕਰਨੇ ਨੇ, ਨਵਾਂ ਪ੍ਰੋਡਕਸ਼ਨ ਤਾਂ ਕੁਦਰਤ ਨੇ ਜੋ ਕਰਨੀ ਹੀ ਕਰਨੀ ਹੈ, ਪਰ ਇਸ ਚੀਜ਼ ਦੀ ਪੂਰਤੀ ਵਾਸਤੇ ਜਿਹੜਾ ਨਵੇਂ ਘਰ ਬਣ ਗਏ ਆ, ਇਹ ਨਵੇਂ ਘਰ ਬਣ ਗਏ ਤੇ ਬਿਜਲੀ ਸਪਲਾਈ ਤਾਂ ਉਹਨਾਂ ਨੂੰ ਵੀ ਕਰਨੀ ਹੈ ਨਾ, ਇਸ ਨਵੀਂ ਬਿਜਲੀ ਨੂੰ ਸਪਲਾਈ ਕਰਨ ਵਾਸਤੇ ਅਸੀਂ ਸਪਲਾਈ ਕਿੱਥੋਂ ਲੈਣੀ ਹੈ, ਡਿਵੈਲਪਮੈਂਟ ਕਿਵੇਂ ਕਰਨੀ ਹੈ? ਸੋ ਇਸ ਤਰ੍ਹਾਂ ਕਰਕੇ ਗੰਦਾ ਨੂੰ ਬਣਾਉਣ ਵਾਸਤੇ ਸਾਨੂੰ ਕੈਲਸ਼ੀਅਮ ਦੀ ਲੋੜ ਸੀ, ਪੋਟਾਸ਼ੀਅਮ ਦੀ ਲੋੜ ਸੀ, ਕਿੱਥੋਂ ਪੂਰੀ ਕਰਾਂਗੇ? ਸੋ ਉਹਦੇ ਸੋਰਸ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਕਿ ਪਹਿਲਾ ਸੋਰਸ ਹੁੰਦਾ ਕਿ ਆਂਤੜੀਆਂ ਦੇ ਵਿੱਚੋਂ ਖੁਰਾਕ ਚੋਂ ਲੈ ਲਓ, ਕਿਉਂਕਿ ਸਭ ਤੋਂ ਵੱਡਾ ਸੋਰਸ ਸਾਡੇ ਕੋਲ ਜਿਹੜਾ ਖੁਰਾਕ ਜਾ ਰਹੀ ਹੈ, ਵੱਧ ਤੋਂ ਵੱਧ ਜਿਹੜਾ ਸਟੋਰ ਹਾਊਸ ਸਾਡਾ ਹੈ ਆਂਤੜੀਆਂ ਦੇ ਵਿੱਚੋਂ ਹੁੰਦਾ ਇਹਦਾ, ਤੇ ਜੇ ਆਂਤੜੀ ਵਿੱਚੋਂ ਜ਼ਿਆਦਾ ਕੈਲਸ਼ੀਅਮ ਵਗੈਰਾ ਦੰਦਾਂ ਨੂੰ ਬਣਾਉਣ ਲਈ ਲੈ ਲਿਆ ਗਿਆ ਤੇ ਅਲਟੀਮੇਟ ਬੱਚਿਆਂ ਨੂੰ ਟੱਟੀਆਂ ਲੱਗ ਜਾਂਦੀਆਂ ਨੇ, ਤੁਸੀਂ ਆਮ ਵੇਖਿਆ ਹੋਣਾ ਦੰਦੀਆਂ ਦੇ ਕੱਢਦਿਆਂ ਹੋਇਆ ਬੱਚਿਆਂ ਨੂੰ ਟੱਟੀਆਂ ਲੱਗਦੀਆਂ ਨੇ, ਉਹਦੀ ਵਿਵਸਥਾ ਉਹਦਾ ਕਾਰਨ ਪਿੱਛੇ ਇਹੀ ਹੁੰਦਾ। ਜਾਂ ਕਈ ਬੱਚੇ ਜਿਹੜੇ ਅੱਠਵੇਂ ਨੌਵੇਂ ਮਹੀਨੇ ਆਮ ਤੌਰ ਤੇ ਤੁਰਨ ਲੱਗ ਗਏ ਸੀਗੇ, ਜਾਂ ਕਈ ਬੱਚੇ ਜਿਹੜੇ ਨੇ ਉਹ ਟੇਬਲ ਨਾਲ ਖੜੇ ਹੋਣੇ ਸ਼ੁਰੂ ਹੋ ਗਏ ਸੀਗੇ, ਉਹ ਫਿਰ ਕਮਜ਼ੋਰ ਹੋ ਗਏ। ਜਿਹੜੇ ਇਸ ਗੱਲ ਦੇ ਇੰਡੀਕੇਟਰ ਨੇ ਕਿ ਭਾਈ ਦੰਦ ਬਣਾਉਣ ਵਾਸਤੇ ਕੁਦਰਤ ਨੂੰ ਕੈਲਸ਼ੀਅਮ ਦੀ ਜਿਹੜੀ ਲੋੜ ਸੀ ਉਹਨੇ ਹੱਡੀਆਂ ਚ ਲੈ ਕੇ ਪੂਰੀ ਕਰ ਲਈ ਤੇ ਹੱਡੀਆਂ ਫਿਰ ਵੀਕ ਹੋ ਗਈਆਂ, ਜਿਹਦੇ ਕਰਕੇ ਜਿਹੜਾ ਬੱਚਾ ਤੁਰਨ ਲੱਗ ਗਿਆ ਸੀਗਾ, ਜਿਹੜਾ ਬੱਚਾ ਖੜਾ ਹੋਣ ਲੱਗ ਗਿਆ ਸੀਗਾ, ਉਹ ਫਿਰ ਡਿੱਗਣ ਲੱਗ ਗਿਆ। ਸੋ ਇਹੋ ਜਿਹੀ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿਹੜੀਆਂ ਆਮ ਨਿਸ਼ਾਨੀਆਂ ਦੇ ਤੌਰ ਤੇ ਅਸੀਂ ਘਰਾਂ 'ਚ ਬੈਠੇ ਹੋਏ ਜਾਣ ਸਕਦੇ ਹਾਂ, ਘਰਾਂ 'ਚ ਬੈਠੇ ਹੋਏ ਸਾਨੂੰ ਪਤਾ ਲੱਗ ਸਕਦਾ ਇਹਦੇ ਪਿੱਛੇ ਕਹਾਣੀ ਕੀ ਹੋ ਰਹੀ ਹੈ। ਇਹ ਸਾਰੀ ਵਿਵਸਥਾ ਮੈਂ ਤੁਹਾਡੇ ਨਾਲ ਦੰਦਾਂ ਦੇ ਸਬੰਧ 'ਚ ਕੀਤੀ ਸੀ, ਨਾਲ ਇਹ ਵੀ ਗੱਲ ਕਹੀ ਸੀ ਐਕਸੈਪਸ਼ਨਲ ਕੇਸਾਂ ਦੇ ਵਿੱਚ ਕਈ ਇੱਕ ਬੱਚੇ ਐਸੇ ਪੈਦਾ ਹੁੰਦੇ ਨੇ ਜਿਹੜੇ ਦੋ ਜਾਂ ਤਿੰਨ ਦੰਦ ਮਾਂ ਦੇ ਪੇਟ ਵਿੱਚ ਹੀ ਪੈਦਾ ਕਰ ਲੈਂਦੇ, ਦੰਦਾਂ ਦੇ ਨਾਲ ਪੈਦਾ ਹੋਣ ਵਾਲੇ ਬੱਚੇ ਤੇ ਲੋਕ ਚਮਤਕਾਰੀ ਨੇ, ਚਮਤਕਾਰ ਤਾਂ ਆਟੋਮੈਟਿਕਲੀ ਹੋ ਗਿਆ ਕਿ ਸਮੇਂ ਤੋਂ ਪਹਿਲਾਂ ਜੇ ਕੋਈ ਚੀਜ਼ ਕਿਸੇ ਨੇ ਡਿਵੈਲਪਮੈਂਟ ਕਰ ਲਈ ਹੈ ਇਹ ਚਮਤਕਾਰ ਵਰਗੀ ਗੱਲ ਹੈ, ਪਰ ਪ੍ਰੋਸੈਸ ਉਹਦਾ ਸਾਰਾ ਉਹੀ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਕਈ ਵਾਰ ਬੱਚੇ ਦੰਦ ਲੈ ਕੇ ਆਉਂਦੇ ਨੇ, ਔਰ ਉਸ ਤੋਂ ਇਲਾਵਾ ਮੈਂ ਕਿਹਾ ਸੀ ਕਿ ਵਿਜ਼ਡਮ ਟੀਥ ਦਾ ਉੱਗਣਾ ਜਿਹੜਾ ਆ 24 ਤੋਂ 25 ਸਾਲ ਦੇ ਏਰੀਏ ਵਿੱਚ ਹੁੰਦਾ, ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਬਾਡੀ ਮਾਂ ਦੇ ਪੇਟ ਵਿੱਚ ਡਿਵੈਲਪ ਹੋ ਰਹੀ ਸੀ, ਮਾਂ ਦੇ ਪੇਟ ਚੋਂ ਬਾਹਰ ਆ ਕੇ ਵੀ ਅਜੇ ਪੂਰੀ ਡਿਵੈਲਪ ਨਹੀਂ ਹੋਈ, ਅਜੇ ਇਹਦੇ ਜੋ ਚੀਜ਼ ਬਣਨੀ ਸੀ, ਜੋ ਚੀਜ਼ ਡਿਵੈਲਪ ਹੋਣੀ ਸੀ ਅਜੇ ਹੋ ਰਹੀ ਹੈ। ਔਰ ਅਸੀਂ ਸਮਝਦੇ ਹਾਂ ਵੀ ਠੀਕ ਹੈ, ਅਗਰ ਹਾਰਟ ਦੰਦ ਜਿਹੜਾ ਹੋਗਾ ਆ ਤੇ ਹੁਣ ਸਰੀਰ ਪੂਰਾ ਹੋ ਗਿਆ, ਤਾਂ ਮੈਂ ਫਿਰ ਕਿਹਾ ਸੀਗਾ ਇੱਥੇ ਆ ਕੇ ਨਹੀਂ ਐਸਾ ਨਹੀਂ ਹੋਇਆ। ਜਦੋਂ 55-60 ਸਾਲ ਦੇ ਹੁੰਦੇ ਆ, ਆਹ ਮੈਂ ਜ਼ੀ ਫਾਇਰ ਸਟਰਨਮ ਦੀ ਤੁਹਾਡੇ ਨਾਲ ਗੱਲ ਕੀਤੀ ਸੀ, ਜਾਂ ਇਸ ਤੋਂ ਵੀ ਪਹਿਲਾਂ ਜੋੜਾਂ ਦੇ ਵਿੱਚ ਐਪੀਫਾਈਸਿਸ ਯੂਨੀਅਨ ਦੀ ਗੱਲ ਕੀਤੀ ਸੀ। ਕਈ ਲੋਕ ਛੁਪਾ ਲੈਂਦੇ ਨੇ ਨਾ, ਬੜਾ ਮਖੌਲ ਵਾਲੀ ਗੱਲ ਬਣੀ ਹੋਈ ਹੈ ਕਿ ਬੀਬੀ ਇੱਕ ਬੱਚੇ ਲੈ ਕੇ ਆਪਣੇ ਬੱਚਿਆਂ ਨੂੰ ਉਸਦੇ ਬੱਸ 'ਚ ਬੈਠ ਗਈ ਤੇ ਕੰਡਕਟਰ ਨੇ ਪੁੱਛਿਆ ਬੀਬੀ ਇਹਨਾਂ ਦੀ ਉਮਰ ਕਿੰਨੀ ਹੈ, ਤੇ ਉਹਨੇ ਉਮਰ ਉਹ ਦੱਸਣੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਟਿਕਟ ਨਾ ਲੈਣ ਵਾਲੇ ਵੀ ਉਸ ਤੋਂ ਹੇਠਾਂ। ਉਹ ਕਹਿੰਦਾ ਬੀਬੀ ਟਿਕਟ ਤਾਂ ਭਾਵੇਂ ਨਾ ਲੈ ਪਰ ਕਮ ਸੇ ਕਮ ਉਮਰ ਤਾਂ ਸਹੀ ਦੱਸ ਦੇ। ਪਰ ਇਹ ਤਾਂ ਇੱਕ ਵੇਹ ਦੀ ਗੱਲ ਸੀ ਨਾ, ਬਖਾਲ ਸੀ ਨਾ, ਪਰ ਮੈਡੀਕਲ ਸਾਇੰਸ ਵਾਲੇ ਤਾਂ ਹੁਣ ਇਹ ਦੱਸਦੇ ਨੇ ਕਿ ਭਾਈ ਅਸੀਂ ਤੁਹਾਨੂੰ ਭੁੱਲ ਗਿਆ ਹੋਵੇਗਾ ਕਿ ਕਿੰਨੇ ਸਾਲ ਦੇ ਤੁਸੀਂ ਹੈਗੇ ਹੋ, ਪਰ ਅਸੀਂ ਐਪੀਫਾਈਸਿਸ ਯੂਨੀਅਨ ਦੇਖ ਕੇ, ਅਸੀਂ ਸਰੀਰ ਦੀ ਡਿਵੈਲਪਮੈਂਟ ਦੇਖ ਕੇ, ਕਿਹੜੀ ਕਿਹੜੀ ਥਾਂ ਤੇ ਕਿਹੜੀ ਕਿਹੜੀ ਡਿਵੈਲਪਮੈਂਟ ਕਿਸ ਕਿਸ ਉਮਰ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਬੱਚਾ ਕਿੰਨੀ ਉਮਰ ਦਾ ਜਾਂ ਤੁਸੀਂ ਕਿੰਨੀ ਉਮਰ ਦੇ ਹੋ, ਛੁਪਾ ਨਹੀਂ ਸਕਦੇ ਤੁਸੀਂ। ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਕਿ ਉਹ ਤੁਸੀਂ ਨਹੀਂ ਜਾਣਦੇ, ਅਸੀਂ ਦੱਸ ਸਕਦੇ ਹਾਂ ਤੁਹਾਨੂੰ। ਔਰ ਇਹੀ ਗੱਲ ਦੱਸਦੇ ਹੋਇਆ ਮੈਂ ਇੱਕ ਵਾਰ ਤੁਹਾਡੇ ਨਾਲ ਇਹ ਵੀ ਗੱਲ ਕਰੀ ਸੀ ਕਿ ਕਈ ਬੀਬੀਆਂ ਵਿਚਾਰੀਆਂ ਪ੍ਰੈਗਨੈਂਸੀ ਦੇ ਦੌਰਾਨ ਮਹੀਨਾ ਭੁੱਲ ਜਾਂਦੀਆਂ ਨੇ ਵੀ ਪਤਾ ਨੀ ਮੈਨੂੰ ਕਿੰਨੇ ਮਹੀਨੇ, ਮੇਰਾ ਜੀ ਕਦੋਂ ਹੋਇਆ ਸੀਗਾ ਜਦੋਂ ਫਲਾਣਾ ਤਰੀਕ ਹੋਇਆ ਸੀ ਉਦੋਂ ਮੈਨੂੰ ਮੈਂਸਲ ਆਇਆ ਸੀ ਜੀ, ਉਦੋਂ ਆਖਰੀ ਵਾਰ ਮੈਂਸਲ ਹੋਏ, ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਮਹੀਨੇ ਕਿੰਨੇ ਹੋ ਗਏ ਆ। ਪਰ ਅਸੀਂ ਲੋਕ ਡਾਕਟਰ ਲੋਕ ਜਿਹੜੇ ਇਸ ਪੇਸ਼ੇ ਦੇ ਨਾਲ ਸੰਬੰਧਿਤ ਆ, ਜਿਹੜੇ ਇਸ ਪੇਸ਼ੇ ਨੂੰ ਆਪਣਾ ਜੀਵਨ ਬਣਾ ਕੇ ਚੱਲਦੇ ਆ ਨਾ, ਅਸੀਂ ਹੱਥ ਲਗਾ ਕੇ ਦੱਸ ਸਕਦੇ ਹਾਂ ਕਿ ਬੀਬੀ ਤੇਰੇ ਇੰਨੇ ਮਹੀਨੇ ਚੱਲਦੇ ਨੇ, ਤੇਰੀ ਪ੍ਰੈਗਨੈਂਸੀ ਦਾ ਇੰਨਾ ਸਮਾਂ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਟੈਕਨੀਕਸ ਦੀਆਂ ਸਨ, ਇਹ ਸਾਰੀਆਂ ਗੱਲਾਂ ਉਸ ਚੀਜ਼ ਨੂੰ ਸਟੱਡੀ ਕਰਦੇ ਆ ਕਿ ਕੁਦਰਤ ਦੇ ਨਿਯਮ ਦੇ ਵਿੱਚ ਕਿਵੇਂ ਕਿਵੇਂ ਕੀ ਵਾਪਰਦਾ ਆਇਆ ਤੇ ਕਦੋਂ ਕਦੋਂ ਵਾਪਰਦਾ ਆਇਆ, ਉਹਨਾਂ ਚੀਜ਼ਾਂ ਦੀ ਸਟੱਡੀ ਹੀ ਤਾਂ ਸੀ ਨਾ ਜਿਹੜੀ ਅਸੀਂ ਅੱਜ ਕੱਲ ਮੈਡੀਕਲ ਸਾਇੰਸ ਨੇ ਜਾਣ ਲਈ। ਔਰ ਉਹਦੇ ਮੁਤਾਬਕ ਅਸੀਂ ਜੋਤਸ਼ੀ ਨਹੀਂ ਹਾਂ, ਡਾਕਟਰ ਜੋਤਸ਼ੀ ਨਹੀਂ ਹੁੰਦਾ, ਡਾਕਟਰ ਸਿਧਾਂਤ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਟੈਕਨੀਕਲੀ ਉਹਦੇ ਸਾਹਮਣੇ ਆਉਂਦੀਆਂ, ਕਿਉਂਕਿ ਜੋਤਸ਼ੀਆਂ ਨੇ ਤਾਂ ਤੁਹਾਨੂੰ ਜੋ ਦੱਸਣਾ ਆ ਉਹ ਇੱਕ ਹਾਈਪੋਥੈਸਿਸ ਆ, ਗੈਸ ਵਰਤਿਆ, ਗੈਸ ਠੀਕ ਵੀ ਹੋ ਸਕਦਾ ਗਲਤ ਵੀ ਹੋ ਸਕਦਾ, ਪਰ ਜੇ ਤੁਸੀਂ 2 ਤੇ 2 4 ਕਰਦੇ ਹੋ ਤੇ ਗਲਤ ਤਾਂ ਨਹੀਂ ਨਾ ਹੋਏਗਾ। ਤੁਸੀਂ ਪਹਿਲਾਂ 2 ਲਕੀਰਾਂ ਮਾਰੀਆਂ ਫਿਰ 2 ਲਕੀਰਾਂ ਮਾਰੀਆਂ ਫਿਰ 4 ਨੂੰ ਗਿਣਤੀ ਕੀਤੀ, 4 ਇਹ ਨਹੀਂ ਗਲਤ ਹੋ ਸਕਦਾ ਨਾ। ਇਸੇ ਤਰ੍ਹਾਂ ਹੀ ਜੋ ਅਸਾਂ ਲੋਕਾਂ ਨੇ ਦੱਸਣਾ, ਜੋ ਟੈਕਨੀਕਲੀ ਜੱਜ ਕਰਕੇ ਵੇਖ ਕੇ ਦੱਸਣਾ ਹੈਗਾ ਉਹ ਐਗਜੈਕਟ ਹੋਣਾ, ਤੁਹਾਨੂੰ ਭੁੱਲ ਸਕਦਾ, ਡਾਕਟਰ ਨੂੰ ਉਹਦੇ ਵਿੱਚ ਨਹੀਂ ਭੁੱਲ ਸਕਦਾ। ਦੱਸ ਸਕਦੇ ਹਾਂ ਅਸੀਂ ਵੀ ਇਹ ਪ੍ਰੈਗਨੈਂਸੀ ਕਿੰਨੇ ਸਮੇਂ ਦੀ ਹੋਗੀ, ਕਿੰਨਾ ਸਮਾਂ ਇਸ ਗੱਲ ਨੂੰ ਹੋ ਗਿਆ, ਬਹੁਤ ਸਾਰੇ ਭੁਲੇਖੇ, ਬਹੁਤ ਸਾਰੀਆਂ ਮਜ਼ਾਕੀਆਂ ਗੱਲਾਂ ਵੀ ਇਸ ਸੰਬੰਧ ਵਿੱਚ ਬਣੀਆਂ ਹੋਈਆਂ ਕਹਿੰਦੇ। ਖੈਰ ਇਹ ਡਿਟੇਲ ਜਦੋਂ ਆਪਾਂ ਲੈਕਚਰ ਕਰਦੇ ਸਮੇਂ ਉਦੋਂ ਦੱਸ ਰਿਹਾ ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੱਚਾ ਜਦ ਪੈਦਾ ਹੋਇਆ ਤੇ ਉਹਨੂੰ 1 ਸਾਲ ਤੱਕ ਉਹਦੇ ਉੱਤੇ ਲੇਬਲ ਰਹਿੰਦਾ ਨਿਊ ਬੋਰਨ, ਔਰ ਇਸ ਨਿਊ ਬੋਰਨ ਦੀਆਂ ਤਰਾਸਦੀਆਂ ਦੀ ਮੈਂ ਗੱਲ ਕੀਤੀ ਸੀ, ਜਿਹਦੇ ਚ ਮੈਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ ਭਾਈ ਵੈਕਸੀਨੇਸ਼ਨ ਅਸੀਂ ਡਿਵੈਲਪ ਕੀਤੇ ਉਦੋਂ ਪਹਿਲਾਂ 30% ਤੱਕ ਬੱਚੇ ਆਪਣੇ ਆਪ ਮਰ ਜਾਂਦੇ ਸੀ ਕਿਸੇ ਨਾ ਕਿਸੇ ਬਿਮਾਰੀ ਦੇ ਕਾਰਨ, ਸਾਨੂੰ ਪਤਾ ਹੀ ਨਹੀਂ ਸੀ ਹੁੰਦਾ। ਅਸੀਂ ਉਹਨਾਂ ਬਿਮਾਰੀਆਂ ਨੂੰ ਲੱਭਣਾ ਸ਼ੁਰੂ ਕੀਤਾ, ਮੈਡੀਕਲ ਸਾਇੰਸ ਨੇ ਇੰਨੀ ਡਿਵੈਲਪਮੈਂਟ ਕਰ ਲਈ ਕਿ ਹੁਣ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਜਾਨਲੇਵਾ ਹੁੰਦੀਆਂ ਸੀ 1 ਸਾਲ ਦੀ ਉਮਰ ਦੇ ਵਿੱਚ ਜਾਂ 1.5 ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸੀ, ਔਰ ਫਿਰ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਸੀਗੇ ਉਹ ਆਮ ਤੌਰ ਤੇ ਡੈਥ ਹੋ ਜਾਂਦੇ ਸੀ। ਕੀ ਕਾਰਨ ਸੀ ਉਹਨਾਂ ਸਬੰਧਾਂ ਨੂੰ, ਅਸੀਂ ਉਹਨਾਂ ਨੂੰ ਮੈਡੀਕਲ ਸਾਇੰਸ ਨੇ ਜਾਣਿਆ ਔਰ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਸੀਗਾ ਕਿ 1 ਸਾਲ ਦੀ ਉਮਰ ਦੇ ਵਿੱਚ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਕਿਹੜੇ ਕਾਰਨ ਐਸੇ ਹੋ ਸਕਦੇ ਨੇ ਜਿਹੜੇ ਉਸ ਤੋਂ ਬਾਅਦ 5 ਸਾਲ ਦੀ ਉਮਰ ਤੱਕ ਜਾਂਦਿਆਂ ਬੱਚਿਆਂ ਦੀ ਆਟੋਮੈਟਿਕ ਡੈਥ ਹੋ ਜਾਂਦੀ ਹੈ। ਆਮ ਤੌਰ ਤੇ ਅਸੀਂ ਇਹ ਸਮਝਦੇ ਹਾਂ ਵੀ ਕੋਈ ਵਬਾਹ ਹੈ ਕੋਈ ਇਸ ਤਰ੍ਹਾਂ ਦੀ ਗੱਲ, ਬਹੁਤ ਸਾਰੇ ਲੋਕ ਝਾੜੇ ਚ ਵੀ ਤੇ ਇਧਰ ਉਧਰ ਸਾਰੇ ਪਰ ਜਾਣਾ ਸ਼ੁਰੂ ਕਰ ਦਿੰਦੇ ਨੇ, ਪਰ ਮੈਡੀਕਲ ਸਾਇੰਸ ਨੇ ਉਹਨਾਂ ਉਸ ਹਾਈਪੋਥੀਸਿਸ ਨੂੰ, ਉਹ ਜਿਹਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਸਿਰਫ ਗੱਲ ਹੈਗੀ ਹੈ ਵੀ ਮੈਂ ਕਹਿ ਰਿਹਾ ਤੇ ਇਸ ਕਰਕੇ ਹੋ ਗਿਆ ਹੁਣ, ਤੇ ਜੇ ਸਾਡੇ ਕੋਲ ਹੋਰ ਕੋਈ ਵਿਵਸਥਾ ਨਹੀਂ ਹੁੰਦੀ, ਜਿਹੜਾ ਬਿਆਨ ਕਿਸੇ ਨੇ ਦੇ ਦਿੱਤਾ ਉਨੀ ਦੇਰ ਤੱਕ ਉਹ ਹੀ ਸੱਚ ਆ, ਜਦ ਤੱਕ ਉਹਦੇ ਉਲਟ ਕੋਈ ਗੱਲ ਨਹੀਂ ਹੁੰਦੀ। ਹੁਣ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਨਾ, ਆਦਾ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਹੁਣ ਠੀਕ ਆ, ਜਦੋਂ ਤੱਕ ਕੋਈ ਹੋਰ ਬੰਦਾ ਆ ਕੇ ਇਸ ਗੱਲ ਨੂੰ ਗਲਤ ਨਹੀਂ ਕਰਦਾ ਉਦੋਂ ਤੱਕ ਇਹੀ ਸੱਚ, ਇਹੀ ਆਖਰੀ ਸੱਚ ਆ, ਕਿਉਂਕਿ ਹੋਰ ਕੋਈ ਵਿਵਸਥਾ ਨਹੀਂ ਅਜੇ ਤੱਕ, 1 ਸਾਲ ਹੋ ਗਏ ਨੇ ਅਜੇ ਤੱਕ ਤਾਂ ਕੋਈ ਹੋਰ ਲੱਭਿਆ ਨਹੀਂ ਗਾ ਕਿ ਰੱਬ ਦੇ ਬਾਰੇ ਹੋਰ ਪਰਿਭਾਸ਼ਾ ਦੇ ਸਕਦਾ ਹੋਵੇ ਜਾਂ ਹੋਰ ਕੁਛ ਕਰ ਸਕਦਾ ਹੋਵੇ। ਤੇ ਇਸੇ ਤਰ੍ਹਾਂ ਜਾਂ ਮੈਡੀਕਲ ਸਾਇੰਸ ਦੀ ਗੱਲ ਵੀ ਹੈਗੀ ਆ, ਹੁਣ ਅਸੀਂ ਬਹੁਤ ਸਾਰੀਆਂ ਇਹੋ ਜਿਹੀਆਂ ਮਿਥਾਂ ਜਿਹੜੀਆਂ ਚੱਲਦੀਆਂ ਸੀ, ਮਿਥਾਂ ਮੀਨਸ ਹਾਈਪੋਥੀਸਿਸ, ਮੀਨਸ ਜਿਹਦੇ ਪਿੱਛੇ ਕੋਈ ਤਰਕ ਹੈ ਨਹੀਂ, ਪਰ ਅਸੀਂ ਮੰਨੀ ਜਾ ਰਹੇ ਉਹਨਾਂ ਨੂੰ, ਹਾਂਜੀ, ਔਰ ਹੁਣ ਅਸੀਂ ਉਹਨਾਂ ਦਾ ਤਰਕ ਲੱਭ ਰਹੇ ਹਾਂ, ਹੁਣ ਅਸੀਂ ਉਹਨਾਂ ਦਾ ਐਕਸਪਲੇਨੇਸ਼ਨ ਦੇਣ ਯੋਗ ਹੋ ਗਏ ਹਾਂ ਕਿ ਇਹ ਗੱਲ ਕਿਉਂ ਹੁੰਦੀ ਤੇ ਕਿਸ ਤਰ੍ਹਾਂ ਹੁੰਦੀ। ਬਹੁਤ ਸਾਰੀਆਂ ਮਿਥਾਂ ਨੂੰ ਕੱਟਿਆ ਵੀ ਗਿਆ ਇਸ ਗੱਲ ਦੇ ਨਾਲ ਕਿ ਨਹੀਂ ਇਹਦੇ ਪਿੱਛੇ ਕੋਈ ਸੱਚਾਈ ਨਹੀਂ ਹੈਗੀ, ਇਹ ਗਲਤ ਹੈਗੀ ਗੱਲ, ਔਰ ਅਸੀਂ ਉਹਨਾਂ ਨੂੰ ਕੱਟਦੇ ਵੀ ਆਏ। ਸਮਾਜ ਚ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਚੱਲਦੀਆਂ ਨੇ ਜਿਹੜੀ ਮਿਥਾਂ ਦੇ ਤੌਰ ਤੇ ਚੱਲਦੀਆਂ ਨੇ, ਵਹਿਮਾਂ ਭਰਮਾਂ ਦੇ ਤੌਰ ਤੇ ਚੱਲਦੀਆਂ ਨੇ ਪਿੱਛੇ ਤਰ੍ਹਾਂ, ਤੇ ਇਸੇ ਤਰ੍ਹਾਂ ਹੀ ਆ ਜਿਹੜੇ ਕੱਚੀ ਲੋਕ ਨੇ ਨਾ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਦੱਸਦੇ ਨੇ ਤੁਹਾਨੂੰ ਵੀ ਭਾਈ ਇਹੋ ਜਿਹੀਆਂ ਗੱਲਾਂ, ਇਹਨਾਂ ਦੇ ਮਗਰ ਨਾ ਲੱਗੋ, ਇਹਨਾਂ ਦੇ ਪਿੱਛੇ ਕੋਈ ਤਰਕ ਨਹੀਂ ਹੈਗਾ, ਕੋਈ ਸੱਚਾਈ ਨਹੀਂ ਹੈਗੀ। ਸੋ ਖੈਰ ਅਸੀਂ ਮੈਡੀਕਲ ਸਾਇੰਸ ਨਾਲ ਸੰਬੰਧਿਤ ਚੱਲਦੇ ਹੋਇਆ 1 ਸਾਲ ਤੱਕ ਇਸ ਬੱਚੇ ਦਾ ਨਾਂ ਰੱਖਿਆ ਸੀਗਾ ਇਹ ਨਿਊ ਬੋਰਨ, ਤੇ ਨਿਊ ਬੋਰਨ ਤੋਂ ਬਾਅਦ ਫਿਰ ਅਸੀਂ ਇਸ ਦੀ ਗਰੁੱਪਿੰਗ ਕਰ ਦਿੱਤੀ ਸੀ ਜਿਹਨੂੰ ਅਸੀਂ ਕਿਹਾ ਸੀਗਾ ਟੋਡਲਰ, ਔਰ ਟੋਡਲਰ ਦੀ ਵਿਵਸਥਾ ਸੀ 1 ਸਾਲ ਤੋਂ 5 ਸਾਲ ਤੱਕ, 1 ਸਾਲ ਤੋਂ 5 ਸਾਲ ਤੱਕ ਬਹੁਤ ਸਾਰੀਆਂ ਮੁਸੀਬਤਾਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਸੀਗੀਆਂ ਉਹ ਹਜੇ ਕੰਟੀਨਿਊ ਰਹਿੰਦੀਆਂ, ਕਿਉਂਕਿ ਅਸੀਂ ਸਮਝਦੇ ਹਾਂ ਨਾ ਕਿ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਉਹ ਅਸੀਂ 14 ਸਾਲ ਦੀ ਉਮਰ ਤੱਕ ਚਾਲੂ ਰੱਖਿਆ, ਇਸ ਕਰਕੇ ਰੱਖਿਆ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨਵੇਂ ਜੰਮੇ ਬੱਚੇ ਨੂੰ ਵੀ ਹੋ ਸਕਦੀਆਂ ਨੇ, ਔਰ 14 ਸਾਲ ਦੀ ਉਮਰ ਤੱਕ ਵੀ ਐਸੀ ਸੰਭਾਵਨਾ ਹੋ ਸਕਦੀ ਹੈ ਕਿ ਉਸੇ ਬਿਮਾਰੀ ਦੇ ਕਰਕੇ ਬੱਚਿਆਂ ਦੀਆਂ ਮੌਤਾਂ ਹੁੰਦੀਆਂ ਹੋਣ, ਕਿਉਂਕਿ 1 ਤੋਂ 5 ਸਾਲ ਦੀ ਉਮਰ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀਆਂ ਅਜਾਣੇ ਵਿੱਚ ਹੀ ਮੌਤਾਂ ਹੋ ਜਾਂਦੀਆਂ ਸੀ ਜਿਹਦਾ ਪਤਾ ਨਹੀਂ ਸੀ ਲੱਗਦਾ ਕਿ ਕੀ ਹੁੰਦਾ, ਪਰ ਅੱਜ ਮੈਡੀਕਲ ਸਾਇੰਸ ਜਾਣਦੀ ਹੈ ਨਾ ਇਸ ਗੱਲ ਨੂੰ, ਇਸੇ ਕਰਕੇ ਉਹਦੀਆਂ ਵਿਵਸਥਾਵਾਂ ਬਣੀਆਂ, ਵੈਕਸੀਨੇਸ਼ਨ ਨੇ ਬਹੁਤ ਸਾਰਾ ਜਿਹੜਾ ਮਸਲਾ ਸਾਰਾ ਹੱਲ ਕਰ ਦਿੱਤਾ, ਪਰ ਅਜੇ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਕਰਕੇ ਅਚਨਚੇਤ ਬੱਚਿਆਂ ਦੀ ਡੈਥ ਹੋ ਜਾਂਦੀ ਹੈ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜੈਨੇਟਿਕ ਦੇ ਨਾਲ ਸੰਬੰਧਿਤ ਹੈਗੀਆਂ ਨੇ, ਔਰ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਦੋਂ ਕਰਦਾ ਆਇਆ ਹਾਂ ਕਿ ਭਾਈ ਕਿਹੜੇ ਕਿਹੜੇ ਕਾਰਨ ਨੇ ਜੈਨੇਟਿਕਸ ਦੇ, ਜਿਹਦੇ ਕਰਕੇ ਐਸਾ ਕੁਝ ਹੋ ਸਕਦਾ ਹੈਗਾ, ਔਰ ਉਸ ਜੈਨੇਟਿਕ ਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਭਾਈ ਲੋਕ ਕਹਿੰਦੇ ਨੇ ਚੰਗਾ ਜੀ ਫਲਾਣੇ ਪ੍ਰੈਗਨੈਂਸੀ ਹੋ ਗਈ ਹੈ ਤੇ ਹੁਣ ਫਲਾਣੇ ਸਾਧ ਫਲਾਣੇ ਬੰਦੇ ਕੋਲ ਜਾਓ ਜੀ, ਉਥੋਂ ਤਵੀਤ ਲੈ ਕੇ ਆਓ ਜੀ, ਉਥੋਂ ਰੱਖ ਲੈ ਕੇ ਆਓ ਜੀ, ਫਿਰ ਮੁੰਡਾ ਜੰਮੇਗਾ, ਆ ਕਰਕੇ ਆਓ ਜੀ ਫਿਰ ਮੁੰਡਾ ਜੰਮੇਗਾ, ਤੇ ਮੈਂ ਤੁਹਾਨੂੰ ਉਹਨਾਂ ਮਿਥਾਂ ਨੂੰ ਤੋੜਦੇ ਹੋਇਆ ਦੱਸਿਆ ਸੀ ਕਿ ਕਿਵੇਂ ਕਿਵੇਂ ਸਪਰਮ ਕਿਵੇਂ ਕਿਵੇਂ ਓਵਮ ਆਪਸ ਮਿਲਦੇ ਨੇ ਤੇ ਫਿਰ ਉਹਨਾਂ ਦੀ ਕਿਹੜੀ ਕਿਹੜੀ ਚੀਜ਼ ਉਸ ਜੀਨਸ ਦੇ ਮੁਤਾਬਕ ਕਿਹੜੀ ਕਿਹੜੀ ਚੀਜ਼ ਮਿਲਦੀ ਹੈਗੀ ਆ, ਕਿੰਨੇ ਕ੍ਰੋਮੋਸੋਮਸ ਨੇ, 23 ਪੇਰ ਕ੍ਰੋਮੋਸੋਮ, ਉਹਨਾਂ ਦੇ ਵਿੱਚ ਕਿਹੜੀ ਕਿਹੜੀ ਵਿਵਸਥਾ ਹੈ ਜਿਹੜੀ ਮੁੰਡਾ ਜਾਂ ਕੁੜੀ ਪੈਦਾ ਕਰਨ ਦੇ ਕਾਬਲ ਹੁੰਦੀ ਹੈ, ਕਿ ਜਿੱਦਣ ਮਿਲਾਪ ਹੋਇਆ ਗੱਲ ਤਾਂ ਉੱਥੇ ਹੋ ਗਈ ਨਾ। ਪਹਿਲੀ ਮੈਂ ਇਹ ਗੱਲ ਕਹੀ ਸੀ ਕਿ ਉਹ ਸਵੇਰੇ ਹੋ ਗਈ, ਉਸ ਤੋਂ ਬਾਅਦ ਫਿਰ ਮੈਂ ਚਲਦੇ ਚਲਦੇ ਜਿਵੇਂ ਜਿਵੇਂ ਸਾਡੀ ਸਟੱਡੀ ਹੁੰਦੀ ਗਈ ਉਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਈ ਅੱਜ ਕੱਲ ਅਸੀਂ ਇੰਨੇ ਟੈਕਨੀਕਲ ਹੋ ਗਏ ਹਾਂ ਕਿ ਅਸੀਂ ਜਿਵੇਂ ਹਫ਼ਤੇ ਕਹਿੰਦੇ ਹਾਂ ਅਲਟਰਾਸਾਊਂਡ ਕਰਵਾਓ, ਹਾਲਾਂਕਿ ਲੋਕ ਪਹਿਲਾਂ ਵੀ ਕਰਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਜਦੋਂ ਤੱਕ ਅਬੋਰਸ਼ਨ ਦਾ ਪ੍ਰੋਸੈਸ ਜਿਹੜਾ ਉਹ ਕੰਪਲੀਕੇਟਡ ਹੋਇਆ ਨਾ, ਕੁਝ ਕਹਿੰਦੇ ਨੇ ਅਬੋਰਸ਼ਨ ਕਰਵਾਉਣ ਦੇ ਹੱਕ ਹੋਣਾ ਚਾਹੀਦਾ, ਕੁਝ ਕਹਿੰਦੇ ਨੇ ਅਬੋਰਸ਼ਨ ਨਹੀਂ ਹੋਣਾ ਚਾਹੀਦਾ, ਮੁਸਲਮਾਨਾਂ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ, ਲੇਕਿਨ ਹਾਂ ਉਸ ਵਿਵਸਥਾ ਦੇ ਮੁਤਾਬਕ ਇਹ ਬੜੀ ਕੰਪਲੀਕੇਸ਼ਨ ਗੱਲ ਹੋਈ ਹੋਈ ਹੈ, ਤੇ ਪਹਿਲਾਂ ਲੋਕ ਪਹਿਲਾਂ ਵੀ ਅਲਟਰਾਸਾਊਂਡ ਕਰਵਾ ਲੈਂਦੇ ਸੀ, ਜਿਹੜੇ ਸਮਝਦੇ ਵੀ ਸਾਡੇ ਤੇ ਕੁੜੀਆਂ ਕੁੜੀਆਂ ਨੇ ਮੁੰਡਾ ਚਾਹੁੰਦੇ ਆ ਜੀ ਔਰ ਉਹ ਪਹਿਲਾਂ ਵੀ ਕਰਵਾ ਲੈਂਦੇ ਜੇ ਨਹੀਂ ਤੇ ਅਬਾਰਸ਼ਨ ਕਰਵਾਈ ਪਰ ਆਮ ਤੌਰ ਤੇ ਕੀ ਸੀਗਾ ਕਿ ਅਸੀਂ 20 ਹਫ਼ਤੇ ਅਲਟਰਾਸਾਊਂਡ ਕਰਾਉਂਦੇ ਹਾਂ ਔਰ ਅਲਟਰਾਸਾਊਂਡ ਬੇਸਿਕਲੀ ਕੀ ਆ ਜਿਹੜੇ ਡੈਫੀਸ਼ੈਂਸੀ ਰਹਿ ਗਈਆਂ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਬਿਮਾਰ ਸਰੀਰ ਰਹਿ ਗਿਆ ਜਿਹੜਾ ਡਿਵੈਲਪ ਨਾਰਮਲ ਨਹੀਂ ਹੋ ਰਿਹਾ ਉਹਨੂੰ ਜਾਣਨ ਵਾਸਤੇ ਸੀ ਡਾਇਗਨੋਸਟਿਕ ਪੁਆਇੰਟ ਆਫ ਵਿਊ ਤੋਂ ਸੀਗਾ ਸਾਡਾ ਪਰ ਅਸੀਂ ਉਹਨੂੰ ਚੈੱਕ ਕਰਦੇ ਤੋਂ ਕਰਵਾ ਕਰਦੇ ਤੋਂ ਰਹੇ ਹਾਂ ਪਹਿਲਾਂ ਜਾਣਨ ਵਾਸਤੇ ਕਰਵਾ ਰਹੇ ਹਾਂ ਔਰ ਇਸੇ ਕਰਕੇ ਜਿਹੜਾ ਹੋ ਰਿਹਾ ਹੈ ਹੋਮੀਸਾਈਡ ਲੜਕੀਆਂ ਦਾ ਉਹ ਬਹੁਤ ਜ਼ਿਆਦਾ ਪੇਟ ਦੇ ਵਿੱਚ ਬਹੁਤ ਜ਼ਿਆਦਾ ਲੜਕੀਆਂ ਨੂੰ ਮਾਰਿਆ ਜਾ ਰਿਹਾ ਹੈ ਅਬੋਰਸ਼ਨ ਕਰਵਾਏ ਜਾ ਰਹੇ ਨੇ ਐਸਾ ਕੁਛ ਕੀਤਾ ਜਾ ਰਿਹਾ ਇਹ ਇਸ ਵਿਵਸਥਾ ਕਰਕੇ ਗਵਰਨਮੈਂਟ ਕਾਨੂੰਨ ਤੇ ਬਣਾਉਂਦੀ ਰਹਿੰਦੀ ਵੀ ਤੋੜ ਦਿਓ ਇਸ ਨੂੰ ਇਹ ਬੰਦ ਕਰ ਦਿਓ ਜੀ ਐਸਾ ਕਰ ਦਿਓ ਜੀ ਪਰ ਫਿਰ ਵੀ ਇਹ ਜਿਹੜੀ ਟੈਕਨੀਕਲ ਨੌਲੇਜ ਹੈ ਜਿਹੜੀ ਇਸ ਕਰਕੇ ਡਿਵੈਲਪ ਕੀਤੀ ਗਈ ਕਿ ਇਹਨੂੰ ਕੋਈ ਬਿਮਾਰੀਆਂ ਤਾਂ ਨਹੀਂ ਉਹ ਜਾਣਿਆ ਜਾਵੇ ਉਹਦਾ ਮਿਸ ਯੂਜ਼ ਹੋ ਰਿਹਾ ਲੜਕੇ ਤੇ ਲੜਕੀ ਦਾ ਸੈਕਸ ਜਾਣਨ ਵਾਸਤੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਹੈ ਇਹ ਡਾਇਗਨੋਸਟਿਕ ਹੀ ਸੋ ਖੈਰ ਉਸ ਤੋਂ ਬਾਅਦ ਤਰਾਸਰੀ ਦੀ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਕਿ ਅਸੀਂ ਇਸ ਏਜ ਵਿਚ ਆ ਕੇ 20 ਹਫ਼ਤੇ ਵੇਖਿਆ ਤੇ ਡਾਕਟਰ ਨੇ ਸਾਨੂੰ ਕਹਿਤਾ ਵੀ ਤੇਰੇ ਪੇਟ ਵਿਚ ਭਾਈ ਬੇਟਾ ਜਿਹੜਾ ਪਾਲ ਰਿਹਾ ਬੱਚਾ ਮੁੰਡਾ ਆ ਤੇ ਜਦੋਂ ਜੰਮਿਆ 40 ਹਫ਼ਤਿਆਂ ਬਾਅਦ ਤੇ ਡਾਕਟਰ ਨੇ ਕੁੜੀ ਫੜਾ ਦਿੱਤੀ ਹਾਂਜੀ ਇਹ ਤਾਂ ਭਾਈ ਤੁਸੀਂ ਸਾਡੇ ਨਾਲ ਧੋਖਾ ਕੀਤਾ ਬਹੁਤ ਸਾਰੇ ਕੇਸ ਹੁੰਦੇ ਰਹੇ ਦਿਸ ਮੰਥ ਕਿ ਨਾ ਸਾਡਾ ਬੱਚਾ ਮਿਕਸ ਅਪ ਕਰ ਦਿੱਤਾ ਕਿਸੇ ਨੇ ਬਦਲ ਦਿੱਤਾ ਤੁਸੀਂ ਪੈਸੇ ਲਾਏ ਹੋਣੇ ਜਾਂ ਕੁਝ ਬਹੁਤ ਕੁਝ ਐਸਾ ਹੁੰਦਾ ਰਿਹਾ ਕੇਸ ਹੁੰਦੇ ਰਹੇ ਪਰ ਅੱਜ ਜਦੋਂ ਜਿਵੇਂ ਮੈਡੀਕਲ ਸਾਇੰਸ ਨੇ ਟੈਕਨਾਲੋਜੀ ਨੇ ਡਿਵੈਲਪ ਕੀਤਾ ਅਸੀਂ DNA ਤੱਕ ਪਹੁੰਚ ਗਏ ਔਰ DNA ਇੱਕ ਐਸੀ ਵਿਵਸਥਾ ਹੈਗੀ ਹੈ ਜਿਹੜੀ ਇਹ ਪਿੰਨ ਪੁਆਇੰਟ ਕਰ ਸਕਦੀ ਹੈ ਕਿ ਫਲਾਣਾ ਫਲਾਣਾ ਬੰਦਾ ਇਹਦਾ ਬਾਪ ਨਹੀਂ ਹੋ ਸਕਦਾ ਇੱਥੇ ਹਜੇ ਵੀ ਇੱਕ ਪੁਆਇੰਟ ਸਾਡਾ ਰਹਿ ਗਿਆ ਕਿ ਨਹੀਂ ਕਿ ਇਹ ਫਲਾਣਾ ਬੰਦਾ ਦਾ ਬਾਪ ਹੈ ਕਿ ਨਹੀਂ ਹੈ ਹਜੇ ਵੀ ਅਸੀਂ ਇਸ ਗੱਲ ਦੀ ਖੋਜ ਕਰ ਰਹੇ ਹਾਂ ਪਰ ਇਹ ਅਸੀਂ ਕਹਿਣ ਯੋਗ ਹੋ ਗਏ ਹਾਂ ਕਿ ਜਿੰਨੇ ਵੀ ਕੁਐਸਚਨ ਚ ਬੰਦੇ ਹੈਗੇ ਨੇ ਪੈਟਰਨਿਟੀ ਦਾ ਜਿਹੜਾ ਕੁਐਸਚਨ ਹੈ ਮੈਡੀਕਲ ਲੀਗਲ ਕੁਐਸਚਨ ਹੈ ਕੋਰਟਾਂ ਦੇ ਵਿੱਚ ਬਹੁਤ ਸਾਰੇ ਕੇਸਿਸ ਹੁੰਦੇ ਨੇ ਸਾਡੇ ਦੇਸ਼ ਚ ਅਜੇ ਥੋੜਾ ਜਿਹਾ ਬਚਾਅ ਹੈਗਾ ਆ ਜਿੱਥੇ ਮਲਟੀ ਸੈਕਸੁਅਲ ਪਾਰਟਨਰ ਨਹੀਂ ਹਨ ਇੱਥੇ ਦੇ ਮਲਟੀ ਸੈਕਸੁਅਲ ਪਾਰਟਨਰ ਹੈ ਇਸ ਕਰਕੇ ਪੈਟਰਨਿਟੀ ਦਾ ਸਵਾਲ ਬਹੁਤ ਜ਼ਿਆਦਾ ਪੈਦਾ ਹੁੰਦਾ ਵੀ ਇਸ ਬੱਚੇ ਦਾ ਬਾਪ ਕਿਹੜਾ ਹੈਗਾ ਤਾਂ ਉਸ ਦੇ ਵਾਸਤੇ ਇੰਨੇ ਕਾਮਯਾਬ DNA ਦੇ ਵਿੱਚ ਹੋ ਗਏ ਅਸੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਫਲਾਣਾ ਫਲਾਣਾ ਫਲਾਣਾ ਫਲਾਣਾ ਬੰਦਾ ਜਿੰਨੇ ਵੀ ਕੁਐਸਚਨ ਦੇ ਬੰਦੇ ਹੈਗੇ ਨੇ ਇਹ ਇਹਦੇ ਬਾਪ ਨਹੀਂ ਹੈਗੇ ਪਰ ਜਿਹੜੇ ਹੈਗੇ ਨੇ ਇਹਨੇ ਕੁਐਸਚਨ ਇਹਦਾ ਮਤਲਬ ਉਹਨਾਂ ਚੋਂ ਕੋਈ ਬਾਪ ਹੈਗਾ ਤੇ ਇਸ ਬੇਸ ਤੇ ਅਸੀਂ ਕਹਿ ਸਕਦੇ ਹਾਂ ਕਿ ਇਹਦਾ ਬਾਪ ਹੈਗਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹਦੇ ਮੁਤਾਬਕ ਅਸੀਂ ਕਨਫਰਮ ਕਰਦੇ ਹਾਂ ਸੋ ਜਦੋਂ ਐਸਾ ਹੋਇਆ ਬੜਾ ਅਚੰਭਾ ਲੱਗਿਆ ਵੀ ਮਾਂ ਦੇ ਪੇਟ ਵਿਚ ਤਾਂ ਬੱਚਾ ਮੁੰਡਾ ਸੀਗਾ ਡਾਕਟਰ ਨੇ ਸਾਨੂੰ ਹੁਣ ਕੁੜੀ ਫੜਾ ਦਿੱਤੀ ਹੈ ਪਰ ਸਾਡਾ DNA ਸਾਨੂੰ ਇਹ ਪ੍ਰੂਵ ਕਰਦਾ ਵੀ ਹੈ ਸਾਡਾ ਹੀ ਹੈ ਚੁੱਪ ਕਰ ਗਏ ਸੀ ਰਹਿ ਗਏ ਸੀ ਅਲਟੀਮੇਟ ਮੈਂ ਫਿਰ ਇਸੇ ਤਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ ਟੋਟਲਰ ਏਜ ਤੋਂ ਬਾਅਦ 6ਵੇਂ ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਪਦਰਪ ਲੱਗ ਗਈਆਂ ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿਚ ਤੇ ਲੜਕਿਆਂ ਦੇ ਸਰੀਰ ਵਿਚ ਆਮ ਤੌਰ ਤੇ 6ਵੇਂ 7ਵੇਂ ਸਾਲ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਜੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਸਰੀਰ ਨੂੰ ਐਗਜ਼ਾਮਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ ਬ੍ਰੈਸਟ ਦਾ ਡਿਵੈਲਪਮੈਂਟ ਹੋਣਾ ਸਰੀਰ ਦੀਆਂ ਗੁਲਾਈਆਂ ਦਾ ਬਣਨਾ ਫੈਟ ਦਾ ਡਿਪੋਜ਼ੀਸ਼ਨ ਹੋਣਾ ਆਵਾਜ਼ ਦਾ ਬਦਲਣਾ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿਚ ਉਲਟ ਲੜਕ ਤਰਾਸਦੀ ਦੀ ਗੱਲ ਕੀਤੀ ਸੀ ਉਸ ਵੇਲੇ ਜਦੋਂ ਇੱਕ ਅਡਲਸੈਂਸ ਏਜ ਟੋਟਲਰ ਏਜ ਤੋਂ ਬਾਅਦ 6ਵੇਂ ਸਾਲ ਤੋਂ ਬਾਅਦ ਇੱਕ ਏਜ ਸ਼ੁਰੂ ਹੋ ਗਈ ਕਿ ਜਦੋਂ ਸਰੀਰ ਦੇ ਵਿਚ ਨਵੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਪਦਰਪ ਲੱਗ ਗਈਆਂ ਨਵਾਂ ਅਜੇ ਬੀਜ ਧਰਤੀ ਚ ਪਾਇਆ ਸੀ ਅਜੇ ਹੋਰ ਫੁੱਟ ਕੇ ਬਾਹਰ ਆ ਰਿਹਾ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਨੇ ਲੜਕੀਆਂ ਦੇ ਸਰੀਰ ਵਿਚ ਤੇ ਲੜਕਿਆਂ ਦੇ ਸਰੀਰ ਵਿਚ ਆਮ ਤੌਰ ਤੇ 6ਵੇਂ 7ਵੇਂ ਸਾਲ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਿਜੀਬਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਇਸ ਤੋਂ ਪਹਿਲਾਂ ਅਗਰ ਲੜਕੀ ਨੂੰ ਲੜਕਿਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਦਿਓ ਕੋਈ ਜੱਜ ਨਹੀਂ ਕਰ ਸਕਦਾ ਆਮ ਦੇਖ ਕੇ ਨਹੀਂ ਕਹਿ ਸਕਦੇ ਵੀ ਇਹ ਲੜਕਾ ਕਿ ਲੜਕੀ ਹੈਗੇ ਪਰ ਇਸ ਤੋਂ ਬਾਅਦ ਆਮ ਤੌਰ ਤੇ ਇਹੋ ਜਿਹੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਸਰੀਰ ਨੂੰ ਐਗਜ਼ਾਮਨ ਕਰਦੇ ਹੋ ਤੇ ਤੁਹਾਡੇ ਸਾਹਮਣੇ ਆਊਗਾ ਭਾਈ ਇਹ ਤਾਂ ਲੜਕੀ ਹੈ ਬ੍ਰੈਸਟ ਦਾ ਡਿਵੈਲਪਮੈਂਟ ਹੋਣਾ ਸਰੀਰ ਦੀਆਂ ਗੁਲਾਈਆਂ ਦਾ ਬਣਨਾ ਫੈਟ ਦਾ ਡਿਪੋਜ਼ੀਸ਼ਨ ਹੋਣਾ ਆਵਾਜ਼ ਦਾ ਬਦਲਣਾ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੜਕੀ ਦੇ ਵਿੱਚ, ਉਲਟ ਲੜਕੇ ਦੇ ਵਿੱਚ ਜਿਹੜਾ ਡਿਵੈਲਪਮੈਂਟ ਹੋਣਾ ਸ਼ੁਰੂ ਹੋ ਜਾਂਦਾ ਥੋੜੇ ਬਹੁਤ ਹੇਅਰ

0: ਰੱਖਣੀਆਂ ਨੀ ਗਾ। ਹੁਣ ਤੱਕ ਬੜੀਆਂ ਗੱਲਾਂ ਦੱਬੀਆਂ ਰਹੀਆਂ, ਹੁਣ ਹਾਲਾਤ ਇਹ ਆ ਗਿਆ ਆ ਕਿ ਇਹ ਪੱਖ ਜਿਹੜਾ ਆ ਹੁਣ ਅਬਰਪਟ ਹੋ ਗਿਆ, ਹੁਣ ਬਸਟ ਆਊਟ ਹੋ ਗਿਆ। ਹੁਣ ਲੋਕ ਬੋਲਣਾ ਸ਼ੁਰੂ ਕਰ ਦਿੱਤੇ, ਉਹ ਨੌਜਵਾਨ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਕਹੋ ਕਿਉਂਕਿ ਸਾਡੇ ਸਮਾਜ ਦੀ ਵਿੱਚ ਮਾਨਤਾ ਨਹੀਂ ਹੈ, ਇਸ ਕਰਕੇ ਇਹ ਪ੍ਰੋਬਲਮ ਹੈਗੀ ਹੈ। ਔਰ ਇਹਨਾਂ ਨੂੰ ਇਸ ਵਿਵਸਥਾ ਦੇ ਵਿੱਚ ਜਾ ਕੇ ਹੁਣ ਉਹ ਬੋਲਣ ਲੱਗ ਗਏ ਕਿ ਨਹੀਂ ਮੈਂ, ਮੇਰਾ ਤੇ ਕੁੜੀ ਵਾਲੇ ਖਿਆਲ ਹੀ ਕੋਈ ਨਹੀਂ ਹੈਗਾ, ਮੈਂ ਤਾਂ ਮੁੰਡੇ ਨਾਲ ਹੀ ਵਿਆਹ ਕਰਾਉਣਾ। ਔਰ ਕੁੜੀਆਂ ਨੇ ਕਿਹਾ ਕਿ ਨਾ ਮੈਂ ਤਾਂ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ, ਮੈਂ ਤਾਂ ਲੜਕੀ ਨਾਲ ਹੀ ਵਿਆਹ ਕਰਾਉਣਾ। ਔਰ ਇਹ ਜਿਹੜੇ ਹਾਲਾਂਕਿ ਅਜੇ ਵੀ ਆਈ ਪੀ ਇੰਡੀਅਨ ਪੀਨ ਰਿਪੋਰਟ ਆ ਉਹਦੇ ਮੁਤਾਬਕ ਕਿਤੇ ਕ੍ਰਿਮੀਨਲ ਗੱਲਾਂ ਨੇ ਨਾ ਸਾਰੀਆਂ ਸਾਡੇ ਦੇਸ਼ ਦੇ ਮੁਤਾਬਕ, ਪਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਮਾਨਤਾ ਹੋ ਗਈ। ਸੇਮ ਸੈਕਸ ਮੈਰਿਜ ਕੈਲੀਫੋਰਨੀਆ ਦੇ ਵਿੱਚ ਮਨਜ਼ੂਰ ਹੈ, ਹੋਰ ਬਹੁਤ ਸਾਰੀਆਂ ਸਟੇਟਾਂ ਮਨਜ਼ੂਰ ਕਰ ਰਹੀਆਂ ਨੇ। ਇਸ ਗੱਲ ਨੂੰ ਜਾਣਦਿਆਂ ਹੋਇਆ ਕਿ ਇਹ ਇੱਕ ਜੈਨੇਟਿਕ ਨਾਲ ਸੰਬੰਧਿਤ ਪ੍ਰੋਬਲਮ ਹੈਗੀ ਹੈ, ਔਰ ਇਹਦੇ ਵਿੱਚ ਇਹਨਾਂ ਬੱਚਿਆਂ ਦਾ ਕੋਈ ਗੁਨਾਹ ਨਹੀਂ ਹੈਗਾ। ਇਹਦੇ ਅੰਦਰ ਉਹ ਜਿਹੜੀ ਚੇਂਜ ਹੈ ਜਿਹੜੀ ਨੈਚੁਰਲ ਤੌਰ ਤੇ ਆ ਚੁੱਕੀ ਹੈ, ਉਸ ਵਿਵਸਥਾ ਨੂੰ ਤੁਸੀਂ ਬਦਲ ਨਹੀਂ ਸਕਦੇ। ਹਾਂ, ਕਿਸੇ ਥਾਵਾਂ ਤੇ ਤੁਸੀਂ ਪ੍ਰਬੰਧ ਕਰ ਦਿਓ, ਉਸੇ ਤਰ੍ਹਾਂ ਦਾ ਹਾਲਾਤ ਕ੍ਰੀਏਟ ਕਰ ਦਿੰਦੇ ਹੋ ਕਿ ਦੂਸਰਾ ਆਲਟਰਨੇਟਿਵ ਹੀ ਨਹੀਂ, ਦੂਸਰਾ ਹੋਰ ਕੋਈ ਆਲਟਰਨੇਟਿਵ ਹੀ ਨਹੀਂ। ਪਰ ਇੱਕ ਲੜਕੀ ਮਾਸਿਕ ਧਰਮ ਆਉਣ ਤੋਂ ਬਾਅਦ ਬੱਚੇ ਪੈਦਾ ਕਰਨ ਦੇ ਯੋਗ ਹੈਗੀ ਹੈ, ਇੱਕ ਲੜਕਾ ਜਦੋਂ ਉਹਦਾ ਸੀਮਨ ਸਪਰਮ ਬਣਨੇ ਸ਼ੁਰੂ ਹੋ ਗਿਆ, ਉਹ ਬੱਚਾ ਪੈਦਾ ਕਰਨ ਦੇ ਯੋਗ ਤਾਂ ਹੈਗਾ ਹੀ ਹੈਗਾ ਨਾ। ਔਰ ਉਹਨਾਂ ਦੇ ਸਾਹਮਣੇ ਵਿਵਸਥਾਵਾਂ ਹੀ ਐਸੀਆਂ ਪੈਦਾ ਕਰ ਦਿੱਤੀਆਂ ਕਿ ਉਹਨਾਂ ਨੂੰ ਉਸ ਪ੍ਰਬੰਧ ਦੇ ਵਿੱਚ ਰਹਿਣਾ ਆ ਗਿਆ, ਜਿਉਣਾ ਆ ਗਿਆ। ਬਹੁਤ ਸਾਰੇ ਲੋਕ ਤਾਂ ਇਸ ਤਰ੍ਹਾਂ ਤਬਦੀਲ ਹੋ ਗਏ, ਪਰ ਕਈ ਵੇਰਾਂ ਇਸ ਤਰ੍ਹਾਂ ਦੇ ਲੋਕ ਤਬਦੀਲ ਨਹੀਂ ਹੁੰਦੇ, ਜਿਹਦੇ ਕਰਕੇ ਹੋਮੋਸੈਕਸੁਅਲ ਜਾਂ ਲਿਸਬੀਅਨ, ਲੜਕੀ ਦਾ ਲੜਕੇ ਨਾਲ ਸੰਬੰਧ, ਲੜਕੀ ਦਾ ਲੜਕੀ ਲੜਕੀ ਨਾਲ ਸੰਬੰਧ, ਇਹਨਾਂ ਨੂੰ ਲਿਸਬੀਅਨ ਕਹਿੰਦੇ ਆ। ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ, ਬੇਸ਼ੱਕ ਕਾਨੂੰਨ ਬਣਾ ਕੇ ਕ੍ਰਿਮੀਨਲ, ਪਰ ਕਾਨੂੰਨ ਦੇ ਨਾਲ ਕਦੇ ਤੁਸੀਂ ਜ਼ੁਲਮ ਕਦੇ ਰੁਕੇ ਨਹੀਂ, ਕਾਨੂੰਨ ਬਣਾ ਕੇ ਸਜ਼ਾਵਾਂ ਦੇ ਕੇ ਜ਼ੁਲਮ ਨਹੀਂ ਰੁਕਦੇ, ਸਾਡੀ ਇਗਨੋਰੈਂਟ ਹੁੰਦੀ ਹੈ। ਹੁਣ ਤੇ ਅੱਜ ਕੱਲ ਮੈਡੀਕਲ ਸਾਇੰਸ ਨੇ ਇਹ ਵਿਵਸਥਾ ਕਰ ਦਿੱਤੀ ਆ ਵੀ ਜਿਹੜੇ ਲੋਕ ਕਤਲ ਕਰਦੇ ਆ, ਜਿਹੜੇ ਲੋਕ ਇਸ ਤਰ੍ਹਾਂ ਦੇ ਇੱਕ ਪੈਟਰਨ ਟਾਈਪ ਦੇ, ਇੱਕ ਸੈੱਟ ਟਾਈਪ ਦੇ ਕਤਲ ਕਰਦੇ ਨੇ, ਜ਼ੁਲਮ ਕਰਦੇ ਨੇ, ਉਹਨਾਂ ਦੀ ਮਾਨਸਿਕਤਾ ਨੂੰ ਸਟੱਡੀ ਕਰਕੇ ਔਰ ਉਹਨਾਂ ਨੂੰ ਉਸੇ ਤਰ੍ਹਾਂ ਦੀ ਵਿਵਸਥਾ ਦੇਣਾ। ਹਾਲਾਂਕਿ ਜੇਲ੍ਹ ਦੇ ਉੱਪਰ ਲਿਖਿਆ ਹੁੰਦਾ ਨਾ ਸੁਧਾਰ ਕਰ, ਮਤਲਬ ਤਾਂ ਇਹੀ ਹੈ, ਪਰ ਸਾਡੀ ਇਗਨੋਰੈਂਟ ਆ, ਅਸੀਂ ਉਹ ਗੱਲ ਜਾਣਦੇ ਨਹੀਂ ਹੁੰਦੇ। ਕਿ ਹੁਣ ਵੀ ਮੈਂ ਦੱਸਿਆ ਨਾ, ਕਈ ਮਾਵਾਂ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਕਿੰਨੇ ਮਹੀਨੇ, ਡਾਕਟਰ ਦੱਸ ਸਕਦਾ ਹੈਗਾ। ਇਸੇ ਤਰ੍ਹਾਂ ਹੀ ਇਹ ਚੀਜ਼ਾਂ ਸਾਨੂੰ ਪਤਾ ਨਹੀਂ, ਅਸੀਂ ਕਾਨੂੰਨ ਉਹਦੇ ਮੁਤਾਬਕ ਬਣਾਉਂਦੇ ਹਾਂ ਜਿਹੜੇ ਸਾਨੂੰ ਪਤਾ ਹੈਗਾ ਆ, ਪਰ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਨੈਚੁਰਲ ਤੌਰ ਤੇ, ਜੈਨੇਟਿਕ ਤੌਰ ਤੇ ਉਹਨਾਂ ਦੇ ਅੰਦਰ ਡਿਵੈਲਪ ਹੋ ਰਹੀਆਂ ਨੇ, ਔਰ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਉਹਨਾਂ ਨੂੰ ਫੋਰਸੀਬਲੀ ਕਾਨੂੰਨ ਦੇ ਦਾਇਰੇ ਚ ਲਿਆ ਕੇ ਸਜ਼ਾਵਾਂ ਦਿੰਦੇ ਆ। ਔਰ ਹੁਣ ਬਹੁਤ ਸਾਰੀਆਂ ਥਾਵਾਂ ਤੇ ਇਹ ਚੀਜ਼ਾਂ ਮੂੰਹ ਫੜ ਕਹਿ ਲੋ ਜਿਵੇਂ ਇਸ ਤਰ੍ਹਾਂ ਅਬਰਪਟ ਹੋ ਗਈਆਂ ਨੇ, ਸਾਹਮਣੇ ਆ ਗਈਆਂ ਨੇ ਕਿ ਨਹੀਂ ਮੈਂ ਤਾਂ ਲੜਕੀ ਨਾਲ ਵਿਆਹ ਨਹੀਂ ਕਰਨਾ, ਮੈਂ ਤਾਂ ਲੜਕੇ ਨਾਲ ਹੀ ਵਿਆਹ ਕਰੂੰਗਾ। ਲੜਕੀ ਕਹਿੰਦੀ ਨਾ ਮੈਂ ਤਾਂ ਲੜਕੀ ਨਾਲ ਹੀ ਕਹੂੰਗਾ। ਔਰ ਹੁਣ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਜਿਹੜੀਆਂ ਨੇ ਬਹੁਤ ਥਾਵਾਂ ਤੇ ਕਾਨੂੰਨੀ ਤੌਰ ਤੇ, ਹਾਲਾਂਕਿ ਸਾਡੇ ਟਰੰਪ ਸਾਹਿਬ ਨੇ ਤਾਂ ਕਹਿ ਦਿੱਤਾ ਦੋ ਹੀ ਜੈਂਡਰ ਹੁੰਦੇ ਜੀ, ਤੀਸਰਾ ਵੀ ਨਹੀਂ, ਟਰਾਂਸਜੈਂਡਰ ਨੂੰ ਇਹ ਨਹੀਂ ਮਾਨਤਾ ਦਿੰਦੇ। ਕਈ ਬੜੀ ਅਜੀਬ ਅਗਲੀ ਗੱਲਾਂ ਮੈਂ ਇਸ ਸੰਬੰਧ ਵਿਚ ਕਰੀਆਂ ਨੇ ਕਿ ਟਰਾਂਸਜੈਂਡਰ ਇੱਕ ਅਲੱਗ ਹੀ ਕਿਸਮ ਡਿਵੈਲਪ ਹੋਈ ਹੋਈ ਹੈ, ਉਹ ਵੀ ਵਿਕ੍ਰਿਤੀ ਕਹਿ ਲੋ, ਨੇਚਰ ਦਾ ਪ੍ਰੋਸੈਸ ਕਹਿ ਲੋ। ਕਈ ਲੋਕ ਹੁਣ ਜਿਹੜੇ ਬੋਟਨੀ ਵਾਲੇ ਨੇ, ਹਾਂਜੀ, ਇੱਕ ਦਰਖਤ ਦੇ ਵਿੱਚ ਕਈ ਦਰਖਤ ਪੈਦਾ ਕਰੀ ਜਾ ਰਹੇ ਕਿ ਨਹੀਂ, ਕਈ ਵਿਵਸਥਾਵਾਂ ਹੋ ਰਹੀਆਂ ਨੇ ਕਿ ਜੇ ਇੱਕ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਸੈਕਸ ਕਰੈਕਟਰ ਡਿਵੈਲਪ ਹੋ ਗਏ ਨੇ, ਤੇ ਐਸਾ ਤਾਂ ਹੋ ਹੀ ਸਕਦਾ ਨਾ, ਕੁਦਰਤੀ ਤੌਰ ਤੇ ਐਸਾ ਹੋ ਸਕਦਾ। ਉਹ ਬੋਰਡ ਦੀਆਂ ਗੋਲਾਂ ਖਾ ਕੇ ਜਾਨਵਰ ਵਿੱਠਾ ਕਰ ਦਿੰਦੇ ਨੇ ਕੰਧਾਂ ਦੇ ਉੱਪਰ, ਤੇ ਕੰਧਾਂ ਦੇ ਉੱਪਰ ਬੋਰਡ ਉੱਗ ਪੈਂਦੇ ਨੇ। ਕੰਧ ਤਾਂ ਥੋੜੀ ਉਹਦੀ ਧਰਤੀ ਸੀਗੀ, ਉਹ ਨੇਚਰ ਦਾ ਪ੍ਰੋਸੈਸ ਹੈ ਨਾ। ਠੀਕ ਇਸੇ ਤਰ੍ਹਾਂ ਕਰਕੇ ਜੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ, ਜੈਨੇਟਿਕਸ ਅਜੇ ਵੀ ਉਹਨਾਂ ਉੱਪਰ ਵਰਕ ਕਰ ਰਹੀ ਹੈ, ਸਟੱਡੀ ਕਰ ਰਹੀ ਹੈ। ਔਰ ਸਾਡਾ ਵੀ ਪ੍ਰੋਗਰਾਮ ਇਹੀ ਆ, ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਤੁਹਾਡੇ ਸਾਹਮਣੇ ਇਹੋ ਜਿਹੀਆਂ ਗੱਲਾਂ ਲਿਆਂਦੀਆਂ ਜਾਣ ਜਿਹੜੀਆਂ ਤੁਹਾਡੇ ਵਾਸਤੇ ਮੁਸੀਬਤ ਬਣੀਆਂ ਨੇ, ਜਿਹੜੀਆਂ ਤੁਹਾਡੇ ਵਾਸਤੇ ਮੈਡੀਕਲ ਲੀਗਲ ਬਣੀਆਂ ਨੇ, ਕੇਸ ਹੋ ਰਹੇ ਨੇ, ਔਰ ਅਸੀਂ ਉਹਨਾਂ ਗੱਲਾਂ ਦੇ ਵਿੱਚ ਫਸੇ ਹੋਏ ਆ, ਸਾਨੂੰ ਇਹ ਪਤਾ ਲੱਗੇ ਵੀ ਇਹਦੇ ਵਿੱਚ ਇਸ ਲੜਕੇ ਦਾ ਜਾਂ ਇਸ ਲੜਕੀ ਦਾ ਕੋਈ ਗੁਨਾਹ ਨਹੀਂ ਹੈ, ਇਹ ਜੈਨੇਟਿਕ ਵਿਵਸਥਾ ਹੈ ਜਿਹੜੀ ਅੰਦਰੋਂ ਹੋ ਚੁੱਕੀ ਹੈ, ਜਿਹਦਾ ਤੁਹਾਡੇ ਕੋਲ ਅਜੇ ਕੋਈ ਹੱਲ ਨਹੀਂ। ਹਾਲਾਂਕਿ ਮੈਂ ਇੱਥੇ ਆ ਕੇ ਡਾਕਟਰ ਹਰਗੋਬਿੰਦ ਖੁਰਾਣਾ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਜੀਨਸ ਨੂੰ ਇਹੀ ਕਹਿ ਸਕਦੇ ਪਿਓਰੀਫਾਈ ਕਰਨ ਵਾਲਾ ਸਟੈਪ ਸ਼ੁਰੂ ਕੀਤਾ ਵੀ ਭਾਈ ਕਿਉਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਮਾਂ ਬਾਪ ਤੋਂ ਬੱਚਿਆਂ ਨੂੰ ਅੱਗੇ ਟਰਾਂਸਮਿਟ ਹੁੰਦੀਆਂ ਜਾਂਦੀਆਂ ਨੇ, ਪਿਓ ਨੂੰ ਸ਼ੂਗਰ ਸੀ ਤੇ ਬੱਚਿਆਂ ਨੂੰ ਵੀ ਸ਼ੂਗਰ, ਐਸਾ ਕਿਉਂ ਹੋਵੇ। ਔਰ ਉਹਨਾਂ ਨੇ ਜੀਨਸ ਨੂੰ ਇਸੇ ਤਰ੍ਹਾਂ ਪਿਓਰੀਫਾਈ ਕਰਨ ਦਾ ਇੱਕ ਸਟੈਪ ਲਿਆ ਜਿਹੜਾ ਹਜੇ ਵੀ ਡਿਵੈਲਪ ਹੋ ਰਿਹਾ ਔਰ ਉਹਦੇ ਵਿੱਚ ਇਹ ਵਿਵਸਥਾ ਵੀ ਤੇ ਆ ਰਹੀ ਹੈ ਨਾ ਕਿ ਭਾਈ ਇਹੋ ਜਿਹੀਆਂ ਵਿਕ੍ਰਿਤੀਆਂ ਜਿਹੜੀਆਂ ਸਰੀਰਕ ਤੌਰ ਤੇ ਮਾਨਸਿਕ ਪ੍ਰਸਥਿਤੀ ਦੇ ਨਾਲ ਨਹੀਂ ਮਿਲਦੀਆਂ ਐਸੀਆਂ ਕਿਉਂ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਵੀ ਦੂਰ ਕਿਵੇਂ ਕੀਤਾ ਜਾ ਸਕਦਾ ਇਹ ਠੀਕ ਹੈ ਦੂਰ ਕਰ ਸਕਣਾ ਗੱਲ ਇੱਕ ਵੱਖਰੀ ਹੈ ਪਰ ਬਣੀ ਬਣਾਈ ਵਿਵਸਥਾ ਦੇ ਅਗੇਂਸਟ ਜਾਣਾ ਮੈਡੀਕਲ ਲੀਗਲ ਹੋਣਾ ਇਹ ਸ਼ਾਇਦ ਅਜੇ ਸਾਨੂੰ ਸਮਝਣ ਦੀ ਲੋੜ ਆ ਔਰ ਉਹਦੇ ਮੁਤਾਬਕ ਸਾਨੂੰ ਉਸੇ ਮੁਤਾਬਕ ਹੀ ਕਾਨੂੰਨ ਬਣਾਉਣ ਦੀ ਲੋੜ ਹੈਗੀ ਹੈ ਕਿਉਂਕਿ ਇਹ ਸਾਡੇ ਵੱਸ ਦੀ ਗੱਲ ਨਹੀਂ ਜਿਹੜੀ ਸਾਡੇ ਵੱਸ ਦੀ ਗੱਲ ਨਹੀਂ ਉਹਨੂੰ ਸਾਨੂੰ ਅਕਸੈਪਟ ਕਰਨਾ ਪੈਂਦਾ ਹੈ ਨਾ ਅਸੀਂ ਅਕਸੈਪਟ ਕਰੀਏ ਉਸਨੂੰ ਉਹਦੇ ਮੁਤਾਬਕ ਐਸਾ ਚੱਲੀਏ ਠੀਕ ਆ ਉਹਦੇ ਮੇਨਟੇਨੈਂਸ ਉਹਦੇ ਪ੍ਰਬੰਧ ਮੈਂ ਸਾਨੂੰ ਦੱਸ ਦਿੱਤਾ ਆ ਕਿ ਅਸੀਂ ਪ੍ਰਬੰਧ ਤੇ ਕਰ ਸਕਦੇ ਹਾਂ ਪਰ ਜੇ ਤੁਸੀਂ ਕਹੀਏ ਕਿ ਟੋਟਲੀ ਉਸਨੂੰ ਰੋਕ ਸਕੋਗੇ ਤੇ ਐਸਾ ਨਹੀਂ ਹੈ ਤੋ ਜੈਨੇਟਿਕਸ ਨੇ ਹੁਣ ਤੱਕ ਸਾਨੂੰ ਇਹ ਦੱਸਿਆ ਇਹ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇਸ ਹਾਲਾਤ ਦੇ ਵਿੱਚ ਬਹੁਤ ਸਾਰੀਆਂ ਤਰਾਸਦੀਆਂ ਆਉਂਦੀਆਂ ਨੇ ਬੜੇ ਘਰ ਟੁੱਟ ਜਾਂਦੇ ਨੇ ਪਿਓ ਦੀ ਮੁੰਡਿਆਂ ਨਾਲ ਨਹੀਂ ਬਣਦੀ ਮੁੰਡਿਆਂ ਦੇ ਮਾਂ ਦੀ ਧੀ ਨਾਲ ਨਹੀਂ ਬਣਦੀ ਆਪਸ ਪਰਿਵਾਰ ਟੁੱਟ ਜਾਂਦੇ ਨੇ ਐਸਾ ਕਿਉਂ ਹੁੰਦਾ ਜਦੋਂ ਵੀ ਅਡਲਟ ਏਜ ਆਉਂਦੀ ਹੈ ਜਦੋਂ ਵੀ ਇੱਕ ਬੱਚਾ ਇਸ ਏਜ ਦੇ ਵਿੱਚ ਆਉਂਦਾ ਹੈ ਕਿਹੜੀਆਂ ਕਿਹੜੀਆਂ ਗੱਲਾਂ ਹਨ ਉਹਦੇ ਸਬੰਧ ਚ ਮੈਂ ਦੋ ਤਿੰਨ ਲੈਕਚਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਜਿਹੜੇ ਖਾਸ ਤੌਰ ਤੇ ਮਾਪਿਆਂ ਵਾਸਤੇ ਸੀ ਕਿਉਂਕਿ ਬੱਚਾ ਤਾਂ ਡਿਵੈਲਪ ਹੋ ਰਿਹਾ ਹੈ ਬੱਚੇ ਦੀ ਤਾਂ ਜੋ ਵਿਵਸਥਾ ਜਿਹਨੇ ਟਰੈਕ ਤੇ ਚੱਲ ਰਿਹਾ ਉਹ ਚੱਲ ਰਿਹਾ ਹੈਗਾ ਸਾਡੀ ਵਿਵਸਥਾ ਨਾਲ ਉਹ ਮੇਲ ਨਹੀਂ ਖਾ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਸਾਡੀ ਸੋਸਾਇਟੀ ਦਾ ਚਲਨ ਹੈ ਉਹ ਇਹਦੇ ਵਿੱਚ ਆਵੇ ਪਰ ਜੇ ਉਹ ਨਹੀਂ ਆ ਰਿਹਾ ਉਹਦੀ ਮਜਬੂਰੀ ਹੈ ਹਾਲਾਂਕਿ ਇਹ ਆਟੋਮੈਟਿਕ ਟਰੈਕ ਬਣਿਆ ਤੁਸੀਂ ਚੱਲਦੇ ਹੋ ਬੜਾ ਸੌਖਾ ਹੈ ਚੱਲਣਾ ਜਿਹੜੇ ਗਾਡੀ ਰਾਹ ਬਣਿਆ ਉਹਦੇ ਉਹਨਾਂ ਗੈਲਾਂ ਦੇ ਵਿੱਚ ਚੱਲਣਾ ਬੜਾ ਸੌਖਾ ਹੋ ਗਿਆ ਪਰ ਜੇ ਕੋਈ ਉਹਨਾਂ ਗੈਲਾਂ ਨੂੰ ਤੋੜਦਾ ਹੈ ਤੇ ਇਹ ਉਹਦੀ ਮਜਬੂਰੀ ਹੈ ਇਹ ਸਮਝਣ ਦੀ ਲੋੜ ਹੈ ਜੈਨੇਟਿਕਸ ਉਹਨੇ ਇਹਨਾਂ ਗੱਲਾਂ ਦੇ ਉੱਪਰ ਵਰਕ ਕਰ ਰਹੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਵਸਥਾ ਹੁੰਦੀ ਹੈ ਤੇ ਉਹਦੇ ਵਿੱਚ ਸਮਝਣ ਦੀ ਕਿਹਨੂੰ ਲੋੜ ਹੈ ਬੱਚੇ ਨੂੰ ਨਹੀਂ ਮਾਪਿਆਂ ਨੂੰ ਔਰ ਮਾਪਿਆਂ ਨੂੰ ਸਮਝ ਕੇ ਉਸ ਹਾਲਾਤ ਨੂੰ ਚੱਲਣ ਦੀ ਲੋੜ ਹੈ ਉਸ ਹਾਲਾਤ ਵਿੱਚ ਐਡਜਸਟ ਕਰਨ ਦੀ ਲੋੜ ਹੈ ਕਿ ਜਦੋਂ ਬੱਚਾ ਅਡਲਟ ਹੁੰਦਾ ਆ ਤੇ ਮਾਪਿਆਂ ਵਾਸਤੇ ਕੀ ਜ਼ਰੂਰੀ ਗੱਲਾਂ ਹਨ ਉਹ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿਉਂਕਿ ਪਹਿਲਾਂ ਤਾਂ ਤੁਸੀਂ ਹਰ ਗੱਲ ਤੇ ਬੱਚੇ ਨੂੰ ਡਾਂਟਦੇ ਹੋ ਹਰ ਗੱਲ ਨੂੰ ਇਹ ਕਹਿੰਦੇ ਹੋ ਮੈਂ ਤੇਰਾ ਪਿਓ ਹਾਂ ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਹਾਂ ਪਰ ਹੁਣ ਵੇਲਾ ਇਹ ਆ ਗਿਆ ਹੈ ਕਿ ਅੱਗੇ ਤੁਸੀਂ ਹਰ ਚੀਜ਼ ਉਸ ਨੂੰ ਉਂਗਲੀ ਫੜ ਕੇ ਤੋੜਦੇ ਰਹੇ ਹੋ ਪਰ ਹੁਣ ਵੇਲਾ ਇਹ ਆ ਗਿਆ ਆ ਕਿ ਤੁਸੀਂ ਉਹਦੇ ਸਿਰਫ ਕੰਸਲਟੈਂਟ ਬਣੋ ਗਾਈਡ ਨਹੀਂ ਕੰਸਲਟੈਂਟ ਬਣੋ ਗਾਈਡ ਬਣ ਚੁੱਕੇ ਤੁਸੀਂ ਹੁਣ ਤੱਕ ਹੁਣ ਕੰਸਲਟੈਂਟ ਕੋਲ ਅਸੀਂ ਕਦੋਂ ਜਾਣੇ ਆ ਕਿਸੇ ਵਕੀਲ ਕੋਲ ਜਾਂ ਕਿਸੇ ਚੀਜ਼ ਡਾਕਟਰ ਕੋਲ ਕਦੋਂ ਜਾਣੇ ਆ ਜਦੋਂ ਸਾਨੂੰ ਲੋੜ ਹੁੰਦੀ ਹੈ ਮਤਲਬ ਜਦੋਂ ਤੁਹਾਨੂੰ ਪੁੱਛੇ ਉਦੋਂ ਹੀ ਤੁਸੀਂ ਉਸ ਨੂੰ ਕੋਈ ਰਾਏ ਦਿਓ ਲੈਟ ਹਿਮ ਲਿਵ ਹਿਜ਼ ਲਾਈਫ ਆਪਣਾ ਜੀਵਨ ਉਹਨੂੰ ਜਿਉਣ ਦਿਓ ਪਰ ਹਾਂ ਸੁਪਰਵੀਜ਼ਨ ਤੁਸੀਂ ਰੱਖੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਿਉਂਕਿ ਲੰਬੇ ਲੈਕਚਰ ਸੀਗੇ ਮੈਂ ਦੋ ਤਿੰਨ ਦਿਨ ਲਗਾਤਾਰ ਇਹਨਾਂ ਗੱਲਾਂ ਦੇ ਉੱਪਰ ਲੈਕਚਰ ਕੀਤਾ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਇਸ ਉਮਰ ਦੇ ਵਿੱਚ ਜਦੋਂ ਸਾਡੇ ਬੱਚੇ 14-15 ਸਾਲ ਦੀ ਉਮਰ ਤੋਂ ਬਾਅਦ ਅਸੀਂ ਉਹਦੀ ਲਿਮਿਟ 14-18 ਰੱਖੀ ਸੀ 14-18 ਸਾਲ ਦੀ ਉਮਰ ਦੇ ਵਿੱਚ ਜਦੋਂ ਤੁਹਾਡੇ ਬੱਚੇ ਹੁੰਦੇ ਨੇ ਉਸ ਵੇਲੇ ਮਾਪਿਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਆ ਜੇ ਉਹ ਆਪਣੇ ਪਰਿਵਾਰ ਨੂੰ ਇਕੱਠਾ ਰੱਖ ਕੇ ਸੁਚਾਰੂ ਰੂਪ ਚ ਚਲਾਉਣ ਦੀ ਕੋਸ਼ਿਸ਼ ਕਰਦੇ ਨੇ ਜੇ ਉਹ ਇਹ ਸਮਝਦੇ ਕਿ ਨਹੀਂ ਸਾਡੀ ਹੈ ਕਦੇ ਅਸੀਂ ਮਾਂ ਬਾਪ ਹੀ ਹਾਂ ਅਸੀਂ ਜਿਵੇਂ ਕਹਾਂਗੇ ਬੱਚਾ ਚੱਲੇਗਾ ਤੇ ਫਿਰ ਉਹਨਾਂ ਘਰਾਂ ਦੇ ਵਿੱਚ ਫਰਕ ਪੈ ਜਾਏਗਾ ਔਰ ਅੱਜ ਕੱਲ ਐਸਾ ਹੋ ਰਿਹਾ ਦੇਖੋ ਨਾ ਸਾਡੇ ਮਲਟੀਪਲ ਸਾਂਝੇ ਪਰਿਵਾਰ ਸੰਯੁਕਤ ਪਰਿਵਾਰਾਂ ਚ ਅਸੀਂ ਜੀਏ ਆ ਚਾਚੇ ਤਾਇਆਂ ਤੱਕ ਈਵਨ 3 ਪੀੜੀਆਂ ਤੱਕ ਆਮ ਪਰਿਵਾਰ ਇਕੱਠੇ ਰਹਿੰਦੇ ਆਏ ਆ ਔਰ ਹੁਣ ਕੀ ਹੈ ਹੁਣ ਪਰਿਵਾਰ ਗਿਣਤੀ ਹੀ ਹੈ ਮੈਂ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚੇ 150 ਇੱਥੋਂ ਤੱਕ ਹੋ ਗਿਆ ਔਰ ਬੱਚਿਆਂ ਦੀ ਗਿਣਤੀ ਕਹਾਂ ਫਿਰ ਮੈਂ ਕਰ ਰਿਹਾ ਤੁਹਾਨੂੰ ਕਿ 14-18 ਸਾਲ ਦੀ ਉਮਰ ਤੱਕ ਉਸ ਤੋਂ ਬਾਅਦ ਫਿਰ ਵਿਵਸਥਾ ਬਦਲ ਗਈ ਸੋ ਇਸ ਤਰ੍ਹਾਂ ਕਰਕੇ ਇਹ ਇਸ ਬਦਲਦੀ ਹੋਈ ਵਿਵਸਥਾ ਦੇ ਕਾਰਨ ਨਾ ਐਡਜਸਟ ਕਰ ਸਕਣ ਦੇ ਕਾਰਨ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪੇਸ਼ੀਆਂ ਜਿਹੜੀਆਂ ਨੇ ਹੁੰਦੀਆਂ ਆਈਆਂ ਨੇ ਸਾਡੇ ਸਾਹਮਣੇ ਤਰਾਸਦੀਆਂ ਆਈਆਂ ਨੇ ਔਰ ਅਸੀਂ ਉਹਨਾਂ ਨੂੰ ਇਹ ਵੇਖਦੇ ਆਏ ਅੱਜ ਦਾ ਮੇਰਾ ਸਮਾਂ ਕਿਉਂਕਿ ਸਮਾਪਤ ਹੋ ਗਿਆ ਯਾਦ ਕਰਾ ਦਿਆਂ ਕਿ ਅੱਗੇ ਤੋਂ ਅਸੀਂ ਕੱਲ ਦਾ ਪ੍ਰੋਗਰਾਮ ਅਜੇ ਹਿੰਦੀ ਵਿੱਚ ਆਉਣਾ ਹੈ ਉਸ ਤੋਂ ਬਾਅਦ ਅਸੀਂ ਫਿਰ ਨਵੇਂ ਸਿਰੇ ਤੋਂ ਇਸ ਸਰੀਰ ਦੀ ਬਣਤਰ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਸਰੀਰ ਦੀ ਬਣਤਰ ਬਣ ਕੇ ਉਹਦੇ ਵਿੱਚ ਕਿਹੜਾ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਦਾ ਕੀ ਕਾਰਵਿਹਾਰ ਹੈ ਕੀ ਕੰਮ ਹੈ ਜੇ ਉਹਨਾਂ ਚ ਕੋਈ ਡਿਫੈਕਟ ਹੋਊਗਾ ਤੇ ਫਿਰ ਕਿਹੜੀ ਬਿਮਾਰੀ ਪੈਦਾ ਹੋ ਸਕਦੀ ਹੈ ਔਰ ਉਹਦਾ ਕੀ ਹੱਲ ਕੀਤਾ ਜਾ ਸਕਦਾ ਹੈ ਹੁਣ ਤੱਕ ਮੈਡੀਕਲ ਸਾਇੰਸ ਜਿਹੜੀ ਹੈ ਉਹਦੇ ਬਾਰੇ ਕੀ ਸੋਚਦੀ ਹੈ ਇਹ ਗੱਲਾਂ ਅਸੀਂ ਪਰਸੋਂ ਅਗਲੇ ਪ੍ਰੋਗਰਾਮਾਂ ਤੋਂ ਫਿਰ ਸ਼ੁਰੂ ਕਰਾਂਗੇ ਇੱਕ ਤਰ੍ਹਾਂ ਨਵਾਂ ਅਧਿਆਇ ਪਹਿਲਾ ਜਿਹੜਾ ਬੇਸਿਕ ਅਧਿਆਇ ਸੀ ਉਹ ਅਸੀਂ ਜੀਵਨ ਨੂੰ ਸ਼ੁਰੂਆਤੀ ਦੌਰ ਤੋਂ ਲੈ ਕੇ ਮਾਸਿਕ ਧਰਮ ਤੋਂ ਲਿਆਉਂਦਿਆਂ ਅਸੀਂ ਉਸ ਨੂੰ ਜਵਾਨ ਕਰ ਦਿੱਤਾ 18 ਸਾਲ ਦੇ ਲੈ ਆਇਆ ਔਰ ਜਿਹੜੀਆਂ ਪ੍ਰੋਬਲਮ ਸੀ ਉਹ ਸਾਰੀਆਂ ਹੱਲ ਕਰ ਦਿੱਤੀਆਂ। ਹੁਣ ਇਹ ਸਰੀਰ ਬਣ ਗਿਆ ਹੈਗਾ ਆ ਤੇ ਹੁਣ ਅਸੀਂ ਇਹਦੀ ਅੱਗੇ ਦੀ ਜਿਹੜੀ ਵਿਵਸਥਾ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ ਉਹ ਬਣ ਗਿਆ ਤੇ ਕੀ ਬਣ ਗਿਆ ਹੈਗਾ, ਕਿਵੇਂ ਕਿਵੇਂ ਬਣ ਗਿਆ ਹੈਗਾ, ਕਿਵੇਂ ਐਡਜਸਟਮੈਂਟ ਹੋਈ ਹੈ। ਇਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਨੀਆਂ ਨੇ ਔਰ ਉਹਦੇ ਨਾਲ ਜੁੜਦੀਆਂ ਮਿਲਦੀਆਂ ਜਿਹੜੀਆਂ ਬਿਮਾਰੀਆਂ ਹਨ ਉਹ ਦੱਸਾਂਗੇ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਪੈਰਾ ਐਂਡ ਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ ਤਾਂ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ। ਮੇਰੀ ਇਸ 52 ਸਾਲ ਦੇ ਮੈਡੀਕਲ ਸਾਇੰਸ ਦੇ ਐਕਸਪੀਰੀਅੰਸ ਦੇ ਕਿਉਂਕਿ 26 ਸਾਲ ਮੈਂ ਪੰਜਾਬ ਦੇ ਮੈਡੀਕਲ ਕਾਲਜਾਂ ਚ ਪੜਾ ਕੇ ਆਇਆ ਔਰ ਇੱਥੇ ਵੀ ਜਦ ਤੋਂ ਆਇਆ 30 ਸਾਲਾਂ ਤੋਂ ਮੈਂ ਪੜਾ ਹੀ ਰਿਹਾ। ਕੋਈ ਟੀਵੀ ਚੈਨਲ ਪੰਜਾਬੀ ਚ, ਕੋਈ ਹਿੰਦੀ ਦੇ ਅਖਬਾਰ, ਕੋਈ ਪੰਜਾਬੀ ਦੇ ਅਖਬਾਰ, ਕੋਈ ਰੇਡੀਓ ਐਸਾ ਨਹੀਂ ਹੋਏਗਾ ਜਿਹਦੇ ਤੇ ਮੇਰੇ ਇਹ ਲੈਕਚਰ ਪ੍ਰਸਾਰਿਤ ਨਹੀਂ ਹੁੰਦੇ ਤੇ ਮੈਨੂੰ ਜੋ ਵੀ ਕਹਿੰਦਾ ਕਿ ਸਾਨੂੰ ਲੈਕਚਰ ਚਾਹੀਦੇ ਨੇ ਬੜੇ ਖੁਸ਼ੀ ਨਾਲ ਕਹਿੰਦਾ ਵੀ ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਲਕਿ ਉਹਨਾਂ ਦਾ ਧੰਨਵਾਦੀ ਹਾਂ, ਜਿਵੇਂ ਕੱਖ ਸਾਹਿਬ ਨੇ, ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਕਿ ਇਹ ਆਵਾਜ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਸਹਿਯੋਗ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਤੁਸੀਂ ਅਗਰ ਇਹਨਾਂ ਨੂੰ ਸੁਣਦੇ ਹੋ ਪ੍ਰੋਗਰਾਮ ਤੇ ਤੁਹਾਡੀ ਵੀ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਮੇਰੇ ਨਾਲ ਖੁੱਲ ਕੇ ਗੱਲ ਕਰ ਸਕਦੇ ਹੋ। ਕੰਸਲਟ ਕਰਨ ਦੀ ਕੋਈ ਫੀਸ ਨਹੀਂ ਹੈਗੀ ਔਰ ਅਗਰ ਇਲਾਜ ਵੀ ਕਰਵਾ ਰਹੇ ਹੋ ਤੇ ਉਸ ਇਲਾਜ ਦੀ ਵਿਵਸਥਾ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੁਦਰਤ ਦੇ ਬਣਾਏ ਹੋਏ ਅਸੂਲ ਦੇ ਮੁਤਾਬਕ ਤੁਹਾਡਾ ਇਲਾਜ ਸਹੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਜਾਂ ਜਿਹੜੀ ਵਿਵਸਥਾ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਇਲਾਜ ਜਿੱਥੋਂ ਮਰਜ਼ੀ ਕਰਵਾਓ ਉਸ ਕਮੀ ਪੇਸ਼ੀ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਚੀਮਾ ਸਾਹਿਬ, ਜੇ ਤੁਸੀਂ ਵਿਤਾੜੇ ਰਹਿ ਗਿਆ ਸੀ, ਤੁਸੀਂ ਪੂਰਾ ਕਰ ਲੋ ਕਰਨਾ।
1: ਚਲੋ ਹੁਣ ਤਾਂ ਮੈਂ ਸਾਰਾ ਕੁਝ ਬੰਦ ਕਰਤਾ ਕੰਪਿਊਟਰ।
0: ਨਹੀਂ ਨਹੀਂ ਬੰਦ ਨਹੀਂ ਕੀਤਾ, ਮੈਂ ਹਜੇ ਤੁਹਾਡੇ ਨਾਲ ਹੀ ਹਾਂ।
2: ਨਹੀਂ ਇਹ ਨਾ ਚੀਮਾ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਇਹਨਾਂ ਦਾ, ਜਦੋਂ ਤੁਸੀਂ ਆਏ ਨਾ ਉਦੋਂ ਥੋੜੇ ਵਿੱਚ ਰਹਿ ਗਿਆ ਸੀ, ਮੈਂ ਕਿਹਾ ਚੱਲ ਬਾਅਦ ਚ ਕਰ ਲੈਂਦੇ ਹਾਂ ਤੇ ਉਹਨਾਂ ਨੇ ਹੁਣ ਬੰਦ ਕਰ ਚੋ, ਅਗਲੇ ਪ੍ਰੋਗਰਾਮ ਦੇ ਵਿੱਚ ਕਰ ਲਾਂਗੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ। ਥੈਂਕ ਯੂ ਚੀਮਾ ਸਾਹਿਬ, ਥੈਂਕ ਯੂ
1: ਜੀ ਜੀ ਥੈਂਕ ਯੂ
2: ਥੈਂਕ ਯੂ ਸਰੋਤੇ ਤੁਹਾਡਾ ਵੀ ਥੈਂਕ ਯੂ ਜੀ।
1: ਸਤਿ
2: ਸ੍ਰੀ ਅਕਾਲ ਜੀ। ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਝ ਪਿਆਰੇ ਪਿਆਰੇ ਗੀਤਾਂ ਨਾਲ ਤੇ ਉਸ ਤੋਂ ਬਾਅਦ ਫਿਰ ਖਬਰਾਂ ਤੇ ਫਿਰ ਡਾਕਟਰ ਸਾਹਿਬ ਤੇ ਲਓ ਦੋਸਤੋ, ਸ਼ਾਜ਼ੀਆ ਮਨਜ਼ੂਰ ਉਹਨਾਂ ਦਾ ਗੀਤ ਬੜਾ ਪਿਆਰਾ ਹੈ, ਉਹਨੂੰ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਤੇ ਸੁਣਦੇ ਰਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼।

ਦੋਸਤੋ, ਕੁਲਦੀਪ ਮਾਨਕ ਸਾਹਿਬ ਦਾ ਗੀਤ ਬਹੁਤ ਪਿਆਰਾ, ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ। ਤੇ ਉਸ ਤੋਂ ਬਾਅਦ ਅਗਲਾ ਗੀਤ ਮਾਨਕ ਸਾਹਿਬ ਦਾ ਫੇਰ ਸੁਣਾਵਾਂਗੇ, ਬੰਦਾ ਸਿੰਘ ਬਹਾਦਰ ਜੀ ਬਾਰੇ।

0: ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿੰਨੇ ਵੀ ਸਾਡੇ ਨਾਲ ਜੁੜਦੇ ਹੈ ਬਹੁਤ ਸ਼ੁਕਰੀਆ ਤੁਹਾਡਾ ਵੀ ਤੁਸੀਂ ਸਾਥ ਦਿੰਦੇ ਹੋ ਤੇ ਮਿਹਰਬਾਨੀ ਤੁਹਾਡੀ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਜਿਹੜੀਆਂ ਸੱਚੀਆਂ ਕਹਾਣੀਆਂ ਖਬਰਾਂ ਵਾਂ ਗੱਲਾਂ ਬਾਤਾਂ ਵਾਂ ਉਹ ਤੁਹਾਡੇ ਤੱਕ ਇਸੇ ਤਰ੍ਹਾਂ ਅਸੀਂ ਪਹੁੰਚਾਉਂਦੇ ਰਹੀਏ ਔਰ ਸਾਡੀ ਸਿਰ ਤੋੜ ਯਤਨ ਇਹੀ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੇ ਨਾਲ। ਖਬਰਾਂ ਦੇ ਵਿਚ ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਜੁੜ ਗਏ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਹੋ ਰਿਹਾ ਦੁਨੀਆ ਤੇ। ਆਓ ਜੀ ਡਾਕਟਰ ਚੀਮਾ ਸਾਹਿਬ ਆ ਜਾਓ ਜੀ। ਸਤਿ ਸ੍ਰੀ ਅਕਾਲ
1: ਜੀ ਹਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਜੀ ਤੇ ਪਿਆਰੇ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਜੀ ਪਿਆਰੀ ਸਤਿ ਸ੍ਰੀ ਅਕਾਲ, ਜੈ ਹਿੰਦ, ਸਲਾਮ, ਆਦਾਬ। ਤੇ ਖਕ ਸਾਹਿਬ ਜੀ, ਖਬਰਾਂ ਅੱਜ ਕੱਲ ਬੜੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਪਈ ਸਾਰੀ ਦੁਨੀਆਂ ਦੇ ਵਿਚ ਆ ਜਿਹੜਾ ਉਹ ਇਸ ਵੇਲੇ ਹਫੜਾ ਤਫੜੀ ਮਚੀ ਹੋਈ ਆ ਔਰ ਇਹਦੇ ਤੋਂ ਲੱਗ ਰਿਹਾ ਕਿ ਹਫੜਾ ਤਫੜੀ ਆ ਜਿਹੜੀ ਇਹ ਸ਼ਾਇਦ ਸੁਲਝਵੀਂ ਸੁਲਝਾਈ ਵੀ ਜਾ ਸਕੇ ਲਾਗੇ ਇਸ ਤਰ੍ਹਾਂ ਰਿਹਾ। ਪਰ ਦੇਖੋ ਬਣਦਾ ਕੀ ਅੱਗੇ ਅੱਗੇ। ਸਭ ਤੋਂ ਪਹਿਲੀ ਖਬਰ ਖਕ ਸਾਹਿਬ ਜੀ ਇਹ ਹੈਗੀ ਤਾਂ ਮੈਂ ਲਿਖੀ ਸਭ ਤੋਂ ਮਗਰ, ਪਰ ਪਹਿਲਾਂ ਪੜ੍ਹਦੇ ਨੀ ਆਏ ਕਿਉਂਕਿ ਆਪਣੇ ਫਾਇਦੇ ਦੀ ਆ ਤੇ ਬਹੁਤ ਸਾਰੇ ਲੋਕਾਂ ਦੇ ਹੋਰ ਨਾਲੇ ਵੀ ਫਾਇਦੇ ਦੀ ਆ। ਇਹ ਖਬਰ ਇਸ ਤਰ੍ਹਾਂ ਹੈ ਖਕ ਸਾਹਿਬ ਜੀ, ਈਯੂ ਆ ਜਿਹੜੀ ਯੂਰੋਪੀਅਨ ਯੂਨੀਅਨ ਜਿਹਨੂੰ ਆਪਾਂ ਕਹਿੰਦੇ ਆ, ਇਹਨੂੰ ਮੇਰਾ ਖਿਆਲ ਆ 20-25 ਸਾਲ ਹੋਏ ਹੋਣੇ ਬਣੀ ਨੂੰ, ਬਹੁਤਾ ਦੇਰ ਨੀ ਹੋਈ ਈਯੂ ਨੂੰ। ਤੇ ਇਹਦੇ ਜਿਹੜੇ ਸਾਰੇ ਦੇਸ਼ ਆ ਖਕ ਸਾਹਿਬ ਜੀ ਜਿਨ੍ਹਾਂ ਦੀ ਗਿਣਤੀ ਕੋਈ 27 ਆ ਤੇ ਇਹਨਾਂ ਦੇ ਨਾਲ ਹੀ ਜਿਹੜੀ ਆ ਯੂਕੇ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਆਮ ਕਰਕੇ ਭਾਰਤੀ ਲੋਕ ਆ ਜਿਹੜੇ ਉਹ ਤਾਂ ਇਹਨੂੰ ਇੰਗਲੈਂਡ ਹੀ ਕਹਿ ਦਿੰਦੇ ਆ, ਸਾਰੇ ਬਲੈਤ ਵੀ ਕਹਿ ਦਿੰਦੇ। ਹਾਂਜੀ ਹਾਂਜੀ, ਬਲੈਤ ਵੀ ਕਹਿ ਦਿੰਦੇ ਆ। ਤੇ ਇਹ ਜਿਹੜਾ ਯੂਕੇ ਹੈਗਾ ਇਹਦੇ ਨਾਲ ਜਿਹੜਾ ਹੁਣ ਨਵਾਂ ਇੱਕ ਸਮਝੌਤਾ ਹੋਇਆ ਨਾ ਸਾਰੇ ਯੂਰੋਪੀਅਨ ਦੇ ਦੇਸ਼ 27 ਤੇ ਨਾਲ ਇਹਨਾਂ ਦੇ ਯੂਕੇ, ਇਹਨਾਂ ਸਾਰਿਆਂ ਦਾ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਦਾ ਸਮਝੌਤਾ ਜਿਹੜਾ ਉਹ ਤੈਅ ਕਰ ਲਿਆ ਗਿਆ ਹੈ।
0: ਹਾਂਜੀ ਬਿਲਕੁਲ।
1: ਇਹਨੂੰ ਖਕ ਸਾਹਿਬ ਜੀ ਦੇਖੋ ਉਹਨਾਂ ਨੇ ਦੱਸਿਆ ਜਿਹਨੂੰ ਪੰਜਾਬੀ ਅੰਗਰੇਜ਼ੀ ਦੇ ਵਿਚ ਉਹ ਕਹਿੰਦੇ ਆ ਮਦਰ ਆਫ ਆਲ ਡੀਲਸ
0: ਜੀ।
1: ਤੇ ਜੇ ਆਪਾਂ ਇਹਨੂੰ ਪੰਜਾਬੀ ਦੇ ਵਿਚ ਤਰਜਮਾ ਕਰਨਾ ਹੋਵੇ ਤਾਂ ਉਹਦੇ ਵਿਚ ਆਪਾਂ ਕਵਾਂਗੇ ਕਿ ਸਾਰੇ ਸੌਦਿਆਂ ਦਾ ਬਾਪ। ਸੋ ਮਦਰ ਆਫ ਆਲ ਡੀਲਸ, ਦੇਖੋ ਭਾਸ਼ਾ ਤੋਂ ਇੱਕ ਤੋਂ ਦੂਜਾ ਉਧਰ ਉਹ ਮਦਰ ਦਾ ਨਾਂ ਲਿਆ ਹੈ ਤੇ ਪਰ ਪੰਜਾਬੀ ਵਿਚ ਆਪਾਂ ਮਦਰ ਨੀ ਕਹਿੰਦੇ ਆਪਾਂ ਬਾਪ ਕਹਿੰਦੇ
0: ਜੀ।
1: ਤੇ ਸੋ ਪੰਜਾਬੀ ਵਿਚ ਦੱਸਣਾ ਪਵੇ ਤਾਂ ਇਹਨੂੰ ਆਪਾਂ ਕਵਾਂਗੇ ਸਾਰੇ ਹੀ ਸੌਦਿਆਂ ਦਾ ਬਾਪ ਜਿਹੜਾ ਸੀ ਉਹ ਤੈਅ ਹੋ ਗਿਆ ਆ। ਤੇ ਇਹ ਸਾਰਾ ਕੁਝ ਟਰੰਪ ਦੀਆਂ ਕੂਟਨੀਤੀਆਂ ਜਿਹੜੀਆਂ ਉਹਨਾਂ ਦੇ ਕਰਕੇ ਹੀ ਹੋਇਆ ਇਸ ਤਰ੍ਹਾਂ। ਤੇ ਇਹ ਮਾਮਲਾ ਜਿਹੜਾ ਆਇਆ ਕਾਕ ਸਾਹਿਬ ਜੀ, ਇਹਨੂੰ ਕਿਹਾ ਜਾਂਦਾ ਕਿ ਇਹ ਪਿਛਲੇ ਕੋਈ 20 ਸਾਲ ਤੋਂ ਹੌਲੀ ਹੌਲੀ ਹੌਲੀ ਹੌਲੀ ਸੁਲਟਦਾ ਰਿਹਾ ਸੀ
0: ਜੀ।
1: ਪਰ ਟਰੰਪ ਨੇ ਪੈਟਰੋਲ ਪਾ ਕੇ ਤੇ ਭਾਂਬੜ ਜਿਹੜਾ ਉਹ ਮਚਾ ਦਿੱਤਾ, ਜਿਹੜਾ ਬਾਲਣ ਇੰਡੀਆ ਉੱਪਰ ਲਾਏ ਗਏ ਟੈਰਿਫ ਬਣਿਆ।
0: ਹਾਂਜੀ ਬਿਲਕੁਲ,
1: ਉਹੀ ਹੋਇਆ ਨਾ। ਤੇ ਯੂਰੋਪੀਅਨ ਕਮਿਸ਼ਨ ਜਿਹੜਾ ਹੈਗਾ ਆ ਉਹਦੀ ਪ੍ਰੈਜੀਡੈਂਟ ਉਰਸੁਲਾ ਵਾਨ ਡਰ ਲੇਅਨ ਜਿਹੜੀ ਹੈਗੀ ਆ, ਉਹਨੇ ਕਿਹਾ ਕਿ ਅਸੀਂ ਮਦਰ ਆਫ ਆਲ ਡੀਲਸ ਤੈਅ ਕਰ ਲਿਆ ਹੈ ਅਤੇ ਸੋਸ਼ਲ ਮੀਡੀਆ ਉੱਪਰ ਉਹਨੇ ਪੋਸਟ ਕਰ ਦਿੱਤਾ ਇਹ। ਦੀ ਹੈਡ ਆਫ ਦੀ ਈਯੂ ਐਗਜ਼ੈਕਟਿਵ ਜਿਹੜਾ ਦਿੱਲੀ ਵਿਚ ਮੌਜੂਦ ਸੀ, ਜਿਸ ਨਾਲ ਯੂਰੋਪੀਅਨ ਕੌਂਸਲ ਪ੍ਰੈਜੀਡੈਂਟ ਜਿਹੜਾ ਐਂਟੋਨੀਓ ਕੋਸਟਾ ਨੇ ਵੀ ਕਿਹਾ ਕਿ ਇਹ 2 ਅਰਬ ਲੋਕਾਂ ਵਿਚ ਹੋਇਆ ਸਮਝੌਤਾ ਦੋਹਾਂ ਧਿਰਾਂ ਵਾਸਤੇ ਲਾਹੇਵੰਦ ਹੋਵੇਗਾ
0: ਜੀ।
1: ਤੇ ਮੋਦੀ ਸਾਹਿਬ ਨੇ ਵੀ, ਖਕ ਸਾਹਿਬ ਜੀ ਤੁਹਾਨੂੰ ਪਤਾ ਭੀ ਉਹ ਤਾਂ ਅੱਗੇ ਭਾਲਦੇ ਹੁੰਦੇ ਆ, ਤੇ ਮੋਦੀ ਸਾਹਿਬ ਨੇ ਵੀ ਉਤਸ਼ਾਹ ਭਰਪੂਰ ਲਹਿਜੇ ਵਿਚ ਕਿਹਾ ਕਿ ਇਸ ਨਾਲ ਇੰਡੀਆ ਦੇ ਉਤਪਾਦਨ ਦੀ ਸਮਰੱਥਾ ਜਿਹਨੂੰ ਮੈਨੂਫੈਕਚਰਿੰਗ ਕਹਿੰਦੇ ਆ, ਖਕ ਸਾਹਿਬ ਜਿਹੜੀਆਂ ਚੀਜ਼ਾਂ ਬਣਾਉਂਦੇ ਆ ਕਾਰਖਾਨਿਆਂ ਚ, ਇੰਡੀਆ ਦੇ ਉਤਪਾਦਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ ਅਤੇ ਇਨਵੈਸਟਰ ਦਾ ਹੌਸਲਾ, ਕਹਿਣ ਦਾ ਮਤਲਬ ਜਿਨ੍ਹਾਂ ਲੋਕਾਂ ਨੇ ਪੈਸੇ ਖਰਚਣੇ ਆ ਗਾਹਾਂ ਇੰਡਸਟਰੀ ਲਾਉਣੀ ਆ ਉਹਨਾਂ ਨੂੰ ਇਨਵੈਸਟਰ ਕਹਿ ਦਿੰਦੇ ਆ, ਉਹਦੇ ਵਿਚ ਜਿਹੜੇ ਭਾਰਤ ਦੇ ਲੋਕ ਆ ਜਿਨ੍ਹਾਂ ਕੋਲ ਸਰਮਾਇਆ ਹੈਗਾ ਉਹ ਵੀ ਆ ਜਾਂਦੇ ਆ, ਤੇ ਵਿਚੇ ਜਿਹੜੇ ਯੂਰੋਪੀਅਨ ਆ ਉਹ ਵੀ ਫਿਰ ਉੱਥੇ ਜਾ ਕੇ ਕਾਰਖਾਨੇ ਜਿੱਦਾਂ ਚਾਈਨਾ ਦੇ ਵਿਚ ਪਹਿਲਾਂ ਲਾਏ ਸੀਗੇ, ਇਸ ਤਰ੍ਹਾਂ ਸ਼ਾਇਦ ਹੁਣ ਉਹ ਜਿਹੜਾ ਬਹਾ ਆ ਉਹ ਭਾਰਤ ਵੱਲ ਨੂੰ ਸ਼ਾਇਦ ਝੁਕ ਜਾਊਗਾ।
0: ਬਿਲਕੁਲ।
1: ਤੇ ਜਿਸ ਦੇ ਕਾਰਨ ਖਕ ਸਾਹਿਬ ਜੀ ਭਰੋਸੇ ਵਿਚ ਵੀ ਵਾਧਾ ਹੋਊਗਾ, ਇੱਕ ਦੂਜੇ ਦੇ ਉੱਪਰ ਫਿਰ ਭਰੋਸਾ ਵੀ ਤਾਂ ਕਰਨਾ ਹੀ ਪਊਗਾ ਨਾ, ਯਕੀਨ ਵੀ ਕਰਨਾ ਹੀ ਪਊਗਾ ਕਿਉਂਕਿ ਇੰਡੀਆ ਇਸ ਸਮੇਂ ਏਸ਼ੀਆ ਦੀ ਤੀਸਰੀ ਵੱਡੀ ਮੰਡੀ ਆ ਜਿਹੜੀ ਉਹ ਬਣ ਚੁੱਕੀ ਆ। ਮੋਦੀ ਸਾਹਿਬ ਨੇ ਇਹ ਵੀ ਕਿਹਾ ਕਿ ਇਹ ਇੱਕ ਇਤਿਹਾਸਕ ਵਪਾਰਕ ਸੌਦਾ ਜਿਹੜਾ ਉਹ ਹੋਇਆ ਤੇ ਜਿਹਦੇ ਨਾਲ ਭਾਰਤੀ ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਮਾਲ ਆ ਜਿਹੜਾ ਯੂਰਪ ਦੀਆਂ ਮੰਡੀਆਂ ਵਿਚ ਜਾਣਾ ਸ਼ੁਰੂ ਹੋ ਜਾਏਗਾ। ਸੋ ਇਹ ਬੜੀ ਵਧੀਆ ਖਬਰ ਹੈਗੀ ਆ ਤੇ ਬਾਕੀ ਦੀਆਂ ਖਬਰਾਂ ਜਿਹੜੀਆਂ ਆਪਾਂ ਉਹ ਵੀ ਕਰਦੇ ਆ ਇਹਦੇ ਇਹ ਤੋਂ ਮਗਰੋਂ ਤੇ ਇਹਦੇ ਵਿਚ ਹੁਣ ਖੱਖ ਸਾਹਿਬ ਦੀ ਜਿਹੜੀ ਆਪਣੇ ਕੋਲ ਹੋਰ ਇੱਕ ਖਬਰ ਆ ਉਹ ਹੈਗੀ ਆ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਖੱਖ ਸਾਹਿਬ ਜੀ ਜੁਲਾਈ 2025 ਤੋਂ ਲੈ ਕੇ ਹੁਣ ਤੀਕਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈਗੀ ਆ ਇਹਨੇ ਖੱਖ ਸਾਹਿਬ ਜੀ 16 ਵਾਰੀ ਗੋਲੀਆਂ ਜਿਹੜੀਆਂ ਚਲਾਈਆਂ 16 ਵਾਰੀ
0: ਬਿਲਕੁਲ ਹੋ ਗਏ ਨਾ।
1: ਹਾਂਜੀ ਤੇ ਹੋ ਚੁੱਕੀਆਂ ਜਿਨ੍ਹਾਂ ਨੂੰ ਸ਼ਰੇਆਮ ਪਰਜਾ ਵਿਚ ਦਹਿਸ਼ਤ ਫੈਲਾਉਣ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ। ਇਹ ਖੱਖ ਸਾਹਿਬ ਜੀ ਐਵੀ ਗੋਲੀਆਂ ਮਾਰ ਕੇ ਤਾਂ ਪਰਜਾ ਨੂੰ ਕੋਈ ਪਰਜਾ ਬਾਹਰ ਨਿਕਲੇ ਨਾ, ਅਸਲ ਦੇ ਵਿਚ ਇਹਦੇ ਪਿੱਛੇ ਜਿਹੜੀ ਛੁਪਿਆ ਹੋਇਆ ਮਕਸਦ ਆ ਉਹ ਇਹ ਆ,
0: ਇਹੋ ਹੀ ਆ ਨਾ ਕਿ ਜਿੱਦਾਂ ਕਿ ਉਹ ਕੱਢ ਰਹੇ ਆ ਰੈਲੀਆਂ ਕੱਢ ਰਹੇ ਆ ਜਲੂਸ ਕੱਢ ਰਹੇ ਆ ਤੇ ਉਹਨਾਂ ਨੂੰ ਡਰਾਉਣ ਦੀ ਖਾਤਰ ਵੀ ਬਾਹਰ ਨਾ ਨਿਕਲ ਘਰਾਂ ਚੋ।
1: ਹਾਂਜੀ ਘਰਾਂ ਚੋ ਬਾਹਰ ਨਾ ਨਿਕਲਣ, ਬਸ ਇੱਕ ਦੋ ਮਾਰ ਦਿਓ ਬਾਕੀ ਦੇ ਡਰ ਕੇ ਬਹਿ ਜਾਣਗੇ। ਪਰ ਨਹੀਂ ਖੱਖ ਸਾਹਿਬ ਜੀ ਏਦਾਂ ਹੁੰਦੀ ਨਹੀਂ, ਆਮ ਕਰਕੇ ਕੀ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਪਰਜਾ ਹੋਰ ਭੜਕਦੀ ਆ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿਚ। ਹਾਂਜੀ
0: ਬਿਲਕੁਲ
1: ਤੇ ਜਿਨ੍ਹਾਂ ਨੂੰ ਸ਼ਰੇਆਮ ਜਿਹੜਾ ਆ ਉਹ 16 ਸ਼ੂਟਿੰਗ ਹੋ ਚੁੱਕੀਆਂ ਜਿਨ੍ਹਾਂ ਨੂੰ ਸ਼ਰੇਆਮ ਕਿਹਾ ਗਿਆ ਖੱਖ ਸਾਹਿਬ ਜੀ ਕਿ ਦਹਿਸ਼ਤ ਫੈਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਅਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਹੈ ਤਾਂ ਇਕਦਮ ਖੱਖ ਸਾਹਿਬ ਜੀ ਜਿਹੜੀਆਂ ਇਹ ਏਜੰਸੀਆਂ ਹੁੰਦੀਆਂ ਪੁਲਿਸ ਵਾਲੀ ਜਾਂ ਆਈਸ ਹੋਈ ਜਾਂ ਉਹ ਹੋਮਲੈਂਡ ਸਿਕਿਉਰਿਟੀ ਹੋਈ ਜਿੰਨੇ ਵੀ ਇਹ ਹੈਗੇ ਆ ਇਹ ਸਾਰੇ ਕਿਸੇ ਇਨਵੈਸਟੀਗੇਸ਼ਨ ਹੋਣ ਤੋਂ ਪਹਿਲਾਂ ਹੀ ਉਸੇ ਹੀ ਵੇਲੇ ਜਦੋਂ ਉਹ ਸ਼ੂਟਿੰਗ ਹੁੰਦੀ ਆ ਉਸੇ ਵੇਲੇ ਟੀਵੀ ਦੇ ਉੱਤੇ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਇਹਦੇ ਕੋਲ ਗੰਨਾ ਸੀ ਇਹਦੇ ਕੋਲ ਆਹ ਸੀ ਸਾਨੂੰ ਆਹ ਖਤਰਾ ਸੀ ਹਾਲਾਂਕਿ ਇੱਦਾਂ ਦੀ ਕੋਈ ਵੀ ਜਿੰਨੀਆਂ ਵੀ
0: ਚੀਮਾ ਸਾਹਿਬ ਜਿੱਦਾਂ ਚੱਲ ਰਿਹਾ ਕੰਮ ਆ ਇਹਦੇ ਨਾਲ ਤੇ ਸਟੇਟ ਦੀ ਪੁਲਿਸ ਵੀ ਖੜੀ ਹੋ ਸਕਦੀ ਅਗੇਂਸਟ ਇਹਨਾਂ ਦੇ ਕੱਲ ਨੂੰ ਤੇ ਬਹੁਤ ਵੱਡਾ ਖੂਨ ਖਰਾਬਾ ਵੀ ਹੋ ਸਕਦਾ ਇਹਨੂੰ ਰੋਕਣਾ ਪਏਗਾ ਕਿਸੇ ਤਰੀਕੇ ਨਾਲ।
1: ਉਹ ਰੁਕ ਗਿਆ ਸੀ ਉਹ ਵੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਰੁਕ ਗਿਆ ਉਹ ਇਹ ਜਿਹੜੀ ਆ ਸਿਲਸਿਲਾ ਵਿਗੜ ਗਿਆ ਸੀਗਾ ਕਿਉਂਕਿ ਉੱਥੇ ਦੇ ਜਿਹੜੇ ਹੈਗੇ ਗਵਰਨਰ ਉਹਨੇ ਕਹਿਤਾ ਸੀਗਾ ਮੈਂ ਆਪਣੀ ਜਿਹੜੀ ਨੈਸ਼ਨਲ ਗਾਰਡ ਹੈ ਉਹ ਬੁਲਾ ਲੈਣੀ ਹੈ ਤੁਸੀਂ ਇੱਥੋਂ ਨਿਕਲ ਜਾਓ।
0: ਅੱਛਾ
1: ਹਾਂਜੀ ਤੇ ਉਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਤੇ ਜਦੋਂ ਕਿਸੇ ਨੂੰ ਮਾਰਿਆ ਜਾਂਦਾ ਫਿਰ ਇਕਦਮ ਇਹ ਰੌਲਾ ਪਾਉਣ ਲੱਗ ਪੈਂਦੇ ਤੇ ਜੇ ਕਸੂਰ ਆ ਜਿਹੜਾ ਉਹਦੇ ਸਿਰ ਜਿਹੜਾ ਮੱਤਦੇ ਆ ਜਿਹਨੂੰ ਮਾਰਿਆ ਦੇਖੋ ਇੱਕ ਪਾਸੇ ਮਾਰ ਕੇ ਫਿਰ ਉਹਦੇ ਸਿਰ ਇਹਦੇ ਕੋਈ ਨੀ ਗੰਨਾ ਸੀ ਇਹ ਸੀ ਉਹ ਸੀ ਕੁਛ ਸੀ ਉਹਨਾਂ ਦੇ ਕੋਲ ਕੁਛ ਵੀ ਨਹੀਂ ਸੀ ਉਹ ਬੇਚਾਰੀ ਲੇਡੀ ਸੀਗੀ ਉਹਦੇ ਨਾਲ ਤਿੰਨ ਬੱਚੇ ਵੀ ਸੀਗੇ ਉਹਦੇ ਗੱਡੀ ਦੇ ਵਿਚ ਜਿਹੜੀ ਉਹ ਗੋਡੇ ਉਹਦਾ ਲਾਸਟ ਨੇ ਰਹੇ ਨੇ ਫਸਟ ਨੇ ਉਹਦਾ ਹੈਗਾ ਉਹਦੇ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਉਹ ਤਾਂ ਬੇਚਾਰੀ ਉਹ ਡਰਦੀ ਇਹਨਾਂ ਤੋਂ ਉਹਨੂੰ ਪਤਾ ਸੀ ਭਾਈ ਮੇਰੇ ਕੋਲ ਭਾਵੇਂ ਮੈਂ ਇੱਥੇ ਦੀ ਸਿਟੀਜਨ ਹੈਗੀ ਆ ਮੈਨੂੰ ਇਹਨਾਂ ਨੇ ਖੱਜਲ ਖੁਆਰ ਕਰਨਾ ਆ ਉਹਨੂੰ ਇਸ ਗੱਲ ਦਾ ਪਤਾ ਸੀ ਤੇ ਉਹਨੇ ਤਾਂ ਆਪਣੀ ਗੱਡੀ ਦੇ ਸਟੇਅਰਿੰਗ ਮੋੜ ਕੇ ਦੂਜੇ ਪਾਸੇ ਨੂੰ ਆਪਣੀ ਗੱਡੀ ਨੂੰ ਲੈ ਕੇ ਚੱਲੀ ਸੀ ਵੀ ਮੈਂ ਕਿਸੇ ਤਰ੍ਹਾਂ ਇਹਨਾਂ ਤੋਂ ਬਚ ਜਾਵਾਂ ਤੇ ਇਹ ਕਹਿੰਦੇ ਉਹ ਸਾਡੇ ਤੇ ਗੱਡੀ ਚੜਾਉਣ ਲੱਗੀ ਸੀ ਉਹ ਆਹ ਸੀ ਉਹ ਫਲਾਨਾ ਸੀ ਤੈਨੂੰ ਸੀ ਐਵੇਂ ਕੋਲੋਂ ਬਣਾ ਬਣਾ ਕੇ ਲਾਈ ਜਾਂਦੇ ਆ ਪਰ ਹੁਣ ਉਹ ਇਹਦੀਆਂ ਸਾਰੀਆਂ ਗੱਲਾਂ ਬਾਤਾਂ ਹੁਣ ਖਤਰਾ ਜੀ ਸਮਾਂ ਜਦੋਂ ਦੇ ਆ ਸੈਲਫੋਨ ਆ ਗਿਆ ਹੈ ਨਾ
0: ਉਸੇ ਵੇਲੇ
1: ਉਦੋਂ ਦਾ ਜਿਹੜਾ ਇਹ ਸਾਹਮਣੇ ਆਉਣ ਲੱਗ ਪਿਆ ਪਹਿਲਾਂ ਪਤਾ ਨਹੀਂ ਕੀ ਕਰਦੇ ਹੋਣਗੇ ਤੇ ਅੱਛਾ ਉਹ ਫਿਰ ਜਿਹੜਾ ਸੀਗਾ ਕਸੂਰ ਜਿਹੜਾ ਮਰੇ ਜਾਣ ਵਾਲੇ ਉੱਪਰ ਕੱਢਿਆ ਜਾਂਦਾ ਤੇ ਫੇਰ ਤਕਰੀਬਨ ਹਰ ਵਾਰੀ ਜਿਹੜਾ ਵੀਡੀਓ ਬਣਾਉਣ ਵਾਲਿਆਂ ਦੇ ਫੋਨ ਆ ਕੁਝ ਹੋਰ ਦੱਸਦੇ ਹੁੰਦੇ ਆ ਤੇ ਇਹਦੇ ਨਾਲ ਇਸ ਵਾਰੀ ਖੱਖ ਸਾਹਿਬ ਜੀ ਜਿਹੜਾ ਉਹ ਐਲੈਕਸ ਪ੍ਰੈਟੀ ਜਿਹੜਾ ਮੁੰਡਾ ਸੀਗਾ ਨੌਜਵਾਨ 37 ਸਾਲ ਦਾ ਦੇਖੋ ਕੋਇੰਸੀਡੈਂਟਲੀ ਉਹ ਜਿਹੜੀ ਲੜਕੀ ਸੀ ਮਾਰੀ ਇਹਨਾਂ ਨੇ ਉਹ ਵੀ 37 ਸਾਲ ਦੀ ਸੀ ਤੇ ਇਹ ਜਿਹੜਾ ਸੀਗਾ ਇਹ ਵੀ 37 ਸਾਲ ਦਾ ਹੀ ਸੀਗਾ ਔਰ ਇਹ ਖੱਖ ਸਾਹਿਬ ਜੀ ਅਮਰੀਕਾ ਦਾ ਬੋਰਨ ਸਿਟੀਜਨ ਸੀਗਾ
0: ਜੀ
1: ਇੱਥੋਂ ਦਾ ਤੇ ਇੱਥੇ ਜੰਮਿਆ ਇੱਥੇ ਹੀ ਪੜਿਆ ਔਰ ਉਹਦੇ ਬਾਰੇ ਖੱਖ ਸਾਹਿਬ ਜੀ ਜਿੰਨੇ ਵੀ ਲੋਕਾਂ ਨੇ ਜਾਂ ਉਹਦੇ ਜਿਹੜੇ ਕਲਾਸ ਫੈਲੋ ਸੀਗੇ ਜਾਂ ਉਹਦੇ ਟੀਚਰ ਸੀਗੇ ਜਾਂ ਹਾਸਪਿਟਲ ਦੇ ਵਿਚ ਜਿੱਥੇ ਉਹਦੇ ਕੋ ਵਰਕਰ ਸੀਗੇ ਜਾਂ ਜਿਨ੍ਹਾਂ ਦੇ ਨਾਲ ਉਹ ਨਰਸਿੰਗ ਦਾ ਡਿਪਲੋਮਾ ਕਰਦਾ ਸੀਗਾ ਉਹ ਇੱਕ ਰਿਸਰਚ ਦੇ ਵਿਚ ਵੀ ਖੱਖ ਸਾਹਿਬ ਜੀ ਉਹਦਾ ਯੋਗਦਾਨ ਹੈਗਾ ਸੀਗਾ ਖੋਜ ਕਰਦੇ ਸੀਗੇ ਉਹ ਕਿਸੇ ਵਿਸ਼ੇ ਦੇ ਉੱਤੇ ਤੇ ਉਹਦੇ ਵਿਚ ਵੀ ਇਹ ਆ ਜਿੰਨੇ ਵੀ ਲੋਕਾਂ ਦੇ ਨਾਲ ਉਹਦਾ ਵਾਹ ਪਿਆ ਸੀ ਕਦੇ ਵੀ ਕਿਸੇ ਨੇ ਇੱਕ ਨੇ ਵੀ ਉਹਦੀ ਜਿਹੜੀ ਨਿਖੇਧੀ ਨਹੀਂ ਕੀਤੀ ਹਰ ਇੱਕ ਨੇ ਕਿਹਾ ਵੀ ਉਹ ਤਾਂ ਇੱਕ ਸਾਧੂ ਸੰਤ ਵਰਗਾ ਬੰਦਾ ਸੀਗਾ ਹਰੇਕ ਦੀ ਮਦਦ ਕਰਦਾ ਸੀਗਾ ਆਪਣੇ ਕੋਲੋਂ ਆਪਣਾ ਵਿਗਾੜ ਕੇ ਦੂਸਰੇ ਦੀ ਮਦਦ ਕਰਨ ਵਾਲਾ ਜਿਹੜਾ ਉਹ ਇਨਸਾਨ ਸੀਗਾ ਤੇ ਉਹਦੇ ਫਿਰ ਗੋਲੀਆਂ ਇਹਨਾਂ ਨੇ ਖਾਤੇ ਇਹ ਤੀਕਰ ਦੱਸਿਆ ਤਾਂ ਹੈ ਨੀ ਨਾ ਹੀ ਜਿਹੜੀ ਉਹ ਹੈਗੇ ਸੀ ਆਇਸ ਵਾਲੇ ਕਹਿ ਲਓ ਜਾਂ ਬਾਰਡਰ ਪੈਟਰੋਲ ਵਾਲੇ ਸੀਗੇ, ਉਹਨਾਂ ਨੇ ਅਜੇ ਤਿੱਕਰ ਨਾ ਇਹ ਦੱਸਿਆ ਵੀ ਕਿੰਨੀਆਂ ਗੋਲੀਆਂ ਚੱਲੀਆਂ, ਨਾ ਹੋਰ ਕਹਿਣ ਦਾ ਮਤਲਬ ਕੁਛ ਕਿਸੇ ਨੂੰ ਸਿਰਾ ਹੀ ਨਹੀਂ ਦਿੱਤਾ ਉਹਨਾਂ ਨੇ, ਫੜਾਉਣ ਹੀ ਨਹੀਂ ਦਿੱਤਾ। ਤੁਹਾਨੂੰ ਪਤਾ ਵੀ ਉਹ ਦੁਆਲੇ ਟੇਪ ਜਿਹੀ ਲਾ ਦਿੰਦੇ ਆ ਤੇ ਉਹਦੇ ਫਿਰ ਉਹ ਕਿਸੇ ਨੂੰ ਵੜਨ ਨਹੀਂ ਦਿੰਦੇ ਉਹਦੇ ਵਿੱਚ, ਫਿਰ ਉੱਥੋਂ ਆਪਣਾ ਜਿਹੜਾ ਐਵੀਡੈਂਸ ਆ ਉਹ ਜਿੱਦਾਂ ਉਹਨਾਂ ਨੂੰ ਫੈਕਟ ਹੁੰਦਾ ਫਿਰ ਉਦਾਂ ਕਰ ਲੈਂਦੇ ਆ। ਪਰ ਜਿਹੜੀਆਂ ਹੁਣ ਜਿਹੜੇ ਸੈੱਲ ਫੋਨ ਵਗੈਰਾ ਹੈਗੇ ਆ ਜਾਂ ਲੋਕਾਂ ਦੇ ਦੁਕਾਨਾਂ ਚ ਸਟੋਰਾਂ ਚ ਹਰ ਥਾਂ ਵੀਡੀਓ ਕੈਮਰੇ ਸਕੀਮ ਲੱਗੇ ਹੋਏ ਆ, ਬਹੁਤਾ ਕੁਛ ਜਿਹੜਾ ਉਹ ਛਪਾਉਣਾ ਜਿਹੜਾ ਉਹ ਮੁਸ਼ਕਿਲ ਹੋ ਜਾਂਦਾ ਆ। ਸੋ ਇਹਦੇ ਮਾਮਲੇ ਵਿਚ ਖਾਕ ਸਾਹਿਬ ਜੀ ਇਹੀ ਕਹਾਣੀ, ਆਮ ਕਰਕੇ ਜਿੰਨੀ ਵਾਰੀ ਵੀ ਗੋਲੀ ਚਾਹੇ ਉਹ ਪੁਲਿਸ ਡਿਪਾਰਟਮੈਂਟ ਚਲਾਵੇ, ਚਾਹੇ ਉਹ ਬਾਰਡਰ ਪੈਟਰੋਲ ਚਲਾਵੇ, ਚਾਹੇ ਕੋਈ ਵੀ ਏਜੰਸੀ ਚਲਾਉਂਦੀ ਆ, ਚਾਹੇ FBI ਹੋਵੇ, CIA ਹੋਵੇ, CIA ਦੀ ਤਾਂ ਤੁਸੀਂ ਗੱਲੇ ਛੱਡੋ, ਉਹਨਾਂ ਤੱਕ ਬਾਹਰ ਆਉਂਦੀ ਨੀ ਕੋਈ ਗੱਲ ਨਾ, ਉਹ ਤਾਂ ਆਉਣੀ ਨੀ ਦੇਣਗੇ ਕਦੇ ਵੀ। ਤੇ ਇਹਦੇ ਨਾਲ ਖਾਕ ਸਾਹਿਬ ਜੀ ਫਿਰ ਜਿਹੜੀ ਅਫਸਰ ਹੈਗੀ ਆ ਐਡਮਿਨਿਸਟ੍ਰੇਸ਼ਨ ਉਹ ਜਿਹੜੀ ਆ ਉਹ ਦੇ ਦਿੰਦੇ ਆ ਉਹਨੂੰ। ਤੇ ਇਸ ਵਾਰੀ ਐਲੈਕਸ ਪ੍ਰੇਟੀ ਦੇ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਅਫਸਰਾਂ ਨੇ ਜਿਹੜਾ ਆ ਉਹ ਉਹਨਾਂ ਨੂੰ ਆਮ ਕਰਕੇ ਕੀ ਹੁੰਦਾ ਖਾਕ ਸਾਹਿਬ ਜੀ, ਜਿੰਨੀ ਵਾਰੀ ਇਹ ਗੋਲੀ ਚੱਲਦੀ ਆ ਨਾ ਪੁਲਿਸ ਵਾਲੇ, ਇਹ ਉਹਨਾਂ ਨੂੰ ਜਿਹਨੂੰ ਕਹਿੰਦੇ ਆ ਐਡਮਿਨਿਸਟ੍ਰੇਟਿਵ ਲੀਵ ਜਿਹਨੂੰ ਕਹਿੰਦੇ ਆ, ਇੱਕ ਕਿਸਮ ਦੀ ਛੁੱਟੀ ਦਿੰਦੀ ਸੀ ਮੇਰੇ ਖਿਆਲ, ਉਹਨਾਂ ਨੂੰ ਤਨਖਾਹ ਦਿੰਦੇ ਰਹਿੰਦੇ ਹੋਣਗੇ,
0: ਘਰ ਭੇਜ ਦਿੰਦੇ ਥੋੜੇ ਚਿਰ ਲਈ।
1: ਹਾਂ ਥੋੜੇ ਚਿਰ ਲਈ ਘਰ ਭੇਜਦੇ, ਉਹਦਾ ਮਕਸਦ ਨੀ ਮੈਨੂੰ ਸਮਝ ਲੱਗਦਾ, ਜਾਂ ਤਾਂ ਉਹ ਪਰਜਾ ਦੇ ਵਿਚ ਇਹਨੂੰ ਲੋਕ ਇਹਦੇ ਤੇ ਮਤਲਬ ਹਮਲਾ ਨਾ ਕਰ ਦੇਣ ਜਾਂ ਇੱਦਾਂ ਦੀ ਕੋਈ ਗੱਲ ਨਾ ਹੋਵੇ,
0: ਲੋਕਾਂ ਨੂੰ ਠੰਡਾ ਕਰਨ ਦਾ ਵੀ ਇੱਕ ਤਰੀਕਾ ਹੁੰਦਾ,
1: ਠੰਡਾ ਕਰਨ ਦਾ ਵੀ, ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਉਹਨੂੰ ਘਰ ਭੇਜ ਦਿੰਦੇ ਆ, ਪਰ ਇਸ ਵਾਰੀ ਆਹ ਜਿਹੜੀ ਗੋਲੀ ਚੱਲੀ ਆ ਇਹਦੇ ਉੱਤੇ ਉਹਨਾਂ ਨੂੰ ਇੱਥੋਂ ਸਿੱਧੇ ਚੱਕ ਕੇ ਹੋਰ ਪਾਸੇ ਮਤਲਬ ਲਾਤਾ, ਉਹਨਾਂ ਦੀ ਡਿਊਟੀਆਂ ਜਿਹੜੀਆਂ ਹੋਰ ਪਾਸੇ ਲਾਤੀਆਂ, ਉਹਨਾਂ ਨੂੰ ਲੀਵ ਵੀ ਨਹੀਂ ਦਿੱਤੀ। ਤੇ ਇਸ ਵਾਰੀ ਖਾਕ ਸਾਹਿਬ ਜੀ ਪਰਜਾ ਵਿਚ ਬਹੁਤ ਭਾਰੀ ਜਿਹੜਾ ਵਿਰੋਧ ਪੈਦਾ ਹੋ ਗਿਆ, ਤੇ ਟਰੰਪ ਦੀ ਆਵਾਜ਼ ਦੀ ਜਿਹੜੀ ਆ ਸੁਰ ਉਹ ਥੋੜੀ ਜਿਹੀ ਖਾਕ ਸਾਹਿਬ ਜੀ ਢਿੱਲੀ ਪਈ ਲੱਗਦੀ ਆ, ਤੇ ਪਰਜਾ ਜਿਹੜੀ ਆ ਉਹ ਜਿਹੜੀ ਹੈਗੀ ਆ ਆਪਣੇ DHS ਆ ਉਹਦੇ ਕੋਲੋਂ ਲੇਖਾ ਹਿਸਾਬ ਮੰਗ ਰਹੀ ਆ। ਇਸ ਵੇਲੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਖਾਕ ਸਾਹਿਬ ਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਕੋਲੋਂ, ਤੇ ਹਰ ਵਾਰੀ ਜਿਹੜਾ ਛਾਣਬੀਨ ਤੋਂ ਪਹਿਲਾਂ ਹੀ ਗੋਲੀ ਚਲਾਉਣ ਵਾਲਿਆਂ ਨੂੰ ਜਿਹੜਾ ਉਹ ਸਹੀ ਠਹਿਰਾਇਆ ਜਾਂਦਾ ਤੇ ਦੂਸਰਿਆਂ ਦੇ ਉੱਤੇ ਜਿਹੜੀ ਤੋਹਮਤ ਲਾ ਦਿੱਤੀ ਜਾਂਦੀ ਆ ਵੀ ਇਹਨੇ ਆ ਕੀਤਾ ਸੀ। ਜ਼ਿਆਦਾਤਰ ਜਿਹੜੀ ਆ ਆਇਸ ਖਾਕ ਸਾਹਿਬ ਜੀ ਇਹਦੇ ਅਫਸਰ ਆ ਜਿਹੜੇ ਉਹ ਗੱਡੀਆਂ ਦੇ ਡਰਾਈਵਰਾਂ ਉੱਪਰ ਗੋਲੀਆਂ ਚਲਾਉਂਦੇ ਆ, ਜਦੋਂ ਗੱਡੀ ਰੋਕਦੇ ਆ ਤੇ ਉਹ ਕਹਿ ਦਿੰਦੇ ਇਹਦੇ ਕੋਲ ਗੰਨ ਸੀਗੀ ਤੇ ਮੇਰੇ ਵੱਲ ਗੰਨ ਕੱਢਣ ਲੱਗਾ ਸੀ, ਮੈਂ ਪਹਿਲਾਂ ਪਾਰ ਦਿੱਤਾ। ਆਮ ਕਰਕੇ ਉਹ ਇੱਦਾਂ ਹੁੰਦੇ ਆ, ਦੋ ਤਿੰਨ ਜਿਹੜੇ ਉਹ ਅਫਸਰ ਹੁੰਦੇ ਆ ਉਹ ਦੋ ਤਿੰਨਾਂ ਪਾਸਿਆਂ ਦੇ ਹੋ ਕੇ ਉਹ ਗੋਲੀਆਂ ਚਲਾ ਦਿੰਦੇ ਆ ਦੁਬਾਰਾ। ਤੇ ਹੁਣ ਕੀ ਆ ਕੇ ਪਰ ਆਹ ਜਿਹੜਾ ਚਲਾਈਆਂ ਜਾਂਦੀਆਂ ਤੇ ਇਹ 10 ਲੋਕਾਂ ਨਾਲ ਜਿਹੜਾ ਇਹ ਵਾਪਰ ਚੁੱਕਾ ਆ, ਮਤਲਬ ਜੁਲਾਈ ਤੋਂ ਦੀ ਗੱਲ ਜਿਹੜੀ ਹੈਗੀ ਆ, ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਚੁੱਕੀ ਆ ਖਾਕ ਸਾਹਿਬ ਜੀ। ਤੇ ਇਹਨਾਂ ਦੀ ਜ਼ਿਆਦਾਤਰ ਗਿਣਤੀ ਆ ਜਿਹੜੀ ਉਹ ਲਾਸ ਏਂਜਲਸ ਤੇ ਸ਼ਿਕਾਗੋ ਸ਼ਹਿਰ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਦੇ ਵਿਚ ਜ਼ਿਆਦਾਤਰ ਇਹ ਹੁੰਦਾ ਆ, ਔਰ ਇਹ ਦੋਨੇ ਸ਼ਹਿਰ ਆ ਖਾਕ ਸਾਹਿਬ, ਜਿਹੜੇ ਸ਼ਿਕਾਗੋ ਵੀ ਤੇ ਲਾਸ ਏਂਜਲਸ ਵੀ ਆ। ਇੱਥੇ ਚਿਰਾਂ ਤੋਂ ਜਦੋਂ ਕਦਾ ਮੈਂ ਇੱਥੇ ਆਇਆ ਅਮਰੀਕਾ ਦੇ ਵਿਚ ਉਦੋਂ ਦਾ ਹੀ ਇੱਥੇ ਆਉਣ ਤੋਂ ਪਹਿਲਾਂ ਵੀ ਸੁਣਦੇ ਹੁੰਦੇ ਸੀਗੇ ਵੀ ਜਿਹੜਾ ਸ਼ਿਕਾਗੋ ਆ ਉੱਥੇ ਉਹ ਜਿਹੜੇ ਦੂਸਰੇ ਲੋਕ ਆ ਆਪਣੇ ਅਫਰੀਕਨ ਅਮਰੀਕਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਗੂੜੇ ਰੰਗ ਵਾਲੇ ਉਹ ਜਿਆਦਾ ਜੁਰਮ ਕਰਦੇ ਆ, ਪਰ ਇਹ ਵੀ ਇਹਦੇ ਪਿੱਛੇ ਵੀ ਪਤਾ ਨੀ ਐਵੇਂ ਵੀ ਤੁਹਾਨੂੰ ਪਤਾ ਵੀ ਦੂਸਰੀਆਂ ਕੌਮਾਂ ਨੂੰ ਜਿਹੜੇ ਗੋਰੇ ਨਹੀਂ ਹੈਗੇ ਉਹਨਾਂ ਨੂੰ ਬਦਨਾਮ ਕਰਨ ਦਾ ਵੀ ਸਿਲਸਿਲਾ ਚੱਲ ਪੈਂਦਾ, ਤੇ ਦੂਜੇ ਪਾਸੇ ਉਹ ਹੈਗੇ ਵੀ ਥੋੜੇ ਗਰੀਬ ਹੁੰਦੇ ਆ, ਉਹ ਮਾੜੀ ਮੋਟੀ ਕਿਸੇ ਦੀ ਕੈਂਡੀ ਚੱਕ ਲਈ ਤਾਂ ਇੱਕ ਦੋ ਵਾਰੀ ਉਹ ਕਿਸੇ ਨੇ ਸ਼ਿਕਾਇਤ ਸ਼ਕੂਤ ਕਰ ਦਿੱਤੀ ਤੇ ਮੁੜ ਕੇ ਫਿਰ ਉਹਨੂੰ ਦਸਤ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਨਹੀਂ, ਪਰ ਇਹ ਦੋਨੇ ਸ਼ਹਿਰਾਂ ਦਾ ਨਾਂ ਆ ਜਿਹੜਾ ਮੂਹਰੇ ਆਇਆ ਲਾਸ ਏਂਜਲਸ ਦਾ ਤੇ ਜਿਹੜਾ ਸ਼ਿਕਾਗੋ ਆ। ਤੇ ਵਕੀਲਾਂ ਦਾ ਕਹਿਣਾ ਇਹ ਆ ਖਾਕ ਸਾਹਿਬ ਜੀ ਕਿ ਗੋਲੀ ਚਲਾਉਣ ਵਾਲੇ ਪਿੱਛੋਂ ਝੱਟ ਪੱਟ ਜਿਹੜਾ ਆ ਉਹ ਗੋਲੀ ਲੱਗਣ ਵਾਲੇ ਖਿਲਾਫ ਫੈਲੋਨੀ ਚਾਰਜ ਜਿਹੜਾ ਜੁਰਮ ਜਿਹੜੇ ਪਾਪੀ ਜਿਹੜੇ ਕ੍ਰਿਮੀਨਲ ਹੁੰਦੇ ਆ ਉਹਨਾਂ ਦਾ ਮੁਕਦਮਾ ਕਹਿੰਦੇ ਆ ਦਰਜ ਕਰਦਾ, ਇਹ ਵਕੀਲ ਕਹਿ ਰਹੇ ਆ ਖਾਕ ਸਾਹਿਬ ਜੀ ਇੱਥੋਂ ਉਹਨਾਂ ਦੇ ਖਿਲਾਫ ਕਹਿੰਦੇ ਆ ਫੈਲੋਨੀ ਦਾ ਜਿਹੜਾ ਮੁਕਦਮਾ ਦਰਜ ਕਰਾ ਦਿੰਦੇ ਆ, ਤੇ 10 ਪਿੱਛੋਂ 5 ਜਿਹੜੇ ਸੀਗੇ ਉਹ ਚਾਰ ਜਿਹੜੇ ਲੋਕ ਖਾਕ ਸਾਹਿਬ ਜੀ ਸੀਗੇ ਉਹਨਾਂ ਦੇ ਉੱਤੇ ਉਦੋਂ ਦਾ ਹੀ

0: ਸਾਹਿਬ ਜੀ ਕੇ ਗੋਲੀ ਚਲਾਉਣ ਵਾਲੇ ਪਿੱਛੋਂ ਝੱਟ ਪੱਟ ਜਿਹੜਾ ਆ ਉਹ ਗੋਲੀ ਲੱਗਣ ਵਾਲੇ ਖਿਲਾਫ ਫੈਲੋਨੀ ਚਾਰ ਜਿਹੜਾ ਜੁਰਮ ਜਿਹੜੇ ਪਾਪੀ ਜਿਹੜੇ ਕ੍ਰਿਮੀਨਲ ਹੁੰਦੇ ਆ ਉਹਨਾਂ ਦਾ ਮੁਕਦਮਾ ਕਹਿੰਦੇ ਆ ਦਰਜ ਕਰਦਾ ਇਹ ਵਕੀਲ ਕਹਿ ਰਹੇ ਆ ਕਾਕ ਸਾਹਿਬ ਜੀ ਇੱਥੋਂ ਦੇ ਉਹਨਾਂ ਦੇ ਖਿਲਾਫ ਕਹਿੰਦੇ ਆ ਉਹ ਫੈਲੋਨੀ ਦਾ ਜਿਹੜਾ ਮੁਕਦਮਾ ਦਰਜ ਕਰਾ ਦਿੰਦੇ ਆ ਤੇ ਦਸ ਵਿਚੋਂ ਪੰਜ ਜਿਹੜੇ ਸੀਗੇ ਉਹ ਚਾਰ ਜਿਹੜੇ ਲੋਕ ਕਾਕ ਸਾਹਿਬ ਜੀ ਸੀਗੇ ਉਹਨਾਂ ਦੇ ਉੱਤੇ ਜਿਹੜੇ ਇਹਨਾਂ ਨੇ ਮੁਕਦਮੇ ਚਲਾਏ ਸੀਗੇ ਉਹਦੇ ਵਿਚੋਂ ਜਾਂ ਤਾਂ ਜਿਹੜਾ ਪ੍ਰੋਸੀਕਿਊਟਰ ਹੁੰਦਾ ਆਪਣੇ ਇੰਡੀਆ ਚ ਮੇਰਾ ਖਿਆਲ ਹੈ ਉਹਨੂੰ ਸਰਕਾਰੀ ਵਕੀਲ ਕਹਿੰਦੇ ਆ ਜਿਹੜਾ ਸਰਕਾਰ ਵੱਲੋਂ ਤੁਹਾਡੇ ਖਿਲਾਫ਼ ਲੜਦਾ ਹੈ
1: ਸਰਕਾਰੀ ਵਕੀਲ ਵੀ ਨਹੀਂ ਹੁੰਦਾ ਜੀ ਉਹ ਸਰਕਾਰੀ ਵਕੀਲ ਜਿਹੜਾ ਹੁੰਦਾ ਉਹ ਸਰਕਾਰ ਵੱਲੋਂ ਹੁੰਦਾ
0: ਹੁੰਦਾ ਕਾਕ ਸਾਹਿਬ ਜੀ ਜਿਹੜਾ ਇੱਥੇ ਆ ਜਿਹੜੇ ਉਹ ਹੁੰਦੇ ਆ ਇੱਕ ਤਾਂ ਹੁੰਦੇ ਆ ਪ੍ਰੋਸੀਕਿਊਟਰ ਦੂਜੇ ਹੁੰਦੇ ਆ ਪਬਲਿਕ ਡਿਫੈਂਡਰ
1: ਉੱਥੇ ਦਾ ਸਿਸਟਮ ਵੱਖਰਾ ਹੀ ਆ ਮੇਰੇ ਹਿਸਾਬ ਨਾਲ ਮੈਨੂੰ
0: ਹਾਂ ਜਿਹੜਾ ਪਬਲਿਕ ਡਿਫੈਂਡਰ ਆ ਉੱਥੇ ਹੀ ਮੇਰਾ ਖਿਆਲ ਆ ਸਰਕਾਰੀ ਵਕੀਲ ਹੁੰਦਾ ਆਈ ਥਿੰਕ ਉਹਨੂੰ ਹੀ ਕਹਿੰਦੇ ਆ
1: ਚਲੋ ਇੰਨਾ ਤਾਂ ਮੈਨੂੰ ਪਤਾ ਕਿ ਜਿਹੜੇ ਸਰਕਾਰ ਦੇ ਵਕੀਲ ਹੁੰਦੇ ਨਾ ਉਹ ਜਦੋਂ ਕੇਸ ਕਿਸੇ ਤੇ ਕਰਦੇ ਆ
0: ਹਾਂਜੀ
1: ਉਹ ਜਿਹੜਾ ਕਾਰਨ ਉਹ ਜਾਂਦੇ ਆ ਦੂਜੇ ਵਕੀਲਾਂ ਦੇ ਨਾਲ ਜਿਸ ਤਰ੍ਹਾਂ ਹੁਣ ਮੰਤਰੀ ਆ ਅੰਦਰ ਆ ਉਹਦੇ ਸਰਕਾਰੀ ਵਕੀਲ ਜਾ ਕੇ ਉੱਥੇ
0: ਜਿਹਨੇ ਜਿਹੜਾ ਪਾਪੀ ਹੁੰਦਾ ਪਾਪ ਕਰਨ ਵਾਲਾ ਉਹਦੇ ਗਵਰਨਮੈਂਟ ਦੇ ਹੱਕ ਦੇ ਵਿੱਚ ਉਹਦੇ ਖਿਲਾਫ਼ ਜਿਹੜਾ ਆ ਉਹ ਕੇਸ ਉਹ ਦਰਜ ਕਰਦਾ ਆ ਤੇ ਉਹੀ ਉਹ ਕੇਸ ਲੜਦਾ ਆ ਉਹਨੂੰ ਹੀ ਪ੍ਰੋਸੀਕਿਊਟਰ ਕਹਿੰਦੇ ਆ
1: ਹੋ ਸਕਦਾ ਜੀ ਇੰਡੀਆ ਦਾ ਮੈਨੂੰ ਹੋ ਸਕਦਾ ਤੁਹਾਡੀ ਗੱਲ ਸਹੀ ਵੀ ਹੋ ਸਕਦੀ ਜੀ
0: ਤੇ ਉਹ ਜਾਂ ਤਾਂ ਇਹ ਜਿਹੜੇ ਦਸਾਂ ਦੇ ਵਿੱਚੋਂ ਚਾਰ ਸੀਗੇ ਉਹਨਾਂ ਦੇ ਵਿੱਚੋਂ ਪ੍ਰੋਸੀਕਿਊਟਰ ਆ ਜਿਹੜਾ ਉਹਨੇ ਉਹ ਕੇਸ ਜਾਂ ਤਾਂ ਆਪੇ ਕਹਿ ਤੇ ਕਹਿੰਦਾ ਕੇਸ ਦੇ ਵਿੱਚ ਕੁਛ ਵੀ ਮੈਂ ਨਹੀਂ ਕਰਨਾ ਇਹ ਕੇਸ ਤੇ ਉਹ ਬੰਦੇ ਨੂੰ ਘਰ ਨੂੰ ਤੋੜ ਦਿੰਦੇ ਆ ਤੇ ਬਾਕੀ ਦੇ ਜਿਹੜੇ ਕੇਸ ਆ ਉਹਨਾਂ ਦੇ ਕੇਸ ਆ ਜਿਹੜੇ ਜੱਜ ਫਿਰ ਉਹ ਜਾਣੀ ਕਿ ਜਿਊਰੀ ਸਿਲੈਕਟ ਕਰਨ ਤੋਂ ਪਹਿਲਾਂ ਹੀ ਉਹ ਜੱਜ ਵੱਲੋਂ ਹੀ ਉਹਦਾ ਜਿਹੜਾ ਕੇਸ ਆ ਉਹ ਖਾਰਜ ਕਰ ਦਿੰਦੇ ਆ ਸੋ ਇਹ ਤੋਂ ਕਹਿਣ ਦਾ ਮਤਲਬ ਇਹੀ ਆ ਕਿ ਉਹਨਾਂ ਦੇ ਹੁੰਦਾ ਕੁਛ ਨਹੀਂ ਤੇ ਉਹ ਐਵੇਂ ਚੱਕ ਕੇ ਖੱਜਲ ਖੁਆਰੀ ਕਰਨ ਦੇ ਮਾਰੇ ਜਾਂ ਆਪਣੇ ਆਪ ਨੂੰ ਉਹ ਬਚਾਉਣ ਦੇ ਮਾਰੇ ਉਹ ਇਸ ਤਰ੍ਹਾਂ ਦੇ ਜਿਹੜੇ ਕਰ ਦਿੰਦੇ ਆ ਤੇ 16 ਘਟਨਾਵਾਂ ਵਿੱਚੋਂ ਖਾਕਸਾ ਵੀ ਜੁਲਾਈ ਮਹੀਨਾ ਜਿਹੜਾ ਲੰਘ ਕੇ ਗਿਆ ਪਿਛਲੇ ਸਾਲ ਦਾ 2025 ਦਾ ਉਦੋਂ ਤੋਂ ਲੈ ਕੇ 16 ਘਟਨਾਵਾਂ ਵਿੱਚੋਂ ਕਿਸੇ ਵੀ ਅਫਸਰ ਉੱਪਰ ਜਾਂ ਆਈਸ ਦਾ ਹੋਵੇ ਜਾਂ ਉਹ US ਬਾਰਡਰ ਪੈਟਰੋਲ ਦਾ ਹੋਵੇ ਤੇ ਜਾਂ ਹੋਮਲੈਂਡ ਸਿਕਿਉਰਿਟੀ ਦਾ ਹੋਵੇ ਕਿਸੇ ਉੱਪਰ ਵੀ ਮੁਕਦਮਾ ਦਰਜ ਨਹੀਂ ਕੀਤਾ ਗਿਆ ਨਾ ਹੀ ਕਿਸੇ ਤਰ੍ਹਾਂ ਦਾ ਹੋਰ ਕੋਈ ਐਕਸ਼ਨ ਕਿਸੇ ਦੇ ਉੱਤੇ ਲਿਆ ਗਿਆ ਤੇ ਅਗਲੀ ਖਬਰ ਖਾਕ ਸਾਹਿਬ ਜੀ ਇਹ ਆ ਕਿ ਜਿਹੜੇ ਫੈਡਰਲ ਜੱਜ ਹੁੰਦੇ ਆ ਤੁਹਾਨੂੰ ਪਤਾ ਕਿ ਉਹ ਹੁਣ ਜਿਹੜੀ ਆਹ ਸਾਰੀਆਂ ਏਜੰਸੀਆਂ ਆ DHS ਹੋਈ ਜਾਂ ਉਹ ਆਈਸ ਹੋਈ ਜਾਂ ਉਹ ਬਾਰਡਰ ਪੈਟਰੋਲ ਹੋਇਆ ਇਹ ਸਾਰੀਆਂ ਜਿਹੜੀਆਂ ਏਜੰਸੀਆਂ ਆ ਇਹ ਫੈਡਰਲ ਗਵਰਨਮੈਂਟ ਦੀਆਂ ਆ ਤੇ ਇਹਨਾਂ ਦੇ ਜਦੋਂ ਫਿਰ ਕੇਸ ਹੁੰਦੇ ਆ ਤੇ ਇਹਨਾਂ ਦੇ ਵਾਸਤੇ ਜਿਹੜੇ ਫੈਡਰਲ ਜੱਜ ਆ ਉਹੀ ਫਿਰ ਇਹਨਾਂ ਦੇ ਕੇਸ ਮੇਰੇ ਹਿਸਾਬ ਨਾਲ ਉਹੀ ਲੈਂਦੇ ਆ ਤੇ ਇੱਕ ਫੈਡਰਲ ਜੱਜ ਸਾਹਿਬ ਵੱਲੋਂ ਅੱਜ ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਮੇਰਾ ਤਾਂ ਜਿਹਨੂੰ ਆਪਾਂ ਕਹਿੰਦੇ ਆ ਨਾ ਧੀਰਜ ਕਹਿੰਦੇ ਖਤਮ ਹੋ ਗਿਆ ਮੇਰੇ ਅੰਦਰ ਹੋਰ ਜਿਗਰਾ ਨਹੀਂ ਇਹ ਬਰਦਾਸ਼ਤ ਕਰਨ ਦਾ ਜੋ ਕੁਛ ਹੋ ਰਿਹਾ ਉਸ ਜੱਜ ਨੇ ਇਸ ਤਰ੍ਹਾਂ ਕਿਹਾ ਤੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਦੇ ਜਿਹੜੇ ਹੈਗੇ ਆ ਡਾਇਰੈਕਟਰ ਇਹਨਾਂ ਦੇ ਖਾਕ ਸਾਹਿਬ ਜੀ ਉਹਨੂੰ ਜੱਜ ਸਾਹਿਬ ਨੇ ਸਿੱਧਾ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦੇ ਦਿੱਤਾ ਉਹ ਕਹਿੰਦਾ ਆ ਇੱਥੇ ਪੇਸ਼ ਹੋ ਤੇ ਇਹ ਖਬਰ ਆ ਜਿਹੜੀ ਖਾਕ ਸਾਹਿਬ ਜੀ ਇਹ ਮਿਨੀਸੋਟਾ ਜਿਹੜਾ ਹੈਗਾ ਉਹ ਸੂਬਾ ਉਹ ਜਿਹੜਾ ਮਿਨੀਐਪੋਲਿਸ ਸ਼ਹਿਰ ਹੈਗਾ ਆ ਜਿੱਥੇ ਉਹ ਘਟਨਾ ਹੋਈ ਆ ਇਹ ਉਹਦੇ ਜਿਹੜੇ ਆ ਸਟਾਰ ਟ੍ਰਿਬਿਊਨ ਆ ਜਿਹੜੀ ਉਥੋਂ ਦੀ ਉਹਦੇ ਵਿਚ ਇਹ ਖਬਰ ਛਪੀ ਆ ਤੇ ਉਥੋਂ ਆਪਾਂ ਖਬਰ ਲਈ ਹੈ ਤੇ ਅਗਲੀ ਜਿਹੜੀ ਉਹ ਹੈਗੀ ਆ ਉਹ ਆਪਾਂ ਪਹਿਲਾਂ ਕਰ ਦਿੱਤੀ ਆ ਤੇ ਹੁਣ ਆਪਾਂ ਖਾਕ ਸਾਹਿਬ ਜੀ ਚੱਲਦੇ ਆ ਸ਼ੁਰੂ ਕਰਦੇ ਆ ਅਗਲੀਆਂ ਬਾਕੀ ਦੀਆਂ ਖਬਰਾਂ ਤੇ ਇਹਦੇ ਵਿਚ ਖਾਕ ਸਾਹਿਬ ਜੀ ਜਿਹੜੀ ਆ ਅਮਰੀਕਾ ਦਾ ਜਿਹੜਾ ਅਮਰੀਕਾ ਹੈਗਾ ਉਹ ਭਿਆਨਕ ਅਤੇ ਤਬਾਹੀ ਆ ਜਿਹੜੀ ਨਾ ਤਬਾਹੀ ਹੁਣ ਤੂਫਾਨ ਜਿਹੜਾ ਸੀਗਾ ਉਹ ਲੰਘ ਕੇ ਚਲੇ ਗਿਆ ਆਪਣੇ ਕੋਲ ਤੁਹਾਨੂੰ ਪਤਾ ਭੇਜ ਤਾਂ ਅਜੇ ਵੀ ਸ਼ਾਇਦ ਸਨੋ ਜਿਹੜੀ ਆ ਬਹੁਤ ਜ਼ਿਆਦਾ ਅਜੇ ਤੀਕਰ ਵੀ ਇੱਧਰ ਪਈ ਆ
1: ਹਾਂਜੀ ਹਾਂਜੀ ਉਹ ਪਈ ਉਦਾਂ ਦੇ ਉਦਾਂ ਪਈ ਸੜਕਾਂ ਹਾਈਵੇ ਰੋਡ ਸਾਰੇ ਖਾਲੀ ਆ
0: ਹਾਂਜੀ ਬਿਲਕੁਲ ਤੇ ਲੋਕ ਕੰਮਾਂ ਤੇ ਵੀ ਨਹੀਂ ਗਏ ਜਿੱਥੋਂ ਤੀਕਰ ਮੈਨੂੰ ਪਤਾ ਬੈਂਕਾਂ ਬੁੰਕਾਂ ਵੀ ਸ਼ਾਇਦ ਬੰਦ ਰਹੀਆਂ
1: ਹਾਂਜੀ ਹਾਂਜੀ ਬਿਲਕੁਲ
0: ਇਹਦੇ ਕਾਰਨ ਤੇ ਇਹ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਇਹ ਜਿਹੜਾ ਹੁਣ ਇਹ ਤੂਫਾਨ ਲੰਘ ਕੇ ਗਿਆ ਹੁਣ ਲੰਘ ਤਾਂ ਗਿਆ ਪਰ ਜਿਹੜਾ ਉਹਦਾ ਅਸਰ ਆ ਉਹ ਅਜੇ ਵੀ ਹੈਗਾ ਇਹਦੇ ਨਾਲ ਨੌ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਜਾਨਾਂ ਵੀ ਜਾ
1: ਰਹੀਆਂ ਉਹਦੀ ਗੱਲ ਹੋਈ ਸੀ ਤੁਸੀਂ ਚੇਤਾ ਰੱਖਿਓ ਤੁਸੀਂ ਕੀ ਕਹਿ ਰਹੇ ਮੈਨੂੰ ਇੱਕ ਮਿੰਟ ਮੈਂ ਗੱਲ ਥੋੜੀ ਜੀ ਕਰ ਦਵਾਂ ਮੇਰੀ ਅੱਜ ਜਗਪ੍ਰੀਤ ਨਾਲ ਗੱਲ ਹੋਈ ਸੀ
0: ਜੀ
1: ਇੱਕ ਲੇਡੀ ਉਹਦਾ ਬਿਜਲੀ ਦੀ ਇਹਦੀ ਵਜ੍ਹਾ ਨਾਲ ਨਾ ਸਨੋ ਦੀ ਵਜ੍ਹਾ ਨਾਲ ਉਹਦੇ ਖੰਭਾ ਖੁੰਭਾ ਖਰੇ ਡਿੱਗ ਪਿਆ ਤਾਰਾਂ ਟੁੱਟ ਗਈਆਂ
0: ਹਾਂਜੀ
1: ਉਹ ਘਰੇ ਸੀ ਤੇ ਉਹ ਠੰਡ ਦੇ ਨਾਲ ਹੀ ਵਿਚਾਰੀ ਦੀ ਮੌਤ ਹੋ ਗਈ ਤੇ ਪੰਜ ਬੰਦੇ ਜਿਹੜੇ ਆ ਹੋਰ ਨਿਊਯਾਰਕ ਦੇ ਵਿੱਚ ਹੋਮਲੈਸ ਬੰਦੇ

0: ਜਿਹੜੇ ਆ ਉਹਨਾਂ ਦੀ ਵੀ ਬਾਹਰ ਕਿਤੇ ਪਏ ਹੋਣਗੇ ਵਿਚਾਰੇ, ਜਗ੍ਹਾ ਤਾਂ ਹੁੰਦੀ ਨੀ ਸੌਣ ਨੂੰ,
1: ਬਿਲਕੁਲ
0: ਉਹਨਾਂ ਦੀ ਵੀ ਡੈਥ ਹੋ ਗਈ, 6 ਟੋਟਲ ਹੋ ਗਏ ਜੀ ਇਹਦੇ ਵਿੱਚ ਨਿਊਯਾਰਕ ਦੇ ਵਿੱਚ।
1: ਹਾਂਜੀ, ਇਹਦੀ ਪਰ ਜਿੰਨਾ ਆਪਾਂ ਸਾਰੇ ਦੇਸ਼ ਦੀ ਲਈਏ ਤਾਂ 9 ਜਿਹੜੇ ਆ ਲੋਕ ਆ ਉਹਨਾਂ ਦੀਆਂ ਖਾਸਾ ਵੀ ਜਾਨਾਂ ਇਹ ਤੂਫਾਨ ਨੇ ਲਈਆਂ, ਤੇ ਲੱਖਾਂ ਲੋਕ ਆ ਜਿਹੜੇ ਬਿਜਲੀ ਦੀਆਂ ਸਵਾਵਾਂ ਤੋਂ ਜਿਹੜੇ ਵਿਰਵੇ ਰਹੇ, ਕਈ ਲੋਕ ਆ ਬਹੁਤੇ ਖਾਕ ਸਾਹਿਬ ਜੀ ਜਿਨ੍ਹਾਂ ਨੂੰ ਥੋੜੇ ਜਿਹੇ ਜਾਗਰਤ ਹੁੰਦੇ ਆ, ਉਹ ਆਪਣੇ ਜਨਰੇਟਰ ਵਗੈਰਾ ਏਦਾਂ ਦਾ ਲਿਆ ਕੇ ਪਹਿਲਾਂ ਇੰਤਜ਼ਾਮ ਕਰ ਕੁਰ ਲੈਂਦੇ ਆ, ਤੇ ਪਰ ਜਿਹੜਾ ਹੁਣ ਗਰੀਬ ਆ ਖਾਕ ਸਾਹਿਬ ਜੀ ਜਿੱਦਾਂ ਤੁਸੀਂ ਦੱਸਦੇ ਜਿਹੜੇ ਵਿਚਾਰਿਆਂ ਕੋਲ ਘਰੇ ਹੀ ਘਰ ਬਾਹਰ ਹੈ ਹੀ ਨੀ, ਰਹਿਣ ਲਈ ਜਗ੍ਹਾ ਨੀ, ਉਹ ਕੀ ਕਰਨਗੇ ਵਿਚਾਰੇ, ਉਹਨਾਂ ਨੇ ਬਾਹਰ ਹੀ ਠੰਡ ਦੇ ਨਾਲ ਖਾਕ ਸਾਹਿਬ ਜੀ ਠੁਰ ਠੁਰ ਕਰਦੇ, ਫਿਰ ਖਾਣ ਨੂੰ ਵੀ ਨੀ ਹੁੰਦਾ ਜਿਹਦੇ ਨਾਲ ਉਹ ਗਰਮ ਰਹਿ ਸਕਣ, ਫਿਰ ਉਹਨਾਂ ਨੂੰ ਕੋਈ ਆਪਣੀ ਦੁਕਾਨ ਚ ਨਹੀਂ ਵੜਨ ਦਿੰਦਾ, ਅਗਲਾ ਕਹਿੰਦਾ ਯਾਰ ਮੈਂ ਤੇ ਚੁੱਕੀ ਕਰਨਾ ਇੱਥੇ, ਤੇ ਇਸ ਤਰ੍ਹਾਂ ਫਿਰ ਉਹਨਾਂ ਦੀ ਠੰਡ ਦੇ ਨਾਲ ਉਹ ਠੰਡ ਲਾ ਕੇ ਹੌਲੀ ਹੌਲੀ ਉਹ ਨਿਮੋਨੀਆ ਵਗੈਰਾ ਹੋ ਕੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ। ਤੇ ਇਹਨਾਂ ਦੇ ਵਿੱਚੋਂ ਖਾਕਸਾ ਜੀ ਲੱਖਾਂ ਲੋਕ ਆ ਜਿਹੜੇ ਉਹ ਬਿਜਲੀ ਦੀਆਂ ਸਵਾਵਾਂ ਤੋਂ ਵਿਰਵੇ ਰਹੇ, ਤੇ ਤੂਫਾਨ ਜਿਹੜਾ ਸੀਗਾ ਉਹ ਪਹਿਲਾਂ ਤੇ ਵੀ ਤੂਫਾਨ ਖਹਿੜਾ ਛੱਡ ਨਹੀਂ ਗਿਆ ਅਜੇ ਤਿਕਰ ਵੀ, ਉਹ ਜਿਹੜਾ ਕਹਿਣ ਦਾ ਮਤਲਬ ਇਹ ਆ ਕਿ ਅਜੇ ਵੀ ਉਹਦੀ ਜਿਹੜੀਆਂ ਤਕਲੀਫ ਆ ਉਹ ਲੋਕਾਂ ਨੂੰ ਦੇ ਰਿਹਾ, ਕਿਉਂਕਿ ਬਰਫਾਂ ਪਈਆਂ ਆ, ਬਰਫਾਨੀ ਬਾਰਿਸ਼ ਤੇ ਮੀਂਹ ਆ ਜਿਹੜਾ ਉਹ ਬੰਦ ਹੋ ਚੁੱਕਿਆ ਆ, ਜਿਹੜੀਆਂ ਜਹਾਜ਼ਾਂ ਦੀਆਂ ਉਡਾਨਾਂ ਨੂੰ ਖਾਕ ਸਾਹਿਬ ਜੀ ਖਾਰਜ ਕਰਨ ਦੀ ਗਿਣਤੀ ਆ ਜਿਹੜੀ ਉਹ ਦੇਖੋ ਖਾਕ ਸਾਹਿਬ ਜੀ, ਕਿਹਾ ਜਾਂਦਾ ਕਿ ਜਦੋਂ ਕੋਵਿਡ-19 ਹੋਇਆ ਸੀਗਾ ਨਾ, ਜਦੋਂ ਉਦੋਂ ਜਿੰਨੀਆਂ ਫਲਾਈਟਾਂ ਜਿਹੜੀਆਂ ਸੀ ਉਹ ਕੈਂਸਲ ਹੋਈਆਂ ਸੀ, ਉਸ ਤੋਂ ਵੀ ਵੱਧ ਗਿਣਤੀ
0: ਹੋਈ ਸੀ, ਬੰਦ ਹੀ ਹੋ ਗਏ ਦੋ, ਸਾਡਾ ਏਅਰਪੋਰਟ ਲਗਵਾੜੀ ਏਅਰਪੋਰਟ ਹੈ ਟੋਟਲੀ ਬੰਦ।
1: ਹਾਂਜੀ
0: ਬੰਦ ਰਿਹਾ ਉਹ
1: ਬਿਲਕੁਲ, ਤੇ ਦਾਤਰੀ ਕੰਮਾਂ ਕਾਰਾਂ ਦੇ ਨਾਲ ਨਾਲ ਜਿਹੜੇ ਸਕੂਲ ਸੀਗੇ ਉਹ ਵੀ ਸੋਮਵਾਰ ਜਿਹੜੇ ਉਹ ਬੰਦ ਰਹੇ ਆ, ਤੇ ਮੇਰਾ ਖਿਆਲ ਹੈ ਸ਼ਾਇਦ ਅੱਜ ਵੀ ਬੰਦ ਉਹ ਹੋਣਗੇ, ਇਹਦੇ ਬਾਰੇ ਮੈਨੂੰ ਅੱਜ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਤੇ ਐਮਰਜੈਂਸੀ ਮੈਨੇਜਮੈਂਟ ਅਦਾਰੇ ਆ ਜਿਹੜੇ ਖਾਕ ਸਾਹਿਬ ਜੀ ਉਹਨਾਂ ਨਾਲ ਜੁੜੇ ਹੋਏ ਜਿਹੜੇ ਕਾਰਕੁਨ ਜਿਹੜੇ ਕੰਮ ਕਾਰ ਕਰਦੇ ਆ ਉਹਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਤੂਫਾਨ ਆ ਜਿਹੜਾ ਇਹਦੇ ਪਿੱਛੋਂ ਤਾਪਮਾਨ ਬਹੁਤ ਜ਼ਿਆਦਾ ਠੰਡਾ ਹੋ ਜਾਣਾ ਆ, ਕਿਉਂਕਿ ਉਹ ਬਰਫ਼ ਜ਼ਿਆਦਾ ਚਿਰ ਪੈ ਗਈ ਨਾ ਇਹ ਜਿਹੜੀ ਮਗਰੋਂ ਠੰਡ ਹੁੰਦੀ, ਖਾਸ ਕਰਕੇ ਖਾਕ ਸਾਹਿਬ ਜਦੋਂ ਇਸ ਤੂਫਾਨ ਲੰਘ ਕੇ ਜਾਂਦਾ ਨਾ, ਜਦੋਂ ਫਿਰ ਸੂਰਜ ਨਿਕਲਦਾ ਉਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਇਕਦਮ, ਤੇ ਜਿਹਦੇ ਨਾਲ ਖਤਰਾ ਉਹ ਕਹਿੰਦੇ ਆ ਵੀ ਹੋਰ ਵੀ ਵੱਧ ਸਕਦਾ ਆ,
0: ਤੇ ਬਲੈਕ ਆਈਸ ਜਿਹੜੀ ਹੁੰਦੀ ਨਾ ਤੁਹਾਨੂੰ ਦੀਦੀ ਨਹੀਂ ਹੈ,
1: ਬਿਲਕੁਲ ਬਹੁਤ ਖਤਰਨਾਕ ਹੁੰਦੀ,
0: ਖਤਰਨਾਕ ਹੁੰਦੀ ਆ, ਉਹਦੇ ਤੋਂ ਗੱਡੀ ਦਾ ਟਾਇਰ ਏਦਾਂ ਜਾਂਦਾ ਨਾ ਘੁੰਮ ਕੇ ਪੁੱਛੋ ਹੀ ਨਾ,
1: ਤੇ ਉਹ ਰੁਕਦੀ ਨੀ।
0: ਪਰ ਇਹ ਆ ਕਿ ਇੱਥੇ ਸਾਡੇ ਨਿਊਯਾਰਕ ਨਿਊਜਰਸੀ ਦੇ ਵਿੱਚ ਸਵੇਰੇ ਮੈਂ ਕੰਮ ਤੇ ਗਿਆ ਸੀ ਚੀਮਾ ਸਾਹਿਬ, ਇੱਦਾਂ ਲੱਗਦਾ ਕਿ ਸਨੋ ਪਈ ਨੀ ਹਾਈਵੇ ਸਾਈਡਾਂ ਦੇ
1: ਉੱਤੇ,
0: ਲੂਣ ਪਾ ਕੇ ਤੇ ਉਹ ਫਿਰ ਉਹਨੂੰ ਸਾਰਾ ਚੱਕ ਕੇ ਸਾਈਡਾਂ ਤੋਂ ਕੱਢ ਕੇ ਬਾਹਰ ਸੁੱਟ ਦਿੰਦੇ ਆ, ਔਰ ਸਵੇਰੇ ਸਵੇਰੇ ਹੀ ਐ ਸਾਫ਼ ਸੁਥਰਾ ਹਾਈਵੇ ਤੇ ਨਿਊਯਾਰਕ ਸਿਟੀ ਵੀ ਏਦਾਂ ਸੀ, ਕਲੀਨ ਆ, ਕੋਈ ਗਲੀ ਨੀ ਕੋਈ ਮਹੱਲਾ ਨੀ ਛੱਡਿਆ ਜਿੱਥੇ ਨਾ ਕਲੀਨ ਕੀਤੀ ਹੋਵੇ ਉਹਨਾਂ ਨੇ, ਕੰਮ ਬਹੁਤ ਫਾਸਟ ਹੁੰਦਾ ਜੀ।
1: ਹਾਂਜੀ ਉਹ ਪਹਿਲਾਂ ਹੀ ਉਹਨਾਂ ਨੂੰ ਜਦੋਂ ਤੂਫਾਨ ਆਉਣਾ ਹੁੰਦਾ ਖਾਕ ਸਾਹਿਬ ਜੀ, ਉਹ ਮੈਂ ਉਧਰ ਯੂਟਾ ਚ ਰਹਿ ਕੇ ਆਇਆ 3 ਸਾਲ, ਸਾਲਟ ਲੇਕ ਸਿਟੀ ਤੋਂ ਲੈ ਕੇ ਉਹ 70 ਮੀਲ ਦਾ ਜਿਹੜਾ ਹਾਈਵੇ ਹੈਗਾ ਆਪਣਾ I-15, ਉਹਦੇ ਤੇ ਉਹ 65-70 ਮੀਲ ਦੇ ਏਰੀਏ ਦੇ ਵਿਚ ਸਟੋਰ ਹੁੰਦੇ ਸੀ 6-7, ਤੇ ਉੱਥੇ ਮੈਂ ਰਹਿ ਕੇ ਆਇਆ, ਉੱਥੇ ਏਦਾਂ ਹੁੰਦੀ ਸੀ ਉਹ ਜਦੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਕੋਈ ਸਲੋ ਸਟੋਰਮ ਆ ਰਿਹਾ, ਉਹ ਪਹਿਲਾਂ ਹੀ ਆਪਣੇ ਟਰੱਕ ਵਗੈਰਾ ਤਿਆਰ ਕਰਕੇ ਐਨ ਤੇਲ ਤੂਲ ਪਾ ਕੇ ਉਹਨਾਂ ਦੇ ਵਿੱਚ ਉਹ ਰੈਡੀ ਰੱਖਦੇ ਆ, ਉਹਨਾਂ ਦੇ ਮੂਹਰੇ ਲੱਗਿਆ ਹੁੰਦਾ ਛੱਜ ਜਿਹਾ, ਉਹ ਪਾਸੇ ਨੂੰ ਉਹ ਕਰੀ ਜਾਂਦੇ ਆ ਉਹ ਜਿਹੜੀ ਵਾ।
0: ਚੀਮਾ ਸਾਹਿਬ 5 ਜਾਂ 6 ਇਕੱਠੇ ਤੁਰਦੇ, ਇੱਕ ਮੋਹਰੇ ਇੱਕ ਨਾਲ ਇੱਕ ਤੀਜਾ ਨਾਲ ਥੱਲ ਪਿੱਛੇ, ਉਹ ਐ ਲਾਈਨ ਬਣਾ ਕੇ ਉਧਰ ਸਿੱਟੀ ਜਾਂਦੇ ਆ, ਉਧਰ ਸਿੱਟੀ ਜਾਂਦੇ ਦੂਜਾ ਟਰੱਕ, ਉਧਰ ਇੱਕ ਵਾਰੀ ਫੇਰਦੇ ਆ, ਉਹਦੇ ਨਾਲ ਹੀ ਸਾਰਾ ਕੁਝ ਸਾਫ਼ ਹੋ ਜਾਂਦਾ,
1: ਬਸ ਬਸ ਉਹ ਸਾਫ਼ ਹੋ ਜਾਂਦਾ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਕਿਹਾ ਗਿਆ ਕਿ ਬਰਫਾਨੀ ਤੂਫਾਨ ਪਿੱਛੋਂ ਕਹਿੰਦੇ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਬਿਜਲੀ ਦੀ ਸੁਵਿਧਾ ਨਾ ਹੋਣ ਕਾਰਨ ਵੀ ਖਤਰੇ ਵਿੱਚ ਜਿਹੜੀਆਂ ਉਹ ਪਈਆਂ ਆ, ਤੇ ਉਹਦੇ ਨਾਲ ਖਾਕ ਸਾਹਿਬ ਜੀ ਸੋਮਵਾਰ ਤੀਕਰ ਕਹਿੰਦੇ ਇਸੇ ਤਰ੍ਹਾਂ ਦੇ ਜਿਹੜੇ ਹਾਲਾਤ ਆ ਉਹ ਬਣੇ ਰਹਿਣੇ ਸੀਗੇ। ਸੋਮਵਾਰ ਲੰਘ ਗਿਆ ਆ ਤੇ ਬਰਫ਼ ਤਾਂ ਖਤਮ ਹੋ ਗਈ, ਤੂਫਾਨ ਤਾਂ ਲੰਘ ਗਿਆ, ਪਰ ਜਿਹੜਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋਇਆ। ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ, ਇਰਾਨ ਦੇ ਪ੍ਰੈਜੀਡੈਂਟ ਦਾ ਬੇਟਾ ਜਿਹੜਾ ਆ ਉਹ ਹੱਥਾਂ ਵਿੱਚ ਫੋਨ ਫੜੀ ਖੜਾ ਨਜ਼ਰ ਆਉਂਦਾ, ਇਰਾਨ ਦੀ ਗੱਲ ਹੈ ਖਾਕ ਸਾਹਿਬ ਜੀ, ਤੇ ਉਹ ਕਹਿ ਰਿਹਾ ਬਈ ਉਹਦਾ ਫੋਨ ਉਹ ਕਿਤੇ ਕੋਸ਼ਿਸ਼ ਕਰ ਰਿਹਾ ਲਾਉਣ ਦੀ ਤੇ ਉਹ ਲੱਗ ਨੀ ਰਿਹਾ, ਕਿਉਂਕਿ ਉੱਥੇ ਇੰਟਰਨੈਟ ਹੈ ਨਹੀਂ ਤੇ ਉਹਦੀ ਪੇਸ਼ ਨਹੀਂ ਜਾਂਦੀ ਕਿ ਮੈਂ ਆਹ ਕੀ ਹੋ ਗਿਆ ਤੇ ਫੇਰ ਉਹ ਜਿਹੜਾ ਇਰਾਨ ਦੇ ਗਵਰਨਮੈਂਟ ਹੈਗੀ ਆ ਉਹਨੂੰ ਫੇਰ ਉਹਨੇ ਆਪਣੇ ਕਿਹਾ ਵੀ ਭਾਈ ਆ ਜਿਹੜਾ ਇੰਟਰਨੈਟ ਆ ਇਹ ਤੁਸੀਂ ਬੰਦ ਤਾਂ ਕਰ ਦਿੱਤਾ ਹੁਣ ਇਹਨੂੰ ਮੁੜ ਕੇ ਫੇਰ ਆਨ ਤਾਂ ਕਰ ਦਿਓ ਮਸਲਾ ਤਾਂ ਖਤਮ ਹੋ ਗਿਆ ਉਹ ਜਿਹੜੀ ਬਗਾਵਤ ਉੱਥੇ ਹੋਈ ਸੀ ਉਹ ਤਾਂ ਦੱਬ ਗਈ ਆ ਤੇ ਇਹਨੂੰ ਜਿਹੜਾ ਆ ਉਹ ਆਨ ਕਰ ਦਿਓ ਨਹੀਂ ਤਾਂ ਪਰਦਾ ਜਿਹੜੀ ਉਹ ਫੇਰ ਹੋਰ ਭੜਕੂਗੀ ਤੇ ਇਹਨੂੰ ਜਿੰਨੀ ਛੇਤੀ ਹੋ ਸਕਦਾ ਚਾਲੂ ਕਰ ਦਿਓ ਤੇ ਉਹਨੇ ਜਿਹੜੇ ਨਾਰਾਜ਼ ਪਰਦਾ ਨੂੰ ਨਾ ਕੀਤੀ ਜਾਵੇ ਵਿਰੋਧ ਆ ਜਿਹੜਾ ਉਹ ਹੁਣ ਖਤਮ ਹੋ ਚੁੱਕਾ ਆ ਤੇ ਤੁਸੀਂ ਹੁਣ ਇਹ ਜਿਹੜੀਆਂ ਸੇਵਾਵਾਂ ਹੈਗੀਆਂ ਇਹਨਾਂ ਸਾਰੀਆਂ ਨੂੰ ਮੁੜ ਕੇ ਫੇਰ ਜਿਹੜੀਆਂ ਉਹ ਪਰਜਾ ਨੂੰ ਦਿਓ ਤੇ ਅਗਲੀ ਜਿਹੜੀ ਖਬਰ ਹੈਗੀ ਆ ਖੱਖ ਸਾਹਿਬ ਜੀ ਉਹ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਮਿਨੀਐਪੋਲਿਸ ਦੇ ਸ਼ਹਿਰ ਦੇ ਵਿੱਚ ਖੱਖ ਸਾਹਿਬ ਜੀ ਜਿਹੜੀ ਉਹਨੇ ਗੁੱਡ ਲੇਡੀ ਸੀਗੀ ਆਇਸ ਵੱਲੋਂ ਜਿਹਦੀ ਜਾਨ ਉਹ ਲਈ ਗਈ ਸੀ ਉਹਦੇ ਉਪਰੰਤ ਆ ਜਿਹੜਾ ਹੁਣ ਅਗਲਾ ਹੋਰ ਕੇਸ ਹੋਇਆ ਐਲੈਕਸ ਪ੍ਰੇਟੀ ਦਾ ਇਹਦੇ ਵਿੱਚ ਖੱਖ ਸਾਹਿਬ ਜੀ ਬਾਰਡਰ ਪੈਟਰੋਲ ਦੇ ਏਜੰਟ ਸੀਗੇ ਜਿਹੜੇ ਉਹ ਪੰਜ ਜਣੇ ਸੀ ਖੱਖ ਸਾਹਿਬ ਜੀ ਤੇ ਦੇਖੋ ਇਹ ਏਜੰਸੀਆਂ ਵੀ ਦੋ ਤਿੰਨ ਆ ਹਾਂਜੀ ਸਾਰੇ ਇਕੱਠੇ ਕੀਤੇ ਬਾਰਡਰ ਪੈਟਰੋਲ ਵੀ ਆ ਉੱਥੇ ਤੇ ਆਇਸ ਵੀ ਆ ਉੱਥੇ ਤੇ ਇੱਕ ਉਹ ਜਿਹੜਾ ਹੈਗਾ ਤੀਸਰਾ ਡੀ ਐਚ ਐਸ ਜਿਹਨੂੰ ਹੋਮਲੈਂਡ ਸਿਕਿਉਰਿਟੀ ਜਿਹੜੀ ਹੈਗੀ ਆ ਉਹਦੇ ਏਜੰਟ ਵੀ ਆ ਤੇ ਇਕੱਲਿਆਂ ਇਕੱਲਿਆਂ ਨੂੰ ਔਰ ਖੱਖ ਸਾਹਿਬ ਜੀ ਦੇਖੋ ਇਹ ਜੋ ਕੁਛ ਹੁਣ ਹੋ ਰਿਹਾ ਅੱਗੇ ਮੈਂ ਕਦੇ ਨੀ ਦੇਖਿਆ ਇੱਥੇ ਅਮਰੀਕਾ ਦੇ ਵਿੱਚ ਇਹਨਾਂ ਦੇ ਹਾਂਜੀ ਇਹਨਾਂ ਦੇ ਸਾਰਿਆਂ ਦੇ ਮੂੰਹ ਵੀ ਬੰਨੇ ਹੁੰਦੇ ਆ
0: ਬਿਲਕੁਲ
1: ਮੂੰਹ ਲਪੇਟੇ ਆ ਤਾਂ ਕਿ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਇੱਕ ਮਿਲਟਰੀ ਦਾ ਰਾਜ ਹੋ ਗਿਆ ਨਾ
0: ਮਿਲਟਰੀ ਦਾ ਰਾਜ ਵੀ ਨਹੀਂ ਜੀ ਮਿਲਟਰੀ ਤੇ ਮੂੰਹ ਖੋਲ ਕੇ ਲਿਆਂਦੀ ਆ ਇਹ ਤੇ ਰਾਜ
1: ਹਾਂਜੀ ਹਾਂਜੀ ਤੇ ਇਹਦੇ ਨਾਲ ਖੱਖ ਸਾਹਿਬ ਜੀ ਹੁਣ ਕੀ ਆ ਕਿ ਜਿਹੜੇ ਏਜੰਟ ਆ ਇਹਨਾਂ ਨੇ ਪੰਜਾਂ ਜਣਿਆਂ ਨੇ ਉਹਨੂੰ ਘੇਰ ਲਿਆ ਘੇਰ ਕੇ ਉਹਨੂੰ ਫਿਰ ਥੱਲੇ ਸਿੱਟਿਆ ਪਹਿਲਾਂ ਦਾ ਖੱਖ ਸਾਹਿਬ ਜੀ ਉਹ ਕਹਿੰਦੇ ਸੀਗੇ ਕਿ ਇਹਦੇ ਕੋਲ ਦੋ ਮੈਗਜ਼ੀਨ ਵੀ ਸੀਗੇ ਨਾਲ ਜਿਹੜੇ ਜਿਨ੍ਹਾਂ ਦੇ ਵਿੱਚ ਗੋਲੀਆਂ ਹੁੰਦੀਆਂ ਮੈਗਜ਼ੀਨ ਪਤਾ ਨੀ ਉਹ ਚ ਕਿੰਨੀਆਂ ਗੋਲੀਆਂ ਪੈਂਦੀਆਂ ਵੱਖਰੇ ਵੱਖਰੇ ਉਹ ਹੁੰਦੇ ਕਿਸੇ ਚ ਕਿੰਨੀਆਂ ਪੈਂਦੀਆਂ ਕਿਸੇ ਚ ਕਿੰਨੀਆਂ ਪੈਂਦੀਆਂ ਐਨੀ ਵਰਡ ਤੇ ਪਰ ਨਿਕਲਿਆ ਉਹਦੇ ਕੋਲ ਕੁਛ ਨੀ ਹੈਗਾ ਹੁਣ ਇੱਥੋਂ ਤੱਕ ਤਾਂ ਕਹਿ ਦਿੱਤਾ ਉਹਨਾਂ ਨੇ ਵੀ ਜਿਹੜੀ ਗੰਨ ਸੀਗੀ ਉਹ ਅਸੀਂ ਇਥੋਂ ਖੋਲੀ ਸੀ ਪਹਿਲਾਂ ਗੰਨ ਖੋਈ ਤੋਂ ਬਾਅਦ ਦੇ ਵਿੱਚ ਫੇਰ ਉਹਨੂੰ ਥੱਲੇ ਢਾ ਕੇ ਪੰਜਾਂ ਜਣਿਆਂ ਨੇ ਉਹਦੇ ਗੋਲੀਆਂ ਪੰਜਾਂ ਨੇ ਨੀ ਮਾਰੀਆਂ ਉਹਨਾਂ ਚ ਸ਼ਾਇਦ ਦੋ ਅਫਸਰਾਂ ਨੇ ਜਿਹੜੀ ਗੋਲੀ ਉਹ ਚਲਾਈ ਆ ਪਰ ਪੰਜਾਂ ਜਣਿਆਂ ਨੇ ਪਹਿਲਾਂ ਉਹਨੂੰ ਥੱਲੇ ਸਿੱਟ ਲਿਆ ਸੀਗਾ ਥੱਲੇ ਢਾ ਕੇ ਫੇਰ ਗੋਲੀਆਂ ਮਾਰੀਆਂ ਉਹਦੇ ਤੇ ਉਦੋਂ ਤੱਕ ਖੱਖ ਸਾਹਿਬ ਜੀ ਉਹਨੂੰ ਛੱਡਿਆ ਨੀ ਜਿੰਨਾ ਚਿਰ ਉਹਦਾ ਉਹਨੂੰ ਦੇਖਿਆ ਪਈ ਇਹਦਾ ਅਖੀਰੀ ਸਾਹ ਨਿਕਲ ਨਹੀਂ ਗਿਆ ਪੰਜਾਂ ਜਣਿਆਂ ਨੇ ਢਾਈ ਰੱਖਿਆ ਉਨਾ ਚਿਰ ਗੋਲੀਆਂ ਮਾਰਨ ਤੋਂ ਮਗਰੋਂ ਵੀ ਛੱਡਿਆ ਨੀ ਉਹਨੂੰ ਹਾਲਾਂਕਿ ਖੱਖ ਸਾਹਿਬ ਜੀ ਜਦੋਂ ਕਿਸੇ ਦੇ ਗੋਲੀ ਵੱਜ ਗਈ ਜਦੋਂ ਥੱਲੇ ਡਿੱਗ ਪੈਂਦਾ ਜਿਹੜੇ ਪੁਲਿਸ ਵਾਲੇ ਹੁੰਦੇ ਆ ਨਾ ਇਹਨਾਂ ਨੂੰ ਫਸਟ ਏਡ ਆ ਜਿਹੜੀ ਉਹ ਦੇਣੀ ਪੈਂਦੀ ਆ ਉਹਨੂੰ
0: ਪੁਲਿਸ ਨੂੰ ਦੇਣੀ ਪੈਂਦੀ ਨਾ ਇਹਨਾਂ ਨੂੰ ਨਹੀਂ ਦੇਣੀ ਪੈਂਦੀ
1: ਹਾਂਜੀ ਇਹ ਨੀ ਦਿੰਦੇ ਹੋਣਗੇ ਉਹ ਪੁਲਿਸ ਦੇ ਕੋਲ ਹੁੰਦੀ ਆ ਜਿਹੜੀ ਆ ਉਹਨਾਂ ਨੂੰ ਫਸਟ ਏਡ ਉਹਨਾਂ ਨੂੰ ਜਿਹੜਾ ਉਹ ਆਪਣੇ ਉਹ ਮੂੰਹ ਲਾ ਕੇ ਦੂਜਾ ਕਰਦੇ ਆ ਸਾਹ ਦਵਾਉਣਾ ਤੇ ਇਹਨਾਂ ਦੇ ਕੋਲ ਫਸਟ ਏਡ ਦਾ ਥੋੜਾ ਬਹੁਤਾ ਸਮਾਨ ਵੀ ਹੁੰਦਾ ਆ ਜਿਹੜੀ ਪੁਲਿਸ ਡਿਪਾਰਟਮੈਂਟ ਦੀ ਉਹਨਾਂ ਦੇ ਗੱਡੀਆਂ ਦੇ ਵਿੱਚ ਉਹ ਫਸਟ ਏਡ ਕਿੱਟ ਵੀ ਹੁੰਦੀ ਆ ਜਿਹਦੇ ਨਾਲ ਜੇ ਉਹਦੇ ਖੂਨ ਕਿਤੇ ਜ਼ਿਆਦਾ ਚੱਲਦਾ ਆ ਤੇ ਉਹਦੇ ਉੱਤੇ ਲਾ ਕੇ ਪੱਟੀ ਖੂਨ ਨੂੰ ਬੰਦ ਕਰਨ ਦਾ ਰੋਕਣ ਦਾ ਇਸ ਤਰ੍ਹਾਂ ਦਾ ਹੁੰਦਾ ਤੇ ਨਾਲ ਹੀ ਫਿਰ ਜਦ ਨੂੰ ਐਂਬੂਲੈਂਸ ਵਗੈਰਾ ਆ ਜਾਂਦੀ ਆ ਤੇ ਪਰ ਇਸ ਵਾਰੀ ਜਿਹੜਾ ਹੋਇਆ ਉਹ ਇਹਨਾਂ ਨੇ ਉਹ ਵੀ ਛੱਡਿਆ ਨੀ ਜਦੋਂ ਤੀਕਰ ਉਹਦਾ ਅਖੀਰਲਾ ਸਾਹ ਨੀ ਨਿਕਲ ਗਿਆ ਤੇ ਪਹਿਲੀ ਦਿੱਤੀ ਗਈ ਖਬਰ ਦੇ ਜਾ ਕੇ ਏਜੰਟ ਜਿਹੜੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਆ ਉਹਦੇ ਕੋਲ ਗੰਨ ਸੀ ਤੇ ਨਾਲ ਦੋ ਮੈਗਜ਼ੀਨ ਵੀ ਸੀਗੇ ਤੇ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਖੱਖ ਸਾਹਿਬ ਜੀ ਕਿ ਉਹਦੇ ਕੋਲ ਕੋਈ ਗੰਨ ਨੀ ਨਿਕਲੀ ਤੇ ਨਾ ਹੀ ਉਹਦੇ ਕੋਲ ਕੋਈ ਹੋਰ ਵਾਧੂ ਗੋਲੀ ਨਿਕਲੀ ਆ ਕੁਛ ਨੀ ਉਹਦੇ ਕੋਲ
0: ਤੂਫਾਨ ਜਿੱਦਾਂ ਦਾ ਕੀ ਕਹਿੰਦੇ ਕੋਕੋ ਦੇ ਬੱਚੇ
1: ਬਿਲਕੁਲ ਇਹ 37 ਸਾਲਾ ਜਿਹੜਾ ਵਿਅਕਤੀ ਆ ਬਹੁਤ ਹਰਮਨ ਪਿਆਰਾ ਸੀ ਤੇ ਹਸਪਤਾਲ ਵਿਚ ਨਰਸ ਦਾ ਕੰਮ ਕਰਦਾ ਸੀਗਾ ਇਹਦੇ ਸੰਪਰਕ ਵਿਚ ਜਿੰਨੇ ਵੀ ਲੋਕ ਆਏ ਇਹਦੇ ਸਕੂਲ ਦੇ ਟੀਚਰ ਹੋਣ ਜਾਂ ਉਹ ਜਿਹਨੂੰ ਕਹਿੰਦੇ ਕਲਾਸ ਫੈਲੋ ਹੋਣ ਜਾਂ ਫਿਰ ਉਹ ਇਹਦੇ ਕੋ ਵਰਕਰ ਹੋਣ ਮਰੀਜ਼ਾਂ ਨੇ ਵੀ ਇਹਦੀ ਜਿਹੜੀ ਬਹੁਤ ਸ਼ਲਾਘਾ ਕੀਤੀ ਤੇ ਜਿਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਨਰਮ ਦਿਲ ਇਨਸਾਨ ਜਿਹੜਾ ਸੀਗਾ ਤੇ ਹਰੇਕ ਦੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਸੀਗਾ ਤੇ ਅਗਲੀ ਖਬਰ ਖੱਖ ਸਾਹਿਬ ਜੀ ਜਿਹੜੀ ਹੈਗੀ ਆ ਦੇਖੋ ਆਪਾਂ ਨੂੰ ਹੁਣ ਖੱਖ ਸਾਹਿਬ ਜੀ ਤੁਸੀਂ ਵੀ ਉਹ ਕੰਟਰੀਆਂ ਦੇ ਵਿਚ ਰਹਿ ਕੇ ਆਏ ਆ ਤੇ ਆਪਾਂ ਨੂੰ ਨਾ ਜਿਹੜੇ ਬਹੁਤੇ ਸਾਰੇ ਲੋਕ ਆ ਨਾ ਸਪੈਨਿਸ਼ ਲੋਕ ਆ ਇਟਾਲੀਅਨ ਲੋਕ ਆ ਗ੍ਰੀਸ ਦੇ ਲੋਕ ਆ ਜਾਂ ਉਹ ਜਰਮਨ ਦੇ ਲੋਕ ਆ ਇਹਨਾਂ ਲੋਕਾਂ ਦੇ ਜਿਹੜਾ ਲਾਸਟ ਨੇਮ ਹੁੰਦਾ ਉਹਦੇ ਤੋਂ ਪਤਾ ਤਕਰੀਬਨ ਲੱਗ ਜਾਂਦਾ ਵੀ ਇਹ ਫਲਾਣੇ ਮੁਲਕ ਦਾ ਬੰਦਾ ਆ ਤੇ ਹੁਣ ਕੀ ਆ ਤੁਹਾਨੂੰ ਪਤਾ ਇਟਲੀ ਦਾ ਜਿਹੜਾ ਹੈਗਾ ਉਹ ਆਪਣੇ ਕੀ ਉਹਨੂੰ ਕਹਿੰਦੇ ਆ ਜਿਹੜੀ ਡਰੱਗ ਉਹ ਗੈਂਗ ਸੀਗੀ ਮੇਰੇ ਮੂੰਹ ਚ ਫਿਰਦਾ ਉਹ ਸ਼ਬਦ ਜਿਹਨੂੰ ਕਹਿੰਦੇ ਮਾਫੀਆ ਉਹ ਇਟਲੀ ਦਾ ਮਾਫੀਆ ਮਸ਼ਹੂਰ ਆ ਨਾ
0: ਬਿਲਕੁਲ ਬੜਾ ਮਸ਼ਹੂਰ
1: ਹਾਂਜੀ ਤੇ ਇਹਦਾ ਕਨੈਕਸ਼ਨ ਇਹਦੇ ਨਾਲ ਇਸ ਤਰ੍ਹਾਂ ਜੁੜਦਾ ਕਿ ਜਿਹੜਾ ਯੂ ਐਸ ਵਾਟਰ ਪੈਟਰੋਲ ਦੇ ਇੱਕ ਅਫਸਰ ਆ ਜਿਹਦਾ ਨਾਂ ਉਹਦਾ ਨਾਂ ਹੈਗਾ ਗ੍ਰਿਗੋਰੀ ਬੋਵੀਨੋ ਉਹਦਾ ਨਾਂ ਆ ਹੁਣ ਇਹ ਜਿਹੜਾ ਬੋਵੀਨੋ ਨਾਂ ਆ ਕੱਖ ਸਾਹਿਬ ਜੀ ਇਹ ਇਟਾਲੀਅਨ ਨਾਂ ਹੁੰਦੇ ਆ ਇਟਲੀ ਦੇ ਤੇ ਜਿਹੜੇ ਆਪਣਾ ਸੀਗੇ ਉਹ ਨਿਊਯਾਰਕ ਦੇ ਮੇਅਰ ਰੂਡੀ ਜੁਲੀਆਨੀ ਉਹ ਵੀ ਇਟਾਲੀਅਨ ਸੀਗੇ ਉਹ ਵੀ ਇਟਾਲੀਅਨ ਸੀਗਾ ਤੇ ਹੁਣ ਇਹ ਜਿਹੜਾ ਬੰਦਾ ਆ ਗ੍ਰਿਗੋਰੀ ਬੋਵੀਨੋ ਹੈਗਾ ਆ ਇਹ ਜਿਹੜਾ ਆ ਇਹ ਉਹ ਜਿਹੜਾ ਉੱਥੇ ਵਾਟਰ ਪੈਟਰੋਲ ਆ ਉਹਦਾ ਸਭ ਤੋਂ ਵੱਡਾ ਅਫਸਰ ਇਹ ਸੀਗਾ ਇਹ ਉੱਥੇ ਫਿਰਦਾ ਸੀਗਾ ਉਹ ਕੋਟ ਪਾਈ ਵੱਡਾ ਸਾਰਾ ਕੋਟ ਮਹਿਕਮੇ ਦੇ ਕੁਝ ਅਫਸਰ ਆ ਜਿਹੜੇ ਉਹਨਾਂ ਨੇ ਪੂਰੀ ਫੌਜੀ ਹਥਿਆਰ ਪਹਿਨੇ ਹੋਏ ਸਨ ਤੇ ਚਿਹਰੇ ਵੱਖ ਵੱਖ ਤਰੀਕਿਆਂ ਨਾਲ ਢਕੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਦੇ ਵਿਚਕਾਰ ਖੜਾ ਅਤੇ ਉਸ ਉਹਨੇ ਇੱਕ ਲੰਬਾ ਸਾਰਾ ਕੋਟ ਖਾਤਾ ਵੀ ਜਿੱਦਾਂ ਉਹ ਪਾਉਂਦੇ ਨੇ ਉੱਥੇ ਜਰਮਨ ਵਗੈਰਾ ਚ ਰਸ਼ੀਆ ਚ ਵੀ ਪਾ ਲੈਂਦੇ ਯੂਕਰੇਨ ਵਗੈਰਾ ਚ ਵੀ ਪਾਉਂਦੇ ਉਹ ਥੱਲੇ ਤਿਕਰ ਗੋਡਿਆਂ ਤੋਂ ਵੀ ਥੱਲੇ ਤਿਕਰ ਤਕਰੀਬਨ ਗਿੱਟਿਆਂ ਤੋਂ ਥੋੜਾ ਉੱਪਰ ਹੁੰਦਾ ਉਹ ਕੋਟ ਜਿਹਾ ਆਮ ਕਰਕੇ ਉਹ ਹਰੇ ਰੰਗ ਦੇ ਹੁੰਦੇ ਆ
0: ਓਵਰ ਕੋਟ
1: ਹਾਂਜੀ ਉਹ ਆਮ ਕਰਕੇ ਜਾਂ ਫੌਜੀਆਂ ਦੇ ਜਾਂ ਜਿਹੜੇ ਗਾਰਡ ਵਗੈਰਾ ਨੇ ਉਹਨਾਂ ਦੇ ਪਾਏ ਹੁੰਦੇ ਜਿਹੜੇ ਬਰਫ਼ ਦੇ ਵਿਚ ਵੀ ਉਹ ਬਾਹਰ ਹੀ ਖੜੇ ਰਹਿੰਦੇ ਆ ਤੇ ਉਹ ਇੱਦਾਂ ਦਾ ਕੋਟ ਪਾਇਆ ਸੀਗਾ ਇਹਦੇ ਲੰਮਾ ਸਾਰਾ ਤੇ ਅੱਠ ਬਟਨ ਸੀਗੇ ਉਹਦੇ ਪਿੱਤਲ ਦੇ ਬਟਨ ਹੁੰਦੇ ਆਮ ਕਰਕੇ ਉਹਨਾਂ ਦੇ ਤੇ ਉਹ ਪਾਇਆ ਹੋਇਆ ਸੀਗਾ ਤੇ ਇਹ ਉਹ ਖੜਾ ਸੀਗਾ ਉੱਥੇ ਤੇ ਇਹਨਾਂ ਦੇ ਵਿਚ ਇਹ ਤਸਵੀਰ ਦੇ ਵਿਚ ਖਾਤਾ ਵੀ ਜਰਮਨ ਵਿਚ ਜਿਹੜੀ ਆ ਵੀ ਪਹੁੰਚ ਗਈ ਤੇ ਜਰਮਨ ਦੇ ਜਿਹੜੇ ਲੋਕ ਸੀਗੇ ਨਾ ਜਦੋਂ ਉੱਥੋਂ ਦੇ ਲੋਕਾਂ ਨੇ ਇਹ ਖ਼ਬਰ ਦੇਖੀ ਉਹਨਾਂ ਨੇ ਉਹ ਕਹਿੰਦੇ ਤਾਂ ਸਾਰਾ ਨਾਜ਼ੀ ਕਿੱਥੇ ਆ ਗਿਆ ਅਮਰੀਕਾ ਚ ਕਿੱਦਾਂ ਆ ਵੜਿਆ ਉਹਦੇ ਨਾਲ ਦੇਖ ਕੇ ਤੇ ਉਹਨੂੰ ਫੇਰ ਖਾਕ ਸਾਹਿਬ ਜੀ ਜਿਹੜੀ ਵੱਖਰੇ ਵੱਖਰਾ ਦੇ ਖਾਸ ਕਰਕੇ ਜਰਮਨ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਇਹਨੂੰ ਵੱਖਰੇ ਵੱਖਰੇ ਨਾਂ ਦਿੱਤੇ ਕਿਸੇ ਨੇ ਇਹਨੂੰ ਨਾਜ਼ੀ ਕਹਿਤਾ ਕਿਸੇ ਨੂੰ ਫਾਸੀਵਾਦ ਕਹਿਤਾ ਤੇ ਕਿਸੇ ਨੂੰ ਕੁਛ ਕਹਿਤਾ ਜਾਣੀ ਕਿ ਇਸ ਤਰ੍ਹਾਂ ਦੇ ਨਾਂ ਆ ਜਿਹੜੇ ਉਹਦੇ ਉਹਨਾਂ ਨੇ ਲਏ ਉਹਦੇ ਤੇ ਮਤਲਬ ਉਹਨੂੰ ਦੂਜਾ ਕਰਨ ਲਈ ਬੰਦਾ ਦੇਖਣ ਨੂੰ ਵੀ ਖਤਰਨਾਕ ਲੱਗਦਾ ਸੀਗਾ ਤੇ ਉਹ ਇਹਨਾਂ ਦਾ ਵੱਡਾ ਲੀਡਰ ਲੂਡਰ ਹੈਗਾ ਸਾਰਾ ਜਿਹੜੇ ਬਾਰਡਰ ਪੈਟਰੋਲ ਵਾਲੇ ਤੇ ਇਹ ਖਾਕ ਸਾਹਿਬ ਜਿਹੜਾ ਮਿਨੀਆਪੋਲਿਸ ਵਿਚ ਆਮ ਹੀ ਜਿਹੜੀ ਆ ਨਜ਼ਰਾਂ ਦੇ ਵਿਚ ਆ ਰਿਹਾ ਕਿ ਗੂੜੇ ਰੰਗ ਦੇ ਜਿਹੜੇ ਕੋਟ ਆ ਅੱਠ ਪਿੱਤਲ ਦੇ ਬਟਨਾਂ ਵਾਲੇ ਉਹ ਜਿਹੜੇ ਆ ਉਹ ਨਾਜ਼ੀ ਦੇ ਹੁੰਦੇ ਆ ਤੇ ਪੂਰਾ ਆਕੜ ਕੇ ਉਹ ਖੜਾ ਸੀਗਾ ਵੀ ਇੱਦਾਂ ਲੱਗਦਾ ਸੀਗਾ ਵੀ ਜਿੱਦਾਂ ਇਹਨੇ ਪਤਾ ਨਹੀਂ ਕੀ ਕਰ ਦੇਣਾ ਆ ਤੇ ਇਸ ਤੋਂ ਅਗਲੀ ਜਿਹੜੀ ਖਬਰ ਆ ਖਾਕ ਸਾਹਿਬ ਜੀ ਹੁਣ ਜਿਹੜੀ ਆ ਆਪਣੇ ਵਕੀਲ ਆ ਤੇ ਜੱਜ ਆ ਉਹ ਉਹਦੇ ਮਗਰ ਵੀ ਪੈ ਗਿਆ ਵਾ ਇਹ ਜਿਹੜਾ ਬੋਵੀਨੋ ਦੀ ਆਪਾਂ ਗੱਲ ਕਰਦੇ ਆ ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਦੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਆਇਸ ਦੇ ਏਜੰਟ ਆ ਜਿਹੜੇ ਉਹਨਾਂ ਨੇ 2 ਸਾਲ ਦੀ ਲੜਕੀ ਖਾਕ ਸਾਹਿਬ ਜੀ ਤੇ ਉਹਦਾ ਬਾਪ ਉਹ ਸਟੋਰ ਤੋਂ ਆ ਰਹੇ ਸੀਗੇ ਘਰ ਨੂੰ ਤੇ ਉਹਨੀ ਅੰਦਰ ਨਹੀਂ ਵੜਨ ਦਿੱਤੇ ਬਾਹਰ ਹੀ ਘਰ ਦੇ ਮੋਹਰੇ ਉੱਥੇ ਬਾਹਰੋਂ ਹੀ ਉਹਨਾਂ ਨੇ ਦੋਨਾਂ ਨੂੰ ਫੜ ਲਿਆ ਤੇ ਉਹ ਜਿਹੜਾ ਬੰਦਾ ਸੀਗਾ ਉਹਦੇ ਕੋਲ ਆਈਡੀ ਵਗੈਰਾ ਸਾਰਾ ਕੁਝ ਹੈਗਾ ਸੀਗਾ ਪਰ ਉਹਨਾਂ ਨੇ ਇਹਨੂੰ ਇਕਦਮ ਉਥੋਂ ਫੜ ਲਿਆ ਫੜ ਕੇ ਤੇ ਗੱਡੀ ਬਿਠਾ ਕੇ ਤੇ ਹਵਾਈ ਜਹਾਜ਼ ਦੇ ਵਿਚ ਚਾੜ ਕੇ ਟੈਕਸਾਂ ਭੇਜ ਦਿੱਤਾ
0: ਕਿੱਥੇ ਭੇਜਤਾ
1: ਟੈਕਸਸ ਭੇਜ ਦਿੱਤਾ ਤੇ ਫੇਰ ਖਾਕ ਸਾਹਿਬ ਜੀ ਜਿਹੜਾ ਅਦਾਲਤ ਦੇ ਕਾਗਜ਼ਾਤਾਂ ਨੂੰ ਪਤਾ ਲੱਗਾ ਵੀ ਇਹ ਜਿਹੜਾ ਇਹਦਾ ਉਹ ਸੀਗਾ ਬਾਪ ਸੀਗਾ ਉਹਦਾ ਨਾਂ ਐਲਵਿਸ ਜੋਲ ਦੱਸਿਆ ਕਿ ਦੱਸਿਆ ਗਿਆ ਤੇ ਇਹ ਦੋਨੋਂ ਪਿਓ ਧੀ ਸਟੋਰ ਤੋਂ ਵਾਪਸ ਆ ਰਹੇ ਸੀਗੇ ਪਹੁੰਚਣ ਤੋਂ ਪਹਿਲਾਂ ਹੀ ਦੋਨਾਂ ਨੂੰ ਫੜ ਕੇ ਆਪਣੀ ਗੱਡੀ ਵਿਚ ਬਗੈਰ ਕਿਸੇ ਬੱਚੇ ਦੀ ਸੀਟ ਤੋਂ ਦੇਖੋ ਜੇ ਹੋਰ ਕੋਈ ਬੱਚੇ ਨੂੰ ਸੀਟ ਤੋਂ ਬਗੈਰ ਬਿਠਾਲਦਾ ਤੇ ਉਹਨੂੰ ਫਿਰ ਟਿਕਟ ਮਿਲਦੀ ਆ ਬਹੁਤ ਭਾਰੀ ਤੇ ਪਰ ਉਹਨਾਂ ਨੇ ਕੋਈ ਸੀਟ ਦੀ ਕੇਅਰ ਨਹੀਂ ਕੀਤੀ ਉਹਨਾਂ ਨੇ ਆਪਣੀ ਗੱਡੀ ਦੇ ਵਿਚ ਬਿਠਾ ਕੇ ਤੇ ਉੱਥੇ ਲੈ ਗਏ ਤੇ ਲਿਜਾ ਕੇ ਜਹਾਜ਼ ਦੇ ਵਿਚ ਝਾੜ ਕੇ ਚੜਾ ਕੇ ਤੇ ਉਹਨੂੰ ਟੈਕਸਾਂ ਨੂੰ ਜਿਹੜਾ ਉਹ ਭੇਜ ਦਿੱਤਾ ਤੇ ਫੇਰ ਖਾਸਾ ਜੀ ਮਸਲਾ ਜਿਹੜਾ ਸੀ ਉਹ ਜੱਜ ਤੱਕ ਪਹੁੰਚ ਗਿਆ ਤੇ ਹਾਂਜੀ ਤੇ ਜੱਜ ਸਾਹਿਬ ਨੇ ਫਿਰ ਹੁਕਮ ਕਰ ਦਿੱਤਾ ਭਈ ਇਹਨੂੰ ਸਵੇਰ ਦੇ 9 ਵਜੇ ਤੋਂ ਪਹਿਲਾਂ ਇਹ ਤੇਤੀ ਉਹਨੂੰ ਛੱਡੋ ਤੇ ਲਿਆਓ ਇਹਨਾਂ ਨੂੰ ਤੇ ਇਹਨਾਂ ਨੇ ਫਿਰ ਤਕਰੀਬਨ ਦੁਪਹਿਰ ਦੇ 1 ਵਜੇ ਜਿਹੜਾ ਸੀ ਉਹ ਫੜਿਆ ਸੀਗਾ ਤੇ ਦੂਸਰੇ ਦਿਨ ਫਿਰ ਇਹਨਾਂ ਨੂੰ ਵਾਪਸ ਜਿਹੜਾ ਜੱਜ ਦੇ ਆਰਡਰ ਦੇਣ ਤੋਂ ਫਿਰ ਇਹਨਾਂ ਨੂੰ ਖਾਕ ਸਾਹਿਬ ਜੀ ਵਾਪਸ ਮੁੜ ਕੇ ਫੇਰ ਇੱਥੇ ਲਿਆਂਦਾ ਗਿਆ ਤੇ ਹੁਣ ਜਿਹੜਾ ਆ ਉਹ ਪਤਾ ਨੀ ਕੇਸ ਕੁਸ ਕਹਾਂ ਕੀ ਬਣਨਾ ਆ ਤੇ ਇਹਦੇ ਵਿਚ ਉਹ ਜਿਹੜਾ ਉਹ ਸੀਗੇ ਪੇ ਸੀ ਉਹਦੀ ਮਤਲਬ ਮਦਰ ਸੀ ਜਿਹੜੀ ਅੰਦਰ ਘਰ ਦੇ ਸੀਗੀ ਉਹਨੇ ਵੀ ਕਿਹਾ ਕਿ ਇਹ ਪੱਕੇ ਹੈਗੇ ਆ ਸਾਰੇ ਇਹਨਾਂ ਨੂੰ ਕਿਉਂ ਪਰ ਉਹ ਦੇ ਡੋਂਟ ਕੇਅਰ ਮਕਸਦ ਇੱਥੇ ਸਿਰਫ ਇਹੀ ਆ ਕਿ ਆਪਾਂ ਦਹਿਸ਼ਤ ਫੈਲਾਉਣੀ ਹੈ
0: ਲੋਕਾਂ ਨੰਬਰ ਪੂਰੇ ਕਰਨੇ ਆ
1: ਨੰਬਰ ਹਾਂ ਨੰਬਰ ਜਿੱਦਾਂ ਉਹ ਕਹਿੰਦਾ 3000 ਮੇਰਾ ਖਿਆਲ ਕਿਹਾ ਉਹਨੇ ਬੰਦਾ ਰੋਜ਼ ਪੜਨਾ ਕਿ ਪਤਾ ਨੀ ਮਹੀਨੇ ਦਾ ਕਹਿੰਦਾ ਸੀ ਪੜਨਾ ਰੋਜ਼ ਦਾ 3000 ਤੇ ਖੱਟ ਸਾਹਿਬ ਜੀ ਖਬਰਾਂ ਦਾ ਸਮਾਂ ਆਪਣਾ ਜਿਹੜਾ ਉਹ ਪੂਰਾ ਹੋ ਗਿਆ
0: ਠੀਕ ਹੈ ਜੀ
1: ਤੇ ਹੋਰ ਕੋਈ ਗੱਲਬਾਤ ਤੁਸੀਂ ਅੱਜ ਡਾਕਟਰ ਸਾਹਿਬ ਆਏ ਨੀ ਕੀ ਗੱਲ
0: ਅੱਜ ਉਹਨਾਂ ਦਾ ਮੈਸੇਜ ਹੋਣੇ ਆਇਆ ਥੋੜਾ ਚਿਰ ਹੋਇਆ 15 ਮਿੰਟ ਪਹਿਲਾਂ
1: ਅੱਛਾ ਅੱਛਾ ਤੇ ਗਾਣਾ ਗੁਣਾ ਸੁਣਾ ਦਿਓ ਕੋਈ
0: ਬਿਜੀ ਬੂਜੀ ਹੈਗੇ ਗਾਣੇ ਸੁਣਾ ਦਿਓ ਜਿਵੇਂ ਮਰਜ਼ੀ ਸੁਣੋ
1: ਗਾਣੇ ਸੁਣਾ ਦਿਓ ਵਧੀਆ ਜੇ
0: ਚਲੋ ਮੈਂ ਕੋਸ਼ਿਸ਼ ਕਰਦਾ ਲੱਭਦਾ ਕੋਈ ਮੈਂ ਲੱਭਦਾ ਜੀ ਮਾ ਸਾਹਿਬ ਕੋਸ਼ਿਸ਼ ਕਰਦਾ ਇਕਦਮ ਲੱਭਦੇ ਵੀ ਨਹੀਂ ਹੁੰਦੇ ਤੇ ਕੋਸ਼ਿਸ਼ ਜਾਰੀ ਹੈ ਲੋ ਜੀ ਲੋ ਜੀ ਇਹ ਲੋ ਗਾਣਾ ਸੁਣੋ

0: ਸੀ ਆਪਣਾ ਅੱਜ ਦਾ ਪ੍ਰੋਗਰਾਮ। ਥੈਂਕ ਯੂ ਸੋ ਮਚ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਧੰਨਵਾਦ, ਪ੍ਰੋਗਰਾਮਾਂ ਦਾ ਸਾਥ ਦਿੰਦੇ ਹੋ। ਜਿਮਾ ਸਾਹਿਬ ਥੈਂਕ ਯੂ ਸੋ ਮਚ, ਮਿਲਦੇ ਹਾਂ ਜੀ ਫਿਰ ਆਪਾਂ ਪਰਸੋਂ ਨੂੰ। ਤੇ ਬਾਕੀ ਸਭ ਠੀਕ ਹੈ ਜੀ, ਹੁੰਦੀ ਹੈ ਜੀ ਪਰਸੋਂ ਨੂੰ ਫਿਰ ਮੁਲਾਕਾਤ ਜਿਮਾ ਸਾਹਿਬ। ਜਿਮਾ ਸਾਹਿਬ ਨਾਲ ਹੀ ਹੋ? ਜਿਮਾ ਸਾਹਿਬ
1: ਹੈਲੋ, ਹਾਂਜੀ ਹਾਂਜੀ
0: ਜੀ ਜੀ, ਮੇਰੀ ਤੁਹਾਡੀ ਆਵਾਜ਼ ਬੰਦ ਕੀਤੀ, ਮੈਨੂੰ ਚੇਤਾ ਨਹੀਂ ਰਿਹਾ। ਮੈਂ ਕਿਹਾ ਜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਬਹੁਤ ਪਿਆਰੀਆਂ ਖਬਰਾਂ ਕੱਢ ਕੇ ਲਿਆਉਂਦੇ ਹੋ, ਕਾਫੀ ਟਾਈਮ ਤੁਹਾਨੂੰ ਇਹਦੇ ਤੇ ਲਾਉਣਾ ਪੈਂਦਾ ਹੈ
1: ਜੀ। ਥੈਂਕ ਯੂ
0: ਸਾਡੇ ਸਰੋਤਿਆਂ ਤੱਕ ਜਿਹੜੀਆਂ ਇਹ ਗੱਲਾਂ ਪਹੁੰਚਦੀਆਂ, ਤੇ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਮਿਲਦੇ ਆ ਜੀ ਫਿਰ ਪਰਸੋਂ ਨੂੰ ਸਰੋਤਿਓ, ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ ਤੁਹਾਡਾ ਵੀ, ਤੇ ਚੀਮਾ ਸਾਹਿਬ ਤੁਹਾਡਾ ਵੀ
1: ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਤੁਹਾਡਾ।

0: ਦੀ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਲਾਲ ਸਿੰਘ ਚੀਮਾ ਹੋਣਾ ਦੇ ਨਾਲ ਮਿਲਦੇ ਹਾਂ ਜੀ, ਕੀ ਕਹਿੰਦੇ ਆ। ਲਓ ਜੀ, ਲਾਲ ਸਿੰਘ ਚੀਮਾ ਹੋਣੀ ਚੀਮਾ ਸਾਹਿਬ।
1: ਹਾਂਜੀ,
0: ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ, ਇਹਨੂੰ ਠੀਕ ਹੋ ਗਿਆ ਜੀ?
1: ਜੀ ਡਾਕਟਰ ਸਾਹਿਬ ਜੀ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ। ਖੋਲੋ ਜੀ ਕੰਪਿਊਟਰ ਆਪਣਾ ਨਾਲ ਹੀ। ਚੀਮਾ ਸਾਹਿਬ
1: ਜੀ, ਜੀ ਬਿਲਕੁਲ,
0: ਓਕੇ ਠੀਕ ਹੈ। ਕਹਿਣਾ ਗਿਆ ਹੋਵੇ ਆਪਣੇ ਕੋਲ ਮਿੰਟ ਸਾਰੇ 15 ਕੀ ਰਹਿ ਗਏ, 16 ਮਿੰਟ
1: ਕੋਈ ਨੀ, ਆਪਾਂ ਮੁੱਕ ਮੁੱਕੀਆਂ ਕਰ ਦਿੰਦੇ ਹਾਂ।
0: ਦੋਸਤੋ, ਚੀਮਾ ਸਾਹਿਬ ਜੁੜ ਗਏ ਜੀ ਸਾਡੇ ਨਾਲ, ਤੇ ਖਬਰਾਂ ਵੱਲ ਥੋੜੇ ਜਿਹੇ ਲੈਪਟਾਪ ਨੂੰ ਨਿਗਾਹ ਮਾਰ ਰਹੇ ਆ ਤੇ ਆ ਜਾਂਦੇ ਆ, ਤੇ ਆਪਾਂ ਮੋਟੀਆਂ ਮੋਟੀਆਂ ਖਬਰਾਂ ਜਿਹੜੀਆਂ ਉਹ ਅੱਜ ਕਰ ਲਾਂਗੇ, ਕਿਉਂਕਿ ਕੁਛ ਡਿਫੀਕਲਟੀ ਸਾਡੇ ਸਿਸਟਮ ਚ ਪੈ ਗਈ ਸੀ ਤੇ ਪਤਾ ਨੀ, ਮੈਂ ਤੇ ਆਰਾਮ ਨਾਲ ਗਾਣੇ ਲਾ ਕੇ ਬੈਠਾ ਸੀ, ਉਹ ਇਕਦਮ ਨਿਗਾਹ ਪਈ ਨਹੀਂ ਚੱਲ ਰਿਹਾ ਸੀ। ਸੋ ਪ੍ਰਭ ਜੋ ਥੈਂਕ ਯੂ, ਬੇਟੇ ਮੇਰੇ ਦਾ ਉਹਨੇ ਆ ਕੇ ਸੈੱਟ ਕਰ ਦਿੱਤਾ। ਸੋ ਹੁਣ ਪ੍ਰੋਗਰਾਮ ਜਿਹੜਾ ਉਹ ਠੀਕ ਹੋ ਗਿਆ, ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਨੇ ਵੀ ਆਉਣਾ, ਚੀਮਾ ਸਾਹਿਬ ਖੁਦ ਸਾਰੇ ਮਨੁਮਤ 15 ਕੁ ਮਿੰਟ ਹੀ ਆ, ਤੇ 15 ਕੁ ਮਿੰਟਾਂ ਦੇਖਦੇ ਕਿੰਨੀ ਕਵਰੀ ਹੋ ਸਕਦੀ ਆ, ਉਨੀ ਕੋਸ਼ਿਸ਼ ਕਰਦੇ ਆ ਜੀ ਤੁਹਾਡੇ ਨਾਲ। ਜੀ ਚੀਮਾ ਸਾਹਿਬ
1: ਜੀ, ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ, ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਖਬਰਾਂ ਸਾਰਾ। ਕਾਕ ਸਾਹਿਬ ਜੀ, ਅੱਜ ਕੋਲ ਟਾਈਮ ਆਪਣੇ ਕੋਲ ਥੋੜਾ ਆਇਆ, ਆਪਾਂ ਦੁਬਾਰਾ ਕਾਲੀ ਕਾਲੀ ਕਰ ਦੇਣੀ ਆ, ਜਿਹਦੇ ਵਿੱਚ ਕਾਕ ਸਾਹਿਬ ਜੀ, ਅੱਜ ਟਰੰਪ ਸਾਹਿਬ ਨੇ, ਤੁਹਾਨੂੰ ਪਤਾ ਵੀ ਉਹ ਸਾਲ ਬਾਅਦ ਜਿਹੜੀ ਹੁੰਦੀ ਆ ਉਹ ਆਪਣੇ ਦੇਸ਼ ਦੀ ਜਿਹੜੀ ਹਾਲਾਤ ਉਹ ਦੱਸ ਦਿੰਦੇ ਆ ਕਿ ਮੈਂ ਇੰਨੀ ਕੁ ਤਰੱਕੀ ਕਰ ਲਈ, ਇੰਨਾ ਕੁ ਪਿੱਛੇ ਨੂੰ ਮੁੜ ਗਿਆ। ਤੇ ਇਹਦੇ ਵਿੱਚ ਜਿਹੜੀ ਆ ਟਰੰਪ ਸਾਹਿਬ ਨੇ ਅੱਜ ਦੀ ਰਿਪੋਰਟ ਦੇ ਵਿੱਚ ਕਿਹਾ, ਟੀਵੀ ਦੇ ਉੱਤੇ ਉਹਨਾਂ ਨੇ ਨਜ਼ਰ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਆਪਣੀ ਪਿੱਠ ਥਾਪੜੀ ਤੇ ਕਿਹਾ ਕਿ ਮੈਂ ਆਹ ਵੀ ਕਰਤਾ, ਮੈਂ ਉਹ ਵੀ ਕਰਤਾ, ਯੂਕਰੇਨ ਦੀ ਲੜਾਈ ਬੰਦ ਕਰਾ ਦਿਆਂਗਾ, ਇਹ ਕਰ ਦਿਆਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤ ਕਰਕੇ ਫਿਰ ਅਖੀਰ ਦੇ ਵਿੱਚ ਉਹ ਕਹਿੰਦੇ ਵੀ ਇਜ਼ਰਾਇਲ ਦੇ ਜਿਹੜੇ ਆ ਅਖੀਰਲਾ ਕੈਦੀ, ਭਾਵੇਂ ਉਹਦੀ ਲਾਸ਼ ਹੀ ਵਾਪਸ ਗਈ ਆ ਇਜ਼ਰਾਇਲ ਨੂੰ, ਪਰ ਉਹ ਅਖੀਰਲਾ ਜਿਹੜਾ ਕੈਦੀ ਸੀਗਾ ਉਹਨਾਂ ਨੇ ਬਣਾਇਆ, ਉਹ ਵੀ ਛਡਾ ਲਿਆ ਅੱਜ। ਤੇ ਇਹਦੇ ਨਾਲ ਖਾਕ ਸਾਹਿਬ ਦੀ ਜਿਹੜੀ ਗੱਲ ਜਿਆਦਾ ਉਭਰ ਕੇ ਆਪਣੇ ਸਾਹਮਣੇ ਆਈ ਆ, ਉਹ ਟਰੰਪ ਸਾਹਿਬ ਨੇ ਜਿਹੜੀ ਆਪਾਂ ਉਹ ਗੱਲ ਕਰਦੇ ਸੀ ਨਾ ਕਾਫੀ ਦੇਰ ਤੋਂ, ਤਕਰੀਬਨ 2 ਕੁ ਮਹੀਨਿਆਂ ਤੋਂ, ਕਿ ਇਹਦੀਆਂ ਅੱਖਾਂ, ਪਹਿਲਾਂ ਉਹ ਸੱਜੀ ਅੱਖ ਨਹੀਂ ਸੀ ਉਗੜਦੀ ਹੁੰਦੀ, ਫਿਰ ਦੋਨੇ ਅੱਖਾਂ ਉਗੜਨ ਹਟ ਗਈਆਂ, ਤੇ ਅੱਜ ਫਿਰ ਉਹਨਾਂ ਨੇ ਉਹ ਕਹਿ ਹੀ ਦਿੱਤੀ ਗੱਲ, ਕਹਿੰਦੇ ਵੀ ਲੋਕ ਕਹਿੰਦੇ ਆ ਵੀ ਮੈਂ, ਮੇਰੀਆਂ ਅੱਖਾਂ ਨੀ ਖੁੱਲਦੀਆਂ, ਕਹਿੰਦਾ ਨਹੀਂ ਖੁੱਲਦੀਆਂ, ਮੈਂ ਜਾਣ ਕੇ ਮੀਟ ਲੈਂਦਾ।
0: ਟਰੰਪ ਸਾਹਿਬ ਜਿੱਦਾਂ ਕਮੇਡੀਅਨ ਵੀ ਹੈਗੇ,
1: ਹਾਂਜੀ ਹਾਂਜੀ ਹਾਂਜੀ ਹਾਂਜੀ। ਸੋ ਇਹ ਸੀ ਉਹਨਾਂ ਦੀ ਮੋਟੀ ਮੋਟੀ ਖਬਰ, ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ, ਟਰੰਪ ਸਾਹਿਬ ਦੇ ਨਾਲ ਜੁੜੀ ਇਹ ਆ, ਟਰੰਪ ਸਾਹਿਬ ਕਹਿੰਦੇ ਸੀ ਕਿ ਇਰਾਨ ਉਪਰ ਹਮਲਾ ਕਰਨ ਦੀ ਤਿਆਰੀ ਵਿਚ ਹੈਗਾ ਆ ਉਹ, ਤੇ ਕਈ ਅਮਰੀਕੀ ਜਹਾਜ਼ ਆ ਜਿਹੜੇ ਉਹਨੇ ਉਥੇ ਲੈ ਗਿਆ ਆ, ਉਧਰਲੇ ਪਾਸੇ ਨੂੰ ਕੁਛ ਪਹੁੰਚ ਗਏ ਆ ਤੇ ਕੁਛ ਅਜੇ ਰਾਹ ਤੇ ਆ, ਪਰ ਅਜੇ ਤੱਕ ਕੋਈ ਮੁੱਦਾ ਜਿਹੜਾ ਉਹ ਤਿਆਰ ਨਹੀਂ ਕੀਤਾ ਗਿਆ ਕਿ ਮੈਂ ਕਾਰਨ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹਨੂੰ ਕਾਰਨ ਜਾਂ ਬਹਾਨਾ ਬਣਾ ਕੇ ਉਹ ਉਹਨਾਂ ਤੇ ਹਮਲਾ ਕਰ ਸਕੇ, ਤੇ ਬਹਾਨਾ ਜਿਹੜਾ ਉਹ ਸਮੇਂ ਤੋਂ ਤੁਹਾਨੂੰ ਪਤਾ ਵੀ ਸਮੇਂ ਸਮੇਂ ਬਦਲਦਾ ਰਹਿੰਦਾ, ਅਸਲੀ ਤਾਂ ਮੁੱਦਾ ਜਿਹੜਾ ਹੁੰਦਾ ਉਹ ਤੇਲ ਦਾ ਜਾਂ ਕਿਸੇ ਕੋਲ ਜਿਹੜੇ ਕੋਲ ਹੋਰ ਖਣਿਜ ਪਦਾਰਥ ਵਗੈਰਾ ਹੁੰਦੇ ਆ, ਮੁੱਦਾ ਤਾਂ ਸਾਰਾ ਉਹ ਲੁੱਟਣ ਦਾ ਹੁੰਦਾ ਆ, ਤੇ ਪਰ ਉਹਦੇ ਨਾਲ ਫਿਰ ਉਹ ਮੁੱਦਾ ਨੀ ਨਾ ਸਾਹਮਣੇ ਲਿਆਂਦਾ ਜਾਂਦਾ, ਪਬਲਿਕ ਤੋਂ ਲੁਕੋ ਰੱਖਿਆ ਜਾਂਦਾ, ਉਹਨੂੰ ਕਿਸੇ ਤਰ੍ਹਾਂ ਦੇ ਹੋਰ ਬਹਾਨੇ ਬਣਾ ਕੇ ਜਿਹੜਾ ਉਹਦੇ ਤੇ ਹਮਲਾ ਕਰਕੇ ਉਹ ਮਾਲ ਲੁੱਟਿਆ ਜਾਂਦਾ। ਤੇ 2 ਜਨਵਰੀ ਵਾਲੇ ਦਿਨ ਖਾਕਸਾ ਵੀ, ਜਿੱਦਣ ਇਰਾਨ ਦੇ ਵਿੱਚ ਤੁਹਾਨੂੰ ਪਤਾ ਵੀ ਲੋਕ ਬਹੁਤ ਸਾਰੇ ਸੜਕਾਂ ਤੇ ਆ ਗਏ ਸੀਗੇ ਵੱਡੀ ਗਿਣਤੀ ਦੇ ਵਿੱਚ, ਤੇ ਉਹ ਜਿਹੜੇ ਵੱਡੀ ਗਿਣਤੀ ਦੇ ਲੋਕ ਸੀਗੇ, ਫਿਰ ਗੌਰਮੈਂਟ ਨੇ ਉੱਥੇ ਵੀ ਤੁਹਾਨੂੰ ਪਤਾ ਵੀ ਉਹਨਾਂ ਨੇ ਕਾਬੂ ਪਾ ਲਿਆ, ਤੇ ਇਰਾਨ ਨੇ ਵੀ ਟਰੰਪ ਨੂੰ ਥੋੜਾ ਜਿਹਾ ਉਹ ਜਿਹੜਾ ਕਹਿਤਾ ਸੀਗਾ ਵੀ ਅਸੀਂ ਘੱਟ ਨਹੀਂ ਕਰਨੀ, ਕਿਉਂਕਿ ਖਾਕਸਾ ਵੀ ਜਿਹੜਾ ਸਾਊਦੀ ਅਰਬ ਤੇ ਇਜ਼ਰਾਇਲ ਆ ਤੇ ਉਹ ਕਟਰ ਵਗੈਰਾ ਹੈਗਾ, ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਆ ਆਪਣੀ ਅਮਰੀਕਾ ਦੇ ਕਾਫੀ ਜਿਹੜੇ ਬੇਸ ਹੈਗੇ ਆ ਮਿਲਟਰੀ ਦੇ, ਸੋ ਉੱਥੇ ਇੱਕ ਚੱਕਰ ਉਹ ਮਤਲਬ ਜਿਹੜੀ ਆ ਉਹਦੀ ਇਰਾਨ ਦੀ ਪਹੁੰਚ ਹੈਗੀ ਆ। ਤੁਹਾਨੂੰ ਪਤਾ ਵੀ ਜੇ ਤਕੜਾ ਪੰਜ ਸੱਤ ਮਾਰੇ ਤਾਂ ਮੂਹਰੇ ਮਾੜਾ ਇੱਕ ਅੱਧਾ ਵੀ ਮਾਰ ਦੇਵੇ ਤਾਂ ਉਹਦੇ ਨਾਲ ਫਿਰ ਨੱਕ ਨੁੱਕ ਕਈ ਵਾਰੀ ਜਿਹੜਾ ਉਹ ਕਹਿੰਦਾ ਹੁੰਦਾ ਬੇਇੱਜ਼ਤੀ ਹੋ ਜਾਂਦੀ ਹੁੰਦੀ ਆ। ਸੋ ਇਹ ਅਜੇ ਤਿੱਕਰ ਜਿਹੜੀ ਆ ਗੱਲਬਾਤ ਸੌਧ ਰਹੀ ਆ ਤੇ ਤੁਹਾਨੂੰ ਪਤਾ ਪਈ ਉਹ ਜੇ ਇਰਾਨ ਇਹ ਵੀ ਕਹਿ ਦਿੰਦਾ ਪੀ ਜੇ ਤੂੰ ਮੇਰੇ ਪੱਥਰ ਮਾਰੇਗਾ ਇੱਟ ਮਾਰੇਗਾ ਤਾਂ ਮੈਂ ਪੱਥਰ ਤਾਂ ਸ਼ਾਇਦ ਨਾ ਮਾਰ ਸਕਾਂ ਪਰ ਰੋੜੇ ਰਾੜੇ ਤਾਂ ਮੂਹਰੇ ਮਾਰੂੰਗਾ ਹੀ। ਸੋ ਇਸ ਤਰ੍ਹਾਂ ਜਿਹੜਾ ਆ ਉਹ ਇੱਥੇ ਕਈ ਗੱਲਬਾਤ ਹੈਗੀ ਆ ਤੇ ਪਹਿਲਾਂ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਉਦੋਂ ਜਦੋਂ ਸਟ੍ਰਾਈਕ 2 ਜਨਵਰੀ ਨੂੰ ਹੋਈ ਸੀ ਇਰਾਨ ਦੇ ਵਿਚ ਉਦੋਂ ਇਹ ਵੀ ਕਿਹਾ ਸੀਗਾ ਕਿ ਵੀ ਆਰ ਲੋਕਡ ਐਂਡ ਲੋਡਡ ਐਂਡ ਰੈਡੀ ਟੂ ਗੋ। ਇਥੋਂ ਤੱਕ ਧਮਕੀ ਆ ਜਿਹੜੀ ਇਰਾਨ ਨੂੰ ਦੇ ਦਿੱਤੀ ਸੀਗੀ ਟਰੰਪ ਸਾਹਿਬ ਨੇ ਤੇ ਫੇਰ ਪਤਾ ਨਹੀਂ ਠੰਡਾ ਹੋ ਗਿਆ ਕੰਮ ਇਹ ਠੰਡਾ ਪਤਾ ਨਹੀਂ ਕਿਉਂ ਹੋ ਗਿਆ ਸੀਗਾ ਜਾਂ ਤਾਂ ਮੂਹਰਿਓ ਫਿਰ ਉਹ ਤੁਹਾਨੂੰ ਪਤਾ ਉਹਨਾਂ ਦੇ ਜਵਾਬ ਜਿਹੜੇ ਆ ਉਹ ਟਰੰਪ ਦੇ ਮੀਟ ਨਹੀਂ ਆਏ ਹੋਣੇ ਤੇ ਉਹਨੇ
0: ਪਹੁੰਚ ਗਿਆ।
1: ਹਾਂਜੀ ਹਾਂਜੀ ਉਹ ਵੀ ਉਹ ਵੀ ਗੱਲ ਤੁਹਾਡੀ ਠੀਕ ਆ ਉਹ ਗ੍ਰੀਨਲੈਂਡ ਨਾਲ ਵੀ ਰੌਲਾ ਪਾ ਲਿਆ ਸੀਗਾ ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਖਾਕ ਸਾਹਿਬ ਜੀ 30 ਜਨਵਰੀ ਵਾਲੇ ਦਿਨ ਅਮਰੀਕਾ ਵਿਚ ਜਿਹੜਾ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸਟ੍ਰਾਈਕ ਆ ਉਹ ਲੀਕੀ ਜਾ ਰਹੀ ਆ।
0: ਚੀਮਾ ਸਾਹਿਬ ਚੀਮਾ ਇੱਕ ਮੈਨੂੰ ਦੱਸਿਓ ਗੱਲ ਨੂੰ ਟਰੰਪ ਸਾਹਿਬ ਆਪਣੀ ਮਰਜ਼ੀ ਦੇ ਫੈਸਲੇ ਆਪਣੀ ਮਰਜ਼ੀ ਦੇ ਲੈ ਸਕਦੇ, ਲੋੜ ਨੀ ਕਾਂਗਰਸ ਜਾਂ ਸੈਨੇਟਰ ਨੂੰ ਪੁੱਛਣ ਦੀ ਹੁੰਦੀ ਕਿ ਜੇ ਮਤਾ ਪਾਸ ਕੀਤਾ ਜਾਵੇ ਤੇ ਅਟੈਕ ਕਰਨਾ ਜਾਂ ਨਹੀਂ ਕਰਨਾ, ਕੋਈ ਲੋੜ ਨੀ ਹੁੰਦੀ
1: ਨਹੀਂ ਹੁੰਦੀ ਆ ਜੀ। ਪਰ ਉਹ ਟਰੰਪ ਸਾਹਿਬ ਤੁਹਾਨੂੰ ਪਤਾ ਮੰਨਦੇ ਮੁੰਦੇ ਨੀ, ਉਹ ਲੋੜ ਤਾਂ ਹੁੰਦੀ ਆ ਜਦੋਂ ਤੁਸੀਂ ਵਾਰ ਡਿਕਲੇਅਰ ਕਰਦੇ ਆ ਖਾਕ ਸਾਹਿਬ ਜੀ ਉਹਦੇ ਬਹੁਤ ਜਿਹਨੂੰ ਲੂਪ ਹੋਲ ਕਹਿੰਦੇ ਆ ਨਾ ਬਹੁਤ ਚੋਰ ਬੋਰੀਆਂ ਜਿਹਨੂੰ ਕਹਿ ਦਿੰਦੇ ਉਹ ਹੈਗੀਆਂ
0: ਕਾਨੂੰਨ ਦੇ ਵਿੱਚ ਹੈਗੀਆਂ।
1: ਹਾਂਜੀ ਕਾਨੂੰਨ ਦੇ ਵਿੱਚ ਹੈਗੀਆਂ ਪਰ ਤੁਹਾਨੂੰ ਪਤਾ ਵੀ ਕਾਨੂੰਨ ਕੌਣ ਮੰਨਦਾ, ਜਿਹਦੇ ਕੋਲ ਪਾਪ ਹੁੰਦੀ ਆ ਉਹ ਨਹੀਂ ਮੰਨਦੇ। ਤੇ ਬਾਕੀ ਤੁਹਾਨੂੰ ਪਤਾ ਵੀ ਜਿਹੜੇ ਸਰਮਾਏਦਾਰ ਆ ਉਹਨਾਂ ਦਾ ਰਾਜ ਆ ਅਮਰੀਕਾ ਦੇ ਵਿਚ ਤੇ ਉਹ ਸਾਰਿਆਂ ਦੇ ਕਿਸੇ ਨੇ ਉੱਥੋਂ ਜਾ ਕੇ ਤੇਲ ਲੁੱਟਣਾ, ਕਿਸੇ ਨੇ ਕੁਛ ਲੁੱਟਣਾ, ਕਿਸੇ ਨੇ ਉਹਨਾਂ ਦੇ ਮਿਊਜ਼ੀਅਮ ਚੋਂ ਸਮਾਨ ਚੱਕ ਕੇ ਲਿਆਉਣਾ ਕੁਛ ਹੋਣਾ। ਸੋ ਹਰੇਕ ਨੂੰ ਉਹ ਮਾੜੀ ਮੋਟੀ ਆ ਜਿਹੜੀ ਉਹ ਫੁੱਲੀਆਂ ਪੈ ਜਾਂਦੀਆਂ ਤੇ ਫੇਰ ਉਹ ਚੁੱਪ ਕਰਕੇ ਕਹਿੰਦੇ ਕੋਈ ਨੀ ਯਾਰ ਜੇ ਨਹੀਂ ਵੀ ਇਹਨੇ ਕਾਂਗਰਸ ਤੋਂ ਲਈ ਪਰਮਿਸ਼ਨ ਕੋਈ ਗੱਲ ਨੀ ਤੇ ਆਪਾਂ ਮਾਲ ਲੁੱਟਣਾ ਸੀ ਉਹ ਆਪਾਂ ਨੂੰ ਮਿਲ ਗਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਤੇ ਹੁਣ ਜਿਹੜੀ ਉਹ ਖਾਕ ਸਾਹਿਬ ਜੀ 30 ਜਨਵਰੀ ਨੂੰ ਇੱਕ ਜਿੱਦਾਂ ਆਪਣੇ ਮਿਨੀਸੋਟਾ ਸੂਬੇ ਦੇ ਵਿਚ ਸਟ੍ਰਾਈਕ ਨੀ ਹੋਈ ਸੀਗੀ ਉੱਥੇ ਆ ਪਿਛਲੇ ਫਰਾਈਡੇ ਹੋਈ ਸੀ ਜਿਹਦੇ ਵਿਚ ਉੱਥੋਂ ਦੇ ਲੋਕਾਂ ਨੇ ਜਿਹੜੇ ਆਪਣੇ ਬਿਜਨਸ ਆਪੇ ਬੰਦ ਕਰ ਦਿੱਤੇ ਸੀਗੇ ਅਸੀਂ ਕੁਛ ਵੇਚਣਾ ਹੀ ਤੇ ਉਹ ਸਾਰੇ ਬੰਦ ਕਰ ਦਿੱਤੇ ਸੀਗੇ ਉੱਥੇ ਤੇ ਹੁਣ ਖਾਕ ਸਾਹਿਬ ਜਿਹੜੀ ਹੈ 30 ਜਨਵਰੀ ਨੂੰ ਆ ਰਿਹਾ ਫਰਾਈਡੇ ਕੱਲ ਨੂੰ ਆ ਉਹਦੇ ਵਿਚ ਸਾਰੇ ਦੇਸ਼ ਦੇ ਵਿਚ ਸਾਰੇ ਅਮਰੀਕਾ ਦੇ ਵਿਚ ਇਹਨੂੰ ਕਿਹਾ ਗਿਆ ਇਕਨੋਮਿਕ ਬਲੈਕ ਆਊਟ। ਇਹ ਨਾ ਇਹਨੂੰ ਦਿੱਤਾ ਰਿਹਾ ਤੇ ਇਹ ਹੁਣ ਜੇ ਉਸ ਹਿਸਾਬ ਨਾਲ ਹੋਊਗੀ ਤੇ ਖਾਕ ਸਾਹਿਬ ਜੀ ਇਹ ਸਾਰਾ ਜਿਹੜਾ ਮਸਲਾ ਤਾਂ ਖਾਕ ਸਾਹਿਬ ਜੀ ਇਹ ਆਇਸ਼ ਦਾ ਹੀ ਆ ਜਿਹੜੇ ਆਇਸ਼ ਕਾਰਿਆਕਰਮ ਕਰ ਰਿਹਾ ਉਹਦੇ ਵਿਰੋਧ ਦੇ ਵਿਚ ਇਹ ਸਟ੍ਰਾਈਕ ਹੋਣੀ ਆ। ਪਰ ਖਾਕ ਸਾਹਿਬ ਜੀ ਇੱਥੇ ਆਪਾਂ ਨਿਊਜ਼ ਪਹਿਲਾਂ ਕਾਲੀ ਕਾਲੀ ਪੜ੍ਹਦੀ ਫਿਰ ਜੇ ਟਾਈਮ ਬਚਿਆ ਤਾਂ ਆਪਣੇ ਕੋਲ ਉਹ ਫਿਰ ਗੱਲ ਕਰ ਲਵਾਂਗੇ। ਇਹ ਜਿਹੜੀ ਹੁਣ ਸਟ੍ਰਾਈਕ ਹੋਣ ਜਾ ਰਹੀ ਆ ਖਾਕ ਸਾਹਿਬ ਜੀ ਕੱਲ ਨੂੰ ਇਹਦੇ ਵਿਚ ਜਿਹੜੇ ਸੈਲੀਬ੍ਰਿਟੀ ਆ ਇੱਕ ਤਾਂ ਹਾਨਾ ਆਇਨ ਬਾਈਂਡਰ ਆ ਤੇ ਦੂਸਰਾ ਹੈਗਾ ਪੇਡਰੋ ਪੈਸਕਲ। ਇਹ ਦੋ ਵੱਡੇ ਚੰਗੇ ਕਲਾਕਾਰ ਹੈਗੇ ਆ ਫਿਲਮ ਦੁਨੀਆਂ ਦੇ ਵਿਚ ਵੀ ਤੇ ਇਹ ਜੁੜੇ ਹੋਏ ਉਹਦੇ ਨਾਲ ਤੇ ਪਿਛਲੇ ਸ਼ੁੱਕਰਵਾਰ ਜਿਹੜੀ ਮਿਨੀਸੋਟਾ ਦੇ ਵਿਚ ਹੋਈ ਸੀ ਗੱਲਬਾਤ ਉਹਦੇ ਤੋਂ ਹੀ ਆਈਡੀਆ ਲੈ ਕੇ ਇਹ ਜਿਹੜੀ ਆ ਸਾਰੇ ਅਮਰੀਕਾ ਵਿਚ ਇੱਕ ਸਟ੍ਰਾਈਕ ਜਿਹੜੀ ਜਨਰਲ ਸਟ੍ਰਾਈਕ ਕਹਿੰਦੇ ਆ ਜਾਣੀ ਕਿ ਇਹ ਕਿਸੇ ਇੱਕ ਇੰਡਸਟਰੀ ਦੇ ਨਾਲ ਨੀ ਜਿੱਦਾਂ ਕਦੇ ਰੇਲਵੇ ਦੀ ਹੋਵੇ ਕਦੇ ਕਿਸੇ ਦੀ ਹੋਵੇ ਉਹ ਨੀ ਉਹ ਕਹਿੰਦੇ ਸਾਰੇ ਮਹਿਕਮੇ ਆ ਜਿਹੜੇ ਉਹ ਰਲ ਕੇ ਇਹ ਸਟ੍ਰਾਈਕ ਕਰਨਗੇ। ਖਾਕ ਸਾਹਿਬ ਜੀ ਹੁਣ ਮਸਲਾ ਇੱਥੇ ਇਸ ਗੱਲ ਦਾ ਕਿ ਇਹ ਦੀਆਂ ਸਟ੍ਰਾਈਕਾਂ ਖਾਕ ਸਾਹਿਬ ਜੀ ਇਹਦੇ ਵਿਚ ਲੱਖਾਂ ਕਰੋੜਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਜਾਂਦਾ ਇੱਕ ਦਿਨ ਦੇ ਵਿਚ ਗਵਰਨਮੈਂਟ ਨੂੰ ਟੈਕਸ। ਦੇਖੋ ਤੁਸੀਂ ਕਿੰਨੇ ਦੀ ਸਾਰੇ ਅਮਰੀਕਾ ਵਿਚ ਮਾਲ ਕਿੰਨਾ ਵਿਕਦਾ ਹੋਊਗਾ ਸਟੋਰਾਂ ਦੇ ਵਿਚ।
0: ਬਿਲਕੁਲ ਬਿਲਕੁਲ
1: ਤੇ ਉਹਦੇ ਉੱਤੇ ਜਿਹੜਾ ਸੇਲਸ ਟੈਕਸ ਹੈ ਉਹ ਗਵਰਨਮੈਂਟ ਨੂੰ ਜਾਂਦਾ ਨਾ।
0: ਬਿਲਕੁਲ
1: ਹਾਂ ਤੇ ਫੇਰ ਜਿਹੜੀ ਲੋਕਾਂ ਨੂੰ ਤਨਖਾਹਾਂ ਮਿਲਣੀਆਂ ਜਿੰਨੇ ਬਿਜਨਸ ਬੰਦ ਹੋ ਗਿਆ ਉਹਨਾਂ ਸਾਰੀਆਂ ਤਨਖਾਹਾਂ ਦੇ ਵਿਚੋਂ ਵੀ ਗਵਰਨਮੈਂਟ ਨੂੰ ਜਾਂਦਾ ਨਾ। ਜਦੋਂ ਆਪਾਂ ਇੰਪਲੋਈ ਨੂੰ ਤਨਖਾਹ ਦਿੰਨੇ ਆ ਉਹਦੇ ਵਿਚੋਂ ਵੀ ਫੈਡਰਲ ਗਵਰਨਮੈਂਟ ਕੱਟ ਲਾਉਂਦੀ ਹੈ ਨਾ।
0: ਜੀ ਜੀ
1: ਸੋ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੋ ਸਕਦਾ ਆ। ਰੱਬ ਕਰੇ ਇੱਥੇ ਮੁਸੀਬਤ ਹੈ ਜਿਹੜੀ ਖਾਕ ਸਾਹਿਬ ਜੀ ਟਲ ਜਾਵੇ।
0: ਬਿਲਕੁਲ ਅਗਲੀ ਉਹਦੇ ਲਈ ਜਿਹੜੇ ਬੰਦੇ ਨੇ ਗੋਲੀ ਮਾਰੀ ਸੀ ਲੇਡੀ ਨੂੰ ਉਹਦੇ ਲਈ ਫੰਡ ਰੇਜ਼ਿੰਗ ਇਕੱਠਾ ਹੋ ਰਿਹਾ ਜੀ ਉਧਰੋਂ ਜਿਹਦੇ ਵੱਜੀ ਸੀ ਉਹਦੇ ਲਈ ਬਹੁਤ ਮਿਲੀਅਨ ਕਿੰਨੇ ਮਿਲੀਅਨ ਇਕੱਠਾ ਹੋ ਗਿਆ ਅੱਜ ਮੈਂ ਦੇਖ ਰਿਹਾ ਸੀ ਖਬਰ ਉਹਦੇ ਲਈ ਵੀ ਫੰਡ ਇਕੱਠਾ ਹੋ ਰਿਹਾ ਜੀ। ਦੇਖੋ ਗੱਲ
1: ਖਾਕ ਸਾਹਿਬ ਜੀ ਹੁਣ ਜਿਹੜੀ ਗਵਰਨਮੈਂਟ ਦੀਆਂ ਏਜੰਸੀਆਂ ਇਹਨਾਂ ਕੋਲ ਤਾਂ ਪਹਿਲਾਂ ਹੀ ਹੁੰਦੇ ਫੰਡ ਤੇ ਉਤੋਂ ਹੀ ਹੋਰ ਇਕੱਠੇ ਕਰ ਲੈਣੇ ਆ ਉਹਨੇ ਕਹਿਣਾ ਸਾਡਾ ਇਹ ਦੂਜਾ ਉਹ ਸੀਗਾ ਸਾਡਾ ਅਫਸਰ ਸੀ ਇਹ ਚੰਗਾ ਸੀ ਇਹ ਸੀ ਉਹ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਅਜੇ ਉਹ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਸੀਗੀ ਉਦੋਂ ਹੀ ਉਹ ਸਾਰੀ ਤੋਹਮ ਤੇ ਜਿਹੜੀ ਉਹ ਜਿਹੜੇ ਗੋਲੀ ਵੱਜੀ ਮਰਿਆ ਵਿਚਾਰਾ ਉਹਦੇ ਸਿਰੇ ਉਹ ਸਾਰਾ ਕੁਝ ਥੱਪਣ ਲੱਗ ਪਏ ਸੀਗੇ ਨਾ।
0: ਨਾਟ ਗਿਲਟੀ ਕਰਤਾ ਸੀ ਲੋਕ ਉਹਨਾਂ ਨੇ ਸਰਕਾਰ ਨੇ ਤੁਹਾਨੂੰ ਰਾਈਟ ਵੇ ਜੀ।
1: ਹਾਂਜੀ ਉਹ ਪਹਿਲਾਂ ਹੀ ਕਰ ਦਿੰਦੇ ਆ ਉਹ ਤਿਆਰੀ ਆਪਣੀ ਪਹਿਲਾਂ ਉਹ ਸਾਰਾ ਪ੍ਰੋਗਰਾਮ ਜਿਹੜਾ ਬਣਾ ਲੈਂਦੇ ਆ ਤੇ ਇਹਦੇ ਨਾਲ ਖਾਲਸਾ ਸਾਹਿਬ ਜੀ ਜਿਹੜਾ ਮੇਨ ਸੂਬਾ ਹੈਗਾ ਆ ਉਹਦੀ ਜਿਹੜੀ ਸੈਨੇਟਰ ਆ ਸੁਜ਼ਨ ਕੋਲਿਨਸ ਇਹ ਵੀ ਕਾਫੀ ਸੁਰਖੀਆਂ ਦੇ ਵਿਚ ਰਹਿੰਦੀ ਆ ਚੰਗੀ ਲੱਗਦੀ ਮੈਨੂੰ ਤੇ ਇਹਦੇ ਵਿਚ ਇਹਦੇ ਵੱਲੋਂ ਦੱਸਿਆ ਗਿਆ ਕਿ ਉਸ ਸੂਬੇ ਵਿਚ ਆਇਸ ਵੱਲੋਂ ਵੱਡੇ ਪੈਮਾਨੇ ਦੀਆਂ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਪਰ ਲੱਗਦਾ ਨੀ ਹਾਂਜੀ ਪਰ ਜਿਹੜਾ ਹੈਡ ਆਫ ਦੀ ਮੇਨ ਜਿਹੜਾ ਹੈਗਾ ਉਹ ਸੂਬਾ ਇਮੀਗ੍ਰੇਸ਼ਨ ਰਾਈਟਸ ਦੇ ਜਿਹੜੇ ਉਹ ਕੋਲੀਸ਼ਨ ਹੈਗਾ ਜਿਹੜਾ ਉਹਨਾਂ ਦੇ ਖਿਲਾਫ਼ ਮਤਲਬ ਬੋਲਦੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਭੰਬੜ ਭੂਸਾ ਨਜ਼ਰ ਆ ਰਿਹਾ ਵੀ ਏਦਾਂ ਦੀ ਕੋਈ ਗੱਲ ਨੀ ਹੋਈ ਉਹਨਾਂ ਨੇ ਕੋਈ ਬੰਦ ਨਹੀਂ ਕੀਤਾ ਤੇ ਉਥੋਂ ਦੇ ਵਸਨੀਕਾਂ ਨੂੰ ਚਕੰਨੇ ਰਹਿਣ ਲਈ ਉਹਨੇ ਖਬਰਦਾਰ ਕਰ ਦਿੱਤਾ ਵੀ ਭਾਈ ਇਹਨੂੰ ਨਾ ਸੁਣੋ ਤੇ ਤੁਸੀਂ ਚਕੰਨੇ ਰਹੋ ਅਤੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਇੰਡੀਪੈਂਡੈਂਟ ਜ਼ਰੀਏ ਰਾਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਮਿਲ ਸਕੀ ਕਿ ਵਾਕਿਆ ਉਹ ਇਮੀਗ੍ਰੇਸ਼ਨ ਵਾਲੇ ਉੱਥੋਂ ਨਿਕਲ ਗਿਆ ਜਾਂ ਨਹੀਂ ਉਹਨੇ ਕਿਹਾ ਵੀ ਸਾਡੇ ਕੋਲ ਇੰਡੀਪੈਂਡੈਂਟ ਖਬਰ ਕੋਈ ਨਹੀਂ ਹੈਗੀ ਵੀ ਇਹ ਕਹਿੰਦੀ ਆ ਤਾਂ ਇਹਨੂੰ ਪਤਾ ਹੋਊ ਕਿ ਅਸੀਂ ਤਾਂ ਸਹਿਮਤ ਨਹੀਂ ਇਸ ਗੱਲ ਦੇ ਨਾਲ ਤੇ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਦੇ ਵੱਲੋਂ ਇਹ ਗੱਲ ਦੀ ਜਿਹੜੀ ਸਹੀ ਆ ਉਹ ਨਹੀਂ ਪਾਈ ਗਈ ਸੋ ਕਹਿਣ ਦਾ ਮਤਲਬ ਉਹ ਹਜੇ ਹਨੇਰੇ ਚ ਆ ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਕਾਕ ਸਾਹਿਬ ਜੀ ਉਹ ਹੈਗੀ ਆ ਪਿਛਲੇ ਤਿੰਨ ਚਾਰ ਸਾਲਾਂ ਤੋਂ ਜਿਹੜਾ ਆ ਉਹ ਇਹ ਕਾਫੀ ਵੱਧ ਰਿਹਾ ਜਿਹੜਾ ਕਾਰੋਬਾਰ ਹੈਗਾ ਉਹ ਇਹ ਆ ਕਾਕ ਸਾਹਿਬ ਜੀ ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਜਿਹੜੀ ਇਹ ਉੱਥੇ ਕਾਕ ਸਾਹਿਬ ਜੀ ਹੁੰਦੀ ਕੈਪੀਟਲ ਹਿੱਲ ਦੇ ਉੱਤੇ ਜਿਹੜੇ ਉੱਥੇ ਜਿੱਥੇ ਆਪ ਸਾਰੇ ਇਕੱਠੇ ਹੁੰਦੇ ਕੈਪੀਟਲ ਹਿੱਲ ਜਿਹਨੂੰ ਕਹਿੰਦੇ ਆ ਉੱਥੇ ਉਹਨਾਂ ਦੀ ਆਪਣੀ ਪੁਲਿਸ ਹੁੰਦੀ ਆ ਕੈਪੀਟਲ ਪੁਲਿਸ ਹੁੰਦੀ ਆ ਉੱਥੇ ਜਿਹੜੇ ਨੁਮਾਇੰਦੇ ਜਾਂਦੇ ਆ ਸੈਨੇਟਰ ਜਾਂਦੇ ਆ ਜਾਂ ਉਹ ਦੂਸਰੇ ਕਾਂਗਰਸਮੈਨ ਰਿਪ੍ਰੈਜੈਂਟੇਟਿਵ ਜਾਂਦੇ ਆ ਉਹਨਾਂ ਦੀ ਰੱਖਿਆ ਜਿਹੜੀ ਆ ਉੱਥੋਂ ਦੀ ਪੁਲਿਸ ਕਰਦੀ ਆ ਤੇ ਪਰ ਇਹਦੇ ਵਿਚ ਹੁਣ ਮਸਲਾ ਖੱਕ ਸਾਹਿਬ ਜੀ ਇਹ ਖੜਾ ਹੋ ਗਿਆ ਇੱਥੇ ਕਿ ਅਮਰੀਕਾ ਦੀ ਜਿਹੜੀ ਕੈਪੀਟਲ ਪੁਲਿਸ ਆ ਉਹਦੇ ਵੱਲੋਂ ਕੀਤੀ ਗਈ ਛਾਣਬੀਣ ਆ ਜਿਹੜੀ ਉਹਦੇ ਉਪਰੰਤ ਦੱਸਿਆ ਗਿਆ ਕਿ ਅਮਰੀਕਾ ਵਿਚ ਕਾਂਗਰਸ ਦੇ ਮੈਂਬਰ ਆ ਜਿਹੜੇ ਨਾ ਉਹਨਾਂ ਵਿਰੁੱਧ ਧਮਕੀਆਂ ਜਾਂ ਉਹਨਾਂ ਤੇ ਹਮਲੇ ਆ ਜਿਹੜੇ ਉਹਨਾਂ ਦੇ ਵਿਚ ਜਿਹੜੇ ਆ ਬਹੁਤ ਜ਼ਿਆਦਾ ਵਾਧਾ ਹੋਇਆ ਡਰਾਵੇ ਵੀ ਦਿੱਤੇ ਜਾਂਦੇ ਉਹਨਾਂ ਨੂੰ ਤੇ ਹਮਲੇ ਵੀ ਹੋਏ ਆ ਹੁੰਦੇ ਰਹਿੰਦੇ ਤੁਹਾਨੂੰ ਪਤਾ ਤੇ ਇਹਨਾਂ ਵਿਚ ਖਾਕਸਾ ਜੀ ਧਮਕੀਆਂ ਦੇ ਵਿਰੁੱਧ ਉਹਨਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਡਰਾਵੇ ਜਿਹੜੇ ਦਿੱਤੇ ਜਾਂਦੇ ਆ ਜਿਨ੍ਹਾਂ ਦੀ ਗਿਣਤੀ ਪਿਛਲੇ ਸਾਲ 2025 ਵਿਚ ਸੀਗੀ 15,000 ਤੇ ਇਸ ਤੋਂ ਪਹਿਲਾਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਪਹਿਲੇ ਇਸ ਤੋਂ ਪਹਿਲਾਂ ਜਿਹੜਾ ਸਾਲ ਸੀਗਾ 25 ਤੋਂ 2024 ਉਹਦੇ ਵਿਚ ਉਹਨਾਂ ਨੇ ਦੱਸਿਆ ਵੀ 9,474 ਜਿਹੜੇ ਹੋਏ ਸੀਗੇ ਤੇ 2023 ਵਿਚ ਜਿਹੜਾ ਸੀਗਾ 8,008 ਤੇ 2022 ਵਿਚ ਜਿਹੜਾ 7,501 ਹਮਲਾ ਜਿਹੜਾ ਹੁਣ ਹਮਲੇ ਦੇ ਵਿਚ ਕਰਤਾ ਵੀ ਕਿਸੇ ਨੇ ਸਪਰੇ ਕਰਤੀ ਜਾਂ ਉਹ ਕਰਤਾ ਇਦਾਂ ਦੇ ਨਿੱਕੇ ਮੋਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਪਰ ਉਹ ਤੁਹਾਨੂੰ ਪਤਾ ਵੱਡੇ ਵੀ ਹੋਈ ਜਾਂਦੇ ਆ ਤੇ ਇਸ ਤਰ੍ਹਾਂ ਇਹ ਜਿਹੜੇ ਪਿਛਲੇ ਸਾਲਾਂ ਦਾ ਸੀਗਾ ਤੇ US ਦੀ ਜਿਹੜੇ ਹੈਗੇ ਆ ਚੀਫ USCP ਦੇ ਚੀਫ ਹੈਗੇ ਆ ਮਾਈਕਲ ਸੁਲੀਵੈਨ ਉਹਨਾਂ ਦਾ ਨਾਂ ਆ ਉਹਨਾਂ ਨੇ ਦੱਸਿਆ ਕਿ ਜਦੋਂ ਮਿਨੀਸੋਟਾ ਦੀ ਡੈਮੋਕ੍ਰੈਟ ਰੈਪ੍ਰੈਜੈਂਟੇਟਿਵ ਜਿਹੜੀ ਹੈਗੀ ਆ ਨਾ ਉਹ ਖਕਸਾ ਜੀ ਉਥੋਂ ਦੀ ਆ ਸੋਮਾਲੀਆ ਦੀ ਆ ਮੇਰਾ ਖਿਆਲ ਉਹ ਜਿਹੜੀ ਹਾਂਜੀ ਇਰਹਾਨ ਉਮਾਰ ਜਿਹਦਾ ਨਾਂ ਤੇ ਉਹਦੇ ਉੱਪਰ ਵੀ ਟਾਊਨ ਹਾਲ ਮੀਟਿੰਗ ਦੇ ਸਮੇਂ ਮੰਗਲਵਾਰ ਜਿਹੜਾ ਲੰਘ ਕੇ ਗਿਆ ਉਹ ਦਿਨ ਕਿਸੇ ਨੇ ਉਹ ਕੋਈ ਜ਼ਹਿਰੀਲਾ ਪਦਾਰਥ ਜਿਹੜਾ ਉਹ ਉਹਦੇ ਉੱਤੇ ਸਿੱਟ ਦਿੱਤਾ ਸੀਗਾ ਤੇ ਉਹਦੇ ਵਿਚ ਮਗਰੋਂ ਪੂਰੀ ਖਬਰ ਨਹੀਂ ਆਈ ਪਰ ਮਾੜੀ ਜਿਹੀ ਖਬਰ ਆਈ ਸੀ ਕਿ ਉਹ ਵਿਨਾਗਰ ਦੇ ਵਿਚ ਹੋਰ ਕੋਈ ਉਹਨਾਂ ਨੇ ਮਿਕਸ ਕੀਤਾ ਸੀਗਾ ਉਹ ਇੰਨਾ ਡੇਂਜਰਸ ਨਹੀਂ ਸੀ ਪਰ ਹੈ ਤਾਂ ਹਾਂਜੀ ਅਰੈਸਟ ਹੋ ਗਿਆ ਬਿਲਕੁਲ ਉਹ ਅਰੈਸਟ ਹੋ ਗਿਆ ਤੇ ਗਵਰਨਮੈਂਟ ਵੱਲੋਂ ਇਸ ਮਾਮਲੇ ਦਾ ਜਿਹੜਾ ਹੱਲ ਲੱਭਣ ਵਾਸਤੇ ਉਹ ਤਕਨੀਕਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ ਉਹ ਜਦੋਂ ਕੈਪੀਟਲ ਹਿੱਲਿਆ ਜਿਹੜੀ ਉਸ ਤੋਂ ਬਾਹਰ ਜਦੋਂ ਜਾਂਦੇ ਜਦੋਂ ਆਪਣੇ ਇਲਾਕੇ ਦੇ ਵਿਚ ਉਹਨਾਂ ਦੇ ਉਹਨਾਂ ਦੀ ਰੱਖਿਆ ਵਾਸਤੇ ਵੀ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਉਹ ਖਾਕਸਾ ਵੀ ਤਿਆਰ ਕੀਤੀਆਂ ਜਾਣਗੀਆਂ ਜਿਹਦੇ ਨਾਲ ਸੈਨੇਟਰ ਤੇ ਰੈਪ੍ਰੈਜੈਂਟੇਟਿਵ ਜਿਹੜੇ ਆ ਉਹ ਆਪਣੇ ਫਰੀਲੀ ਤੁਹਾਨੂੰ ਪਤਾ ਵੀ ਇੰਡੀਆ ਚ ਤਾਂ ਪਹਿਲਾਂ ਹੀ ਉਹਨਾਂ ਦੇ ਨਾਲ ਕਿੰਨੀ ਗਾਰਡ ਹੁੰਦੀ ਹੈ ਜਦੋਂ ਜਾਂਦੇ
0: 15 ਗੱਡੀਆਂ ਨਾਲ ਘੁੰਮਦੀਆਂ ਹਾਂਜੀ ਇੱਥੇ ਤੇ ਮੈਂ ਦੇਖਿਆ ਜੀ ਆਪ ਦੇਖਿਆ ਆਪਣੇ ਸੈਨੇਟਰ ਮੈਂ ਦੇਖਿਆ ਨਿਊਯਾਰਕ ਦੇ ਵਿਚ ਗੱਡੀ ਚ ਬਹਿ ਕੇ ਏਅਰਪੋਰਟ ਤੇ ਜਾ ਰਿਹਾ ਕੋਈ ਬਹੁਤਾ ਨੀ ਕੌਣ ਪਤਾ ਬਾਅਦ ਚ ਲੱਗਾ ਮੈਂ ਕਿ ਸੈਨੇਟਰ ਆ
1: ਹਾਂਜੀ ਹਾਂਜੀ ਬਿਲਕੁਲ ਇੱਥੇ ਵੀ ਉਹ ਗਵਰਨਰ ਕੈਲੀਫੋਰਨੀਆ ਦਾ ਜਿਹੜਾ ਹੈਗਾ ਨਿਊਸਮ ਉਹਦੀ ਇੱਥੇ ਟਾਊਨ ਹਾਲ ਹੋਈ ਸੀ ਕਿਤੇ ਮੈਂ ਵੀ ਗਿਆ ਸੀਗਾ ਉੱਥੇ ਤੇ ਉਹ ਕਾਕ ਸਾਹਿਬ ਜੀ ਕੋਈ ਨੀ ਚੁੱਪ ਕਰਕੇ ਉਹ ਬੱਸ ਚ ਉਹਨਾਂ ਦੇ ਨਾਲ ਸਾਰਾ ਕਰੂ ਹੁੰਦਾ ਟਿਊਬੀ ਟਿਊਬੀ ਜੋ ਵੀ ਹੁੰਦੇ ਆ ਬੱਸ ਦੇ ਵਿਚ ਆਏ ਆ ਕੇ ਉੱਥੇ ਵੜ ਗਏ ਤੇ ਅੰਦਰ ਉਹਨਾਂ ਦੀ ਵਾਈਫ ਸੀ ਮਿਸਿਸ ਸੀਗੀ ਉਹ ਹਰੇਕ ਨਾਲ ਗੱਲਾਂ ਬਾਤਾਂ ਕਰਦੇ ਹੋ, ਫੋਟੋਆਂ ਫਾਟੋਆਂ ਵੀ ਮੇਰੇ ਮੈਂ ਵੀ ਖਿਚਾਈਆਂ ਸੀ ਉਹਦੇ ਨਾਲ ਇੱਕ ਦੋ, ਤੇ ਉਹ ਇੱਥੇ ਕੋਈ ਓਦਾਂ ਦੀ ਗੱਲ ਨਹੀਂ ਹੈਗੀ, ਪਰ ਉਹ ਜਿਹੜਾ ਦੂਸਰੇ ਮੁਲਕ ਆ ਉੱਥੇ ਹੈਗੀ ਆ।
0: ਹੁਣ ਚੇਂਜ ਹੋ ਗਿਆ ਜੀ ਚੀਮਾ ਸਾਹਿਬ, ਇੱਥੇ ਪਹਿਲਾਂ ਨਹੀਂ ਸੀ ਹੈਗਾ, ਹੁਣ ਥੋੜਾ ਜਿਹਾ ਡਰ ਲੱਗਣ ਲੱਗ ਪਿਆ ਹੋਇਆ,
1: ਥੋੜਾ ਜਿਹਾ ਬਿਲਕੁਲ ਹਾਂਜੀ ਹਾਂਜੀ ਹੋਣ ਲੱਗ ਪਿਆ ਨਾ ਅਟੈਕ। ਤੇ ਇਹਦੇ ਨਾਲ ਅਗਲੀ ਖਬਰ ਖੱਖ ਸਾਹਿਬ ਜੀ ਆਪਣੇ ਉਹ ਥੋੜੀ ਜਿਹੀ ਲੰਮੀ ਆ, ਜਿੰਨੀ ਕੁ ਆਪਾਂ ਪੜ ਸਕਦੇ ਉਨੀ ਕੁ ਪੜ ਸਕਦੇ ਆ, ਬਾਕੀ ਜੀ ਫਿਰ ਰਹਿਣ ਦਿਆਂਗੇ। ਇਹ ਖਬਰ
0: ਪੜ ਦਿਓ ਨਾ, ਮੇਨ ਮੇਨ ਪੜ ਦਿਓ।
1: ਉਹ ਤਾਂ ਮੈਂ ਪੜ੍ਹਦੀ ਹਾਂ, ਇਹਦੇ ਚੋਂ ਪੜ੍ਹਦੇ ਨੇ, ਚਲੋ ਆ ਵੀ ਜਿਹੜੀ ਹੈਗੀ ਸਮਾਂ ਵੀ ਆਪਣੇ ਕੋਲ ਉਨਾ ਕੇ ਆ। ਇਹਦੇ ਵਿੱਚ ਮਿਨੀਸਟਰ ਸੂਬਾ ਦੇ ਸ਼ਹਿਰ ਵਿੱਚ ਜਿਹੜਾ ਨਾਂ ਕੱਖ ਸਾਹਿਬ ਜੀ ਮਿਨੀਐਪੋਲਿਸ ਹੈਗਾ, ਉੱਥੇ ਆਈਸ ਨਾਂ ਦੀ ਏਜੰਸੀ ਆ ਜਿਹੜੀ ਜਿਹੜਾ ਵਾਤਾਵਰਣ ਉਹ ਉੱਥੇ ਕਾਰਿਆਕਰਮ ਕਰ ਰਹੀ ਆ, ਉਹ ਬੜਾ ਤਰਸਯੋਗ ਆ ਕੱਖ ਸਾਹਿਬ ਜੀ, ਪਰਜਾ ਜਿਹੜੀ ਆ ਉਹ ਜਿਹੜੀ ਆਈਸ ਹੈਗੀ ਆ ਜਾਂ ਵਾਟਰ ਪੈਟਰੋਲ ਜਾਂ ਹੋਰ ਫੈਡਰਲ ਏਜੰਸੀਆਂ ਹੈਗੀਆਂ ਜਿਹੜੀਆਂ ਉੱਥੇ ਲੋਕਾਂ ਨੂੰ
0: ਅੱਜ ਸਾਡੀ ਵੀ ਮੀਆਂ ਬੀਬੀ ਦੀ ਐਨਵਰਸਰੀ ਆ ਜੀ, ਤੇ ਉਹਦੀਆਂ ਵੀ ਮੁਬਾਰਕਾਂ ਤੁਸੀਂ ਦੇ ਦਿਓ, ਤੇ ਤੁਹਾਡੇ ਬਰਥਡੇ ਦੀਆਂ ਮੈਂ
1: ਪਹਿਲਾਂ
0: ਵੀ ਦੇ ਚੁੱਕਿਆ ਜੀ ਤੁਹਾਡੇ ਬਰਥਡੇ ਦੀਆਂ।
2: ਰਸਤੇ ਚ ਟਕਰਾ ਤੇ ਨੀ
1: ਜਾਣਗੀਆਂ,
2: ਮੈਂ ਬਹੁਤ ਬਹੁਤ ਮੁਬਾਰਕਾਂ ਜੀ ਖੱਖ ਸਾਹਿਬ, ਬਹੁਤ ਬਹੁਤ ਮੁਬਾਰਕਾਂ।
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਜੀ। ਆਓ ਜੀ ਅੱਜ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਅੱਜ 70 ਸਾਲ ਦੇ ਹੋ ਗਏ ਜੀ, ਇਸ ਉਮਰ ਦੇ ਵਿਚ ਵੀ ਉਹ ਤਿੰਨ ਤਿੰਨ ਸ਼ੋਅ ਰੋਜ਼ ਕਰਦੇ ਆ, ਬਹੁਤ ਵੱਡੀ ਗੱਲ ਆ। ਫਿਰ ਕਾਰੋਬਾਰ ਵੀ ਦੇਖਣਾ, ਇਹ ਵੀ ਦੇਖਣਾ, ਫਿਰ ਬਾਗ ਜਾ ਕੇ ਵੀ ਦੇਖਣੇ, ਬਹੁਤ ਵੱਡਾ ਕਾਰੋਬਾਰ ਦੇ ਨਾਲ ਨਾਲ ਆਪਣਾ ਪੂਰਾ ਟਾਈਮ ਜਿਹੜਾ ਉਹ ਤੁਹਾਡੇ ਤੱਕ ਵੀ ਦਿੰਦੇ ਆ। ਸੋ ਮੇਰੀ ਬੇਨਤੀ ਇਹੀ ਹੈ ਕਿ ਇਹਨਾਂ ਦਾ ਫੇਸਬੁੱਕ ਦੇ ਉਪਰ ਵੀ ਇਹ ਸ਼ੋਅ ਆਉਂਦਾ ਵਾ, ਤੇ ਉਹਨੂੰ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਔਰ ਦੱਸਿਆ ਕਰੋ ਕਿ ਡਾਕਟਰ ਸਾਹਿਬ ਨੂੰ ਇੰਨਾ ਹੌਸਲਾ ਮਿਲਦਾ, ਕਿਉਂਕਿ ਇੰਨਾ ਵੱਡਾ ਕੰਮ ਕਰਨ ਦੇ ਬਾਵਜੂਦ ਵੀ ਆਪਾਂ ਵਸੇਲੇ ਕੀ ਕਹਿੰਦੇ ਹੁੰਦੇ ਜੀ, ਉਹ ਵੇਸਲੇ ਨਾ ਹੋਈਏ, ਤੇ ਆਪਾਂ ਵੇਸਲੇ ਨਾ ਹੋਈਏ, ਆਪਾਂ ਕਮੈਂਟ ਤੇ ਲਾਈਕ ਕਰਕੇ ਉਹਦਾ ਹੌਸਲਾ ਹਮੇਸ਼ਾ ਜਿਹੜਾ ਬੁਲੰਦ ਰੱਖੀਏ, ਤਾਂ ਕਿ ਸਾਡੇ ਲਈ ਹੋਰ ਵੀ ਵੱਧ ਤੋਂ ਵੱਧ ਜਿਹੜੀਆਂ ਤੁਹਾਡੇ ਸਰੀਰ ਗੱਲਾਂ
2: ਕਰਦੇ ਖਾਖ ਸਾਹਿਬ। ਜੋ ਕੁਛ ਹੈ ਹਰ ਦਿਨ ਮੈਂ ਨਵਾਂ ਨਵਾਂ ਪਰੋਸ ਰਿਹਾ ਹਾਂ, ਜਦ ਨਹੀਂ ਰਹਾਂਗਾ ਉਦੋਂ ਫਿਰ ਤੁਹਾਨੂੰ ਬੇਹਾ ਹੀ ਛਕਣਾ ਪੈਣਾ ਹੈ, ਬੇਹਾ ਹੀ ਸੁਣਨਾ ਪੈਣਾ ਹੈ। ਜੋ ਕੁਛ ਮੈਂ ਬੋਲ ਗਿਆ ਹੋਵਾਂਗਾ ਉਹੀ ਸੁਣਨਾ ਪੈਣਾ ਹੈ
0: ਜੀ। ਵਾਹਿਗੁਰੂ ਮੇਹਰ ਰੱਖੇ ਜੀ ਜੀ।
2: ਸੋ ਅਸੀਂ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਤੋਰ ਰਹੇ ਹਾਂ, ਪਰ ਪਰਸੋਂ ਇੱਕ ਕੁਸਚਨ ਆ ਗਿਆ ਸੀ ਜਿਹਦਾ ਮੈਂ ਕੱਲ ਜਵਾਬ ਦਿੱਤਾ ਸੀਗਾ ਅੰਗਰੇਜ਼ੀ ਦੇ ਵਿਚ, ਤੇ ਅੱਜ ਮੈਂ ਉਸੇ ਗੱਲ ਨੂੰ ਪੰਜਾਬੀ ਦੇ ਵਿਚ ਵੀ ਦੁਹਰਾ ਦੇਣਾ ਚਾਹੁੰਦਾ ਹਾਂ, ਤਾਂ ਕਿ ਉਸ ਤੋਂ ਬਾਅਦ ਫਿਰ ਅਸੀਂ ਇਸ ਸਰੀਰ ਦੀ ਸੰਰਚਨਾ ਜੋ ਹੈ, ਕਿਵੇਂ ਰਚਨਾ ਬਣੀ ਹੈ, ਕਿਵੇਂ ਕਿਵੇਂ ਅੰਗ ਬਣੇ ਹਨ, ਕੀ ਸਾਰਾ ਕੁਛ ਹੋਇਆ ਆ, ਉਸ ਸਬੰਧ ਦੇ ਵਿਚ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ, ਔਰ ਇੱਕ ਇੱਕ ਅੰਗ ਦੇ ਵਿਚ ਕਿੰਨੇ ਕਿੰਨੇ ਤਰ੍ਹਾਂ ਦੇ ਚੀਜ਼ਾਂ ਹੈਗੀਆਂ ਨੇ, ਔਰ ਉਹਨਾਂ ਦੀ ਸ਼ਕਲ ਕੀ ਹੈਗੀ ਆ, ਉਹਨਾਂ ਵਿਚ ਬਿਮਾਰੀਆਂ ਕੀ ਪੈਦਾ ਹੋ ਸਕਦੀਆਂ ਹੈਗੀਆਂ ਨੇ ਤੇ ਕਿਉਂ ਪੈਦਾ ਹੋ ਸਕਦੀਆਂ ਨੇ, ਇਹਦਾ ਵੇਰਵਾ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁਰੂ ਕਰਨਾ। ਬਹੁਤ ਵੱਡਾ ਸਿਲਸਿਲਾ ਹੋਵੇਗਾ, ਬੜੇ ਲੰਬੇ ਸਮੇਂ ਤੱਕ ਚੱਲਣ ਵਾਲਾ ਹੋਵੇਗਾ, ਇਸ ਵਿਚ ਜਿਹੜੇ ਵੀ ਸੱਜਣਾਂ ਦੇ ਸਵਾਲ ਹੋਣਗੇ ਉਹਨਾਂ ਨੂੰ ਵੀ ਆਪਾਂ ਹੱਲ ਕਰਦੇ ਰਹਾਂਗੇ, ਪਰ ਉਸ ਤੋਂ ਪਹਿਲਾਂ ਇਹ ਜਿਹੜਾ ਕੁਸਚਨ ਵਿਚ ਆ ਗਿਆ, ਕਿਉਂਕਿ ਆਪਾਂ ਇਹ ਕਿਹਾ ਹੋਇਆ ਕਿ ਅਗਰ ਤੁਹਾਡਾ ਕੋਈ ਕੁਸਚਨ ਹੋਏਗਾ ਤੇ ਮੈਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨੀ ਕੁ ਮੇਰੀ ਸਮਰੱਥਾ ਜਾਂ ਮੇਰਾ ਨੌਲੇਜ ਹੈਗਾ।
0: ਜੀ ਬਿਲਕੁਲ।
2: ਸੋ ਆਮ ਹੀ ਤੌਰ ਤੇ ਪੁੱਛਿਆ ਜਾ ਸਕਦਾ ਆ ਤੇ ਪੁੱਛਦੇ ਆ ਲੋਕ, ਜਿਹੜਾ ਕਿ ਹੁਣ ਪੁੱਛਿਆ ਗਿਆ ਮੈਨੂੰ, ਡਾਕਟਰ ਸਾਹਿਬ ਇੰਨੀਆਂ ਸਾਰੀਆਂ ਮੈਡੀਕਲ ਸਾਇੰਸਿਸ ਹੋ ਗਈਆਂ ਨੇ, ਅਲੱਗ ਅਲੱਗ ਲੋਕ ਆਪਣੇ ਆਪਣੇ ਤਰੀਕੇ ਨਾਲ, ਅਸਲ ਮਕਸਦ ਤਾਂ ਸਾਰਿਆਂ ਦਾ ਸਰੀਰ ਨੂੰ ਠੀਕ ਕਰਨਾ ਹੀ ਹੈ ਨਾ
0: ਜੀ,
2: ਤੇ ਫੇਰ ਇਹ ਆ ਜਿਹੜੇ ਆਯੁਰਵੈਦਿਕ, ਐਲੋਪੈਥਿਕ, ਹੋਮਿਓਪੈਥਿਕ, ਇਹ ਸਾਰਾ ਬਖੇੜਾ ਜਿਹਾ ਕਿਉਂ ਹੈ
0: ਜੀ?
2: ਸੋ ਇਹ ਕੁਸਚਨ ਸੀਗਾ ਤੇ ਜਿਹਦਾ ਹੱਲ ਮੈਂ ਜੋ ਅੰਗਰੇਜ਼ੀ ਵਿਚ ਦੱਸਿਆ ਉਹਨੂੰ ਹੁਣ ਮੈਂ ਪੰਜਾਬੀ ਦੇ ਵਿਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਹਰ ਚੀਜ਼ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰ ਹੈ, ਔਰ ਉਸ ਇੰਡੀਵਿਜੁਅਲ ਕਰੈਕਟਰ ਦੇ ਮੁਤਾਬਕ ਅਸੀਂ ਉਹਦੀ ਆਈਡੈਂਟੀਫਿਕੇਸ਼ਨ ਕਰਦੇ ਹਾਂ। ਜਦੋਂ ਕੋਈ ਸਿਧਾਂਤ ਕਿਸੇ ਤਰ੍ਹਾਂ ਦਾ ਸੈੱਟ ਹੋ ਜਾਂਦਾ ਆ, ਉਹਦੇ ਕੁਝ ਅਸੂਲ ਹੋ ਜਾਂਦੇ ਨੇ, ਵੀ ਆਹ ਅਸੂਲ ਹਨ, ਕਿਸੇ ਨੇ ਸਿੱਖ ਬਣਨਾ ਹੈ ਤਾਂ, ਜੇ ਕਿਸੇ ਨੇ ਅੰਮ੍ਰਿਤ ਛਕ ਕੇ ਅੰਮ੍ਰਿਤਧਾਰੀ ਹੋਣਾ ਹੈ ਤਾਂ, ਇੱਕ ਅਸੂਲ ਹੋ ਜਾਂਦੇ ਨੇ, ਕੋਈ ਬੈਪਟਾਈਜ਼ਡ ਹੋ ਜਾਂਦਾ, ਕ੍ਰਿਸਚਨ ਬਣ ਜਾਂਦਾ ਹੈ ਤਾਂ, ਕੁਝ ਅਸੂਲਾਂ ਚ ਬੰਨਿਆ ਹੋਇਆ। ਮਾਨਸਿਕਤਾ ਬਦਲਦੀ ਆਈ ਹੈ, ਲੋਕਾਂ ਦੀ ਵਿਚਾਰ ਲੋਕਾਂ ਦੀ ਸੋਚ ਦੇ ਮੁਤਾਬਕ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਆਈਆਂ ਨੇ, ਔਰ ਉਹਨਾਂ ਤਬਦੀਲੀਆਂ ਦੇ ਮੁਤਾਬਕ ਜਦੋਂ ਆਲਰੇਡੀ ਸੈੱਟ ਪੈਟਰਨ, ਜੋ ਪੈਟਰਨ ਆਲਰੇਡੀ ਸੈੱਟ ਹੋ ਚੁੱਕਾ ਹੈ, ਜਦੋਂ ਉਹ ਹੋਣ ਵਾਲੀਆਂ ਨਵੀਆਂ ਤਬਦੀਲੀਆਂ ਨੂੰ ਪ੍ਰਵਾਨ ਨਹੀਂ ਕਰਦਾ ਨਾ, ਤੇ ਉਸ ਵੇਲੇ ਫਿਰ ਇੱਕ ਨਵਾਂ ਸੈਕਟ, ਇੱਕ ਨਵਾਂ ਵਿਸ਼ਾ, ਇੱਕ ਨਵਾਂ ਸਿਧਾਂਤ ਸੈਟਅਪ ਹੋ ਜਾਂਦਾ ਹੈ। ਔਰ ਵਿਚਾਰਵਾਨ ਜਿਹੜੇ ਨੇ ਉਹ ਕਹਿੰਦੇ ਨੇ, ਚੰਗਾ ਬਾਈ ਤੁਸੀਂ ਇਹ ਨਹੀਂ ਮੰਨਦੇ, ਤੇ ਚਲੋ ਅਸੀਂ ਇੱਕ ਵੱਖਰਾ ਘਰ ਬਣਾ ਲੈਂਦੇ ਹਾਂ ਤੇ ਵੱਖਰੀ ਤਰ੍ਹਾਂ ਇਸ ਨੂੰ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ।
1: ਜੀ ਡਾਕਟਰ ਸਾਹਿਬ,
2: 11 ਸਾਲਾਂ ਤੋਂ ਚੱਲੀ ਆਉਂਦੀ ਸਾਡੀ ਮੈਡੀਕਲ ਸਾਇੰਸ ਸਭ ਤੋਂ ਪਹਿਲਾਂ ਯੂਨਾਨ ਦੇ ਵਿੱਚ ਸ਼ੁਰੂ ਹੋਈ, ਔਰ ਉਹਦੇ ਬਾਰੇ ਮੈਂ ਬਹੁਤ ਵਾਰਾਂ ਵੇਰਵਾ ਦੇ ਚੁੱਕਿਆ ਹਾਂ ਕਿ ਉੱਥੇ ਇੱਕ ਐਸਕੁਲਪੀਅਸ ਨਾਂ ਦਾ ਦੇਵਤਾ ਹੁੰਦਾ ਸੀ, ਔਰ ਉਸ ਦੇਵਤੇ ਦੀ ਲੋਕ ਪੂਜਾ ਕਰਦੇ ਸੀ। ਬਿਮਾਰੀ ਹੋ ਜਾਵੇ ਤਾਂ ਹੌਲੀ ਹੌਲੀ ਲੋਕ ਹੋਰ ਸਿਆਣੇ ਹੋ ਗਏ, ਉਹਨਾਂ ਕਿਹਾ ਯਾਰ ਇੰਨੀ ਵੱਡੀ ਦੁਨੀਆਂ ਹੈਗੀ ਹੈ, ਇੱਕੋ ਹੀ ਦੇਵਤਾ ਹੈਗਾ ਆ, ਔਰ ਉਹ ਸਾਰੀਆਂ ਬਿਮਾਰੀਆਂ ਦਾ ਸਾਰੇ ਲੋਕਾਂ ਦਾ ਕਿਵੇਂ ਖਿਆਲ ਰੱਖ ਸਕਦਾ ਆ। ਤੇ ਫੇਰ ਐਸਾ ਹੋਇਆ ਵੀ ਹਰੇਕ ਅਲੱਗ ਅਲੱਗ ਬਿਮਾਰੀ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਦੇਵਤੇ ਕ੍ਰੀਏਟ ਕਰ ਲਏ ਗਏ। ਅਜਿਵੇਂ ਸੱਪ ਕੱਟੇ ਤੋਂ ਹੁੱਦਾ ਕਰਾਉਣੇ ਆ, ਹਲਕਾ ਤੋਂ ਐਵੇਂ ਦਮ ਝਾੜਾ ਕਰਵਾਉਣੇ ਆ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਤਰ੍ਹਾਂ ਦੀ ਖਤਰਾ, ਮਾਤਾ ਨਿਕਲਦੀ ਤੇ ਮਾਤਾ ਦੀ ਪੂਜਾ ਕਰਵਾਉਣੇ ਆ, ਇਸ ਤਰ੍ਹਾਂ ਦੇ ਬਹੁਤ ਸਾਰੇ ਵਿਧਾਨ ਤੇ ਬੜੇ ਸਾਰੇ ਦੇਵਤਾ ਜਿਹੜੇ ਅਸਾਂ ਕ੍ਰੀਏਟ ਕਰ ਲਏ। ਪਰ ਬੀਜ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ, ਜਿਹੜੀ ਚੀਜ਼ ਇੱਕ ਕ੍ਰੀਏਟ ਹੋ ਗਈ ਹੈ ਨਾ, ਇਹ ਠੀਕ ਹੈ ਕਿ ਉਹਦਾ ਉਹ ਦਬਦਬਾ, ਉਹਦਾ ਉਹ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ, ਉਹਦੀ ਓਥੈਂਟਿਕੇਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾ ਰਹੇ, ਐਸਾ ਤੇ ਸੰਭਵ ਹੋ ਸਕਦਾ ਹੈ। ਜਾਂ ਇੰਜ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਪਦਤੀਆਂ ਤੇ ਨਵਾਂ ਹੋਰ ਤਰੀਕਾਕਾਰ ਅਪਣਾਇਆ ਜਾ ਰਿਹਾ ਹੈਗਾ, ਉਹ ਇਹਦੇ ਨਾਲ ਥੋੜਾ ਹੋਰ ਸਰਵੋਤਮ ਹੋਵੇ ਤੇ ਪਿੱਛੇ ਰਹਿ ਜਾਂਦਾ ਹੈਗਾ। ਵਿਚਾਰ ਇਹ ਆਇਆ ਕਿ ਭਾਈ ਬਿਮਾਰ ਤਾਂ ਸਰੀਰ ਆ, ਦੇਵਤਾ ਇੱਥੇ ਕੀ ਕਰੂਗਾ। ਉਹਦਾ ਸੰਬੰਧ ਸਾਡੀ ਮਾਨਸਿਕਤਾ ਨਾਲ ਸੀ, ਬੇਸ਼ਕ ਸੀ, ਅੱਜ ਵੀ ਹੈ, ਪਰ ਸਰੀਰ ਬਿਮਾਰ ਹੈ ਤੇ ਫਿਰ ਇਸ ਸਰੀਰ ਨੂੰ ਕੁਝ ਨਾ ਕੁਝ ਦੇਣ ਦਾ ਤਰੀਕਾਕਾਰ ਸ਼ੁਰੂ ਹੋਇਆ, ਜਿਹੜਾ ਕਿ ਯੂਨਾਨ ਤੋਂ ਸ਼ੁਰੂ ਹੋਇਆ। ਯੂਨਾਨ ਤੋਂ ਹੀ ਉਹ ਦੇਵਤੇ ਵਾਲੀ ਗੱਲ ਸ਼ੁਰੂ ਹੋਈ ਸੀ ਤੇ ਯੂਨਾਨ ਤੋਂ ਸ਼ੁਰੂ ਇਹ ਹੋਇਆ ਸੀਗਾ। ਅਲਟੀਮੇਟ ਸਾਡੇ ਦੇਸ਼ ਦੀ ਇੱਕ 1000 ਸਾਲ ਪੁਰਾਣੀ ਆਯੁਰਵੈਦਿਕ ਸਾਇੰਸ ਦੇ ਤੌਰ ਤੇ, ਆਯੁਰ ਦਾ ਮਤਲਬ ਹੈ ਲਾਈਫ, ਠੀਕ ਹੈ, ਉਸ ਤਰੀਕਾਕਾਰ ਦੇ ਮੁਤਾਬਕ ਜੋ ਅਸੀਂ ਸਮਝਦੇ ਵੀ ਜੋ ਕੁਦਰਤ ਨੇ ਜੋ ਵੀ ਚੀਜ਼ ਕ੍ਰੀਏਟ ਕੀਤੀ ਹੈ ਉਹਦੇ ਨੁਕਸਾਂ ਨੂੰ ਠੀਕ ਕਰਨ ਵਾਸਤੇ ਔਰ ਉਹਨੂੰ ਸਹੀ ਸਲਾਮਤ ਚੱਲਦਾ ਰੱਖਣ ਵਾਸਤੇ ਉਸੇ ਤਰ੍ਹਾਂ ਦੀਆਂ ਹੀ ਉਹਨੇ ਜੜੀਆਂ ਬੂਟੀਆਂ ਪੈਦਾ ਕੀਤੀਆਂ।
1: ਬਿਲਕੁਲ,
2: ਔਰ ਸਿਰਫ ਸਾਡੇ ਗਿਆਨ ਦੀ ਕਮੀ ਹੈ ਤੇ ਅਸੀਂ ਉਸ ਪਾਸੇ ਡਿਵੈਲਪ ਨਹੀਂ ਕੀਤਾ। ਇਸੇ ਤਰ੍ਹਾਂ ਧਨੰਤਰ ਵਰਗੇ ਵੈਦ ਤੇ ਹੋਰ ਸਾਰੇ ਇਸ ਤਰ੍ਹਾਂ ਦੇ ਬਹੁਤ ਪੁਰਾਣੇ ਵੈਦ ਹਕੀਮ ਜਿਨ੍ਹਾਂ ਦੇ ਦਾਰੂਲ ਸ਼ਿਫਾ ਅਸੀਂ ਹੁਣ ਵੀ ਪੜ੍ਹਦੇ ਹਾਂ, ਉਰਦੂ ਚ ਲਿਖੇ ਨੇ ਬਹੁਤ ਪੁਰਾਣੇ, ਕਈਆਂ ਦੀ ਟਰਾਂਸਲੇਸ਼ਨ ਵੀ ਕੀਤੀ ਗਈ ਹੈ। ਸੋ ਉਹਨਾਂ ਨੇ ਇਹ ਤਰੀਕਾਕਾਰ ਸ਼ੁਰੂ ਕੀਤਾ ਵੀ ਕੁਦਰਤ ਨੇ ਸਾਡੀਆਂ ਜਿੰਨੀਆਂ ਵੀ ਤਕਲੀਫਾਂ ਹਨ ਇੱਕ ਦੂਜੇ ਦੀਆਂ, ਅਸੀਂ ਇੱਕ ਦੂਜੇ ਦਾ ਸਹਿਯੋਗ ਮੰਗਦੇ ਹਾਂ ਨਾ ਕੰਮ ਕਰਨ ਵਾਸਤੇ, ਤੁਹਾਨੂੰ ਮੈਂ ਸਹਿਯੋਗ ਕਰ ਰਿਹਾ, ਤੁਸੀਂ ਮੈਨੂੰ ਸਹਿਯੋਗ ਕਰ ਰਹੇ ਹੋ, ਤੇ ਜੋ ਕੁਛ ਕੁਦਰਤ ਨੇ ਕਰਿਆ ਆ ਉਹ ਇੱਕ ਦੂਸਰੇ ਦੇ ਸਹਿਯੋਗ ਵਾਸਤੇ ਕਰਿਆ, ਸਹਿਯੋਗ ਵਾਸਤੇ ਕਰਿਆ ਆ। ਤੇ ਫਿਰ ਅਸੀਂ ਇਹ ਵੇਖਦੇ ਹਾਂ ਭਾਈ ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਤੇ ਕਾਰਬਨ ਡਾਈਆਕਸਾਈਡ ਬਨਸਪਤੀ ਦਾ ਜੀਵਨ ਆ, ਬਨਸਪਤੀ ਆਕਸੀਜਨ ਛੱਡਦੀ ਹੈ ਤੇ ਉਹ ਸਾਡਾ ਜੀਵਨ ਆ, ਲੈਣ ਦੇਣ ਤਾਂ ਹੈਗਾ ਨਾ, ਸਾਨੂੰ ਪਤਾ ਨਹੀਂ ਸੀ। ਇਸੇ ਤਰ੍ਹਾਂ ਹੀ ਇਸੇ ਚੀਜ਼ ਨੂੰ ਹੀ ਨਾਲ ਲੈਂਦਿਆਂ ਹੋਇਆ ਸਾਇੰਸ ਨੂੰ ਇਸ ਪਾਸੇ ਮੋੜਾ ਦੇ ਦਿੱਤਾ ਗਿਆ ਕਿ ਇਹਨਾਂ ਬਨਸਪਤੀ ਦੀਆਂ ਬਣਾਈਆਂ ਹੋਈਆਂ ਦਵਾਈਆਂ ਦੇ ਤੌਰ ਨੂੰ, ਦਵਾਈ ਕਹਿ ਲੋ, ਦਵਾਈਆਂ ਦੇ ਤੌਰ ਤੇ ਜਦੋਂ ਅਸੀਂ ਇਹਨਾਂ ਨੂੰ ਇਸਤੇਮਾਲ ਕਰਾਂਗੇ ਤੇ ਸਾਡੀਆਂ ਬਿਮਾਰੀਆਂ ਨੂੰ ਵੀ ਰਾਹਤ ਦੇਗੀ। ਔਰ ਉਸ ਵੇਲੇ ਇਹ ਆਯੁਰਵੈਦਿਕ ਪਦਤੀ ਦਾ ਚਲਣ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜਦੋਂ ਕਿ ਸਾਡੇ ਐਲੋਪੈਥਿਕ ਸਿਧਾਂਤ ਕਰਿਆ ਗਿਆ, ਇਹ ਤੇ ਬਹੁਤ ਪਹਿਲਾਂ ਪੁਰਾਣਾ ਸੀਗਾ, ਚੱਲਦਾ ਆਉਂਦਾ ਸੀ ਬਾਕੀ ਵੈਸਟਰਨ ਕੰਟਰੀ ਦੇ ਵਿੱਚ, ਤੇ ਜਦੋਂ ਅੰਗਰੇਜ਼ਾਂ ਨੇ ਸਾਡੇ ਨਾਰਾਜ਼ ਕੀਤਾ ਸਾਡੇ ਤੇ ਵੀ ਇਹ ਹਾਵੀ ਹੋ ਗਏ, ਆਯੁਰਵੈਦਿਕ ਨੂੰ ਦਬਾ ਕੇ ਰੱਖ ਦਿੱਤਾ। ਜੇ ਅਸੀਂ ਵੇਖਦੇ ਹਾਂ ਵੀ ਇਹਨਾਂ ਦੇ ਅੰਦਰ ਇੱਕ ਸਾਂਝ ਕਿਹੜੀ ਹੈ, ਅਸੀਂ ਉਸ ਸਾਂਝ ਨੂੰ ਲੱਭਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਹ ਵੇਖਦੇ ਹਾਂ ਕਿ ਹਰੇਕ ਸਬਸਟਾਂਸ ਜਿਹੜਾ ਇਸ ਯੂਨੀਵਰਸ ਤੇ ਪੈਦਾ ਹੋਇਆ ਆ, ਜਾਂ ਇੰਜ ਕਹੋ ਕਿ ਜਿੰਨੇ ਵੀ ਸਬਸਟਾਂਸ ਇਸ ਯੂਨੀਵਰਸ ਦੇ ਹੈ ਨੇ ਤੇ ਜਿਨ੍ਹਾਂ ਦਾ ਨੌਲੇਜ ਹਿਊਮਨ ਬੀਇੰਗ ਨੂੰ ਹੈ, ਮੁੱਖ ਨੁਕਤਾ ਨੂੰ ਉਹਨਾਂ ਦਾ ਨੌਲੇਜ ਹੈ ਤਾਂ ਉਹ ਨੌਲੇਜ ਇਸ ਕਿਸਮ ਦੇ ਵਿੱਚ ਹੈਗਾ ਆ ਜਿਵੇਂ ਫਾਰਮੂਲਾ ਦੇ ਤੌਰ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਾਣਦੇ ਹਾਂ ਫਿਜਿਕਸ ਦੇ ਤੌਰ ਤੇ ਜਾਣਦੇ ਹਾਂ ਕੈਮਿਸਟਰੀ ਦੇ ਤੌਰ ਤੇ ਜਾਣਦੇ ਹਾਂ ਫਾਰਮੂਲੇ ਨੇ ਕਿਸੇ ਚੀਜ਼ ਨੂੰ ਜਾਣਨ ਦੇ ਮੈਥਮੈਟਿਕਸ ਦੇ ਤੌਰ ਤੇ ਜਾਣਦੇ ਹਾਂ ਸੋ ਕਿਸੇ ਚੀਜ਼ ਨੂੰ ਜਾਣਨ ਦਾ ਇੱਕ ਤਰੀਕਾਕਾਰ ਹੈ ਔਰ ਉਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਹਰ ਇੱਕ ਦੀ ਆਈਡੈਂਟੀਫਿਕੇਸ਼ਨ ਇਸ ਤਰ੍ਹਾਂ ਕਰੀਏ ਸੁਹਾਗਾ ਹੈ ਪਲਕੜੀ ਹੈ ਖੰਡ ਹੈ ਇੰਨੀਆਂ ਸਾਰੀਆਂ ਲੂਣ ਹੈ ਇੰਨੀਆਂ ਸਾਰੀਆਂ ਚੀਜ਼ਾਂ ਨੇ ਜੇ ਇਹਨਾਂ ਨੂੰ ਪੀ ਦਿੱਤਾ ਜਾਵੇ ਤੇ ਇੱਕੋ ਜਿਹੀਆਂ ਦਿਸਦੀਆਂ ਨੇ ਵੱਖ ਕਰਨਾ ਬੜਾ ਮੁਸ਼ਕਲ ਹੈਗਾ ਆ ਤੇ ਹੁਣ ਅਸੀਂ ਛੋਟੀ ਕਲਾਸਾਂ ਦੇ ਵਿੱਚ ਲੋਹ ਚੂਨ ਦਾ ਮਿਸ਼ਰਣ ਤੇ ਅਲੱਗ ਕਰਦੇ ਹੀ ਆਏ ਆ ਨਾ ਸਾਇੰਸ ਦੀਆਂ ਕਲਾਸਾਂ ਵਿਚ ਛੋਟੀਆਂ ਕਲਾਸਾਂ ਚ ਲੋਹੇ ਤੇ ਚੂਨੇ ਦਾ ਰੇਤ ਦਾ ਮਿਸ਼ਰਣ ਬਣਾ ਕੇ ਤੇ ਐਕਸਪੈਰੀਮੈਂਟ ਕਰਾਉਂਦੇ ਸੀ ਵੀ ਕਿਵੇਂ ਕਿਵੇਂ ਅਲੱਗ ਕਰਨਾ ਹੈਗਾ ਇਹ ਸਧਾਰਨ ਜਿਹੀਆਂ ਗੱਲਾਂ ਸੀਗੀਆਂ ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਵੀ ਕੁਝ ਐਸਾ ਬਚ ਜਾਂਦਾ ਹੈ ਜਿਹੜਾ ਅਜੇ ਵੀ ਮੰਗ ਕਰਦਾ ਆ ਵੀ ਬਹੁਤ ਸਾਰੀਆਂ ਚੀਜ਼ਾਂ ਤਾਂ ਇੱਕੋ ਜਿਹੀਆਂ ਰੇਤ ਵਰਗੀਆਂ ਹੋਣਗੀਆਂ ਬਹੁਤ ਸਾਰੀਆਂ ਲੋਹੇ ਵਰਗੀਆਂ ਮੈਟਲ ਹੋਰ ਵੀ ਹੋਣਗੀਆਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਣਗੀਆਂ ਤੇ ਫਿਰ ਉਹਨਾਂ ਦਾ ਪਤਾ ਕਿਵੇਂ ਲੱਗੇ ਜਿਹੜੀ ਹੋਰ ਬਰੀਕੀ ਵਾਲੀ ਗੱਲ ਸੀ ਤਾਂ ਉਹ ਅਲਟੀਮੇਟਲੀ ਇੱਕ ਸਿਧਾਂਤ ਵਿਕਸਿਤ ਹੋਇਆ ਔਰ ਉਸ ਸਿਧਾਂਤ ਵਿਕਸਿਤ ਹੋ ਕੇ ਅਸੀਂ ਇਹ ਜਾਣਿਆ ਵੀ ਭਾਈ ਕੋਈ ਵੀ ਚੀਜ਼ ਸਾਡੇ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਆ ਉਹਦਾ ਕਿਵੇਂ ਅਸਰ ਹੁੰਦਾ ਹੈ ਉਸ ਨੂੰ ਅਸੀਂ ਇੱਕ ਹੋਰ ਤਰੀਕਾਕਾਰ ਇੱਕ ਹੋਰ ਲੇਬਲ ਦੇ ਦਿੱਤਾ ਫਿਜ਼ੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ ਕੈਮੀਕਲ ਸਿਧਾਂਤ ਦੇ ਤੌਰ ਤੇ ਅਸੀਂ ਚੀਜ਼ਾਂ ਨੂੰ ਵੱਖ ਕਰਕੇ ਵੇਖਦੇ ਹਾਂ ਔਰ ਇਸੇ ਤਰ੍ਹਾਂ ਇੱਕ ਹੋਰ ਸਿਧਾਂਤ ਸੈਟਅਪ ਹੋ ਗਿਆ ਕਿ ਕੋਈ ਵੀ ਚੀਜ਼ ਹਿਊਮਨ ਸਰੀਰ ਨੂੰ ਕਿਵੇਂ ਇਫੈਕਟ ਕਰਦੀ ਹੈ ਉਹ ਇੱਕ ਵੱਖਰਾ ਹੈ ਜੇ ਲੂਣ ਖਾਓਗੇ ਤੇ ਉਹਨੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ ਕਰਨਾ ਹੈਗਾ ਖੰਡ ਖਾਓਗੇ ਉਹਨੇ ਸਰੀਰ ਨੂੰ ਵੱਖਰੀ ਤਰ੍ਹਾਂ ਅਸਰ ਕਰਨਾ ਹੈਗਾ ਸੁਹਾਗਾ ਖਾਓਗੇ ਜਾਂ ਫਰਕੜੀ ਖਾਓਗੇ ਤੇ ਇਹਨਾਂ ਸਾਰਿਆਂ ਨੇ ਹੀ ਵੱਖ ਵੱਖ ਤਰ੍ਹਾਂ ਸਾਡੇ ਸਰੀਰ ਨੇ ਇਹਦਾ ਰਿਸਪੋਂਸ ਦੇਣਾ ਆ ਔਰ ਇਸ ਦਾ ਨਾਂ ਰੱਖ ਦਿੱਤਾ ਗਿਆ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ
1: ਜੀ
2: ਕਿਸੇ ਵੀ ਚੀਜ਼ ਦੀ ਆਈਡੈਂਟੀਫਿਕੇਸ਼ਨ ਕਿਸੇ ਵੀ ਚੀਜ਼ ਦੀ ਜਾਣਕਾਰੀ ਦਿੱਤੀ ਕਿ ਆਹ ਮੇਰਾ ਮਾਮਾ ਆ ਕਿਵੇਂ ਮਾਮਾ ਹੈ ਭਾਈ ਮੇਰੀ ਮਾਂ ਦਾ ਭਰਾ ਆ ਆਈਡੈਂਟੀਫਿਕੇਸ਼ਨ ਟੀਕਾਕਾਰ ਹੈ ਨਾ ਜਾਣਨ ਦੀ ਵਿਵਸਥਾ ਹੈ ਨਾ ਵੀ ਆਹ ਜਿਹੜਾ ਬੰਦਾ ਖੜਾ ਹੈ ਇਹ ਮੇਰਾ ਕੀ ਰਿਸ਼ਤੇਦਾਰ ਆ ਕਿਵੇਂ ਇਸੇ ਤਰ੍ਹਾਂ ਆਹ ਜਿਹੜਾ ਸਬਸਟਾਂਸ ਹੈਗਾ ਆ ਇਹਦੀ ਹੋਰ ਕੀ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਿਹੜੀ ਮਨੁੱਖਤਾ ਦੇ ਨਾਲ ਸਾਂਝ ਵਾਲੀ ਹੈਗੀ ਆ ਉਸ ਨੂੰ ਅਸੀਂ ਕਹਿੰਦੇ ਹਾਂ ਥੈਰਾਪਿਊਟਿਕ ਵੇ ਆਫ ਆਈਡੈਂਟੀਫਿਕੇਸ਼ਨ ਇੱਕ ਹੋਰ ਵਿਧਾਨ ਸ਼ੁਰੂ ਹੋ ਗਿਆ ਤੇ ਹੁਣ ਜਿੰਨੇ ਵੀ ਸਬਸਟਾਂਸ ਅਸੀਂ ਆਪਣੇ ਸਿਸਟਮ ਦੇ ਵਿੱਚ ਅਜਮਾ ਲਏ ਕਿ ਇਹਦਾ ਵੀ ਸਾਨੂੰ ਪਤਾ ਲੱਗ ਗਿਆ ਇਹਦਾ ਵੀ ਸਾਨੂੰ ਪਤਾ ਲੱਗ ਗਿਆ ਇਹਦਾ ਵੀ ਸਾਨੂੰ ਪਤਾ ਲੱਗ ਗਿਆ ਇਹਦਾ ਭਾਵ ਇਹ ਆ ਕਿ ਅਸੀਂ ਇਹ ਜਾਣ ਲਿਆ ਕਿ ਇਹ ਸਬਸਟਾਂਸ ਅਗਰ ਸਾਡੇ ਸਰੀਰ ਨਾਲ ਵਿਵਸਥਾ ਹੋਣ ਰਗੜੇ ਜਾਣ ਖਾਏ ਜਾਣ ਪੀਏ ਜਾਣ ਤਾਂ ਇਹ ਸਾਡੇ ਸਰੀਰ ਦੇ ਉੱਪਰ ਸਾਡੇ ਆਮ ਰੂਟੀਨ ਚੱਲਣ ਨੂੰ ਕਿਵੇਂ ਚੇਂਜ ਕਰਦੇ ਆ ਕਿਵੇਂ ਬਦਲਦੇ ਆ ਠੀਕ ਆ ਸੋ ਇਹਦਾ ਨਾਂ ਅਸੀਂ ਰੱਖ ਦਿੱਤਾ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ ਔਰ ਇਹ ਜਿਹੜੀ ਥੈਰਾਪਿਊਟਿਕ ਆਈਡੈਂਟੀਫਿਕੇਸ਼ਨ ਆ ਇਹ ਇੰਨੀ ਯੂਨੀਕ ਹੈ ਚੀਮਾ ਸਾਹਿਬ ਇੱਕ ਚੀਜ਼ ਦੀ ਦੂਜੀ ਚੀਜ਼ ਨਾਲ ਰਲਦੀ ਨਹੀਂ ਇੰਡੀਵਿਜੁਅਲ ਇਹਨੂੰ ਕਹਿੰਦੇ ਅਸੀਂ ਇੰਡੀਵਿਜੁਅਲ ਬਿਲਕੁਲ ਵੱਖਰੀ ਔਰ ਇਸੇ ਤਰ੍ਹਾਂ ਹੀ ਅਸੀਂ ਬਿਮਾਰੀਆਂ ਦੇ ਸਬੰਧ ਵਿਚ ਵੀ ਇਹ ਜਾਣਿਆ ਸਾਨੂੰ ਹੁਣ ਕਰੈਕਟਰ ਤੇ ਪਤਾ ਲੱਗ ਗਿਆ ਨਾ ਹਰੇਕ ਸਬਸਟਾਂਸ ਜਿਹੜਾ ਅਸੀਂ ਦਵਾਈ ਦੇ ਤੌਰ ਤੇ ਵਰਤਦੇ ਹਾਂ ਉਸ ਸਾਰਿਆਂ ਦੇ ਕਰੈਕਟਰ ਅਲੱਗ ਅਲੱਗ ਨੇ ਕਿ ਉਹ ਕਿਵੇਂ ਸਾਡੇ ਸਰੀਰ ਨੂੰ ਇਫੈਕਟ ਕਰਦੇ ਨੇ ਉਹਦੀਆਂ ਕੀ ਪ੍ਰਾਪਰਟੀਆਂ ਉਹਦੇ ਕੀ ਗੁਣ ਨੇ ਕਿਵੇਂ ਸਾਡੇ ਸਰੀਰ ਨੂੰ ਬਦਲਦੇ ਨੇ ਤਬਦੀਲ ਕਰਦੇ ਨੇ ਔਰ ਉਹਦਾ ਬਦਲਣਾ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ ਕਿਸੇ ਦੇ ਗੁੱਸੇ ਨੂੰ ਕਿਸੇ ਇਸ ਤਰ੍ਹਾਂ ਮਾਲ ਕਰਦੇ ਹਾਂ ਕਿਸੇ ਦੀ ਹਮਦਰਦੀ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੁਰਾ ਤਾਂ ਕੁਛ ਵੀ ਨਹੀਂ ਗੁੱਸਾ ਵੀ ਸਮੇਂ ਜ਼ਰੂਰਤ ਉਹਦੀ ਹੈਗੀ ਹੈ ਔਰ ਹਮਦਰਦੀ ਵੀ ਕਿਸੇ ਸਮੇਂ ਜ਼ਰੂਰਤ ਉਹਦੀ ਹੈਗੀ ਹੈ ਸੋ ਹਰ ਚੀਜ਼ ਨੂੰ ਅਸੀਂ ਕਿਵੇਂ ਇਸਤੇਮਾਲ ਕਰਦੇ ਹਾਂ ਇਹਦੇ ਉੱਪਰ ਹੀ ਸਾਡੀਆਂ ਆ ਸਿਧਾਂਤਕ ਮੈਡੀਕਲ ਸਾਇੰਸ ਜਿਹੜੀਆਂ ਨੇ ਡਿਪੈਂਡ ਕਰਦੀਆਂ ਨੇ ਮੈਂ ਐਗਜ਼ਾਮਪਲ ਦਿਆਂ ਇਸ ਸਬੰਧੀ ਕਿ ਉਲਟੀ ਆਉਂਦੀ ਹੈ ਇਸ ਸਰੀਰ ਦੇ ਵਿੱਚ ਕੁਝ ਅਸੀਂ ਐਸਾ ਖਾ ਲਿਆ ਜਿਹੜਾ ਸਰੀਰ ਨੂੰ ਬਰਦਾਸ਼ਤ ਨਹੀਂ ਹੈ ਸਰੀਰ ਉਹਦੇ ਤੋਂ ਬਾਹਰ ਕੱਢਣਾ ਚਾਹੁੰਦਾ ਆ ਉਲਟੀ ਲਿਆਉਣਾ ਚਾਹੁੰਦਾ ਆ ਹੁਣ ਸਾਡੇ ਕੋਲ ਐਸੇ ਸਬਸਟਾਂਸ ਨੇ ਜਿਹੜੇ ਉਲਟੀ ਪੈਦਾ ਕਰ ਸਕਦੇ ਨੇ ਹੁਣ ਸੋਚਣਾ ਅਸੀਂ ਹਾਂ ਕਿ ਅਸੀਂ ਉਲਟੀ ਲਿਆਉਣੀ ਹੈ ਤੇ ਅਸੀਂ ਉਹਨੂੰ ਬੰਦ ਕਰਨਾ ਆ। ਸਰੀਰ ਉਹਨੂੰ ਪਸੰਦ ਨਹੀਂ ਕਰਦਾ, ਇਸੇ ਕਰਕੇ ਉਲਟੀ ਆ ਰਹੀ ਹੈ। ਪਰ ਅਸੀਂ ਜਬਰਦਸਤੀ ਇਸਤੇਮਾਲ ਕਰਦੇ ਹਾਂ, ਬੰਦ ਕਰਦੇ ਹਾਂ ਉਲਟੀ ਨੂੰ, ਭਾਵੇਂ ਕੁਛ ਵੀ ਹੋਵੇ ਜੀ ਅਸੀਂ ਉਲਟੀ ਬੰਦ ਕਰਨੀ ਹੈ ਜੀ। ਕਰ ਦਿਓ ਭਾਈ, ਤੁਸੀਂ ਉਲਟੀ ਬੰਦ ਕਰੋਗੇ ਪਰ ਨੇਚਰ ਸਰੀਰ ਚਾਹੁੰਦਾ ਵੀ ਨਹੀਂ ਮੈਂ ਇਹਨੂੰ ਬਰਦਾਸ਼ਤ ਨਹੀਂ ਕਰਦਾ, ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ, ਉਹ ਟੱਟੀ ਦਾ ਰਸਤਾ ਅਪਣਾ ਲੇਗੀ। ਘਬਰਾਹਟ ਜਦ ਤੱਕ ਟੱਟੀ ਦੇ ਰਸਤੇ ਨਹੀਂ ਨਿਕਲਦਾ ਤਦ ਤੱਕ ਘਬਰਾਹਟ ਹੋਣੀ ਸ਼ੁਰੂ ਹੋ ਜਾਏਗੀ। ਇਸੇ ਕਰਕੇ ਅਸੀਂ ਆਨੇ ਵੀ ਦਵਾਈ ਲਈ ਸੀ ਉਹਦੇ ਤੋਂ ਬਾਅਦ ਘਬਰਾਹਟ ਹੋਣੀ ਸ਼ੁਰੂ ਹੋਗੀ। ਇਹਦਾ ਇਹ ਇੰਡੀਕੇਸ਼ਨ ਆ ਕਿ ਜੋ ਵੀ ਕੁਛ ਤੁਸੀਂ ਦੇ ਰਹੇ ਦਵਾਈ ਦੇ ਤੌਰ ਤੇ ਉਹ ਸਰੀਰ ਬਰਦਾਸ਼ਤ ਨਹੀਂ ਕਰਦਾ, ਉਹ ਸਰੀਰ ਉਹਨੂੰ ਵੀ ਪਸੰਦ ਨਹੀਂ ਕਰਦਾ। ਜੋ ਤੁਸੀਂ ਤਰੀਕਾਕਾਰ ਅਪਣਾਇਆ ਆ ਉਹ ਵੀ ਇਹਦੇ ਸੂਟ ਨਹੀਂ ਬੈਠ ਰਿਹਾ। ਇਸੇ ਕਰਕੇ ਕਿਸੇ ਵੀ ਚੀਜ਼ ਨੂੰ ਖਾਣ ਤੋਂ ਬਾਅਦ, ਦਵਾਈ ਦੇ ਤੌਰ ਤੇ ਖਾਣ ਤੋਂ ਬਾਅਦ, ਰਹਿਣ ਤੋਂ ਬਾਅਦ ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇੰਡੀਕੇਸ਼ਨ ਇਹ ਹੈ ਕਿ ਸਰੀਰ ਨੂੰ ਬਰਦਾਸ਼ਤ ਨਹੀਂ ਕਰ ਰਿਹਾ। ਹੁਣ ਇਸੇ ਹੀ ਬੇਸ ਤੇ ਇਹ ਦੋ ਗੁਣ ਹੋ ਗਏ, ਇੱਕ ਹੋ ਗਿਆ ਕਿ ਤੁਹਾਡੇ ਨਾਲ ਸਹਿਮਤੀ ਵਾਲਾ, ਇੱਕ ਹੋ ਗਿਆ ਤੁਹਾਡੇ ਉਲਟ ਵਾਲਾ। ਸੋ ਇਹ ਗੁਣ ਹਨ ਹਰੇਕ ਸਬਸਟਾਂਸ ਦੇ, ਹਰੇਕ ਪ੍ਰਾਪਰਟੀ ਦੇ, ਔਰ ਉਹਦੇ ਮੁਤਾਬਕ ਹੀ ਅਸੀਂ ਇਹਨਾਂ ਸਾਇੰਸਿਸ ਦੇ ਵਿੱਚ ਕਿਸੇ ਸਬਸਟਾਂਸ ਨੂੰ ਵਰਤਦੇ ਹਾਂ। ਹੁਣ ਖਾਸ ਗੱਲ ਤਾਂ ਇਹ ਆ ਕਿ ਦਵਾਈਆਂ ਬਣਾਉਣ ਦੇ ਜਿਹੜੇ ਵੀ ਸੋਰਸਿਸ ਹਨ ਕੁਦਰਤ ਨੇ ਸਾਨੂੰ ਬਖਸ਼ੇ ਉਹੀ ਹਨ, ਉਹ ਇੱਕੋ ਹੀ ਹਨ, ਚਾਹੇ ਉਹ ਐਲੋਪੈਥਿਕ ਹੋਵੇ, ਚਾਹੇ ਉਹ ਹੋਮਿਓਪੈਥਿਕ ਹੋਵੇ, ਚਾਹੇ ਆਯੁਰਵੈਦਿਕ ਹੋਵੇ, ਸਾਰਿਆਂ ਦੇ ਵਿੱਚ ਭੰਡਾਰ ਕੁਦਰਤ ਵੱਲੋਂ ਬਖਸ਼ਿਆ ਹੋਇਆ ਉਹੀ ਹੈ ਜਿਹਦੇ ਵਿੱਚੋਂ ਅਸੀਂ ਦਵਾਈਆਂ ਬਣਾਉਣੇ ਆ, ਔਰ ਅਸੀਂ ਉਹਦੇ ਅਲੱਗ ਅਲੱਗ ਗਰੁੱਪ ਕਰ ਦਿੱਤੇ ਹੋਏ ਆ। ਕਿਸ ਤਰ੍ਹਾਂ ਦੇ ਜੀਵਾ ਸਾਹਿਬ, ਜਿੰਨੀਆਂ ਵੀ ਪਲਾਂਟਸ ਤੋਂ ਦਵਾਈਆਂ ਬਣਦੀਆਂ ਨੇ
1: ਜੀ,
2: ਸਾਰੀਆਂ ਨੂੰ ਅਸੀਂ ਰੱਖ ਲਿਆ ਵੈਜੀਟੇਬਲ ਗਰੁੱਪ ਦੇ ਵਿੱਚ। ਇਹ ਭਾਈ ਵੈਜੀਟੇਬਲ ਗਰੁੱਪ ਹੈ, ਪਲਾਂਟਸ ਵਿੱਚੋਂ ਬਣੀਆਂ ਹੋਈਆਂ ਦਵਾਈਆਂ ਨੂੰ ਅਸੀਂ ਵੈਜੀਟੇਬਲ ਗਰੁੱਪ ਕਹਿ ਦਿੱਤਾ। ਉਸ ਤੋਂ ਬਾਅਦ ਜਿੰਨੇ ਵੀ ਮਿਨਰਲ ਹਨ, ਜਿੰਨੇ ਵੀ ਇਸ ਤਰ੍ਹਾਂ ਦੇ ਪਦਾਰਥ ਹਨ, ਸੋਲਿਡ ਟਾਈਪ ਦੇ ਪਦਾਰਥ ਹਨ ਜਿਨ੍ਹਾਂ ਨੂੰ ਅਸੀਂ ਨਾਨ ਲਿਵਿੰਗ ਚ ਲੈਂਦੇ ਹਾਂ, ਇਫੈਕਟ ਤਾਂ ਉਹ ਵੀ ਸਾਡੀ ਬਾਡੀ ਨੂੰ ਕਰਦੇ ਨੇ। ਇਹਦਾ ਮਤਲਬ ਕੀ ਹੋਇਆ ਕਿ ਅਸੀਂ ਜਿੰਨੀਆਂ ਵੀ ਦਵਾਈਆਂ ਇਸ ਤਰ੍ਹਾਂ ਦੇ ਸਬਸਟਾਂਸਿਸ ਤੋਂ ਬਣਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਬੇਸਿਕਲੀ ਨਾਨ ਲਿਵਿੰਗ ਸਮਝਦੇ ਹਾਂ, ਉਹਨਾਂ ਦਾ ਇਫੈਕਟ ਸਰੀਰ ਦੇ ਨੋਟ ਕਰਕੇ ਤੇ ਅਸੀਂ ਉਹਨਾਂ ਸਾਰਿਆਂ ਨੂੰ ਕਹਿੰਦੇ ਹਾਂ ਮਿਨਰਲ
1: ਜੀ।
2: ਠੀਕ ਹੈ, ਵੈਜੀਟੇਬਲ ਕਿੰਗਡਮ, ਮਿਨਰਲ ਕਿੰਗਡਮ, ਤੇ ਫੇਰ ਸਾਇੰਸ ਨੇ ਹੋਰ ਤਰੱਕੀ ਕੀਤੀ ਕਿ ਬਹੁਤ ਸਾਰੀਆਂ ਗੱਲਾਂ ਸਾਨੂੰ ਵੈਜੀਟੇਬਲ ਦੇ ਵਿੱਚੋਂ ਨਹੀਂ ਮਿਲ ਰਹੀਆਂ, ਬਹੁਤ ਸਾਰੀਆਂ ਗੱਲਾਂ ਸਾਨੂੰ ਕੁਦਰਤ ਦੇ ਭੰਡਾਰ ਦੇ ਵਿੱਚੋਂ ਨਹੀਂ ਮਿਲ ਰਹੀਆਂ, ਤੇ ਅਸੀਂ ਹੁਣ ਫਿਰ ਕੀ ਕਰੇ ਹੋਰ ਤਰੀਕਾ। ਟਾਈਮ ਟੂ ਟਾਈਮ ਮਨੁੱਖ ਸੋਚਦਾ ਹੀ ਆਇਆ ਨਾ, ਤੇ ਉਸੇ ਤਰ੍ਹਾਂ ਉਸਨੇ ਇਹ ਸੋਚਣਾ ਕੀਤਾ ਕਿ ਭਾਈ ਆਹ ਜਿਹੜੀ ਸਾਡੇ ਸਰੀਰ ਦੇ ਅੰਦਰ ਚਲਨ ਹੈ ਨਾ, ਇਸ ਚਲਨ ਨੂੰ ਹੀ ਇਸਤੇਮਾਲ ਕੀਤਾ ਜਾਵੇ। ਚਲਨ ਤੋਂ ਭਾਵ ਕੀ ਆ ਕਿ ਬਾਡੀ ਦੇ ਸੀਰਮ, ਬਾਡੀ ਦੀ ਜਿਹੜੀ ਹੈ, ਇੱਕ ਹੁੰਦਾ ਸਿਕਰੀਸ਼ਨ ਤੇ ਹੁੰਦਾ ਐਕਸਕ੍ਰੀਸ਼ਨ। ਸਿਕਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਦੇ ਅੰਦਰ ਅੰਦਰ ਸਰਕੂਲੇਟ ਕਰਦਾ ਆ, ਐਕਸਕ੍ਰੀਸ਼ਨ ਉਹ ਹੁੰਦਾ ਜਿਹੜਾ ਬਾਡੀ ਤੋਂ ਬਾਹਰ ਕੱਢ ਦਿੱਤਾ ਸਰੀਰ ਨੇ ਕਿ ਨਹੀਂ ਇਹ ਨਹੀਂ ਚਾਹੀਦਾ। ਹੁਣ ਨਹੀਂ ਚਾਹੀਦਾ ਤੇ ਇਹਦਾ ਮਤਲਬ ਉਹਦੇ ਵਿੱਚ ਵੇਸਟ ਪਦਾਰਥ ਉਹਦੇ ਨਿਕਲ ਰਹੇ ਨੇ। ਸੋ ਅਸੀਂ ਮੈਡੀਕਲ ਸਾਇੰਸ ਨੇ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਸਰਕੂਲੇਟ ਕਰਨ ਵਾਲੇ ਉਹ ਸੀਰਮ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਇਹ ਕੁਵਤ ਹੈ ਤੇ ਪਾਵਰ ਹੈ ਕਿ ਉਹ ਸਰੀਰ ਦੇ ਚੱਲਣ ਨੂੰ ਬਦਲ ਸਕਦੇ ਆ। ਹੁਣ ਉਹਨਾਂ ਦਾ ਚਲਨ ਅਸੀਂ ਜਦ ਜਾਣ ਲਿਆ ਕਿ ਪਿਚੋਟੀ ਗਲੈਂਡ ਕੀ ਕਰਦਾ ਵੀ ਇਹਦੇ ਚੋਂ ਸੈਕਰੀਸ਼ਨ ਪਿਚੋਟੀ ਦਾ ਨਿਕਲਦਾ ਹੈਗਾ, ਅਡਰਨਾਲੀਨ ਗਲੈਂਡ ਕੀ ਕਰਦਾ ਜੀ, ਅਡਰਨਾਲੀਨ ਗਲੈਂਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਜੀ, ਥਾਇਰਾਇਡ ਕੀ ਕਰਦਾ ਜੀ, ਥਾਇਰਾਇਡ ਦਾ ਹਾਰਮੋਨ ਉਹਦੇ ਵਿੱਚੋਂ ਨਿਕਲਦਾ ਜੀ, ਔਰ ਅਸੀਂ ਉਹਨਾਂ ਦੀ ਐਕਟੀਵਿਟੀ ਨੋਟ ਕਰ ਲਈ ਵੀ ਉਹਦੇ ਨਾਲ ਕੀ ਹੁੰਦਾ ਹੈ ਸਰੀਰ ਦੇ ਵਿੱਚ, ਉਹਦੇ ਉਹ ਜਿਹੜੇ ਗੁਣ ਨੇ, ਜੇ ਘੱਟ ਜਾਵੇ ਤੇ ਐਂ ਹੋਊਗਾ, ਜੇ ਵੱਧ ਜਾਵੇ ਤੇ ਐਂ ਹੋਊਗਾ, ਭਾਵ ਕਿ ਦੋਵੇਂ ਤਰ੍ਹਾਂ ਦੇ ਇਫੈਕਟ ਅਸੀਂ ਨੋਟ ਕਰਨੇ ਸ਼ੁਰੂ ਕਰ ਦਿੱਤੇ। ਤੇ ਫੇਰ ਮਨੁੱਖ ਨੇ ਦਵਾਈਆਂ ਇਸ ਤਰ੍ਹਾਂ ਦੇ ਬਾਡੀ ਦੇ ਵਿੱਚ ਸਰਕੂਲੇਟ ਕਰਨ ਵਾਲੇ ਜਿਹੜੇ ਸੀਰਮ ਸੀਗੇ, ਸਿਕਰੀਸ਼ਨ ਸੀਗੇ, ਉਹਨਾਂ ਤੋਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਔਰ ਉਹਦਾ ਨਾਮ ਮਨੁੱਖ ਨੇ ਰੱਖ ਦਿੱਤਾ ਸਾਰਕੋਡ। ਉਸ ਤੋਂ ਬਾਅਦ ਹੋਰ ਤਰੱਕੀ ਕੀਤੀ ਸਾਇੰਸ ਨੇ, ਬਈ ਕਈ ਇੱਕ ਚੀਜ਼ਾਂ ਸਾਨੂੰ ਇਸ ਗਰੁੱਪ ਵਿੱਚੋਂ ਵੀ ਨਹੀਂ ਮਿਲ ਰਹੀਆਂ, ਕਈ ਇੱਕ ਗੱਲਾਂ ਐਸੀਆਂ ਨੇ, ਔਰ ਇੱਕ ਸਿਧਾਂਤ ਜੀ ਨੂੰ ਜ਼ਹਿਰ ਨੂੰ ਜ਼ਹਿਰ ਮਾਰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਸੀਕ੍ਰੀਸ਼ਨ ਹਨ ਉਹਨਾਂ ਨੂੰ ਤਾਂ ਅਸੀਂ ਇਸਤੇਮਾਲ ਕਰ ਲਿਆ ਸਾਰਕੋਡ ਦੇ ਤੌਰ ਤੇ, ਜਿਹੜੇ ਸਾਡੇ ਐਕਸਕ੍ਰੀਸ਼ਨ ਹਨ, ਸਾਡੀ ਥੁੱਕ, ਸਾਡਾ ਪਿਸ਼ਾਬ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਵੇਸਟ ਪ੍ਰੋਡਕਟਸ ਹਨ, ਉਹਨਾਂ ਨੂੰ ਇਸਤੇਮਾਲ ਕਰਕੇ ਦਵਾਈਆਂ ਬਣਨੀਆਂ ਸ਼ੁਰੂ ਹੋ ਗਈਆਂ, ਖਾਸ ਤੌਰ ਤੇ ਬਿਮਾਰੀ ਦੇ ਪ੍ਰੋਡਕਟਸ, ਟੀਬੀ ਦੀ ਜਰਾਸੀਮ ਨੇ ਉਹਦੇ ਥੁੱਕ ਦੇ ਵਿੱਚ ਨਿਕਲਦੇ ਨੇ, ਔਰ ਉਸ ਤੋਂ ਦਵਾਈ ਬਣਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਨੋ ਜ਼ੋਰਸ ਦੇ ਆ ਕੇ ਵੀ ਚੀਮਾ ਸਾਹਿਬ ਗੱਲ ਰੁਕੀ ਨਹੀਂ, ਨੋ ਜ਼ੋਰਸ ਦੇ ਵੀ ਗੱਲ ਆ ਕੇ ਰੁਕੀ ਨਹੀਂ। ਔਰ ਇਹ ਸਾਰੀਆਂ ਗੱਲਾਂ ਕਿਉਂ ਰੁਕੀਆਂ ਨੇ ਮੈਂ ਅੱਗੇ ਆ ਕੇ ਐਕਸਪਲੇਨ ਕਰ ਰਿਹਾ ਹਾਂ। ਨਹੀਂ ਰੁਕੀ ਤਾਂ ਅਲਟੀਮੇਟ ਮਨੁੱਖ ਨੇ ਇਹ ਵੇਖਿਆ ਕਿ ਜਿੰਨੀਆਂ ਵੀ ਪਾਵਰਸ ਹਨ, ਜਿਵੇਂ ਸੂਰਜ ਦੀ ਕਿਰਨਾਂ ਹੈਗੀਆਂ ਨੇ, ਜਿਵੇਂ ਚੰਦਰਮਾ ਦੀਆਂ ਲੂਨਰਸ ਕਿਰਨਾਂ ਹੈਗੀਆਂ ਨੇ, ਜਿਵੇਂ ਹੁਣ ਐਕਸਰੇ ਅੱਜ ਕੱਲ ਆ ਗਿਆ ਹੈਗਾ, ਤੇ ਐਕਸਰੇ ਦੇ ਇਫੈਕਟ ਵੀ ਸਾਡੇ ਸਰੀਰ ਦੇ ਉੱਪਰ ਪੈਂਦੇ ਨੇ, ਉਹ ਕਿਹੜੀਆਂ ਚੇਂਜਸ ਪੈਦਾ ਕਰਦੇ ਨੇ ਸਾਡੇ ਸਰੀਰ ਦੇ ਵਿੱਚ, ਰੇਡੀਏਸ਼ਨ ਜਿਹੜੀ ਵੀ ਹੈਗੀ ਆ ਉਹ ਸਾਡੇ ਸਰੀਰ ਤੇ ਕੀ ਇਫੈਕਟ ਕਰਦੀ ਹੈ, ਉਹਨੂੰ ਅਸੀਂ ਨੋਟ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਐਂ ਕਰਨਾ ਸ਼ੁਰੂ ਕਰਤਾ ਵੀ ਜੇ ਸਰੀਰ ਦੇ ਵਿੱਚ ਰੇਡੀਏਸ਼ਨ ਪਾਸ ਕਰਦੇ ਆ ਤੇ ਸਰੀਰ ਚ ਕੀ ਤਬਦੀਲੀਆਂ ਆ ਜਾਂਦੀਆਂ ਨੇ, ਕਿੰਨੇ ਜੀਵ ਮਰਦੇ ਨੇ, ਕਿੰਨਾ ਕੀ ਕੁਛ ਹੁੰਦਾ ਆ। ਜੇ ਅਸੀਂ ਵਾਰ ਵਾਰ ਐਕਸਰੇ ਕਰ ਰਹੇ ਹਾਂ ਤੇ ਸਰੀਰ ਦੇ ਹੱਡੀਆਂ ਦੇ ਵਿੱਚ ਕੀ ਤਬਦੀਲੀ ਆ ਜਾਂਦੀ ਹੈ ਉਹ ਨੋਟ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਹੀ ਸੂਰਜ ਦੀ ਕਿਰਨਾਂ ਵੀ ਤਾਂ ਸਾਡੇ ਸਰੀਰ ਤੇ ਪਾਸ ਹੁੰਦੀਆਂ ਨੇ, ਅਸੀਂ ਜਾਣਦੇ ਹਾਂ ਨਾ ਵਿਟਾਮਿਨ ਡੀ ਉਹਦੇ ਚ ਮਿਲਦਾ ਸਾਨੂੰ। ਇਸੇ ਤਰ੍ਹਾਂ ਹੀ ਚੰਦਰਮਾ ਦੀਆਂ ਕਿਰਨਾਂ ਵੀ ਸਾਡੇ ਸਰੀਰ ਚ ਪਾਸ ਕਰਦੀਆਂ ਨੇ, ਤੇ ਜੇ ਅਸੀਂ ਇਹਨਾਂ ਨੂੰ ਜਿਵੇਂ ਬਿਜਲੀ ਪ੍ਰਜ਼ਰਵ ਕਰਦੇ ਹਾਂ ਨਾ, ਬਿਜਲੀ ਪ੍ਰਜ਼ਰਵ ਕਰਕੇ ਰੱਖ ਲੈਂਦੇ ਫਿਰ ਇਸਤੇਮਾਲ ਕਰਾਂਗੇ, ਇਸੇ ਤਰ੍ਹਾਂ ਹੀ ਜੇ ਇਹਨਾਂ ਪਾਵਰਾਂ ਨੂੰ ਕਿਸੇ ਹੋਰ ਸਬਸਟਾਂਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ, ਇਨਰਟ ਦਾ ਮਤਲਬ ਹੁੰਦਾ ਹੈ ਜਿਹੜੇ ਡਾਇਰੈਕਟਲੀ ਸਾਡੇ ਸਰੀਰ ਤੇ ਕੋਈ ਬਹੁਤਾ ਵੱਡਾ ਇਫੈਕਟ ਪੈਦਾ ਨਹੀਂ ਕਰਦੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਨਰਟ ਸਬਸਟਾਂਸ। ਔਰ ਉਹ ਇਨਰਟ ਸਬਸਟਾਂਸ ਦੇ ਵਿੱਚ ਅਗਰ ਅਸੀਂ ਇਹ ਰੇਡੀਏਸ਼ਨ, ਇਹ ਐਕਸਰੇ ਦੀ ਪਾਵਰ, ਇਹ ਚੰਦਰਮਾ ਦੀ ਕਿਰਨਾਂ ਦੀ ਪਾਵਰ, ਇਹ ਸੂਰਜ ਦੀਆਂ ਕਿਰਨਾਂ ਦੀ ਪਾਵਰ ਅਗਰ ਪ੍ਰਜ਼ਰਵ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਹਾਂ ਦਵਾਈ ਦੇ ਤੌਰ ਤੇ, ਔਰ ਇਹਦਾ ਨਾਂ ਰੱਖਿਆ ਗਿਆ ਇੰਪਾਉਂਡੇਰਾਬਿਲੀਆ। ਇੰਨੇ ਹੋ ਸਕਦਾ ਹੋਰ ਨਵੇਂ ਨਵੇਂ ਗਰੁੱਪ ਬਣਦੇ ਹੋਣ, ਪਰ ਹਜੇ ਤੱਕ ਅਸੀਂ ਇੰਨੇ ਕੁ ਗਰੁੱਪ ਡਰਾਈਵ ਕਰ ਰਹੇ ਆ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਹਨ। ਹੁਣ ਅਗਲੀ ਗੱਲ ਕਿ ਸੋਰਸ ਅਸੀਂ ਆਖਿਆ ਵੀ ਕੁਦਰਤ ਦਾ ਹੈ, ਜਿੰਨੇ ਵੀ ਚੀਜ਼ਾਂ ਹਨ ਸੋਰਸ ਨੂੰ ਲੈ ਕੇ ਹੀ ਅਸੀਂ ਵੇਖਿਆ ਕਿ ਜਿੰਨੀਆਂ ਵੀ ਮੈਡੀਕਲ ਸਾਇੰਸਿਸ ਨੇ ਦਵਾਈਆਂ ਤੇ ਉਹਦੇ ਵਿੱਚੋਂ ਹੀ ਬਣਾਉਂਦੀਆਂ ਨੇ, ਜਿਹਦਾ ਮਤਲਬ ਅੰਦਰੋਂ ਤਾਂ ਉਹ ਇੱਕ ਹੀ ਨੇ ਤੇ ਫਿਰ ਇਸਤੇਮਾਲ ਉਹ ਕੀ ਕਰਦੀਆਂ ਨੇ, ਇਸਤੇਮਾਲ ਕੀ ਕਰਦੀਆਂ ਨੇ ਜਿਸ ਉਹਦੇ ਕਹਿੰਦੇ ਆ ਕਿਸੇ ਵੀ ਸਬਸਟਾਂ ਦੇ ਐਕਟਿਵ ਕੰਸਟੀਚੁਐਂਟਸ ਦਾ ਮਤਲਬ ਹੁੰਦਾ ਹੈ ਕਿ ਕਿਸੇ ਗੁਰਦੀਪ ਸਿੰਘ ਦੇ ਵਿੱਚ ਕੀ ਖਾਸੀਅਤ ਹੈਗੀ ਜੀ, ਤੁਸੀਂ ਉਸਨੂੰ ਪਿਆਰ ਕਰਦੇ ਹੋ ਜਾਂ ਤੁਸੀਂ ਉਹਨੂੰ ਸੁਣਦੇ ਹੋ, ਨੌਲੇਜ ਉਹਦਾ ਗੁਣ ਉਹ ਤੁਹਾਨੂੰ ਕਿਵੇਂ ਅਸਰ ਕਰਦਾ ਹੈਗਾ, ਤੁਹਾਡੇ ਮਨ ਤੇ ਕੀ ਅਸਰ ਉਹਦਾ ਹੁੰਦਾ, ਇਸੇ ਕਰਕੇ ਗੁਰਦੀਪ ਸਿੰਘ ਨੂੰ ਪਸੰਦ ਕਰਦੇ ਹੋ ਨਾ। ਇਸੇ ਤਰ੍ਹਾਂ ਹੀ ਕਿਸੇ ਵੀ ਸਬਸਟਾਂਸ ਦਾ ਇਸਤੇਮਾਲ ਉਹਦੇ ਅੰਦਰ ਕੁਦਰਤ ਵੱਲੋਂ ਦਿੱਤੇ ਹੋਏ ਉਸ ਗੁਣ ਦੇ ਉੱਪਰ ਨਿਰਭਰ ਕਰਦਾ ਆ ਜੋ ਇੱਕ ਇੰਡੀਵਿਜੁਅਲ ਕਰੈਕਟਰ ਹੈ ਉਹਦਾ, ਜੋ ਗੁਰਦੀਪ ਸਿੰਘ ਕਰ ਸਕਦਾ ਉਹ ਚੀਮਾ ਸਾਹਿਬ ਨੇ ਨਹੀਂ ਕਰਨਾ, ਤੇ ਜੋ ਚੀਮਾ ਸਾਹਿਬ ਕਰ ਸਕਦੇ ਨੇ ਉਹ ਖਾਖ ਸਾਹਿਬ ਨੇ ਨਹੀਂ ਕਰਨਾ, ਤੇ ਜੋ ਖਾਖ ਸਾਹਿਬ ਕਰ ਸਕਦੇ ਉਹ ਗੁਰਦੀਪ ਸਿੰਘ ਤੇ ਚੀਮਾ ਸਾਹਿਬ ਦੋਵਾਂ ਨੇ ਨਹੀਂ ਕਰ ਸਕਣਾ। ਹਰ ਆਦਮੀ ਦਾ ਆਪਣਾ ਇੱਕ ਇੰਡੀਵਿਜੁਅਲ ਗੁਣ ਹੈ ਔਰ ਹਰ ਸਬਸਟਾਂਸ ਦਾ ਇਸ ਯੂਨੀਵਰਸ ਦੇ ਵਿੱਚ ਪੈਦਾ ਹੋਣ ਦਾ ਆਪਣਾ ਇੱਕ ਗੁਣ ਹੈ ਔਰ ਉਹ ਗੁਣ ਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ। ਮਤਲਬ ਕੀ ਹੋਇਆ, ਸਾਰੀਆਂ ਹੀ ਸਾਇੰਸਾਂ ਜਿੰਨੀਆਂ ਵੀ ਸਾਇੰਸਾਂ ਹਨ, ਇਹ ਜਿਹੜੇ ਪੰਜ ਗਰੁੱਪ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ, ਇਹਨਾਂ ਪੰਜਾਂ ਗਰੁੱਪਾਂ ਦੇ ਵਿੱਚੋਂ ਹੀ ਮੈਡੀਸਨ ਤਿਆਰ ਕਰਦੀਆਂ ਨੇ ਔਰ ਮੈਡੀਸਨ ਤਿਆਰ ਕਰਨ ਦਾ ਮਤਲਬ ਕੀ ਹੋਇਆ, ਉਹਨਾਂ ਦੇ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਕਰਦੀਆਂ ਨੇ। ਹੋਰ ਦੇ ਦਿਆਂ ਇਹਨੂੰ ਹੋਰ ਸਪਸ਼ਟ ਕਰਾਂ, ਅਸੀਂ ਪੋਸਟ ਖਾਂਦੇ ਹਾਂ, ਪੋਸਟ ਜਦੋਂ ਵਰਤਦੇ ਹਾਂ ਜਾਂ ਅਫੀਮ ਦੇ ਤੌਰ ਤੇ ਜਦੋਂ ਅਸੀਂ ਵਰਤਦੇ ਹਾਂ, ਹੈ ਤਾਂ ਪੋਸਟ ਹੀ ਹੈ ਨਾ, ਉਹਦੇ ਵਿੱਚੋਂ ਨਿਕਲਦੀ ਹੈ ਨਾ, ਤਾਂ ਅਲਟੀਮੇਟ ਅਸੀਂ ਇਹਨੂੰ ਕਹਿੰਦੇ ਜੇ ਤਾਂ ਜੀ ਆਯੁਰਵੈਦਿਕ ਰਾ ਮਟੀਰੀਅਲ ਨੈਚੁਰਲ ਫਾਰਮ ਦੇ ਵਿੱਚ ਕੁਦਰਤੀ ਤੌਰ ਤੇ, ਕਿਉਂਕਿ ਪੋਸਟ ਦੇ ਵਿੱਚੋਂ ਅਫੀਮ ਨਿਕਲ ਕੇ ਆ ਗਈ ਹੈ, ਛਿਲਿਆ ਤੇ ਉਹਦੇ ਰਸ ਵਗਿਆ, ਗੂੰਦ ਵਗੀ, ਉਹ ਅਸੀਂ ਲੈ ਲਿਆ ਰੇਸ਼ਮ ਜੋ ਵੀ ਕੁਛ ਹੋਇਆ, ਤਾਂ ਅਲਟੀਮੇਟ ਅਸੀਂ ਕਹਿੰਦੇ ਹਾਂ ਨੈਚੁਰਲ ਫਾਰਮ ਹੈ। ਤੇ ਜਦੋਂ ਵੀ ਕਿਸੇ ਚੀਜ਼ ਨੂੰ ਨੈਚੁਰਲ ਫਾਰਮ ਦੇ ਵਿੱਚ ਇਸਤੇਮਾਲ ਕਰ ਰਿਹਾ ਅਸੀਂ, ਤੇ ਅਸੀਂ ਉਹ ਕਹਿੰਦੇ ਹਾਂ ਆਯੁਰਵੈਦਿਕ ਹੋ ਗਿਆ। ਇਸੇ ਨੈਚੁਰਲ ਫਾਰਮ ਦੇ ਵਿੱਚੋਂ ਕਿਸੇ ਵੀ ਸਬਸਟੈਂਸ, ਜੇ ਮੈਂ ਸਿਰਫ ਐਗਜ਼ਾਮਪਲ ਦੇ ਰਿਹਾ, ਅਸੀਂ ਪੋਸਟ ਦੇ ਵਿੱਚੋਂ ਅਫੀਮ ਨੂੰ ਨੈਚੁਰਲ ਸਮਝਿਆ, ਤੇ ਇਸ ਅਫੀਮ ਦੇ ਵਿੱਚੋਂ ਅਗਰ ਅਸੀਂ ਪੈਥੇਡੀਨ ਤੇ ਮੋਰਫੀਨ ਕੱਢ ਲਈ, ਮੋਰਫੀਨ ਤੇ ਪੈਥੇਡੀਨ ਕੱਢ ਲਈ, ਤੇ ਅਸੀਂ ਕਹਿੰਦੇ ਜੀ ਐਲੋਪੈਥਿਕ ਆ। ਪੋਸਟ ਵੱਧ ਵੀ ਕੀਤਾ ਜਾਵੇ ਥੋੜਾ ਜਿਹਾ ਤੇ ਕੋਈ ਗੱਲ ਨੀ, ਕੋਈ ਬਹੁਤਾ ਨੁਕਸਾਨ ਨੀ ਹੁੰਦਾ, ਬਚਾਅ ਹੋ ਸਕਦਾ। ਅਫੀਮ ਉਹਦੇ ਵਿੱਚੋਂ ਨਿਕਲ ਆਈ ਹੈ ਤੇ ਥੋੜੀ ਵੱਧ ਖਾਧੀ ਜਾਊਗੀ ਤੇ ਨੁਕਸਾਨ ਵੱਧ ਹੋ ਜਾਣ ਦੀ ਸੰਭਾਵਨਾ ਹੈਗੀ ਹੈ, ਪਰ ਮੋਰਫੀਨ ਤੇ ਪੈਥੇਡੀਨ ਕੱਢ ਕੇ ਜਦੋਂ ਤੁਸੀਂ ਉਹਦੇ ਵਿੱਚੋਂ ਦਿੰਦੇ ਹੋ ਤੇ ਉਹਦੇ ਵਾਸਤੇ ਤੁਹਾਨੂੰ ਹੋਰ ਐਕਸਪਰਟ ਹੀ ਚਾਹੀਦੀ ਹੈ, ਹੋਰ ਐਕਸਪਰਟ ਨੌਲੇਜ ਚਾਹੀਦਾ ਹੈ। ਹੋਰ ਵੱਡੀ ਡਿਗਰੀ ਚਾਹੀਦੀ ਹੈ ਹੁੰਦਾ ਨਾ ਡਾਕਟਰ ਨੂੰ ਕਹਿੰਦੇ ਜੀ ਮੈਂ ਤੇ ਆਹ ਦਵਾਈ ਇੱਥੋਂ ਤੱਕ ਹੀ ਲਿਖ ਸਕਦਾ ਹਾਂ ਇਸ ਤੋਂ ਵੱਧ ਜੇ ਦਵਾਈ ਮਿਲੀਗ੍ਰਾਮ ਦੇ ਵਿੱਚ ਲਿਖਣੀ ਤੇ ਫਲਾਣਾ ਫਲਾਣਾ ਡਾਕਟਰ ਫਲਾਣੀ ਡਿਗਰੀ ਵੱਲ ਲਿਖੇਗਾ ਉਹ ਰਿਸਪਲਟੀ ਦੀ ਲੋੜ ਹੈਗੀ ਤੇ ਅਸੀਂ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ ਪਰ ਅਸਲ ਕੀ ਹੈ ਜਦੋਂ ਪੋਸਟ ਤੁਸੀਂ ਇਸਤੇਮਾਲ ਕੀਤਾ ਸੀ ਜਾਂ ਅਫੀਮ ਇਸਤੇਮਾਲ ਕੀਤੀ ਸੀ ਤੁਸੀਂ ਕੀਤਾ ਤਾਂ ਐਕਟਿਵ ਕੰਸਟੀਚੁਐਂਟਸ ਨੂੰ ਇਸਤੇਮਾਲ ਸੀਗਾ ਉਸ ਦੀ ਅੰਦਰ ਦੀ ਜਿਹੜੀ ਪਾਵਰ ਸੀ ਐਕਟਿਵ ਕੰਸਟੀਚੁਐਂਟ ਸੀ ਜੋ ਉਹਦੀ ਪ੍ਰਾਪਰਟੀ ਸੀ ਭਾਵ ਜੋ ਉਹਦੀ ਪ੍ਰਾਪਰਟੀ ਸੀ ਜੋ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ ਉਹੀ ਸੀਗੀ ਪੋਸਟ ਵਿਚ ਵੀ ਅਫੀਮ ਵਿਚ ਵੀ ਪੈਥੇਡੀਨ ਜਾਂ ਮਾਰਫੀਨ ਦੇ ਵਿਚ ਵੀ ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਸਬਸਟਾਂਸ ਸਾਰੇ ਪੰਜਾਂ ਗਰੁੱਪਾਂ ਦੇ ਵਿਚੋਂ ਵੈਜੀਟੇਬਲ ਮਿਨਰਲ ਸਾਰਕੋਡ ਨੋਸੋਡ ਇੰਪੋਂਡੇਰਾ ਬਿਲੀਆ ਪੰਜਾਂ ਗਰੁੱਪਾਂ ਦੇ ਵਿਚੋਂ ਜਿੰਨੇ ਵੀ ਸਬਸਟਾਂਸ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰਦੇ ਹਾਂ ਉਹਨਾਂ ਦੇ ਅੰਦਰ ਜੋ ਅਸੀਂ ਇਸਤੇਮਾਲ ਕਰ ਰਹੇ ਹਾਂ ਜਿਸ ਕਰਕੇ ਉਹਨੂੰ ਇਸਤੇਮਾਲ ਕਰ ਰਹੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਐਕਟਿਵ ਕੰਸਟੀਚੁਐਂਟਸ ਕੰਸਟੀਚੁਐਂਟਸ ਦੇ ਕਰਕੇ ਹੀ ਯੂਨੀਵਰਸ ਦੇ ਵਿਚ ਅਸੀਂ ਵੱਖ ਵੱਖ ਪਦਾਰਥਾਂ ਨੂੰ ਇਸਤੇਮਾਲ ਕਰਦੇ ਹਾਂ ਪਰ ਸਾਡੀ ਆਪਣੀ ਵਿਡੰਬਨਾ ਹੈ ਕਿ ਅਸੀਂ ਆਪਣੇ ਆਪਣੇ ਸਿਧਾਂਤ ਬਣਾ ਲਏ ਨੇ ਔਰ ਉਸ ਸਿਧਾਂਤ ਦੇ ਮੁਤਾਬਕ ਜੇ ਅਸੀਂ ਰਾ ਮਟੀਰੀਅਲ ਇਸਤੇਮਾਲ ਕੀਤਾ ਰਾ ਮਟੀਰੀਅਲ ਮਤਲਬ ਜਿਵੇਂ ਉਹਨੂੰ ਕੁਦਰਤ ਨੇ ਪੈਦਾ ਕੀਤਾ ਆਪਣੇ ਆਪ ਕੁਦਰਤ ਦੇ ਵਿਚ ਪੈਦਾ ਹੋਈ ਹੈ ਤੇ ਅਸੀਂ ਇਹਨੂੰ ਕਹਿਤਾ ਇਹ ਆਯੁਰਵੈਦਿਕ ਹੈ ਲਾਈਫ ਫੋਰਸ ਦੇ ਮੁਤਾਬਕ ਹੀ ਨਿਕਲ ਕੇ ਆਈ ਹੈ ਗੂੰਦ ਲਾਈਫ ਫੋਰਸ ਦੇ ਮੁਤਾਬਕ ਹੀ ਅਫੀਮ ਬਣ ਗਈ ਹੈ ਪਰ ਜਦੋਂ ਤੁਸੀਂ ਕੁਛ ਕਿਰਿਆ ਕੀਤੀ ਹੈ ਉਹਦੇ ਉੱਪਰ ਤੇ ਫਿਰ ਉਹਦੇ ਚ ਕੁਛ ਹੋਰ ਕੱਢ ਲਿਆ ਮੋਰਫੀਨ ਜਾਂ ਪੈਸੇ ਦਿੰਦੇ ਐਕਟਿਵ ਕੰਸਟੀਚੁਐਂਟਸ ਨੇ ਅੰਦਰ ਕੰਮ ਕਿਹੜਾ ਕਰਦਾ ਯਾਰ ਕਿਹੜੀ ਚੀਜ਼ ਹੈ ਜਿਹੜੀ ਡਰਾਈਨੈਸ ਪੈਦਾ ਕਰਦੀ ਹੈ ਕਿਹੜੀ ਚੀਜ਼ ਹੈ ਜਿਹਦੇ ਸਰੀਰ ਚ ਚੁਸਤੀ ਫੁਰਤੀ ਪੈਦਾ ਕਰ ਦਿੰਦੀ ਹੈ ਤੇ ਉਹ ਅਸੀਂ ਫਾਇੰਡ ਆਊਟ ਕਰ ਦਿੱਤਾ ਮੋਰਫੀਨ ਹੈ ਪੈਸੇਡੀਨ ਹੈ ਇਸੇ ਤਰ੍ਹਾਂ ਬਹੁਤ ਬਹੁਤ ਐਕਟਿਵ ਕੰਸਟੀਚੁਐਂਟਸ ਇੱਕ ਇੱਕ ਪਦਾਰਥ ਦੇ ਵਿਚ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਅਲੱਗ ਅਲੱਗ ਕਰਕੇ ਤੇ ਇਸਤੇਮਾਲ ਕਰਦੇ ਹਾਂ ਉਹਦਾ ਅਸੀਂ ਨਾਂ ਐਲੋਪੈਥਿਕ ਰੱਖ ਦਿੱਤਾ
1: ਜੀ ਡਾਕਟਰ ਸਾਹਿਬ ਇੱਕ ਇੱਥੇ ਹੋਰ ਵੀ ਜਿਹੜਾ ਫੈਕਟਰ ਆ ਉਹ ਵੀ ਉਹਦੇ ਬਾਰੇ ਵੀ ਤੁਸੀਂ ਪਾਇਓ ਥੋੜਾ ਜਿਹਾ ਜਾਣਨ ਕਿ ਜਿਹੜੀਆਂ ਦੇਖੋ ਇੱਕ ਹੋਰ ਵੀ ਇੱਥੇ ਫੈਕਟਰ ਪਲੇ ਕਰਦਾ ਕਿ ਜਿਹੜਾ ਹਿਊਮਨ ਬੀਇੰਗ ਦੀ ਡਾਇਟ ਬਹੁਤ ਬਦਲ ਗਈ ਉਹਦੇ ਨਾਲ ਕਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਅਸਰ ਕਰਨ ਨੂੰ ਹਟ ਗਈਆਂ
2: ਚੇਂਜ ਹੁੰਦੀਆਂ ਨੇ ਸਮੇਂ ਸਮੇਂ ਇਫੈਕਟ ਜਿਹੜੇ ਨੇ ਚੇਂਜ ਹੁੰਦੇ ਰਹਿੰਦੇ ਹੁਣ ਤੁਸੀਂ ਸਿਧਾਂਤ ਦੀ ਗੱਲ ਹੈ ਤੁਹਾਡੀ ਗੱਲ ਦਾ ਜਵਾਬ ਆ ਤੁਸੀਂ ਧੁੱਪ ਚ ਜਾਂਦੇ ਹੋ ਨਾ ਸਨਸਕ੍ਰੀਨ ਪ੍ਰੋਟੈਕਸ਼ਨ ਕਰੀਮ ਲਗਾ ਲੈਂਦੇ ਹੋ ਉਹਦੇ ਤੇ ਨਹੀਂ ਹੁੰਦਾ ਤੁਸੀਂ ਚੀਜ਼ਾਂ ਹੋਰ ਖਾ ਲਈਆਂ ਨੇ ਦੁੱਧ ਦੱਧ ਪੀ ਲਿਆ ਤੁਹਾਡੀ ਜੇ ਇਸ ਤਰ੍ਹਾਂ ਦੀ ਖਾਧੀ ਹੋਈ ਕੋਈ ਜ਼ਹਿਰੀਲੀ ਜਾਂ ਤੇਜ਼ ਅਸਰ ਦਵਾਈ ਹੈ ਉਹਦਾ ਬੁਰਾ ਅਸਰ ਇੰਨਾ ਨਹੀਂ ਹੋਏਗਾ ਹਾਂਜੀ ਜਿੰਨਾ ਨਿਰਣੇ ਕਲੇਜੇ ਵਿਚ ਹੋਊਗਾ ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਇਫੈਕਟ ਬਦਲਦੇ ਆਏ ਆ ਉਹਨਾਂ ਨੂੰ ਲੋਡ ਕਰਦੇ ਆਏ ਆ ਪਰ ਜਿਹੜੀ ਅਸਲ ਪ੍ਰਾਪਰਟੀ ਕੁਦਰਤ ਨੇ ਉਸਨੂੰ ਦਿੱਤੀ ਹੈ ਆਈਡੈਂਟੀਫਿਕੇਸ਼ਨ ਕੁਦਰਤ ਨੇ ਉਸਨੇ ਦਿੱਤੀ ਆ ਉਹ ਇੰਡੀਵਿਜੁਅਲ ਹੈ ਹਰ ਇੱਕ ਸਬਸਟਾਂਸ ਦੀ ਪਰ ਅਸੀਂ ਸਿਧਾਂਤ ਵਿਚ ਬੱਝੇ ਹੋਏ ਲੋਕ ਨਾ ਜੇ ਤੇ ਤੂੰ ਮਾਰਫੀਨ ਇਸਤੇਮਾਲ ਕਰਦੀ ਤੇ ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ ਐਲੋਪੈਥਿਕ ਡਾਕਟਰ ਆ ਤੇ ਜੇ ਤੂੰ ਪੋਸਟ ਦਾ ਰਿਕਮੈਂਡ ਕਰਦਾ ਆ ਤੇ ਫਿਰ ਤੂੰ ਆਯੁਰਵੈਦਿਕ ਡਾਕਟਰ ਤੂੰ ਹੋਮਿਓਪੈਥਿਕ ਡਾਕਟਰ ਨਹੀਂ ਹੈਗਾ ਕੁਦਰਤ ਨੇ ਨਹੀਂ ਕਿਹਾ ਕੁਦਰਤ ਦੇ ਉਹਦੇ ਵਿਚ ਜਿਹੜਾ ਗੁਣ ਪਾਇਆ ਆ ਐਕਟਿਵ ਕੰਸਟੀਚੁਐਂਟ ਹਰੇਕ ਮੈਂ ਹਰੇਕ ਦਵਾਈ ਦੀ ਗੱਲ ਕਰ ਰਿਹਾ ਹਾਂ ਪੈਂਸਲੀਨ ਲੈ ਲਓ ਚਾਹੇ ਟੈਟਰਾਸਾਈਕਲਿਨ ਲੈ ਲਓ ਚਾਹੇ ਕੁਛ ਵੀ ਲੈ ਲਓ ਇਹ ਸਾਰੇ ਨੈਚੁਰਲੀ ਓਰਿਜਿਨੇਟ ਹੋਈਆਂ ਚੀਜ਼ਾਂ ਤੋਂ ਬਣੇ ਹੋਏ ਪਦਾਰਥ ਨੇ ਉਹਨਾਂ ਨੂੰ ਅਸੀਂ ਸਿੰਥੇਸਾਈਜ਼ ਕਰਕੇ ਵਰਤਨ ਯੋਗ ਬਣਾ ਦਿੱਤਾ ਹੁਣ ਵਰਤਨ ਯੋਗ ਤੋਂ ਗੱਲ ਮੇਰੇ ਦਿਮਾਗ ਚ ਇੱਕ ਗੱਲ ਹੋਰ ਆ ਗਈ ਬਈ ਆਪਾਂ ਬਾਜ਼ਾਰ ਚ ਜਾਂਦੇ ਹਾਂ ਨਾ ਗੰਢਾ ਖਰੀਦ ਲਿਆ ਉਹਨੇ ਗੰਢੇ ਨੂੰ ਬੜੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈਗਾ ਪਰ ਅਸੀਂ ਉਹਨੂੰ ਕਹਿੰਦੇ ਹਾਂ ਕਿ ਗੰਢਾ ਆ ਜਦੋਂ ਅਸੀਂ ਇਸ ਗੰਢੇ ਨੂੰ ਲੈਬਾਰਟਰੀ ਚ ਲੈ ਗਏ ਤੇ ਇਹਦੇ ਤੋਂ ਦਵਾਈ ਬਣਾਉਣ ਵਾਸਤੇ ਕੋਸ਼ਿਸ਼ ਕੀਤੀ ਤੇ ਅਸੀਂ ਉਹਨੂੰ ਕਹਿੰਦੇ ਹਾਂ ਮੈਡੀਸੀਨਲ ਸਬਸਟਾਂਸ ਔਰ ਜਦੋਂ ਉਹਦੇ ਤੋਂ ਇੱਕ ਮੈਡੀਸਿਨ ਬਣਾ ਦਿੱਤੀ ਉਹਨੂੰ ਮੈਡੀਸਿਨ ਕੀ ਹੈ ਮੈਡੀਸਿਨ ਇਹ ਹੈ ਕਿਸੇ ਵੀ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ ਭਾਵ ਕੁਦਰਤ ਵੱਲੋਂ ਦਿੱਤੀ ਹੋਈ ਇਹਨੂੰ ਪ੍ਰਾਪਰਟੀ ਕੀ ਹੈ ਜਿਹੜੀ ਹਿਊਮਨ ਬੀਇੰਗ ਨੂੰ ਅਸਰ ਕਰਦੀ ਹੈਗੀ ਹੈ ਤੇ ਫੇਰ ਅਸੀਂ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਮੈਡੀਸਿਨ ਹੈ
1: ਜੀ
2: ਔਰ ਜਦੋਂ ਇਹਦੀ ਪ੍ਰਾਪਰਟੀ ਕਿਸੇ ਬਿਮਾਰੀ ਵਾਲੇ ਮਰੀਜ਼ ਨੂੰ ਮੈਚ ਕਰਦੀ ਹੋਵੇ ਆਪੋਜ਼ਿਟ ਜਾਂ ਡਾਇਰੈਕਟ ਜਾਂ ਤਾਂ ਸਿੱਧਾ ਉਹ ਜਿਵੇਂ ਨੱਕ ਚੋਂ ਪਾਣੀ ਵਗੈਰਾ ਅੱਖਾਂ ਚੋਂ ਪਾਣੀ ਆਉਣਾ ਇਹਦੀ ਐਕਟਿਵ ਕੰਸਟੀਚੁਐਂਟ ਦੀ ਪ੍ਰਾਪਰਟੀ ਹੈ ਨਾ ਹੁਣ ਅਸੀਂ ਇਹ ਪਾਣੀ ਵਗਾਉਣ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ ਔਰ ਇਹ ਪਾਣੀ ਬੰਦ ਕਰਨ ਵਾਸਤੇ ਵੀ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਉਹਦੀ ਅਲੱਗ ਅਲੱਗ ਗਰੁੱਪਾਂ ਦੇ ਵਿਚ ਅਲੱਗ ਅਲੱਗ ਸਟੇਜਾਂ ਦੇ ਵਿਚ ਉਹਦੇ ਇਫੈਕਟ ਜਿਹੜੇ ਨੇ ਵੱਖਰੇ ਵੱਖਰੇ ਨੇ ਹਾਂਜੀ ਕਿਸੇ ਪਾਸੇ ਸੂਰਜ ਸਾਨੂੰ ਵਿਟਾਮਿਨ ਡੀ ਵੀ ਦੇ ਰਿਹਾ ਤੇ ਕਿਸੇ ਪਾਸੇ ਸਾਡੀ ਚਮੜੀ ਸਾੜ ਵੀ ਰਿਹਾ
1: ਜੀ
2: ਅਲੱਗ ਅਲੱਗ ਗੁਣ ਹਰੇਕ ਚੀਜ਼ ਦੇ ਵਿਚ ਹੈਗੇ ਨੇ ਔਰ ਕਿਸੇ ਦਾ ਗੁੱਸਾ ਕਿਸੇ ਵੇਲੇ ਸਾਨੂੰ ਫਾਇਦਾ ਵੀ ਦੇ ਸਕਦਾ ਹੈਗਾ ਆ ਹੈਂ ਸਾਡੇ ਦੁਸ਼ਮਣਾਂ ਨੂੰ ਡਰਾ ਵੀ ਸਕਦਾ ਹੈ ਤੇ ਕਿਸੇ ਵੇਲੇ ਉਹਦਾ ਗੁੱਸਾ ਜਿਹੜਾ ਸਾਡਾ ਆਪਣਾ ਵੀ ਸਤਿਆਨਾਸ਼ ਕਰ ਸਕਦਾ
1: ਜੀ
2: ਮੇਰੇ ਕਹਿਣ ਤੋਂ ਭਾਵ ਇਹ ਆ ਕਿ ਮੈਡੀਸੀਨਲ ਸਬਸਟਾਂਸ ਜਿਹੜੇ ਨੇ ਉਹਨਾਂ ਦਾ ਇੰਡੀਵਿਜੁਅਲ ਕਰੈਕਟਰ ਜਿਹੜਾ ਆ ਅਸਲ ਦੇ ਵਿਚ ਅਸੀਂ ਉਹ ਇਸਤੇਮਾਲ ਕਰਦੇ ਹਾਂ ਹੁਣ ਭਾਈ ਇੰਡੀਵਿਜੁਅਲ ਕਰੈਕਟਰ ਮੈਡੀਸਨ ਦਾ ਤਾਂ ਮੈਂ ਦੱਸਦਾ ਵੀ ਇਹ ਮੈਡੀਸਨ ਦਾ ਇੰਡੀਵਿਜੁਅਲ ਕਰੈਕਟਰ ਹੈ ਪਰ ਮਨੁੱਖਾਂ ਦੇ ਵਿਚ ਸਾਰਿਆਂ ਦੇ ਵਿਚ ਤੁਸੀਂ ਹੁਣ ਕਹਿੰਦੇ ਜੀ ਕੁਝ ਗਰੁੱਪ ਸਿੰਪਟਮ ਦੇ ਲੈ ਲਏ ਤੇ ਅਸੀਂ ਨਾ ਕਹਿਤੇ ਤਿੰਨ ਤੇ ਹੈਜਾ ਹੋ ਗਿਆ ਜੀ ਕੁਛ ਹੋਰ ਸਿੰਪਟਮ ਅਲੱਗ ਅਲੱਗ ਲੈ ਰਹੇ ਇੱਧਰ ਟੀਬੀ ਦਾ ਮਰੀਜ਼ ਹੈ ਜੀ ਅਸੀਂ ਗਰੁੱਪ ਆਫ ਸਿੰਪਟਮਸ ਦਾ ਵੱਖਰਾ ਵੱਖਰਾ ਨਾਂ ਰੱਖਣਾ ਸ਼ੁਰੂ ਕਰ ਦਿੱਤਾ ਔਰ ਇਸੇ ਤਰ੍ਹਾਂ ਹੀ ਉਸ ਮਨੁੱਖ ਦੇ ਇੰਡੀਵਿਜੁਅਲ ਕਰੈਕਟਰ ਬਦਲਨੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿਸੇ ਦਵਾਈ ਤੋਂ ਬਾਅਦ ਜਿਵੇਂ ਕਿਸੇ ਖੁਰਾਕ ਤੋਂ ਬਾਅਦ ਮਨੁੱਖ ਦੀ ਤਬੀਅਤ ਵਿਚ ਚੇਂਜਸ ਆਉਂਦੀਆਂ ਨੇ ਮਾਨਸਿਕ ਤੌਰ ਤੇ ਚੇਂਜਸ ਆਉਂਦੀਆਂ ਨੇ ਉਹਦੇ ਫਿਜ਼ੀਕਲ ਚੱਲਣ ਦੇ ਵਿਚ ਢਿੱਡ ਸਪੀਡ ਹੋਣ ਲੱਗ ਗਈ ਜਾਂ ਗੈਸ ਬਣਨੀ ਸ਼ੁਰੂ ਹੋ ਗਈ ਇਹ ਉਸੇ ਸਬਸਟਾਂਸ ਦਾ ਅਸਰ ਹੈ ਨਾ ਤੇ ਕੋਈ ਇਹੋ ਜਿਹੀ ਦਵਾਈ ਖਾਈ ਉਸ ਤੋਂ ਬਾਅਦ ਉਹ ਗੈਸ ਖਤਮ ਹੋ ਗਈ ਤੋ ਮੇਰੇ ਕਹਿਣ ਤੋਂ ਭਾਵ ਆ ਵੀ ਹਰੇਕ ਸਬਸਟਾਂਸ ਦੇ ਇਸ ਤਰ੍ਹਾਂ ਦੇ ਇਫੈਕਟ ਹਨ ਦੋਵੇਂ ਤਰ੍ਹਾਂ ਦੇ ਤੇ ਅਸੀਂ ਉਹ ਹਰੇਕ ਸਬਸਟਾਂਸ ਜਿਹਨੂੰ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਾਂ ਜਾਂ ਜਿਹਦੇ ਤੋਂ ਦਵਾਈਆਂ ਬਣਾ ਰਹੇ ਹਾਂ ਅਸੀਂ ਉਹਦਾ ਐਕਟਿਵ ਕੰਸਟੀਚੁਐਂਟਸ ਦੀ ਪ੍ਰਾਪਰਟੀ ਕੀ ਹੈ ਉਹਦੇ ਅਸਲ ਉਹ ਗੁਣ ਕੀ ਹਨ ਜਿਹੜੇ ਕੁਦਰਤ ਨੂੰ ਇਹਨੂੰ ਦੇ ਕੇ ਭੇਜੇ ਆ ਤਾਂ ਕਿ ਇਹਦਾ ਵੱਖਰਾ ਨਾਂ ਹੈ ਇਹ ਅਸੀਂ ਲਸਣ ਨਹੀਂ ਇਹਨੂੰ ਆਦੇ ਇਹਨੂੰ ਗੰਢਾ ਨੇ ਐਲੀਅਮ ਸੇਪਾ ਹੈਗਾ ਆ ਹਾਂਜੀ ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਨਾਂ ਹਰੇਕ ਚੀਜ਼ ਦੇ ਮਿਲਦੀਆਂ ਜੁਲਦੀਆਂ ਚੀਜ਼ਾਂ ਦੇ ਫਰਕਰੀ ਅਲੱਗ ਕਿਉਂ ਹੈ ਦੂਜਾ ਅਲੱਗ ਕਿਉਂ ਹੈ ਸੁਹਾਗਾ ਅਲੱਗ ਕਿਉਂ ਹੈ ਕਿਉਂਕਿ ਇਹ ਸਰੀਰ ਦੇ ਉੱਪਰ ਹਿਊਮਨ ਬੀਂਗ ਨਾਲ ਕੀ ਰਿਲੇਸ਼ਨ ਇਹਦਾ ਜਿਵੇਂ ਕਿਸੇ ਦਵਾਈ ਤੋਂ ਬਾਅਦ ਜਿਵੇਂ ਕਿਸੇ ਖੁਰਾਕ ਤੋਂ ਬਾਅਦ ਮਨੁੱਖ ਦੀ ਤਬੀਅਤ ਵਿਚ ਚੇਂਜਸ ਆਉਂਦੀਆਂ ਨੇ ਮਾਨਸਿਕ ਤੌਰ ਤੇ ਚੇਂਜਸ ਆਉਂਦੀਆਂ ਨੇ ਉਹਦੇ ਫਿਜ਼ੀਕਲ ਚੱਲਣ ਦੇ ਵਿਚ ਢਿੱਡ ਸਪੀਡ ਹੋਣ ਲੱਗ ਗਈ ਜਾਂ ਗੈਸ ਬਣਨੀ ਸ਼ੁਰੂ ਹੋ ਗਈ ਇਹ ਉਸੇ ਸਬਸਟਾਂਸ ਦਾ ਅਸਰ ਹੈ ਨਾ ਤੇ ਕੋਈ ਇਹੋ ਜਿਹੀ ਦਵਾਈ ਖਾਈ ਉਸ ਤੋਂ ਬਾਅਦ ਉਹ ਗੈਸ ਖਤਮ ਹੋ ਗਈ ਤੋ ਮੇਰੇ ਕਹਿਣ ਤੋਂ ਭਾਵ ਆ ਵੀ ਹਰੇਕ ਸਬਸਟਾਂਸ ਦੇ ਇਸ ਤਰ੍ਹਾਂ ਦੇ ਇਫੈਕਟ ਹਨ ਦੋਵੇਂ ਤਰ੍ਹਾਂ ਦੇ ਤੇ ਅਸੀਂ ਉਹ ਹਰੇਕ ਸਬਸਟਾਂਸ ਜਿਹਨੂੰ ਅਸੀਂ ਦਵਾਈ ਦੇ ਤੌਰ ਤੇ ਇਸਤੇਮਾਲ ਕਰ ਰਹੇ ਹਾਂ ਜਾਂ ਜਿਹਦੇ ਤੋਂ ਦਵਾਈਆਂ ਬਣਾ ਰਹੇ ਹਾਂ ਅਸੀਂ ਉਹਦਾ ਐਕਟਿਵ ਕੰਸਟੀਚੁਐਂਟਸ ਦੀ ਪ੍ਰਾਪਰਟੀ ਕੀ ਹੈ ਉਹਦੇ ਅਸਲ ਉਹ ਗੁਣ ਕੀ ਹਨ ਜਿਹੜੇ ਕੁਦਰਤ ਨੂੰ ਇਹਨੂੰ ਦੇ ਕੇ ਭੇਜੇ ਆ ਤਾਂ ਕਿ ਇਹਦਾ ਵੱਖਰਾ ਨਾਂ ਹੈ ਇਹ ਅਸੀਂ ਲਸਣ ਨਹੀਂ ਇਹਨੂੰ ਆਦੇ ਇਹਨੂੰ ਗੰਢਾ ਨੇ ਐਲੀਅਮ ਸੇਪਾ ਹੈਗਾ ਆ ਹਾਂਜੀ ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਨਾਂ ਹਰੇਕ ਚੀਜ਼ ਦੇ ਮਿਲਦੀਆਂ ਜੁਲਦੀਆਂ ਚੀਜ਼ਾਂ ਦੇ ਫਰਕਰੀ ਅਲੱਗ ਕਿਉਂ ਹੈ ਦੂਜਾ ਅਲੱਗ ਕਿਉਂ ਹੈ ਸੁਹਾਗਾ ਅਲੱਗ ਕਿਉਂ ਹੈ ਕਿਉਂਕਿ ਇਹ ਸਰੀਰ ਦੇ ਉੱਪਰ ਹਿਊਮਨ ਬੀਂਗ ਨਾਲ ਕੀ ਰਿਲੇਸ਼ਨ ਇਹਦਾ ਹਿਊਮਨ ਬੀਂਗ ਨਾਲ ਰਿਲੇਸ਼ਨ ਇਹ ਆ ਕਿ ਇਹ ਸਰੀਰ ਨੂੰ ਵੱਖ

0: ਉਸ ਨੂੰ ਇਹਨੂੰ ਦੇ ਕੇ ਭੇਜਿਆ ਤਾਂ ਕਿ ਇਹਦਾ ਵੱਖਰਾ ਨਾਂ ਹੈ। ਇਹ ਅਸੀਂ ਲਸਣ ਨਹੀਂ ਇਹਨੂੰ ਆਦੇ ਇਹਨੂੰ ਗੰਢਾ ਰਹੇ ਹਾਂ, ਐਲੀਅਮ ਸੇਪਾ ਹੈਗਾ ਆ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਨਾਂ ਹਰੇਕ ਚੀਜ਼ ਦੇ, ਮਿਲਦੀਆਂ ਜੁਲਦੀਆਂ ਚੀਜ਼ਾਂ ਦੇ, ਫਰਕਰੀ ਅਲੱਗ ਕਿਉਂ ਹੈ, ਦੂਜਾ ਅਲੱਗ ਕਿਉਂ ਹੈ, ਸੁਹਾਗਾ ਅਲੱਗ ਕਿਉਂ ਹੈ, ਕਿਉਂਕਿ ਇਹ ਸਰੀਰ ਦੇ ਉੱਪਰ ਹਿਊਮਨ ਬੀਂਗ ਨਾਲ ਕੀ ਰਿਲੇਸ਼ਨ ਇਹਦਾ। ਹਿਊਮਨ ਬੀਂਗ ਦਾ ਰਿਲੇਸ਼ਨ ਇਹ ਆ ਕਿ ਇਹ ਸਰੀਰ ਨੂੰ ਵੱਖਰੀ ਤਰ੍ਹਾਂ ਕਿਵੇਂ ਤਬਦੀਲ ਕਰ ਸਕਦੇ ਨੇ, ਔਰ ਇਸੇ ਦੇ ਕਰਕੇ ਹੀ ਅਸੀਂ ਸਬਸਟਾਂਸ ਇਸਤੇਮਾਲ ਕਰਦੇ ਹਾਂ। ਹੁਣ ਗੱਲ ਆਈ ਇੰਡੀਵਿਜੁਅਲਾਈਜੇਸ਼ਨ, ਇੰਡੀਵਿਜੁਅਲ ਦੇ ਤੌਰ ਤੇ। ਹੁਣ ਬਿਮਾਰੀਆਂ ਨੂੰ ਤਾਂ ਅਸੀਂ ਗਰੁੱਪਾਂ ਦੇ ਤੌਰ ਤੇ, ਸਿਮਟਮ ਦੇ ਤੌਰ ਤੇ ਕਹਿ ਦਿੱਤਾ ਵੀ ਨਹੀਂ ਇਹ ਬ੍ਰੌਂਕਾਈਟਿਸ ਹੈ, ਨਮੂਨੀਆ ਨੇ, ਇਹ ਨਮੂਨੀਆ ਨਹੀਂ ਟਿਊਬਰਕਲੋਸਿਸ ਹੈ। ਔਰ ਇਹ ਅਲੱਗ ਅਲੱਗ ਬਿਮਾਰੀਆਂ ਦੇ ਅਸੀਂ ਨਾਂ, ਇਹਦੇ ਮੁਤਾਬਕ ਸਿਮਟਮਸ ਦੀ ਚੇਂਜ, ਇੰਡੀਵਿਜੁਅਲ ਕਰੈਕਟਰ, ਉਹਦੇ ਵਿੱਚ ਵੱਖਰਾ ਇੰਡੀਵਿਜੁਅਲ ਕਰੈਕਟਰ ਪੈਦਾ ਹੋਇਆ ਆ, ਜਿਸ ਕਰਕੇ ਅਸੀਂ ਵੱਖਰਾ ਨਾਂ ਰੱਖ ਦਿੱਤਾ। ਹੁਣ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਕੋਈ ਦਵਾਈ ਇੰਡੀਵਿਜੁਅਲ ਕਰੈਕਟਰ ਵਾਲੀ ਹੀ ਚਾਹੀਦੀ ਹੈ ਜਿਹੜੀ ਇਸ ਨੂੰ ਇਫੈਕਟ ਕਰੇ, ਤਾਂ ਹੀ ਅਸੀਂ ਉਸ ਨੂੰ ਇਸਤੇਮਾਲ ਕਰਾਂਗੇ। ਉਹਦੀ ਇੱਕ ਛੋਟੀ ਜਿਹੀ ਹੋਰ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਰੱਖਾਂ। 5-6 ਕੱਪ ਤੁਸੀਂ ਅਲੱਗ ਅਲੱਗ ਰੰਗਾਂ ਵਾਲੇ ਲੈ ਲਏ, ਅਲੱਗ ਅਲੱਗ ਰੰਗ ਹਨ 5-6 ਕੱਪਾਂ ਦੇ ਵਿੱਚ। ਹੁਣ ਤੁਸੀਂ ਇੱਕ ਹੋਰ ਰੰਗ ਲੈ ਲਿਆ ਔਰ ਉਹ ਰੰਗ ਇੱਕ ਇੱਕ ਚਮਚਾ ਇਹਨਾਂ ਸਾਰੇ 5 ਕੱਪਾਂ ਵਾਲੇ ਰੰਗਾਂ ਵਾਲੇ ਕੱਪਾਂ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਇਹ ਵੇਖੋਗੇ ਭਈ ਸਾਰੇ 5 ਕੱਪਾਂ ਦੇ ਵਿੱਚ ਇੱਕ ਰੰਗ ਨਹੀਂ ਬਣਿਆ, ਵੱਖਰਾ ਵੱਖਰਾ ਬਣਿਆ। ਜਿਹੜੇ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਇੱਕ ਹੀ ਦਵਾਈ 5 ਬੰਦਿਆਂ ਨੂੰ ਦਿੱਤੀ ਜਾਊਗੀ ਤੇ ਉਹਨਾਂ ਦੇ ਸਿਮਟਮਸ ਵੱਖਰੇ ਵੱਖਰੇ ਹੋਣਗੇ, ਭਾਵ ਉਹ ਵੱਖਰੀ ਤਰ੍ਹਾਂ ਉਹਨੂੰ ਇਫੈਕਟ ਕਰੇਗੀ। ਇੱਕ ਹੀ ਬਿਮਾਰੀ ਜਦੋਂ ਵੱਖ ਵੱਖ ਬੰਦਿਆਂ ਦੇ ਉੱਪਰ ਇਫੈਕਟ ਕਰੇਗੀ, ਉਹਦੇ ਵਿੱਚ ਕੁਝ ਉਹਦੇ ਬਿਮਾਰੀ ਤੋਂ ਇਲਾਵਾ ਵੱਖਰੇ ਕਰੈਕਟਰ ਵੀ ਪੈਦਾ ਹੋਣਗੇ, ਕਿਉਂਕਿ ਉਹਦਾ ਆਪਣੇ ਵਿੱਚ ਕਰੈਕਟਰ ਸੀ ਨਾ, ਉਹਦਾ ਆਪਣਾ ਵੀ ਕਰੈਕਟਰ ਸੀ ਜਾਂ ਰੰਗ ਸੀ ਕੱਪਾਂ ਦੇ ਵਿੱਚ ਪਾਇਆ ਹੋਇਆ ਵੱਖਰਾ। ਪਹਿਲਾਂ ਉਹਦੇ ਵਿੱਚ ਤੁਸੀਂ ਮਲੇਰੀਆ ਸਾਰਿਆਂ ਨੂੰ ਵੱਢਿਆ, ਹੋਰ ਆਸਾਨ ਕਰਦਿਆਂ ਮੈਂ 5 ਬੰਦੇ ਆ, 5 ਬੰਦਿਆਂ ਨੂੰ ਮਲੇਰੀਆ ਵੱਢਿਆ। ਹੁਣ ਮਲੇਰੀਆ ਦਾ ਕਰੈਕਟਰ ਰਿਸਟ੍ਰਿਕਟ ਅਸੀਂ ਕਰ ਦਿੱਤਾ ਬਈ ਠੰਡ ਲੱਗ ਕੇ ਬੁਖਾਰ ਚੜਿਆ, ਤੇਜ਼ ਬੁਖਾਰ ਹੋ ਗਿਆ, ਪਸੀਨਾ ਆ ਕੇ ਬੁਖਾਰ ਉਤਰ ਗਿਆ, ਕਦੀ ਇੱਕ ਦਿਨ ਗੈਪ ਆ ਗਿਆ, ਉਸ ਤੋਂ ਬਾਅਦ ਫਿਰ ਚੱਲ ਗਿਆ। ਇਹ ਚੀਜ਼ ਜਿਹੜੀ ਅਸੀਂ ਇਸਤੇਮਾਲ ਕਰਦੇ ਹਾਂ ਤਾਂ ਇਹਦਾ ਮਤਲਬ ਕੀ ਹੋਇਆ ਭਈ ਅਸੀਂ ਉਹਦਾ ਇੰਡੀਵਿਜੁਅਲ ਕਰੈਕਟਰ ਵੇਖ ਰਹੇ ਹਾਂ। ਇੰਡੀਵਿਜੁਅਲ ਤੌਰ ਤੇ ਇਹ ਕਰੈਕਟਰ ਕਿਹਦਾ ਆ, ਮਲੇਰੀਏ ਦਾ।
1: ਚਾਲ ਚੱਲਣ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਡਾਕਟਰ ਸਾਹਿਬ, ਚਾਲ ਚੱਲਣ ਉਹਦਾ ਕੀ ਆ?
0: ਹਾਂਜੀ, ਸੋ ਇਸੇ ਤਰ੍ਹਾਂ ਹੀ ਜਦੋਂ ਮਨੁੱਖ ਹੈ ਤੇ ਹਰੇਕ ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ, ਆਪਾਂ ਹੁਣ ਸਾਬਤ ਕਰ ਚੁੱਕੇ ਇਸ ਗੱਲ ਨੂੰ, ਮਨੁੱਖ ਦਾ ਆਪਣਾ ਕਰੈਕਟਰਿਸਟਿਕ ਹੈ, ਔਰ ਉਹਦੇ ਵਿੱਚ ਜਦੋਂ ਇਹ ਮਲੇਰੀਆ ਵਾਲਾ ਕਰੈਕਟਰਿਸਟਿਕ ਐਡ ਹੋਣਾ ਆ ਤਾਂ ਹਰੇਕ ਬੰਦੇ ਦੇ ਵਿੱਚ ਵੱਖਰਾ ਵੱਖਰਾ ਰੰਗ ਆਏਗਾ ਨਾ, ਹਰੇਕ ਬੰਦੇ ਦੇ ਵਿੱਚ ਵੱਖਰੇ ਵੱਖਰੇ ਸਿਮਟਮ ਆਣਗੇ ਨਾ। ਜਿੱਥੋਂ ਤੱਕ ਮਲੇਰੀਆ ਦੀ ਗੱਲ ਆ, ਉਹ ਕਰੈਕਟਰਾਈਜ਼ ਹੋਏਗਾ ਉਹਦੇ ਨਾਲ ਹੀ, ਲੇਕਿਨ ਇਸ ਤੋਂ ਇਲਾਵਾ ਵੀ ਕੁਝ ਐਸੇ ਗੱਲਾਂ ਹੋਣਗੀਆਂ ਜਿਹੜੀਆਂ ਉਸ ਵੱਖਰੇ ਵੱਖਰੇ ਪੌਟ ਵਾਲੇ ਰੰਗਾਂ ਨਾਲ ਜਾਂ ਵੱਖਰੇ ਵੱਖਰੇ ਬੰਦਿਆਂ ਦੇ ਨਾਲ ਜਿਨ੍ਹਾਂ ਨੂੰ ਮਲੇਰੀਆ ਕੱਟਿਆ ਆ ਉਹ ਹੋਣਗੀਆਂ। ਅਸੀਂ ਆਮ ਤੌਰ ਤੇ ਆਮ ਟ੍ਰੀਟਮੈਂਟ ਕਰਦਿਆਂ ਹੋਇਆ ਇਹਨਾਂ ਗੱਲਾਂ ਵੱਲੇ ਧਿਆਨ ਨਹੀਂ ਦਿੰਦੇ। ਹੁਣ ਇਸ ਸਰੀਰ ਦੇ ਵਿੱਚ ਜਿੰਦਾ ਕੀ ਹੈ, ਇਨਵਿਜ਼ੀਬਲ, ਜੋ ਸਾਨੂੰ ਦਿਖਾਈ ਨਹੀਂ ਦਿੰਦਾ। ਜਦੋਂ ਬੰਦਾ ਮਰ ਜਾਂਦਾ ਉਹ ਸਰੀਰ ਚੋਂ ਨਿਕਲ ਜਾਂਦੀ ਹੈ ਚੀਜ਼, ਭਾਰ ਓਨਾ ਹੀ ਰਹਿੰਦਾ ਹੈ, ਅੱਖਾਂ ਨੱਕ ਕੰਨ ਸਾਰਾ ਕੁਝ ਓਨਾ ਹੀ ਰਹਿੰਦਾ ਆ, ਪਰ ਉਹ ਕੰਮ ਨਹੀਂ ਕਰਦੇ। ਇਹਦਾ ਮਤਲਬ ਇਨਵਿਜ਼ੀਬਲ ਪਾਵਰ ਕੋਈ ਸੀ ਇਹਦੇ ਵਿੱਚ ਨਿਕਲ ਗਈ। ਇਹਦਾ ਮਤਲਬ ਇਸ ਸਰੀਰ ਦੇ ਚੰਗੇ ਜਾਂ ਮਾੜੇ ਕੰਮਾਂ ਵਾਸਤੇ ਉਹ ਪਾਵਰ ਹੀ ਇਸਤੇਮਾਲ ਹੁੰਦੀ ਸੀ, ਉਹ ਪਾਵਰ ਹੀ ਜ਼ਿੰਮੇਵਾਰ ਸੀ, ਚਾਹੇ ਚੰਗੇ ਕੰਮ ਹੋਣ ਚਾਹੇ ਮਾੜੇ ਕੰਮ ਹੋਣ, ਉਹਨਾਂ ਵਾਸਤੇ ਇਹੀ ਜ਼ਿੰਮੇਵਾਰ ਸੀਗੀ। ਔਰ ਇਹਦਾ ਮਤਲਬ ਕੀ ਹੋਇਆ, ਜੇ ਇਹਨੂੰ ਮਲੇਰੀਆ ਹੋਇਆ ਤਾਂ ਵੀ ਇਸ ਸਰੀਰ ਦੇ ਥਰੂ ਇਫੈਕਟ ਉਸ ਪਾਵਰ ਤੇ ਹੋਇਆ। ਜੇ ਅਸੀਂ ਕੋਈ ਦਵਾਈ ਦਿੱਤੀ ਹੈ ਉਹਦਾ ਵੀ ਸੰਬੰਧ, ਚਾਹੇ ਮੂੰਹ ਰਾਹੀਂ ਖਾਧੀ ਹੈ ਚਾਹੇ ਟੀਕੇ ਰਾਹੀਂ ਦਿੱਤੀ ਹੈ, ਇਹਦਾ ਵੀ ਅਲਟੀਮੇਟ ਇਫੈਕਟ ਜਿਹੜਾ ਆ ਉਹ ਉਸ ਪਾਵਰ ਤੇ ਹੋਇਆ। ਵਰਨਾ ਕੀ ਹੋਏਗਾ, ਵਰਨਾ ਇਹ ਹੋਏਗਾ ਕਿ ਉਹ ਸ਼ਕਤੀ ਵੈਸੇ ਤਾਂ ਆਪਣੇ ਤੌਰ ਤੇ ਉਸ ਬਿਮਾਰੀ ਨੂੰ ਇਰੈਡੀਕੇਟ ਕਰਨ ਵਾਸਤੇ ਠੀਕ ਕੋਸ਼ਿਸ਼ ਕਰ ਹੀ ਰਹੀ ਹੈ, ਪਰ ਅਸੀਂ ਜਿਹੜੀ ਦਵਾਈ ਦਿੱਤੀ ਜਿਹਦਾ ਇਫੈਕਟ ਹੋਇਆ, ਜਿਹਦਾ ਅਸਰ ਉਸ ਵਾਇਟਲਿਟੀ ਉਸ ਪਾਵਰ ਦੇ ਉੱਪਰ ਹੋਇਆ ਤੇ ਉਹਨੂੰ ਸਹਿਯੋਗ ਮਿਲ ਗਿਆ, ਯਾਰ ਮੇਰੇ ਨਾਲ ਇੱਕ ਬੰਦਾ ਹੋਰ ਆ ਗਿਆ ਕੰਮ ਕਰਨ ਵਾਸਤੇ। ਹਾਂਜੀ, ਸੋ ਉਹ ਇਸ ਨੂੰ ਇਰੈਡੀਕੇਟ ਕਰ ਦਿੰਦੇ ਨੇ। ਹਾਂ, ਇਸ ਦਾ ਹੋਰ ਇੱਕ ਮੈਂ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਕਿ ਜਦੋਂ ਦਵਾਈਆਂ ਨਹੀਂ ਸੀ, ਜਦੋਂ ਡਾਕਟਰ ਨਹੀਂ ਸੀ, ਲੋਕਾਂ ਨੂੰ ਬਿਮਾਰੀਆਂ ਤਾਂ ਉਦੋਂ ਵੀ ਹੁੰਦੀਆਂ ਸੀ, ਲੋਕ ਉਦੋਂ ਵੀ ਠੀਕ ਹੁੰਦੇ ਸੀਗੇ, ਜਿਵੇਂ ਹੁਣੇ ਤੁਸੀਂ ਕੋਵਿਡ-19

0: ਗੱਲ ਕਰ ਲੋ ਤੇ ਕੋਵਿਡ 19 ਹੋਇਆ ਸਾਰੇ ਲੋਕਾਂ ਨੇ ਵੈਕਸੀਨੇਸ਼ਨ ਤਾਂ ਨੀ ਲਵਾਏ ਸਾਰੇ ਮਾਸਕ ਨਹੀਂ ਨਾ ਗਏ ਕਿਉਂ ਕਿਉਂਕਿ ਉਸ ਪਾਵਰ ਦੀ ਆਪਣੀ ਇੱਕ ਕੁਆਲਿਟੀ ਹੈ ਕਿ ਉਹ ਹਰ ਬਿਮਾਰੀ ਨੂੰ ਹਰ ਵਬਾ ਨੂੰ ਜਿਹੜੀ ਇਸ ਸਰੀਰ ਜਾਂ ਜਿਹੜੀ ਇਸ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਉਹਨਾਂ ਨੂੰ ਠੀਕ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ ਸੈਲਫ ਰੈਜ਼ਿਸਟੈਂਟ ਹੈ ਆਪਣੇ ਆਪ ਉਹ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਇਸੇ ਕਰਕੇ ਸਰਵਾਈਵ ਕਰ ਰਿਹਾ ਨਹੀਂ ਤਾਂ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਜਿਹੜੇ ਨੇ ਹਵਾ ਵਿਚ ਸਾਡੇ ਫੈਲ ਰਹੇ ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ ਕਿਉਂਕਿ ਅਸੀਂ ਸੈਲਫ ਰੈਜ਼ਿਸਟੈਂਟ ਪਾਵਰ ਵਾਲੇ ਹੈਗੇ ਆ ਠੀਕ ਹੁੰਦੀਆਂ ਰਹਿੰਦੀਆਂ ਨੇ ਔਰ ਇਸੇ ਤਰ੍ਹਾਂ ਹੀ ਜਿੰਨੀਆਂ ਵੀ ਬਿਮਾਰੀਆਂ ਆਉਂਦੀਆਂ ਨੇ ਜੇ ਤੇ ਅਸੀਂ ਕੋਈ ਦਵਾਈ ਇਸ ਤਰ੍ਹਾਂ ਦੀ ਦੇ ਦਿੱਤੀ ਜਿਹੜੀ ਕਿ ਕੁਦਰਤ ਉਹਦੀ ਸਾਡੀ ਵਾਇਟਲਿਟੀ ਦੀ ਡਿਮਾਂਡ ਸੀ ਤਾਂ ਉਹ ਉਸ ਨੂੰ ਹੈਲਪ ਕਰੇਗੀ ਭਾਵ ਕੁਦਰਤ ਚਾਹੁੰਦੀ ਜਿਵੇਂ ਪਹਿਲਾਂ ਫਿਰ ਪੁਰਾਣੀ ਗੱਲ ਤੇ ਮੈਂ ਆ ਜਾਵਾਂ ਕਿ ਕੋਈ ਚੀਜ਼ ਖਾ ਲਈ ਤੇ ਮਨ ਕਰਦਾ ਵੀ ਉਲਟੀ ਆ ਜਾਵੇ ਭਾਵ ਸਰੀਰ ਉਹਨੂੰ ਐਕਸੈਪਟ ਨਹੀਂ ਕਰ ਰਿਹਾ ਸਰੀਰ ਦੇ ਰਾਹੀਂ ਉਹ ਵਾਇਟਲਿਟੀ ਉਹਨੂੰ ਐਕਸੈਪਟ ਨਹੀਂ ਕਰ ਰਹੀ ਉਹਨੂੰ ਬਾਹਰ ਕੱਢਣਾ ਚਾਹੁੰਦੀ ਹੈ ਤੇ ਜੇ ਤਾਂ ਤੁਸੀਂ ਉਹਦੇ ਮੁਤਾਬਕ ਕੋਸ਼ਿਸ਼ ਕਰਕੇ ਤੇ ਉਸ ਨੂੰ ਬਾਹਰ ਕੱਢਣ ਚ ਮਦਦ ਕੀਤੀ ਤੇ ਉਹ ਜਲਦੀ ਇਸ ਤੋਂ ਓਵਰਕਮ ਕਰ ਲੇਗੀ ਜਲਦੀ ਉਸ ਤੇ ਕਾਬੂ ਪਾ ਲੇਗੀ ਔਰ ਬੰਦਾ ਠੀਕ ਹੋ ਜਾਏਗਾ ਪਰ ਜੇ ਤੁਸੀਂ ਜਬਰਦਸਤੀ ਉਸ ਦਵਾਈ ਦੇ ਦੂਜੇ ਇਫੈਕਟ ਉਸ ਤੋਂ ਉਲਟ ਵਾਲੇ ਗੁੱਸੇ ਵਾਲੇ ਇਫੈਕਟ ਜੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਉਹ ਉਲਟੀ ਜਬਰਦਸਤੀ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਅਲਟੀਮੇਟ ਕੀ ਹੋਏਗਾ ਵੀ ਕੁਦਰਤ ਨੂੰ ਦੋ ਕੰਮ ਕਰਨੇ ਪੈ ਰਹੇ ਇੱਕ ਤਾਂ ਉਹ ਜਿਹੜੀ ਅੰਦਰ ਚੀਜ਼ ਗਈ ਹੈ ਉਹਨੂੰ ਬਾਹਰ ਕੱਢਣ ਦੀ ਜਾਂ ਉਹਨੂੰ ਨਿਊਟਰਲਾਈਜ਼ ਕਰਨ ਦੀ ਉਹ ਕੋਸ਼ਿਸ਼ ਕਰ ਰਹੀ ਹੈ ਦੂਜਾ ਇਹ ਜਿਹੜਾ ਜਬਰਦਸਤੀ ਤੁਸੀਂ ਉਹਦੇ ਉੱਪਰ ਠੋਸ ਦਿੱਤਾ ਹੈਗਾ ਆ ਇਸ ਨੂੰ ਉਲਟੀ ਨੂੰ ਬੰਦ ਕਰਨ ਦਾ ਇਸ ਦਾ ਵੀ ਉਹ ਮੁਕਾਬਲਾ ਕਰ ਰਹੀ ਹੈ ਇਹਨੂੰ ਵੀ ਉਹਨੇ ਬਾਹਰ ਕੱਢਣਾ ਹਰ ਹਾਲਤ ਕੱਢਣਾ ਹੀ ਚਾਹੇ ਟੀਕਾ ਲਵਾ ਲਓ ਚਾਹੇ ਦਵਾਈ ਖਾ ਲਓ ਚਾਹੇ ਕੈਪਸੂਲ ਖਾ ਲਓ ਇਹਨੂੰ ਵੀ ਉਹਨੇ ਬਾਹਰ ਕੱਢਣਾ ਹੀ ਕੱਢਣਾ ਹੈਗਾ ਆ ਇਹਦਾ ਮਤਲਬ ਉਹਨੂੰ ਡਬਲ ਕੰਮ ਕਰਨਾ ਪੈ ਰਿਹਾ ਔਰ ਇਸੇ ਕਰਕੇ ਦਵਾਈਆਂ ਖਾਣ ਤੋਂ ਬਾਅਦ ਸਾਨੂੰ ਬਹੁਤ ਘਬਰਾਹਟ ਤੇ ਬਹੁਤ ਐਸਾ ਕੁਛ ਹੋਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਦਵਾਈਆਂ ਸਾਨੂੰ ਸੈੱਟ ਨਹੀਂ ਬੈਠਦੀਆਂ ਤੇ ਅਲਟੀਮੇਟ ਡਬਲ ਕੰਮ ਉਸ ਵਾਇਟਲਿਟੀ ਨੂੰ ਕਰਨਾ ਪੈ ਰਿਹਾ ਹੈ ਪਰ ਉਹ ਆਪਣੇ ਆਪ ਸਰਵ ਸਮਰੱਥ ਹੈਗੀ ਹਾਂ ਕੁਝ ਚੀਜ਼ਾਂ ਬਾਹਰੀ ਤੌਰ ਤੇ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਗਜ਼ੋਟੌਕਸਿਨ ਬਾਹਰ ਤੋਂ ਕੋਈ ਵੀ ਸਰੀਰ ਦੇ ਵਿੱਚ ਚੀਜ਼ ਦਿੱਤੀ ਗਈ ਜਿਹਦੇ ਕਰਕੇ ਕੋਈ ਬਿਮਾਰੀ ਪੈਦਾ ਹੋਈ ਤੇ ਉਹਨੂੰ ਕਹਿੰਦੇ ਹਾਂ ਅਸੀਂ ਐਗਜ਼ੋਟੌਕਸਿਨ ਦੇ ਕਰਕੇ ਬਿਮਾਰੀ ਪੈਦਾ ਹੋਈ ਟੌਕਸਿਨ ਤਾਂ ਲਫ਼ਜ਼ ਮੈਂ ਇਸ ਵਾਸਤੇ ਇਸਤੇਮਾਲ ਕਰ ਰਿਹਾ ਇਹ ਮਟੀਰੀਅਲ ਨਹੀਂ ਹੈ ਇਹ ਵਬਾਹ ਹੈ ਇਹ ਅਹਿਸਾਸ ਹੈ ਇਹ ਫੀਲਿੰਗ ਹੈ ਜਿਵੇਂ ਸਾਡੀ ਫੀਲਿੰਗ ਮਨ ਦੇ ਵਿੱਚ ਪੈਦਾ ਹੁੰਦੀ ਹੈ ਉਹਦਾ ਸਰੀਰ ਦੇ ਇਫੈਕਟ ਹੁੰਦਾ ਆ ਉਹਦੇ ਮੁਤਾਬਕ ਸਰੀਰ ਐਕਟ ਕਰਦਾ ਹੈਗਾ ਸਾਡੀ ਫੀਲਿੰਗ ਦੇ ਮੁਤਾਬਕ ਲੇਕਿਨ ਇਹਦੀ ਜ਼ਿੰਮੇਵਾਰ ਸਾਡੀ ਵਾਇਟਲਿਟੀ ਹੈ ਸੋ ਉਸ ਫੀਲਿੰਗ ਦੇ ਮੁਤਾਬਕ ਕੋਈ ਵੀ ਬਿਮਾਰੀ ਇਸ ਸਰੀਰ ਦੇ ਵਿੱਚ ਬਾਹਰੀ ਤੌਰ ਤੇ ਵੀ ਪੈਦਾ ਹੁੰਦੀ ਹੈ ਪਰ ਇਹੋ ਜਿਹੀ ਚੀਜ਼ ਉਲਟੀਆਂ ਦੀ ਗੱਲ ਹੀ ਆਪਾਂ ਕਰੀ ਹੈ ਤੇ ਮੈਂ ਇਹਨੂੰ ਕਹਿ ਦਿਆਂ ਇੰਡੋਟੌਕਸਿਨ ਦੇ ਕਰਕੇ ਵੀ ਤਾਂ ਉਲਟੀਆਂ ਪੈਦਾ ਹੋ ਸਕਦੀਆਂ ਨੇ ਅੰਦਰ ਬਿਮਾਰੀ ਦੇ ਵਿੱਚ ਕੋਈ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਚੁੱਕੀ ਹੈ ਆਲਰੇਡੀ ਕਿਡਨੀ ਫੇਲ ਹੋ ਗਈ ਹੈ ਔਰ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਹੀ ਰਹਿ ਗਿਆ ਉਹਨਾਂ ਲੋਕਾਂ ਨੂੰ ਵੀ ਉਲਟੀਆਂ ਆਣੀ ਸ਼ੁਰੂ ਹੋ ਜਾਂਦੀਆਂ ਹਾਰਟ ਜਾਂ ਲੰਗ ਕੰਜੈਸ਼ਨ ਆ ਗਿਆ ਹੈਗਾ ਨਹੀਂ ਕਲੀਅਰ ਕਰ ਸਕੇ ਆਪਣਾ ਜਿੰਨਾ ਵੀ ਓਵਰਲੋਡ ਹੈਗਾ ਆ ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਸੋ ਮਤਲਬ ਇੰਡੋਟੌਕਸਿਨ ਤੇ ਐਗਜ਼ੋਟੌਕਸਿਨ ਦੋ ਇੱਕ ਤਰ੍ਹਾਂ ਦੀਆਂ ਗੱਲਾਂ ਹਨ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ ਤਾਂ ਕਿ ਅਸੀਂ ਉਹਨੂੰ ਇੰਡੀਵਿਜੁਅਲਾਈਜ਼ ਕਰ ਸਕੀਏ ਵੱਖਰੇ ਤੌਰ ਤੇ ਵੇਖ ਸਕੀਏ ਕਿ ਸਾਡੀ ਵਾਇਟਲਿਟੀ ਜਾਂ ਇਹ ਸਰੀਰ ਦੇ ਅੰਦਰ ਜੋ ਵੀ ਕੁਝ ਜਿੰਦਾ ਹੈਗੀ ਹੈ ਉਹਦੀ ਡਿਮਾਂਡ ਕੀ ਹੈ ਉਹ ਡਿਮਾਂਡ ਆਪਣੀ ਸਰੀਰ ਦੇ ਰਾਹੀਂ ਪ੍ਰਗਟ ਕਰ ਰਹੀ ਹੈ ਔਰ ਉਸ ਪ੍ਰਗਟ ਕਰਨ ਵਾਲੀ ਚੀਜ਼ ਦਾ ਨਾਂ ਹੈ ਵਾਇਟਲਿਟੀ ਔਰ ਐਕਸਪ੍ਰੈਸ ਕਰ ਰਹੀ ਹੈ ਉਹ ਆਪਣੇ ਆਪ ਨੂੰ ਸਿੰਪਟਮ ਦੇ ਤੌਰ ਤੇ ਜੀ ਕਚਾ ਹੋ ਰਿਹਾ ਉਲਟੀ ਆ ਰਹੀ ਹੈ ਔਰ ਜੇ ਤੁਸੀਂ ਆਪਣੇ ਆਪ ਵੀ ਕਈ ਵਾਰ ਲੋਕ ਕੁਛ ਖਾ ਲੈਂਦੇ ਨੇ ਨਾ ਤੇ ਆਪਣੇ ਆਪ ਵੀ ਉਲਟੀ ਕਰ ਦਿੰਦੇ ਨੇ ਤੇ ਬੈਟਰ ਫੀਲ ਕਰਦੇ ਨੇ ਵੀ ਚੀਜ਼ ਨਿਕਲ ਗਈ ਯਾਰ ਸਰੀਰ ਚੋਂ ਚੰਗਾ ਹੋ ਗਿਆ ਆਰਾਮ ਜਿਹਾ ਆ ਗਿਆ ਜਾਂ ਕਿਸੇ ਨੂੰ ਇੱਕ ਦੋ ਪੇਟ ਖਰਾਬ ਹੋ ਗਿਆ ਪਾਰਟੀ ਤੇ ਗਏ ਸੀ ਵਾਹਵਾ ਕੁਛ ਖਾ ਲਿਆ ਅਗਲੇ ਦਿਨ ਇੱਕ ਦੋ ਟੱਟੀਆਂ ਆ ਗਈਆਂ ਫਿਰ ਵੀ ਉਹ ਰਿਲੈਕਸ ਫੀਲ ਕਰਦੇ ਹੈਗੇ ਸੋ ਮਤਲਬ ਕੀ ਆ ਕੁਦਰਤ ਆਪਣੇ ਆਪ ਉਹ ਪ੍ਰੋਸੈਸ ਕਰ ਰਹੀ ਹੁੰਦੀ ਹੈ ਤੇ ਜੇ ਤੁਸੀਂ ਕੁਦਰਤ ਨੂੰ ਹੈਲਪ ਕਰਨੀ ਹੈ ਤੇ ਹੈਲਪ ਉਸ ਲਫ਼ਜ਼ਾਂ ਦੇ ਵਿੱਚ ਹੋਣੀ ਚਾਹੀਦੀ ਹੈ ਇੱਕ ਤਾਂ ਇਹ ਹੋਣਾ ਚਾਹੀਦਾ ਆ ਕਿ ਉਹ ਤਰੀਕਾਕਾਰ ਸੇਫ ਹੋਵੇ ਦੂਜਾ ਇਹ ਹੋਣਾ ਚਾਹੀਦਾ ਆ ਕਿ ਉਹ ਅਕਾਰਡਿੰਗ ਟੂ ਡਿਮਾਂਡ ਹੋਣਾ ਚਾਹੀਦਾ ਮੈਨੂੰ ਤਾਂ ਚਾਹੀਦੀ ਆ ਲੂਣ ਮੇਰੀ ਸਬਜ਼ੀ ਚ ਘੱਟ ਹੈ ਤੇ ਤੁਸੀਂ ਮੈਨੂੰ ਮਿਰਚਾਂ ਦੇਈ ਜਾਓ ਤੇ ਕੀ ਹੋਏਗਾ ਜ਼ਬਰਦਸਤੀ ਉਹ ਚੀਜ਼ ਇੱਕ ਤਾਂ ਲੂਣ ਘੱਟ ਸੀਗਾ ਇੱਕ ਮਿਰਚਾਂ ਵੱਧ ਆ ਗਈਆਂ ਉਹ ਹੋਰ ਪ੍ਰੋਬਲਮ ਖੜੀ ਹੋ ਜਾਏਗੀ ਸੋ ਮਤਲਬ ਡਿਮਾਂਡ ਕਿਵੇਂ ਹੁੰਦੀ ਹੈ ਸਾਡੀ ਉਹ ਵਾਇਟਲਿਟੀ ਸਰੀਰ ਦੇ ਰਾਹੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੀ ਹੈ। ਇਸ ਕਰਕੇ ਹੀ ਸਾਨੂੰ ਆਮ ਤੌਰ ਤੇ ਉਹੋ ਜਿਹਾ ਕੁਛ ਕਰਨ ਦੀ ਲੋੜ ਹੁੰਦੀ ਹੈ ਜਿਹੜੀ ਸਰੀਰ ਦੀ ਡਿਮਾਂਡ ਹੈ। ਪਰ ਜੇ ਅਸੀਂ ਉਹਦੇ ਉਲਟ ਕਾਰਵਾਈ ਕਰਨੇ ਆ, ਤਾਂ ਬਈ ਉਲਟੀ ਬੰਦ ਕਰਨੀ, ਅਲੱਗ ਗੋਲੀ ਹੁਣੇ ਉਲਟੀ ਬੰਦ ਹੋ ਜੂਗੀ, ਤੁਸੀਂ ਇਹੋ ਜਿਹੀ ਕਾਰਵਾਈ ਕਰਦੇ ਹੋ ਤਾਂ ਇਹਦਾ ਮਤਲਬ ਕੀ ਆ ਕਿ ਤੁਸੀਂ ਉਸ ਦੀ ਡਿਮਾਂਡ ਦੇ ਖਿਲਾਫ ਜਾ ਰਹੇ ਹੋ। ਔਰ ਜਦੋਂ ਖਿਲਾਫ ਜਾ ਰਹੇ ਹੋ ਤੇ ਇਸ ਚੀਜ਼ ਦੇ ਨਾਲ ਜਾਂ ਤਾਂ ਘਬਰਾਹਟ ਪੈਦਾ ਹੋਏਗੀ, ਜਾਂ ਉਸ ਤੋਂ ਬਾਅਦ ਜਿੰਨਾ ਚਿਰ ਇਸ ਦਵਾਈ ਦਾ ਅਸਰ ਰਹੇਗਾ ਉਹ ਘਬਰਾਹਟ ਵੀ ਰਹੇਗੀ ਤੇ ਉਹ ਉਲਟੀ ਬੰਦ ਵੀ ਰਹੇਗੀ। ਪਰ ਅਲਟੀਮੇਟ ਜੇ ਤਾਂ ਉਹ ਸਿਸਟਮ ਜਿਸ ਕਰਕੇ ਉਹਨੂੰ ਜੀ ਕੱਚਾ ਹੋ ਰਿਹਾ ਸੀ, ਉਲਟੀ ਹੋ ਰਹੀ ਸੀ, ਉਹਨੇ ਦਵਾਈ ਦੇ ਇਫੈਕਟ, ਕਿਉਂਕਿ ਦਵਾਈ ਦਾ ਇੱਕ ਲਿਮਿਟਡ ਇਫੈਕਟ ਹੈਗਾ ਆ, ਇਹਨੂੰ ਉਹਨੇ ਬਾਹਰ ਕੱਢ ਹੀ ਦੇਣਾ ਹੈਗਾ। ਕੋਈ ਕਹਿੰਦੇ ਨਾ ਵੀ ਆਹ ਟੀਕਾ ਜਾਂ ਆਹ ਕੈਪਸੂਲ 6 ਘੰਟੇ ਬਾਅਦ ਖਾਣਾ, ਭਾਵ ਕੀ ਹੁੰਦਾ ਆ ਕਿ ਇਸ ਦਵਾਈ ਦਾ ਤਜਰਬਾ ਹੋ ਚੁੱਕਾ ਆ ਕਿ ਕੁਦਰਤ ਨੇ ਇਸ ਨੂੰ ਇਸ ਸਰੀਰ ਦੇ ਵਿੱਚੋਂ 6 ਘੰਟੇ ਚ ਬਾਹਰ ਕੱਢ ਦੇਣਾ। ਫਿਰ ਕੌਣ ਸੇਫਟੀ ਕਰੇਗਾ ਤੁਹਾਡੀ, ਇਸ ਵਿੱਚ ਫਿਰ ਕੈਪਸੂਲ ਖਾਓ। ਸੋ ਜਦ ਤੱਕ ਇਸ ਨੂੰ ਸਰੀਰ ਨੇ ਬਾਹਰ ਕੱਢ ਦੇਣਾ ਆ ਤੇ ਕੱਢ ਦਿੱਤਾ, ਤਾਂ ਉਦੋਂ ਬਾਅਦ ਤੁਸੀਂ ਰਿਲੀਫ ਵੀ ਕਰਨਾ ਹੈ। ਔਰ ਤੁਸੀਂ ਕ੍ਰੈਡਿਟ ਕਿਹਨੂੰ ਦੇਣਾ ਆ? ਉਸ ਦਵਾਈ ਨੂੰ, ਵੀ ਆਹ ਦਵਾਈ ਖਾਧੀ ਸੀ ਯਾਰ, ਉਦੋਂ ਬਾਅਦ ਆਰਾਮ ਆ ਗਿਆ ਤੇ ਬਸ ਮੈਂ ਠੀਕ ਹੋ ਗਿਆ। ਤੁਸੀਂ ਕ੍ਰੈਡਿਟ ਉਸ ਦਵਾਈ ਨੂੰ ਦਿੰਦੇ ਹੋ ਜਿਹਨੇ ਤੁਹਾਡੀ ਵਾਇਟਲਿਟੀ ਦੇ ਅਗੇਂਸਟ ਵੀ ਕੰਮ ਕੀਤਾ ਸੀ, ਉਹਨੂੰ ਵੀ ਕ੍ਰੈਡਿਟ ਦਿੰਦੇ ਹੋ। ਲੇਕਿਨ ਜੇ ਤੁਸੀਂ ਉਹਦੇ ਮੁਤਾਬਕ ਇਫੈਕਟ ਕੀਤਾ ਹੁੰਦਾ ਤੇ ਫਿਰ ਇਸ ਚੀਜ਼ ਨੇ ਇਕਦਮ ਜਲਦੀ ਰਿਕਵਰ ਹੋਣਾ ਸੀਗਾ। ਨਹੀਂ, ਹੁਣ ਦੂਸਰੀ ਗੱਲ, ਮੰਨ ਲਿਆ ਜਾਏ ਸਰੀਰ ਦੇ ਅੰਦਰ ਕੈਂਸਰ ਆ, ਕਿਸੇ ਵੀ ਤਰ੍ਹਾਂ ਦੀ ਦਰਦ ਹੈਗੀ ਹੈ, ਦਰਦ ਵਾਸਤੇ ਤੁਸੀਂ ਕੋਈ ਵੀ ਦਵਾਈ ਖਾ ਰਹੇ ਹੋ ਤੇ ਹੁਣ ਉਹ ਦਰਦ ਦਾ ਉਸ ਦਵਾਈ ਦਾ ਤਾਂ ਇਫੈਕਟ ਉਹੀ ਕੈਪਸੂਲ ਦੇ ਮੁਤਾਬਕ 5-6 ਘੰਟੇ ਅੱਜ ਘੰਟੇ ਦਾ ਨਾ। ਅਲਟੀਮੇਟ ਕੁਦਰਤ ਨੇ, ਸਰੀਰ ਨੇ ਇਸ ਨੂੰ ਬਾਹਰੋਂ, ਕਿਉਂਕਿ ਅਨਵਾਂਟਡ ਆ, ਬਾਹਰ ਕੱਢ ਦੇਣਾ ਹੈ। ਉਸ ਤੋਂ ਬਾਅਦ ਫਿਰ ਕੀ ਹੋਊਗਾ? ਤੁਹਾਡੀ ਦਰਦ ਫਿਰ ਸ਼ੁਰੂ ਹੋ ਜਾਏਗੀ, ਤੁਸੀਂ ਫਿਰ ਉਹ ਦਵਾਈ ਖਾਓਗੇ। ਅਲਟੀਮੇਟ ਤੁਹਾਡੀ ਸਹਿਣ ਦੀ ਸਮਰੱਥਾ ਵੱਧ ਜਾਏਗੀ ਉਸ ਦਵਾਈ ਨੂੰ ਤੇ ਅਲਟੀਮੇਟ ਤੁਹਾਨੂੰ ਉਹਦੀ ਡੋਜ਼ ਵਧਾਉਣੀ ਪਏਗੀ। ਸੋ ਇਹੀ ਕਾਰਜਕ੍ਰਮ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਚੱਲ ਰਿਹਾ ਹੈਗਾ ਆ। ਔਰ ਅਸੀਂ ਇਹੋ ਜਿਹੀਆਂ ਦਵਾਈਆਂ ਦੀ ਡੋਜ਼ ਵਧਾ ਰਹੇ ਹਾਂ। ਕਾਰਨ ਕੀ ਹੈ ਕਿ ਅਸਲ ਅੰਡਰਲਾਈਨ ਜਿਹੜੇ ਕਾਰਨ ਹਨ, ਜਿਹੜੇ ਇੰਡੋਟੌਕਸਿਨ ਹਨ, ਅੰਦਰ ਕੈਂਸਰ ਹੈ, ਅੰਦਰ ਡਿਵੈਲਪਮੈਂਟ ਹੋ ਗਈ ਕਿਸੇ ਤਰ੍ਹਾਂ ਦੀ ਟਿਸ਼ੂਆਂ ਦੇ ਵਿੱਚ, ਉਹ ਲਗਾਤਾਰ ਕੈਂਸਰ ਜਿਹੜੀ ਟੌਕਸਿਨ ਪੈਦਾ ਕਰ ਰਹੇ ਹਨ, ਔਰ ਉਸ ਟੌਕਸਿਨ ਦੇ ਕਰਕੇ ਜਿਹੜੀ ਦਰਦ ਤਕਲੀਫ ਵੱਧ ਰਹੀ ਹੈਗੀ ਹੈ, ਉਹਨੂੰ ਤੁਸੀਂ ਟੈਂਪਰੇਰੀ ਦਵਾਈਆਂ ਨਾਲ ਟੈਂਪਰੇਰੀ ਹੀ ਠੀਕ ਕਰ ਸਕਦੇ ਹੋ, ਬਲਕਿ ਉਹਦਾ ਕੰਮ ਹੋਰ ਵਧਾ ਰਹੇ ਹੋ। ਇਸ ਕਰਕੇ ਹੁਣ ਅਗਲੀ ਤੀਸਰੀ ਗੱਲ ਜੋ ਸਾਡੇ ਸਾਹਮਣੇ ਆ ਗਈ, ਅਸੀਂ ਇਹ ਵਿਧਾਨ ਕਰਦੇ ਹਾਂ ਕਿ ਬਿਮਾਰੀ ਨੂੰ ਠੀਕ ਕਰਨ, ਬੰਦਾ ਤੇ ਚੜਕਦਾ ਪਿਆ ਯਾਰ, ਬਿਮਾਰੀ ਨੂੰ ਠੀਕ ਕਰਨ ਵਾਸਤੇ ਕੋਈ ਨਾ ਕੋਈ ਸਿਧਾਂਤ ਤੇ ਚਾਹੀਦਾ ਨਾ ਯਾਰ। ਸਿਧਾਂਤ ਕੀ ਆ ਕਿ ਬਿਮਾਰੀ ਦਾ ਨਿਵਾਰਨ, ਕਿਸੇ ਵੀ ਤਕਲੀਫ ਦਾ ਨਿਵਾਰਨ ਛੇਤੀ ਤੋਂ ਛੇਤੀ ਹੋਣਾ ਚਾਹੀਦਾ, ਤੁਸੀਂ ਸਾਰੇ ਸਮਝੋ। ਔਰ ਉਸੇ ਨੂੰ ਸਿਧਾਂਤ ਦੇ ਤੌਰ ਤੇ ਕਲਮਬੱਧ ਕੀਤਾ ਗਿਆ ਕਿ ਜਿਹੜਾ ਕਿਓਰ ਹੈ ਨਾ, ਕਿਓਰ ਦਾ ਮਤਲਬ ਇਹ ਆ ਕਿ ਤੁਸੀਂ ਤੰਦਰੁਸਤ ਸੀ, ਹੁਣ ਤੁਸੀਂ ਬਿਮਾਰ ਹੋ ਗਏ, ਹੁਣ ਤੁਹਾਡੀ ਤੰਦਰੁਸਤੀ ਨੂੰ ਫਿਰ ਵਾਪਸ ਲਿਆਉਣਾ, ਬਿਮਾਰੀ ਨੂੰ ਬਾਹਰ ਕੱਢਣਾ, ਇਹਨੂੰ ਕਿਓਰ ਕਹਿੰਦੇ ਆ। ਤੇ ਕਿਓਰ ਹੋਣਾ ਕਿਵੇਂ ਚਾਹੀਦਾ ਹੈ? ਜੋ ਆਮ ਸਾਡੇ ਵਿਧਾਨ ਦੇ ਵਿੱਚ ਲਿਖਿਆ ਹੋਇਆ ਆ ਉਹ ਹੈ ਰੈਪਿਡ ਜੈਂਟਲ। ਪਹਿਲੀ ਗੱਲ ਤਾਂ ਤੇਜ਼ ਛੇਤੀ ਦੀ ਛੇਤੀ ਆ, ਜਿੰਨੀ ਛੇਤੀ ਰਿਲੀਵ ਹੋ ਜਾਏ ਤੇ ਉਹਨੂੰ ਕਰ ਦੇਣਾ ਚਾਹੀਦਾ। ਹੁਣ ਛੇਤੀ ਤੋਂ ਛੇਤੀ ਦਾ ਮਤਲਬ ਇਹ ਨਹੀਂ ਜਿਵੇਂ ਮੈਂ ਉਲਟੀ ਬੰਦ ਕਰਨ ਵਾਲੀ ਗੱਲ ਤੁਹਾਨੂੰ ਸੁਣਾਈ ਹੈ, ਕਿਉਂਕਿ ਉਹ ਇੱਕ ਓਵਰਬਰਡਨ ਹੈਗਾ। ਹਾਂ, ਪਰ ਜਿਸ ਵੇਲੇ ਸਾਨੂੰ ਸਮਾਂ ਨਹੀਂ ਦੇ ਰਹੀ, ਜ਼ਿੰਦਗੀ ਸਮਾਂ ਨਹੀਂ ਦੇ ਰਹੀ, ਹਾਲਾਤ ਇਸ ਤਰ੍ਹਾਂ ਦੇ ਹੈਗੇ ਨੇ, ਉਸ ਵੇਲੇ ਤੁਸੀਂ ਦੁਨੀਆ ਦਾ ਜਾਨਾ ਮਾਨਾ ਕੋਈ ਵੀ ਤਰੀਕਾਕਾਰ ਵਰਤ ਕੇ ਅਗਰ ਜ਼ਿੰਦਗੀ ਲਮਕਾ ਲੈਂਦੇ ਹੋ ਤਾਂ ਇਟਸ ਅ ਗੁੱਡ ਥਿੰਗ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈਗਾ। ਹੁਣ ਬੰਦਾ ਖੂਹ ਚੋਂ ਡੁੱਬ ਗਿਆ ਤਾਂ ਤੁਸੀਂ ਉੱਥੇ ਸੋਚੀ ਜਾਓ ਯਾਰ ਮੈਂ ਤਾਂ ਹੋਮਿਓਪੈਥਿਕ ਡਾਕਟਰ ਹਾਂ, ਯਾਰ ਮੈਂ ਆਯੁਰਵੈਦਿਕ ਡਾਕਟਰ ਹਾਂ, ਨਹੀਂ, ਪਹਿਲਾ ਕੰਮ ਸਾਹ ਚਾਲੂ ਕਰਨਾ ਹੈਗਾ। ਸੋ ਦੁਨੀਆ ਦੀ ਕੋਈ ਵੀ ਸਾਇੰਸ ਕਿਸੇ ਵੀ ਐਸੇ ਤਰੀਕਾਕਾਰ ਦੇ ਵਿੱਚ ਜਦੋਂ ਸਾਨੂੰ ਪਤਾ ਹੋਵੇ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਹੋ ਰਹੀ, ਕੁਝ ਨਹੀਂ ਹੋ ਸਕਦਾ ਹੈਗਾ, ਤੇ ਤੁਸੀਂ ਕੁਝ ਵੀ ਕਰਕੇ ਉਸਨੂੰ ਸਰਵਾਈਵ ਕਰਨਾ ਹੈ, ਉੱਥੇ ਕਿਸੇ ਸਿਧਾਂਤ ਪੱਧਤੀ ਦੀ ਗੱਲ ਨਹੀਂ ਰਹਿ ਜਾਂਦੀ। ਉਸ ਤੋਂ ਬਾਅਦ ਜਿਹੜੀ ਗੱਲ ਮੈਂ ਕਰ ਰਿਹਾ ਹਾਂ, ਰੈਪਿਡ ਜੈਂਟਲ ਪਰਮਾਨੈਂਟ। ਹੁਣ ਰੈਪਿਡ ਦਾ ਕੀ ਆ? ਛੇਤੀ ਤੋਂ ਛੇਤੀ ਨਿਵਾਰਨ, ਜਿੰਨੀ ਤਰੱਕੀ ਹੋ ਗਈ। ਹੁਣ ਜੇ ਤੁਸੀਂ ਜ਼ਬਰਦਸਤੀ ਕਿਸੇ ਉਲਟੀ ਨੂੰ ਬੰਦ, ਮੈਂ ਉਲਟੀ ਇਸ ਕਰਕੇ ਕਹਿ ਰਿਹਾ ਵੀ ਆਪਾਂ ਐਗਜ਼ਾਮਪਲ ਲੈ ਚੁੱਕੇ ਹਾਂ, ਜਦੋਂ ਕਿਸੇ ਵੀ ਉਲਟੀ ਨੂੰ ਜ਼ਬਰਦਸਤੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਵਕਤੀ ਤੌਰ ਤੇ ਉਲਟੀ ਤਾਂ ਬੰਦ ਕਰ ਦਿੱਤੀ, ਪਰ ਹੋਰ ਵੀ ਬਹੁਤ ਕੁਝ ਨਾਲ ਸਹੇੜ ਰਿਹਾ, ਘਬਰਾਹਟ ਪਰੇਸ਼ਾਨੀ ਸਹੇੜ ਰਹੀ ਹੈ। ਤੇ ਹੁਣ ਜੇ ਵਕਤੀ ਤੌਰ ਤੇ ਅੰਦਰ ਦਾ ਨਿਜ਼ਾਮ ਜੋ ਡਾਈਜੈਸ਼ਨ ਜਾਂ ਇਨਡਾਈਜੈਸ਼ਨ ਦੇ ਕਰਕੇ ਸੀ ਉਹ ਸੈੱਟ ਹੋ ਗਿਆ ਆ ਤੇ ਤੁਸੀਂ ਕ੍ਰੈਡਿਟ ਉਹਨੂੰ ਦੇ ਰਹੇ ਹੋ, ਲੇਕਿਨ ਅਸਲ ਕ੍ਰੈਡਿਟ ਓਹਦਾ ਹੈ ਨੀ, ਓਹਨੇ ਤਾਂ ਦਰਵਾਜ਼ੇ ਬੰਦ ਕੀਤੇ ਸੀ, ਓਹਨੇ ਤਾਂ ਨਰਵਸ ਸਿਸਟਮ ਦਾ ਟੈਲੀਫੋਨ ਲਾਈਨ ਸੀ ਜਿੱਥੇ ਤਕਲੀਰ ਸੀ ਓਹਦੀ ਟੈਲੀਫੋਨ ਲਾਈਨ ਕੱਟ ਦਿੰਦੇ ਸੀ ਵੀ ਬ੍ਰੇਨ ਨੂੰ ਪਤਾ ਹੀ ਨਾ ਲੱਗਦੇ ਕੀ ਹੋ ਰਿਹਾ, ਦੁੱਖ ਚ ਤਕਲੀਫ ਚ ਕਿਸ ਤਰ੍ਹਾਂ ਹੈਗਾ। ਸੋ ਐਸਾ ਅਸੀਂ ਕਰ ਦਿੱਤਾ ਸੀ। ਔਰ ਉਹੀ ਗੱਲ ਮੈਂ ਕੈਂਸਰ ਦੀ ਕਰੀ ਸੀਗੀ ਵੀ ਜੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਜਿਹੜੀਆਂ ਵਕਤੀ ਤੌਰ ਤੇ ਠੀਕ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹਨਾਂ ਨੂੰ ਸਮਾਂ ਲੱਗਣਾ ਹੈਗਾ ਆ, ਔਰ ਅਗਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਫਿਰ ਵਾਰ ਵਾਰ ਤੁਹਾਨੂੰ ਉਹੀ ਕੰਮ ਕਰਨਾ ਪਏਗਾ। ਔਰ ਜਦੋਂ ਤੁਸੀਂ ਵਾਰ ਵਾਰ ਕੋਈ ਵੀ ਕੰਮ ਕਰਦੇ ਹੋ ਨਾ, ਅਲਟੀਮੇਟ ਤੁਹਾਨੂੰ ਫਿਰ ਪੇ ਬੈਕ ਕਰਨਾ ਪੈਂਦਾ, ਉਹਦੇ ਵਾਸਤੇ ਕੁਝ ਨਾ ਕੁਝ ਦੇਣਾ ਪੈਂਦਾ ਤੁਹਾਨੂੰ। ਹਾਂਜੀ, ਕਿਸੇ ਦੇ $5 ਕੱਢ ਕੇ ਤੁਸੀਂ ਅੱਜ ਦੇ ਤੇ, ਕੱਲ ਨੂੰ ਫੇਰ ਕੱਢ ਕੇ, ਕੱਲ ਨੂੰ ਫੇਰ 5 ਦੇਤੇ, ਤੇ ਅਲਟੀਮੇਟ ਉਹਦੀ ਜੀ ਆਪਣੀ ਡਿਮਾਂਡ ਹੋਵੇਗੀ। ਕੋਈ ਐਵੇਂ ਐਲੋਪੈਥਿਕ ਦਵਾਈਆਂ ਦੇ ਬਾਅਦ ਇੱਕ ਦਵਾਈ ਤੋਂ ਬਾਅਦ ਦੂਸਰੀ ਦਵਾਈ, ਅੱਛਾ ਜੇ ਇਹਦੇ ਸਾਈਡ ਇਫੈਕਟ ਹੋਏ ਨੇ ਚੰਗਾ ਹੁਣ ਆਹ ਦਵਾਈ ਲੈ ਲਓ ਨਾਲ, ਹੁਣ ਆਹ ਦਵਾਈ ਲੈ ਲਓ ਨਾਲ, ਇਹ ਕੁਝ ਹੋ ਰਿਹਾ ਕਿਉਂਕਿ ਅਸੀਂ ਸਿਧਾਂਤ ਤੋਂ ਉਲਟ ਚੱਲ ਰਹੇ ਹਾਂ। ਦੂਸਰੀ ਗੱਲ ਰੈਪਿਡ ਵਾਲੀ ਗੱਲ ਹੋ ਗਈ। ਰੈਪਿਡ ਨੂੰ ਅਸੀਂ ਉਹਨਾਂ ਤਰੀਕਿਆਂ ਦੇ ਵਿੱਚ ਹੀ ਅਜਮਾਉਣਾ ਹੈ ਜਿਹਦੇ ਰਾਹੀਂ ਸਾਨੂੰ ਇਹ ਪਤਾ ਹੋਵੇ ਵੀ ਅਸੀਂ ਕਾਰਨਾਂ ਨੂੰ ਜਾਣਦੇ ਹਾਂ ਤੇ ਕਾਰਨ ਦੂਰ ਕਰਕੇ ਇਸ ਦਾ ਨਿਵਾਰਨ ਕੀਤਾ ਜਾ ਸਕਦਾ ਆ, ਪਰ ਵਕਤੀ ਤੌਰ ਤੇ ਸਾਨੂੰ ਹੈਲਪ ਚਾਹੀਦੀ ਹੈ ਤੇ ਵਕਤੀ ਤੌਰ ਤੇ ਹੈਲਪ ਲੈ ਰਹੇ ਹੋ ਗੁੱਡ ਐਂਡ ਵੈਲ। ਉਸ ਵੇਲੇ ਤੁਸੀਂ ਮਾਰਫੀਨ ਇਸਤੇਮਾਲ ਕਰੋ ਜਾਂ ਪੈਸੇ ਇਸਤੇਮਾਲ ਕਰੋ, ਠੀਕ ਹੈਗੀ ਗੱਲ, ਔਰ ਜਾਂ ਪੋਸਟ ਇਸਤੇਮਾਲ ਕਰੋ ਜਾਂ ਹੀਮ, ਕਿਸੇ ਪਹਿਲਾਂ ਟੈਟਨਸ ਵਾਸਤੇ ਹੀਮ ਹੀ ਦਿੱਤੀ ਜਾਂਦੀ ਸੀ, ਤੁਹਾਨੂੰ ਕਹਿਣ ਤੋਂ ਭਾਵ ਕਰ ਸਕਦੇ ਹੋ, ਪਰ ਜਦੋਂ ਤੁਹਾਨੂੰ ਪਤਾ ਹੋਵੇ ਵੀ ਇਹ ਚੀਜ਼ ਟਾਈਮਲੀ ਫੈਸ਼ਨ ਦੇ ਨਾਲ ਠੀਕ ਨਹੀਂ ਹੋਣ ਵਾਲੀ, ਤੇ ਉਸ ਹਾਲਾਤ ਵਿੱਚ ਸਭ ਤੋਂ ਪਹਿਲਾਂ ਨਿਸ਼ਾਨਾ ਸਾਡਾ ਇਹ ਹੋਣਾ ਚਾਹੀਦਾ ਆ ਕਿ ਉਸ ਬਿਮਾਰੀ ਨੂੰ ਰੈਪਿਡ ਜੈਂਟਲ ਤਰੀਕੇ ਨਾਲ ਤੇ ਹੋਣਾ ਵੀ ਚਾਹੀਦਾ ਪਰਮਾਨੈਂਟ। ਇਹ ਹੱਲ ਜਿਹੜਾ ਮਾਰਫੀਨ ਦੇਣ ਵਾਲਾ ਇਹ ਪਰਮਾਨੈਂਟ ਨਹੀਂ ਹੈ, ਕਿਉਂਕਿ ਅੰਦਰ ਖੜੀ ਬਿਮਾਰੀ ਜਿਹੜੀ ਵੀ ਹੈ ਚੇਂਜ ਹੋ ਚੁੱਕੀ ਹੈ ਸਰੀਰ ਦੇ ਵਿੱਚ, ਇਹ ਉਹਦਾ ਨਿਵਾਰਨ ਨਹੀਂ ਕਰੇਗੀ। ਨਿਵਾਰਨ ਨਹੀਂ ਕਰੇਗੀ ਤੇ ਅਸਲ ਤਰੀਕਾ ਕਾਰ ਕੀ ਹੋਣਾ ਚਾਹੀਦਾ ਉਹਦਾ ਨਿਵਾਰਨ ਕੀਤਾ। ਹੁਣ ਕਈ ਬੰਦੇ ਮੈਨੂੰ ਕਰਦੇ ਆ ਐਗਜ਼ਾਮਪਲ, ਕਹਿੰਦੇ ਡਾਕਟਰ ਸਾਹਿਬ ਜੇ ਭਲਾ ਕਿਸੇ ਦਾ ਸਾਹ ਔਖਾ ਹੋ ਜਾਵੇ, ਉਸ ਸਮੇਂ ਦੀ ਬਿਮਾਰੀ ਹੋਵੇ, ਤੇ ਤੁਸੀਂ ਆਖੋ ਵੀ ਇਹ ਕਰਨਾ ਨੀ, ਕਰਨ ਵਾਲੀ ਦਾ ਟੀਕਾ ਨੀ ਲਵਾਉਣਾ ਜਾਂ ਬ੍ਰੋਂਕੋਡਾਇਲੇਟਰ ਨੀ ਲੈਣਾ, ਹੈਂ, ਤੇ ਉਹ ਤਾਂ ਮਰ ਹੀ ਜਾਊਗਾ ਸਾਰਾ। ਮੈਂ ਇਹ ਗੱਲ ਕਹਿ ਚੁੱਕਿਆ ਹਾਂ ਕਿ ਜਦੋਂ ਜੀਵਨ ਸਮਾਂ ਨਹੀਂ ਦਿੰਦਾ, ਜਦੋਂ ਇਸ ਤਰ੍ਹਾਂ ਦੀ ਕੋਈ ਤਕਲੀਫ ਹੋ ਰਹੀ ਹੈ, ਉਸ ਵੇਲੇ ਦੁਨੀਆਂ ਦੀ ਕੋਈ ਵੀ ਤਰੀਕਾਕਾਰ ਅਪਣਾ ਕੇ ਤੁਸੀਂ ਉਸ ਚੀਜ਼ ਨੂੰ ਰਿਲੀਫ ਦਿੰਦੇ ਹੋ ਤਾਂ ਇਹ ਬੈਨ ਨਹੀਂ ਹੈ, ਇਹ ਹਰੇਕ ਬੰਦਾ ਇਸਤੇਮਾਲ ਕਰ ਸਕਦਾ ਆ। ਉਸ ਤੋਂ ਬਾਅਦ ਫਿਰ ਸੋਚਣ ਵਾਲੀ ਗੱਲ ਆ ਵੀ ਇਸ ਬੰਦੇ ਨੂੰ ਰੋਜ਼ ਹੀ ਸਾਹ ਕਿਉਂ ਔਖਾ ਹੋ ਰਿਹਾ, ਇਸ ਬੰਦੇ ਨੂੰ ਰੋਜ਼ ਹੀ ਕਿਉਂ ਬਿਮਾਰੀਆਂ ਆ ਰਹੀਆਂ ਨੇ, ਰੋਜ਼ ਹੀ ਇਸੇ ਤਰ੍ਹਾਂ ਦੇ ਸਿਮਟਮ ਲੈ ਕੇ ਕਿਉਂ ਆ ਰਿਹਾ ਹੈਗਾ ਆ, ਰੋਜ਼ ਹੀ ਇੱਕ ਦਵਾਈ ਇਹਨੂੰ ਕਿਉਂ ਰਿਪੀਟ ਕਰਨੀ ਪੈ ਰਹੀ ਹੈ। ਸਾਨੂੰ ਉਸ ਚੀਜ਼ ਦਾ ਹੱਲ ਕਰਨਾ ਚਾਹੀਦਾ, ਔਰ ਉਹਦੇ ਵਾਸਤੇ ਤਰੀਕਾਕਾਰ ਕੀ ਹੋਵੇ, ਦਵਾਈ ਤਾਂ ਤਰੀਕਾਕਾਰ ਤਾਂ ਦਵਾਈ ਹੈ ਨਾ, ਤੇ ਦਵਾਈ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਇੰਡੀਵਿਜੁਅਲ ਕਰੈਕਟਰ ਅਸੀਂ ਲੱਭਣੇ ਨਹੀਂ, ਕਿਉਂਕਿ ਬਿਮਾਰ ਅੰਦਰ ਉਹ ਚੀਜ਼ ਹੈ ਜਿਹੜੀ ਇਨਵਿਜ਼ੀਬਲ ਹੈਗੀ ਹੈ, ਔਰ ਹੋਮਿਓਪੈਥਿਕ ਤਰੀਕਾਕਾਰ ਇਹਨਾਂ ਸਿਧਾਂਤਾਂ ਦੇ ਵਿੱਚ ਸਭ ਤੋਂ ਵਧੀਆ ਆ। ਅਫੀਮ, ਮਾਰਫੀਨ, ਪੈਥੇਡੀਨ, ਵਟ ਐਵਰ ਜੋ ਵੀ ਅਸੀਂ ਗਿਣਿਆ ਹੈਗਾ, ਇਹਨਾਂ ਦੇ ਅੰਦਰ ਉਹ ਕਿਹੜੀ ਪ੍ਰਾਪਰਟੀ ਹੈ ਜਿਹੜੀ ਸਾਡੇ ਸਰੀਰ ਨੂੰ ਇਫੈਕਟ ਕਰਦੀ ਹੈ। ਹੁਣ ਜੇ ਗੁੜ ਦਿੱਤਿਆਂ ਕੋਈ ਮਰ ਸਕਦਾ ਹੈ ਤਾਂ ਜ਼ਹਿਰ ਜ਼ਰੂਰ ਦੇਣ ਦੀ ਲੋੜ ਹੈ, ਜੇ ਥੋੜੀ ਮਾਤਰਾ ਨਾਲ ਉਹੀ ਇਫੈਕਟ ਲੈ ਜਾ ਸਕਦੇ ਨੇ ਤੇ ਫਿਰ ਵੱਧ ਮਾਤਰਾ ਦੇਣ ਦਾ ਕੀ ਫਾਇਦਾ ਹੈਗਾ। ਜੇ ਅਸੀਂ ਅਫੀਮ ਦਿੰਦੇ ਆ ਰਹੇ ਹਾਂ ਤੇ ਹੁਣ ਅਸੀਂ ਮਾਰਫੀਨ ਤੱਕ ਪਹੁੰਚ ਗਏ ਹਾਂ, ਪਰ ਜੇ ਅਸੀਂ ਹੋਮਿਓਪੈਥਿਕ ਉੱਤਰ, ਹੁਣ ਐਕਸਪੈਰੀਮੈਂਟ ਜਦ ਤੱਕ ਅਸੀਂ ਕਿਸੇ ਚੀਜ਼ ਦਾ ਐਕਸਪੈਰੀਮੈਂਟ ਨਹੀਂ ਨਾ ਕਰਦੇ ਜੀਵਾ ਸਾਹਿਬ, ਤਦ ਤੱਕ ਅਸੀਂ ਕਿਸੇ ਚੀਜ਼ ਨੂੰ ਮੰਨਦੇ ਨੀ ਯਾਰ ਇਹ ਮਿੱਠੀਆਂ ਮਿੱਠੀਆਂ ਗੋਲੀਆਂ ਕੀ ਕਰ ਸਕਦੀਆਂ ਨੇ ਜਾਂ ਇਹ ਹੋਮਿਓਪੈਥਿਕ ਦੀਆਂ ਦਵਾਈਆਂ ਕੀ ਕਰ ਸਕਦੀਆਂ ਨੇ, ਪਰ ਸਾਡੇ ਸਰੀਰ ਅੰਦਰ ਜੋ ਲਿਵਿੰਗ ਬੀਂਗ ਜੋ ਵੀ ਕੁਛ ਹੈਗਾ ਆ ਉਹ ਤੇ ਇਨਵਿਜ਼ੀਬਲ ਆ। ਜੇ ਅਸੀਂ, ਮੈਂ ਇੱਕ ਹੋਰ ਐਗਜ਼ਾਮਪਲ ਦੇ ਰਿਹਾ, ਜੇ ਅਸੀਂ ਕਿਸੇ ਨੂੰ ਕਹੀਏ ਭਾਈ ਜੀਵਾ ਸਾਹਿਬ ਹਵਾ ਚ ਲੂਣ ਘੋਲ ਦਿਓ, ਤੁਸੀਂ ਕਹਿੰਦੇ ਪਾਗਲ ਹੋ ਗਿਆ ਇਹਨੂੰ ਪਾਗਲਖਾਨੇ ਦਾਖਲ ਕਰਾਓ, ਹਵਾ ਚ ਲੂਣ ਕਿਤੇ ਘੋਲਿਆ ਜਾ ਸਕਦਾ ਯਾਰ। ਪਰ ਜੇ ਅਸੀਂ ਅਮੋਨੀਆ ਗੈਸ ਨੂੰ ਸੁੰਘਦੇ ਹਾਂ ਤੇ ਉਹਦੇ ਚ ਅਮੋਨੀਆ ਸਾਲਟ ਦੀ ਗੰਧ ਆਉਂਦੀ ਹੈ ਤੇ ਕੀ ਸਾਬਤ ਕਰਦੀ ਹੈ, ਉਹ ਇਹੀ ਸਾਬਤ ਕਰਦੀ ਹੈ ਵੀ ਇਹਦੇ ਵਿੱਚ ਅਮੋਨੀਆ ਸਾਲਟ ਮਿਲ ਗਿਆ ਹੈ। ਮਿਲਿਆ ਕਦੋਂ ਹੈ, ਜਦੋਂ ਉਹ ਇਸੇ ਰੂਪ ਵਿੱਚ ਆ ਗਿਆ। ਤੇ ਹੁਣ ਅਸੀਂ ਇਹ ਪਹਿਲਾਂ ਗੱਲ ਕਰ ਲਈ ਸ਼ੁਰੂਆਤੀ ਦੌਰ ਦੇ ਵਿੱਚ ਵੀ ਇਸ ਸਰੀਰ ਦਾ ਜ਼ਿੰਮੇਵਾਰ ਕੌਣ ਹੈ, ਉਹ ਲਿਵਿੰਗ ਪਾਵਰ, ਉਹ ਜਿਹੜੀ ਅਹਿਸਾਸ ਤੇ ਫੀਲਿੰਗ ਦੀ ਪਾਵਰ ਹੈਗੀ ਹੈ, ਔਰ ਇਸੇ ਤਰ੍ਹਾਂ ਹੀ ਹਰੇਕ ਸਬਸਟਾਂਸ ਦਾ ਐਕਟਿਵ ਕੰਸਟੀਚੁਐਂਟਸ ਕੀ ਹੈ, ਐਕਟਿਵ ਕੰਸਟੀਚੁਐਂਟਸ ਉਹ ਹੈ ਜਿਹੜਾ ਇਸ ਵਾਈਟਲ ਪਾਵਰ ਨੂੰ ਇਫੈਕਟ ਕਰਦਾ ਹੈਗਾ, ਔਰ ਉਹਦੇ ਰਾਹੀਂ ਸਰੀਰ ਤੇ ਸਿਮਟਮ ਪੈਦਾ ਕਰਦਾ ਹੈਗਾ ਆ। ਔਰ ਇਸੇ ਤਰ੍ਹਾਂ ਹੀ ਅਗਰ ਉਹ ਵਾਈਟਲ ਪਾਵਰ ਹੈਗੀ ਹੈ ਤਾਂ ਉਹਨੂੰ ਵੀ ਅਸੀਂ ਹੋਰ ਮਟੀਰੀਅਲ, ਜਦੋਂ ਵੀ ਅਸੀਂ ਮਟੀਰੀਅਲ ਲੈਵਲ ਤੇ ਰਹਿੰਦੇ ਹਾਂ ਨਾ, ਉਦੋਂ ਮਤਲਬ ਅਸੀਂ ਬਾਡੀ ਨਾਲ ਡੀਲ ਕਰ ਰਹੇ ਹਾਂ, ਜਦੋਂ ਅਸੀਂ ਇਹਦੇ ਹੋਰ ਮਾਈਨਿਊਟ ਇਹ ਮਟੀਰੀਅਲ ਲੈਵਲ ਤੇ ਪਹੁੰਚਦਾ ਨਾ, ਜਿਵੇਂ ਅਮੋਨੀਆ ਗੈਸ ਦੇ ਵਿੱਚ ਅਮੋਨੀਆ ਸਾਲਟ ਦਾ ਮਿਕਸ ਅਪ ਕਰਨਾ ਇੱਕ ਸਟੇਜ ਹੈ ਅਸੀਂ, ਜਦੋਂ ਅਸੀਂ ਇਹਨੂੰ ਮਿਕਸਅਪ ਕਰ ਦਿੱਤਾ ਕਿ ਅਮੋਨੀਆ ਦੇ ਗੈਸ ਦੇ ਵਿੱਚੋਂ ਸਾਨੂੰ ਅਮੋਨੀਆ ਦੀ ਸਮੈਲ ਆਉਣੀ ਸ਼ੁਰੂ ਹੋ ਗਈ। ਔਰ ਇਸੇ ਤਰ੍ਹਾਂ ਹੀ ਜੋ ਹੋਮਿਓਪੈਥਿਕ ਦਾ ਤਰੀਕਾਕਾਰ 1790 ਦੇ ਵਿੱਚ ਸਟਾਰਟ ਹੋਇਆ, ਡਾਕਟਰ ਸੈਮੁਅਲ ਹੈਨੀਮੈਨ ਨੇ ਸਟਾਰਟ ਕੀਤਾ, ਔਰ ਉਹਨੇ ਇਹ ਵੇਖਿਆ ਯਾਰ ਮੈਂ ਆ ਕੁਨੀਨ ਦੀ ਕੌੜੀ ਕੌੜੀ ਗੋਲੀ ਜੋ ਦੇ ਰਿਹਾ ਲੋਕ ਕਈ ਖਾਂਦੇ ਨਹੀਂ, ਉਦੋਂ ਕੁਨੀਨ ਦਾ ਕਾੜਾ ਪਿਆ ਜਾਂਦਾ ਸੀਗਾ, ਕਿ ਜੇ ਇਹਦਾ ਐਕਟਿਵ ਕੰਸਟੀਚੁਐਂਟਸ ਹੀ ਦਿੱਤਾ ਜਾਵੇ ਔਰ ਉਹ ਵੀ ਘੱਟ ਤੋਂ ਘੱਟ ਡੋਜ਼ ਵਿੱਚ ਦਿੱਤਾ ਜਾਵੇ। ਉਹਨੇ ਆਪਣੀ ਜ਼ਿੰਦਗੀ ਚ ਐਕਸਪੈਰੀਮੈਂਟ ਕੀਤੇ, ਆਪਣੇ ਆਪ ਉੱਪਰ ਕੀਤੇ, ਆਪਣੇ ਹੋਰ ਫਰੈਂਡਸ ਦੇ ਉੱਪਰ ਕੀਤੇ, ਤੇ ਅਲਟੀਮੇਟ ਇਹ ਸਾਬਤ ਕੀਤਾ ਕਿ ਨਹੀਂ ਉਹ ਜਿਹੜੇ ਇਫੈਕਟ ਨੇ, ਜੇ ਤਾਂ ਤੁਸੀਂ ਮਟੀਰੀਅਲ ਬਾਡੀ ਨੂੰ ਡੀਲ ਕਰਨਾ ਆ, ਯੈਸ ਮਟੀਰੀਅਲ ਡੋਜ਼ਾਂ ਦੀ ਲੋੜ ਹੈ, ਕੈਪਸੂਲਾਂ ਦੀ ਲੋੜ ਹੈ, ਟੀਕਿਆਂ ਦੀ ਲੋੜ ਹੈ, ਸਾਰਾ ਕੁਝ ਦੀ ਲੋੜ ਹੈਗੀ, ਪਰ ਜੇ ਤੁਸੀਂ ਉਸ ਵਾਈਟਲ ਪ੍ਰਿੰਸੀਪਲ ਨੂੰ ਡੀਲ ਕਰਨਾ ਹੈ ਜਿਹੜਾ ਇਸ ਸਰੀਰ ਦੀਆਂ ਸਾਰੀਆਂ ਐਕਟੀਵਿਟੀਆਂ ਦਾ ਜ਼ਿੰਮੇਵਾਰ ਹੈਗਾ ਆ, ਤੇ ਫਿਰ ਤੁਹਾਨੂੰ ਉਸ ਰੂਪ ਵਿੱਚ ਜਾਣਾ ਪਏਗਾ, ਫਿਰ ਤੁਹਾਨੂੰ ਹਵਾ ਘੋਲਣ ਵਾਸਤੇ ਲੂਣ ਨੂੰ ਉਸ ਸ਼ੇਪ ਵਿੱਚ ਜਾਣਾ ਪਏਗਾ। ਇਹਦਾ ਮਤਲਬ ਕੀ ਆ ਕਿ ਜਿਸ ਤੱਤ ਨੂੰ ਵੀ ਤੁਸੀਂ ਦਵਾਈ ਦੇ ਰੂਪ ਵਿੱਚ ਵਰਤ ਰਹੇ ਹੋ ਉਸ ਤੱਤ ਦੀ ਕਨਵਰਸ਼ਨ, ਉਸ ਤੱਤ ਦਾ ਰੂਪ ਉਹ ਹੋਣਾ ਚਾਹੀਦਾ ਜਿਹੜਾ ਉਸ ਵਾਇਟਲਿਟੀ ਦਾ ਰੂਪ ਹੈਗਾ ਸਬ ਡਿਵਾਈਡ ਕਰਕੇ। ਅਲਟੀਮੇਟ ਉਹਨਾਂ ਨੇ ਇਹ ਜਿਹੜੇ ਪੋਟੈਂਟਾਈਜੇਸ਼ਨ ਦਾ ਤਰੀਕਾ ਹੈ ਹੋਮਿਓਪੈਥਿਕ ਦਾ, ਇਹ ਸਭ ਤੋਂ ਪਹਿਲਾਂ ਯੂਨਾਨੀ ਦੇ ਸ਼ੁਰੂ ਹੋਇਆ ਸੀਗਾ। ਮੈਂ ਤੁਹਾਨੂੰ ਦੱਸਿਆ ਨਾ ਯੂਨਾਨੀ ਚ ਭਸਮਾਂ ਵਗੈਰਾ ਤੇ ਹੋਰ ਸਾਰਾ ਕੁਝ ਚੀਜ਼ਾਂ ਨੂੰ ਸਾੜ ਕੇ ਉਹਦੇ ਐਕਟਿਵ ਕੰਸਟੀਚੁਐਂਟ ਤਾਂ ਫਿਰ ਉਹਦੇ ਵਿੱਚ ਰਹਿ ਜਾਂਦੇ ਆ ਨਾ, ਤੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਥੋੜੀ ਮਾਤਰਾ ਦੇ ਐਕਟਿਵ ਕੰਸਟੀਚੁਐਂਟ ਦੇ। ਔਰ ਇਸੇ ਸਿਧਾਂਤ ਦੇ ਉੱਪਰ ਅੱਗੇ ਚੱਲ ਕੇ ਜਿਹੜਾ ਹੋਮਿਓਪੈਥਿਕ ਦਾ ਸਿਧਾਂਤ ਆ ਉਹ ਵੀ ਇਹ ਕਹਿੰਦਾ ਵੀ ਭਸਮਾਂ ਚ ਸਾੜ ਕੇ ਇਧਰ ਉਧਰ ਕਰਨ ਦੀ ਕੀ ਲੋੜ ਆ, ਅਸੀਂ ਆਸਾਨੀ ਨਾਲ ਹੀ ਐਕਟਿਵ ਕੰਸਟੀਚੁਐਂਟ ਬਾਹਰ ਕੱਢ ਸਕਦੇ ਹਾਂ। ਔਰ ਉਹ ਟ੍ਰਾਈਕੁਰੇਸ਼ਨ ਦਾ ਤਰੀਕਾਕਾਰ ਜਾਂ ਉਹ ਪੋਟੈਂਟਾਈਜੇਸ਼ਨ ਦਾ ਤਰੀਕਾਕਾਰ ਜਿਹੜਾ ਵੀ ਅਪਣਾਇਆ ਗਿਆ ਹੈ, ਔਰ ਉਹ ਇੱਕ ਲੰਬੀ ਫਾਰਮੇਸੀ ਦੀ ਫਿਰ ਹੋਰ ਅੱਗੇ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ, ਮੈਂ ਉਸ ਨੂੰ ਨਾ ਸ਼ੁਰੂ ਕਰਾਂ। ਮੈਂ ਕੇਵਲ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਹੋਮਿਓਪੈਥਿਕ ਦਾ ਤਰੀਕਾਕਾਰ ਆ ਜਾਂ ਜਿਹੜਾ ਯੂਨਾਨੀ ਦਾ ਸਭ ਤੋਂ ਸ਼ੁਰੂਆਤੀ ਦੌਰ ਦੇ ਵਿੱਚ ਤਰੀਕਾਕਾਰ ਸੀ, ਉਹ ਇਹੀ ਸੀ ਕਿ ਐਕਟਿਵ ਕੰਸਟੀਚੁਐਂਟਸ ਜਿੰਨੇ ਵੀ ਕਿਸੇ ਵੀ ਸਬਸਟਾਂਸ ਦੇ ਹਨ ਉਹ ਹਰ ਦਵਾਈ ਦੇ ਇੰਡੀਵਿਜੁਅਲ ਹਨ, ਔਰ ਹਰ ਮਨੁੱਖ ਦਾ ਆਪਣਾ ਇੱਕ ਇੰਡੀਵਿਜੁਅਲ ਕਰੈਕਟਰਿਸਟਿਕ ਹੈ। ਜੇ ਉਸ ਇੰਡੀਵਿਜੁਅਲ ਕਰੈਕਟਰਿਸਟਿਕਸ ਦੇ ਨਾਲ ਮਿਲਦੀ ਹੋਈ ਕੋਈ ਕਿਸੇ ਦਵਾਈ ਦਾ ਐਕਟਿਵ ਕੰਸਟੀਚੁਐਂਟਸ ਤੁਹਾਨੂੰ ਮਿਲਦਾ ਆ ਤੇ ਉਹ ਡਾਇਰੈਕਟ ਹੈਲਪ ਹੋਏਗੀ ਉਸ ਵਾਇਟਲਿਟੀ ਨੂੰ, ਤੇ ਜੋ ਵਾਇਟਲਿਟੀ ਕਰਨਾ ਚਾਹੁੰਦੀ ਹੈ ਉਹਦੇ ਮੁਤਾਬਕ ਉਹ ਕੰਮ ਛੇਤੀ ਤੋਂ ਛੇਤੀ ਹੋਏਗਾ। ਔਰ ਜਿਹਨੂੰ ਅਸੀਂ ਕਹਿੰਦੇ ਰੈਪਿਡ, ਛੇਤੀ ਤੋਂ ਛੇਤੀ ਟੀਕਾ ਵੀ ਇੰਨੀ ਛੇਤੀ ਅਸਰ ਨਹੀਂ ਕਰਦਾ। ਕਈ ਵਾਰ ਮੈਂ ਆਪਣੀ ਕਲੀਨਿਕ ਦੇ ਵਿੱਚ ਬਹੁਤ ਸਾਰੇ ਐਕਸਪੈਰੀਮੈਂਟਸ ਇਸ ਤਰ੍ਹਾਂ ਦੇ ਵੀ ਕੀਤੇ ਆ, ਔਰ ਤੁਸੀਂ ਮੈਂ ਯਾਦ ਕਰਾਉਂਦੇ ਜਾਂਦੇ ਜਾਂਦੇ 2 ਮਿੰਟ ਰਹਿ ਗਏ ਸਾਡੇ ਕੋਲ। ਇੱਕ ਬੀਬੀ ਬੱਚੇ ਨੂੰ ਲੈ ਕੇ ਆ ਗਈ, ਮੇਰੇ ਕੋਲ ਲਾਈਨ ਸੀਗੀ ਉਸ ਵੇਲੇ ਪੇਸ਼ੈਂਟ ਦੀ, ਮੈਂ ਮਾਨਵ ਕੇਂਦਰ ਦੇ ਵਿੱਚ ਸੀਗਾ ਉਸ ਵੇਲੇ, ਔਰ ਬੱਚਾ ਬਹੁਤ ਰੋ ਰਿਹਾ ਹੈ, ਬੱਚਾ ਬਹੁਤ ਰੋ ਰਿਹਾ, ਮਾਂ ਦੇ ਬਾਲ ਵੀ ਖਿੱਚ ਰਿਹਾ, ਸਭ ਕੁਝ ਕਰ ਰਿਹਾ। ਔਰ ਮੈਂ ਆਪਣੇ ਜਿਹੜਾ ਅਸਿਸਟੈਂਟ ਸੀ, ਕਿਉਂਕਿ ਜ਼ਿਆਦਾ ਸਟੂਡੈਂਟ ਹੀ ਹੁੰਦੇ ਸੀ, ਮੈਂ ਉਹਨਾਂ ਨੂੰ ਕਿਹਾ ਵੀ ਇਹ ਦਵਾਈ ਜਿਹੜੀ ਇੱਕ ਇਹਦੇ ਮੂੰਹ ਚ ਪਾ ਕੇ ਆਓ। ਉਹ ਦਵਾਈ ਉਸਨੇ ਉਹਦੇ ਮੂੰਹ ਚ ਪਾਈ, ਔਰ ਟੂ ਮਾਈ ਗ੍ਰੇਟ ਸਰਪ੍ਰਾਈਜ਼, ਤੁਸੀਂ ਦੇਖੋ ਮੈਨੂੰ ਤੇ ਪਤਾ ਹੀ ਸੀਗਾ, ਪਰ ਸਟੂਡੈਂਟਸ ਮੇਰਿਆਂ ਨੂੰ ਵੀ ਪਤਾ ਉਦਣ ਲੱਗਿਆ ਭਈ ਉਹ ਜਦੋਂ ਇੱਕ ਬੂੰਦ ਉਹਦੇ ਬੱਚੇ ਦੇ ਮੂੰਹ ਤੇ ਰੱਖੀ ਗਈ ਇੱਕ ਗੋਲੀ, ਤੇ ਅਲਟੀਮੇਟ ਬੱਚਾ ਸ਼ਾਂਤ ਹੋ ਗਿਆ, ਠੀਕ ਠਾਕ ਹੋ ਗਿਆ। ਔਰ ਇਸੇ ਤਰ੍ਹਾਂ ਦੀ ਇੱਥੇ ਹੁਣ ਮੇਰੇ ਥਰਡ ਸੋਰੀ ਡਬਲਨ ਦੇ ਵਿੱਚ ਮੇਰੇ ਇੱਕ ਸੱਜਣ ਸ਼ਾਇਦ ਸੁਣਦੇ ਹੁਣ ਪੰਜਾਬ ਰੇਡੀਓ ਵਾਲੇ ਸ਼ਾਇਦ ਸੁਣ ਰਹੇ ਹੋਣ, ਇਸ ਵੇਲੇ ਮੇਰੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ, ਕਹਿੰਦੇ ਜੀ ਆਹ ਪੇਸ਼ੈਂਟ ਆ ਤੇ ਮੈਂ ਤੇ ਇਸ ਨੂੰ ਐਮਰਜੈਂਸੀ ਚ ਲੈ ਕੇ ਜਾ ਰਿਹਾ ਸੀਗਾ, ਔਰ ਆਹ ਹਾਲਾਤ ਹੈ ਤੇ ਮੈਂ ਸੋਚਿਆ ਚਲੋ ਪਹਿਲਾਂ ਤੁਹਾਡੇ ਨਾਲ ਗੱਲ ਕਰ ਲੈਂਦੇ ਹਾਂ। ਔਰ ਮੇਰੇ ਕੋਲ ਲੈ ਕੇ ਆ ਉਹ ਬੇਟੀ, ਇਹਨੂੰ ਪੁੱਛੋ ਦੀ ਅੰਦਰੂਨੀ ਪ੍ਰੋਬਲਮ ਸੀ ਔਰ ਬਹੁਤ ਤਨਫਰੇ ਸੀ, ਬੜੀ ਤਕਲੀਫ ਦੇ ਵਿੱਚ ਸੀ। ਮੈਂ ਇਸੇ ਤਰ੍ਹਾਂ ਹੀ ਜੋ ਮੈਂ ਸਮਝ ਰਿਹਾ ਸੀ ਉਸ ਵੇਲੇ ਉਹਦੀ ਪਰੇਸ਼ਾਨੀ ਨੂੰ, ਮਾਨਸਿਕ ਉਹ ਜਿਹੜੀ ਉਹਦੀ ਵਾਇਟਲਿਟੀ ਸੀ ਉਹ ਮੈਨੂੰ ਕੀ ਦੱਸ ਰਹੀ ਸੀ, ਉਹਦੇ ਮੁਤਾਬਕ ਜਿਹੜੀ ਮੈਡੀਸਨ ਮੈਚ ਕਰਦੀ ਮੈਨੂੰ ਲੱਗਦੀ ਸੀ, ਮੈਂ ਉਹਦੇ ਡ੍ਰੌਪ ਉਹਦੇ ਮੂੰਹ ਚ ਪਾਇਆ ਔਰ ਵਿਦ ਇਨ 2 ਮਿੰਟਸ ਉਹ ਸ਼ਾਂਤ ਸੀ ਬਿਲਕੁਲ। ਇਹ ਦੋਵੇਂ ਜਿੰਦਾ ਜਾਗਦੇ ਸਬੂਤ ਇਸ ਵੇਲੇ ਮੇਰੇ ਸਾਹਮਣੇ ਹੈਗੇ ਨੇ, ਪੰਜਾਬ ਰੇਡੀਓ ਵਾਲੇ ਸਾਡੇ ਕੋਲ ਹੈਗੇ ਨੇ, ਔਰ ਉਹਨਾਂ ਦਾ ਪੇਸ਼ੈਂਟ ਵੀ ਅਜੇ ਠੀਕ ਠਾਕ ਉਸੇ ਤਰ੍ਹਾਂ ਹੈਗਾ, ਔਰ ਉਸ ਤੋਂ ਬਾਅਦ ਉਹ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਹੈਗੀ। ਮੇਰੇ ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਮੈਜਿਕ ਵੀ ਇਸ ਤਰ੍ਹਾਂ ਦੇ ਹੁੰਦੇ ਨੇ, ਜਦੋਂ ਤੁਸੀਂ ਵਾਇਟਲਿਟੀ ਨੂੰ ਵਾਇਟਲਿਟੀ ਦੇ ਨਾਲ ਮੈਚ ਕਰਕੇ ਹੈਲਪ ਕਰਦੇ ਹੋ। ਸਾਨੂੰ ਲੱਗਦਾ ਯਾਰ ਇਹ ਕਿਵੇਂ ਹੋ ਸਕਦਾ, ਏਡੀ ਏਡੀ ਵੱਡੀ ਬਿਮਾਰੀ ਹੈ, ਲੋਕ ਇੰਨੇ ਇੰਨੇ ਡਾਕਟਰਾਂ ਕੋਲ ਜਾਂਦੇ ਨੇ, ਏਡੇ ਅਡੰਬਰ ਰਚੇ ਗਏ ਨੇ, ਸਭ ਕੁਝ ਕੀਤਾ ਗਿਆ ਹੈ, ਪਰ ਉਹ ਸਾਰੇ ਅਡੰਬਰ ਇਲਾਜ ਨਹੀਂ ਹਨ, ਉਹ ਸਾਰੇ ਅਡੰਬਰ ਬਿਮਾਰੀ ਤੱਕ ਪਹੁੰਚਣ ਦਾ ਤਰੀਕਾਕਾਰ ਹਨ। ਔਰ ਸਾਨੂੰ ਲੱਗਦਾ ਉਹ ਡਾਕਟਰ ਦੇ ਬੜੇ ਟੈਸਟ ਕਰਵਾਏ, ਡਾਕਟਰ ਨੇ ਬੜੇ ਐਕਸਰੇ ਕੀਤੇ ਨੇ, ਡਾਕਟਰ ਨੇ ਸਲਾਣਾ ਐ ਕੀਤਾ, ਪਰ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਆਏ ਹਾਂ ਜਿਹੜੀ ਸਾਇੰਸ ਸਾਨੂੰ ਇਹ ਦੱਸਦੀ ਸੀ ਕਿ ਅੰਦਰ ਕੋਈ ਵੀ ਵਿਕਾਰ ਪੈਦਾ ਹੁੰਦਾ ਹੈ ਤੇ ਉਹ ਵਿਕਾਰ ਜਿਹੜਾ ਆ ਬਾਹਰੀ ਨਿਸ਼ਾਨੀਆਂ ਦੇ ਤੌਰ ਤੇ ਸਾਡੇ ਸਾਹਮਣੇ ਪ੍ਰਗਟ ਹੁੰਦਾ ਹੈ। ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ ਪਤਾ ਲੱਗਦਾ ਆ, ਉਹ ਮਾਂ ਉਹਦੀ ਜਾਣਦੀ ਕਿ ਇਹ ਕਿਉਂ ਰੋ ਰਿਹਾ, ਇਹਨੇ ਪੋਟੀ ਕਰਨੀ ਆ, ਇਹਨੇ ਦੁੱਧ ਪੀਣਾ ਹੈ, ਜਾਂ ਇਹਨੇ ਹੁਣ ਸੌਣਾ ਹੈ। ਉਹ ਮਾਂ ਉਹਦੇ ਰੋਣ ਤੋਂ ਸਮਝਦੀ ਹੈ, ਰੋਣ ਹੀ ਹੈ ਨਾ, ਸਿਆਣੀ ਮਾਂ ਤੇ ਸਮਝ ਜਾਂਦੀ ਤੇ ਕਲੀਆਂ ਮਾਵਾਂ ਦੇ ਬੱਚੇ ਵਿੱਚ ਹੀ ਪੋਟੀ ਕਰੀ ਜਾਂਦੇ ਨੇ, ਪੋਤਲੇ ਲਿਬੜੀ ਜਾਂਦੇ ਨੇ। ਤੇ ਮੇਰੇ ਕਹਿਣ ਤੋਂ ਭਾਵ ਹੈ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਅਹਿਸਾਸ ਸਾਨੂੰ ਜਾਣਨ ਦੀ ਲੋੜ ਹੈ ਜਿਹਨੂੰ ਅਸੀਂ ਪਿੱਛੇ ਛੱਡ ਆਏ। ਇਹ ਨੀ ਵੀ ਨਹੀਂ, ਸਾਡੇ ਪਹਿਲੇ ਵਿਧਾਨ ਦੇ ਵਿੱਚ ਵੀ ਇਹ ਸੀ ਲੋਕ, ਮੈਂ ਹਕੀਮ ਅਜਮਲ ਖਾਨ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਕਈ ਵਾਰ ਦੇ ਚੁੱਕਿਆ ਹਾਂ ਕਿ ਅਸੀਂ ਉਹ ਤਰੀਕਾਕਾਰ ਜਿਹੜਾ ਵਾਇਟਲਿਟੀ ਤੱਕ ਪਹੁੰਚਣ ਦਾ ਸਾਡਾ ਪਹਿਲਾ ਤਰੀਕਾਕਾਰ ਸੀ ਉਸ ਨੂੰ ਛੱਡ ਆਏ, ਕਿ ਵਾਇਟਲਿਟੀ ਕੀ ਕਹਿ ਰਹੀ ਹੈ ਉਹ ਸਾਡੇ ਅਹਿਸਾਸ ਫੀਲਿੰਗ ਦੇ ਰਾਹੀਂ, ਉਹ ਸਾਡੀਆਂ ਸਰੀਰ ਦੀਆਂ ਐਕਟੀਵਿਟੀਆਂ ਦੇ ਰਾਹੀਂ ਸਾਨੂੰ ਐਕਸਪ੍ਰੈਸ ਕਰ ਰਹੀ ਹੈ ਕਿ ਮੇਰੇ ਵਿੱਚ ਕੀ ਹੋ ਰਿਹਾ ਹੈ, ਮੈਨੂੰ ਕੀ ਚਾਹੀਦਾ ਹੈਗਾ, ਉਹ ਦੱਸ ਰਹੀ ਹੈ। ਜੇ ਅਸੀਂ ਨਹੀਂ ਸਮਝੇ, ਅਸੀਂ ਚੰਗੀ ਮਾਂ ਨਹੀਂ ਬਣ ਸਕੇ ਤੇ ਫਿਰ ਸਾਡੀ ਕਮੀ ਹੈ ਨਾ। ਇਸ ਕਰਕੇ ਸਾਨੂੰ ਜਾਣਨ ਦੀ ਇਹ ਜ਼ਰੂਰਤ ਹੈ, ਬਹੁਤੀਆਂ ਵੱਡੀਆਂ ਵੱਡੀਆਂ ਦਵਾਈਆਂ ਨਾਲੋਂ ਸਾਡੀਆਂ ਮਾਈਨਿਊਟ ਡੋਜ਼ਿਸ ਜਿਹੜੀਆਂ ਉਸ ਵਾਇਟਲਿਟੀ ਨੂੰ ਇਫੈਕਟ ਕਰਨਗੀਆਂ। ਜੇ ਵਾਇਟਲਿਟੀ ਇਫੈਕਟ ਠੀਕ ਹੋਊਗੀ ਤੇ ਆਪਣਾ ਵਿਧਾਨ ਆਪਣੇ ਆਪ ਠੀਕ ਕਰ ਲੇਗੀ। ਇਹ ਕੋਈ ਕੰਧ ਤੇ ਸਰੀਰ ਸਾਡਾ, ਜੀਵਨ ਸਾਡਾ, ਇਹ ਕੰਧ ਥੋੜੀ ਹੈ ਵੀ ਬਾਹਰੋਂ ਤੁਸੀਂ ਛੋਪਾ ਲਾਓਗੇ ਤੋਂ ਠੀਕ ਹੋ ਜਾਏਗੀ। ਇਹਦੀ ਜਿੰਨੀ ਵੀ ਰੀਜਨਰੇਸ਼ਨ ਹੋਣੀ ਹੈ ਉਹ ਇੰਟਰਨਲ ਹੋਣੀ ਹੈ। ਤੁਸੀਂ ਕਹਿੰਦੇ ਜੀ ਜ਼ਖਮ ਹੋ ਗਿਆ ਤੇ ਫਿਰ ਬਾਹਰੋਂ ਪੱਟੀਆਂ ਕਿਉਂ ਕਰਦੇ ਆ? ਨਹੀਂ, ਪੱਟੀ ਇਸ ਕਰਕੇ ਕਰਦੇ ਆ, ਦਵਾਈਆਂ ਇਸ ਕਰਕੇ ਲਾਉਂਦੇ ਆ ਕਿ ਬਾਹਰ ਆਬੋ ਹਵਾ ਦੇ ਵਿੱਚ ਹਜ਼ਾਰਾਂ ਤਰ੍ਹਾਂ ਦੇ ਜਰਾਸੀਮ ਕਰਦੇ ਨੇ, ਇਹ ਬਾਹਰੋਂ ਹੋਰ ਉਸ ਨੂੰ ਕੰਪਲੀਕੇਟ ਨਾ ਕਰਨ। ਰੀਜਨਰੇਸ਼ਨ ਸਾਡੀ ਬਾਡੀ, ਅਸੀਂ ਪਹਾੜ ਵੀ ਨਹੀਂ ਹਾਂ। ਰੀਜਨਰੇਸ਼ਨ ਸਾਡੀ ਬਾਡੀ ਦੀ ਜਿਹੜੀ ਆ ਉਹ ਇੰਟਰਨਲ ਹੈਗੀ ਆ, ਔਰ ਇੰਟਰਨਲ ਤੌਰ ਤੇ ਹੀ ਰਿਪੇਅਰ ਹੋਣੀ, ਉਹਦਾ ਇੱਕ ਆਪਣਾ ਪ੍ਰੋਸੈਸ ਹੈ। ਉਹ ਅਸੀਂ ਪੜਾਉਣੇ ਆ ਫਿਜ਼ੀਓਲੋਜੀ ਦੇ ਵਿੱਚ, ਪੈਥੋਲੋਜੀ ਦੇ ਵਿੱਚ, ਕਿ ਕਿਵੇਂ ਇਸ ਬਾਡੀ ਦੀ ਰਿਪੇਅਰ ਹੁੰਦੀ ਹੈ। ਬਾਹਰੀ ਪ੍ਰੋਟੈਕਸ਼ਨ ਤੇ ਹੋ ਸਕਦੀ ਹੈ, ਰਿਪੇਅਰ ਇੰਟਰਨਲੀ ਹੋਣੀ ਹੈ, ਤੇ ਬਿਮਾਰੀ ਕੋਈ ਵੀ ਹੋਵੇ ਉਹਦੇ ਵਿੱਚ ਅਗਰ ਅਸੀਂ ਉਸ ਵਾਇਟਲਿਟੀ ਦੀ ਬੋਲੀ ਨੂੰ ਸਮਝ ਗਏ, ਉਹਦੇ ਮੁਤਾਬਕ ਅਸੀਂ ਉਹਨੂੰ ਜੋ ਚਾਹੀਦਾ ਹੈ ਉਹ ਦੇ ਦਿੱਤਾ ਤੇ ਉਹਨੇ ਸ਼ਾਂਤ ਹੋ ਜਾਣਾ, ਉਸੇ ਦੇ ਲਈ ਠੀਕ ਹੋ ਜਾਣਾ। ਜਾਂ ਇੰਜ ਕਹਿ ਲੋ ਜੇ ਲੌਂਗ ਟਰਮ ਪ੍ਰੋਸੈਸ ਹੈ ਤੇ ਉਹਨੇ ਉਦੋਂ ਹੀ ਆਪਣੇ ਰਸਤੇ ਤੇ ਵਾਪਸੀ ਵਾਲੇ ਤੇ ਚੱਲਣਾ ਸ਼ੁਰੂ ਹੋ ਜਾਣਾ। ਰੈਪਿਡ ਜੈਂਟਲ ਪਰਮਾਨੈਂਟ ਹੋਏਗਾ, ਉਹ ਜੋ ਵੀ ਕੁਛ ਹੋਏਗਾ ਪਰਮਾਨੈਂਟ। ਇਨਹੇਲੇਸ਼ਨ ਆਫ ਦੀ ਡਿਜ਼ੀਜ਼ ਇਨ ਇਸ ਹੋਲ ਐਕਸਟੈਂਟ ਐਜ ਏ ਹੋਲ ਠੀਕ ਹੋਏਗੀ, ਫਿਰ ਪਾਰਸ਼ਲੀ ਨਹੀਂ ਹੋਗੀ। ਕਹਿੰਦਾ ਜੀ ਆਹ ਤਾਂ ਮੈਂ ਕਰਦਾ, ਮੈਂ ਕਿਤੇ ਗਾਲ ਬਲੈਡਰ ਦਾ ਤੇਰਾ ਕੱਢ ਦਿੱਤਾ, ਇੱਥੇ ਤੇ ਪੱਥਰੀ ਸੀਗੀ। ਉਹ ਭਲਿਆ ਗਾਲ ਬਲੈਡਰ ਉੱਥੇ ਜਿਹੜੇ ਪੱਥਰੀ ਬਣੀ ਸੀ, ਉਹ ਜਿਹੜੀਆਂ ਚੀਜ਼ਾਂ ਕੰਸਨਟ੍ਰੇਟਡ ਉੱਥੇ ਹੋ ਕੇ ਆਈਆਂ ਸੀ ਉਹ ਹੁਣ ਬਲੱਡ ਚ ਸ਼ਾਮਲ ਹੋਣਗੀਆਂ, ਬੰਦ ਹੋ ਰਹੀਆਂ ਸੀ। ਤੁਸੀਂ ਇਹਦਾ ਰਸਤਾ ਬੰਦ ਕਰ ਦਿੱਤਾ ਹੈਗਾ। ਕਿਡਨੀ ਦੀ ਪੱਥਰੀ ਤਾਂ ਤੁਸੀਂ ਕੱਢ ਦਿੱਤੀ ਹੈਗੀ ਆ, ਪਰ ਕਿਡਨੀ ਚ ਪੱਥਰੀ ਬਣ ਕਿਉਂ ਰਹੀ ਹੈ? ਫਿਰ ਵਾਰ ਵਾਰ ਡਾਕਟਰਾਂ ਕੋਲ ਜਾਂਦੇ ਨੇ ਲੋਕ ਵੀ ਪੱਥਰੀ ਸੀ ਪਹਿਲਾਂ, ਪਹਿਲਾਂ ਡਾਕਟਰ ਨੇ ਇਸ ਤਰ੍ਹਾਂ ਸਰਜਰੀ ਕੀਤੀ ਸੀ, ਜਾਂ ਅੱਜ ਕੱਲ ਲੀਥੋਟ੍ਰਿਪਸੀ ਆ ਗਈ, ਲੀਥੋਟ੍ਰਿਪਸੀ ਨਾਲ ਉਹ ਰੇਤ ਪਾ ਪਾ ਕੇ ਉਸਨੂੰ ਗਾਲਦੇ ਨੇ, ਤੇ ਰੇਤ ਤਾਂ ਕਿਡਨੀ ਤੇ ਇਫੈਕਟ ਨਹੀਂ ਹੁੰਦਾ, ਹੋਏਗਾ ਨਾ ਭਾਈ? ਟੀਕਾ ਤਾਂ ਨਹੀਂ, ਇਲਾਜ ਤਾਂ ਨਹੀਂ ਨਾ, ਇੱਥੇ ਪ੍ਰਬੰਧ ਨੇ। ਅਸਲ ਚੀਜ਼ ਇਹ ਆ ਕਿ ਅਸੀਂ ਉਸ ਸਿਸਟਮ ਦੇ ਵਿੱਚ ਆ ਗਈ ਖਰਾਬੀ ਜਿਹੜੀ ਸਾਡੇ ਬਲੱਡ ਦੇ ਵਿੱਚ ਇਸ ਤਰ੍ਹਾਂ ਦੇ ਕਲੌਟ ਕਰ ਰਹੀ ਹੈ, ਜਿਹੜੀ ਸਾਡੀ ਸੈੱਲਾਂ ਚ ਇਸ ਤਰ੍ਹਾਂ ਦੀ ਚੀਜ਼ ਪੈਦਾ ਕਰ ਰਹੀ ਹੈ ਜਿਹਦੇ ਕਰਕੇ ਪੱਥਰੀ ਬਣ ਰਹੀ ਹੈ, ਅਸੀਂ ਉਸ ਨੂੰ ਠੀਕ ਕਰਨਾ ਹੈ। ਔਰ ਉਹ ਬੋਲੀ ਬੋਲ ਕੇ ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਾਡੀ ਵਾਇਟਲਿਟੀ ਸਾਨੂੰ ਦੱਸ ਰਹੀ ਹੁੰਦੀ ਹੈ, ਸਿਰਫ ਅਸੀਂ ਹੀ ਕਮਲੀ ਮਾਂ ਹਾਂ, ਸਾਡੀ ਸਮਝ ਨਹੀਂ ਰਹੇ ਔਰ ਉਹਦੇ ਮੁਤਾਬਕ ਉਹਦਾ ਨਿਵਾਰਨ ਨਹੀਂ ਕਰ ਰਹੇ। ਜੇ ਉਹਨੂੰ ਪੋਟੀ ਕਰਨੀ ਤੇ ਤੁਸੀਂ ਉਹਦੀ ਦੁੱਧ ਦੀ ਬੋਤਲ ਮੂੰਹ ਚ ਦੇਈ ਜਾਓਗੇ ਤੇ ਜੋ ਇਫੈਕਟ ਹੋਣਗੇ ਉਹ ਹੀ ਹੋਣ। ਤੋ ਇਹੀ ਕੁਛ ਐਸਾ ਅੱਜ ਕੱਲ ਚੱਲ ਰਿਹਾ। ਮੈਂ ਸਮਝਦਾ ਉਹ ਸੱਜਣ ਜਿਨ੍ਹਾਂ ਦਾ ਵੀ ਨਾਲ ਆਏ ਨੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ, ਉਹ ਸੁਣ ਰਹੇ ਹੋਣਗੇ ਔਰ ਉਹਨਾਂ ਨੇ ਵੀ ਇਸ ਗੱਲ ਦੀ ਸਿੱਖਿਆ ਦੀ ਜ਼ਰੂਰ ਭਰਨਗੇ ਇਸ ਗੱਲ ਦੀ ਕਿ ਇਹੋ ਜਿਹੀ ਐਗਜ਼ਾਮਪਲਾਂ, ਇਹੋ ਜਿਹੇ ਜਾਦੂ, ਇਹੋ ਜਿਹੇ ਕ੍ਰਿਸ਼ਮੇ ਵੀ ਹੋਮਿਓਪੈਥਿਕ ਮੈਡੀਸਨ ਦੇ ਨਾਲ ਹੁੰਦੇ ਨੇ। ਅਗਰ ਕਿਸੇ ਨੂੰ ਸੱਜਣ ਨੂੰ ਕਿਸੇ ਤਰ੍ਹਾਂ ਮੇਰੀ ਰਾਏ ਦੀ ਜ਼ਰੂਰਤ ਹੈ ਕਿਸੇ ਵੀ ਬਿਮਾਰੀ ਦੇ ਸਬੰਧ ਵਿੱਚ, ਤੇ ਉਹ ਮੈਨੂੰ ਕਾਲ ਕਰ ਸਕਦਾ 4086871899। ਇਲਾਜ ਕਰਾਉਂਦੇ ਕਰਾਉਂਦੇ ਅਗਰ ਥੱਕ ਗਏ ਹੋ ਤੇ ਤੁਸੀਂ ਸੈਕਿੰਡ ਓਪੀਨੀਅਨ ਲੈਣ ਵਾਸਤੇ ਵੀ, ਉਹਦੇ ਵਾਸਤੇ ਕੋਈ ਫੀਸ ਨਹੀਂ, ਕੋਈ ਕੁਛ ਨਹੀਂ, ਸੈਕਿੰਡ ਓਪੀਨੀਅਨ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਕੱਲ ਨੂੰ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ, ਤੇ ਕੱਲ ਦਾ ਪ੍ਰੋਗਰਾਮ ਕਿਉਂਕਿ ਇਹੀ ਪ੍ਰੋਗਰਾਮ ਅੰਗਰੇਜ਼ੀ ਚ ਹੋ ਚੁੱਕਿਆ, ਪੰਜਾਬੀ ਚ ਅੱਜ ਹੋ ਗਿਆ, ਕੱਲ ਨੂੰ ਵਾਰੀ ਹਿੰਦੀ ਦੀ ਹੈ। ਹਿੰਦੀ ਵਾਲੇ ਵੀ ਨਾਰਾਜ਼ ਨਾ ਹੋ ਜਾਣ ਕਿਉਂਕਿ ਪਿੱਛੇ ਵੀ ਹਿੰਦੀ ਦਾ ਪ੍ਰੋਗਰਾਮ ਮਿਸ ਹੋ ਗਿਆ, ਸੋ ਹਿੰਦੀ ਦੇ ਵਿੱਚ ਪ੍ਰੋਗਰਾਮ ਹੋਏਗਾ ਔਰ ਉਸ ਤੋਂ ਬਾਅਦ ਫਿਰ ਆਪਾਂ ਸਿਲਸਿਲੇਵਾਰ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਇਸ ਸਰੀਰ ਦੀ ਰਚਨਾ ਬਣ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚ ਚੁੱਕੀ ਹੈ, ਅਡਲਟ ਏਜ ਤੱਕ ਪਹੁੰਚਣ ਤੋਂ ਬਾਅਦ ਹੁਣ ਅਸੀਂ ਵੱਡੇ ਰੂਪ, ਛੋਟੇ ਤਾਂ ਨਹੀਂ ਪਤਾ ਲੱਗਿਆ ਨਾ, ਹੁਣ ਵੱਡਾ ਸਰੀਰ ਹੋ ਗਿਆ ਤੇ ਇਸ ਸਰੀਰ ਨੂੰ ਅਸੀਂ ਸਿਰ ਤੋਂ ਪੈਰਾਂ ਤੱਕ ਵਾਚ ਕਰਨਾ ਆ, ਕਿ ਕੀ ਬਣਿਆ ਹੋਇਆ, ਕਿੱਥੇ ਕਿੱਥੇ ਬਣਿਆ ਹੋਇਆ ਤੇ ਕਿਵੇਂ ਕਿਵੇਂ ਬਣਿਆ ਹੋਇਆ, ਤੇ ਜੇ ਇਹ ਬਿਮਾਰ ਹੁੰਦਾ ਆ ਤੇ ਕੀ ਤਬਦੀਲੀਆਂ ਆਉਣਗੀਆਂ ਤੇ ਕਿਉਂ ਆਉਣਗੀਆਂ, ਔਰ ਉਹਨਾਂ ਨੂੰ ਦਰੁਸਤ ਕਰਨ ਦਾ ਰਸਤਾ ਕੀ ਹੋ ਸਕਦਾ ਆ। ਮੈਂ ਸਿਧਾਂਤਿਕ ਤੌਰ ਜਿੰਨੀਆਂ ਵੀ ਗੱਲਾਂ ਮੈਂ ਕਰਨੀਆਂ, ਸਾਰੇ ਡਾਕਟਰ ਕਾਬਲ ਨੇ, ਸਾਰੀਆਂ ਸਾਇੰਸਾਂ ਆਪਣੀ ਆਪਣੀ ਥਾਂ ਤੇ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਨੇ, ਬੜੀਆਂ ਐਮਰਜੈਂਸੀਆਂ ਨੂੰ ਕਵਰ ਕਰਨ ਵਾਸਤੇ ਬੜੇ ਵੱਡੇ ਵੱਡੇ ਹਸਪਤਾਲ ਬਹੁਤ ਯੋਗਦਾਨ ਪਾ ਰਹੇ ਨੇ, ਪਰ ਅਸੀਂ ਇੰਜ ਲੱਗਦਾ ਜਿਵੇਂ ਰਸਤੇ ਤੋਂ ਖੁੰਝੇ ਹੋਏ ਆ ਤੇ ਹੁਣ ਇਧਰ ਉਧਰ ਗਲੀਆਂ ਲੱਭਦੇ ਫਿਰਦੇ ਆ, ਕਿਉਂਕਿ ਸਹੀ ਰਸਤਾ ਅਸੀਂ ਭੁੱਲ ਚੁੱਕੇ ਹਾਂ। ਸੋ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਤਰ੍ਹਾਂ ਦਾ ਸਿਧਾਂਤਿਕ ਤਰੀਕਾਕਾਰ ਆਪਣੀ ਬਿਮਾਰੀ ਨੂੰ ਠੀਕ ਕਰਨ ਦਾ ਅਪਣਾਉਣ, ਉਹ ਆਵਾਜ਼ ਸੁਣਨ ਦੀ ਕੋਸ਼ਿਸ਼ ਕਰਨ ਵੀ ਇਹ ਵਾਇਟਲਿਟੀ ਸਰੀਰ ਦੇ ਰਾਹੀਂ ਸਾਨੂੰ ਬੋਲ ਕੇ ਕੀ ਦੱਸ ਰਹੀ ਹੈ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ।
2: ਥੈਂਕ ਯੂ ਜੀ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਦਿਲ ਦੀ ਆਵਾਜ਼ ਲੈ ਕੇ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਹੋ ਰਿਹਾ। ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਤੱਕ ਸੇਮ ਕੁਛ ਗਾਣੇ, ਕੁਛ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ, ਇਹ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਅਸੀਂ ਹਾਜ਼ਰ ਹੁੰਦੇ ਹਾਂ। ਤਾਂ ਲੋ ਬਹੁਤ ਪਿਆਰੇ ਪਿਆਰੇ ਗੀਤ ਸੁਣਦੇ, ਗੁਰਦਾਸ ਮਾਨ ਦਾ ਗੀਤ ਸੁਣਦੇ ਹਾਂ ਤੇ ਇਹ ਲੋ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਮੇਰੇ ਸਾਰੇ ਹੀ ਸਤਿਕਾਰ ਯੋਗ ਵੀਰ ਭੈਣ ਭਰਾਵਾਂ ਦਾ ਬੱਚਿਆਂ ਦਾ ਵੀ ਬਜੁਰਗਾਂ ਦਾ ਵੀ ਜਿੰਨੇ ਵੀ ਪ੍ਰੋਗਰਾਮ ਦੇ ਨਾਲ ਜੁੜਦੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵੈਲਕਮ ਜੀ ਹੈ ਤੇ ਇਹਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਖਬਰਾਂ ਵੱਲ ਚੱਲਦੇ ਆ ਜੀ ਤੇ ਲਾਲ ਸਿੰਘ ਚੀਮਾ ਸਾਹਿਬ ਫਰਿਜਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਕੋਲ ਪੁੱਛਦੇ ਆ ਕੀ ਸਿਚੁਏਸ਼ਨ ਹੈ ਦੁਨੀਆਂ ਦੀ ਆਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਅੱਗੇ ਵੀ ਤੇ ਪਿੱਛੇ ਵੀ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਤੇ ਖਬਰਾਂ ਸਾਰਿਆਂ ਖਤ ਸਾਹਿਬ ਜੀ ਅੱਜ ਕੱਲ ਬੜੀਆਂ ਗਰਮ ਆ ਤੁਹਾਨੂੰ ਪਤਾ ਵੀ ਸਾਰੀ ਦੁਨੀਆਂ ਚ ਜਿਹੜਾ ਤਾਪਮਾਨ ਆ ਉਹ ਵਧੀਆ ਵਧਿਆ ਹੋਇਆ ਭਾਵੇਂ ਮਹੀਨੇ ਤਾਂ ਇਹ ਠੰਡਦੇ ਆ ਪਰ ਜਿਹੜਾ ਕੱਲੇ ਕੱਲੇ ਬੰਦੇ ਦਾ ਤਾਪਮਾਨ ਆ ਉਹ ਤੁਹਾਨੂੰ ਪਤਾ ਹੀ ਆ ਭਾਈ ਸਾਰੀ ਦੁਨੀਆਂ ਦੇ ਵਿੱਚ ਥੋੜਾ ਗਰਮ ਆ ਤੇ ਉਹਨਾਂ ਦੇ ਵਿੱਚੋਂ ਆਪਾਂ ਖਬਰਾਂ ਸਾਰਾ ਖਤ ਸਾਹਿਬ ਜੀ ਇਕੱਠੀਆਂ ਕਰਦੇ ਆ ਤੇ ਆਪਣੇ ਕੋਲ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਹੈਗਾ ਉਹ ਆਪਾਂ ਸਭ ਤੋਂ ਪਹਿਲਾਂ ਸਾਂਝੀ ਕਰਨਾ ਹੈ ਆਪਣੇ ਸਰੋਤਿਆਂ ਦੇ ਨਾਲ ਤੇ ਇਸ ਲਿਹਾ ਖਤ ਸਾਹਿਬ ਜੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਭਾਣਾ ਜਿਹਨੂੰ ਆਪਾਂ ਕਹੀਏ ਦਾ ਭਾਣਾ ਮੰਨਿਆ ਮੰਨ ਲਓ ਤੇ ਉਹ ਕਹਿੰਦੇ ਆ ਕਿ ਭਾਣਾ ਸਿਆਣਾ ਆਦਿ ਸ਼ਬਦ ਮਨੁੱਖ ਦੀ ਜ਼ਿੰਦਗੀ ਵਿੱਚ ਤਸੱਲੀ ਲਈ ਹੁੰਦੇ ਹਨ
0: ਬਿਲਕੁਲ ਹੁੰਦਾ ਇਹੀ ਹੈ ਸਹੀ ਕਹਿ ਰਹੇ
1: ਹਾਂਜੀ ਹਾਲ ਵਾਸਤੇ ਨੀ ਜਦੋਂ ਬੰਦਾ ਡਿਗਿਆ ਹੁੰਦਾ ਤੇ ਯਾਰ ਉਹਦੇ ਨਾਲ ਵੀ ਇੱਦਾਂ ਹੋਇਆ ਸੀ ਉਹਦੇ ਨਾਲ ਵੀ ਇੱਦਾਂ ਸੀ ਰੱਬ ਦਾ ਭਾਣਾ ਮੰਨ ਲਓ ਉਹ ਸਾਡੇ ਮਨ ਨੂੰ ਸਿਰਫ ਧਰਵਾਸਾ ਦੇਣ ਵਾਸਤੇ ਉਹ ਗੱਲਾਂ ਕੀਤੀਆਂ ਜਾਂਦੀਆਂ ਪਰ ਉਹ ਫਾਇਦਾ ਵੀ ਕਰਦੀਆਂ ਐਸੀ ਗੱਲ ਨੀ ਜਦੋਂ ਡਿੱਗੇ ਹੋਏ ਮਨ ਨੂੰ ਕਹਿੰਦੇ ਹੁੰਦੇ ਤਿਣਕੇ ਦਾ ਸਹਾਰਾ ਮਿਲ ਜਾਂਦਾ ਤੇ ਉਹ ਫਿਰ ਮੁੜ ਕੇ ਫਿਰ ਜੀਵਤ ਜਿਹੜਾ ਵੀ ਹੋ ਜਾਂਦਾ ਹੈ ਐਸੀ ਗੱਲ ਨੀ ਹੈਗੀ ਪਰ ਇਹ ਇੱਕ ਕਿਸਮ ਦੇ ਜਿਹਨੂੰ ਫਾਲਸ ਹੋਪਸ ਕਹਿੰਦੇ ਆ ਉਹ ਵੀ ਹੁੰਦੀਆਂ ਆ ਤੇ ਇਹਦੇ ਨਾਲ ਖਤ ਸਾਹਿਬ ਜੀ ਹੱਲ ਹੁੱਲ ਨਹੀਂ ਹੁੰਦਾ ਥੋੜਾ ਜਿਹਾ ਮਨ ਨੂੰ ਜਿਹੜਾ ਧਰਵਾਸਾ ਹੋ ਜਾਂਦਾ ਜਿਵੇਂ ਅੱਜ ਕੱਲ ਅਸੀਂ ਅੰਗਰੇਜ਼ੀ ਦਵਾਈਆਂ ਖਾਂਦੇ ਆ
0: ਬਿਲਕੁਲ
1: ਦੇਖੋ ਗੱਲ ਕਿੱਧਰ ਨੂੰ ਜਿਹੜੇ ਲਿਖਣ ਵਾਲੇ ਸੱਜਣੇ ਆ ਉਹ ਕਿਹਦੇ ਨਾਲ ਕਿੱਧਰੋਂ ਤੁਰਦੇ ਆ ਤੇ ਕਿੱਧਰ ਨੂੰ ਫਿਰ ਗੱਲ ਉਹ ਜੋੜ ਲੈਂਦੇ ਕਿਹਦੇ ਨਾਲ ਅੰਗਰੇਜ਼ੀ ਦਵਾਈਆਂ ਵੀ ਜਿਹੜੀਆਂ ਇਸੇ ਤਰ੍ਹਾਂ ਦੀਆਂ ਖਤ ਸਾਹਿਬ ਜੀ ਦੇਖਿਆ ਤੇ ਨੀ ਕੋਈ ਬੰਦਾ ਭਾਈ ਉਹਨੂੰ ਠੀਕ ਆ ਮਾੜਾ ਮੋਟਾ ਮਲੇਰੀਆ ਮਲੂਰੀਆ ਆਈ ਤੇ ਉਧਰੋਂ ਹੋ ਗਿਆ ਉਹ ਤਾਂ ਉੱਤਰ ਜਾਂਦਾ ਕਨੈਨ ਕਾਨੂੰਨ ਦੇ ਨਾਲ ਪਰ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਖਤ ਸਾਹਿਬ ਜੀ ਉਹ ਮੈਂ ਕਦੇ ਕਿਸੇ ਦੀ ਚੀਕ ਤਾਂ ਹੁੰਦੀ ਦੇਖੀ ਨੀ ਉਹ ਗੋਲੀਆਂ ਇੱਕ ਡਾਕਟਰ ਦੇ ਦਿੰਦਾ ਦੂਜੇ ਕੋਲ ਜੋ ਉਹ ਦੇ ਦਿੰਦਾ ਸੀ ਜੇ ਕੋ ਉਹ ਫਿਰ 70-75 ਸਾਲ ਦੀ ਉਮਰ ਚ ਘਰੇ ਏਦਾਂ ਡਾਕਟਰਾਂ ਡੁਕਟਰਾਂ ਲੈ ਜਾਂਦੇ ਆ ਤੇ ਦਵਾਈਆਂ ਤੁਹਾਨੂੰ ਵੇਚੀ ਜਾਂਦੇ ਆ ਤੇ ਪੈਸੇ ਤੁਹਾਡੇ ਜਿਹੜੇ ਆ ਉਹ ਖਿੱਚ ਹੋਈ ਜਾਂਦੇ ਆ ਤੇ ਬਹੁਤ ਬਿਮਾਰੀਆਂ ਨੂੰ ਮੁਕਾਉਂਦੀਆਂ ਨਹੀਂ ਸਿਰਫ ਬਿਮਾਰੀ ਰੋਕਦੀਆਂ ਹਨ ਬਿਮਾਰੀ ਨੂੰ ਰੋਕਣਾ ਜਾਂ ਕਾਬੂ ਕਰਨਾ ਹੱਲ ਨਹੀਂ ਹੁੰਦਾ ਸਗੋਂ ਦੂਜੀ ਲਈ ਰਾਸਤਾ ਬਣਾਉਣਾ ਹੁੰਦਾ ਜਿਸ ਨੂੰ ਸਾਈਡ ਇਫੈਕਟ ਕਿਹਾ ਜਾਂਦਾ ਦਾ ਨਾਮਕਰਨ ਕੀਤਾ ਜਾਂਦਾ ਫਾਰਮਾਸੂਟੀਕਲ ਅਦਾਰੇ ਆ ਜਿਹੜੇ ਫਾਰਮਾਸੂਟੀਕਲ ਇੰਡਸਟਰੀ ਇਹਨੂੰ ਆਪਾਂ ਕਹਿੰਦੇ ਹਾਂ ਅੰਗਰੇਜ਼ੀ ਭਾਸ਼ਾ ਦੇ ਵਿਚ ਬਹੁਤ ਤੇਜ਼ ਤਰਾਰ ਹਨ ਜੋ ਸਧਾਰਨ ਜਨਤਾ ਦੀ ਲੁੱਟ ਕਰਨ ਲਈ ਨਵੇਂ ਨਵੇਂ ਤਰੀਕਿਆਂ ਨਾਲ ਮਨੁੱਖ ਦੀ ਸਿਹਤ ਸੁਰੱਖਿਆ ਦੀ ਮੰਗ ਨੂੰ ਬੇਧਿਆਨ ਜਾਂ ਬੇਅਸਰ ਕਰਨ ਲਈ ਗੁਰੂ ਸਾਹਿਬਾਂ ਦੀ ਬਾਣੀ ਵਿਚ ਮਿਲਾਵਟ ਕਰ ਰਹੇ ਹਨ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਦਾ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ ਪਰ ਅਸਲੀ ਸੁੱਖ ਤਸੱਲੀ ਸੰਘਰਸ਼ ਕਰਨ ਨਾਲ ਹੀ ਪ੍ਰਾਪਤ ਹੋਣਾ ਹੈ ਸੋ ਮਿਹਨਤ ਕਰੋਗੇ ਲੜੋਗੇ ਰੋਜੀ ਕਮਾਓਗੇ ਉਹਦੇ ਨਾਲ ਹੀ ਹੱਲ ਹੋਣਾ ਆ ਅਰਦਾਸਾਂ ਕਰਨ ਦੇ ਨਾਲ ਖਤ ਸਾਹਿਬ ਜੀ ਜਿੱਥੇ ਮਰਜ਼ੀ ਦੇਖੋ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਪੰਡਿਤ ਲੋਕਾਂ ਨੂੰ ਲੁੱਟਦੇ ਰਹੇ ਫਿਰ ਬੁੱਧ ਧਰਮ ਆ ਗਿਆ ਉਹਦੇ ਵਿਚ ਖੈਰ ਲੁੱਟ ਥੋੜੀ ਜਿਹੀ ਘੱਟ ਸੀਗੀ ਤੇ ਉਸ ਤੋਂ ਬਾਅਦ ਫਿਰ ਦੇਖੋ ਭਾਈ ਆਪਣੇ ਸਿੱਖ ਧਰਮ ਆ ਗਿਆ ਉਹਦੇ ਵਿਚ ਵੀ ਪਹਿਲਾਂ ਬੜਾ ਸੱਚਾ ਸੁੱਚਾ ਧਰਮ ਸੀਗਾ ਬਹੁਤ ਲੋਕਾਂ ਦਾ ਇਹ ਅੱਜ ਤੱਕ ਵੀ ਵਿਸ਼ਵਾਸ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਆ ਉਹਦੇ ਵਿਚ ਸਭ ਕੁਝ ਸੱਚ ਲਿਖਿਆ ਆ ਪਰ ਖਤ ਸਾਹਿਬ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿਚ ਵੀ ਜਿਹੜੀ ਆ ਮੈਨੂੰ ਇਹ ਲੱਗ ਰਿਹਾ ਕਿ ਮਿਲਾਵਟ ਆ ਜਿਹੜੀ ਸ਼ਬਦਾਂ ਦਾ ਇਹ ਫਿਰ ਜਿਹੜਾ ਉਹ ਕਾਫੀ ਹੱਦ ਤੱਕ ਜਿਹੜਾ ਹੋ ਚੁੱਕਿਆ ਆ ਜਿਹੜਾ ਪਰਜਾ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਪਾਈਆਂ ਜਾਂਦੀਆਂ ਖਤ ਸਾਹਿਬ ਜੀ ਜਦੋਂ ਵੀ ਮੈਂ ਕਿਸੇ ਸ਼ਬਦ ਨੂੰ ਪੜ੍ਹਦਾ ਆ ਕਿਉਂਕਿ ਬਹੁਤ ਸੱਜਣ ਜਿਹੜੇ ਆਪਾਂ ਨੂੰ ਜੁੜਦੇ ਆ ਉਹ ਰੋਜ਼ਾਨਾ ਆਪਾਂ ਨੂੰ ਸਵੇਰੇ ਜਿਹੜੇ ਆ ਉਹ ਦੋ ਚਾਰ ਪੰਕਤੀਆਂ ਕੋਈ ਸ਼ਬਦ ਇੱਥੋਂ ਆ ਜਾਂਦਾ ਕੋਈ ਹੋਰ ਭੇਜ ਦਿੰਦਾ ਜਿਨ੍ਹਾਂ ਦੇ ਅਰਥ ਬੜੇ ਡੂੰਘੇ ਹੁੰਦੇ ਆ ਪਰ ਉਹਨਾਂ ਦੇ ਜਿਹੜੇ ਸਹੀ ਅਰਥ ਆ ਉਹ ਨਹੀਂ ਕੀਤੇ ਜਾਂਦੇ ਹਰ ਇੱਕ ਪੰਕਤੀ ਦੇ ਵਿਚ ਤਕਰੀਬਨ ਹਰ ਗੱਲ ਆ ਜਿਹੜੀ ਹਾਲਾਂਕਿ ਉਸ ਪੰਕਤੀ ਦੇ ਵਿਚ ਸਤਿ ਸ਼੍ਰੀ ਅਕਾਲ ਜੀ। ਰੱਬ ਨੀ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ ਤੇ ਨਾ ਹੀ ਕੋਈ ਐਸਾ ਸ਼ਬਦ ਹੁੰਦਾ ਜਿਹਦੇ ਅਰਥ ਰੱਬ ਹੋਣ, ਪਰ ਹਰ ਪੰਕਤੀ ਦੇ ਅਰਥ ਆ ਜਿਹੜੇ ਉਹਦੇ ਵਿਚ ਇੱਕ ਰੱਬ ਸ਼ਬਦ ਆ ਜਿਹੜਾ ਉਹ ਕੋਈ ਜੋੜ ਦਿੱਤਾ ਜਾਂਦਾ ਤੇ ਸਮਝ ਨੀ ਆਉਂਦੀ ਪਈ ਇਹ ਕੌਣ ਇੱਦਾਂ ਕਰ ਰਿਹਾ। ਰੋਜ਼ਾਨਾ ਨਵੀਆਂ ਨਵੀਆਂ ਗੱਲਾਂ ਅਸੀਂ ਉਹਦੇ ਵਿਚ ਐਡ ਕਰਦੇ ਸੁਣਦੇ ਆ ਤੇ ਇਸ ਤਰ੍ਹਾਂ ਜਿਹੜਾ ਮਿਲਾਵਟ ਆ ਜਿਹੜੀ ਹੁੰਦੀ ਰਹਿੰਦੀ। ਤੇ ਇਹੋ ਜਿਹੇ ਹੋਰ ਵੀ ਮਹਿਕਮੇ ਹਨ ਜਿਨ੍ਹਾਂ ਵਿਚ ਵਿਸਥਾਰ ਕੀਤਾ ਜਾ ਸਕਦਾ ਹੈ ਤਸੱਲੀ ਲਈ ਮਨੁੱਖ ਜੋ ਵੀ ਕਹੇ ਜਾਂ ਸੋਚੇ, ਪਰ ਅਸਲੀ ਸੁੱਖ ਜਿਹੜਾ ਉਹ ਤਸੱਲੀ ਸੰਘਰਸ਼ ਨਾਲ ਹੀ ਪ੍ਰਾਪਤ ਹੁੰਦਾ ਹੈ, ਜਿਸ ਦੇ ਲਈ ਇੱਕ ਜੁੱਟਤਾ ਸਤਿ ਸ਼੍ਰੀ ਅਕਾਲ ਜੀ। ਜਿੰਨਾ ਚਿਰ ਪਰਜਾ ਇੱਕ ਜੁੱਟ ਨਹੀਂ ਹੁੰਦੀ ਉਹਨਾਂ ਚਿਰ ਜਿਹੜੀ ਆ ਇਹਨਾਂ ਦੇ ਵਿਚ ਕੋਈ ਸੁਧਾਰ ਨਹੀਂ ਹੋਣਾ, ਕਿਉਂਕਿ ਵੰਡ ਕੇ ਤੁਹਾਨੂੰ ਜਿਹੜਾ ਜਿਹਨੂੰ ਕਹਿੰਦੇ ਆ ਲੀਰਾਂ ਲੀਰਾਂ ਕਰਕੇ ਹੀ ਸਮਾਜ ਨੂੰ ਜਿਹੜਾ ਆ ਉਹ ਲੁੱਟਣ ਦਾ ਜਿਹੜਾ ਉਹ ਸਕੀਮਾਂ ਗਾਹਾਂ ਦੀ ਗਾਹਾਂ ਬਣਾਈ ਜਾਂਦੀਆਂ। ਦੇਖੋ ਆਪਾਂ ਦੇ ਅੱਖਾਂ ਦੇ ਸਾਹਮਣੇ ਕਿੰਨੇ ਦੇਸ਼ ਤੱਕ ਸਾਡੀ ਨਵੇਂ ਆ ਗਏ ਆ। ਉਹ ਯੂਗੋਸਲਾਵੀਆ ਇੱਕ ਦੇਸ਼ ਦਾ ਸੀ, ਉਹਦੇ ਚ ਮੇਰਾ ਖਿਆਲ 5-6 ਬਣ ਗਏ ਉਹ। ਭਾਰਤ ਦੇਖੋ ਇੱਕ ਦੇਸ਼ ਸੀ ਬਹੁਤ ਵੱਡਾ, ਉਹਦੇ ਚੋਂ ਦੇਖੋ ਉਧਰ ਬੰਗਲਾਦੇਸ਼ ਬਣ ਗਿਆ, ਉਧਰ ਪਾਕਿਸਤਾਨ ਬਣ ਗਿਆ, ਨਾਲ ਤਿੱਬਤ ਵਗੈਰਾ ਹੋਰ ਪਤਾ ਨੀ ਕਿੰਨੇ ਕਿੰਨੇ ਉਹਦੇ ਚੋਂ ਨਿਕਲ ਚੁੱਕੇ ਦੇਸ਼ ਹੈਗੇ ਆ। ਕੋਈ ਐਸਾ ਸਮਾਂ ਸੀ ਜਦੋਂ ਸਾਰਾ ਇੱਕੋ ਹੀ ਸੀ, ਬਰਮਾ ਤਿੱਕਰ ਲਾ ਕੇ ਅੱਗੇ ਉਹ ਸਾਰਾ ਇੱਕੋ ਹੀ ਸੀ ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ। ਸੋ ਦੋਸਤੋ ਇਹ ਜਿਹੜੀਆਂ ਸਾਰੀਆਂ ਕੋਸ਼ਾਂ ਆ ਇਹਨਾਂ ਦੇ ਨਾਲ ਆ ਜਿਹੜਾ ਤੁਹਾਨੂੰ ਬਹੁਤਾ ਕੁਛ ਥੋੜੇ ਵਾਸਤੇ ਮਨ ਨੂੰ ਜਿਹੜੀ ਤਸੱਲੀ ਜ਼ਰੂਰ ਮਿਲ ਜਾਂਦੀ ਆ, ਪਰ ਹੋਣਾ ਜਿਹੜਾ ਅਸਲ ਦੇ ਵਿਚ ਉਹ ਕਿਹੜੀ ਚੀਜ਼ ਦੇ ਨਾਲ ਹੋਣਾ। ਮੇਰੇ ਸੱਜਣ ਨੇ ਜਿਸ ਨੇ ਲਿਖਿਆ ਦੇਖੋ ਉਹਨਾਂ ਨੇ ਸ਼ਬਦ ਖਾਤਸਾ ਵੀ 3 ਹੀ ਵਰਤੇ ਆ, ਪਰ ਸਭ ਕੁਛ ਕਹਿ ਗਿਆ ਆ। ਉਹਨਾਂ ਨੇ ਅਖੀਰ ਵਿਚ ਲਿਖਿਆ ਕਹਿੰਦੇ ਹੀਲੇ ਨਾਲ ਵਸੀਲਾ ਹੋਣਾ, ਤੁਹਾਨੂੰ ਕੁਛ ਨਾ ਕੁਛ ਆ ਜਿਹੜਾ ਉਹ ਕਰਨਾ ਪੈਣਾ ਆ। ਤੇ ਅਗਲਾ ਨਿੱਕਾ ਜਿਹਾ ਸੁਨੇਹਾ ਉਹ ਆਪਾਂ ਇਹਦੇ ਨਾਲ ਜੋੜ ਦੇਣਾ, ਤੁਹਾਨੂੰ ਪਰਿਵਾਰ ਅਤੇ ਤੁਹਾਡੇ ਦੋਸਤਾਂ ਸਮੇਤ ਸ਼ੁਭ ਸਵੇਰ ਦੀਆਂ ਸ਼ੁਭ ਕਾਮਨਾਵਾਂ। ਜਿਹੜੇ ਲੋਕ ਭਾਰਤ ਵਿਚ ਆ ਹੁਣ ਜਾਗੇ ਹੋਣੇ ਆ ਤੇ ਉਹਨਾਂ ਵਾਸਤੇ ਹੈਗਾ, ਤੇ ਆਪਾਂ ਕੱਲ ਨੂੰ ਸਵੇਰੇ ਜਾਗਣੇ ਆ ਤੇ ਆਪਣੇ ਵਾਸਤੇ ਇਹ ਹੋਣਾ ਜਾਂ ਅੱਜ ਸਵੇਰੇ ਜਦੋਂ ਜਾਗੇ ਸੀ ਉਹ ਸੀਗਾ ਚੜ੍ਹਦੀ ਕਲਾ ਹੋਵੇ ਦੀ ਕਾਮਨਾ ਕਰਦੇ ਹਾਂ। ਮਨਮੋਹਨ ਪੁਨੀ ਨੂੰ ਯਾਦ ਸਾਡੇ ਬਹੁਤ ਸਿਆਣੇ ਸੁੜੇ ਹੋਏ ਜਿਹੜੇ ਸੱਜਣ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲਿਖਦੇ ਰਹਿੰਦੇ ਆ। ਤੇ ਗਾਹਾਂ ਉਹਨੇ ਜਾ ਕੇ ਅੰਗਰੇਜ਼ੀ ਵਿਚ ਵੀ ਲਿਖਿਆ ਕਹਿੰਦੇ ਵਿਸ਼ਿੰਗ ਗੁੱਡ ਮਾਰਨਿੰਗ ਐਂਡ ਗੁੱਡ ਡੇ ਟੂ ਯੂ ਆਲ ਮਨਮੋਹਨ ਪੁਨੀ ਨਿਊਯਾਰਕ ਤੋਂ ਉਹਨਾਂ ਨੇ ਇਹ ਸੁਨੇਹਾ ਭੇਜਿਆ। ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਸੁਨੇਹਾ ਆ
0: ਜੀ ਜੀ ਬਿਲਕੁਲ।
1: ਤੇ ਅੱਗੇ ਆਪਾਂ ਖੱਖ ਸਾਹਿਬ ਜੀ ਖਬਰਾਂ ਵੱਲ ਨੂੰ ਤੁਰਦੇ ਆ
0: ਜੀ।
1: ਖਬਰਾਂ ਖੱਖ ਸਾਹਿਬ ਜੀ ਜਿਹੜੀ ਵੀ ਦੇਖੋ ਫੋਨਾਂ ਦੇ ਉੱਤੇ ਉਹ ਬਹੁਤ ਵੱਖਰੇ ਵੱਖਰੇ ਜਿਹੜੇ ਆਧਾਰੇ ਉਹ ਆਪਣੀਆਂ ਆਪਣੀਆਂ ਨਿਊਜ਼ਾਂ ਉਹ ਵਾਸ਼ਿੰਗਟਨ ਕੀ ਤੇ ਏਪੀ ਕੀ ਤੇ ਉਹ ਜਿੰਨੇ ਵੀ ਹੈਗੇ ਉਹ ਸਾਰੇ ਐਪਲ ਨਿਊਜ਼ ਕੀ ਸਾਰੇ ਭੇਜਦੇ ਰਹਿੰਦੇ ਆ ਤੇ ਆਪਾਂ ਫਿਰ ਉਹਨਾਂ ਦੇ ਵਿਚੋਂ ਚੁਣ ਲਈਦੇ ਆ। ਤੇ ਪਰ ਜਿਹੜਾ ਇਸ ਵੇਲੇ ਇਮੀਗ੍ਰੇਸ਼ਨ ਦਾ ਮਸਲਾ ਅਮਰੀਕਾ ਦੇ ਵਿਚ ਬਣਿਆ ਹੋਇਆ ਖੱਖ ਸਾਹਿਬ ਜੀ, ਤੇ ਦੂਸਰਾ ਇਰਾਨ ਦਾ ਉਧਰ ਮਸਲਾ ਆ, ਇਹਨਾਂ ਦੇ ਜਿਹੜਾ ਰੋਜ਼ਾਨਾ ਕੋਈ ਨਾ ਕੋਈ ਖਬਰ ਆਉਂਦੀ ਰਹਿੰਦੀ ਆ। ਤੇ ਜਿਹੜਾ ਹੈਗਾ ਮਿਨੀਸੋਟਾ ਸੂਬਾ ਖੱਖ ਸਾਹਿਬ ਜੀ ਉੱਥੇ ਦੇ ਗਵਰਨਰ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਖੱਖ ਸਾਹਿਬ ਜੀ ਅਦਾਲਤ ਵਿਚ ਟਰੰਪ ਦੀ ਫੌਜ ਵੱਲੋਂ ਪਰਜਾ ਜਿਹੜੀ ਪਰਜਾ ਨਾਲ ਕੀਤੀਆਂ ਜਾਣੀਆਂ ਜਿਹੜੀਆਂ ਵਧੀਕੀਆਂ ਉਸ ਸੂਬੇ ਦੇ ਵਿਚ ਉਹਦੇ ਰੋਕ ਲਾਉਣ ਦੀ ਜਿਹੜੀ ਆ ਉਹ ਇਮੀਗ੍ਰੇਸ਼ਨ ਦੀਆਂ ਕਾਰਵਾਈਆਂ ਰੋਕਣ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਸੀ ਜੱਜ ਦੇ ਸਾਹਮਣੇ ਕਿ ਇਹਨਾਂ ਦੇ ਉੱਪਰ ਜਿਹੜੀ ਆ ਉਹ ਥੋੜਾ ਜਿਹਾ ਦਬਾਅ ਪਾ ਕੇ ਜੋ ਕੁਛ ਉੱਥੇ ਹੋ ਰਿਹਾ ਉਹਨੂੰ ਕੰਟਰੋਲ ਥੱਲੇ ਲਿਆਂਦਾ ਜਾਵੇ, ਪਰ ਪਰਜਾ ਦੀ ਕਿਸੇ ਨੂੰ ਪਰਵਾਹ ਨਹੀਂ। ਤੇ ਜਿੰਨੇ ਵੀ ਉੱਥੇ ਦੇ ਅਫਸਰ ਵਰਗ ਆ ਜਿਹੜਾ ਖੱਖ ਸਾਹਿਬ ਜੀ ਕਿਹਾ ਜਾਂਦਾ ਸੀ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ ਉਹ ਸੂਬੇ ਦੀ ਪਰਜਾ ਨੂੰ ਸੁਰੱਖਿਅਤ ਨੂੰ ਖਤਰਾ ਹੈ, ਇਹ ਜੱਜ ਸਾਹਿਬ ਨੇ ਕਿਹਾ। ਇਸ ਗੱਲ ਦੇ ਨਾਲ ਜੱਜ ਸਾਹਿਬ ਨੇ ਸਹਿਮਤੀ ਆ ਜਿਹੜੀ ਉਹ ਪ੍ਰਗਟ ਕੀਤੀ ਆ। ਤੇ ਪਰ ਜੱਜ ਸਾਹਿਬ ਟਰੰਪ ਦਾ ਪੱਖ ਉਹਨਾਂ ਨੇ ਫੇਰ ਵੀ ਪੂਰਿਆ, ਉਹ ਕਹਿੰਦੇ ਗਵਰਨਮੈਂਟ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਉਸ ਸੂਬੇ ਦੀ ਜਿਹੜੀ ਪ੍ਰਭਤਾ ਜਿਹਨੂੰ ਆਪਾਂ ਕਹਿੰਦੇ ਆ ਸੋਵਰਨਟੀ ਕਹਿੰਦੇ ਆ ਅੰਗਰੇਜ਼ੀ ਦੇ ਵਿਚ, ਉਹਨੂੰ ਠੇਸ ਤਾਂ ਜ਼ਰੂਰ ਪਹੁੰਚ ਰਹੀ ਆ ਜੱਜ ਸਾਹਿਬ ਦੇ ਕਹਿਣ ਦੇ ਸ਼ਬਦ ਆ ਇਹ। ਭਾਵੇਂ ਜੱਜ ਸਾਹਿਬ ਨੇ ਇਸ ਗੱਲ ਨਾਲ ਸਹਿਮਤੀ ਤਾਂ ਪ੍ਰਗਟ ਕੀਤੀ ਆ ਕਿ ਇਮੀਗ੍ਰੇਸ਼ਨ ਏਜੰਟ ਆ ਜਿਹੜੇ ਪਰਜਾ ਦੇ ਵਿਚ ਜਿਹੜੇ ਰੰਗਦਾਰ ਲੋਕ ਆ, ਕਹਿਣ ਦਾ ਮਤਲਬ ਜਿਹੜੇ ਆਪਣੇ ਵਰਗੇ ਖਾਸੀ ਰੰਗ ਦੇ ਆ, ਬਰਾਊਨ ਰੰਗ ਦੇ ਆ ਜਾਂ ਥੋੜੇ ਕਾਲੇ ਰੰਗ ਦੇ ਆ, ਇਹਨਾਂ ਲੋਕਾਂ ਦੇ ਨਾਲ ਬਿਤਕਰਾ ਤਾਂ ਜੱਜ ਨੇ ਕਹਿ ਤਾ ਵੀ ਉਹ ਤਾਂ ਹੁੰਦਾ ਆ ਮੈਨੂੰ ਨਜ਼ਰ ਆ ਰਿਹਾ। ਤੇ ਢੋਕਵੀ ਲੋਕ ਤੋਂ ਜਿੰਨਾ ਕਹਿੰਦੇ ਆ ਪੀ ਉਹਨਾਂ ਦੇ ਨਾਲ ਜਿਹੜਾ ਵਰਤੀਰਾ ਹੋ ਰਿਹਾ ਉਹ ਹੈ ਗਲਤ ਆ ਕਿ ਜਿਹੜਾ ਆ ਹਰ ਪੱਖ ਤੋਂ ਗਲਤ ਆ, ਚਾਹੇ ਉਹ ਰੰਗ ਦੇ ਪੱਖ ਤੋਂ, ਚਾਹੇ ਉਹ ਜਿਹੜਾ ਹੈਗਾ ਆਪਣੇ ਤੁਹਾਨੂੰ ਪਤਾ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਪੱਖ ਤੋਂ ਸਾਰਾ ਕੁਛ ਤਾਂ ਕਹਿੰਦੇ ਮੈਨੂੰ ਸਮਝ ਆਉਂਦੀ ਜੱਜ ਸਾਹਿਬ, ਪਰ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਇਹ ਵੀ ਨਾਲ ਕਹਿ ਦਿੱਤਾ ਕਿ ਇਹ ਸਾਰਾ ਕੁਝ ਜੋ ਕੁਛ ਹੋ ਰਿਹਾ ਇਹ ਪਰਜਾ ਵੱਲੋਂ ਟਰੰਪ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਦਿਆਲਤਾ ਦੀ ਭੀਖ ਮੰਗਣ ਦਾ ਜਿਹੜਾ ਸਿਲਸਿਲਾ ਹੈਗਾ ਭਾਈ, ਤੁਸੀਂ ਉਹ ਤੋਂ ਭਾਈ ਮੰਗੋ, ਉਹਦੇ ਅੱਗੇ ਤੁਸੀਂ ਮੰਗਤੇ ਵਾਂ ਕੇ ਟਰੰਪ ਨੂੰ ਕਹੋ ਕਿ ਸਾਨੂੰ ਯਾਰ ਬਖਸ਼ ਦੇ ਕੁਛ, ਪਰ ਉਹ ਹੋਰ ਉਹਨਾਂ ਨੇ ਕੋਈ ਐਸਾ ਬਹੁਤਾ ਵੱਡਾ ਜਿਹੜਾ ਹੈਗਾ ਉਹਦੇ ਬਾਰੇ ਕੋਈ ਏਡਾ ਫੈਸਲਾ ਨਹੀਂ ਦਿੱਤਾ। ਸੋ ਕੋਸ਼ਿਸ਼ਾਂ ਹੋ ਰਹੀਆਂ ਆ, ਪਰ ਤੁਹਾਨੂੰ ਪਤਾ ਵੀ ਤਕੜੇ ਦਾ ਕਹਿੰਦੇ ਹੁੰਦੇ ਸੱਤੀ ਵੀਹ ਸੌ ਹੁੰਦਾ, ਤੇ ਇਹਦੇ ਨਾਲ ਦੀ ਅਗਨੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ, ਉਹ ਮਿਨੀਸੋਟਾ ਸੂਬੇ ਵਿਚ ਦੇਖੋ 5 ਸਾਲ ਦਾ ਬੱਚਾ ਜਿਹਦਾ ਨਾਂ ਲਿਆਮ ਕੋਨੇਖੋ ਰਾਮੋਸ ਅਤੇ ਉਹਦਾ ਪਿਤਾ ਜਿਹੜਾ ਸੀਗਾ, ਇਹਨਾਂ ਦੋਨਾਂ ਨੂੰ ਇਮੀਗ੍ਰੇਸ਼ਨ ਨੇ ਫੜ ਕੇ ਉਥੋਂ ਟੈਕਸਾਸ ਸੂਬੇ ਦੀ ਜਿਹੜੀ ਆਈਸ ਡਿਟੈਂਸ਼ਨ ਸੈਂਟਰ ਹੈ ਉੱਥੇ ਬੰਦ ਕਰ ਦਿੱਤਾ ਲਿਜਾ ਕੇ। ਦੇਖੋ ਇਹਦੇ ਬਾਰੇ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹਨੂੰ ਵੀ ਉਹ ਫੜਦੇ ਮਿਨੀਸੋਟਾ ਚੋਂ ਉਹ ਲਿਜਾਂਦੇ ਟੈਕਸਾਸ ਦੇ ਆ, ਉੱਥੇ ਜਾ ਕੇ ਉਹ ਡਿਟੈਂਸ਼ਨ ਸੈਂਟਰ ਚੋਂ ਦੇ ਦਿੰਦੇ ਆ। ਹਾਂਜੀ, ਪਹਿਲਾਂ ਵੀ ਇਹ ਇੱਕ ਕੇਸ ਹੋਇਆ ਸੀਗਾ, ਉਦੋਂ ਵੀ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਟ੍ਰੇਨ ਛੱਡ ਕੇ ਮੁੜ ਕੇ ਵਾਪਸ ਲਿਆਓ ਉਹਨੂੰ, ਤੇ ਇਸ ਵਾਰੀ ਜਿਹੜਾ ਆ ਹੈਗਾ ਇਹ ਜੱਜ ਸਾਹਿਬ ਨੇ ਇਮੀਗ੍ਰੇਸ਼ਨ ਨੂੰ ਹੁਕਮ ਦੇ ਦਿੱਤਾ ਕਿ ਉਹ ਇਸ ਪਿਓ ਪੁੱਤਰ ਨੂੰ ਮੰਗਲਵਾਰ ਤੱਕ ਆਜ਼ਾਦ ਕਰ ਦੇਣ, ਤੇ ਇਹ ਜਿਹੜੀ ਹੈਗੀ ਆ ਫੈਡਰਲ ਜੱਜ ਸਾਹਿਬ ਨੇ ਅੱਜ ਸ਼ਨਿਚਰਵਾਰ ਨੂੰ ਜਿਹੜਾ ਇਹ ਟਰੰਪ ਉੱਪਰ ਗੰਭੀਰ ਟਿੱਪਣੀ ਕੀਤੀ ਤੇ ਲਿਆਮ ਕੋਨੇਖੋ ਰਾਮੋਸ ਜਿਹੜਾ 5 ਸਾਲ ਦਾ ਬੱਚਾ ਆ ਉਹਨੇ ਖਾਕ ਸਾਹਿਬ ਜੀ ਉਹ ਜਿਹੜਾ ਬਨੀ ਨੀ ਹੁੰਦਾ ਬਨੀ ਹੈਟ ਉਹਦੇ ਪਹਿਨਿਆ ਹੋਇਆ ਸੀਗਾ ਤੇ ਸਪਾਈਡਰਮੈਨ ਦੀ ਤਸਵੀਰ ਵਾਲਾ ਬੈਕ ਪੈਕ ਜਿਹੜਾ ਉਹਦਾ ਚੁੱਕਿਆ ਹੋਇਆ ਸੀ ਤੇ ਇਮੀਗ੍ਰੇਸ਼ਨ ਦੇ ਅਫਸਰਾਂ ਦੁਆਰਾ ਪਾਏ ਘੇਰੇ ਵਿਚ ਸੀਗਾ। ਦੇਖੋ ਪੰਜਾਂ ਚੋਂ ਨੇ ਉਹਨਾਂ ਦੋਨਾਂ ਨੂੰ ਘੇਰ ਲਿਆ, ਜਿਸ ਕਾਰਨ ਪਰਜਾ ਵਿਚ ਰੋਸ ਹੈ ਜਿਹੜਾ ਉਹ ਹੋਰ ਵੀ ਵੱਧ ਗਿਆ। ਤੇ ਇਹਦੇ ਨਾਲ US ਡਿਸਟ੍ਰਿਕਟ ਜੱਜ ਫਰੈਡ ਬੀਅਰੀ ਜਿਹੜੇ ਸੀਗੇ ਟੈਕਸਾਸ ਦੇ ਸਨ ਐਂਟੋਨੀਓ, ਜਿਹੜਾ ਟੈਕਸਾਸ ਤੁਹਾਨੂੰ ਪਤਾ ਜਾਣਿਆ ਪਛਾਣਿਆ ਸ਼ਹਿਰ ਆ ਉਥੋਂ ਦਾ ਸਨ ਐਂਟੋਨੀਓ ਵਿਚ ਸਾਬਕਾ ਪ੍ਰੈਜੀਡੈਂਟ ਬਿਲ ਕਲਿੰਟਨ ਵੱਲੋਂ ਨਿਯੁਕਤ ਕੀਤੇ ਗਏ ਹੈਗੇ ਆ ਇਹ ਜੱਜ ਸਾਹਿਬ ਜਿਹੜੇ ਹੈਗੇ ਖਾਕ ਸਾਹਿਬ ਜੀ। ਤੇ ਇਹਨਾਂ ਨੇ ਇਹ ਵੀ ਦੱਸਿਆ ਕਿ ਟਰੰਪ ਦੀ ਨੀਤੀ ਆ ਜਿਸ ਵਿਚ ਕਿਹਾ ਗਿਆ ਸੀ ਕਿ ਆਈਸ ਅਤੇ ਬਾਰਡਰ ਪੈਟਰੋਲ ਦੇ ਨਾਲ ਨਾਲ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਉਹਨਾਂ ਨੂੰ 3000 ਵਿਅਕਤੀ ਰੋਜ਼ਾਨਾ ਹਰਾਸ ਵਿਚ ਲੈਣ ਦੇ ਚੱਕਰ ਵਿਚਲਾ ਟੀਚਾ ਪੂਰਾ ਕਰਨ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਜਿਹੜਾ ਅੱਗੇ ਤੁਹਾਡੀ ਨਜ਼ਰ ਚ ਆ ਗਿਆ ਪਿਆ ਕਾਲਾ ਜਿਹਾ ਬਰਾਊਨ ਜਿਹਾ ਖਾਕੀ ਜਿਹਾ ਹੈਗਾ ਇਹਨੂੰ ਫੜ ਲਓ, ਉਹਦਾ ਮਤਲਬ ਜੱਜ ਸਾਹਿਬ ਨੇ ਕਲੀਅਰ ਕਰ ਦਿੱਤਾ ਕਿ ਇਹਦਾ ਮਤਲਬ ਇਹ ਨਹੀਂ ਹੈਗਾ ਤੁਸੀਂ ਹੁਣ 3000 ਦਾ ਕੋਟਾ ਪੂਰਾ ਕਰਨਾ ਤੇ ਤੁਸੀਂ ਜਿਹੜਾ ਵੀ ਆ ਗਿਆ ਬੁਰੇ ਚਾਹੇ ਹੋ ਸਿਟੀ ਜਾਣੇ ਆ ਉਹਦੇ ਕੋਲ ਡਾਕੂਮੈਂਟ ਵੀ ਹੈ ਹਰੇਕ ਨੂੰ ਜਿਹੜਾ ਆਉਂਦਾ ਤੁਸੀਂ ਚੱਕ ਕੇ ਅੰਦਰ ਦੇ ਦਿਓ। ਉਹ ਕਹਿੰਦੇ ਇਸ ਗੱਲ ਦੇ ਨਾਲ ਮੈਂ ਸਹਿਮਤ ਹੈਗਾ ਆ ਜਿਸ ਵਿਚ ਛੋਟੇ ਬੱਚਿਆਂ ਦੀ ਸੋਚ ਉਪਰ ਬੱਜੀ ਸਾਟਿਆ। ਦੇਖੋ ਖਾਕ ਸਾਹਿਬ ਜੀ ਜਿਹੜਾ ਛੋਟਾ ਬੱਚਾ ਹੁੰਦਾ ਨਾ 5 ਸਾਲ ਤੱਕ ਖਾਕ ਸਾਹਿਬ ਜੀ ਉਹ ਵੀ
0: ਜਿਹੜੀ ਚੀਜ਼ ਲੱਗ ਗਈ ਨਾ ਉਹ ਸਾਰੀ ਉਮਰ ਰਹਿਣੀ ਹੈ ਜੀ,
1: ਸਾਰੀ ਉਮਰ ਰਹਿਣੀ ਆ। ਬਸ ਉਹਨੂੰ ਜਿਹੜਾ ਸਦਮਾ ਜਿਹਨੂੰ ਕਹਿੰਦੇ ਦਿਮਾਗੀ ਪਰੇਸ਼ਾਨੀ ਆ ਜਿਹੜੀ ਉਹਦੇ ਅੰਦਰ ਪੈਦਾ ਹੋ ਜਾਣੀ ਆ ਖਾਕ ਸਾਹਿਬ ਜੀ, ਜਿਹਨੂੰ ਆਪਣੀ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ ਆ ਬੱਚੇ ਨੂੰ ਜ਼ੋਰ ਨਾਲ ਝਿੜਕਾ ਨੀ ਮਾਰਨਾ ਚਾਹੀਦਾ, ਉਹ ਸਹਿਮ ਜਾਂਦਾ ਹੁੰਦਾ। ਸੋ ਉਹ ਜਿਹੜਾ ਸਹਿਮਣਾ ਸ਼ਬਦ ਆ ਉਹੀ ਇਹ ਸ਼ਬਦ ਹੈਗਾ ਆ। ਪਰ ਉਹ ਜਿਹੜੀ ਇਮੀਗ੍ਰੇਸ਼ਨ ਆ ਦੇ ਡੋਂਟ ਕੇਅਰ, ਉਹਨਾਂ ਨੂੰ ਇਹੀ ਆ ਪੀ ਅਸੀਂ ਤਾਂ ਆਪਣਾ 3000 ਦਾ ਕੋਟਾ ਪੂਰਾ ਕਰਨਾ, ਚਾਹੇ ਕੋਈ ਬੱਚਾ ਹੋਵੇ ਚਾਹੇ ਉਹ ਜੋ ਮਰਜ਼ੀ ਹੋਵੇ।
0: ਸਰਕਾਰ ਫੇਰ ਸ਼ਟਡਾਊਨ ਹੋ ਗਈ ਹੈ ਜੀ ਇਹਨਾਂ ਦੀ ਜਿਹੜੀ।
1: ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ ਜੀ। ਤੇ ਉਹ ਫਿਰ ਸਾਰੀ ਉਮਰ ਦਾ ਜਿਹੜਾ ਉਹਨਾਂ ਨੂੰ ਪਛਤਾਵਾ ਜਿਹੜਾ ਉਹ ਲੱਗਿਆ ਰਹਿੰਦਾ। ਤੇ ਅਗਲੀ ਖਬਰ ਜਿਹੜੀ ਹੈਗੀ ਹੈ ਕੱਖ ਸਾਹਿਬ ਜੀ, ਇਟਲੀ ਦੇ ਵਿਚ ਮਿਲਾਨ ਜਿਹੜਾ ਉੱਥੋਂ ਦਾ ਸ਼ਹਿਰ ਹੈਗਾ, ਉੱਥੇ ਆਪਣੀਆਂ ਜਿਹਨੂੰ ਵਿੰਟਰ ਓਲੰਪਿਕ ਕਹਿੰਦੇ ਆ ਉਹ ਹੋਣ ਜਾ ਰਹੀਆਂ, ਤੇ ਉਥੋਂ ਦੇ ਖਾਕ ਸਾਹਿਬ ਸ਼ਹਿਰ ਵਿਚ ਜਿਹੜੀਆਂ ਇਹ ਓਲੰਪਿਕ ਹੋਣ ਜਾ ਰਹੀਆਂ ਇਹਦੇ ਵਿਚ ਖਾਕ ਸਾਹਿਬ ਜੀ ਦੇਖੋ ਹੁਣ ਇਹ ਕੀ ਹੋ ਕੀ ਰਿਹਾ ਦੁਨੀਆਂ ਦੇ ਵਿਚ। ਉਥੇ ਖਾਕ ਸਾਹਿਬ ਜੀ ਜਿਹੜੀ ਅਮਰੀਕਨ ਏਜੰਸੀ ਹੈਗੀ ਆਇਸ ਜਿਹਨੂੰ ਕਹਿੰਦੇ ਆ, ਇਹਦੇ ਏਜੰਟ ਉਥੇ ਵੀ ਪਹੁੰਚ ਗਏ।
0: ਅੱਛਾ ਜੀ,
1: ਅਮਰੀਕਨ ਟੀਮ ਆ ਜਿਹੜੀ ਉਹਦੇ ਕਹਿੰਦੇ ਅਸੀਂ ਰੱਖਿਆ ਕਰਨੀ ਆ ਉਹਨੂੰ ਬਚਾਉਣ ਵਾਸਤੇ। ਤੇ ਇਹ ਭਾਵੇਂ ਖਾਕ ਸਾਹਿਬ ਜੀ ਇਹ ਜਿਹੜੇ ਏਜੰਟ ਉੱਥੇ ਤੈਨਾਤ ਕੀਤੇ ਗਏ ਆ, ਇਹਨਾਂ ਨੇ ਕਹਿੰਦੇ ਆ ਭਾਈ ਸੜਕਾਂ ਉੱਪਰ ਤਾਂ ਇਹ ਨਹੀਂ ਦਿਸਣਗੇ ਤੁਹਾਨੂੰ, ਪਰ ਇਹਨਾਂ ਨੇ ਉੱਥੇ ਕੋਈ ਆਪਣਾ ਬਣਾ ਲਿਆ ਹੋਣਾ ਕੋਈ ਦਫ਼ਤਰ ਛੋਟਾ ਮੋਟਾ ਕਿਤੇ ਨਾ ਕਿਤੇ ਕਿਰਾਏ ਕਰੂਏ ਤੇ ਲੈ ਕੇ, ਜਿਹਨੂੰ ਉਹ ਕਹਿੰਦੇ ਆ ਇਹਨੂੰ ਕੰਟਰੋਲ ਰੂਮ ਉਹਦਾ ਨਾਂ ਰੱਖ ਲਿਆ ਉਹਨਾਂ ਨੇ।
0: ਅੱਛਾ ਜੀ,
1: ਉਹ ਕੰਟਰੋਲ ਰੂਮ ਚੋ ਪਤਾ ਨੀ ਡਰੋਨਾਂ ਰਾਹੀਂ ਜਾਂ ਜੋ ਵੀ ਪਤਾ ਨੀ ਉਹਨਾਂ ਨੇ ਹੁਣ ਕੀ ਕਰਨਾ, ਇਹ ਤਾਂ ਆਪਾਂ ਨੂੰ ਬਾਅਦ ਚ ਪਤਾ ਲੱਗੂ ਨਾ ਜਦੋਂ ਸਾਰਾ ਕੁਛ ਹੋਊਗਾ, ਪਰ ਉਹਨਾਂ ਨੇ ਕਿਹਾ ਕਿ ਇਹ ਕੰਟਰੋਲ ਰੂਮ ਦੇ ਵਿੱਚ ਰਹਿਣਗੇ, ਪਰ ਉਥੋਂ ਦੀ ਪਰਜਾ ਹੈ ਜਿਹੜੀ ਖਾਕ ਸਾਹਿਬ ਜੀ, ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਵੀ ਉਹ ਕਹਿੰਦੇ ਸਾਨੂੰ ਕੋਈ ਪਰਵਾਹ ਨੀ ਪਈ, ਇਹ ਚਾਹੇ ਉੱਥੇ ਭੋਰਾ ਪੱਟ ਕੇ ਪਏ ਰਹਿਣ, ਪਰ ਇੱਥੇ ਆਏ ਕਿਉਂ ਇਹ? ਤੇ ਉੱਥੇ ਖਾਕ ਸਾਹਿਬ ਜੀ ਇੱਕ ਜਿਹਨੂੰ ਨਾ ਆਪਾਂ ਕਹਿੰਦੇ ਹੁੰਦੇ ਆ ਉਹ ਸਕੁਏਅਰ ਕਹਿ ਲਓ ਜਾਂ ਚੌਂਕ ਕਹਿ ਲਓ ਆਪਾਂ ਕਹਿ ਲੈਂਦੇ ਪੰਜਾਬੀ ਦੇ ਵਿੱਚ, ਤੇ ਉਸ ਤਰ੍ਹਾਂ ਦਾ ਇੱਕ ਉੱਥੇ ਸਕੁਏਅਰ ਹੈਗਾ, ਉਹਦਾ ਨਾਂ ਹੈਗਾ ਪਿਆਜ਼ਾ 25 ਅਬਰੀਲੇ ਸਕੁਏਅਰ ਉਹਦਾ ਨਾਂ ਹੈਗਾ। ਇਹਦਾ ਮਤਲਬ ਜਿਹੜਾ ਪਿਆਜ਼ਾ ਹੈਗਾ ਖਾਕ ਸਾਹਿਬ ਜੀ, ਇਹ ਕਹਿੰਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਪਲਾਜ਼ਾ, ਪਲਾਜ਼ਾ ਨੀ ਹੁੰਦਾ ਸ਼ਬਦ ਜਿੱਥੇ ਆਪਣੇ ਪਾਰਕ ਨੂੰ ਆਪਾਂ ਕਹਿ ਦਿੰਦੇ ਪਲਾਜ਼ਾ, ਤੇ 25-25 ਤੇ ਏਬਰੀਲੇ ਜਿਹਨੂੰ ਅਪ੍ਰੈਲ ਕਹਿੰਦੇ ਆ ਸਕੁਏਅਰ ਆ ਜਿਹੜਾ ਉਹ ਖਾਕ ਸਾਹਿਬ ਜੀ ਉਹ ਬਣਿਆ ਹੀ ਉਦੋਂ 25 ਅਪ੍ਰੈਲ ਜਿਹੜਾ 1945 ਨੂੰ ਇਹ ਜਿਹੜਾ ਸਥਾਪਿਤ ਮਤਲਬ ਹੋਇਆ ਤਾਂ ਬਾਅਦ ਚ ਆ, ਪਰ ਉਦੋਂ ਖਾਕ ਸਾਹਿਬ ਜੀ ਜਿਹੜੇ ਸੀਗੇ ਨਾਸੀ ਫਾਸਿਜ਼ਮ ਜਿਹੜਾ ਸੀਗਾ 1945 ਦੇ ਵਿੱਚ ਉਹਦੇ ਤੋਂ ਜਿਹੜਾ ਇਟਲੀ ਸੀਗਾ ਦੇਸ਼ ਇਹਨੇ ਛੁਟਕਾਰਾ ਪਾਇਆ ਸੀਗਾ, ਕਹਿਣ ਦਾ ਮਤਲਬ ਉਹ ਜਿਹੜਾ ਆ ਇਹ ਆਜ਼ਾਦ ਹੋ ਗਏ ਸੀਗੇ ਉਦੋਂ, ਤੇ ਲੜਾਈ ਆ ਜਿਹੜੀ ਉਹ ਸੈਕੰਡ ਵਰਲਡ ਵਾਰ ਆ ਜਿਹੜਾ ਉਹ ਉਸ ਵੇਲੇ ਬੰਦ ਹੋ ਗਈ ਸੀ, ਖਤਮ ਹੋ ਗਈ ਸੀ। ਤੇ ਇਹਦੇ ਵਿੱਚ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਪਾਰਟੀ ਆ ਉਹਦਾ ਨਾਂ ਹੈਗਾ TGIL ਤੇ ਟ੍ਰੇਡ ਯੂਨੀਅਨ ਆ ਇਹ, ਅਤੇ ANPI ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ, ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ, ਉਹਨਾਂ ਨੇ ਇਹਦੇ ਖਿਲਾਫ ਜਿਹੜੀ ਅਮਰੀਕਾ ਦੀ ਆਇਸ ਹੈਗੀ ਆ ਅਦਾਰਾ ਇਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਅਪ੍ਰੀਲੇ ਜਿਹਨੂੰ ਅਪ੍ਰੈਲ ਕਹਿੰਦੇ ਆ ਸਕੁਏਅਰ ਆ ਜਿਹੜਾ ਉਹ ਖਾਕ ਸਾਹਿਬ ਜੀ ਉਹ ਬਣਿਆ ਹੀ ਉਦੋਂ 25 ਅਪ੍ਰੈਲ ਜਿਹੜਾ 1945 ਨੂੰ ਇਹ ਜਿਹੜਾ ਸਥਾਪਿਤ ਮਤਲਬ ਹੋਇਆ ਤਾਂ ਬਾਅਦ ਚ ਆ, ਪਰ ਉਦੋਂ ਖਾਕ ਸਾਹਿਬ ਜੀ ਜਿਹੜੇ ਸੀਗੇ ਨਾਸੀ ਫਾਸਿਜ਼ਮ ਜਿਹੜਾ ਸੀਗਾ 1945 ਦੇ ਵਿੱਚ ਉਹਦੇ ਤੋਂ ਜਿਹੜਾ ਇਟਲੀ ਸੀਗਾ ਦੇਸ਼ ਇਹਨੇ ਛੁਟਕਾਰਾ ਪਾਇਆ ਸੀਗਾ, ਕਹਿਣ ਦਾ ਮਤਲਬ ਉਹ ਜਿਹੜਾ ਆ ਇਹ ਆਜ਼ਾਦ ਹੋ ਗਏ ਸੀਗੇ ਉਦੋਂ, ਤੇ ਲੜਾਈ ਆ ਜਿਹੜੀ ਉਹ ਸੈਕੰਡ ਵਰਲਡ ਵਾਰ ਆ ਜਿਹੜਾ ਉਹ ਉਸ ਵੇਲੇ ਬੰਦ ਹੋ ਗਈ ਸੀ, ਖਤਮ ਹੋ ਗਈ ਸੀਗੀ। ਤੇ ਇਹਦੇ ਵਿੱਚ ਜਿਹੜੇ ਇੱਕ ਖੱਬੇ ਪੱਖੀ ਜਿਹੜੀ ਪਾਰਟੀ ਆ ਉਹਦਾ ਨਾਂ ਹੈਗਾ TGIL ਤੇ ਟ੍ਰੇਡ ਯੂਨੀਅਨ ਆ ਇਹ, ਅਤੇ ANPI ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ, ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ, ਉਹਨਾਂ ਨੇ ਇਹਦੇ ਖਿਲਾਫ ਜਿਹੜੀ ਅਮਰੀਕਾ ਦੀ ਆਇਸ ਹੈਗੀ ਆ ਅਦਾਰਾ ਇਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ।
0: ਸਰਕਾਰ ਨੇ ਜੇ ਇਟਲੀ ਦੀ ਸਰਕਾਰ

0: ਆਈ ਵਰਗੇ ਸੰਗਠਨਾਂ ਨਾਲ ਜੁੜੇ ਲੋਕ ਜਿਹੜੇ ਆ ਉਹਨਾਂ ਨੇ ਉਹ ਉੱਥੇ ਸ਼ਾਮਲ ਸੀਗੇ ਤੇ ਜਿਹੜੇ ਖਾਕ ਸਾਹਿਬ ਜੀ ਵਰਲਡ ਵਾਰ ਸੈਕਿੰਡ ਨਾਲ ਸੰਬੰਧਿਤ ਲੋਕ ਸੀਗੇ ਉਹ ਵੀ ਉੱਥੇ ਉਹਨਾਂ ਨੇ ਇਹਦੇ ਖਿਲਾਫ਼ ਜਿਹੜੀ ਅਮਰੀਕਾ ਦੀ ਆਈਸ ਹੈਗੀ ਆ ਅਦਾਰਾ ਇਹਦੇ ਖਿਲਾਫ਼ ਉਹਨਾਂ ਨੇ ਆਵਾਜ਼ ਜਿਹੜੀ ਆ ਉਠਾਈ ਆ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ।
1: ਸਰਕਾਰ ਨੇ ਜੇ ਇਟਲੀ ਦੀ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੋਵੇਗੀ ਤਾਂ ਹੀ ਪਹੁੰਚੇ ਨਾ ਉੱਥੇ, ਕੋਈ ਦਿੱਤੀ ਕਿਉਂ ਇਹਦਾ ਵੀ ਕੋਈ ਹਿਸਾਬ ਕਿਤਾਬ ਹੋਏਗਾ ਨਾ।
0: ਪਤਾ ਨੀ ਜੀ, ਕੁਛ ਨਾ ਕੁਛ ਤਾਂ ਹੋਣਾ ਹੀ ਆ, ਐਨੀ ਫਿਰ ਜਾ ਕੇ ਬੈਠ ਨੀ ਸਕਦੇ, ਪਰ ਫੇਰ ਵੀ ਕੱਖ ਸਕਦੀ ਕਹਿੰਦੇ ਸੱਤੀ ਗਈ ਸੌ ਤਕੜੇ ਲੱਗਦਾ, ਇੱਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ ਤੇ, ਪਰ ਕੋਈ ਨੀ ਉਹ ਹੌਲੀ ਹੌਲੀ ਸਾਹਮਣੇ ਆ ਜਾਣੀਆਂ ਖਬਰਾਂ ਇੱਦਾਂ ਦੀਆਂ ਖਾਕ ਸਾਹਿਬ ਜੀ, ਉਹ ਥੋੜੀ ਦੇਰ ਬਾਅਦ ਫਿਰ ਪਤਾ ਲੱਗ ਜਾਂਦਾ ਵੀ ਕੌਣ ਕਰ ਰਿਹਾ।
1: ਇਹਨਾਂ ਨੂੰ ਹੋਵੇਗਾ ਇਟਲੀ ਚ ਜਾ ਕੇ ਉੱਥੇ ਦੇ ਜਿਹੜੇ ਵਾਧੂ ਤੁਰੇ ਫਿਰਦੇ ਉਹਨਾਂ ਨੂੰ ਚੱਕੀ ਜਾਣ, ਚਲੋ ਵਾਪਸ
0: ਕੋਈ ਪਤਾ ਨੀ ਜੀ, ਕੋਈ ਪਤਾ ਨੀ। ਦੇਖੋ ਵੈਨਜ਼ੂਏਲਾ ਦੇ ਵਿੱਚ ਕੀ ਹੋਇਆ, ਹੁਣ ਕਿਊਬਾ ਦੇ ਵਿੱਚ ਕੀ ਹੋ ਰਿਹਾ, ਇਹ ਖਾਕ ਸਾਹਿਬ ਜੀ ਕਿਊਬਾ ਦੇ ਵਿੱਚ ਵੀ ਮੈਨੂੰ ਲੱਗ ਰਿਹਾ ਜੋ ਕੁਛ ਉੱਥੇ ਸ਼ੁਰੂ ਹੋ ਗਿਆ ਕਿਊਬਾ ਦੇ ਵਿੱਚ ਵੀ ਇਹਨਾਂ ਨੇ ਉਹਦੇ ਵਾਲਾ ਕਰਨਾ ਹੈ ਜਿਹੜਾ ਆਪਣੇ ਸੀਗਾ।
1: ਬਹੁਤ ਜ਼ਿਆਦਾ ਨੀ ਹੋ ਰਿਹਾ ਚੀਮਾ ਸਾਹਿਬ, ਟੂ ਮਚ,
0: ਬਹੁਤ ਜ਼ਿਆਦਾ ਹੋ ਗਿਆ ਜੀ, ਬਹੁਤ ਜ਼ਿਆਦਾ ਹੋ ਗਿਆ। ਇਹ ਤਾਂ ਉਹ ਹੋ ਗਿਆ ਕਈ ਦੋ ਹੀ ਦੇਸ਼ ਬਚਣਗੇ ਦੁਨੀਆਂ ਤੇ ਰਾਜ ਕਰਨਗੇ, ਇੱਕ ਰੂਸ ਤੇ ਦੂਜਾ ਅਮਰੀਕਾ ਤੇ ਚੀਨ ਆ ਜਿਹੜਾ ਉਹ ਫਿਰ ਪਾਵਰਫੁਲ ਤਾਂ ਚੀਨ ਵੀ ਕਹਿੰਦੇ ਬਹੁਤ ਆ, ਪਰ ਉਹ ਲੱਗਦਾ ਨੀ ਭਾਈ ਬਾਅਦ ਦੇ ਦੇਸ਼ਾਂ ਦੇ ਨਾਲ ਲੜੂਗਾ ਉਹ, ਫਿਰ ਜਿਹੜਾ ਸਾਖਾ ਵੀ ਚੀਨ ਇੱਦਾਂ ਕਰਿਆ ਕਰੂਗਾ ਵੀ ਜੇ ਉਹਨੂੰ ਅਮਰੀਕਾ ਵੱਲੋਂ ਫਾਇਦਾ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਜੇ ਰੂਸ ਵੱਲੋਂ ਹੁੰਦਾ ਤਾਂ ਉਹਦੇ ਨਾਲ ਰਲ ਜਾ ਕਰੂਗਾ, ਤੇ ਬਾਕੀ ਦੇ ਆ ਜਿਹੜੇ ਇੰਡੀਆ ਵਰਗੇ ਜਾਂ ਦੂਜੇ ਉਹ ਫਿਰ ਇੱਧਰ ਉੱਧਰ ਇੱਦਾਂ ਭੜਕਦੇ ਫਿਰਦੇ ਰਹਿਣਗੇ। ਸੋ ਲੱਗ ਇੱਦਾਂ ਰਿਹਾ ਵੀ ਦੁਨੀਆਂ ਚ ਦੋ ਹੀ ਪਾਵਰਾਂ ਫਿਰ ਵੱਡੀਆਂ ਹੋ ਜਾਣਗੀਆਂ। ਆਪਾਂ ਅੱਗੇ ਗੱਲ ਬਹੁਤ ਵਾਰੀ ਕਰ ਹਟੇ ਆ ਖਾਕ ਸਾਹਿਬ ਜੀ, ਜਦੋਂ ਤੋਂ ਦੁਨੀਆਂ ਬਣੀਆਂ ਤਕਰੀਬਨ ਦੋ ਵੱਡੀਆਂ ਪਾਵਰਾਂ ਦਾ ਮੁਕਾਬਲਾ ਰਿਹਾ, ਪਹਿਲਾਂ ਅਰਬ ਸੀਗੇ ਤੇ ਉਹ ਯਹੂਦੀ ਸੀਗੇ, ਫਿਰ ਉਹ ਪਰਸ਼ੀਅਨ ਆ ਗਏ ਉਹਨਾਂ ਦੇ ਖਿਲਾਫ਼ ਉਹ ਅਰਬੀ ਆ ਗਏ, ਫਿਰ ਉਹ ਰੋਮਨ ਅੰਪਾਇਰ ਆ ਗਈ ਉਹਦੇ ਖਿਲਾਫ਼ ਅਰਬੀ ਆ ਗਏ, ਫਿਰ ਉਹ ਪਰਸ਼ੀਅਨ ਜਿਹੜੇ ਸੀਗੇ ਤੇ ਉਹਨਾਂ ਦੇ ਖਿਲਾਫ਼ ਬਾਕੀ ਦਾ ਸਾਰਾ ਯੂਰਪ ਆ ਗਿਆ, ਫਿਰ ਚੰਗੇਜ਼ ਖਾਨ ਆ ਗਿਆ ਉਹ ਸਾਰੀ ਦੁਨੀਆਂ ਨੂੰ ਦੱਬੀ ਬੈਠਾ ਸੀਗਾ, ਤੇ ਫਿਰ ਇਹ ਜਿਹੜੇ ਸੀਗੇ ਲੇਟਲੀ ਥੋੜੇ ਸਾਲ ਪਹਿਲਾਂ ਫਿਰ ਇੱਕ ਪਾਸੇ ਫਰਾਂਸ ਹੋ ਗਿਆ ਤੇ ਦੂਸਰੇ ਪਾਸੇ
1: ਲੋਕਾਂ ਨੂੰ ਆਰਾਮ ਨਾਲ ਜੀਣਾ ਕਿਉਂ ਨੀ ਦੇ ਰਹੇ ਜੀ, ਆਰਾਮ ਦੇ ਨਾਲ ਲੋਕ ਆਪਣਾ ਗੁਜ਼ਾਰਾ ਪੱਤੀ ਕਰਦੇ ਆ, ਜਦੋਂ ਲੜਾਈਆਂ ਲੱਗਦੀਆਂ ਚੀਮਾ ਸਾਹਿਬ ਉਦੋਂ ਆਮ ਲੋਕ ਬਹੁਤ ਮਾਰੇ ਜਾਂਦੇ ਆ, ਉਹਨਾਂ ਵਿਚਾਰਿਆਂ ਦਾ ਕੀ ਲੈਣ ਦੇਣ ਹੁੰਦਾ ਕਿਸੇ ਦੇ ਨਾਲ ਲੈਣਾ ਜਾਂ ਉਹ ਕੰਟਰੀ ਨਾਲ ਕੀ ਲੈਣਾ ਹੁੰਦਾ, ਇਹ ਲੜਾਈਆਂ ਜਿਹੜੀਆਂ ਹੈਗੀਆਂ ਇਹਨੂੰ ਕੋਈ ਚਲੋ ਕੋਈ ਮਫਾਦ ਹੋਵੇ ਜਾਂ ਕੋਈ ਉਹਨਾਂ ਨੇ ਤੁਹਾਡੇ ਤੇ ਅਟੈਕ ਕੀਤਾ ਤੇ ਫਿਰ ਅਟੈਕ ਬਣਦਾ, ਪਰ ਕੀਤਾ ਹੀ ਨਹੀਂ ਤੇ ਜਾ ਕੇ ਫਿਰ ਏਦਾਂ ਕਰਨਾ ਤੇ ਉਹ ਤੇ ਮਾੜੀ ਗੱਲ ਆ ਨਾ।
0: ਇਹ ਤਾਂ ਲੜਾਈ ਦੇਖੋ ਖਾਕ ਸਾਹਿਬ ਜੀ, ਹੁਣ ਇਜ਼ਰਾਇਲ ਨੇ ਇਜ਼ਰਾਇਲ ਕੀ ਕਰ ਲਿਆ, ਉੱਥੇ ਹਜੇ ਤੀਕਰ ਨਹੀਂ ਹਟ ਰਿਹਾ, ਉਹ ਜਾ ਕੇ ਉਹ ਜਿੱਥੇ ਮਰਜ਼ੀ ਜਾ ਕੇ ਉਹ ਜਿਨ੍ਹਾਂ ਨੂੰ ਉਹ ਸੈਟਲਰ ਕਹਿੰਦੇ ਉਹਨਾਂ ਕੋਲ ਗੰਨਾ ਆ ਰਫਲਾ ਆ, ਉਹ ਜਿੱਥੇ ਮਰਜ਼ੀ ਜਾ ਕੇ 25-30 ਏਕੜ ਦਾ ਏਰੀਆ ਜਿੱਥੇ ਹੈਗਾ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਆ, ਤੇ ਉਹ ਵਿਚਾਰੇ ਕੁਛ ਨਹੀਂ ਕਰ ਸਕਦੇ, ਨਾ ਉਹਨਾਂ ਦੇ ਕੋਲ ਕੋਈ ਹਥਿਆਰ ਆ, ਨਾ ਲੈਣੇ ਆ ਨਾ ਦੇਣੇ ਆ, ਤੇ ਉਹਨਾਂ ਦੇ ਘਰ ਸਾਂਭ ਕੇ ਢਾਹ ਕੇ ਤੇ ਮਗਰੋਂ ਉੱਥੇ ਵੱਡੀ ਸਾਰੀ ਇਮਾਰਤ ਦੁਆ ਕਰਕੇ ਆਪਣੇ ਯਹੂਦੀਆਂ ਨੂੰ ਵਸਾਈ ਜਾਂਦੇ ਆ। ਦੇਖੋ ਪਹਿਲਾਂ ਖਾਕ ਸਾਹਿਬ ਜੀ ਜਦੋਂ ਇਹ ਯਹੂਦੀ ਉੱਥੇ ਗਏ ਆ 1947 ਦੇ ਵਿੱਚ ਜਦੋਂ ਇਹ ਕੰਟਰੀ ਬਣਾਇਆ, ਉਦੋਂ ਤਾਂ ਉਹ ਪਾਲਸਤੀਨ ਦਾ ਦੇਸ਼ ਸੀਗਾ, ਉਹ ਪਾਲਸਤੀਨੀਆਂ ਦਾ ਹੀ ਸੀਗਾ,
1: ਇਹਨਾਂ ਨੇ ਉਹਨਾਂ ਦੀ ਵੇਚਿਆ ਨਾ, ਇਹਨਾਂ ਨੂੰ ਗਲਤੀ ਬਹੁਤ ਵੱਡੀ ਕੀਤੀ ਹੈ ਵੇਚ ਕੇ।
0: ਉਹ ਹੀ ਯੂਰੋਪੀਅਨ ਜਿਹੜੇ ਸੀਗੇ ਲੋਕ, ਇਹਨਾਂ ਨੇ ਉਹਨਾਂ ਨੂੰ ਪਤਿਆ ਲਿਆ ਵੀ ਯਾਰ ਤੁਹਾਡੇ ਕੋਲ ਵੀ ਹੈਗੀ ਆ, ਇਹ ਚੱਲ ਇੱਥੇ ਹੀ ਪਹਿਲਾਂ ਇਹ ਵੀ ਇੱਥੇ ਸੀਗੇ, ਤੁਸੀਂ ਇਕੱਠੇ ਰਹਿੰਦੇ, ਇਹਨੂੰ ਆ ਥੋੜੀ ਜਿਹੀ ਜਗ੍ਹਾ ਦੇ ਦਿਓ, ਉਹ ਥੋੜੀ ਜਿਆਦਾ ਦੇ ਕੇ ਉੱਥੇ ਆਪਣਾ ਅੱਡਾ ਬਣਾ ਕੇ, ਤੇ ਹੁਣ ਹੌਲੀ ਹੌਲੀ ਜਿਹੜਾ ਆ ਅਸਲ ਦੇ ਵਿੱਚ ਖਾਕ ਸਾਹਿਬ ਜੀ ਨੀਤੀ ਉਹੀ ਆ ਜਿਹੜੀ ਆਪਾਂ ਉਹ ਪ੍ਰੋਫੈਸਰ ਕਰੋਟੀ ਸਾਹਿਬ ਦੀ ਕਿਤਾਬ ਦੇ ਵਿੱਚ ਪੜ੍ਹੀ ਸੀਗੀ ਕਿ ਇਹ ਜਿਹੜੀ ਆ ਨੀਤੀ ਆ ਉੱਥੇ ਵੀ ਜਾ ਰਹੀ ਆ ਜਿੱਥੇ ਇਹਨਾਂ ਦੇ ਦੁਨੀਆਂ ਦੇ ਵਿੱਚ ਇੱਕੋ ਰੰਗ ਦੇ ਲੋਕ ਹੋਣਗੇ, ਇੱਕੋ ਬੋਲੀ ਬੋਲਦੇ ਹੋਣਗੇ ਤੇ ਇੱਕੋ ਹੀ ਸੰਵਿਧਾਨ ਹੋਊਗਾ, ਸਾਰੇ ਇੱਕੋ ਹੀ ਹੋਣਗੇ।
1: ਇਹ ਜਿਹੜੇ ਹੈਗੇ ਨਾ ਜਿਹਨਾਂ ਦਾ ਡਾਲਰ ਆ,
0: ਹਾਂਜੀ
1: ਉਹੀ ਕਰਵਾ ਰਹੇ ਸਾਰਾ ਕੁਝ,
0: ਉਹੀ ਕਰਵਾ ਰਹੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਉਹੀ ਕਰਵਾ ਰਹੇ ਆ, ਉੱਥੇ ਇਜ਼ਰਾਇਲ ਚ ਵੀ ਉਹੀ ਕਰਵਾ ਰਹੇ ਆ, ਕਰ ਯੂਕਰੇਨ ਚ ਵੀ ਉਹੀ ਰਹੇ ਆ,
1: ਬਿਲਕੁਲ,
0: ਤੇ ਸਾਰੀ ਦੁਨੀਆਂ ਦਾ ਹੌਲੀ ਹੌਲੀ ਉਹ ਲੱਗ ਰਿਹਾ ਪੇ ਉਧਰ ਨੂੰ, ਹੁਣ ਜਿਹੜਾ ਭੱਖ ਗਿਆ ਜਾਣੀ ਕਿ ਜਿਆਦਾ ਗਰਮੋ ਗਰਮੀ ਹੋ ਗਈ ਆ,
1: ਬਿਲਕੁਲ।
0: ਤੇ ਇਹਦੇ ਨਾਲ ਖਾਕ ਸਾਹਿਬ ਜੀ ਅਗਲੀ ਜਿਹੜੀ ਆਪਣੇ ਕੋਲ ਖਬਰ ਹੈਗੀ ਆ ਉਹ ਵੀ ਖਬਰ ਖਾਕ ਸਾਹਿਬ ਜੀ ਰੋਜ਼ਾਨਾ ਇਹ ਸੁਰਖੀਆਂ ਦੇ ਵਿੱਚ ਰਹਿੰਦੀ ਆ ਤੇ ਨਵੇਂ ਜਿਹੜੇ ਕਾਗਜ਼ਾਤ ਬਾਹਰ ਆ ਰਹੇ ਆ, ਥੋੜਾ ਜਿਹਾ ਰੋਜ਼ ਆ ਜਾਂਦਾ। ਇਹਨਾਂ ਕਾਗਜ਼ਾਤਾਂ ਅਨੁਸਾਰ ਖਾਕ ਸਾਹਿਬ ਜੀ ਜੇਫਰੀ ਐਪਸਟੀਨ ਜਿਹੜਾ ਹੈਗਾ ਆ ਉਹਦੀ ਜਿਹੜੀ ਉਹ ਜਿੱਦਾਂ ਉਹ ਲਕਸ਼ਮਣ ਨੇ ਪੀੜੀ ਨੀ ਸੀ ਬਾਹ ਗਿਆ ਸੀਤਾ ਦੇ ਦੁਆਲੇ ਪਈ, ਪੀੜੀ ਤੋਂ ਬਾਹਰ ਨਾ ਨਿਕਲੀ, ਜੇ ਤੂੰ ਬਾਹਰ ਨਿਕਲੀ ਤਾਂ ਫੇਰ ਅਸੀਂ ਜ਼ਿੰਮੇਵਾਰ ਦੀਏ, ਲਕਸ਼ਮਣ ਰੇਖਾ ਕਹਿੰਦੇ ਆ, ਹਾਂਜੀ। ਤੇ ਇਹ ਜਿਹੜੀ ਜੇਫਰੀ ਐਪਸਟੀਨ ਦੀ ਜਿਹੜੀ ਲਕਸ਼ਮਣ ਰੇਖਾ ਆ ਖਾਕ ਸਾਹਿਬ ਜੀ, ਇਹਦੇ ਵਿੱਚ ਵੀ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਲਪੇਟੇ ਗਏ ਆ ਖਾਕ ਸਾਹਿਬ
1: ਜੀ, ਮੋਦੀ ਸਾਹਿਬ ਵਿੱਚ ਇਹਦੇ ਚ ਆ ਗਏ ਆ ਜੀ,
0: ਹਾਂਜੀ ਹਾਂਜੀ, ਇਹਦੇ ਵਿੱਚ ਜਿਹੜੇ ਆ ਉਹ ਨਾ

Hello. Hello. Dosto Sashrikal, Namaste, Adar, Tusi, Sunreo Dildi Vaz, Meha Tada Dost, Host Darshan Singh Khak. Tusi, Sunreo Pravaz Radio Dildi Vaz Program Lekke Tade Nal Hazar Ho Gaya Ji. New York Studio To New Jersey To, Meha Tada Dost, Host Darshan Singh Khak. ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉੱਪਰ ਰੂਬਰੂ ਹੋ ਰਹੇ ਹਾਂ ਜੀ। ਆਓ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ, ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ। ਆਓ ਮਿਲਦੇ ਹਾਂ ਜੀ ਦੋਸਤੋ। ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ, ਜੇ ਨਹੀਂ ਕੀਤਾ ਤੇ ਕਰ ਲਓ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਥੈਂਕ ਯੂ ਸੋ ਮਚ, ਸੁਣਦੇ ਰਹੋ ਜੀ।

0: ਚਲੋ ਦੋਸਤੋ, ਬਹੁਤ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੋਈ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਆਇਆ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖਾਕ ਸਾਹਿਬ ਜੀ, ਗੱਲਾਂ ਵਾ ਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ,
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫੇਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਆ ਜਿਹੜੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫੇਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਕ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਏ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੀ ਆ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਦੀ ਹੋਣੀ ਹਮੇਸ਼ਾ ਹੀ ਫ੍ਰੀ ਕਰ ਰੈਡੀਓ, ਬਹੁਤ ਵਧੀਆ ਲਿਖਦੇ ਨੇ ਉਹਨਾਂ ਦਾ,
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ।
0: ਦਾਦੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਨ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ। ਮਨਮੋਹਨ ਪੁਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ, ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ, ਬਹੁਤ ਸੋਹਣਾ ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਨ੍ਹਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਲਿਖੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖਾਕ ਸਾਹਿਬ ਜੀ ਜਿਹੜਾ ਉਹ ਆਪਣੀ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਦੀ ਆ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਹੈ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿਚ ਖਾਕ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਜ, ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ ਖਾਕ ਸਾਹਿਬ ਜੀ, ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਜ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦੜੀਆਂ ਵਿਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਤੇ ਮੇਅਰ ਮਮਦਾਨੀ ਵਜੋਂ ਸੱਜੀ ਜਿੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖਾਕ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ
0: ਜੀ,
1: ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਕਸਾ ਵੀ ਕਿਹਾ ਸਭ ਲਿਖੇ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ਨ ਸਿੰਘ ਖੱਖ, ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ, ਦਾ ਵੱਡਾ ਸਪੁੱਤਰ ਹੈ
0: ਜੀ।
1: ਸਰਦਾਰ ਦਰਸ਼ਨ ਸਿੰਘ ਖੱਖ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੀਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਵਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਜ਼ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਅਜਨਾਲਾ ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਡਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਿਕਾਰੀ ਚੋਣ ਵਿਚ ਸਿਰਫ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕ੍ਰੈਟਿਕ ਗਵਰਨਰ ਐਂਡਰਿਊ ਕੋਮੋ ਸੀ। ਸਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
0: ਟਰੰਪ ਪਿੱਛੇ ਖੜਾ ਸੀ ਜੀ।
1: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਵਾ ਜੀ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਹਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿੱਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਜੋਹਰਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਮਾਹੌਲ ਨਿਭਾਏ ਤੇ ਮਾਮਦਾਨੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਸਾਡੀ ਦੇਖੋ ਕਿਆ ਬਾਤ ਆ, 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਮਾਮਦਾਨੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ, ਸੋ ਦੇਖੋ ਗਿਆ ਬਹੁਤ ਵੋਟਾਂ
0: ਕੁਛ ਲੋਕ ਵੋਟਾਂ ਪਾਉਂਦੇ ਵੀ ਨੀ ਨਾ, ਪਰ ਮੋਸਟਲੀ ਜਿਹੜਾ ਹੈਗਾ ਉਹ ਵੋਟ ਪਈ ਹੈ। ਪਰ ਕੁਛ ਸਾਡੀ ਇੱਕ ਸਟੇਟ ਹੈਗੀ ਆ, ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ, ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ, ਉਹਨਾਂ ਨੇ ਵਿਰੋਧ ਵੀ ਕੀਤਾ, ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ, ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਆ ਲੋਕਾਂ ਦੀ ਉਹ ਪਈ ਆ। ਜੀ
1: ਜੀ, ਤੇ ਮਰਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ ਜਿਹਦਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ, ਮੈਂ ਵੀ ਨੀ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ, ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਦੇਸੀ ਰਾਈਜ਼ਿੰਗ ਅਪ ਮੂਵਿੰਗ, ਇਹ ਜਿਹੜੀ ਆ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ, ਤੇ ਉਹਦੇ ਡਾਇਰੈਕਟਰ ਹੈ। ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ, ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ। ਇਹ ਜਗਪ੍ਰੀਤ ਹੀ ਹੈ ਜਿਹੜਾ ਮਾਮਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਮਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਟ ਸਾਹਿਬ ਜੀ ਕਿਆ ਬਾਤ ਆ, ਦੇਖੋ ਖੱਟ ਸਾਹਿਬ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਟ ਸਾਹਿਬ ਜੀ ਉਹ ਚਲੋ ਕਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ। ਸ੍ਰੀ ਖੱਟ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ, ਤੇ ਹੁਣ ਆਪਾਂ ਖੱਟ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਆ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਮਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਟ ਸਾਹਿਬ ਜੀ ਕਿਆ ਬਾਤ ਆ, ਦੇਖੋ ਖੱਟ ਸਾਹਿਬ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਟ ਸਾਹਿਬ ਜੀ ਉਹ ਚਲੋ ਕਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ। ਸ੍ਰੀ ਖੱਟ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ, ਤੇ ਹੁਣ ਆਪਾਂ ਖੱਟ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ, ਤੇ ਜਿਹਦੇ ਵਿਚ ਖੱਟ ਸਾਹਿਬ ਜੀ

0: ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਸੱਠ ਸਾਲ ਦੀ ਹੋਰ ਉਹ ਕਹਿ ਲਓ ਕੋਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਰਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ। ਤੇ ਸ੍ਰੀ ਖੱਟ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਕਾ ਸੀਗਾ ਤੇ ਹੁਣ ਆਪਾਂ ਖੱਟ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ ਜਿਹਦੇ ਵਿੱਚ ਖੱਟ ਸਾਹਿਬ ਜੀ ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ ਤੇ ਉਹਨਾਂ ਨੇ ਖੱਟ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖੱਟ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ ਤੇ ਜਿਹਦੇ ਵਿੱਚ ਹਾਲਾਤ ਜਿਹੜੇ ਬਹੁਤ ਭੈੜੇ ਹੋਏ ਸੀਗੇ ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਖਤਰ ਹੋਰ ਖਬਰ ਆ ਇਹ ਆਪਾਂ ਕਰਨੀ ਸੀ ਪਹਿਲਾਂ ਆਪਾਂ ਬਾਕੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ ਇਹ ਵੀ ਬੜੀ ਜ਼ਰੂਰੀ ਆ। ਖੱਟ ਸਾਹਿਬ ਜੀ ਜਿਹੜਾ ਪਾਕਿਸਤਾਨ ਆ ਨਾ ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਆ ਜਿਹਨੂੰ ਬਲੋਚਿਸਤਾਨ ਕਹਿੰਦੇ ਆ
1: ਬਿਲਕੁਲ।
0: ਹੁਣ ਖੱਟ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿੱਚ ਉਹਦੇ ਬਲੋਚਿਸਤਾਨ ਦੇ ਵਿੱਚ ਇੱਕ ਤਰ੍ਹਾਂ ਦੀ ਸਮਝ ਜੰਗ ਸ਼ੁਰੂ ਹੋ ਗਈ ਆ।
1: ਬਿਲਕੁਲ ਜੀ ਕਾਫੀ ਚਿਰ ਤੋਂ ਹੋ ਰਹੀ ਹੈ ਜੀ।
0: ਹਾਂਜੀ ਹੁਣ ਖੱਟ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ ਇਹ 43% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ।
1: ਅੱਛਾ ਜੀ ਵੱਡੀ ਸਟੇਟ ਆ।
0: ਹਾਂਜੀ ਵੱਡੀ ਬਹੁਤ ਵੱਡੀ ਸਟੇਟ ਆ ਤੇ ਇਹ ਸਮਝ ਲਓ ਅੱਧਾ ਹੋ ਗਿਆ ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ ਅੱਧੇ ਤੋਂ ਘੱਟ ਲਾ ਲਓ 43% ਹੋ ਗਿਆ ਨਾ। ਹੁਣ ਅਗਲੀ ਖਾਸ ਗੱਲ ਹੈ ਜਿਹੜੀ ਖੱਟ ਸਾਹਿਬ ਜੀ ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ ਪੂਰੀ ਕੁੱਲ ਆਬਾਦੀ ਆ ਜਿਹੜੀ ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਰਹਿ ਰਹੇ ਆ।
1: ਅੱਛਾ ਜੀ ਬਹੁਤ ਥੋੜੇ ਆ
0: ਬਹੁਤ ਥੋੜੇ ਲੋਕ ਆ ਤੇ ਹੁਣ ਖੱਟ ਸਾਹਿਬ ਜੀ ਉਹਨਾਂ ਦੇ ਵਿੱਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ
1: ਜੀ
0: ਤੇ ਇਹਦੇ ਨਾਲ ਖੱਟ ਸਾਹਿਬ ਜੀ ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ ਜਿਹੜਾ ਅਫਗਾਨਿਸਤਾਨ ਆ ਖੱਟ ਸਾਹਿਬ ਜੀ ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ ਉਹ ਤੁਹਾਨੂੰ ਪਤਾ ਵੀ ਉਹ ਫਿਰ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ।
1: ਬਿਲਕੁਲ
0: ਤੇ ਉਹ ਜਿਹੜਾ ਏਅਰਬੇਸ ਆ ਖੱਟ ਸਾਹਿਬ ਜੀ ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ ਪਤਾ ਨੀ ਕੀ ਕੀਤਾ ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ ਇੰਡੀਆ ਨੇ ਉਹ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ।
1: ਹਾਂਜੀ
0: ਤੇ ਹੁਣ ਕੀ ਆ ਜਿਹੜਾ ਇਹ ਬਲੋਚਿਸਤਾਨ ਦੇ ਵਿੱਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਵਿੱਚ ਲੜਾਈ ਆ ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿੱਚ ਮਦਦ ਕਰੇਗਾ।
1: ਕਰ ਰਿਹਾ ਜੀ ਕਰ ਰਿਹਾ।
0: ਹਾਂਜੀ ਕਰ ਰਿਹਾ ਤੇ ਹੁਣ ਕੀ ਆ ਜੇ ਉੱਥੇ ਲੜਾਈ ਹੁੰਦੀ ਆ ਤੇ ਖੱਟ ਸਾਹਿਬ ਜੀ ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਹੀ
1: ਬਿਲਕੁਲ
0: ਜੇ ਉਹ ਵੱਖਰੀ ਸਟੇਟ ਬਣਦਾ ਆ ਔਰ ਉਹ ਬਣ ਜਾਣਾ ਆ ਕਿਉਂਕਿ ਜਿਹੜੀਆਂ ਬਾਹਰਲੀਆਂ ਕੰਟਰੀਆਂ ਤੁਹਾਨੂੰ ਪਤਾ ਵੀ ਯੂਰੋਪੀਅਨ ਸਾਰੇ ਆ ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ ਹੁਣ ਅਸੀਂ ਇੱਥੇ ਹੱਲਾ ਚੇਰੀ ਦਈਏ ਤਾਂ ਇਹ ਵੰਡ ਹੋ ਜਾਣਾ ਇਹ ਵੀ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੀ ਸੋ ਇਸ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ।
1: ਚੀਮਾ ਸਾਹਿਬ ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ ਆਰਮੀ ਦਾ ਰਾਜ ਰਿਹਾ ਵਾ ਔਰ ਕਿੰਨੀ ਵਾਰੀ ਸਰਕਾਰਾਂ ਬਣਦੀ ਕਦੀ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ
0: ਬਿਲਕੁਲ
1: ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ ਪੈਸਾ ਕਮਾ ਰਹੇ ਆ ਉਹ ਜਦੋਂ ਰਿਟਾਇਰ ਹੁੰਦੇ ਆ ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ ਪੈਸਾ ਉਹਨਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
0: ਦੁੱਭਰ
1: ਹੋ ਗਿਆ ਬਿਲਕੁਲ
0: ਤੇ ਅਗਲੀ ਖਬਰ ਖੱਟ ਸਾਹਿਬ ਜਿਹੜੀ ਆਪਾਂ ਪਹਿਲਾਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ ਉੱਥੇ ਖੱਟ ਸਾਹਿਬ ਜੀ ਦੇਖ ਲਓ ਵੀ 2 ਸਾਲ ਹੋ ਗਏ ਆ ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ ਤੁਹਾਨੂੰ ਪਤਾ ਵੀ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ ਅਮਰੀਕਾ ਦਿੰਦਾ ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖੱਟ ਸਾਹਿਬ ਜੀ ਇੰਨੀ ਤਬਾਹੀ ਆ ਮੈਂ ਕਦੇ ਇਮੈਜਿਨ ਵੀ ਨੀ ਕਰ ਸਕਦੇ ਕਿ ਇੰਨੀ ਤਬਾਹੀ ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਫੇਰ ਇੰਨੀਆਂ ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋਂ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖੱਟ ਸਾਹਿਬ ਜੀ ਘਰ ਸਾਰਿਆਂ ਦੇ ਘਰ ਤੇ ਆ ਕੋਈ ਉਹਨਾਂ ਕੋਲ ਚੀਜ਼ ਨੀ ਹੈਗੀ ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ ਤੇ ਜਿਹੜੇ ਹਜ਼ਾਰਾਂ

0: ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ, ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ, ਵਿਚਾਰੇ ਦੁਨੀਆਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ, ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲਣੀ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖਬਰ। ਤੇ ਇਹਦੇ ਨਾਲ ਅਗਲੀ ਖਬਰ ਤੱਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ ਰੋਜ਼ਾਨਾ ਨਹੀਂ ਖਾਤਾ ਵੀ ਦਿਹਾੜੀ ਦੇ ਵਿਚ ਕਈ ਵਾਰੀ ਤਿੰਨ ਚਾਰ ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸ਼ੋਸ਼ੇ ਰੋਜ਼ਾਨਾ ਛੱਡਦੇ ਆ। ਤੇ ਅੱਜ ਜਿਹੜਾ ਨਵਾਂ ਸ਼ੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਵੀ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
1: ਬਿਲਕੁਲ,
0: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਲੈਂਦੇ ਹਾਂ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ, ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ ਉਹ ਸਾਰਾ ਸੂਬਿਆਂ ਦੇ ਕੋਲ ਹੈਗਾ।
1: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉੱਤੇ ਜੱਜ ਬੈਠੇ ਆ, ਉੱਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਆ, ਨਹੀਂ ਹੈਗਾ ਕਰ ਲੈਣਾ, ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਾ ਕੀ
0: ਹਵਾ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਕਿ ਜੇ ਮੈਂ ਕਹਾਂ ਤਾਂ ਦੇਖੀ ਮੁਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਕਸਾ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਕਸਾ ਜੀ, ਇੱਥੇ 10,000 ਲੋਕਲ ਯੂਰੀਡਿਕਸ਼ਨ ਆ ਜਿਨ੍ਹਾਂ ਦਾ ਜਿਹੜੇ ਸਿਸਟਮ ਨੂੰ ਚਲਾ ਰਹੇ ਆ। ਤੇ ਅਜੇ ਤੱਕ ਟਰੰਪ 2020 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ, ਕਹਿੰਦੇ ਹਾਂ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠੱਗੀ ਕੀਤੀ ਗਈ ਆ। 2020 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤੀਕਰ ਵੀ ਕਿ ਉਦੋਂ ਮੇਰੇ ਨਾਲ ਠੱਗੀ ਕੀਤੀ ਗਈ ਸੀ ਤੇ ਜਿਹਦੇ ਵਿਚ ਨਜ਼ਰ ਕੁਛ ਨਹੀਂ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟ੍ਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ।
1: ਜੀ ਜੀ,
0: ਟ੍ਰੈਵਰ ਨੋਆ ਤੋਂ ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖਬਰਾਂ ਜਿਹੜੀਆਂ ਕਾਮੇਡੀ ਆ,
1: ਕਾਮੇਡੀਅਨ
0: ਆ। ਤੇ ਉਹਨੇ ਖਾਕ ਸਾਹਿਬ ਦੀ ਅੱਜ ਜਿਹੜਾ ਇੱਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਦਾ, ਤੁਹਾਨੂੰ ਪਤਾ ਹੁੰਦਾ ਉਹਦੀ ਹਰੇਕ ਗੱਲ
1: ਨਹੀਂ,
0: ਅਜੇ ਨੀ ਹੋਇਆ ਉਹ, ਨਹੀਂ ਅਰੈਸਟ ਹੋਇਆ ਉਹ, ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟ੍ਰੈਵਰ ਨੋਵਾ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਇੱਕ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ। ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਤੇ ਇੱਕੋ ਕਾਰਨ ਆ, ਐਕਸਪੀਨ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ 7 ਸਾਲ ਦੀ, ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ੀਅਨ ਆ ਸਾਰਿਆਂ ਨੇ ਇਹਦੇ ਵਿਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਵੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਨਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ। ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ। ਤੇ ਇਹ ਹੁਣ ਡਾਕਟਰ ਸਾਹਿਬ ਜੀ, ਟਰੰਪ ਸਾਹਿਬ ਤੁਹਾਨੂੰ ਪਤਾ ਪਏ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ,
1: ਇਹਨੂੰ ਘਟਾ ਲਓ, ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
0: ਬਸ ਬਸ ਇਹੀ ਹੋ ਜਾਣੀ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਡਾਕਟਰ ਸਾਹਿਬ ਜੀ, ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦੇ ਤਾਂ ਉਹ ਇੱਕਦਮ ਚਕੰਨੇ ਹੋ ਜਾਂਦੇ ਪਏ, ਮੇਰੇ ਮਗਰ ਕਿ ਆ ਚੱਲੀ ਇਹ, ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ।
1: ਬਿਲਕੁਲ ਏਦਾਂ ਹੀ,
0: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉੱਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ, ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ, ਮੈਨੂੰ ਵੋਟਾਂ ਦੇ ਵਿਚ ਕਰਦੇ ਘਰੀਦੇ ਜੋ ਮਰਜ਼ੀ, ਪਰ ਪਰਜਾ ਨੂੰ ਜੇ ਸਿਫਤੀ ਆ, ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹ ਖੇਤ ਬੱਜੀ ਆ ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
1: ਡਾਕਟਰ ਸਾਹਿਬ ਆ ਗਿਆ ਜੀ ਬਹੁਤ ਵਧੀਆ ਚੀਮਾ ਸਾਹਿਬ ਹੋਲਡ ਕਰੋ ਹੋਲਡ ਕਰੋ ਜੀ ਹੋਲਡ ਕਰੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਐਨੋ
2: ਸਤਿ ਸ੍ਰੀ ਅਕਾਲ ਜੀ
0: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ
1: ਡਾਕਟਰ ਸਾਹਿਬ ਮੈਂ ਇੱਕ ਅਨਾਊਂਸ ਕਰਦੇ ਡਾਕਟਰ ਸਾਹਿਬ ਇੱਕ ਅਨਾਊਂਸ ਕਰਦੇ ਆ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ 3-3 ਸ਼ੋਅ ਰੋਜ਼ ਕਰਦੇ ਆ ਬੇਨਤੀ ਇਹ ਆ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ ਇਹਦੇ ਤੇ ਗੌਰ ਦਿਆ ਕਰੋ ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ ਡਾਕਟਰ ਸਾਹਿਬ
2: ਹਾਂਜੀ ਖਾਕ ਸਾਹਿਬ ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ ਔਰ ਇਸ ਵੇਲੇ ਜਿਹੜੀ ਆਪਣੀ ਜਿਮ ਟਿਆ ਦੱਸਦਿਆਂ ਇਹ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ 75-80 ਤੱਕ ਪਹੁੰਚ ਗਈ ਹੈ ਲਿਮਿਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਹਨਾਂ ਪ੍ਰੋਗਰਾਮਾਂ ਸੋ ਚਲੋ ਠੀਕ ਹੈ ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ ਇਹੀ ਆਪਣੀ ਇੱਛਾ ਹੈਗੀ ਹੈ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਇਹਦਾ ਕੋਈ ਐਡਵਰਟਾਈਜਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ ਕਿਉਂਕਿ ਅਸੀਂ ਸਾਰਿਆਂ ਨੂੰ ਵੇਖਿਆ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਹੈ ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ ਹਾਂ ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ ਕਿਵੇਂ ਆਪਣੇ ਆਪ ਨੂੰ ਜਿੰਦਾ ਰੱਖਦਾ ਆ ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ ਤੇ ਜਦ ਗੁਰਬਾਣੀ ਕਹਿੰਦੀ ਹੈ ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ ਜਬ 10 ਮਾਸ ਉਰਦ ਮੁੱਖ ਰਹਿਤਾ ਸੋਧਨ ਕੈਸੇ ਫੂਲਿਆ ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦੋਂ ਮਾਂ ਦੇ ਪੇਟ ਤੋਂ ਉਲਟਾ ਲਟਕਿਆ ਹੋਇਆ ਸੀਗਾ ਕਾਹਦੀ ਆਕੜ ਕਰਦਾ ਤੂੰ
1: ਬਿਲਕੁਲ
2: 10 ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜਕੇ ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ ਇੱਕ ਤੋਂ ਬਾਅਦ ਇੱਕ ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚੋਂ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਿਆਂ ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਆ ਤੁਹਾਡੀ ਅਰਕ ਦਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਟਲ ਫਾਸਾ
1: ਜੀ
2: ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਸ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਨੈਚੁਰਲ ਐਨੋਮਲੀਜ਼ ਕਹਿੰਦੇ ਹਾਂ ਅਸੀਂ ਨੈਚੁਰਲ ਐਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ ਹਾਂਜੀ ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕਿਆ ਹੁਣ ਤੱਕ ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾਲੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
0: ਜੀ
2: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਇਆਂ ਪੜ੍ਹਦੇ ਹਾਂ ਕਈ ਦਰੁਸਤ ਹੋ ਰਹੀਆਂ ਨੇ ਕਈ ਤਬਦੀਲ ਹੋ ਰਹੀਆਂ ਨੇ ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ, ਜਿੰਨੇ ਵੀ ਸਿਧਾਂਤ ਹਨ, ਉਹ ਅੱਜ ਅਸੀਂ ਘੜਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਨਹੀਂ ਇਹ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਣੇ, ਫੇਰ ਕੁਛ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇਂ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
0: ਜੀ,
2: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ, ਕਿਸੇ ਵੀ ਸਰਕਾਰ ਦੇ ਵਿਚ, ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ, ਪੜ੍ਹ ਲਓ, ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
0: ਜੀ। ਡਾਕਟਰ ਸਾਹਿਬ
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
0: ਡਾਕਟਰ ਸਾਹਿਬ ਜੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ, ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਆ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਹੈ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
0: ਬਿਲਕੁਲ
2: ਹੋਇਆ ਹੀ ਆ ਹਾਂਜੀ। ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ, ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ ਹੈ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਨ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀਗੀਆਂ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨੀ ਮੈਂ ਤਾਂ ਐਂ ਕਰ ਦਿਆਂਗਾ, ਯਾਦ ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਆ ਬੱਚੇ ਤਾਣੀ ਦਾ ਖੂਨ ਬੰਦ ਨੀ ਹੁੰਦਾ, ਲੈ ਬੱਚੇ ਤਾਣੀ ਕੱਢ ਕੇ ਪਰੇ ਮਾਰਦੇ ਆ, ਕਿੰਨੀ ਖਰਾਬ ਹੋ ਗਈ ਜੀ, ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਪਰੇ ਸੁੱਟ ਦਿੰਦੇ ਆ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ, ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿਚ ਜਿਹੜਾ ਹੈ ਉਹ ਕਿਉਂ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਬਈ ਇਸ ਸਬੰਧ ਦੇ ਵਿਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ ਤੇ ਹਾਲਾਤ ਇਹ ਹੋ ਗਿਆ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨਸ ਹੈਗੇ ਨੇ ਲੈ ਕੇ, ਜਾਂ ਤੇ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ, ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ, ਔਰ ਲੂਨਰ ਸਾਈਕਲ ਦੇ ਵਿਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਰ ਭਾਟਾ ਅਸੀਂ ਆਨੇ ਆ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਏਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ, ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਈ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ, ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਰੱਖਣਾ ਪੈਂਦਾ ਹੈ, ਇੱਕ ਤੇ ਉਸ ਬਿਮਾਰੀ ਦੇ ਹਾਲਾਤ ਦਾ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ ਉਹ, रोक रही है ना, इहदा मतलब है कि उस जीवन शक्ति नूं दो तरह का मुकाबला करना पै रहा है। और इसे करके सानू घबराहटा कई दवाइया तो बाद हुंदियां ने, परेशानियां कई दवाइया तो बाद हुंदियां ने। सो ये सारिया गल्लां सानू समझण दी लोड़ है। पर इस सिस्टम नूं चलदिआं होइआं असीं जवानी च लैके आए सां, जीवन तो जीवन की उत्पत्ति किवें होई सी और अगे किवें चल रहा सीगा, स्टैप बाय स्टैप, सारे हरेक स्टैप ते उमर के हरेक पड़ा ते मैं तुहाडे नाल उह सांझा कीतीआं ने। और अजे असीं बहुत लंबा सफर जाना आ कि किनिया सारिया बीमारियां ने। हुण तां इस तरह हो गया चीमा साहब के डाक्टरां नूं डिक्शनरियां रखनियां पै गईआं बीमारियां दे नाल याद रखण लई। कई वेर बहुत सारिया बीमारियां जोड़ के डबल डबल करके नाम रखने की लोड़ पैगी, क्योंकि साडे कोल इन्ने ना ही नहीं बचे। बच्चिया ने ना रखने तरह हम टीनू शीनू मीनू कोई एह ना रखने शुरू कर दते, क्योंकि साडे कोल ना बंद हो गए ने। या जेडे कोविड पेशेंट ना है हूं, गज्जन सिंह कौन ना रखता, खड़क सिंह कौन ना रखता, नहीं ना रखता कोई है जी। तो इसे तरह मानसिकता बदलती आई है और उसके मुताबिक जेड़ा भी चलन हुंदा आ वो छोटा पै जाता, छोटा पै जाता तो फिर असि तो डाइवर्ट होके होर या तीनू मेनू तो यह कुछ करना शुरू कर देने। पर आप हूं तक भी जी शरीर की बनकर है ना चीमा साहब, अभी वेलवा थोड़े का सिद्धांत साझा करना है। और इस जीत बनाने वास्ते कुदरत ने सब तो पहला आम तौर पर असि नींह रखते हैं ना, किसी भी चीज की नींह रखते हैं। उस नींह नूं रखण दा मतलब यह आ कि सब तो पहला शरीर के अंदर इस जीवन के चलन के शुरुआती दौर के विच जिहड़ा पहला काम हुंदा आ वह हुंदा है रीढ़ की हड्डी का बनना। रीढ़ की हड्डी की बनतर जैली लाइक हुंदी है और वह हौली हौली फिर डिवेलप होनी शुरू हो जाती है। अंगा के तौर पर अगर कोई सब तो पहला बनना शुरू हुंदा है तो वह साडा दिल हुंदा है यार। जिथे भी जाओगे मिलती जा रही है किसी भी पासे, या तुसी जा रहे हो खेतों के विच रोटी तो तुहानू खानी पैनी जे घर की मगर नहीं जा सकती तो रोटी नाल लेके जाओ हांजी। सो उहदे मुताबिक खुराक का काम हुंदा है। और वह खुराक जिहड़ी है कुदरत ने सब तो पहला उहदा सैकंड प्रोग्राम ए इंट्रायूट्रीन लाइफ के विच फिफ्थ वीक के विच ये हार्ट की बनतर हो जाती है भी भाई खुराक सप्लाई वाला ते काम जिहड़ा है वह चालू करना शुरू कर दो। उस तो बाद जे उपर वाला ढांचा बनाना यार आ जरा पिलर खड़ा करांगे शोल्डर वाला मोढ़िया वाला और ए इनू ब्रेकियर स्केलेटन साडा ए हैगा यार, इस नूं असीं अगर असीं बनाउने आ ते ताही ढांचा उत्ते खड़ा रह सकदा है ना। सो ए सैकंड गल हुंदी ते इहदी पहली हड्डी जिहड़ी बनदी है इस नूं खड़ा करन वास्ते जे पिलर खड़ा कर दित्ता हुण इहदे ते बीम पावांगे उस तो बाद अगे छत पऊगी और उहनूं असीं कहिंदे आ क्लैविकल हसली की हड्डी। और ये हसली की हड्डी मतलब इस तरह का सिस्टम है जिहड़ा सिक्स्थ वीक ऑफ इंट्रायूट्रीन लाइफ, छेवां हफ्ता इंट्रायूट्रीन लाइफ भाव ए गिनती बारे तुहानू चीमा साहब याद ही होगा कि जदों भी असीं प्रेगनेंसी की गिनती करते हैं ना उहीं असीं फर्स्ट डे ऑफ लास्ट मेंस्ट्रुएशन तो गिनती शुरू करते हैं। आखिरी महीना बीबी नूं कदों आया सीगा उहदा पहला दिन कहिड़ा सीगा, उहदे बाद अगला नवा चलन शुरू हो गया ठीक है। सो सिक्स वीक ऑफ इंट्रायूट्रीन लाइफ दे विच साडा आ जिहड़ा क्लैरिकल है हसली दी हड्डी है ए बननी शुरू हो जाती है। सो इस तरह करके अलग अलग ढांचा जिहड़ा ओह बनना शुरू हो जाता है। उस तो बाद असीं इह कहा सी कि यॉर्क सैक सैक जिहड़ा हुंदा आ ते बाकी स्ट्रक्चर है दो पोल बन जाते ने उस एग दे विच, उन्हां दे विचों एक पोल जिहड़ा आ ओह सिर बनाउणा शुरू करदा है, उहदी यूनियन हुंदी है जिहड़ी रीढ़ दी हड्डी दी गल मैं तुहाडे नाल कीती है ओह साडी निशानदेही साडी नींह पत्थर रख्या गया। उस तो बाद हैड बनदा है। हुण इह जिहड़ा हैड बनदा आ सानूं इह लगदा आ वी जिवें एवें गोल गोल थप दित्ता होवे किसी ने, पर नहीं, इहनूं बनाउण वास्ते अलग अलग पीस कुदरत नूं सैट करने पए आ और फिर उन्हां नूं जोड़ लाउण वास्ते कुछ इस तरह का ढांचा बनाना शुरू किया आ कि जिदे करके ए आपस इस तरह फिट हो जान कि बाद वो जोड़ निकल ना सके। और उस ढांचे के मुताबिक जिहड़ियां हड्डियां इस सिर नूं बनाउंदियां हन इहनूं गोल करन वास्ते ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਦੀ, ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ, ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ। ਜੇ ਇਹਨੇ ਜੋੜ ਬਣਾਉਣਾ ਹੈ ਤਾਂ, ਜੇ ਹੱਡੀ ਬਣਾਉਣੀ ਹੈ ਤਾਂ, ਜੇ ਜਿਸ ਤਰ੍ਹਾਂ ਦੀ ਵੀ ਗੋਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ, ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲੈ। ਸਿਰੇ ਦਾ ਹੈ ਜੀ, ਸਿਰੇ ਦਾ ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ। ਸਾਇੰਸ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ, ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਹੱਡੀਆਂ ਹੁੰਦੀਆਂ ਨੇ, ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ, ਪਰੀ ਬੰਡਨ ਅੱਜ ਸ਼ੁਰੂਆਤੀ ਦੌਰ ਆ, ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ। ਇੱਕ ਤਾਂ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ, ਫਰੰਟਲ ਬੋਨ, ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ, ਇਹ ਫਰੰਟਲ ਬੋਨ ਹੈਗੀ, ਸਾਰਾ ਅਗਲਾ ਕਵਰ ਕਰਦੀ ਹੈ। ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਹੋਏ, ਪਿਛਲਾ ਪਾਸਾ ਕੁੱਤੀ ਦਾ ਜਿਹੜਾ ਏਰੀਆ ਹੈਗਾ ਆ ਉਹ ਵੀ ਹੋਏਗਾ। ਹਾਲਾਂਕਿ ਕੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈਗਾ। ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਤਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ, ਇਹ ਇਸੇ ਤਰ੍ਹਾਂ ਦਾ ਹੈਗਾ ਆ। ਜਦੋਂ ਕਿ ਜਿਹੜੀ ਕੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਆ, ਉਹ ਵੀ ਇੱਕ ਹੀ ਹੈਗੀ ਹੈ, ਪਰ ਉਹਦੀ ਬਣਤਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ, ਰੀੜ ਦੀ ਹੱਡੀ ਚ ਜਾਣੀ ਹੈ, ਤੇ ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿਚ, ਠੀਕ ਆ। ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈਗਾ, ਇੱਕ ਫਰੰਟਲ ਦੀ ਹੱਡੀ ਹੈ, ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ। ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ, ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨ ਹੈਗੀਆਂ ਨੇ, ਇੱਕ ਸੱਜੇ ਪਾਸੇ ਦੀ ਆ, ਇੱਕ ਖੱਬੇ ਪਾਸੇ ਦੀ ਆ। ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ, ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ। ਕਿੰਗਰੇ ਇੱਕ ਦੂਜੇ, ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ, ਤੇ ਸਾਈਕਲ ਦੀ ਗਰਾਰੀ ਵਿਚ ਚੇਨ ਆ ਕੇ ਫਸਦੀ ਹੈ, ਤੇ ਜੇ ਸਾਈਕਲ ਦੀ ਗਰਾਰੀ ਵਿਚ ਗਰਾਰੀ ਹੀ ਆ, ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਖਿਆ ਹੋਣਾ ਨਾ, ਘੜੀਆਂ ਚੇਨ ਤਾਂ ਨਹੀਂ ਆਉਂਦੀ, ਘੜੀਆਂ ਦੇ ਵਿਚ ਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ। ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿਚ ਫਿੱਟ ਹੋਣ ਵਾਲੀਆਂ ਗਰਾਰੀਆਂ ਇੱਕ ਦੂਜੇ ਫਿੱਟ ਹੋ ਕੇ ਚੱਲਦੀਆਂ ਨੇ, ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿਚ ਜੋੜ ਬਣਾਉਂਦਾ ਹੈ ਨਾ, ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ। ਬਾਅਦ ਵਿਚ ਇਹਦੇ ਵਿਚ ਕਹਿੰਦੇ ਆ ਕਿ ਕੰਪੈਕਟ ਹੱਡੀ ਬਣ ਗਈ। ਪਹਿਲਾਂ ਇਹ ਕਾਰਟੀਲੇਜੀਨੈਸ ਹੁੰਦਾ, ਕਾਰਟੀਲੇਜ ਹੁੰਦੀ ਹੈ ਜਿਹੜੀ ਇਹ ਹੱਡੀ ਬਣੀ ਨਹੀਂ, ਸਖ਼ਤ ਨਹੀਂ ਹੋਈ, ਪਿਲਪਿਲੀ ਹੱਡੀ ਹੈ, ਅੱਗੇ ਪਿੱਛੇ ਮੂਵ ਕਰਦੀ ਹੈ, ਉਹ ਕਾਰਟੀਲੇਜੀਅਸ ਹੁੰਦਾ। ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ, ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ ਔਰ ਇੱਕ ਦੂਸਰੇ ਵਿਚ ਜਦੋਂ ਫਿਕਸ ਹੋ ਜਾਂਦੇ ਨੇ, ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ, ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ। ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ, ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ, ਤੇ ਇਹ ਪੈਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ, ਇਹ ਪੈਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ, ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ, ਗੈਪ ਫਿਰ ਨਹੀਂ ਰਹਿ ਜਾਂਦਾ, ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਨੇਲ ਕਹਿੰਦੇ ਹਾਂ, ਜੇ ਪੰਜਾਬੀ ਚ ਤਾਲੂ ਉਹਨਾਂ ਦੀ ਹਾਂਜੀ, ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿਚ ਪੇਂਡੂ ਬੋਲੀ ਦੇ ਵਿਚ ਸਿਰਫ ਫਰੰਟਲ ਤਾਲੂ ਜਿਹੜਾ ਹੈ ਨਾ, ਮੱਥੇ ਦੇ ਉੱਪਰ ਜਿਹੜਾ ਹੈਗਾ ਆ, ਜਿੱਥੇ ਪੈਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ, ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ। ਬਹੁਤਾਂ ਦੀ ਨਜ਼ਰ ਦੇ ਵਿਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ, ਲੇਕਿਨ ਹੁੰਦਾ ਹੈ। ਇਸ ਤਾਲੂ ਦੇ ਸਬੰਧ ਵਿਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ, ਇਹ ਅੰਦਰ ਦਾ ਇੱਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ, ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ, ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ। ਹਨੇਰੀ ਦਾ ਮਤਲਬ ਗੈਸ ਆ, ਅਗਰ ਪੇਟ ਦੇ ਵਿਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ, ਇੰਟਰਨਲ ਪ੍ਰੈਸ਼ਰ ਇਨਕਰੀਜ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ। ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ, ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿਚ ਇਸ ਤਰ੍ਹਾਂ ਗਰਾਰੀਆਂ ਦੇ ਵਿਚ ਨਹੀਂ ਫਟੀਆਂ ਹੋਈਆਂ। ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ। ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ, ਪਰ ਫੁੱਲ ਜਾਂਦਾ ਹੈ। ਹੇਠੋਂ ਗੈਸ ਬਣੀ, ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ, ਜਿਹਦੇ ਕਰਕੇ ਇਹ ਤਾੜੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ। ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਜਿਹੜਾ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ ਹੈ, ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ। ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਦਿਮਾੜਿਆਂ ਦੇ ਸਾਈਡਾਂ ਦੇ ਉੱਪਰ ਸਾਹਮਣੇ ਫਰੰਟ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਉਬਲਾ, UVULA ਉਬਲਾ, ਔਰ ਉਸ ਨੂੰ ਪੰਜਾਬੀ ਚ ਕਹਿੰਦੇ ਹਾਂ ਅਸੀਂ ਕਾਂ। ਉਹ ਕਾਂ ਜਿਹੜਾ ਆ, ਕਿਉਂਕਿ ਜੇ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ, ਕੱਸਿਆ ਜਾਣਾ, ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ। ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ, ਇੰਡੀਕੇਸ਼ਨ ਤਾਂ ਆਂਤਰੀਆਂ ਦੇ ਨਾਲ ਸੰਬੰਧਿਤ ਆ ਨਾ, ਅੰਦਰੋਂ ਗੈਸ ਬਣੀ ਹੈ, ਇੰਡਾਈਜੇਸ਼ਨ ਹੋ ਗਿਆ ਆ, ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜ਼ਮ ਨਹੀਂ ਕਰ ਸਕਿਆ। ਇਹੋ ਜਿਹੀ ਕੰਡੀਸ਼ਨਾਂ ਵਿਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ, ਔਰ ਜਾਂ ਬੁਖਾਰ ਹੋ ਗਿਆ ਜੀ, ਜ਼ਿਆਦਾ ਹੋ ਗਈ, ਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ, ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਇਹਨੂੰ ਕਿਹਾ ਬਈ ਇਹ ਸਾਡਾ ਅੰਦਰ ਦਾ ਥਰਮਾਮੀਟਰ ਆ। ਇਹ ਸਾਨੂੰ ਬੱਚੇ ਦੇ ਹਾਲਾਤ ਵਿਚ, ਕਿਉਂਕਿ ਬੱਚਾ ਬੋਲ ਕੇ ਤਾਂ ਦੱਸ ਨਹੀਂ ਸਕਦਾ, ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਆ, ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ ਇਲਾਜ ਜਿਹੜਾ ਹੈ ਉਹ ਕੀਤਾ ਜਾਂਦਾ ਹੈਗਾ। ਸੋ ਇਹ ਫਰੰਟਲ ਜਿਹੜਾ ਸਾਡਾ ਹੈਗਾ ਆ ਤਾਲੂ, ਇਹਦੇ ਸਬੰਧ ਚ ਇਹ ਗੱਲ ਸੀਗੀ। ਉਸ ਤੋਂ ਬਾਅਦ ਅਸੀਂ ਇਹ ਗੱਲ ਕੀਤੀ ਕਿ ਇੱਕ ਬੋਨ ਐਸੀ ਹੈਗੀ ਹੈ, ਜਦੋਂ ਕਿਸੇ ਦੀ ਖੁੱਲੀ ਹੋਈ ਖੋਪੜੀ ਤੁਸੀਂ ਦੇਖੋ ਨਾ, ਖੁੱਲੀ ਹੋਈ ਖੋਪੜੀ ਜਿਹੜੀ ਹੈ ਕਿਸੇ ਡੈਡ ਬਾਡੀ ਦੀ ਜਾਂ ਕਿਸੇ ਇਸ ਤਰ੍ਹਾਂ ਦੀ ਮੋਰਚਰੀ ਚ ਪਈ ਹੋਈ ਡੈਡ ਬਾਡੀ, ਉਸ ਡੈਡ ਬਾਡੀ ਦੇ ਅੰਦਰ ਇੱਕ ਹੋਰ ਹੱਡੀ ਹੁੰਦੀ ਜਿਹੜੀ ਸਾਨੂੰ ਦਿਖਾਈ ਨਹੀਂ ਦੇ, ਜਿਹੜੀ ਅੰਦਰ ਦਾ ਪ੍ਰੈਸ਼ਰ ਮੇਨਟੇਨ ਕਰਕੇ ਰੱਖਦੀ ਹੈ, ਵਾਧੇ ਘਾਟੇ ਨੂੰ ਬੈਲੈਂਸ ਕਰਦੀ ਹੈ। ਨਹੀਂ ਤਾਂ ਇੱਕ ਅੰਗ ਜਿਹੜਾ, ਕਈ ਅੰਗ ਨੇ ਨਾ ਸਾਡੇ ਸਿਰ ਦੇ ਵਿੱਚ, ਤੇ ਇੱਕ ਅੰਗ ਇੱਕ ਪਾਸੇ ਦੂਜੇ ਪਾਸੇ ਹੋ ਜਾਏ, ਦੂਜੇ ਪਾਸੇ ਤੀਜੇ ਪਾਸੇ ਹੋ ਜਾਏ, ਇਹ ਹੱਡੀਆਂ ਦੀ ਬਾਉਂਡਰੀ ਇੱਕ ਐਸੀ, ਇਹ ਸਫੇਨੋਇਡ ਬੋਨ ਅਸੀਂ ਇਹਨੂੰ ਕਹਿੰਦੇ ਹਾਂ। ਇਹ ਜਿਹੜੀ ਸਫੇਨੋਇਡ ਬੋਨ ਹੈ ਦਿਖਾਈ ਤੇ ਨਹੀਂ ਦਿੰਦੀ, ਪਰ ਇਹ ਉਸ ਬੈਰੀਅਰ ਦਾ ਕੰਮ ਕਰਦੀ ਹੈ ਤਾਂ ਕਿ ਸਾਰੇ ਜਿਹੜੇ ਅੰਦਰ ਦੇ ਅੰਗ ਨੇ ਉਹਨਾਂ ਦੀ ਆਪਣੀ ਪੋਜੀਸ਼ਨ ਇੱਕ ਥਾਂ ਤੇ ਸਟੇਬਲ ਰਹੇ। ਇੱਕ ਹੋਰ ਐਗਜ਼ਾਮਪਲ ਮੈਂ ਦੇ ਸਕਦਾ ਤੁਹਾਡੇ ਨੂੰ, ਇਹਦੇ ਵਾਸਤੇ ਮੈਨੂੰ ਯਾਦ ਆ ਗਈ। ਤੁਸੀਂ ਜਿਹੜਾ ਰੇਲਵੇ ਦਾ ਯਾਰਡ ਹੁੰਦਾ ਨਾ, ਜਿੱਥੇ ਆ ਕੇ ਇੰਜਨ ਖੜਾ ਕਰਦੇ ਸੀ, ਅਸੀਂ ਇੰਜਨ ਆ ਕੇ ਖੜਾ ਹੋ ਗਿਆ, ਉਹਦੇ ਅਗਲੇ ਪਾਸੇ ਇੱਕ ਲੱਕੜ ਦੀ ਲਾ ਕੇ ਤੇ ਉਹਦੇ ਇਸ ਤਰ੍ਹਾਂ ਦੇ ਥੰਬਲੇ ਲੱਗੇ ਹੁੰਦੇ ਨੇ ਜਿਹਦੇ ਵਿੱਚ ਇੰਜਨ ਜਾ ਕੇ ਵੱਜਦਾ ਆ, ਤੇ ਉਹ ਜਿਹੜੀ ਸਪੋਰਟ ਹੈ ਉਹਦੇ ਸਪੋਰਟ ਦੇ ਨਾਲ ਲੱਗ ਜਾਂਦਾ ਕਿ ਇੱਥੇ ਖੜਾ ਹੋ। ਅੰਦਰ ਦੇ ਅੰਗ ਸੁਕੜਦੇ ਵੀ ਆ, ਅੰਦਰ ਦੇ ਅੰਗ ਫੈਲਦੇ ਵੀ ਆ, ਔਰ ਉਹਨਾਂ ਨੂੰ ਫੈਲਣ ਵਾਲਿਆਂ ਨੂੰ, ਉਹਨਾਂ ਨੂੰ ਸੁਕੜਨ ਵਾਲਿਆਂ ਨੂੰ ਸਟੇਬਲ ਕਰਨ ਵਾਸਤੇ ਇਸ ਹੱਡੀ ਦਾ ਬਹੁਤ ਵੱਡਾ ਯੋਗਦਾਨ ਆ, ਜਿਹਨੂੰ ਅਸੀਂ ਸਫੇਨੋਇਡ ਬੋਨ ਕਹਿੰਦੇ ਹਾਂ। ਔਰ ਇਹ ਆਮ ਤੌਰ ਤੇ ਸਾਡੇ ਨੱਕ ਦੇ ਬੈਕ ਸਾਈਡ ਤੇ ਸਾਨੂੰ ਦਿਖਾਈ ਨਹੀਂ ਦਿੰਦੀ। ਉਸ ਤੋਂ ਬਾਅਦ ਇੱਕ ਅਸੀਂ ਕਹਿੰਦੇ ਹਾਂ, ਆ ਲੋਕਾਂ ਤੋਂ ਬਹੁਤਾ ਸੁਣਿਆ ਨਾ ਤੁਸੀਂ, ਮੇਰੀਆਂ ਤਾਂ ਉੱਲਾਂ ਪੈਂਦੀਆਂ ਨੇ ਜੀ, ਕੁਲਪੜੀਆਂ ਵੱਜਦੀਆਂ ਨੇ ਜਾਂ ਉੱਲਾਂ ਪੈਂਦੀਆਂ ਨੇ, ਆਮ ਲਫ਼ਜ਼ ਸੁਣਿਆ ਹੋਣਾ ਤੁਸੀਂ। ਔਰ ਇਹ ਵੀ ਬੇਸਿਕਲੀ ਇਹਨੂੰ ਅਸੀਂ ਟੈਂਪੋਰਲ ਬੋਨ ਕਹਿੰਦੇ ਹਾਂ, ਦੋਵੇਂ ਪਾਸੇ ਹੈਗੀ ਹੈ, ਕੰਨਾਂ ਤੇ ਅੱਖਾਂ ਦੇ ਵਿਚਕਾਰ ਇਹਦੀ ਜਗ੍ਹਾ ਹੈਗੀ ਹੈ। ਔਰ ਇਹ ਵੀ ਜ਼ਿਆਦਾਤਰ ਆਮ ਤੌਰ ਤੇ ਪਹਿਲਾਂ ਕਾਰਟੀਲੇਜਿਨਸ ਹੀ ਰਹਿੰਦੀ ਹੈ, ਭਾਵ ਹਾਰਡ ਬੋਨ ਨਹੀਂ, ਕਾਰਟੀਲੇਜ ਸੋਫਟ ਬੋਨ ਹੁੰਦੀ ਹੈ, ਤੇ ਉਲਟੀ ਉਲਟੀ ਜਿਵੇਂ ਅਸੀਂ ਬੁੱਢੇ ਹੁੰਦੇ ਹਾਂ ਉਵੇਂ ਇਹ ਹਾਰਡ ਬੋਨ ਦੇ ਵਿਚ ਕਨਵਰਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਟਾਰਟਿੰਗ ਦੇ ਵਿਚ ਇਹ ਵੀ ਉਹ ਸਾਡੇ ਉਤਲੇ ਤਾਲੂ ਦੇ ਵਾਂਗ ਹੀ ਹੁੰਦੀ ਹੈ। ਅਸੀਂ ਇਹਨੂੰ ਵੀ ਇੱਕ ਤਰ੍ਹਾਂ ਦਾ ਫੌਂਕਾ ਸਮਝ ਸਕਦੇ ਹਾਂ, ਤੇ ਕਾਰਨ ਕੀ ਆ ਕਿ ਜਦੋਂ ਬ੍ਰੇਨ ਦੇ ਵਿਚ ਅੰਦਰ ਵਾਲਾ ਪ੍ਰੈਸ਼ਰ ਵਧਿਆ, ਉਸ ਵੇਲੇ ਇਸ ਪ੍ਰੈਸ਼ਰ ਨੂੰ ਅਸੀਂ ਇੱਥੇ ਜਿਵੇਂ ਤੁਸੀਂ ਨਬਜ਼ ਦੇਖਦੇ ਹੋ ਨਾ, ਨਬਜ਼ ਦੇਖਦੇ ਹੋ ਤੁਸੀਂ ਰਿਸਟ ਆਪਣੇ ਇਸ ਹੱਥ ਦੇ ਪਿਛਲੇ ਪਾਸੇ ਉਸ ਗੁੱਟ ਤੋਂ, ਇਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਦਿਲ ਟਕ ਟਕ ਟਕ ਟਕ ਕਰ ਰਿਹਾ, ਔਰ ਇਹ ਦੋਵੇਂ ਪਾਸੇ ਹੁੰਦੀ। ਨਾਰਮਲ ਤੌਰ ਤੇ ਇਹ ਆਵਾਜ਼ ਸਾਨੂੰ ਸੁਣਾਈ ਨਹੀਂ ਦਿੰਦੀ, ਪਰ ਜਿਵੇਂ ਹੁਣ ਪਲਸ ਦਾ ਸਾਨੂੰ ਪਤਾ ਤੇ ਨਹੀਂ ਨਾ ਲੱਗਦਾ, ਜਦੋਂ ਤੁਸੀਂ ਚੈੱਕ ਕਰਦੇ ਹਾਂ ਪ੍ਰੈਸ਼ਰ ਪਾਉਂਦੇ ਹਾਂ ਉਹਦੇ ਤੇ, ਤਾਂ ਹੀ ਪਤਾ ਲੱਗਦਾ ਨਾ। ਇਸੇ ਤਰ੍ਹਾਂ ਹੀ ਜਿਹੜੀ ਸਫੇਨੋਇਡ ਬੋਨ ਹੈਗੀ ਹੈ, ਇਹ ਸੋਰੀ ਟੈਂਪੋਰਲ ਬੋਨ ਹੈਗੀ ਹੈ, ਇਹਨਾਂ ਦਾ ਕੰਮ ਦੋਵੇਂ ਪਾਸਿਓਂ ਹੀ ਸਾਨੂੰ ਇੱਕ ਇਸ ਤਰ੍ਹਾਂ ਦਾ ਸਿਗਨਲ ਦੇਣਾ ਹੈ ਕਿ ਅੰਦਰ ਕੀ ਚੱਲ ਰਿਹਾ। ਹਾਲਾਂਕਿ ਬੋਨ ਹੈ ਜਿਹੜੀ ਕਿ 50-60 ਸਾਲ ਤੋਂ ਬਾਅਦ ਉਹ ਹਾਰਡ ਬੋਨ ਚ ਕਨਵਰਟ ਹੋ ਜਾਂਦੀ ਹੈ, ਔਰ ਫਿਰ ਸਾਨੂੰ ਬਹੁਤ ਹੀ ਅੰਦਰ ਦੀਆਂ ਗੱਲਾਂ ਪਤਾ ਨਹੀਂ ਲੱਗਦਾ ਕਾਰਨ ਕੀ ਹੈ ਕੁਦਰਤ ਨੇ ਅੰਦਰ ਹੀ ਉਸ ਤਰ੍ਹਾਂ ਬਣਾਇਆ ਹੋਇਆ ਤੇ ਉਸ ਵੇਲੇ ਸਾਡੇ ਸਰੀਰ ਦੇ ਵਿਚ ਰੀਟ੍ਰੋਗ੍ਰੈਸਿਵ ਚੇਂਜਸ ਉਹਨੂੰ ਕਹਿੰਦੇ ਰੀਟ੍ਰੋਗ੍ਰੈਸਿਵ ਇੱਕ ਹੁੰਦੀ ਨਾ ਪ੍ਰੋਗ੍ਰੈਸਿਵ ਤੇ ਦੂਜਾ ਹੁੰਦਾ ਰੀਟ੍ਰੋਗ੍ਰੈਸਿਵ ਪ੍ਰੋਗ੍ਰੈਸਿਵ ਤਾਂ ਇਹ ਹੈ ਵੀ ਸਰੀਰ ਵੱਧ ਰਿਹਾ ਬੱਚਾ ਜਵਾਨ ਹੋ ਰਿਹਾ ਦੂਸਰੀ ਹੁੰਦੀ ਹੈ ਰੀਟ੍ਰੋਗ੍ਰੈਸਿਵ ਪਹਿਲਾਂ ਹੀ ਹੁਣ ਬੁੱਢਾ ਹੋ ਗਿਆ ਹੁਣ ਇਹਨੇ ਹੋਰ ਵਧਣਾ ਕਿਤੇ ਬੁੱਢੇ ਨੂੰ ਕੋਈ ਗੱਲ ਨਹੀਂ ਘਿਓ ਪਾ ਕੇ ਨਹੀਂ ਦੇਣ ਦੀ ਲੋੜ ਇਹਦੀ ਕਿਹੜੀ ਹੱਡੀ ਵਧਣੀ ਆਮ ਬੁੱਢੀ ਚ ਆਪਾਂ ਬੁੱਢਾ ਜੋ ਕਹਿੰਦੇ ਹਾਂ ਤੇ ਮੇਰੇ ਕਿਸ ਤੋਂ ਪਾਵੇ ਆ ਇਹ ਉਸ ਵੇਲੇ ਸਮੇਂ ਇਹ ਜਿਹੜੀ ਹੱਡੀ ਆ ਇਹ ਉਸ ਵੇਲੇ ਹਾਰਡ ਹੋ ਜਾਂਦੀ ਹੈ ਤੇ ਜਿਹੜੀ ਕੰਮ ਜਿਹੜੀ ਇੰਡੀਕੇਸ਼ਨ ਸਾਨੂੰ ਇਹ ਪਹਿਲਾਂ ਜਵਾਨੀ ਦੇ ਸਮੇਂ ਦੇਰ ਹੀ ਹੁੰਦੀ ਹੈ ਉਹ ਫਿਰ ਬੁੱਢਿਆਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਤੇ ਫਿਰ ਬੁੱਢੇ ਆਉਂਦੇ ਨੇ ਵੀ ਮੇਰਾ ਸਿਰ ਬੋਰਾ ਹੋ ਗਿਆ ਮੈਨੂੰ ਸਮਝ ਨਹੀਂ ਲੱਗਦੀ ਮੈਂ ਸੁਣਦਾ ਨਹੀਂ ਕਿਉਂਕਿ ਕੰਨਾਂ ਤੇ ਵੀ ਓਪਰੇਸ਼ਨ ਪਾਉਂਦੀ ਹੈ ਸੋ ਇਸ ਕਰਕੇ ਇਹ ਜਿਹੜੀ ਸਾਡੀ ਟੈਂਪੋਰਲ ਬੋਨ ਆ ਇਹ ਦੋ ਟੈਂਪੋਰਲ ਬੋਨ ਹੁੰਦੀਆਂ ਨੇ ਤੇ ਹੁਣ ਜੇ ਅਸੀਂ ਇਹਨਾਂ ਦੀ ਗਿਣਤੀ ਕਰੀਏ ਤੇ ਫਰੰਟਲ ਇੱਕ ਆਕਸੀਪੀਟਲ ਇੱਕ ਦੋ ਹੋ ਗਈਆਂ ਪੈਰਾਈਟਲ ਦੋ ਹੋ ਗਈਆਂ ਚਾਰ ਹੋ ਗਈਆਂ ਔਰ ਸਫੇਨੋਇਡ ਇੱਕ ਹੋ ਗਈ ਪੰਜ ਹੋ ਗਈਆਂ ਟੈਂਪੋਰਲ ਬੋਨ ਜਿਹੜੀਆਂ ਨੇ ਉਹ ਦੋ ਹੋ ਗਈਆਂ ਟੋਟਲ ਹੋ ਗਈਆਂ ਸੱਤ ਆਹ ਜਿਹੜਾ ਸਾਡਾ ਗੁੰਬਦ ਹੈ ਨਾ ਗੁਰਦੁਆਰੇ ਦਾ ਉੱਪਰ ਵਾਲਾ ਇਹ ਸਾਰਾ ਇਹਨਾਂ ਸੱਤ ਹੱਡੀਆਂ ਦਾ ਬਣਿਆ ਹੋਇਆ ਔਰ ਉਸ ਤੋਂ ਬਾਅਦ ਇਹਦੇ ਵਿਚ ਹੋਰ ਹਿੱਸੇ ਜੀ ਮੁਖਾਲਫੀਅਤ ਬੇਸਿਕਲੀ ਇਹਦੇ ਵਿਚ ਹੀ ਆਇਆ ਨਾ ਇਹਦਾ ਮਤਲਬ ਵੀ ਸ਼ੇਰ ਦੀਆਂ ਹੱਡੀਆਂ ਵੱਖਰੀਆਂ ਹੈਗੀਆਂ ਤੇ ਸਾਨੂੰ ਉਹਨਾਂ ਨੂੰ ਵੱਖਰੇ ਤੌਰ ਤੇ ਕਾਊਂਟ ਕਰਨਾ ਪਏਗਾ ਹਾਲਾਂਕਿ ਉਹ ਗਲੋਬ ਦਾ ਹਿੱਸਾ ਹੈ ਉਸ ਹੈਡ ਦਾ ਹਿੱਸਾ ਹੈਗੀਆਂ ਔਰ ਇਹ ਪਰ ਆਸਾਨੀ ਨਾਲ ਸਮਝ ਸਕੀਏ ਹਾਲਾਂਕਿ ਇਹ ਸਾਹਮਣੇ ਪਾਸੇ ਤੋਂ ਗਲੋਬ ਦੀ ਸ਼ਕਲ ਬਣਾਉਣ ਵਾਸਤੇ ਵੱਖਰੇ ਤੌਰ ਤੇ ਲਾਈਆਂ ਹੋਈਆਂ ਹੱਡੀਆਂ ਨੇ ਪਰ ਅਸੀਂ ਇਹਨੂੰ ਪੜ੍ਹਨ ਲਈ ਯਾਦ ਰੱਖਣ ਲਈ ਫੇਸ ਕਹਿ ਦਿੱਤਾ ਹੁਣ ਫੇਸ ਦੇ ਵਿਚ ਸਭ ਤੋਂ ਪਹਿਲਾਂ ਕੀ ਆ ਜਾਂਦਾ ਪੂਰੇ ਦਾ ਪੂਰਾ ਜਿਹੜਾ ਫੇਸ ਦਾ ਢਾਂਚਾ ਹੈਗਾ ਆ ਉਹਦੇ ਵਿਚ ਆ ਸਭ ਤੋਂ ਉੱਪਰ ਵਾਲਾ ਜਿੱਥੇ ਦੰਦ ਸਾਡੇ ਲੱਗਦੇ ਨੇ ਇਹਨੂੰ ਇਹ ਮੈਗਜ਼ੀਲਾ ਕਹਿੰਦੇ ਆ ਉੱਪਰ ਵਾਲੇ ਦੰਦ ਜਿਸ ਹੱਡੀ ਦੇ ਨਾਲ ਲੱਗਦੇ ਨੇ ਇਹ ਗੋਲਾਈ ਦੇ ਵਿਚ ਜਾਂਦੀ ਆ ਪਿਛਲੇ ਪਾਸੇ ਕੰਨਾਂ ਦੇ ਨੇੜੇ ਇੱਕ ਜੋੜ ਹੈਗਾ ਆ ਔਰ ਉਸ ਜੋੜ ਤੱਕ ਇਹ ਹੱਡੀ ਪਹੁੰਚਦੀ ਹੈ ਗੋਲਾਈ ਦੇ ਵਿਚ ਤੇ ਇਹਦੇ ਵਿਚ ਹੀ ਉੱਪਰ ਵਾਲੇ ਦੰਦ ਜਿਹੜੇ ਨੇ ਉਹ ਫਿੱਟ ਹੁੰਦੇ ਨੇ ਔਰ ਇਹਦੇ ਦੋ ਹਿੱਸੇ ਨੇ ਮੈਂ ਦੱਸਿਆ ਸੀ ਕਿ ਬਹੁਤ ਸਾਰੇ ਅੰਗ ਜਿਹੜੇ ਨੇ ਅਲੱਗ ਅਲੱਗ ਥਾਵਾਂ ਤੋਂ ਉਹਨੂੰ ਓਸੀਫਿਕੇਸ਼ਨ ਕਹਿੰਦੇ ਹਾਂ ਅਲੱਗ ਅਲੱਗ ਥਾਵਾਂ ਤੋਂ ਇਹਦੀ ਓਸੀਫਿਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਅਲਟੀਮੇਟ ਉਹ ਆਪਸ ਆ ਕੇ ਜੁੜਦੇ ਨੇ ਪਰ ਜੇ ਕਿਸੇ ਦੀ ਮੈਗਜ਼ੀਲਾ ਬੋਨ ਆਪਸ ਨਾ ਜੁੜੇ ਅਖੀਰ ਤੱਕ ਜਾ ਕੇ ਜਿਵੇਂ ਚੰਮ ਪਿਆਇਆ ਤੇ ਫਿਰ ਹੁਣ ਅਸੀਂ ਕਹਿੰਦੇ ਹਾਂ ਕਲੈਫਟ ਪਲੇਟ ਜਾਂ ਕਲੈਫਟ ਲਿਪ ਅੱਜ ਦਾ ਬੋਨ ਫਟਿਆ ਹੁੰਦਾ ਕਈਆਂ ਦਾ ਕਈਆਂ ਦੀ ਪਲੇਟ ਹੀ ਫਟੀ ਹੁੰਦੀ ਹੈ ਉਹ ਸੀਰੀਅਸ ਗੱਲ ਹੈ ਨਿੱਜੀ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਸੋ ਇਹ ਮੈਗਜ਼ੀਲਰੀ ਬੋਨ ਜਿਹੜੀ ਹੈ ਦੋਨਾਂ ਸਾਈਡਾਂ ਤੋਂ ਆਕਸੀਫਾਈ ਹੋ ਕੇ ਫਰੰਟ ਤੱਕ ਆਉਂਦੀ ਹੈ ਤੇ ਕਈ ਵਾਰ ਫਰੰਟ ਤੇ ਜ਼ੋਰ ਕੰਪੈਕਟ ਨਹੀਂ ਹੁੰਦਾ ਦੂਰ ਰਹਿ ਜਾਂਦੀ ਹੈ ਔਰ ਇਸ ਹੱਡੀ ਦਾ ਅੱਜ ਜਿਹੜੀਆਂ ਗੱਲਾਂ ਨੇ ਸਾਡੀਆਂ ਇਹ ਵੀ ਇਸ ਪੋਰਸ਼ਨ ਦੇ ਵਿਚੋਂ ਬਣਦੀਆਂ ਨੇ ਔਰ ਜਿਹੜਾ ਇਸ ਹੱਡੀ ਦੇ ਉੱਪਰ ਇੱਕ ਉਭਾਰ ਹੈ ਨਾ ਦੋਵੇਂ ਪਾਸੇ ਅੱਜ ਗੱਲਾਂ ਦਾ ਉੱਚਾ ਹਿੱਸਾ ਹੈ ਜਿਹੜਾ ਇਸ ਉਭਾਰ ਨੂੰ ਅਸੀਂ ਜਾਈਗੋਮੈਟਿਕ ਔਰ ਇਹ ਵੀ ਦੋਵੇਂ ਪਾਸੇ ਹੋ ਗਿਆ ਇੱਕ ਤਾਂ ਅਸੀਂ ਮੈਗਜ਼ੀਲਾ ਕਹਿ ਦਿੱਤੀ ਵੀ ਦੋ ਹੋ ਗਈਆਂ ਸੱਜੇ ਖੱਬੇ ਦੀ ਵੀ ਹੋ ਗਈ ਵਿਚਕਾਰ ਆ ਕੇ ਜੁੜਦੀਆਂ ਇੱਕ ਇਹਦੇ ਉੱਪਰ ਜਿਹੜਾ ਗੱਲਾਂ ਦੇ ਉੱਪਰ ਜਿਹੜਾ ਉਭਾਰ ਜਿਹਾ ਬਣਿਆ ਹੋਇਆ ਹੈ ਇਹਨੂੰ ਅਸੀਂ ਕਹਿ ਦਿੱਤਾ ਜਾਈਗੋਮੈਟਿਕ ਪ੍ਰੋਸੈਸ ਪ੍ਰੋਸੈਸ ਕਹਿ ਲਓ ਜਾਂ ਟਿੱਬਾ ਕਹਿ ਲਓ ਜਾਈਗੋਮੈਟਿਕ ਟਿੱਬਾ ਜਿਹੜਾ ਬਣਿਆ ਹੋਇਆ ਆ ਇਹ ਦੋਵੇਂ ਪਾਸੇ ਹੀ ਹੈਗਾ ਇਹਦਾ ਮਤਲਬ ਦੋਏ ਹੋ ਗਏ ਇਸੇ ਤਰ੍ਹਾਂ ਹੀ ਪੀਠਾਂ ਵਾਲਾ ਜਬਾੜਾ ਜਿਹੜਾ ਸਾਡਾ ਬਣਿਆ ਹੋਇਆ ਹੈ ਅੱਜ ਆ ਜਿੰਨਾ ਜੀ ਬੜੇ ਦੰਦ ਲੱਗਦੇ ਨੇ ਹੈ ਇਹ ਵੀ ਉਸੇ ਤਰ੍ਹਾਂ ਦੀ ਗੁਲਾਈ ਵਾਲਾ ਇਹ ਵੀ ਪਿਛਲੇ ਪਾਸੇ ਜਾ ਕੇ ਕੰਨਾਂ ਦੇ ਹੇਠੇ ਪਾਸੇ ਜਾ ਆਪਸ ਜੁੜਦੇ ਨੇ ਜਿਹੜਾ ਮੈਗਜ਼ੀਲੋ ਮੈਂਡੀਕੁਲਰ ਜੁਆਇੰਟ ਜਿੱਥੇ ਦੋਵੇਂ ਆਪਸ ਜਾ ਕੇ ਜੁੜਦੇ ਨੇ ਔਰ ਇਹ ਜੁੜਦੇ ਇਸ ਤਰ੍ਹਾਂ ਦੇ ਨੇ ਬਈ ਫਿਕਸ ਜੁਆਇੰਟ ਇਹ ਨਹੀਂ ਹੁੰਦਾ ਜਿਵੇਂ ਕੋਈ ਕੁਰੀ ਦੇ ਵਿੱਚ ਜਿਵੇਂ ਤੁਸੀਂ ਟਰਾਲੀ ਜੇ ਆ ਕੇ ਟਰੈਕਟਰ ਆ ਕੇ ਟਰਾਲੀ ਫਿਕਸ ਕਰਦੇ ਹੋ ਨਾ ਟਰਾਲੀ ਫਿਕਸ ਹੋ ਜਾਂਦੀ ਹੁੱਕ ਲੱਗੀ ਹੁੰਦੀ ਹੈ ਇਸ ਟਾਈਪ ਦਾ ਜੁਆਇੰਟ ਹੈਗਾ ਜੁਆਇੰਟ ਦੀ ਵੀ ਆਪਾਂ ਕੱਲ ਸੈਪਰੇਟ ਹੱਗ ਕਰਾਂਗੇ ਇਸ ਟਾਈਪ ਦੇ ਸਾਡੇ ਕੋਲ ਜੁਆਇੰਟ ਹੈਗੇ ਨੇ ਕਿਵੇਂ ਕਿਵੇਂ ਉਹ ਕੰਮ ਕਰਦੇ ਨੇ ਸੋ ਇੱਥੇ ਇਸ ਤਰ੍ਹਾਂ ਆ ਵੀ ਇਹ ਆਪਸ ਉਹ ਫਸ ਜਾਂਦੇ ਨੇ ਕਿਉਂਕਿ ਅਸੀਂ ਜਬਾੜੇ ਨੂੰ ਖਲਾਉਣਾ ਵੀ ਹੁੰਦਾ ਚਬਾਉਂਦੇ ਹਾਂ ਖਾਂਦੇ ਹਾਂ ਪੀਂਦੇ ਹਾਂ ਮੂੰਹ ਖੋਲਦੇ ਹਾਂ ਉੱਚੀ ਹੇਕ ਲਾਉਣੀ ਹੈ ਤਾਂ ਬੋਲਦੇ ਹਾਂ ਸੋ ਉਹ ਜਿਹੜਾ ਜੁਆਇੰਟ ਹੁੰਦਾ ਆ ਹੇਠਾਂ ਵਾਲੇ ਜਬਾੜੇ ਦਾ ਤੇ ਉੱਪਰ ਵਾਲੇ ਜਬਾੜੇ ਦਾ ਉਹ ਆਪਸ ਦੇ ਵਿੱਚ ਇਸ ਤਰ੍ਹਾਂ ਫਿੱਟ ਹੁੰਦੇ ਨੇ ਕਿ ਉਹਦੇ ਚ ਫਲੈਕਸੀਬਿਲਿਟੀ ਹੁੰਦੀ ਹੈ, ਖੇਲ ਸਕਦੇ ਨੇ ਇੱਕ ਦੂਜੇ ਦੇ ਨਾਲ, ਹਿੱਲਣ ਦਾ ਉਹਨਾਂ ਦਾ ਕੰਮ ਹੋ ਜਾਂਦਾ. ਪਰ ਕਈਆਂ ਦੇ ਵੇਖਣਾ ਤੁਸੀਂ ਸੁਣਿਆ ਹੋਣਾ ਵੀ ਜਬਾਡੇ ਚ ਦਰਦ ਹੋਣ ਲੱਗ ਪਿਆ ਕੰਨਾਂ ਦੇ ਵਿੱਚ, ਇਸ ਥਾਂ ਤੇ ਦਰਦ, ਖਾਸ ਤੌਰ ਤੇ ਜਿਹਨਾਂ ਦੀ ਬਿਲਕੁਲ ਫੀਸ ਨਿਕਲਦਾ ਉਹ ਥੋੜੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਕਈਆਂ ਦੇ ਗਲੇ ਖਰਾਬ ਹੋ ਜਾਂਦੇ ਨੇ, ਉਸ ਵੇਲੇ ਵੀ ਜੁਆਇੰਟ ਉੱਪਰ ਪ੍ਰੈਸ਼ਰ ਪੈਂਦਾ ਹੈਗਾ ਆ. ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਅਲੱਗ ਅਲੱਗ ਪੇਨ ਜਿਹੜੇ ਇੱਥੇ ਦਰਦ ਹੋਣ ਦੇ ਬਹੁਤ ਸਾਰੇ ਹੋਰ ਕਾਰਨ, ਕੰਨਾਂ ਚ ਪ੍ਰੋਬਲਮ ਹੋ ਗਈ ਤਾਂ ਵੀ ਮੈਂਡੀਬਲਰ ਜੋਨ ਜੁਆਇੰਟ ਪੇਨ ਹੋਣੀ ਹੈ, ਟੌਨਸਲ ਹੋ ਗਏ ਤਾਂ ਵੀ ਇਸ ਜੁਆਇੰਟ ਦੇ ਵਿੱਚ ਪੇਨ ਹੋਣੀ ਹੈ. ਔਰ ਇਸ ਕਰਕੇ ਵੱਖ ਵੱਖ ਕਾਰਨਾਂ ਕਰਕੇ ਵੀ ਇਹਨੂੰ ਵਿਚਾਰੀ ਨੂੰ ਇਸ ਮੋੜ ਨੂੰ ਸਫ਼ਰ ਕਰਨਾ ਪੈਂਦਾ ਆ. ਸੋ ਮੈਗਜ਼ੀਲੋ ਮੈਂਡੀਬਲਰ ਜੁਆਇੰਟ ਹੈਗਾ ਆ ਜਿਹੜਾ ਇਹਨਾਂ ਹੱਡੀਆਂ ਨੂੰ ਆਪਸ ਵਿੱਚ ਪਿਛਲੇ ਪਾਸੇ ਜੋੜਦਾ ਹੈ. ਡਾਇਕੋਮੈਟਿਕ ਦਾ ਮੈਂ ਪ੍ਰੋਸੈਸ ਇਸ ਟਿੱਬੇ ਦਾ ਨਾਂ ਲੈ ਦਿੱਤਾ. ਇਹਨਾਂ ਹੱਡੀਆਂ ਦੇ ਉੱਪਰ ਰਾਈਟਲ ਬੋਨ ਜਿਹੜੀ ਹੈਗੀ ਹੈ ਉਹਨਾਂ ਦੇ ਉੱਪਰ ਉਭਰਿਆ ਹੋਇਆ ਇੱਕ ਟਿੱਬਾ ਹੈਗਾ ਆ. ਉਸ ਤੋਂ ਬਾਅਦ ਇੱਕ ਹੋਰ ਬੋਨ ਹੈਗੀ ਆ ਜਿਹੜੀ ਸਾਨੂੰ ਆਮ ਓਪਨ ਸਾਹਮਣੇ ਬਾਹਰੋਂ ਨਹੀਂ ਦਿਖਿਆ, ਜਿੱਥੇ ਤੁਸੀਂ ਆ ਦੇਖਦੇ ਹੋ ਨਾ ਵੀ ਤੁਹਾਡੀਆਂ ਅੱਖਾਂ ਆ ਕੇ ਜੁੜਦੀਆਂ ਨੇ, ਅੱਖਾਂ ਦੇ ਵਿਚਕਾਰ ਆ ਕੇ ਜਿੱਥੇ ਨੱਕ ਦੀ ਬ੍ਰਿਜ ਹੈਗੀ ਹੈ ਉਹਦੇ ਦਿਸ਼ਾ ਵਾਲੇ ਪਾਸੇ ਇੱਕ ਬੋਨ ਹੁੰਦੀ ਹੈ, ਉਹਦਾ ਨਾਂ ਰੱਖਿਆ ਸੀ ਇਸਮੋਇਡ ਬੋਨ. ਬੇਸਿਕਲੀ ਉਹਦਾ ਪਰਪਸ ਇਹ ਆ ਭਾਈ ਨੱਕ ਦਾ ਕੰਮ ਯਾਰ ਵੱਖਰਾ ਵੱਖਰਾ ਰਹਿ ਜਾਵੇ ਤਾਂ ਬ੍ਰੇਨ ਨਾਲ ਕੋਈ ਸੰਬੰਧ ਨਾ ਹੋਵੇ. ਆ ਲੋਕ ਆਉਂਦੇ ਨਾ ਜਿਹੜਾ ਤਾਂ ਫਿਰ ਉਹ ਰੇਸ਼ਾ ਡਿੱਗਦਾ ਆ, ਇਹ ਗਾਂਠ ਸੁਣਨ ਵਾਲੀ ਹੈ ਧਿਆਨ ਵਾਲੀ. ਆਮ ਲੋਕ ਕਹਿੰਦੇ ਨੇ ਮੈਨੂੰ ਤਾਂ ਫਿਰ ਉਹ ਕਿਹੜਾ ਪੈਂਦਾ ਆ, ਮੈਨੂੰ ਤਾਂ ਰੇਸ਼ਾ ਡਿੱਗਦਾ ਆ. ਪਰ ਅਸਲ ਗੱਲ ਮੇਰੇ ਵੀਰ ਆ ਜਿਹੜੀ ਬੋਨ ਹੈ ਨਾ ਇਸਮੋਇਡ ਬੋਨ ਇਹ ਤੁਹਾਡੇ ਸਿਰ ਨਾਲ ਇਸ ਨੱਕ ਨੂੰ ਸੈਪਰੇਟ ਕਰ ਲਈ, ਸਿਰ ਨਾਲੋਂ ਨੱਕ ਨੂੰ ਸੈਪਰੇਟ ਕਰ ਲਈ ਹੈ. ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ. ਸਿਰ ਜੁਕਾਮ ਹੈ, ਮੈਂ ਉਹਦੀ ਕਈ ਵਾਰ ਤੁਹਾਨੂੰ ਇਹ ਗੱਲ ਦੱਸ ਚੁੱਕਿਆ. ਮੈਂ ਆ ਗਿਆ ਤੇ ਫਿਰ ਮੈਂ ਕਲੀਅਰ ਕਰਦੇ ਕਿਉਂਕਿ ਸੁਣਨ ਵਾਲੇ ਬੜੇ ਸਾਰੇ ਸਰੋਤੇ ਹੋਰ ਨਵੇਂ ਜੁੜ ਰਹੇ ਨੇ. ਸਾਡੀ ਖੁਰਾਕ ਮੇਦੇ ਚ ਗਈ ਤੇ ਮੇਦੇ ਤੋਂ ਆਂਤੜੀਆਂ ਵਿਚ ਗਈ ਤੇ ਆਂਤੜੀਆਂ ਚ ਫਿਰ ਐਂਜਾਈਮ ਦੇ ਨਾਲ ਰਿਜਨੀ ਸ਼ੁਰੂ ਹੋ ਜਾਂਦੀ ਹੈ. ਰਿਜਦੀ ਹੈ ਤੇ ਗੈਸ ਬਣੂਗੀ, ਗੈਸ ਬਣੂਗੀ ਤੇ ਕੁਦਰਤ ਨੇ ਆਖਿਆ ਵੀ ਗੈਸ ਰਸਤੇ ਨਾ ਨਿਕਲ ਜਾਵੇ. ਪਰ ਜਦੋਂ ਹੌਲੀ ਹੌਲੀ ਹੌਲੀ ਹੌਲੀ ਉੱਪਰ ਵਾਲੇ ਜਿਹੜੇ ਦਰਵਾਜ਼ਿਆਂ ਦੀ ਗਿਣਤੀ ਮੈਂ ਕੀਤੀ ਹੈ, ਮੂੰਹ ਤੋਂ ਬੋਤੀ ਹੇਠਾਂ ਜਾਂਦੀ ਹੈ ਤੇ ਐਪੀ ਗਲੋਬਸ ਆ ਜਾਂਦਾ ਹੈਗਾ. ਐਪੀ ਗਲੋਬਸ ਤੋਂ ਹੇਠਾਂ ਜਾਂਦੀ ਹੈ ਤੇ ਡਾਇਆਫ੍ਰਾਮ ਤੇ ਏਰੀਆ ਜਿਹਦੇ ਬਾਰਡਰ ਬਣਿਆ ਹੋਇਆ ਛਾਤੀ ਦਾ ਤੇ ਪੇਟ ਦਾ ਉਹ ਬਾਰਡਰ ਏਰੀਆ ਹੈਗਾ ਆ, ਉਸ ਤੋਂ ਹੇਠਾਂ ਜਾਂਦੀ ਹੈ ਤੇ ਫਿਰ ਕਾਰਡੀਓ ਕੋਰੀਫਿਸ ਇੱਕ ਉਹ ਦਰਵਾਜ਼ਾ ਹੈਗਾ ਚੰਗੇ ਦੇ ਨਾਲ ਖੁਰਾਕ ਵਾਲੀ ਨਾਲੀ ਜੁੜਦੀ ਹੈ, ਉਸ ਤੋਂ ਮੇਦੇ ਤੋਂ ਬਾਹਰ ਜਾਂਦੀ ਹੈ ਤੇ ਇੱਕ ਹੋਰ ਜਿੱਥੇ ਆਂਤਰੀਆਂ ਨਾਲ ਜੁੜਦਾ ਮੇਦਾ ਉਹਨੂੰ ਪਾਇਲੋਰਿਕ ਦਰਵਾਜ਼ਾ ਕਹਿੰਦੇ ਆ. ਇਸੇ ਤਰ੍ਹਾਂ ਵੱਖਰੇ ਵੱਖਰੇ ਟਾਈਪ ਦੇ ਦਰਵਾਜ਼ੇ ਹਨ. ਅਲਟੀਮੇਟ ਜਦੋਂ ਗੈਸ ਲਗਾਤਾਰ ਬਣਨੀ ਸ਼ੁਰੂ ਹੋ ਜਾਂਦੀ ਹੈ ਪਰ ਬੱਚੇ ਦੇ ਵਿੱਚ ਹੁੰਦੀ ਸੋਫਟ ਜੰਮਦਾ ਉਦੋਂ ਸਾਰਾ ਕੁਝ ਸੋਫਟ ਹੁੰਦਾ ਤੇ ਲੇਅਰ ਦਰਵਾਜ਼ੇ ਸਾਰੇ ਇਹ ਗੈਸ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਔਰ ਇਹ ਜਦੋਂ ਉੱਪਰ ਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਤੇ ਇਹਦਾ ਉੱਪਰ ਲਿੰਕ ਜਿਹਦੇ ਨਾਲ ਆ ਲੈਰਿੰਗ ਟਿਊਬ ਸਾਹ ਵਾਲੀ ਨਾਲੀ ਜਿਹੜੀ ਬਾਹਰਲੇ ਪਾਸੋਂ ਨੱਕ ਨਾਲ ਜੁੜ ਕੇ ਤੇ ਪਿਛਲੇ ਪਾਸੇ ਫੇਫੜਿਆਂ ਨਾਲ ਜੁੜਦੀ ਹੈ, ਖੁਰਾਕ ਵਾਲੀ ਨਾਲੀ ਜਿਹੜੀ ਮੂੰਹ ਤੋਂ ਜਾ ਕੇ ਹੇਠਾਂ ਮੇਦੇ ਨਾਲ ਜੁੜਦੀ ਹੈ, ਇਹਨਾਂ ਦਾ ਆਪਸ ਵਿੱਚ ਜੰਕਸ਼ਨ ਹੈਗਾ ਆ. ਹੈਪੀ ਗਲੋਬਸ ਨੂੰ ਕਿਹਾ ਹੈਗਾ ਅਸੀਂ, ਪਰ ਜੋ ਦੱਸਣਾ ਮੈਂ ਚਾਹੁੰਦਾ ਇਸ ਮੋਇਡ ਬੋਨ ਦੇ ਸੰਬੰਧ ਦੇ ਵਿੱਚ ਕਿ ਇਹ ਉਸ ਬ੍ਰੇਨ ਵਾਲੇ ਕੰਮ ਨੂੰ ਸੈਪਰੇਟ ਕਰਦੇ ਬਾਟਲ ਹਟੀ ਜਾ ਕੇ ਆ ਸਾਡੀ ਵਾਟਿਆ ਇਸ ਤੋਂ ਬਾਅਦ ਤੇਰਾ ਇਸ ਕੋਈ ਸੰਬੰਧ ਕਿਵੇਂਗਾ. ਅੰਦਰੋਂ ਜਿਹੜੀ ਗੈਸ ਬਣਦੀ ਆ ਉਹੀ ਗੈਸ ਜਦੋਂ ਨੱਕ ਰਾਹੀਂ ਪਾਸ ਹੁੰਦੀ ਹੈ ਠੰਡੀ ਹੁੰਦੀ ਹੈ ਦਿਖਦਾ ਰੇਸ਼ਾ ਬਣ ਕੇ ਮੈਨੂੰ ਤੇਰਾ ਪੈਂਦਾ ਜੀ ਸਿਰ ਤੋਂ, ਹਾਲਾਂਕਿ ਸਿਰ ਵਿੱਚ ਨਹੀਂ ਦਿਖਣੀ ਹੁੰਦੀ. ਜਿਹੜੇ ਵੀ ਲੋਕ ਇਸ ਵੇਲੇ ਸੁਣ ਰਹੇ ਨੇ ਉਹ ਇਸ ਗੱਲ ਨੂੰ ਸਮਝ ਲਓ ਕਿ ਜਦੋਂ ਵੀ ਤੁਹਾਨੂੰ ਕੇਰਾ ਪੈਂਦਾ ਹੈ, ਜਦੋਂ ਵੀ ਤੁਹਾਨੂੰ ਰੇਸ਼ਾ ਡਿੱਗਦਾ ਜਾਂ ਚਾਹੇ ਨੱਕ ਦੇ ਰਾਹੀਂ ਬਾਹਰ ਡਿੱਗੇ, ਚਾਹੇ ਗਲੇ ਰਾਹੀਂ ਕੰਘਾੜਾ ਦੇ ਰਾਹੀਂ ਨਿਕਲੇ, ਜਾਂ ਚਾਹੇ ਸਵੇਰੇ ਉੱਠਦਿਆਂ ਤੁਹਾਡਾ ਸਾਹ ਔਖਾ ਹੋ ਜਾਵੇ, ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਸੂਚਕ ਨੇ ਕਿ ਤੁਹਾਡਾ ਪੇਟ ਖਰਾਬ ਆ, ਤੁਹਾਡਾ ਜਿਹੜਾ ਹਾਜ਼ਮਾ ਆ ਉਹ ਦਰੁਸਤ ਨਹੀਂ ਹੈ, ਉਹਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਗਈ ਹੈ ਜਿਹੜੀ ਬਜਾਏ ਜਾਂ ਕੇ ਉੱਪਰ ਵਾਲੇ ਪਾਸੇ, ਔਰ ਜਿਸ ਕਰਕੇ ਉੱਪਰ ਜਦੋਂ ਠੰਡੀ ਹੁੰਦੀ ਹੈ ਰੇਸ਼ਾ ਬਣ ਕੇ ਜੰਮ ਕੇ ਡਿੱਗਦੀ ਹੈ, ਜਿਵੇਂ ਬਰਸਾਤ ਵਾਲਾ ਪਾਣੀ ਉੱਪਰ ਜਾਂਦਾ ਤੇ ਜਦੋਂ ਵਰਦਾ ਕਈ ਵਾਰ ਔਲੇ ਵੀ ਪੈਂਦੇ ਨੇ, ਬਰਫ਼ ਬਣ ਕੇ ਵੀ ਡਿੱਗਦਾ ਹੈਗਾ. ਇਸ ਤਰ੍ਹਾਂ ਦਾ ਜਿਹੜੀ ਜੋ ਵੀ ਚੀਜ਼ ਕੋਈ ਹੁੰਦੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਜਿਹਦਾ ਖਰਾਬ ਹੈ ਉਹਦਾ ਦਿਮਾਗ ਨਾਲ ਕੋਈ ਸੰਬੰਧ ਨਹੀਂ, ਇਹ ਸੁਣ ਲੈਣ ਦੀ ਗੱਲ ਕਹੀ. ਸੋ ਇਹ ਇਸ ਮੋਇਡ ਬੋਨ ਦੀ ਜਦੋਂ ਮੈਂ ਗੱਲ ਕਰ ਰਿਹਾ ਹਾਂ ਤੇ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਬ੍ਰੇਨ ਦੀ ਤੇ ਤੁਹਾਡੇ ਅਗਲੇ ਸਾਰੇ ਸਿਸਟਮ ਦੀ ਇਹ ਬਾਉਂਡਰੀ ਹੈ, ਹੁੰਦੀ ਹੈ ਸਪੰਜੀ ਪੰਜ ਵਰਗੀ ਹੁੰਦੀ ਹੈ, ਔਰ ਵਾਧੇ ਘਾਟੇ ਨੂੰ ਆਪਸ ਵਿਚ ਸਮੋਹ ਵੀ ਲੈਂਦੀ ਹੈ ਕਈ ਵਾਰ ਐਸਾ ਹੁੰਦਾ ਮੈਂ ਤਾਂ ਰੋਟੀ ਨੀ ਖਾਧੀ ਜੀ ਰੇਟਾ ਤਾਂ ਮੈਨੂੰ ਦਿਲ ਵੀ ਬਣੀ ਜਾ ਰਿਹਾ ਜੇ ਇਹਦੇ ਵਿਚ ਮੁਆਦ ਜਮਾ ਹੋ ਗਿਆ ਉਹ ਵੀ ਤਾਂ ਨਿਕਲਣਾ ਹੀ ਨਿਕਲਣਾ ਹੈ ਇਸ ਕਰਕੇ ਇਹਦਾ ਸੰਬੰਧ ਆਮ ਤੌਰ ਤੇ ਉਸ ਚੀਜ਼ ਨਾਲ ਆ ਜਿਹੜੀ ਹੇਠੋਂ ਆਈ ਬੱਦਲ ਬਣੀ ਫੇਰ ਮੀਂਹ ਦੇ ਤੌਰ ਤੇ ਵਸੀ ਅਸੀਂ ਰੇਖਾ ਕਹਿੰਦੇ ਹਾਂ ਇਹ ਡਾਈਜੈਸ਼ਨ ਨਾਲ ਸੰਬੰਧਿਤ ਗੱਲ ਹੈਗੀ ਹੈ ਬ੍ਰੇਨ ਨਾਲ ਸੰਬੰਧਿਤ ਗੱਲ ਹੈ ਨੀ ਉਸ ਤੋਂ ਬਾਅਦ ਇਸੇ ਹੀ ਕੇਸ ਦੀ ਗੱਲ ਕਰਦਿਆਂ ਹੋਇਆ ਮੈਂ ਕਹਾਂਗਾ ਕਿ ਨੱਕ ਹੈ ਨਾ ਅੱਜ ਦਾ ਸਾਡਾ ਨੱਕ ਬਣਿਆ ਹੋਇਆ ਤੁਸੀਂ ਵੇਖੋ ਨਾ ਅਗਲਾ ਹਿੱਸਾ ਤਾਂ ਸੌਫਟ ਹੀ ਹੈ ਅਗਲਾ ਹਿੱਸਾ ਤਾਂ ਕਾਰਟੀਲੇਜ ਹੈ ਯਾਰ ਮੂੰਹ ਦਾ ਨੱਕ ਹੈ ਕਿਧਰ ਮਰਜ਼ੀ ਬੋਲ ਦੋ ਹਾਂਜੀ ਅਗਲਾ ਹਿੱਸਾ ਤਾਂ ਨੱਕ ਵਰਗੇ ਮੋੜ ਲੈਂਦੇ ਹਾਂ ਪਿਛਲੇ ਪਾਸੇ ਜਿਹੜਾ ਇਹ ਡੈਂਟੋਪੈਥਿਕ ਪ੍ਰੋਸੈਸ ਦੇ ਬਰਾਬਰ ਕੇ ਆਉਂਦਾ ਇਹ ਸਾਡਾ ਹਾਰਡ ਹਿੱਸਾ ਔਰ ਇਸ ਹਾਰਡ ਹਿੱਸੇ ਦੀਆਂ ਜਿਹੜੀਆਂ ਦੋਵੇਂ ਪਾਸੇ ਸੱਜੇ ਵੀ ਆ ਖੱਬੇ ਵੀ ਆ ਇੱਕ ਮਿਡਲ ਸੈਕਟਮ ਹੈਗਾ ਆ ਇਹਨਾਂ ਨੂੰ ਅਸੀਂ ਨੇਜ਼ਲ ਬੋਨ ਨੱਕ ਦੇ ਨਾਲ ਸੈਪਰੇਟ ਨਾ ਇਹਦਾ ਨਹੀਂ ਰੱਖਿਆ ਨੱਕ ਦੇ ਨਾਲ ਸੰਬੰਧਿਤ ਨੇ ਅਸੀਂ ਕਹਿ ਤਾ ਕਿ ਇਹ ਨੇਜ਼ਲ ਬੋਨ ਔਰ ਨੇਜ਼ਲ ਬੋਨ ਦੇ ਦੋਨੋਂ ਪਾਸੇ ਹੀ ਜਦੋਂ ਇਹ ਨੇਜ਼ਲ ਬੋਨ ਅੱਖਾਂ ਦੇ ਬਰਾਬਰ ਆਉਂਦੀਆਂ ਨੇ ਤਾਂ ਉਸ ਵੇਲੇ ਇਹਨਾਂ ਦੇ ਵਿਚ ਇੱਕ ਸੁਰਾਖ ਰੱਖਿਆ ਹੋਇਆ ਜਿਵੇਂ ਤੁਸੀਂ ਆਮ ਤੌਰ ਤੇ ਮੰਜੀ ਬਣਾਉਂਦੇ ਮਿਸਤਰੀ ਨੇ ਵੇਖਿਆ ਹੋਊਗਾ ਪਾਵੇ ਦੇ ਵਿਚ ਇਧਰੋਂ ਵੀ ਇੱਕ ਸੁਰਾਖ ਕੱਢਿਆ ਇੱਥੇ ਸੇਵੂ ਵੱਜ ਗਿਆ ਇੱਧਰ ਵੀ ਇੱਕ ਸੁਰਾਖ ਕੱਢਿਆ ਇੱਥੇ ਹੀ ਆ ਗਈ ਤੇ ਜੋਰ ਬਣ ਗਿਆ ਇਸ ਤਰ੍ਹਾਂ ਦਾ ਇੱਕ ਸੁਰਾਖ ਹੈਗਾ ਆ ਜਿਹਦੇ ਵਿਚ ਬਾਅਦ ਕੁਦਰਤ ਨੇ ਸੇਰੂ ਫਸਾ ਦਿੱਤਾ ਉਹਨੂੰ ਇਲੈਕਟ੍ਰੀਕਲ ਗਲੈਂਡ ਕਹਿੰਦੇ ਲੈਕਰੀਮਲ ਗਲੈਂਡ ਜਿਹੜਾ ਅੱਥਰੂ ਬਣਾਉਂਦਾ ਹੈ ਅੱਥਰੂ ਬਣਾ ਕੇ ਉਹਦਾ ਕੰਮ ਇਹ ਆ ਕਿ ਹਰ ਵੇਲੇ ਅੱਖਾਂ ਨੂੰ ਕਿਉਂਕਿ ਅੱਖਾਂ ਮਿੰਟ ਮਿੰਟ ਹੁੰਦੀ ਰਹਿੰਦੀ ਦਿਸਿਆ ਦੱਸਿਆ ਘਟਿਆ ਪਹਿਰਾ ਉਹ ਤੁਸੀਂ ਸੁਣਿਆ ਹੋਣਾ ਗੁਰਬਾਣੀ ਵੀ ਕਹਿੰਦੀ ਹੈ ਸਕਿੰਟ ਦੇ ਵਿਚ ਇਹ ਦਿਸਿਆ ਦੇ ਤੌਰ ਤੇ ਇਹ ਸਾਡੀਆਂ ਅੱਖਾਂ ਮੂਵ ਕਰਦੀਆਂ ਰਹਿੰਦੀਆਂ ਨੇ ਔਰ ਇਹ ਮੂਵ ਕਰਦੀਆਂ ਰਹਿਣਗੀਆਂ ਤੇ ਖੁਸ਼ਕ ਹੋ ਜਾਣਗੀਆਂ ਨਾ ਜਿਵੇਂ ਇੰਜਨ ਦੇ ਵਿਚ ਮੋਬਲਾਇਲ ਵੀ ਪਾਉਣੇ ਆ ਨਾ ਤੇਲ ਤਾਂ ਪਾਉਣੇ ਚੱਲਣ ਵਾਸਤੇ ਸਪੀਡ ਬਣੇ ਚੱਲੇ ਮੋਬਲਾਇਲ ਕਿਉਂ ਪਾਉਣੇ ਆ ਤਾਂ ਕਿ ਇਹਦੇ ਜਿਹੜੇ ਪੁਰਜੇ ਨੇ ਆਪਸ ਵਿਚ ਇੰਨੀ ਸਪੀਡ ਨਾਲ ਚੱਲਦੇ ਹੋਏ ਗਰਮ ਹੋ ਕੇ ਖਰਾਬ ਨਾ ਹੋ ਜਾਣ ਇਸੇ ਤਰ੍ਹਾਂ ਹੀ ਇਹ ਇਲੈਕਟ੍ਰੀਮਲ ਡਕਟ ਕੁਦਰਤ ਨੇ ਇੱਥੇ ਰੱਖੇ ਨੇ ਗਲੈਂਡ ਰੱਖੇ ਨੇ ਜਿਹੜੇ ਕਿ ਅੱਖਾਂ ਨੂੰ ਰੈਗੂਲਰਲੀ ਮੁਆਇਸ ਰੱਖਦੇ ਅਗਰ ਇਲੈਕਟ੍ਰੀਮਲ ਗਲੈਂਡ ਨਾ ਹੋਣ ਤਾਂ ਕਈਆਂ ਨੇ ਤੇਰੀਆਂ ਅੱਖਾਂ ਡਰਾਈ ਹੋ ਗਈਆਂ ਨੇ ਖੁਸ਼ ਹੋ ਗਏ ਨੇ ਦੇਖਣ ਤੇ ਬਲਾਰੀ ਵਿਜ਼ਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅੱਖਾਂ ਤੇ ਬਰਬੱਟੇ ਜਿਹੜੇ ਨੇ ਚੁੱਕੇ ਨਹੀਂ ਜਾਂਦੇ ਯਾਰ ਦਰਦ ਕਰਨ ਲੱਗ ਜਾਂਦੀਆਂ ਨੇ ਅੱਖਾਂ ਜਿਵੇਂ ਅੱਖਾਂ ਚ ਰੇਤ ਪਈ ਹੁੰਦੀ ਹੈ ਡਰਾਈ ਹੋ ਗਈਆਂ ਨੇ ਨਾ ਇਸ ਕਰਕੇ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਨੇਜ਼ਰ ਬੋਨ ਦੇ ਦੋਨੋਂ ਸਾਈਡ ਦੇ ਜਿੱਥੇ ਅੱਖਾਂ ਮਿਲਦੀਆਂ ਨੇ ਉੱਥੇ ਦੋ ਗੈਪ ਟੋਏ ਬਣੇ ਹੋਏ ਨੇ ਉਸ ਟੋਇਆਂ ਦੇ ਵਿਚ ਕੁਦਰਤ ਨੇ ਗਲੈਂਡ ਰੱਖੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਲੈਕਟ੍ਰੀਕ ਮਿਲ ਗਿਆ ਔਰ ਇਸੇ ਕਰਕੇ ਉਹ ਜਿਹੜਾ ਹੋਲ ਬਣਾਇਆ ਜਿਸੇ ਇਲੈਕਟ੍ਰੀਕਲ ਗਲੈਂਡ ਰੱਖਿਆ ਨੇਜ਼ਰ ਬੋਨ ਯਾਦ ਰੱਖਣਾ ਮੈਂ ਗੱਲ ਨੇਜ਼ਰ ਬੋਨ ਦੀ ਕਰ ਲਿਆ ਨੇਜ਼ਰ ਬੋਨ ਦੋਵੇਂ ਪਾਸੇ ਦੀ ਹੈਗੀ ਆ ਅੱਖਾਂ ਦੇ ਬਰਾਬਰ ਆ ਕੇ ਦੋਵੇਂ ਪਾਸੇ ਦੋ ਟੋਏ ਬਣਾ ਦਿੱਤੇ ਕੁਦਰਤ ਨੇ ਉਹਦੇ ਵਿਚ ਉਹਨਾਂ ਨੇ ਇੱਕ ਹੱਡੀ ਰੱਖ ਦਿੱਤੀ ਹੈ ਉਸਦੀ ਟੋਏ ਲਈ ਅਲੱਗ ਪੀਸ ਜਿਹੜਾ ਉਸਨੇ ਬਣਾ ਦਿੱਤਾ ਇੱਕ ਪਾਵੇ ਦਾ ਸੇਰੂ ਫਸਲ ਵਾਸਤੇ ਇੱਕ ਪਾਵੇ ਦੀ ਹੀ ਫਸਲ ਵਾਸਤੇ ਇਸ ਤਰ੍ਹਾਂ ਨਾਲ ਜੋੜ ਬਣਾ ਦਿੱਤਾ ਹੈਗਾ ਆ ਔਰ ਉਸ ਨੂੰ ਕਹਿੰਦੇ ਹਾਂ ਅਸੀਂ ਇਲੈਕਟ੍ਰੀਕਲ ਬੋਨ ਜਿਹੜੀ ਦੋ ਹੋਗੀ ਇੱਕ ਸੱਜੇ ਪਾਸੇ ਦੀ ਇਲੈਕਟ੍ਰੀਕਲ ਬੋਨ ਹੋਗੀ ਇੱਕ ਖੱਬੇ ਪਾਸੇ ਦੀ ਇਲੈਕਟ੍ਰੀਕਲ ਬੋਨ ਹੋਗੀ ਔਰ ਇਹਨਾਂ ਦਾ ਜੁਆਇੰਟ ਦਾ ਫਿੱਟ ਕਰਨਾ ਇਸੇ ਤਰ੍ਹਾਂ ਹੀ ਆ ਜਿਵੇਂ ਮੰਜੇ ਦਾ ਹੀਂ ਤੇ ਸੇਰੂ ਪਾਵਿਆਂ ਦੇ ਵਿਚ ਫਸਦੇ ਨੇ ਇਸੇ ਤਰ੍ਹਾਂ ਦੇ ਇਸ ਤਰ੍ਹਾਂ ਦਾ ਜੁਆਇੰਟ ਇਹ ਹੈਗਾ ਆ ਜਿਹਦੇ ਵਿਚ ਉਹ ਗੈਪ ਫਸ ਜਾਂਦਾ ਆ ਤੇ ਉਹਦੇ ਵਿਚੋਂ ਅਥਰੂ ਵਗੈਰਾ ਰੈਗੂਲਰਲੀ ਆਮ ਤੌਰ ਤੇ ਰੁਟੀਨ ਆਮ ਨੀ ਸਾਨੂੰ ਪਤਾ ਲੱਗਦਾ ਆਮ ਸਾਡੀਆਂ ਅੱਖਾਂ ਜਿਹੜੀਆਂ ਜਿਹੜੀ ਨਾਰਮਲ ਤੰਦਰੁਸਤ ਹੁੰਦੇ ਆ ਹਿਸਾਬ ਕੀ ਆ ਕਿ ਜਿੰਨੀ ਕੁਆਂਟਿਟੀ ਦੇ ਵਿਚ ਪਾਣੀ ਮੁਆਇਸਚਰ ਰੱਖਣਾ ਚਾਹੀਦਾ ਆ ਜਿੰਨਾ ਮੋਬਲਾਇਲ ਤੁਹਾਨੂੰ ਚਾਹੀਦਾ ਹੈ ਓਨਾ ਹੀ ਹੈ ਜੇ ਪਾਣੀ ਵੱਧ ਆ ਗਿਆ ਤੇ ਧੂੰਆਂ ਮਾਰਨਾ ਸ਼ੁਰੂ ਕਰ ਦੋਗੇ ਜੇ ਪਾਣੀ ਵੱਧ ਆ ਗਿਆ ਅੱਖਾਂ ਚ ਪਾਣੀ ਆਉਣਾ ਸ਼ੁਰੂ ਹੋ ਜਾਊਗਾ ਜੇ ਪਾਣੀ ਘੱਟ ਹੋ ਗਿਆ ਤੇ ਅੱਖਾਂ ਡਰਾਈ ਹੋ ਜਾਂਦੀਆਂ ਤੇ ਕੁਦਰਤ ਦੇ ਨਿਯਮ ਦੇ ਮੁਤਾਬਕ ਉਹਨੇ ਨਵੀਂ ਗੱਡੀ ਦੇ ਵਿਚ ਐਸਾ ਕੁਝ ਨਹੀਂ ਹੁੰਦਾ ਕੋਈ ਧੂੰਆਂ ਨਹੀਂ ਮਾਰਦਾ ਉਹ ਉਹਨਾਂ ਕੀ ਬਰਾਬਰ ਹੀ ਉਹਦੇ ਚ ਮੋਬਲਾਇਲ ਪਾਇਆ ਜਾਂਦਾ ਹੈ ਜਿਹੜਾ ਕਿ ਧੂੰਆਂ ਨਹੀਂ ਮਾਰ ਸਕਦਾ ਇਸੇ ਤਰ੍ਹਾਂ ਜਦੋਂ ਅਸੀਂ ਯੰਗ ਹੁੰਦੇ ਹਾਂ ਉਸ ਵੇਲੇ ਸਾਡੀਆਂ ਅੱਖਾਂ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਓਨੇ ਹੀ ਡ੍ਰੋਪ ਬਾਹਰ ਨਿਕਲਦੇ ਨੇ ਜਿਹਨਾਂ ਸਾਡੀਆਂ ਅੱਖਾਂ ਨੂੰ ਲੁਬਰੀਫੇਟ ਕਰ ਸਕਣ ਤੇ ਅਸੀਂ ਨਾਰਮਲ ਵਿਜ਼ਨ ਨਾਰਮਲ ਸਾਰਾ ਕੁਝ ਵੇਖ ਸਕੀਏ। ਹੁਣ ਜਿਹੜੀ ਲੇਜ਼ਰ ਕੈਵਿਟੀ ਨੇ ਤੁਹਾਨੂੰ ਦੱਸਿਆ ਹੈ ਇਹਦੇ ਬੈਕ ਸਾਈਡ ਦੇ ਹੋਰ ਦੋ ਬੋਨਸ ਹੈਗੀ ਜਿਹਨਾਂ ਦੀ ਪੌਂਕਾਈ ਬੋਨਸ ਇਹਦਾ ਉੱਪਰ ਵਾਲੇ ਪਾਸੇ ਤਾਂ ਮੈਂ ਇਹ ਦੱਸਿਆ ਸੀਗਾ ਕਿ ਭਾਈ ਇਸਮੋਇਡ ਬੋਨ ਜਿਹੜੀ ਹੈ ਉਹ ਬ੍ਰੇਨ ਨੂੰ ਤੇ ਇਸ ਸਾਰੇ ਸਿਸਟਮ ਨੂੰ ਵੱਖਰਾ ਕਰਦੀ ਹੈ ਉਹਦੇ ਤੋਂ ਠੀਕ ਹਾਂ ਹਰੇ ਪਾਸੇ ਕਹਿ ਲਓ ਜਾਂ ਬਾਹਰਲੇ ਪਾਸੇ ਆਪਣੀ ਬਾਉਂਡਰੀ ਬਣਾਈ ਹੋਈ ਹੈ ਭਾਈ ਠੀਕ ਹੈ ਅਗਰ ਬ੍ਰੇਨ ਚ ਕੋਈ ਵਾਧਾ ਘਾਟਾ ਹੋਇਆ ਤਾਂ ਉਸ ਨੂੰ ਰੋਕ ਰਹੇਗੀ ਅਗਰ ਨੱਕ ਵਾਲੇ ਪਾਸੇ ਜਾਂ ਚਿਹਰੇ ਵਾਲੇ ਪਾਸੇ ਕੋਈ ਵਾਧਾ ਘਾਟਾ ਹੋਏਗਾ ਇਹ ਬ੍ਰੇਨ ਚ ਜਾਣ ਵਾਲੇ ਪਾਸੇ ਤੋਂ ਰੋਕ ਲੈਗੀ ਉਹਨੂੰ ਅਸੀਂ ਕਹਿੰਦੇ ਕੌਂਕਾਈ ਬੋਨ ਭਾਵ ਇੱਕ ਸਾਂਝੀ ਲੱਟ ਕਰਦੀ ਹੈ ਲੋ ਮੈਨ ਲੈਂਡ ਤਾਂ ਹੈਗੀ ਹੈ ਇਹ ਜਿਹੜੇ ਲੋ ਮੈਨ ਲੈਂਡ ਬਣਾਈ ਹੋਈ ਹੈ ਨਾ ਇਸਮੋਇਡ ਬੋਨ ਤੇ ਇਸ ਕੌਂਕਾਈ ਬੋਨ ਨਹੀਂ ਬਣਾਈ ਜਿਹਦੇ ਕਰਕੇ ਗੈਪ ਵਿੱਚ ਰਹਿ ਗਿਆ ਜੇ ਬ੍ਰੇਨ ਵਾਲੇ ਪਾਸੋਂ ਕੋਈ ਖੁੱਲਿਆ ਤੇ ਗੈਪ ਕਵਰ ਕਰ ਲੂਗਾ ਜੇ ਨੱਕ ਵਾਲੇ ਪਾਸੋਂ ਕੋਈ ਜ਼ਿਆਦਾ ਸੋਚ ਆ ਗਈ ਕੁਝ ਐਸਾ ਹੋ ਗਿਆ ਤੇ ਇਹ ਗੈਪ ਨੂੰ ਕਵਰ ਕਰ ਲੂਗਾ ਇੱਕ ਗੈਪ ਇਸ ਤਰ੍ਹਾਂ ਕਰਕੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਸ਼ਾਇਦ ਯਾਦ ਲੈ ਕੇ ਆਓਗੇ ਜੇ ਤੁਸੀਂ ਸੁਣਿਆ ਹੋਵੇ ਤਾਂ ਭਾਈ ਸਾਡੇ ਗੱਡੀ ਵਾਲੇ ਰਸਤੇ ਦੇ ਅਗਲੇ ਪਾਸੇ ਗੈਪ ਬਣਾਇਆ ਬੰਦਿਆਂ ਦੇ ਵਿੱਚ ਅਗਲੇ ਪਾਸੇ ਪ੍ਰੋਸਟੇਟ ਹੁੰਦਾ ਆ ਪ੍ਰੋਸਟੇਟ ਦੇ ਵਿੱਚ ਰੈਕਟਮ ਦੇ ਗੱਡੀ ਵਾਲੇ ਪਾਸੇ ਦੇ ਵਿੱਚ ਇੱਕ ਗੈਪ ਰੱਖਿਆ ਔਰ ਇਸ ਗੈਪ ਦੇ ਕਰਕੇ ਇਸੇ ਕਰਕੇ ਇਹ ਗੈਪ ਹੈਗਾ ਆ ਤਾਂ ਕਿ ਜੇ ਮਲ ਜ਼ਿਆਦਾ ਇਕੱਠਾ ਹੋ ਜਾਵੇ ਤੇ ਉਹ ਜਗ੍ਹਾ ਨੂੰ ਇਸਤੇਮਾਲ ਕਰ ਲਵੇ ਜੇ ਪ੍ਰੋਸਟੇਟ ਕਿਸੇ ਦਾ ਵੱਧ ਗਿਆ ਹੈਗਾ ਆ ਤੇ ਉਸ ਜਗ੍ਹਾ ਨੂੰ ਉਹ ਕਵਰ ਕਰ ਲੈਂਦਾ ਹੈਗਾ ਉਹਦੇ ਮੁਤਾਬਕ ਵੀ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਹ ਇਸ ਤਰ੍ਹਾਂ ਦਾ ਇਹ ਗੈਪ ਇੱਥੇ ਵੀ ਹੈਗਾ ਆ ਔਰ ਇਹ ਗੈਪ ਮੈਂ ਤੁਹਾਡਾ ਬ੍ਰੇਨ ਤੇ ਨੱਕ ਦੇ ਵਿਚਕਾਰ ਹੋਣ ਵਾਲਾ ਜਿਹੜਾ ਗੈਪ ਆ ਮੈਂ ਉਹਦੀ ਗੱਲ ਕਰ ਰਿਹਾ ਹਾਂ ਉਸ ਤੋਂ ਬਾਅਦ ਪੈਲਾਟਾਈਨ ਦੀ ਗੱਲ ਹੈ ਆਹ ਜਿਹੜਾ ਸੌਫਟ ਹਿੱਸਾ ਸਾਨੂੰ ਦਿਸਦਾ ਹੈ ਨਾ ਇਹਦੇ ਅੰਦਰ ਵਾਲੇ ਪਾਸੇ ਜਿੱਥੇ ਸਾਨੂੰ ਰੂਫ ਆਫ ਦੀ ਮਾਊਥ ਆਹ ਸਾਡਾ ਮੂੰਹ ਹੈ ਨਾ ਜੇ ਦੁਬਾਰਾ ਜਿਹੜਾ ਦੋਵੇਂ ਦੁਬਾਰੇ ਜੁੜਦਾ ਮੂੰਹ ਦਾ ਜਿਹੜਾ ਕੈਵਿਟੀ ਬਣਦੀ ਹੈ ਉਸ ਕੈਵਿਟੀ ਦੇ ਉੱਪਰ ਵਾਲੇ ਪਾਸੇ ਕਿਉਂਕਿ ਨੱਕ ਦੀਆਂ ਦੋਵੇਂ ਸਾਈਡਾਂ ਤੇ ਹੱਡੀਆਂ ਦੱਸਦੀਆਂ ਤੇ ਨੱਕ ਦੋਵਾਂ ਦੇ ਫਲੋਰ ਕਿਵੇਂ ਬਣੂਗੀ ਜਾਂ ਮੂੰਹ ਦੀ ਰੂਫ ਕਿਵੇਂ ਬਣੂਗੀ ਮੂੰਹ ਦੀ ਰੂਫ ਤੇ ਨੱਕ ਦੀ ਫਲੋਰ ਬਣਾਉਣ ਵਾਲੀ ਜਿਹੜੀ ਹੱਡੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੈਲਾਟਾਈਨ ਬੋਨ ਔਰ ਇਸ ਪੈਲਾਟਾਈਨ ਬੋਨ ਦੇ ਉੱਪਰ ਹੀ ਆ ਸਾਡੇ ਭੂਭਾਰ ਹੈਗੇ ਨਾ ਔਰ ਜਿਹਨੂੰ ਅਸੀਂ ਜਾਈਗੋਮੈਟਿਕ ਪ੍ਰੋਸੈਸ ਕਹਿੰਦੇ ਹਾਂ ਟਿੱਬੇ ਕਹਿੰਦੇ ਜਾਈਗੋਮੈਟਿਕ ਟਿੱਬੇ ਔਰ ਇਹ ਪੈਲਾਟਾਈਨ ਬੋਨ ਦੇ ਉੱਪਰ ਹੀ ਹੁੰਦੇ ਨੇ ਜਿਹੜੀਆਂ ਇਹ ਦੋਵੇਂ ਬੋਨ ਸੱਜੇ ਵੀ ਹੁੰਦੀ ਹੈ ਖੱਬੇ ਵੀ ਹੁੰਦੀ ਹੈ ਔਰ ਸੱਜੇ ਖੱਬੇ ਵਾਲੀਆਂ ਜਿਹੜੀਆਂ ਹੱਡੀਆਂ ਨੇ ਇਹ ਜੁੜ ਕੇ ਤੇ ਰੂਫ ਜਿਹੜੀ ਨੱਕ ਦੀ ਹੈ ਫਲੋਰ ਇਹਨੂੰ ਪੂਰਾ ਕਰਦੀਆਂ ਨੇ ਜਾਂ ਇੰਝ ਕਹੋ ਕਿ ਮੂੰਹ ਦੀ ਛੱਤ ਜਿਹੜੀ ਹੈ ਉਹਨੂੰ ਪੂਰਾ ਕਰਦੀਆਂ ਨੇ ਪਰ ਜੇ ਇਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਜਾਵੇ ਤੇ ਆਹ ਜਿਹੜੀ ਮੈਂ ਹੁਣੇ ਦੱਸ ਕੇ ਹੈਗਿਆਂ ਲੈਫਟ ਲਿਪ ਲੈਫਟ ਪਲੇਸ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਜੇ ਤਾਂ ਸਧਾਰਨ ਛੋਟਾ ਮੋਟਾ ਕਲੀਅਰ ਹੈਗਾ ਆ ਤੇ ਕੋਈ ਗੱਲ ਨਹੀਂ ਚੱਲ ਸਕਦਾ ਪਹਿਲਾਂ ਲੋਕ ਇਹ ਨਹੀਂ ਸੁਣੇ ਕਿ ਦੂਸਰੇ ਕਰ ਕੇ ਫਟੇ ਬੁੱਢ ਨਾਲ ਹੀ ਗੁਜ਼ਾਰ ਦਿੰਦੇ ਸੀ ਅੱਜ ਕੱਲ੍ਹ ਤੇ ਸਰਜਰੀ ਐਡਵਾਂਸ ਹੋ ਗਈ ਹੈ ਬਹੁਤ ਕੁਝ ਹੈ ਔਰ ਕੋਈ ਵੀ ਐਸਾ ਹੁੰਦਾ ਕੋਈ ਸਰਜਰੀ ਕਰਕੇ ਤੇ ਉਸ ਕਰ ਦਿੱਤਾ ਜਾਂਦਾ ਪਰ ਜੇ ਪਹਿਲਾਂ ਟਾਈਮ ਬੋਨ ਦੇ ਵਿੱਚ ਕੋਈ ਡਿਫੈਕਟ ਹੋਵੇ ਤੇ ਲੰਬੇ ਹਿੱਸੇ ਤੱਕ ਇਹ ਬੋਨ ਆਪਸ ਚ ਜੁੜੀ ਨਹੀਂ ਇਹਨੇ ਨੱਕ ਦੇ ਹੇਠਾਂ ਹੇਠਾਂ ਨੱਕ ਦੀ ਫਲੋਰ ਬਣਾਉਣੀ ਹੈ ਔਰ ਸਾਰੇ ਨੇ ਇੱਕ ਦੂਸਰੇ ਨਾਲ ਜੁੜਨਾ ਹੈ ਤੇ ਤਾਂ ਸੱਜੇ ਤੇ ਖੱਬੇ ਦੀ ਹੱਡੀ ਨੇ ਜੁੜਨਾ ਹੈ ਪੈਲਾਟਾਈਨ ਨੇ ਤੇ ਤਾਂ ਇਹ ਫਲੋਰ ਬਣਨੀ ਹੈ ਤੇ ਇਸ ਫਲੋਰ ਦੇ ਬਣਾਉਣ ਵਾਸਤੇ ਜੇ ਜੁੜੀ ਨਹੀਂ ਤੇ ਫਲੋਰ ਨਹੀਂ ਬਣਨੀ ਜੇ ਜੁੜੀ ਨਹੀਂ ਫਲੋਰ ਨਹੀਂ ਬਣਨੀ ਉਹਦਾ ਮਤਲਬ ਕੀ ਹੋਏਗਾ ਕਿ ਜਦੋਂ ਅਸੀਂ ਦੁੱਧ ਪੀਂਦੇ ਹਾਂ ਜਾਂ ਰੋਟੀ ਖਾਂਦੇ ਹਾਂ ਤੇ ਇਹਦਾ ਮੂੰਹ ਦੇ ਅੰਦਰ ਇੱਕ ਪ੍ਰੈਸ਼ਰ ਬਣਦਾ ਉਸ ਪ੍ਰੈਸ਼ਰ ਦੇ ਨਾਲ ਸਾਡੀ ਖੁਰਾਕ ਹੇਠਾਂ ਨਿਕਲ ਜਾਂਦੀ ਉਪਰੋਂ ਜਿਸ ਚੀਜ਼ ਨੂੰ ਬੰਦ ਕੀਤਾ ਉਹ ਹੇਠਾਂ ਨਿਕਲ ਜਾਂਦੀ ਹੈ ਪਰ ਹੁਣ ਤੁਸੀਂ ਇਹ ਵੇਖੋ ਕਿ ਜੇ ਕਿਸੇ ਪ੍ਰੈਸ਼ਰ ਮੰਨ ਲਾ ਜਾਏਗਾ ਮੈਂ ਹੋਰ ਐਗਜ਼ਾਮਪਲ ਦੇ ਸਕਦਾ ਹਾਂ ਜੇ ਤੁਸੀਂ ਬੁਲਬਲਾ ਭਗਾਣਾ ਰਬੜ ਦਾ ਕੋਈ ਹੈਗਾ ਆ ਬਲੈਂਡਰ ਹੈਗਾ ਆ ਉਹਦੇ ਚ ਪਾਣੀ ਭਰ ਗਿਆ ਉਹਨੂੰ ਤੁਸੀਂ ਹੇਠਾਂ ਜਲੇਬੀਆਂ ਕੱਢਦੇ ਦੇਖਿਓ ਨਾ ਤੁਸੀਂ ਜਲੇਬੀਆਂ ਨੇ ਹੇਠਾਂ ਦੀ ਮੋਰੀ ਰੱਖੀ ਹੁੰਦੀ ਉਹ ਮੋਰੀ ਦੇ ਨਾਲ ਹੇਠਾਂ ਮਗਣਾ ਸ਼ੁਰੂ ਹੋ ਜਾਂਦਾ ਤੇ ਉਸਨੂੰ ਉਹ ਘੁੱਟ ਕੇ ਉਹਨੂੰ ਫੜ ਲੈਂਦੇ ਨੇ ਤਾਂ ਤਾਂ ਨੂੰ ਨਾ ਨਿਕਲੇ ਤੇ ਜੇ ਉੱਪਰ ਵਾਲਾ ਕੰਮ ਲੂਜ਼ ਹੋ ਜਾਵੇ ਜਾਂ ਉੱਪਰ ਕਿਤੇ ਵਧੀਆ ਹੀ ਨਹੀਂ ਤੇ ਕੀ ਹੋਏਗਾ ਜਿਵੇਂ ਪ੍ਰੈਸ਼ਰ ਉਹਦੇ ਤੇ ਪਏਗਾ ਜਲੇਬੀ ਬਣਾਉਣ ਵਾਲੇ ਦਾ ਹੇਠਾਂ ਤਾਂ ਨਿਕਲੇਗਾ ਹੀ ਨਿਕਲੇਗਾ ਪਰ ਉੱਪਰ ਜ਼ਿਆਦਾ ਨਿਕਲੇਗਾ। ਇਸ ਤਰ੍ਹਾਂ ਜੀ ਜੇ ਕਿਸੇ ਦੀ ਪੈਰਾਟਾਈਨ ਬੋਨ ਨਾਰਮਲ ਨਾ ਰਹੇ, ਨਾਰਮਲ ਨਾ ਬਣੀ ਹੋਵੇ ਸਟਰਕਚਰ ਉਹਦਾ, ਉਸ ਹਾਲਾਤ ਦੇ ਵਿੱਚ ਇਸ ਨੱਕ ਰਾਹੀਂ ਜਦੋਂ ਬੱਚੇ ਨੂੰ ਦੁੱਧ ਪਿਆਓਗੇ, ਨੱਕ ਰਾਹੀਂ ਦੁੱਧ ਬਾਹਰ ਆ ਜਾਏ, ਇੱਕ ਤਾਂ ਉਹਦਾ ਸਾਹ ਉੱਠਾ ਹੋ ਜਾਏਗਾ, ਜੇ ਮਾਂ ਦਾ ਦੁੱਧ ਪੀਂਦਾ ਆ ਤਾਂ ਮਾਂ ਦਾ ਦੁੱਧ ਮੂੰਹ ਚ ਨਹੀਂ ਪਾਏਗਾ, ਇਸ ਕਰਕੇ ਜੇ ਦੁੱਧ ਮੂੰਹ ਚ ਪਾਉਂਦਾ ਬੁਖਾਰ ਉੱਠਦਾ। ਔਰ ਦੂਸਰੀ ਗੱਲ, ਜੇ ਦੁੱਧ ਅੰਦਰ ਲਗਾਉਣ ਦੀ ਕੋਸ਼ਿਸ਼ ਕਰਦਾ ਤੇ ਨੱਕ ਰਾਹੀਂ ਬਾਹਰ ਚਲੇ ਜਾਂਦਾ, ਇਹ ਬੜੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ ਜਿਹਦਾ ਇਮੀਡੀਏਟ ਉਪਚਾਰ ਕਰਨ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਬੱਚੇ ਦੀ ਇਨਸਪੈਕਸ਼ਨ ਕਰਦੇ ਹਾਂ ਬੱਚੇ ਜੰਮਣ ਤੋਂ ਬਾਅਦ, ਤੇ ਉਹਦੇ ਵਿੱਚ ਅਗਰ ਇਹ ਗੱਲ ਹੋਵੇ, ਅਨੋਮਲੀਜ਼ ਕਹਿੰਦੇ ਹਾਂ ਅਸੀਂ, ਇਹ ਅਨੋਮਲੀਜ਼ ਸਾਡੀ ਪੈਰਾਟਾਈਨ ਬੋਨ ਦੀ ਹੈ, ਔਰ ਪੈਰਾਟਾਈਨ ਬੋਨ ਦੀ ਅਨੋਮਲੀ ਦੇ ਕਰਕੇ ਬਹੁਤ ਸਾਰੀਆਂ ਕੰਪਲੀਕੇਸ਼ਨਾਂ ਹੋ ਸਕਦੀਆਂ ਨੇ ਜਿਹਨਾਂ ਨੂੰ ਸਾਨੂੰ ਆਮ ਸੰਭਾਲਣ ਦੀ ਲੋੜ ਹੈਗੀ ਹੈ, ਦੇਖਣ ਦੀ ਲੋੜ ਹੁੰਦੀ ਹੈ। ਜੋ ਬਹੁਤ ਵੱਡਾ ਯੋਗਦਾਨ ਹੈ ਇਸ ਪੈਰਾਟਾਈਨ ਬੋਨ ਦਾ, ਦਿਸਦੀ ਤੇ ਹੈ ਨੀ ਸਾਨੂੰ, ਨਹੀਂ ਖੋਲ ਕੇ ਵੇਖਦੇ ਹਾਂ, ਅੱਖ ਵਾਲੇ ਪਾਸੇ ਵੇਖਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਆਹ ਪੈਰਾਟਾਈਨ ਬੋਨ ਹੈ। ਔਰ ਸਿਉਣ ਜਿਹੜੀ ਹੈ ਨਾ, ਦੋਹਾਂ ਬੋਨਾਂ ਨੇ, ਸੱਜੇ ਪਾਸੇ ਦੀ ਪੈਰਾਟਾਈਨ ਬੋਨ ਤੇ ਖੱਬੇ ਪਾਸੇ ਦੀ ਪੈਰਾਟਾਈਨ ਬੋਨ, ਅਗਰ ਤੁਸੀਂ ਮੂੰਹ ਖੋਲ ਕੇ ਵੇਖੋਗੇ ਤੇ ਸਿਉਣ ਆਪਸ ਵਿੱਚ ਸਿੱਟਣ ਜਿਹੜੀ ਹੈ ਉਹ ਅਲੱਗ ਦਿਖਾਈ ਦਿੰਦੀ ਹੈ ਕਿ ਹਾਂ ਜੋਰ ਹੈ। ਕੇਂਦਰੀ ਕਹਿਣ ਤੋਂ ਭਾਵ ਇਹ ਵੀ ਕੁਦਰਤ ਨੇ ਹਰ ਚੀਜ਼ ਦੀ ਬਣਤਰ ਇਸ ਢੰਗ ਨਾਲ ਬਣਾਈ ਹੈ ਕਿ ਜਿਹੜਾ ਇਹਦਾ ਕੰਮ ਹੈਗਾ ਹੈ, ਜਿਹਦੀ ਜ਼ਿੰਮੇਵਾਰੀ ਹੈਗੀ ਹੈ, ਉਹ ਇਹ ਨਾਰਮਲ ਤੌਰ ਤੇ ਜ਼ਿੰਮੇਵਾਰੀ ਨਿਭਾ ਸਕੇ। ਇਸ ਕਰਕੇ ਆ ਸਾਰਾ ਸਿਰ ਦਾ ਜਿਹੜਾ ਸਟਰਕਚਰ ਆ ਇਹ ਮੈਂ ਤੁਹਾਡੇ ਸਾਹਮਣੇ ਰੱਖਿਆ ਆ ਕਿ ਇਸ ਸਿਰ ਦਾ ਸਟਰਕਚਰ ਜਿਹੜਾ ਬਣਿਆ ਕਿਵੇਂ ਹੈਗਾ ਆ। ਸੱਤ ਹੱਡੀਆਂ ਅਸੀਂ ਇਹ ਗਿਣ ਦਿੱਤੀਆਂ ਨੇ, 14 ਹੱਡੀਆਂ ਅਸੀਂ ਇਸ ਫੇਸ ਦੀਆਂ ਗਿਣ ਦਿੱਤੀਆਂ ਨੇ, ਔਰ ਇਹ ਸਾਰੀਆਂ ਹੱਡੀਆਂ ਰਲ ਕੇ ਤੇ ਸਾਡਾ ਆ ਉੱਪਰ ਵਾਲਾ ਗੁੰਬਦ ਪੂਰਾ ਕਰਦੀਆਂ ਨੇ, ਧੌਣ ਤੋਂ ਉੱਪਰ ਵਾਲੇ ਹਿੱਸੇ ਦਾ ਜਿਹੜਾ ਹੈ ਇਹ ਸਾਰਾ ਕੁਝ ਸਾਡਾ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਸੋ ਮੈਂ ਸਮਝਦਾ ਕਿ ਅੱਜ ਸਾਨੂੰ ਇੱਥੇ ਕੇ ਹੀ ਰਹਿਣਾ ਚਾਹੀਦਾ ਆ, ਕੱਲ ਨੂੰ ਫੇਰ ਇਸ ਤੋਂ ਅੱਗੇ ਅਸੀਂ ਚੱਲਾਂਗੇ। ਪਹਿਲਾਂ ਮੈਂ ਸਾਰੇ ਇਸ ਸਾਡਾ ਬੋਨੀ ਸਟਰਕਚਰ ਹੈ ਨਾ ਇਸ ਢਾਂਚੇ ਦੀ ਤੁਹਾਡੇ ਨਾਲ ਜਾਣਕਾਰੀ ਕਰਨੀ ਹੈਗੀ ਹੈ, ਔਰ ਉਸ ਤੋਂ ਬਾਅਦ ਫੇਰ ਇਹਨਾਂ ਦੇ ਅੰਦਰ ਕੀ ਹੈਗਾ, ਸਿਰ ਦੇ ਅੰਦਰ ਕੀ ਹੈਗਾ ਆ, ਛਾਤੀ ਦੇ ਅੰਦਰ ਕੀ ਹੈਗਾ ਆ, ਕਿੱਥੇ ਰੱਖਿਆ ਹੋਇਆ ਹੈਗਾ ਆ, ਉਹਦਾ ਕੰਮ ਕੀ ਹੈਗਾ ਆ, ਉਹਦੇ ਚ ਡਿਫੈਕਟ ਕਿਵੇਂ ਪੈ ਸਕਦੇ ਨੇ, ਔਰ ਜੇ ਡਿਫੈਕਟ ਪੈਣ ਤੇ ਉਹਨਾਂ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ। ਇਹ ਇੱਕ ਸਿਲਸਿਲੇਵਾਰ ਸਟੱਡੀ ਹੈ, ਜੇ ਸੱਜਣ ਸੁਣਨਾ ਚਾਹੁੰਦੇ ਨੇ ਉਹ ਰੈਗੂਲਰਲੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜ ਲੈਣ, ਜਾਂ ਸਾਬਰੰਗ ਰੇਡੀਓ ਸਟੇਸ਼ਨ ਜਾਂ ਪ੍ਰਭਾਤ ਰੇਡੀਓ ਸਟੇਸ਼ਨ ਆਪਣੇ ਉਹਨਾਂ ਦੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਲਓ। ਯੂਟਿਊਬ ਤੁਸੀਂ ਲੈ ਸਕਦੇ ਹੋ, ਮੇਰਾ ਯੂਟਿਊਬ ਦੇ ਵਿੱਚ ਆ ਸਕਦੇ ਹੋ, ਜਾਂ ਫੇਸਬੁੱਕ ਤੇ ਫਰੈਂਡਸ਼ਿਪ ਦੇ ਤੌਰ ਤੇ ਆ ਸਕਦੇ ਹੋ, ਤੇ ਫੇਰ ਤੁਸੀਂ ਇਹ ਹਮੇਸ਼ਾ ਇਹ ਗੱਲਾਂ ਸੁਣ ਸਕਦੇ ਹੋ। ਔਰ ਫੇਰ ਬਹੁਤਾ ਸਾਰਾ ਅਨੋਟਮੀ ਦੇ ਨਾਲ ਤੁਹਾਡਾ ਸੰਬੰਧ ਨਾ ਹੋਵੇ, ਪਰ ਮੈਂ ਉਸ ਅਨੋਟਮੀ ਨੂੰ ਇਸ ਤਰੀਕੇ ਦੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਿ ਇੰਟਰਸਟ ਬਣ ਜਾਵੇ। ਹਰ ਹੱਡੀ ਦਾ ਪਰਪਸ ਕੀ ਹੈ, ਉਹਦਾ ਮਕਸਦ ਕੀ ਆ, ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਉਹ ਤੁਹਾਨੂੰ ਨਾਲ ਨਾਲ ਦੱਸਦਾ ਜਾਵਾਂ, ਜਿਵੇਂ ਸਾਲੂ ਦੇ ਬਾਰੇ ਦੱਸਿਆ ਹੈਗਾ। ਜੇ ਤੌਰ ਤੇ ਸਾਡੀਆਂ ਮਾਈਆਂ ਸਾਡੇ ਘਰਾਂ ਦੇ ਵਿੱਚ ਸਾਰਾ ਕੁਝ ਕਰਦੀਆਂ ਕਰਦੀਆਂ ਨੇ, ਇਹ ਤਾਂ ਤਾਲੂ ਡਿੱਗ ਪਿਆ ਜੀ, ਤਾਲੂ ਚੁੱਕਣਾ ਜੀ। ਹੁਣ ਤਾਲੂ ਚੁੱਕੇ ਨਾਲ ਤਾਂ ਕੰਮ ਸਾਰੇ ਠੀਕ ਨੀ ਨਾ ਹੋਣੇ, ਜਦ ਤੱਕ ਅੰਦਰੋਂ ਪੇਟ ਸਹੀ ਨੀ ਹੁੰਦਾ। ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਸ ਗੱਲ ਦੇ ਪਿੱਛੇ ਕੀ ਕਹਾਣੀ ਹੁਣ ਤੱਕ ਚੱਲਦੀ ਆ ਰਹੀ ਹੈ, ਕੀ ਉਹ ਕਹਾਣੀ ਸੈਂਟੀਫਿਕ ਹੈ, ਪਰਫੈਕਟ ਹੈ, ਜਾਂ ਸਾਨੂੰ ਹੋਰ ਸਮਝਣ ਦੀ ਲੋੜ ਹੈ। ਜਿਹੜਾ ਉਹਦਾ ਸੈਂਟੀਫਿਕ ਅਪਰੋਚ ਹੈ ਕਿਸੇ ਗੱਲ ਦੀ, ਜਿਵੇਂ ਮੈਂ ਤਾਲੂ ਵੀ ਤੁਹਾਨੂੰ ਦੱਸੀ ਹੈਗੀ ਹੈ, ਇਸੇ ਤਰ੍ਹਾਂ ਮੈਂ ਹਰ ਬੋਨ ਦਾ ਕੀ ਕੰਮ ਹੈਗਾ ਆ, ਉਹਦਾ ਜ਼ਿੰਮੇਵਾਰੀ ਕੀ ਹੈ, ਜੇ ਨੁਕਸ ਉਹਦੇ ਚ ਪੈ ਜਾਵੇ ਜਾਂ ਉਹ ਆਪਣਾ ਕੰਮ ਨਾਰਮਲ ਨਾ ਕਰ ਸਕਦੀ ਹੋਵੇ, ਉਹਦਾ ਸਟਰਕਚਰ ਪੂਰਾ ਨਾ ਬਣਿਆ ਹੋਵੇ, ਤੇ ਫਿਰ ਸਰੀਰ ਦੀਆਂ ਨਿਸ਼ਾਨੀਆਂ ਕੀ ਹੋਣਗੀਆਂ। ਜਿਵੇਂ ਮੈਂ ਲੈਕਰੀਨਲ ਗਲੈਂਡ ਦੀ ਤੁਹਾਨੂੰ ਗੱਲ ਦੱਸੀ ਹੈ, ਜਿਵੇਂ ਮੈਂ ਤੁਹਾਨੂੰ ਨੇਸਲ ਬੋਨ ਜਾਂ ਕੌਂਕਾਈ ਬੋਨ ਦੀ ਤੁਹਾਨੂੰ ਅੰਦਰ ਵਾਲੇ ਪਾਸੇ ਦੀ ਗੱਲ ਦੱਸੀ ਹੈਗੀ ਹੈ, ਕਿੱਦਾਂ ਸੈਪਰੇਟ ਬਾਉਂਡਰੀ ਬਣਾਈ ਹੈ, ਕਿ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ, ਦੂਜੇ ਪਾਸੇ ਇੰਡੀਆ ਦਾ ਬਾਰਡਰ, ਵਿਚਕਾਰ ਇੱਕ ਨੋ ਮੈਨਸ ਲੈਂਡ ਹੈ। ਹਾਂਜੀ, ਇਹ ਜਿਹੜੀਆਂ ਅਸੀਂ ਬੋਨਸ ਬਣਾ ਦਿੱਤੀਆਂ ਨੇ, ਇੱਕ ਮਾਡ ਬੋਨ ਅਲੱਗ ਕਰ ਦਿੱਤੀ ਹੈ, ਕੌਂਕਾਈ ਬੋਨ ਅਸੀਂ ਅਲੱਗ ਕਰ ਦਿੱਤੀ ਹੈ, ਤੇ ਇੰਨੇ ਕਿਸਾਨ ਦੇ ਵਿੱਚ ਤੁਸੀਂ ਅੱਖਾਂ ਦੇ ਨਾਲ ਕਾਫੀ ਜੋ ਕਿਸਾਨ ਨਾ, ਪਰ ਉਹ ਦੋਵੇਂ ਬਾਉਂਡਰੀਆਂ ਨੋ ਮੈਨਸ ਲੈਂਡ ਕ੍ਰੀਏਟ ਕਰ ਦਿੰਦੇ ਨੇ, ਜਿਹਦੇ ਵਿੱਚ ਅਗਰ ਨੱਕ ਵਾਲੇ ਪਾਸੇ ਕੋਈ ਚੀਜ਼ ਫਸ ਗਈ ਜਾਂ ਕੁਝ ਐਸਾ ਆ ਗਿਆ, ਸੋਚ ਪੈ ਗਈ, ਤੇ ਇਹ ਐ ਨਾ ਹੋਵੇ ਵੀ ਜਿਹੜਾ ਉਹ ਬ੍ਰੇਨ ਵਾਲਾ ਹਿੱਸਾ ਆ ਉਹਨੂੰ ਤਕਲੀਫ ਦੇ ਦੇਵੇ, ਤੇ ਜੇ ਬ੍ਰੇਨ ਵਾਲੇ ਹਿੱਸੇ ਚ ਕੋਈ ਐਸੀ ਗੱਲ ਆ ਗਈ ਕਿ ਐਸਾ ਨਾ ਹੋ ਜਾਵੇ ਵੀ ਸਾਹ ਹੀ ਮੰਗੇ, ਕਈ ਚੀਜ਼ਾਂ ਨੂੰ ਬਚਾਉਣ ਵਾਸਤੇ ਇਹ ਹੱਡੀਆਂ ਕੁਦਰਤ ਨੇ ਇੱਥੇ ਸੈੱਟ ਕੀਤੀਆਂ ਨੇ, ਤਾਂ ਕਿ ਸਾਡਾ ਇਹਦੇ ਵਿੱਚ ਬਚਾ ਰਹੇ, ਕਿਸੇ ਦੇ ਘਰ ਪਾਕਿਸਤਾਨ ਦੀ ਪ੍ਰੋਬਲਮ ਹੈ ਤੇ ਪਾਕਿਸਤਾਨ ਦੀ ਪ੍ਰੋਬਲਮ ਰਹਿ ਜਾਵੇ, ਇੰਡੀਆ ਦੀ ਪ੍ਰੋਬਲਮ ਹੈ ਤੇ ਇੰਡੀਆ ਦੀ ਪ੍ਰੋਬਲਮ ਰਹਿ ਜਾਵੇ, ਵਿਚਕਾਰ ਵਾਲੇ ਨੂੰ ਮੈਂ ਲੈਣ ਦਾ ਕੋਈ ਅਸਾਂ ਦਾ ਐਸਾ ਕੁਛ ਨਾ ਹੋਵੇ, ਔਰ ਨਾ ਹੀ ਟੱਟੀ ਵਾਲੇ ਰਸਤੇ ਦੀ ਡੌਗਲਸ ਪਹੁੰਚ, ਜਿਹਦਾ ਮੈਂ ਨਾਂ ਕਰ ਨਹੀਂ ਲਿਆ ਹੋਣਾ ਜੀ ਦੱਸਦਿਆਂ, ਉਹ ਡੌਗਲਸ ਪਹੁੰਚ ਕਹਿੰਦੇ ਆ ਟੱਟੀ ਵਾਲੇ ਰਸਤੇ ਦੇ ਵਿੱਚ ਕ੍ਰੋਸ ਕਰਦੇ ਨੇ ਕਾਰ ਦੀ ਜਗ੍ਹਾ ਖਾਲੀ ਹੁੰਦੀ ਹੈ, ਡੌਗਲਸ ਪਹੁੰਚ ਹੁੰਦੀ ਹੈ, ਇਸੇ ਕਰਕੇ ਕੁਦਰਤ ਨੇ ਛੱਡੀ ਆ ਵੀ ਕਈ ਵਾਰ ਕਈਆਂ ਨੂੰ ਸਮਝ ਹੋ ਜਾਂਦੀ ਦੋ ਦੋ ਚਾਰ ਚਾਰ ਦਿਨ ਟੱਟੀ ਨਹੀਂ ਹੁੰਦੀ ਤੇ ਫਿਰ ਉਸ ਵੇਲੇ ਉਹ ਕਿੱਥੇ ਜਾਵੇ, ਬੜੀ ਪ੍ਰੋਬਲਮ ਹੋ ਜਾਏਗੀ, ਉਹ ਡੌਗਲਸ ਪਹੁੰਚ ਵਾਲਾ ਜਿਹੜਾ ਹਿੱਸਾ ਪਹੁੰਚ ਹੁੰਦੀ ਖਾਲੀ ਜਗ੍ਹਾ, ਉਹ ਪਾਊਚ ਦੇ ਕੁਛ ਭਰਿਆ ਜਾ ਸਕਦਾ ਹੋਵੇ, ਉਹਨੂੰ ਕਵਰ ਕਰ ਲੂਗੀ ਤੇ ਜੇ ਕ੍ਰੋਸਟ ਵੱਧ ਜਾਂਦਾ ਮੁੰਡਿਆ ਵਿਚਾਰਿਆਂ ਦਾ ਤੇ ਉਸ ਹਾਲਾਤ ਦੇ ਵਿੱਚ ਇਹ ਖਾਲੀ ਥਾਂ ਉਹ ਭਰ ਲੂਗੀ ਤੇ ਫਿਰ ਉਹਨਾਂ ਵਿਚਾਰਿਆਂ ਨੂੰ ਸਮਝ ਰਹੇ ਨੀ, ਆਮ ਹੀ ਗੱਲ ਹੋ ਜਾਂਦੀ, ਨਿਸ਼ਾਨੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਖਰਾਬੀ ਹੋ ਰਹੀ ਹੈ, ਉਹਦੇ ਵਿੱਚ ਕਿਵੇਂ ਕਿਵੇਂ ਜਿਹੜਾ ਹੈ ਉਹ ਨੁਕਸ ਪੈ ਗਿਆ ਹੈਗਾ, ਕਿਹੜੇ ਪਾਸੇ ਕਿਆ ਹੈਗਾ, ਔਰ ਉਹਨੂੰ ਦਰੁਸਤ ਕਰਨ ਦੀ ਲੋੜ ਹੈਗੀ, ਡੌਗਲਸ ਪਾਊਚ ਨੂੰ ਵੇਚਣ ਦੀ ਲੋੜ ਨਹੀਂ, ਜਿਹੜਾ ਇਸ ਤਰ੍ਹਾਂ ਦੇ ਪੰਚਾਇਤ ਬੋਨ ਜਾਂ ਇਸ ਬਾਟ ਬੋਨ ਦੇ ਵਿੱਚ ਆ ਗਿਆ ਗੈਪ, ਇਹ ਗੈਪ ਕਿਸੇ ਫਾਇਦੇ ਵਾਸਤੇ ਕਿਵੇਂ ਕਿਵੇਂ ਰੱਖਿਆ ਹੈਗਾ, ਇਹਦਾ ਜੇ ਨੱਕ ਵਾਲੀ ਗੱਲ ਹੈ ਤਾਂ ਨੱਕ ਵਾਲੇ ਪਾਸੇ ਹੀ ਰਹਿ ਜਾਵੇ, ਬਾਰ ਬਾਰ ਦਿਮਾਗ ਨਾਲ ਇਹਦਾ ਬ੍ਰੇਨ ਦੇ ਅੰਗਾਂ ਨਾਲ ਸੰਬੰਧ ਨਾ ਹੋਵੇ, ਤੇ ਜੇ ਬ੍ਰੇਨ ਖਾਣ ਖਾਸ ਤਾਂ ਕੋਈ ਐਸੀ ਗੱਲ ਹੋ ਗਈ, ਪਾਣੀ ਵੱਧ ਗਿਆ ਹੈਗਾ, ਜਿਹੜੇ ਮਨੁੱਖ ਦੀ ਸੋਚ ਪੈ ਗਈ ਹੈਗੀ, ਇਹ ਜਾਂਦਾ ਕੋਈ ਟਿਊਮਰ ਆ ਗਿਆ ਜਾਂ ਉਹਦਾ ਕਰਨਾ ਹੈਗਾ, ਤੋ ਉਸ ਤੋਂ ਬਾਅਦ ਅਸੀਂ ਅੱਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਚੱਲਾਂਗੇ, ਅੱਜ ਦਾ ਸਮਾਂ ਮੇਰਾ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ 9 7 7 ਦਾ, ਤੇ ਉਸ ਹਾਲਾਤ ਦੇ ਵਿੱਚ ਇਹ ਖਾਲੀ ਥਾਂ ਉਹ ਭਰ ਲੂਗੀ ਤੇ ਫਿਰ ਉਹਨਾਂ ਵਿਚਾਰਿਆਂ ਨੂੰ ਸਮਝ ਰਹੇ ਨੀ, ਆਮ ਹੀ ਗੱਲ ਹੋ ਜਾਂਦੀ, ਨਿਸ਼ਾਨੀਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਖਰਾਬੀ ਹੋ ਰਹੀ ਹੈ, ਉਹਦੇ ਵਿੱਚ ਕਿਵੇਂ ਕਿਵੇਂ ਜਿਹੜਾ ਹੈ ਉਹ ਨੁਕਸ ਪੈ ਗਿਆ ਹੈਗਾ, ਕਿਹੜੇ ਪਾਸੇ ਕਿਆ ਹੈਗਾ, ਔਰ ਉਹਨੂੰ ਦਰੁਸਤ ਕਰਨ ਦੀ ਲੋੜ ਹੈਗੀ, ਡੌਗਲਸ ਪਾਊਚ ਨੂੰ ਵੇਚਣ ਦੀ ਲੋੜ ਨਹੀਂ, ਕਿ ਜਿਹੜਾ ਇਸ ਤਰ੍ਹਾਂ ਦੇ ਪੰਚਾਇਤ ਬੋਨ ਜਾਂ ਇਸ ਬਾਟ ਬੋਨ ਦੇ ਵਿੱਚ ਆ ਗਿਆ ਗੈਪ, ਇਹ ਗੈਪ ਕਿਸੇ ਫਾਇਦੇ ਵਾਸਤੇ ਕਿਵੇਂ ਕਿਵੇਂ ਰੱਖਿਆ ਹੈਗਾ, ਇਹਦਾ ਜੇ ਨੱਕ ਵਾਲੀ ਗੱਲ ਹੈ ਤਾਂ ਨੱਕ ਵਾਲੇ ਪਾਸੇ ਹੀ ਰਹਿ ਜਾਵੇ, ਬਾਰ ਬਾਰ ਦਿਮਾਗ ਨਾਲ ਇਹਦਾ ਬ੍ਰੇਨ ਦੇ ਅੰਗਾਂ ਨਾਲ ਸੰਬੰਧ ਨਾ ਹੋਵੇ, ਤੇ ਜੇ ਬ੍ਰੇਨ ਖਾਣ ਖਾਸ ਤਾਂ ਕੋਈ ਐਸੀ ਗੱਲ ਹੋ ਗਈ, ਪਾਣੀ ਵੱਧ ਗਿਆ ਹੈਗਾ, ਜਿਹੜੇ ਮਨੁੱਖ ਦੀ ਸੋਚ ਪੈ ਗਈ ਹੈਗੀ, ਇਹ ਜਾਂਦਾ ਕੋਈ ਟਿਊਮਰ ਆ ਗਿਆ ਜਾਂ ਉਹਦਾ ਕਰਨਾ ਹੈਗਾ, ਤੋ ਉਸ ਤੋਂ ਬਾਅਦ ਅਸੀਂ ਅੱਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਚੱਲਾਂਗੇ, ਅੱਜ ਦਾ ਸਮਾਂ ਮੇਰਾ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ 9 7 0 1 ਸਹਿਰਾ ਐਨ ਕੋਟ ਡਬਲਨ।

0: ਖਾਸ ਤਾਂ ਕੋਈ ਐਸੀ ਗੱਲ ਹੋ ਗਈ ਪਾਣੀ ਵੱਧ ਗਿਆ ਹੈਗਾ ਜਿਹੜੇ ਮੰਦਰ ਚ ਸੋਚ ਪੈ ਗਈ ਹੈਗੀ ਹੈ ਜਾਂ ਅੰਦਰ ਕੋਈ ਟਿਊਮਰ ਆ ਗਿਆ ਉਹਦਾ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਆ 9701 ਸਹਿਰਾ ਐਂਡ ਕੋਰਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 408 9 9 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 0 8 ਹੋਰ ਆਪਣੇ ਸੱਜਣਾ ਮਿੱਤਰਾਂ ਨੂੰ ਨੀਅਰੈਸਟ ਲੋਕਾਂ ਨੂੰ ਦੱਸੋ ਤਾਂ ਕਿ ਉਹ ਵੀ ਫੇਸਬੁੱਕ ਮੀਡੀਆ ਤੇ ਜੁੜ ਸਕਣ, ਯੂਟਿਊਬ ਤੇ ਜੁੜ ਸਕਣ, ਜਾਂ ਦੋ ਰੇਡੀਓ ਸਟੇਸ਼ਨ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਰੇਡੀਓ ਸਬਰਨ ਜਾਂ ਰੇਡੀਓ ਪ੍ਰਵਾਸ, ਇਹਨਾਂ ਦੇ ਵਿਚ ਆ ਕੇ ਤੇ ਇਹਨਾਂ ਪ੍ਰੋਗਰਾਮਾਂ ਨੂੰ ਰੈਗੂਲਰ ਤੌਰ ਤੇ ਸੁਣ ਸਕਦੇ ਹੋ, ਲਾਭ ਉਠਾ ਸਕਦੇ ਹੋ। ਮੁਫ਼ਤ ਮੁਫ਼ਤ ਦੀ ਗੱਲ ਹੈਗੀ ਹੈ ਜੀ, ਲੋਕ ਤਾਂ ਕਹਿੰਦੇ ਨੇ ਜੀ ਮੁਫ਼ਤ ਦੀ ਮਿਲੇ ਤਾਂ ਕਾਜ਼ੀਆਂ ਨੇ ਸ਼ਰਾਬ ਹੀ ਨੀ ਛੱਡੀ, ਉਹਨਾਂ ਕਹਿੰਦਾ ਪੀਣੀ ਤੇ ਹੈ ਨੀ, ਮੇਰੀ ਜੁੱਤੀ ਜੀ ਪਾ ਦਿਓ ਹਾਂਜੀ ਕੋਈ
1: ਸਹੀ ਹੈ
0: ਜੁੱਤੀ ਜੀ ਪਾ ਦਿਓ ਦਾ ਫਾਇਦਾ ਹੋਜੂਗਾ। ਸਾਂਭ ਕੇ ਰੱਖ ਲਓ ਇਹ ਨੌਲੇਜ ਨੂੰ, ਕਦੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਸਕੋਗੇ ਵੀ ਭਾਈ ਇਹ ਆਸ ਕਰਕੇ ਨਹੀਂ ਹੁੰਦੀ, ਆਹ ਗੱਲ ਇਹਦੇ ਕਰਕੇ ਹੁੰਦੀ ਹੈ। ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਸੀਗਾ ਇਹ ਡਾਕਟਰ ਗੁਰਦੀਪ ਸਿੰਘ ਨੇ ਜੋ ਦੱਸਣਾ ਆ ਕੇਵਲ ਕੁਦਰਤ ਦੀ ਗੱਲ, ਉਹਨੇ ਬਣਾਇਆ ਕਿਵੇਂ ਆ ਸਰੀਰ ਤੇ ਕਿਉਂ ਇਹ ਬਣਾਇਆ ਸੂਗਾ, ਉਹਦੇ ਪਿੱਛੇ ਗੱਲ ਵੀ ਹੈਗੀ ਹੈ। ਮੈਂ ਉਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਸਾਂਝ ਪਾਉਣਾ ਹਾਂ। ਸੋ ਸਾਰਿਆਂ ਦਾ ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ ਤੇ ਕੱਲ ਨੂੰ ਫੇਰ ਮਿਲਾਂਗੇ। ਕੱਲ ਦਾ ਪ੍ਰੋਗਰਾਮ ਅੰਗਰੇਜ਼ੀ ਦਾ ਪ੍ਰੋਗਰਾਮ ਹੋ ਚੁੱਕਿਆ ਆ, ਅੱਜ ਪੰਜਾਬੀ ਦਾ ਸੀ, ਕੱਲ ਨੂੰ ਅਸੀਂ ਹਿੰਦੀ ਦਾ ਪ੍ਰੋਗਰਾਮ ਕਰਾਂਗੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
2: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਖਤ ਕਰ ਜੀ, ਸਤਿ ਸ੍ਰੀ ਅਕਾਲ,
1: ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ ਐਂਡ ਚੀਮਾ ਸਾਹਿਬ, ਥੈਂਕ ਯੂ ਸੋ ਮਚ। ਦੋਸਤੋ ਤੁਹਾਡਾ ਵੀ ਧੰਨਵਾਦ ਜਿਹੜੇ ਸੁਣਦੇ ਹੋ, ਸ਼ੁਕਰੀਆ ਜੀ, ਮਿਲਦੇ ਹਾਂ ਪਰਸੋਂ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿਚ ਕੁਛ ਗੀਤ ਫਿਰ ਅਸੀਂ ਕੁਛ ਅਮੈਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ ਭਰਪੂਰ ਜਾਣਕਾਰੀਆਂ ਇਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ ਬਹੁਤ ਵੱਡੀ ਮਿਹਨਤ ਕਰ ਰਿਹਾ ਕੋਈ ਮਫਾਦ ਨਹੀਂ ਹੈ ਹਿੰਦੀ ਚ ਵੀ ਕਰਦੇ ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ ਕਲਚਰ ਗੀਤ ਜਿਹੜੇ ਜਿਹਦੇ ਵਿਚ ਵਾਗਲਰ ਨਾ ਹੋਵੇ ਜਿਹਦੇ ਵਿਚ ਇਹੋ ਜਿਹੀਆਂ ਸ਼ਬਦ ਵਾਲੀ ਨਾ ਹੋਵੇ ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਕਿਰਪਾ ਹੋ ਗਈ ਤੇਰੀ ਮਾਲਕਾ ਇਹ ਬਾਬਾ ਗੁਲਾਬ ਸਿੰਘ ਜੀ ਉਹਨਾਂ ਦਾ ਪਹਿਲਾ ਪਤਾ ਨਹੀਂ ਗੀਤ ਕਹੋਗੇ ਸ਼ਬਦ ਕਹੋਗੇ ਕੁਛ ਵੀ ਸਮਝ ਲਿਓ ਜੀ ਉਹ ਵੀ ਤੁਹਾਡੇ ਨਾਲ ਰੂਬਰੂ ਕਰਦੇ ਹਾਂ

0: ਪਾਸਤੋ ਬੀਬਾ ਜਗਮੋਹਨ ਕੌਰ ਹੁਣ ਦਾ ਗੀਤ ਸੁਣ ਰਹੇ ਸੀ। ਪਿਆਰੇ ਪਿਆਰੇ ਗੀਤ ਤੁਸੀਂ ਸੁਣੇ ਹੈ। ਸੋ ਲਓ ਆਪਾਂ ਹੁਣ ਦੋਸਤੋ ਸਾਥੀਓ ਮਿੱਤਰੋ ਪਿਆਰਿਓ ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਵਧੀਆ ਵਧੀਆ ਖਬਰਾਂ ਕੱਢ ਕੇ ਚੀਮਾ ਸਾਹਿਬ ਲੈ ਕੇ ਆਉਂਦੇ ਆ, ਮਿਹਨਤ ਕਰਦੇ ਨੇ ਇੱਕ ਦੋ ਘੰਟੇ, ਫਿਰ ਜਾ ਕੇ ਖਬਰਾਂ ਤਿਆਰ ਹੁੰਦੀਆਂ। ਸੋ ਦੋਸਤੋ ਦਾਲ ਸਿੰਘ ਚੀਮਾ ਸਾਹਿਬ ਦਾ ਨੌਲੇਜ ਬਹੁਤ ਹੈ, ਬੜੇ ਦੁਨੀਆਂ ਚ ਘੁੰਮੇ ਆ। ਪਰ ਤੁਸੀਂ ਬਲੀਵ ਕਰੋਗੇ ਕਿ ਚੀਮਾ ਸਾਹਿਬ ਦਸਵੀਂ ਤੱਕ ਨੌਵੀਂ ਦਸਵੀਂ ਤੱਕ ਪੜ੍ਹੇ ਆ ਔਰ ਯੰਗ ਏਜ ਦੇ ਵਿਚ ਇਹ ਬਾਹਰ ਨਿਕਲੇ ਆਏ ਸੀ। ਕਈ ਵਾਰੀ ਡਿਪੋਰਟ ਹੋਏ, ਫਿਰ ਚਲ ਗਏ, ਉਧਰ ਚਲ ਗਿਆ, ਕਦੀ ਕਿਸੇ ਯੂਰਪ ਦੁਨੀਆਂ ਛੱਡੀ ਨਹੀਂ ਇਹਨਾਂ ਨੇ। ਜਿਹਦੀ ਵੀ ਗੱਲ ਕਰ ਲਓ ਉੱਥੇ ਕਹਿਣਗੇ ਹਾਂਜੀ ਹਾਂਜੀ ਮੈਂ ਉੱਥੇ ਵੀ ਗਿਆ ਸੀ। ਬਿਲਕੁਲ ਬਹੁਤ ਘੁੰਮੇ ਆ, ਨੌਲੇਜ ਜਿਹੜਾ ਇਨ੍ਹਾਂ ਨੇ ਇਕੱਠਾ ਕੀਤਾ ਔਰ ਆਪਣੀਆਂ ਲੈਂਗੁਏਜ ਸਪੈਨਿਸ਼ ਬਹੁਤ ਵਧੀਆ ਬੋਲ ਲੈਂਦੇ ਆ, ਦੂਜੀਆਂ ਲੈਂਗੁਏਜ ਥੋੜੀ ਥੋੜੀਆਂ ਬੋਲ ਲੈਂਦੇ ਆ, ਪਰ ਇੰਗਲਿਸ਼ ਦੇ ਲੈਕ ਪ੍ਰਿੰਸੀਪਲ ਆ ਜੀ ਇਹ। ਦੇਖੋ ਇਨ੍ਹਾਂ ਨੇ ਇੰਨੀ ਮਿਹਨਤ ਕਰਕੇ ਬੁੱਕਾਂ ਪੜ੍ਹ ਕੇ ਤੇ ਫੇਰ ਜਾ ਕੇ ਤਿਆਰੀਆਂ ਕਰਕੇ ਆਪਣੀ ਜ਼ਿੰਦਗੀ ਦੀ ਤੇ ਇਹ ਜਗ੍ਹਾ ਤੇ ਪਹੁੰਚੇ ਆ ਔਰ ਬਹੁਤ ਜ਼ਿਆਦਾ ਨੌਲੇਜ ਉਨ੍ਹਾਂ ਦੇ ਕੋਲ ਆ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ, ਸਾਡੇ ਟੀਮ ਦੇ ਮੈਂਬਰਾਂ ਨੂੰ। ਤੇ ਖਕ ਸਾਹਿਬ ਜੀ, ਗੱਲਬਾਤ ਇਸ ਤਰ੍ਹਾਂ ਆ ਕਿ ਆ ਬਰਫ਼, ਤੁਹਾਨੂੰ ਪਤਾ ਵੀ ਨਿਊਯਾਰਕ ਦੇ ਵਿਚ ਤੁਸੀਂ ਤਾਂ ਉਹ ਸਾਰਾ ਜਿਹੜਾ ਹੰਡਾਇਆ ਉਹ ਵਾਤਾਵਰਨ ਬਰਫ਼ ਦਾ। ਤੇ ਦੇਖੋ ਖਕ ਸਾਹਿਬ ਜੀ, ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਜਿਹੜੇ ਪਾਵਰਫੁਲ ਲੋਕ ਹੁੰਦੇ ਆ ਨਾ, ਉਹ ਹਾਸੇ ਨੂੰ ਵੀ ਜਿਹੜਾ ਉਹ ਫਿਰ ਨਾ ਜਿਹੜਾ ਉਹ ਰੋਣ ਦੇ ਵਿਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਤੇ ਅੱਜ ਦੀ ਜਿਹੜੀ ਖਬਰ ਸਾਰ ਆ ਇਹਦੇ ਵਿਚ ਖਕ ਸਾਹਿਬ ਜੀ, ਨਿਊਯਾਰਕ ਦੇ ਤੁਹਾਨੂੰ ਪਤਾ ਮੇਅਰ ਮੰਦਾਨੀ ਸਾਹਿਬ ਜਿਹੜੇ ਹੈਗੇ ਆ ਜੋਰਨ ਮੰਦਾਨੀ, ਤੇ ਉਹ ਬੜੇ ਸੋਝੇ ਹੋਏ ਇਨਸਾਨ ਆ ਤੇ ਉਨ੍ਹਾਂ ਦੀ ਪਾਪੂਲਰਿਟੀ ਬਹੁਤ ਆ ਤੇ ਉਹ ਕਾਫੀ ਜਿਹੜੀਆਂ ਵੋਟਾਂ ਦੇ ਨਾਲ ਉਹ ਜਿੱਤੇ ਵੀ ਆ ਤੇ ਮੈਨੂੰ ਲੱਗਦਾ ਵੀ ਉਹ ਬਹੁਤ ਵਧੀਆ ਸੋਝੇ ਹੋਏ ਇਨਸਾਨ ਆ। ਤੇ ਹੁਣ ਖਕ ਸਾਹਿਬ ਦੀ ਗੱਲ ਕੀ ਆ ਕਿ ਕੁਛ ਲੋਕ ਆ ਜਿਹੜੇ ਉਨ੍ਹਾਂ ਨੂੰ ਭਾਵੇਂ ਤੁਸੀਂ ਸੋਨੇ ਦਾ ਬਣ ਕੇ ਦਿਖਾ ਦਿਓ, ਉਨ੍ਹਾਂ ਦੇ ਅੰਦਰ ਜਿਹੜੀ ਨਫ਼ਰਤ ਆ ਨਾ ਉਹ ਤੁਸੀਂ ਕੱਢ ਨਹੀਂ ਸਕਦੇ।
0: ਬਿਲਕੁਲ ਏਦਾਂ ਹੀ।
1: ਤੇ ਇਸੇ ਤਰ੍ਹਾਂ ਦੀ ਗੱਲਬਾਤ ਆ ਖਕ ਸਾਹਿਬ ਜੀ, ਤੁਹਾਡੇ ਸ਼ਹਿਰ ਦੇ ਵਿਚ ਜਿਹੜੀ ਆ ਉਹ ਮੇਅਰ ਮੈਮਦਾਨੀ ਸਾਹਿਬ ਜਿਹੜੇ ਹੈਗੇ ਆ ਉਨ੍ਹਾਂ ਦੇ ਉਪਰ ਨਿਊਯਾਰਕ ਦੀ ਜਿਹੜੀ ਪੁਲਿਸ ਦੀ ਯੂਨੀਅਨ ਆ ਜਿਹੜੀ ਨਾ ਪੁਲਿਸ ਦੀ ਪੁਲਿਸ, ਉਹਦੇ ਨਾਂ ਹੈਗਾ ਬੈਨੇਵੋਲੈਂਟ ਐਸੋਸੀਏਸ਼ਨ ਉਹਦਾ ਨਾਂ ਆ, ਤੇ ਐਨ ਵਾਈ ਪੀ ਡੀ ਆ ਜਿਹੜੀ ਇਹਦੀ ਇਹ ਯੂਨੀਅਨ ਵੀ ਹੈਗੀ ਆ। ਤੇ ਇਹਦੇ ਵਿਚ ਖਕ ਸਾਹਿਬ ਜੀ ਹੋਇਆ ਕੀ ਕਿ ਕੁਛ ਬੱਚੇ ਜਿਹੜੇ ਸੀਗੇ ਨਾ ਉਹ ਪਾਰਕ ਦੇ ਵਿਚ ਤੇ ਜਿਹੜੇ ਆ ਉਹ ਸੜਕਾਂ ਤੇ ਵੀ ਜਿੱਥੇ ਬਹੁਤੀ ਜਿਆਦਾ ਸਨੋ ਪੈ ਗਏ ਸੀ ਤਾਂ ਬੱਚੇ ਕੁਛ ਉਹ ਤੁਹਾਨੂੰ ਪਤਾ ਪਈ ਉਹ ਜੜ ਬਰਫ਼ ਦੇ ਜਿਹੜੇ ਸਨੋ ਬਾਲ ਦੀ ਅੰਗਰੇਜ਼ੀ ਚ ਉਹਨੂੰ ਕਹਿ ਦਿੰਦੇ ਆ ਤੇ ਪੰਜਾਬੀ ਚ ਆਪਾਂ ਬਰਫ਼ ਦੇ ਲੱਡੂ ਹੀ ਕਵਾਂਗੇ, ਉਹਨਾਂ ਨੂੰ ਹੋਰ ਕੀ ਕਵਾਂਗੇ। ਤੇ ਉਹ ਖਕਸ਼ਾ ਜੀ ਆਵਾਜ਼ ਆ ਰਹੀ ਮੇਰੀ? ਹੈਲੋ ਹੈਲੋ। ਅੱਛਾ, ਉਹ ਇਸ ਤਰ੍ਹਾਂ ਸੀ ਖਕ ਸਾਹਿਬ ਜੀ, ਫਿਰ ਉਹ ਬੱਚੇ ਜਿਹੜੇ ਸੀਗੇ ਉਹ ਖੇਡਦੇ ਸੀਗੇ ਸੜਕਾਂ ਦੇ ਵੀ ਪਾਰਕ ਦੇ ਵਿਚ ਵੀ ਜਿੱਥੇ ਵੀ ਉਹਨਾਂ ਨੂੰ ਸੂਕ ਲੱਗਦਾ ਸੀਗਾ ਉਹ ਬੱਚੇ ਖੇਡਦੇ ਸੀਗੇ ਤੇ ਉੱਥੋਂ ਦੀ ਕਾਰ ਇੱਕ ਲੰਘਣ ਲੱਗੀ ਤੇ ਉਹ ਨਿਆਣਿਆਂ ਨੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਉਹ ਕਾਰ ਵੱਲ ਨੂੰ ਵੀ ਪੁਲਿਸ ਦੀ ਕਾਰ ਵੱਲ ਨੂੰ ਸ਼ੁਗਲ ਦੇ ਤੌਰ ਤੇ ਉਹ ਬਰਫ਼ ਦੇ ਲੱਡੂ ਜਿਹੜੇ ਸੀਗੇ ਉਹ ਸਿੱਟ ਦਿੱਤੇ ਜਾਂ ਮਾਰ ਦਿੱਤੇ ਹੋਣਗੇ ਕਾਰ ਦੇ ਵਿਚ ਕਿਸੇ ਇੱਕ ਅੱਧੇ ਪੋਲਸੀ ਦੇ ਮਾੜੀ ਮੋਟੀ ਲਾਗੇ ਹੋਣੀਆਂ ਤੇ ਉਹਨੂੰ ਫਿਰ ਗੱਲ ਵੱਧ ਚੜ ਗਈ ਤੇ ਉਹ ਕਹਿੰਦੇ ਆ ਵੀ ਇਹ ਇੰਜਰੀ ਸਾਨੂੰ ਇਹ ਇੰਜਰ ਕੀਤਾ ਜ਼ਖਮੀ ਕੀਤਾ ਬੱਚਿਆਂ ਨੇ ਬਰਫ਼ ਦੇ ਗੋਲੇ ਮਾਰ ਕੇ, ਅਸਲ ਦੇ ਵਿਚ ਉਹ ਮੈਨੂੰ ਤਾਂ ਲੱਗਦਾ ਪਈ ਖੇਡ ਸੀਗੀ ਤੇ ਪੁਲਿਸ ਡਿਪਾਰਟਮੈਂਟ ਨੇ ਉਹ ਸ਼ਾਇਦ ਸੀਰੀਅਸਲੀ ਲੈ ਲਿਆ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਆ ਵੀ ਤੁਸੀਂ ਗੱਲ ਨੂੰ ਬਦਲਣਾ ਕਿੱਦਾਂ ਸਾਰਾ ਕੁਛ ਆ। ਤੇ ਉਹਨਾਂ ਨੇ ਫਿਰ ਖਕ ਸਾਹਿਬ ਜੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ, ਮੈਮਦਾਮੀ ਸਾਹਿਬ ਨੇ ਫਿਰ ਉਹ ਠੰਡੇ ਮਤੇ ਦੇ ਤੁਹਾਨੂੰ ਪਤਾ ਬੰਦੇ ਹੈਗੇ ਆ ਉਹਨਾਂ ਨੇ ਕੋਈ ਗੱਲ ਠੰਡੀ ਪਾਉਣ ਦੇ ਮਾਰਿਆ ਨੇ ਉਹਨਾਂ ਨੇ ਉਹ ਗੱਲ ਨਹੀਂ ਗੋਲੀ ਪਰ ਉਹਦੇ ਦੂਸਰੇ ਪਾਸੇ ਨੇ ਫਿਰ ਗੱਲ ਚੱਕ ਲਈ, ਉਹ ਕਹਿੰਦੇ ਵੀ ਇਹ ਤਾਂ ਬੰਦਾ ਹੀ ਕੁਛ ਨਹੀਂ, ਇਹਨੇ ਸਾਡੀ ਜਿਹੜੀ ਆ ਸਾਡੇ ਇਹੀ ਕੁਛ ਚੱਲਦਾ। ਬਿਲਕੁਲ ਉਹਨਾਂ ਨੇ ਹਾਂਜੀ ਰਾਈ ਜਾਣਾ, ਬਿਲਕੁਲ ਬਿਲਕੁਲ ਬਿਲਕੁਲ ਯਾ ਇੱਦਾਂ ਹੀ ਆ। ਸੋ ਇਸੇ ਤਰ੍ਹਾਂ ਦੀ ਸ਼ਿਕਾਇਤ ਆ ਜਿਹੜੀ ਉਹ ਫਿਰ ਮਮਦਾਨੀ ਸਾਹਿਬ ਦੇ ਕੋਲ ਗਈ, ਉਹ ਤਾਂ ਫਿਰ ਤੁਹਾਨੂੰ ਪਤਾ ਪਿਛੰਡੇ ਮਤਲਬ ਉਹਨਾਂ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਦੂਸਰੇ ਪਾਸੇ ਵੀ ਜਿਹੜੇ ਸੀਗੇ ਉਹਨਾਂ ਨੇ ਗੱਲ ਚੱਕਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਉਹਨੂੰ ਬਦਨਾਮ ਕਰਨ ਦੀ। ਤੁਹਾਨੂੰ ਪਤਾ ਬਈ ਜੈਲਸੀ ਤਾਂ ਜਿਹੜੀ ਉਹ ਹਰ ਦੇ ਵਿੱਚ ਹੁੰਦੀ ਆ, ਖਾਸ ਕਰਕੇ ਜਦੋਂ ਤੁਸੀਂ ਤੁਹਾਡੇ ਨਾਲ ਉਹ ਨਾਲ ਕਹਿੰਦੇ ਆ ਵੀ ਜੌਨ ਹੈਰਨੀ ਨਹੀਂ ਲੱਗਦਾ, ਤੇ ਉਦੋਂ ਫਿਰ ਤੁਹਾਡਾ ਜਦੋਂ ਨਾਂ ਹੋਰ ਤਰ੍ਹਾਂ ਆਉਂਦਾ ਉਹਦੇ ਨਾਲ ਫਿਰ ਕਈ ਲੋਕ ਖਾਮ ਖਾਇਆ ਵੀ ਜਿਹੜੀ ਆ ਉਹ ਗੱਲ ਨੂੰ ਵਧਾਉਣੀ ਸ਼ੁਰੂ ਕਰ ਦਿੰਦੇ ਆ। ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਇੱਥੇ ਵੀ ਜਿਹੜੀ ਹੈਗੀ ਆ, ਉਹ ਗੱਡੀ ਇੱਕ ਪੁਲਿਸ ਦੀ ਸੀਗੀ, ਫੋਰਥ ਵੈਸਟ ਸਟਰੀਟ ਤੁਹਾਡੇ ਹੋਣੀ ਆ ਕੋਈ, ਉਹਦੇ ਉੱਤੇ ਜਾ ਰਹੇ ਸੀ ਤੇ ਉਹ ਬੱਚੇ ਆਸੇ ਪਾਸੇ ਖੇਡਦੇ ਸੀਗੇ ਤੇ ਉਹਨਾਂ ਨੇ ਬਰਫ਼ ਦੇ ਉਹ ਲੱਡੂ ਵੱਟ ਕੇ ਉਹਨਾਂ ਦੇ ਮਾਰ ਦਿੱਤੇ, ਕਾਰ ਦੇ ਉੱਤੇ ਜਾ ਕੇ ਫਿਰ ਲੱਗ ਗਈ ਮਾਰ ਵੀ ਦਿੰਦੇ ਆ। ਹਾਂਜੀ ਉਹ ਵੀ ਹੈਗੀ ਇਹ ਵੀ ਹੋਣੀ ਆ ਗੱਲ ਤੇ, ਪਰ ਬਰਫ਼ ਨੇ ਤਾਂ ਹੁਣ ਤੁਹਾਨੂੰ ਪਤਾ ਵੀ ਉਹ ਤਾਂ ਖੇਡ ਸੀਗੀ ਇੱਕ, ਤੇ ਉਹ ਗੱਲਬਾਤ ਫਿਰ ਉਹਨਾਂ ਨੇ ਜਿਹੜੀ ਵਧਾ ਚੜਾ ਲਈ। ਤੇ ਇਹਦੇ ਨਾਲ ਅਗਲੀ ਖ਼ਬਰ ਖੱਕ ਸਾਹਿਬ ਦੀ ਹੈਗੀ ਆ ਜਿਹੜੀ ਉਹ ਹੈਗੀ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਨਾ ਉਹ ਵੀ ਕਾਫੀ ਜਿਹੜੀ ਆ ਜਿਹਨੂੰ ਕਹਿੰਦੇ ਆ ਓਫੈਂਸਿਵ ਤਰੀਕੇ ਦੇ ਨਾਲ ਪਰਜਾ ਦੇ ਪੇਸ਼ ਆਉਂਦੀ ਆ, ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ। ਤੇ ਹੁਣ ਇਹਦੇ ਵਿੱਚ ਖੱਕ ਸਾਹਿਬ ਜੀ ਕੀ ਆ ਜਿਹੜੀ ਆਪਣੀ ਹੈਗੀ ਆ ਕਸਟਮ ਤੇ ਜਿਹੜੀ ਬਾਰਡਰ ਪ੍ਰੋਟੈਕਸ਼ਨ ਏਜੰਸੀ ਹੈਗੀ ਆ ਖੱਕ ਸਾਹਿਬ ਜੀ, ਇਹਦੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕ ਜਿਹੜੇ ਅਮਰੀਕਾ ਦੇ ਵਿੱਚ ਆਏ ਹੋ ਆ ਖੱਕ ਸਾਹਿਬ ਜੀ, ਤੁਹਾਨੂੰ ਪਤਾ ਪਈ ਆਹ ਮੈਕਸੀਕੋ ਤੋਂ ਖਾਸ ਕਰਕੇ ਜਿਹੜਾ ਗੋਤੇਮਾਲਾ ਕੰਟਰੀ ਆ ਨਾ ਉੱਥੋਂ ਬਹੁਤ ਲੋਕ ਆਏ ਆ ਇੱਥੇ ਉਸ ਦੇਸ਼ ਦੇ ਵਿੱਚੋਂ, ਤੇ ਉਹ ਖੱਕ ਸਾਹਿਬ ਜੀ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਚੱਕੇ ਹੋਏ ਹੁੰਦੇ ਆ, ਛੋਟੇ ਛੋਟੇ ਜੇ ਕਿਸੇ ਨੂੰ 2 ਸਾਲ ਦਾ, ਕਿਸੇ 3 ਸਾਲ ਦਾ, ਕਈਆਂ ਦੇ ਜੀ ਦੁੱਧ ਚਾਹੁੰਦੇ ਹੁੰਦੇ ਆ, ਉਹ ਆ ਕੇ ਇੱਥੇ ਫਿਰ ਉਹ ਕੰਮਾਂ ਕਾਰਨ ਤੇ ਤੁਹਾਨੂੰ ਪਤਾ ਵੀ ਲੇਬਰ ਦੀ ਤਾਂ ਇੱਥੇ ਲੋੜ ਰਹਿੰਦੀ ਆ, ਜਿੱਥੇ ਗੋਰੇ ਨੇ ਜਾਂ ਇੱਥੇ ਦੇ ਜਿਹੜੇ ਬੋਰ ਨੇ ਆ ਇੱਥੇ ਦੇ ਜੰਮੇ ਆ ਪਲੇ ਆ ਪੜ੍ਹੇ ਆ ਸਕੂਲਾਂ ਚ, ਉਹਨਾਂ ਨੇ ਨਾ ਤਾਂ ਜਾ ਕੇ ਇੱਥੇ ਫੋਸਟਰ ਫਾਰਮ ਜਿੱਥੇ ਉਹ ਆਪਣੇ ਮੁਰਗੇ ਵੱਢਦੇ ਟਰਕੀਆਂ ਵੱਢਦੇ ਆ।
0: ਇੱਕ ਹੋਰ ਵੀ ਚੀਜ਼ ਹੈ ਨਾ, ਤੁਸੀਂ ਇਹ ਵੀ ਦੇਖੋ ਕਿ ਜਿਹੜੇ ਬੱਚੇ ਇੱਥੇ ਪੈਦਾ ਹੋਏ ਆ ਚਾਹੇ ਕਿਸੇ ਕਮਿਊਨਿਟੀ ਦੇ ਵੀ ਆ, ਹਾਂਜੀ ਉਹ ਵੀ ਲੇਬਰ ਲੂਬਰ ਨੇ, ਸਾਰੇ ਪੜ੍ਹ ਲਿਖ ਕੇ ਤੇ ਉਹ ਆਪਣੇ ਕਾਰੋਬਾਰ ਕਰਦੇ,
1: ਉਹ ਵੀ ਨੀ ਕਰਦੇ ਬਿਲਕੁਲ। ਹਾਂਜੀ ਬਿਲਕੁਲ ਸਹੀ ਗੱਲ ਆ, ਤੇ ਉਹ ਵੀ ਜਿਹੜੇ ਲੋਕ ਇਹਨਾਂ ਕੰਟਰੀਆਂ ਤੋਂ ਆਉਂਦੇ ਆ ਤੁਹਾਨੂੰ ਪਤਾ ਵੀ ਉਹ ਸਪੈਨਿਸ਼ ਤਾਂ ਬੋਲਦੇ ਹੀ ਹੁੰਦੇ ਆ, ਉੱਥੇ ਥੋੜੀ ਬਹੁਤ ਅੰਗਰੇਜ਼ੀ ਬੋਲ ਕੇ ਤੇ ਉੱਥੇ ਸਪੈਨਿਸ਼ ਦੀ ਅੰਗਰੇਜ਼ੀ ਦੀ ਲੋੜ ਨੀ ਪੈਂਦੀ, ਉਹ ਇਸ ਤਰ੍ਹਾਂ ਦੇ ਕੰਮਾਂ ਕੁਮਾਂ ਤੇ ਲੱਗ ਜਾਂਦੇ ਆ। ਤੇ ਹੁਣ ਕੀ ਆ ਖੱਕ ਸਾਹਿਬ ਜੀ, ਫੇਰ ਕੀ ਆ ਉਹਨਾਂ ਦੇ ਜਿਹੜੇ ਬੱਚੇ ਛੋਟੇ ਆਏ ਹੁੰਦੇ ਆ ਨਾ, ਉਹ ਓਬਾਮਾ ਸਮੇਂ ਜਿਹੜਾ ਇੱਕ ਕਾਨੂੰਨ ਬਣਿਆ ਸੀਗਾ ਡਾਕਾ ਜਿਹਨੂੰ ਕਹਿੰਦੇ ਆ, ਤੇ ਉਹਦੇ ਅਨੁਸਾਰ ਖੱਕ ਸਾਹਿਬ ਜੀ ਉਹ ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕਦੇ, ਉਸ ਕਾਨੂੰਨ ਦੇ ਅਨੁਸਾਰ ਇਹ ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕਦੇ ਫੜ ਕੇ, ਪਰ ਉਹਨਾਂ ਨੂੰ ਕੀਤਾ ਜਾਂਦਾ ਉਹਨਾਂ ਦੇ ਕੋਲੋਂ ਖੱਕ ਸਾਹਿਬ ਜੀ ਆ ਕੀ ਆ ਕਿ ਜਦੋਂ ਇਹ ਫੜਦੇ ਆ ਨਾ ਮਾਂ ਪਿਓ ਨੂੰ ਫੜ ਲਿਆ ਤੇ ਨਾਲ ਉਹਨਾਂ ਦੇ ਬੱਚਿਆਂ ਨੂੰ ਤਾਂ ਫੜਨਾ ਹੀ ਆ, ਉਹਨਾਂ ਨੂੰ ਫੜ ਕੇ ਕੀ ਕਰਦੇ ਆ ਫੇਰ ਇਹ ਜਿਹੜੀ ਜਿੱਦਾਂ ਇੱਥੇ ਉਹ ਅਮਰੀਕਾ ਦੇ ਵਿੱਚ ਜੇ ਤੁਸੀਂ ਜਵਾਕ ਦੇ ਚਪੇੜ ਮਾਰ ਦਿਓ ਕਿਸੇ ਨੇ ਕਾਲ ਕਰ ਦਿੱਤੀ ਤਾਂ ਉਹ ਤੁਹਾਨੂੰ ਆ ਕੇ ਬੱਚਾ ਚੱਕ ਕੇ ਲੈ ਜਾਣਾ, ਤੁਹਾਨੂੰ ਉਹ ਸਾਰੀ ਉਮਰ ਮਿਲ ਰਹੀ ਮੁੜ ਕੇ, ਉਹ ਕਹਿੰਦੇ ਆ ਤੂੰ ਵਾਇਲੈਂਟ ਪਰਸਨ ਆ ਅਸੀਂ ਤੈਨੂੰ ਇਹ ਦੇਣਾ ਹੀ ਨਹੀਂ, ਉਹਨੂੰ ਲਿਜਾ ਕੇ ਕਿਸੇ ਹੋਰ ਫੈਮਿਲੀ ਦੇ ਨਾਲ ਗੋਰਿਆਂ ਦੀ ਫੈਮਿਲੀ, ਇਹ ਸਾਰਾ ਕੁਛ ਜਿਹੜਾ ਖੱਤਾ ਜੀ ਤੁਹਾਡਾ ਕਲਚਰ ਚੇਂਜ ਕਰਨ ਦਾ ਮਸਲਾ ਆ, ਤਾਂ ਕਿ ਤੁਹਾਡੇ ਬੱਚਿਆਂ ਨੂੰ ਇੱਥੋਂ ਦਾ ਇਹੀ ਸਿਸਟਮ ਆ ਜਿਹੜਾ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਪਾ ਦਿੱਤਾ ਜਾਵੇ, ਗੱਲ ਅਸਲ ਵਿੱਚ ਇਹ ਆ ਹੋਰ ਕੋਈ ਉਹ ਐਡੀ ਵੱਡੀ ਮੁਸੀਬਤ ਨਹੀਂ ਹੁੰਦੀ, ਪਰ ਮੁਸੀਬਤ ਬਣਾ ਲਈ ਜਾਂਦੀ ਆ। ਹੁਣ ਖੱਕ ਸਾਹਿਬ ਜੀ ਇਹ ਬੱਚੇ ਆ ਜਿਹੜੇ ਇਹਨਾਂ ਨੂੰ ਫਿਰ ਮਾਂ ਬਾਪ ਤੋਂ ਪਾਸੇ ਕਰ ਲਿਆ ਜਾਂਦਾ, ਫਿਰ ਉਹਨਾਂ ਨੂੰ ਖੱਕ ਸਾਹਿਬ ਜੀ ਡਰਾ ਕੇ ਕਹਿ ਲਓ, ਧਮਕਾ ਕੇ ਕਹਿ ਲਓ, ਉਹਨਾਂ ਨੂੰ ਪਤਿਆ ਕੇ ਕਹਿ ਲਓ, ਉਹਨਾਂ ਨੂੰ ਉਹਨਾਂ ਦੇ ਖਾਨੇ ਦੇ ਵਿੱਚ ਮਨ ਦੇ ਵਿੱਚ ਇਹ ਵਸਾ ਦਿੰਦੇ ਆ ਵੀ ਨਹੀਂ ਤੇਰਾ ਇੱਥੇ ਕੋਈ ਨੀਗਾ, ਉੱਥੇ ਤੇਰੇ ਰਿਸ਼ਤੇਦਾਰ ਆ, ਉੱਥੇ ਤੇਰੇ ਚਾਚੇ ਆ, ਤਾਏ ਆ, ਫਲਾਣੇ ਆ, ਤੇ ਉਹਨਾਂ ਨੂੰ ਕਹਾ ਕੇ ਤੇ ਉਹਨਾਂ ਤੋਂ ਪੇਪਰਾਂ ਦੇ ਉੱਤੇ ਸਾਈਨ ਕਰਾ ਲੈਂਦੇ ਆ ਵੀ ਹਾਂ ਜਿਹੜੀ ਉੱਥੋਂ ਦੀ ਗਵਰਨਮੈਂਟ ਆ ਉਹ ਕਹਿ ਰਹੀ ਆ ਕਿ ਸਾਨੂੰ ਇਹ ਬੱਚੇ ਵਾਪਸ ਦਿਓ, ਜਾਂ ਫਿਰ ਉੱਥੇ ਉਹਨਾਂ ਦੇ ਜਿਹੜੇ ਦਾਦੇ ਪੜਦਾਦੇ ਜਾਂ ਹੋਰ ਹੁੰਦੇ ਆ ਉਹਨਾਂ ਤੋਂ ਉਹ ਫਾਰਮ ਆਪੇ ਇੱਥੋਂ ਬਣਾ ਕੇ ਬੱਚਿਆਂ ਕੋਲ ਸਾਈਨ ਕਰਾ ਲੈਂਦੇ ਆ ਤੇ ਉਹਨਾਂ ਨੂੰ ਚੱਕ ਕੇ ਜਹਾਜ਼ ਚ ਰੱਖ ਕੇ ਤੇ ਵਾਪਸ ਭੇਜ ਦਿੰਦੇ ਆ। ਸੋ ਇਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਖੱਕ ਸਾਹਿਬ ਜੀ, ਹੁਣ ਇਹ ਜਿਹੜੀ ਵਿਧੀ ਬੱਚਿਆਂ ਨੂੰ ਵਕੀਲ ਆ ਜਿਹੜੇ ਉਹਨਾਂ ਨੇ ਜੱਜ ਸਾਹਮਣੇ ਜਿਹੜਾ ਆ ਉਹ ਕਰਨ ਤੋਂ ਬਗੈਰ ਨਾ ਉਹਨਾਂ ਦੀ ਕੋਈ ਪੇਸ਼ੀ ਨਾ ਉਹਨਾਂ ਦੀ ਕੋਈ ਅਦਾਲਤ ਦੇ ਵਿੱਚ ਸੁਣਵਾਈ ਕੁਛ ਕਰਨ ਤੋਂ ਬਿਨਾਂ, ਹਾਲਾਂਕਿ ਇਹਦੇ ਤੇ ਇੰਜੰਕਸ਼ਨ ਜਿਹੜਾ ਉਹ ਲਾਗੂ ਹੈਗਾ ਕਿ ਅਮਰੀਕਨ ਗਵਰਨਮੈਂਟ ਕਦੇ ਵੀ ਨਾਬਾਲਗ ਬੱਚੇ ਨੂੰ ਡਿਪੋਰਟ ਨਹੀਂ ਕਰ ਸਕਦੀ। ਪਿਛਲੀ ਪਤਝੜ ਜਿਹੜੀ ਲੰਘ ਕੇ ਗਈ ਆ, ਜਾਣੀ ਕਿ ਹੁਣ ਜਦੋਂ ਸਿਆਲ ਆਇਆ ਸੀਗਾ ਪਿਛਲੇ ਨਵੰਬਰ ਚ ਲਾ ਲਓ, ਅਕਤੂਬਰ ਚ ਲਾ ਲਓ, ਦਸੰਬਰ ਚ, ਉਦੋਂ ਜਿਹੜੇ ਆ ਇੱਕ ਜਹਾਜ਼ ਖੱਕ ਸਾਹਿਬ ਜੀ ਗੋਤੇਮਾਲਾ ਦੇ 76 ਬੱਚੇ ਆ ਜਿਹੜੇ ਉਹ ਜਹਾਜ਼ ਦੇ ਵਿੱਚ ਲੱਦੇ ਹੋਏ ਸੀ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਉਡਾਣ ਤੋਂ ਪਹਿਲਾਂ ਕੁਦਰਤੀ ਉਡਾਣ ਹੋਣ ਤੋਂ ਪਹਿਲਾਂ ਹਵਾਈ ਜਹਾਜ਼ ਉੱਡਣ ਤੋਂ ਪਹਿਲਾਂ ਬਾਹਰ ਜਿਹੜੇ ਵਕੀਲ ਵਕੂਲ ਹੁੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਤੇ ਉਹਨਾਂ ਨੇ ਉਸੇ ਵੇਲੇ ਜੱਜ ਤੋਂ ਲੈ ਕੇ ਆਰਡਰ ਉਹ ਜਹਾਜ਼ ਜਿਹੜਾ ਸੀਗਾ ਉਹਨੂੰ ਰੁਕਵਾ ਕੇ ਤੇ ਉਥੋਂ ਉਹ ਬੱਚੇ ਜਿਹੜੇ ਸੀਗੇ ਉਹ ਬਾਹਰ ਕੱਢ ਲੈ ਤੇ ਫੇਰ ਉਹਨਾਂ ਨੂੰ ਜਿਹੜਾ ਹੁਣ ਇੱਥੇ ਉਸ ਵੇਲੇ ਛੱਡ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜਾ ਆ ਫੇਰ ਸੁਣਵਾਈ ਜਿਹੜੀ ਕੋਰਟ ਦੇ ਵਿਚ ਹੋਊਗੀ ਤੇ ਕੋਰਟ ਆ ਫੇਰ ਉਹਨਾਂ ਨੂੰ ਫੈਸਲਾ ਦਊਗਾ ਕਿ ਹਾਂ ਇਹ ਵਾਪਸ ਜਾਣੇ ਚਾਹੀਦੇ ਆ ਜਾਂ ਨਹੀਂ ਇਹ ਖਾਤਾ ਦੀ ਸਮਝ ਨਹੀਂ ਲੱਗਦੀ ਕਿ ਲਿਵਰ ਦੀ ਇੱਥੇ ਇੰਨੀ ਦੌੜ ਆਏ ਕਿਉਂ ਪਤਾ ਨੀ ਟਰੰਪ ਸਾਹਿਬ ਏਦਾਂ ਕਿਉਂ ਕਰਨ ਲੱਗ ਪਏ ਚਲੋ ਉਹਨਾਂ ਦੀ ਮਰਜ਼ੀ ਆ ਤਿੰਨ ਸਾਲ ਉਹਨਾਂ ਦੇ ਰਹਿ ਗਏ ਤੇ ਇਹਨਾਂ ਬੱਚਿਆਂ ਕੋਲ ਫੇਰ ਖਾਤਾ ਜੀ ਡਰਾ ਧਮਕਾ ਕੇ ਜਾਂ ਪਤਿਆ ਕੇ ਉਹਨਾਂ ਨੂੰ ਜਿਹੜਾ ਦਸਖਤ ਕਾਗਜ਼ ਤੇ ਕਰਾ ਲੈਂਦੇ ਆ ਤੇ ਇਹਨੂੰ ਵਾਪਸੀ ਆ ਜਿਹੜੇ ਉਹ ਭੇਜ ਦਿੰਦੇ ਆ ਇਹ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਦੁਨੀਆਂ ਦੇ ਵਿਚ ਹੁੰਦੀਆਂ ਰਹਿੰਦੀਆਂ ਖਾਤਾ ਜੀ ਜਾਤੀਆਂ ਜਿੱਥੇ ਜਿਸ ਕਿਸਮ ਦੇ ਲੋਕਾਂ ਦੀ ਮੈਜੋਰਿਟੀ ਹੁੰਦੀ ਆ ਨਾ ਬਹੁ ਗਿਣਤੀ ਹੁੰਦੀ ਆ ਜਿਹੜੇ ਘੱਟ ਗਿਣਤੀ ਵਾਲਿਆਂ ਦੇ ਨਾਲ ਫਿਰ ਜਾਤੀਆਂ ਅਕਸਰ ਵੀ ਕਰਦੇ
0: ਹਰ ਜਗ੍ਹਾ ਤੇ ਹੁੰਦੀਆਂ
1: ਹਰ ਜਗ੍ਹਾ ਤੇ ਹੁੰਦੀਆਂ
0: ਇੰਡੀਆ ਦੇ ਵਿਚ ਕੁਛ ਸ਼ਰਾਰਤੀ ਜਿਹੜੇ ਸੈਨਾ ਸੂਨਾ ਬਣਾਈਆਂ ਜਿਹਨਾਂ ਨੇ ਉਹ ਮੁਸਲਮਾਨਾਂ ਨੂੰ ਬਿਨਾਂ ਗੱਲ ਤੋਂ ਤੰਗ ਕਰਦੇ ਆ ਉਹਨੂੰ ਕਹਿਣਗੇ ਤੂੰ ਸ੍ਰੀ ਰਾਮ ਕਹਿ ਤੂੰ ਇਹ ਕਹਿ ਵੋ ਕਹਿ ਤੇ ਏਦਾਂ ਹੀ ਪਾਕਿਸਤਾਨ ਦੇ ਵਿਚ ਆ ਵਿਚਾਰਿਆਂ ਦੇ ਕੁਛ ਘਰ ਮੈਂ ਇੱਕ ਦਿਨ ਵੀਡੀਓ ਦੇਖ ਰਿਹਾ ਸੀ ਇੰਨਾ ਬੁਰਾ ਹਾਲ ਹਿੰਦੂਆਂ ਦਾ ਉੱਥੇ
1: ਬਿਲਕੁਲ
0: ਬਹੁਤ ਮੁਸੀਬਤ ਦੇ ਵਿਚ ਰਹਿ ਰਹੇ ਆ ਤੁਸੀਂ ਅੱਗੇ ਬੰਗਲਾਦੇਸ਼ ਦੇਖ ਲੋ ਉੱਥੇ ਉਹਨਾਂ ਨੂੰ ਕਿੰਨਾ ਤੰਗ ਕੀਤਾ ਗਿਆ ਮਤਲਬ ਇਹ ਹੁੰਦਾ ਹਰ ਮੁਲਕ ਦੇ ਵਿਚ ਹੁੰਦਾ ਵਾ ਹੋਣਾ ਨਹੀਂ ਚਾਹੀਦਾ ਦੇਖੋ ਇਹ ਹਰ ਧਰਮ ਜਿਹੜਾ ਵੀ ਹੈਗਾ ਉਹ ਆਪਣੇ ਆਪਣੇ ਧਰਮ ਦੇ ਵਿਚ ਪੱਕਾ ਹੈਗਾ ਉਹਨੂੰ ਤੁਸੀਂ ਕਿੱਦਾਂ ਕਹਿ ਸਕਦੇ ਜੈ ਸ੍ਰੀ ਰਾਮ ਕਹਿ ਕਿਉਂ
1: ਬਿਲਕੁਲ ਸਾਰਾ ਕੁਝ ਜਾਤੀਆਂ ਹੁੰਦੀਆਂ ਜੀ ਇਹ ਜਿਹੜੇ ਰਾਜਨੀਤਿਕ ਲੀਡਰ ਆ ਇਹਨਾਂ ਦੀਆਂ ਇਹ ਛਿੱਟੇ ਹੋਏ ਖਲੂਹੇ ਹੁੰਦੇ ਜਿਨ੍ਹਾਂ ਦੇ ਨਾਲ ਹੌਲੀ ਹੌਲੀ ਤਖ਼ਤ ਸਾਹਿਬ ਜੀ ਚੰਗਿਆੜੀ ਆ ਜਿਹੜੀ ਉਹ ਵੱਧ ਜਾਂਦੀ ਆ
0: ਬੰਦਾ ਉਦੋਂ ਤੁਹਾਨੂੰ ਪਿੱਛੇ ਅੱਜ ਤੋਂ ਪੰਜ ਸੱਤ ਸਾਲ ਪਹਿਲਾਂ ਦੀ ਗੱਲ ਆ ਕਿ ਕੋਈ ਮੁਸਲਮਾਨ ਸੀ ਉਹਨੇ ਘਰੇ ਬੱਕਰਾ ਬਣਾਇਆ ਸੀ ਤੇ ਉਹਨਾਂ ਨੇ ਰੌਲਾ ਪਾਤਾ ਕੁਝ ਜਥੇਬੰਦੀਆਂ ਨੇ ਕਿ ਇਹਨੇ ਤੇ ਗਊ ਮਾਤਾ ਵੱਢ ਕੇ ਖਾਣ ਡਿਆ
1: ਬਿਲਕੁਲ ਬਿਲਕੁਲ
0: ਉਹਨੂੰ ਉਹਦੇ ਘਰ ਜਾ ਕੇ ਮਾਰ ਦਿੱਤਾ ਸੀ ਮਤਲਬ ਇਹ ਚੀਜ਼ਾਂ ਕੋਈ ਗੱਲ ਕਰਨ ਵਾਲੀਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਗਊਆਂ ਦਾ ਮਾਸ ਆ ਨਾ ਉਹਦੇ ਜਿਹੜੇ ਸ਼ੈਲਟਰ ਆ ਉਹ ਸਾਰੇ ਹਿੰਦੂ
1: ਸਲੋਟਰ ਹਾਊਸ ਉਹਨੂੰ ਖਾਕਸਾ ਵੀ ਸਲੋਟਰ ਹਾਊਸ ਕਿਤੇ ਕਹਿੰਦੇ ਆ ਜਿੱਥੇ ਜਾ ਕੇ ਉਹਨੂੰ ਵੱਢਦੇ
0: ਆ ਉਹ ਸਾਰੇ ਹਿੰਦੂਆਂ ਦੇ ਆ ਉਹ ਸਾਰਾ ਸਾਰੇ ਦਾ ਸਾਰਾ ਸਮਾਨ ਜਿੰਨਾ ਵੀ ਮੀਟ ਹੈਗਾ ਉਹ ਸਾਰੇ ਦਾ ਸਾਰਾ ਭੇਜਦੇ ਬਾਹਰਲੇ ਮੁਲਕਾਂ ਨੂੰ
1: ਬਿਲਕੁਲ ਬਿਲਕੁਲ ਇਹੀ ਹੋ ਰਿਹਾ ਉਹਨਾਂ ਦੇ ਵਿਚ ਬਹੁਤ ਗਿਣਤੀ ਆ ਜਿਹੜੀ ਜ਼ਿਆਦਾਤਰ ਲੋਕ ਆ ਉਹ ਹਿੰਦੂ ਹੀ ਆ ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਵੀ ਹੋ ਸਕਦਾ ਕਿ ਉਹ ਜਿਹੜੇ ਜਿਨ੍ਹਾਂ ਦੇ ਉਹ ਸਲੋਟਰ ਹਾਊਸ ਬਣਾਏ ਹੋਏ ਆ ਹਿੰਦੂਆਂ ਦੇ ਉਹਨਾਂ ਨੂੰ ਇਹ ਆ ਕਿ ਜੇ ਲੋਕ ਬਾਹਰ ਗਾਈਆਂ ਵੱਢ ਕੇ ਖਾਣ ਲੱਗ ਪਏ ਤਾਂ ਸਾਡਾ ਬਿਜਨਸ ਨਾ ਕਿਤੇ ਠੱਪ ਹੋਈ ਤੁਹਾਨੂੰ ਪਤਾ ਵੀ ਰਾਜਨੀਤੀ ਦੇ ਵਿਚ ਬਹੁਤ ਕੁਝ ਚੱਲਦਾ ਇਸ ਤਰ੍ਹਾਂ ਦਾ
0: ਕਰਾਇਆ ਜਾਂਦਾ ਸਰਕਾਰਾਂ
1: ਬਿਲਕੁਲ ਰਾਜਨੀਤੀ ਦੇ ਵਿਚ ਹਾਂ
0: ਜੀ ਕਾਨੂੰਨ ਹੈਗਾ ਕਿਹਦੀ ਜ਼ਰੂਰਤ ਆ ਕਿ ਉਹ ਕਰ ਜਵੇ ਜੇ ਕਾਨੂੰਨ ਬਣਾਇਆ
1: ਬਿਲਕੁਲ ਬਿਲਕੁਲ
0: ਰਲ ਮਿਲ ਕੇ ਕਰਾਉਂਦੀਆਂ ਫੰਡ ਮਿਲਦੇ ਇਲੈਕਸ਼ਨਾਂ ਚ
1: ਬਿਲਕੁਲ ਬਿਲਕੁਲ ਤੇ ਇਹਦੇ ਨਾਲ ਦੀ ਅਗਲੀ ਖਬਰ ਹੈ ਖਾਕ ਸਾਹਿਬ ਜੀ ਉਹ ਇਹ ਆ ਕਿ ਆਈਸ ਏਜੰਟ ਜਿਹੜੇ ਹੈਗੇ ਆ ਉਹਨਾਂ ਵੱਲੋਂ ਟਰੰਪ ਸਾਹਿਬ ਦੀ ਦੂਸਰੀ ਵਾਰੀ ਦੀ ਜਿਹੜੀ ਹੁਣ ਪ੍ਰੈਜੀਡੈਂਟ ਕਹਿਣ ਦਾ ਮਤਲਬ ਬਣੇ ਆ ਦੂਸਰੀ ਵਾਰੀ ਇਹਦੇ ਜਿਹੜੇ ਪਹਿਲੇ 10 ਮਹੀਨੇ ਲੰਘ ਕੇ ਗਏ ਆ ਖਾਕ ਸਾਹਿਬ ਜੀ ਇਹਦੇ ਵਿਚ 261 ਜਿਹੜੇ ਆ ਡਾਕਾ ਦੇ ਪ੍ਰੋਗਰਾਮ ਦੇ ਅੰਡਰ ਜਿਹੜੇ ਇੱਥੇ ਰਹਿ ਰਹੇ ਸੀਗੇ ਉਹਨਾਂ ਨੂੰ ਫੜ ਲਿਆ ਗਿਆ 261 ਨੂੰ ਹਾਲਾਂਕਿ ਦੇਖੋ ਖਾਕ ਸਾਹਿਬ ਜੀ ਉਸ ਪ੍ਰੋਗਰਾਮ ਦੇ ਅੰਡਰ ਉਹ ਤਾਂ ਪੱਕੇ ਕਿਸਮ ਦੇ ਉਹਨਾਂ ਨੇ ਉਹਨੇ ਕਹਿਤਾ ਓਬਾਮਾ ਦੇ ਬਣੇ ਉਹ ਕਾਨੂੰਨ ਬਣ ਗਿਆ ਬਣਿਆ ਹੋਇਆ ਹੈ
0: ਪਰ ਇਹ ਕਾਨੂੰਨ ਦੀ ਪ੍ਰਵਾਹ ਨਹੀਂ ਨਾ ਕਰਦੇ
1: ਪ੍ਰਵਾਹ ਨਹੀਂ ਕਰਦੇ ਬਿਲਕੁਲ ਕਾਨੂੰਨ ਆ ਜਿਹੜਾ ਉਹ ਸਿਰਫ ਖਾਕ ਸਾਹਿਬ ਜੀ ਗਰੀਬਾਂ ਵਾਸਤੇ ਆ ਜਿਹੜਾ ਜਿਹੜੇ ਅਮੀਰ ਆ ਪੈਸਾ ਆ ਉਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਤੇ ਉਹਨਾਂ ਨੂੰ 261 ਨੂੰ ਪਿਛਲੇ 10 ਮਹੀਨਿਆਂ ਦੇ ਵਿਚ ਫੜਿਆ ਗਿਆ ਜਿਹੜੇ ਹਾਲਾਂਕਿ ਇੱਥੇ ਲੀਗਲੀ ਉਹ ਇੱਥੇ ਰਹਿਣ ਦੇ ਉਹਨਾਂ ਨੂੰ ਇਜਾਜ਼ਤ ਸੀਗੀ ਤੇ ਇਹ ਉਹ ਪ੍ਰੋਗਰਾਮ ਆ ਜਿਹੜੇ ਹੇਠ ਖਾਕਸਾ ਜਿਹੜੇ ਬੱਚੇ ਮਾਪਿਆਂ ਦੁਆਰਾ ਬਹੁਤ ਛੋਟੀ ਉਮਰ ਵਿਚ ਅਮਰੀਕਾ ਲਿਆਂਦੇ ਗਏ ਸਨ ਇੱਥੋਂ ਦੇ ਪਾਲੇ ਪੁੱਛ ਰਹੇ ਸਨ ਅਤੇ ਇੱਥੋਂ ਦੀ ਵਿਦਿਆ ਪ੍ਰਾਪਤ ਕੀਤੀ ਹੋਈ ਅਤੇ ਬਹੁਤ ਬੱਚੇ ਮੁੜ ਕਦੇ ਆਪਣੇ ਮਾਂ ਬਾਪ ਦੇ ਦੇਸ਼ ਵੀ ਨਹੀਂ ਗਏ ਅਤੇ ਨਾ ਹੀ ਉਹਨਾਂ ਨੂੰ ਉੱਥੇ ਕੋਈ ਜਾਣਦਾ ਇਸ ਪ੍ਰੋਗਰਾਮ ਦੇ ਅਧੀਨ ਜਿਹੜੇ ਖਾਕਸਾ ਜੀ ਡਾਕਾ ਦੀ ਫੁੱਲ ਫਾਰਮ ਆ ਜਿਹੜੀ ਉਹ ਹੈਗੀ ਆ ਡਿਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ ਇਹ ਉਹਨਾਂ ਨੂੰ ਕਹਿੰਦੇ ਆ ਜਿਹੜੇ ਜਾਣੀ ਕਿ ਛੋਟੀ ਉਮਰ ਦੇ ਵਿਚ ਇੱਥੇ ਲਿਆਂਦੇ ਜਾਂਦੇ ਆ ਇਹ ਡਾਕਾ ਨਾਂ ਦਾ ਪ੍ਰੋਗਰਾਮ ਹੈਗਾ ਜਿਹੜਾ ਖਾਕ ਸਾਹਿਬ ਜੀ ਸਾਬਕਾ ਪ੍ਰੈਜੀਡੈਂਟ ਜਿਹੜੇ ਬਰਾਕ ਓਬਾਮਾ ਸੀਗੇ ਉਹਨਾਂ ਦੇ ਸਮੇਂ ਇਹ ਜਿਹੜਾ ਸ਼ੁਰੂ ਹੋਇਆ ਸੀਗਾ ਤੇ ਇਸ ਤੋਂ ਅਗਲੀ ਖ਼ਬਰ ਖਾਕ ਸਾਹਿਬ ਜੀ ਹੈਗੀ ਆ ਤੁਹਾਨੂੰ ਪਤਾ ਜਿਸ ਦੀ ਲਾਠੀ ਉਸਦੀ ਭੈਂਸ ਤੇ ਹੁਣ ਖਾਕਰ ਸਾਹਿਬ ਜੀ ਕੀ ਆ ਕਿ ਯੂ ਐਸ ਜਿਹੜਾ ਆ ਯੂਨਾਈਟਿਡ ਸਟੇਟਸ ਵੈਨਜ਼ੂਏਲਾ ਦੇ ਸਾਬਕਾ ਪ੍ਰੈਜੀਡੈਂਟ ਨਿਕੋਲਸ ਮਦੂਰੋ ਆ ਜਿਹੜਾ ਉਹਦੇ ਜਿਹੜੇ ਵਕੀਲ ਆ ਖਾਕਰ ਸਾਹਿਬ ਜੀ ਉਹ ਹੁਣ ਦੇਖੋ ਉਹਦੇ ਤੇ ਚਾਰਜ ਲੱਗਿਆ ਡਰੱਗ ਸਮਗਲਿੰਗ ਦੇ ਉਹਦੇ ਤੇ ਕੋਈ ਇਹਨਾਂ ਨੂੰ ਕਸੂਰ ਲੱਭਿਆ ਨੀ ਉਹਦੇ ਤੇ ਚੱਕ ਕੇ ਡਰੱਗ ਦੇ ਚਾਰਜ ਉਹਦੇ ਤੇ ਲਾ ਤੇ ਉਹ ਵੋਟਾਂ ਵਾਟਾਂ ਪਹਿਲਾਂ ਤੁਹਾਨੂੰ ਪਤਾ ਦਿਖਾਦੇ ਰਹੇ ਅਸੀਂ ਇੰਨੀਆਂ ਵੋਟਾਂ ਤਬਾਹ ਕਰਤੀਆਂ ਆਹ ਕਰਤਾ ਉਹ ਕਰਤਾ ਤੇ ਇਹਨੂੰ ਉਥੋਂ ਜਾ ਕੇ ਫੜ ਲਿਆਂਦਾ ਅਸਲੀ ਰੌਲਾ ਜਿਹੜਾ ਕਾਕ ਸਾਹਿਬ ਜੀ ਵੈਨਜ਼ੂਏਲਾ ਦੇ ਤੇਲ ਦਾ ਆ ਸਾਰੀ ਦੁਨੀਆਂ ਨੂੰ ਪਤਾ ਹੈ ਇਸ ਗੱਲ ਦਾ ਤੇ ਹੁਣ ਕਾਕ ਸਾਹਿਬ ਜੀ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਨਿਕੋਲਸ ਮਦੂਰੋ ਆ ਤੇ ਉਹਦੀ ਪਤਨੀ ਦੋਨੋਂ ਜਿਹੜੇ ਆ ਜਿਹੜੇ ਨਿਊਯਾਰਕ ਦੀ ਜੇਲ੍ਹ ਦੇ ਵਿਚ ਆ ਤੇ ਨਸ਼ੀਲੇ ਪਦਾਰਥ ਉਹਨਾਂ ਦੇ ਉੱਤੇ ਸਮਗਲ ਕਰਨ ਦਾ ਜਾਂ ਵੇਚਣ ਦਾ ਜਾਂ ਅਮਰੀਕਾ ਨੂੰ ਭੇਜਣ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਹੋਏ ਆ ਤੇ ਅਸਲ ਦੇ ਵਿਚ ਕਾਕ ਸਾਹਿਬ ਜੀ ਇਹਨੂੰ ਜੇ ਆਪਾਂ ਲੀਗਲੀ ਤੌਰ ਤੇ ਲਈਏ ਤਾਂ ਇਹਨੂੰ ਗੁਮਰਾਹ ਕਰਨਾ ਕਹਿੰਦੇ ਆ ਕਿਸੇ ਗਵਰਨਮੈਂਟ ਕਿਸੇ ਹੋਰ ਸਰਕਾਰ ਦੇ ਆਗੂ ਨੂੰ ਸੋ ਉਹ ਉਥੋਂ ਦਾ ਪ੍ਰੈਜੀਡੈਂਟ ਸੀਗਾ ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੀ ਵੈਨਜ਼ੂਏਲਾ ਦੀ ਗਵਰਨਮੈਂਟ ਆ ਨਾ ਉਹ ਜਿਹੜੀ ਆ ਉਹਦੇ ਉੱਥੇ ਦਾ ਕਾਨੂੰਨ ਆ ਉਹਦੇ ਮੁਤਾਬਕ ਜਿਹੜੀ ਉਥੋਂ ਦੀ ਗਵਰਨਮੈਂਟ ਆ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ ਜਿੱਦਾਂ ਨਿਕੋਲਸ ਮਦੂਰੋ ਤੇ ਉਹਦੀ ਪਤਨੀ ਦੇ ਉੱਤੇ ਆਈ ਹੋਈ ਆ ਉਹ ਗਵਰਨਮੈਂਟ ਉਹਦੇ ਵਕੀਲਾਂ ਦਾ ਖਰਚਾ ਕਰੂਗੀ ਉਹਦੇ ਵਾਸਤੇ ਲੜੂਗੀ ਪਰ ਇਹਨਾਂ ਨੇ ਉਹ ਕਹਿੰਦੇ ਆ ਬਈ ਤੁਸੀਂ ਕੌਣ ਹੁੰਦੇ ਆ ਸਮਝੇ ਕਿ ਨਹੀਂ ਸੋ ਤਕੜੇ ਦਾ ਕਹਿੰਦੇ ਹੁੰਦੇ ਆ ਸੱਤੀ ਵੀਹ ਸੌ ਹੁੰਦਾ ਉਹ ਗੱਲ ਆ ਜਿਹੜੀ ਇਹ ਐਵੇਂ ਨੀ ਸਿਆਣੇ ਬਜੁਰਗਾਂ ਨੇ ਬਣਾਈ ਹੋਈ ਤੇ ਇਹ ਉਥੇ ਹੁਣ ਲਾਗੂ ਕਰਕੇ ਤੇ ਉਹਦੇ ਜਿਹੜੇ ਵਕੀਲ ਆ ਉਹਨਾਂ ਨੂੰ ਪੈਸਾ ਦੇਣ ਤੋਂ ਜਿਹੜਾ ਉਹ ਬੰਦ ਕਰ ਦਿੱਤਾ ਉਥੋਂ ਦੀ ਗਵਰਨਮੈਂਟ ਨੂੰ ਤੇ ਇਹਦੇ ਨਾਲ ਖਾਕਰ ਸਾਹਿਬ ਜੀ ਅਗਲੀ ਖਬਰ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਕਿ ਅਮਰੀਕਾ ਵਿਚ ਜੂਰੀ ਨੇ ਅਮਰੀਕਾ ਦੇ ਇੱਕ ਸਹਿਕਰਮੀ ਜਿਹੜੇ ਵਕੀਲ ਹੁੰਦੇ ਆ ਨਾ ਉਹਦਾ ਨਾਂ ਹੈਗਾ ਟੋਮਸ ਗੋਲਡਸਟੈਨ ਉਹ ਤੁਹਾਡੇ ਇੱਧਰ ਦਾ ਹੀ ਹੈਗਾ ਤੇ ਇਹਦੇ ਉੱਤੇ ਖਾਕਰ ਸਾਹਿਬ ਜੀ ਟੈਕਸ ਦੇ ਨਾਲ ਹੋਰ ਫਾਈਨੈਂਸ਼ੀਅਲ ਜਿਹੜੀਆਂ ਹੋਰ ਕਈ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਇਹਨੇ ਕੀਤੀਆਂ ਤੇ ਇਹਦੇ ਵਿਚ ਇਹਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਆ ਇਹ ਫੈਡਰਲ ਅਪੈਲੇਟ ਕੋਰਟ ਖਾਕਰ ਸਾਹਿਬ ਜੀ ਉਹ ਹੁੰਦੇ ਫੈਡਰਲ ਗਵਰਨਮੈਂਟ ਦੇ ਜਿਹੜੇ ਜਿੱਥੇ ਜਾ ਕੇ ਅਪੀਲਾਂ ਕਰਦੇ ਆ ਲੋਕ ਜਿੱਦਾਂ ਕਿਸੇ ਥੱਲੇ ਵਾਲੀ ਅਦਾਲਤ ਚੋਂ ਕੇਸ ਹਰ ਗਿਆ ਤੇ ਉਹ ਉੱਪਰ ਜਾ ਕੇ ਜਿਹੜੀਆਂ ਕਰ ਦਿੰਦੇ ਆ ਅਪੈਲੇਟ ਕੋਰਟ ਉਹਨਾਂ ਨੂੰ ਕਹਿ ਦਿੰਦੇ ਆ ਤੇ ਉਹਨਾਂ ਦੇ ਜਿਹੜੇ ਵਕੀਲ ਹੁੰਦੇ ਆ ਉਹਨਾਂ ਨੂੰ ਅਪੈਲੇਟ ਵਕੀਲ ਜਿਹੜੇ ਆ ਕਹਿੰਦੇ ਆ ਤੇ ਇਹ ਬੜਾ ਮੰਨਿਆ ਪ੍ਰਮੰਨਿਆ ਜਾਣਿਆ ਪਛਾਣਿਆ ਨਾਂ ਆ ਇਹ ਇਸ ਵਕੀਲ ਦਾ ਤੇ ਸੁਪਰੀਮ ਕੋਰਟ ਆ ਜਿਹੜਾ ਉਹ ਸੁਪਰੀਮ ਕੋਰਟ ਦੇ ਵਿਚ ਵੀ ਇਹ ਲੋਕਾਂ ਦੇ ਕੇਸ ਜਿਹੜੇ ਲੜਦਾ ਰਿਹਾ ਆ ਤੇ ਵੱਡੇ ਪੈਮਾਨੇ ਦਾ ਇਹ ਖਾਕਰ ਸਾਹਿਬ ਜੀ ਜਿਹੜਾ ਪੋਕਰ ਪਲੇਅਰ ਵੀ ਸੀਗਾ ਹੁਣ ਵਕੀਲ ਤਾਂ ਬਹੁਤ ਵਧੀਆ ਪਰ ਦੂਸਰੇ ਪਾਸੇ ਉਹ ਜੁਆਰੀਆ ਵੀ ਹੈ ਜੁਆ ਵੀ ਖੇਡਦਾ ਨਾ ਤੇ ਇਹਨੇ ਹੁਣ ਖਾਕਰ ਸਾਹਿਬ ਜੀ ਉਹ ਜਿਹੜੇ ਪੈਸੇ ਇਹ ਪੋਕਰ ਗੇਮ ਦੇ ਵਿਚੋਂ ਕਮਾਉਂਦਾ ਸੀਗਾ ਉਹ ਇਹਨੇ ਡਿਕਲੇਅਰ ਨੀ ਕੀਤੇ ਪੈਸੇ ਟੈਕਸ ਨੀ ਉਹਨਾਂ ਦੇ ਉੱਤੇ ਦਿੱਤਾ ਹਾਂਜੀ ਉਹਨਾਂ ਨੂੰ ਇਹਨੇ ਕਿਹਾ ਹੋਣਾ ਵੀ ਚੱਲ ਇਧਰੋਂ ਇਧਰੋਂ ਬਾਹਰੋਂ ਬਾਹਰ ਇਹ ਕਿਹੜਾ ਇਹਨਾਂ ਨੂੰ ਪਤਾ ਆ
0: ਪੁੱਛਦਾ
1: ਬਿਲਕੁਲ ਤੇ ਉਸ ਕੇਸ ਦੇ ਵਿਚ ਇਹ 2016 ਤੋਂ ਜਿਹੜੀ ਆ ਇਹ ਗੱਲਬਾਤ ਦੇ ਮਗਰ ਜਿਹੜੀ ਆ ਗਵਰਨਮੈਂਟ ਪਈ ਸੀਗੀ ਤੇ ਫੇਰ ਹੁਣ ਇਹਨਾਂ ਨੇ ਖਾਕਰ ਸਾਹਿਬ ਜੀ ਉਹਦੇ ਉਹਨੂੰ ਵੀ ਫੜ ਲਿਆ $26 million ਜਿਹੜਾ ਸੀਗਾ ਉਹਦਾ ਉਹ ਜਿਹੜਾ ਇਹਨੇ ਟੈਕਸ ਨਹੀਂ ਸੀ ਦਿੱਤਾ ਤੇ ਉਹਦੇ ਕੇਸ ਦੇ ਵਿਚ ਫੜ ਲਿਆ
0: ਜੂਏ ਦੇ ਵਿਚ ਪੈਸਾ ਜਿੱਤਦਾ ਰਿਹਾ
1: $26 million ਬਹੁਤ ਹੁੰਦੇ ਖਾਕਰ ਸਾਹਿਬ ਜੀ ਪੋਕਰ ਪਲੇਅਰ ਜਿਹੜੇ ਨਾ ਖਾਕਰ ਸਾਹਿਬ ਜੀ ਉਹ ਹੁੰਦੇ ਨੀ ਆਪਣੇ ਮੈਨੂੰ ਪਤਾ ਨੀ ਤੁਸੀਂ ਕਦੇ ਗਏ ਆ ਕਿ ਨਹੀਂ ਜਿੰਨੀਆਂ ਕਸੀਨੋ ਵਗੈਰਾ ਹੁੰਦੀਆਂ
0: ਬਹੁਤ ਵਾਰੀ ਜਾਂਦਾ ਰਿਹਾ ਮੈਂ ਪਹਿਲਾਂ
1: ਹਾਂ ਉੱਥੇ ਉਹ ਜਿਹੜੇ ਨਾ ਜਿਹੜੇ ਸਾਨੂੰ ਸਰਵ ਕਰਦੇ ਆ ਨਾ ਪੋਕਰ ਸਾਨੂੰ ਉਹ ਤਾਜ ਤਾਜ ਵੰਡਦੇ ਆ ਪੱਤੇ ਮੇਰਾ ਖਿਆਲ ਆ ਇਹ ਉਸ ਤਰ੍ਹਾਂ ਦਾ ਹੋਣਾ ਆ ਤੇ ਉੱਥੋਂ ਫੇਰ ਇਹਨਾਂ ਨੂੰ ਮੁਨਾਫਾ ਹੁੰਦਾ ਆ ਜ਼ਿਆਦਾ ਬਾਕੀ ਕਈ ਇਹ ਜਿਹੜੇ ਲੋਕ ਆ ਖਾਕਰ ਸਾਹਿਬ ਜੀ ਮੈਂ ਥੋੜੇ ਦਿਨ ਹੋਏ ਆ ਦੇਖਦਾ ਸੀਗਾ ਇਹ ਜਿਹੜੇ ਤਾਸ਼ ਦੇ ਪੱਤੇ ਹੁੰਦੇ ਆ ਨਾ ਕਈ ਲੋਕ ਆ ਖਾਕਰ ਸਾਹਿਬ ਜੀ ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਉਹ ਜਦੋਂ ਟੇਬਲ ਦੇ ਉੱਤੇ ਤੁਸੀਂ ਬੈਠੇ ਹੁੰਦੇ ਆ ਉਹ ਥੋੜੇ ਚਿਰ ਬਾਅਦ ਆ ਉਹ ਜਿਹੜਾ ਸਰਵਰ ਹੁੰਦਾ ਉਹ ਵੀ ਬਦਲ ਜਾਂਦਾ
0: ਚੀਮਾ ਸਾਹਿਬ ਤਾਂ ਚੇਂਜ ਕਰਦੇ ਆ ਜੇ ਹਰਾਉਣ ਲੱਗ ਪਏ ਤੇ ਟਰੰਪ ਸਾਹਿਬ ਇਦਾਂ ਹੀ ਕਰਦੇ ਨਾ ਬਣਾ ਬਣੂ ਕੇ ਬੜੀ ਵੱਡੀ ਉਹ ਬਣਾਏ ਤਾਜ ਮਹਿਲ ਸੀ ਪੂਰਾ ਤੇ ਬਾਅਦ ਦੇ ਵਿਚ ਓਹਨੂੰ ਬੈਂਕਰਪਟ ਕਰ ਦਿੱਤਾ। ਇਹ ਕਈਆਂ ਦਾ ਪਿਆਰ ਹੁੰਦਾ ਕਿ ਜੀ ਨਾ ਉਹ ਹੈ ਨੀ ਗਾ ਟਰੰਪ ਸਾਹਿਬ ਦਾ, ਤੇ ਮੇਰਾ ਇੱਕ ਦੋਸਤ ਸੀ ਕਸ਼ਮੀਰ ਸਿੰਘ, ਉਹ ਵਿਚਾਰੇ ਦੀ ਐਕਸੀਡੈਂਟ ਚ ਡੈਥ ਹੋ ਗਈ ਸੀ। ਉਹਨੇ ਕਹਿਣਾ ਚੱਲ ਯਾਰ ਹੋਮਰ ਹੁਮਰ ਉਹਨੇ ਬੜੇ ਟਰੱਕ ਰੱਖਣੇ, ਉਹ ਮੇਰਾ ਬਹੁਤਾ ਬੇਲੀ ਸੀ ਭਰਾਵਾਂ ਵਰਗਾ ਸੀ, ਉਹਨੇ ਮੈਨੂੰ ਧੱਕੇ ਨਾਲ ਲੈ ਜਾਣਾ, ਚੱਲ ਯਾਰ ਚਲੀਏ ਉੱਥੇ ਚਲੀਏ। ਤੇ ਮੈਂ ਉਹਦੇ ਨਾਲ ਮੈਂ ਕਿਹਾ ਮੈਂ ਰੁਪਈਆ ਨੀ ਲਾਉਣਾ, ਮੈਂ ਬਹੁਤ ਔਖੇ ਪੈਸੇ ਕਮਾਉਣਾ ਨਿਆਣੇ ਪਾਲਣੇ ਆ, ਤੂੰ ਲਾਉਣੇ ਕਾਹਤੋਂ ਆ, ਤੂੰ ਮੇਰੇ ਕੋਲ ਲੈ ਕੇ ਤੇ ਉਹ ਚਿੱਪਾਂ ਜਦੋਂ ਮੇਰੇ ਕੋਲ ਆ ਗਈਆਂ ਉਹ ਚੱਕੀ ਜਾਈ ਤੂੰ ਮਾੜਾ ਮੋਟਾ ਖੇਡੀ ਜਾਈ ਨਾਲ, ਇੱਦਾਂ ਘੁਮਾ ਘੁਮੂ ਕੇ ਤੇ ਮੈਂ ਨਾਲ ਉਹਦੇ ਵਾਪਸ ਅਸੀਂ ਆ ਜਾਣਾ। ਪਰ ਮੰਨ ਲਿਆ ਕਿ ਇਹ ਜਿਹੜਾ ਕੰਮ ਆ ਨਾ ਜੂਏ ਵਾਲਾ, ਇਹ ਬਹੁਤ ਇਹ ਫਲਦਾ ਨੀ ਕਿਸੇ ਨੂੰ ਵੀ, ਜਿੰਨੇ ਜਿਦੋਂ ਅੱਜ
1: ਬਿਲਕੁਲ ਬਿਲਕੁਲ ਉਹ ਖਾਤ ਸਾਹਿਬ ਜਿਹੜੇ ਸਿਆਣੇ ਲੋਕ ਆ ਉਹ ਕਹਿੰਦੇ ਜੂਆ ਕਿਸੇ ਕਾ ਨਾ ਹੁਆ,
0: ਬਿਲਕੁਲ।
1: ਸੋ ਇਹ ਦੇਖੋ ਸੀਗਾ ਇਹ ਮਸਲਾ, ਤੇ ਇਹਦੀ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਉਹ ਕਕਸ਼ਾ ਦੀ ਇਹ ਆ ਕਿ ਮਿਨੀ ਸੂਟਾਂ ਨੂੰ ਜਾਣ ਵਾਲੀ ਜਿਹੜੀ ਫੰਡਿੰਗ ਨਾ ਫੈਡਰਲ ਗਵਰਨਮੈਂਟ ਨੇ ਦੇਣੀ ਸੀਗੀ ਉਹ ਫੰਡਿੰਗ ਆ ਜਿਹੜੀ ਉਹਦੇ ਵਿਚੋਂ ਕੁਛ ਪੋਰਸ਼ਨ ਆ ਜਿਹੜਾ ਰੋਕ ਲਿਆ ਫੈਡਰਲ ਗਵਰਨਮੈਂਟ ਨੇ। ਹੁਣ ਮੈਨੂੰ ਤਾਂ ਜਿਹੜਾ ਲੱਗ ਰਿਹਾ ਜਿਹੜੀ ਨਿਊਜ਼ ਆ ਉਹਦੇ ਵਿਚ ਤਾਂ ਇਹ ਦੱਸ ਰਹੇ ਆ ਭੀ ਜਿਹੜੇ ਸਾਬਕਾ ਆਪਣੇ ਸਾਬਕਾ ਨੀ ਵਾਈਸ ਪ੍ਰੈਜੀਡੈਂਟ ਹੈਗੇ ਆ ਜੀ ਡੀ ਵੈਂਸ, ਉਹਨਾਂ ਦੁਆਰਾ ਕਿਹਾ ਗਿਆ ਕਿ ਮਿਨੀਸੋਟਾ ਦੀ ਜਿਹੜੀ ਗਵਰਨਮੈਂਟ ਆ ਉਥੋਂ ਦੀ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਉਹ ਜਿਹੜੀ ਆ ਫੈਡਰਲ ਫੰਡ ਦੇ ਆ ਉਹਨਾਂ ਦੀ ਚੋਰੀ ਉਹਨਾਂ ਨੇ ਕੀਤੀ ਆ
0: ਬਹੁਤ ਹੋਈ।
1: ਅੱਛਾ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਜਿਹੜੇ ਫੰਡ ਅਸੀਂ ਰੋਕੇ ਆ ਇਹ ਇਨਵੈਸਟੀਗੇਸ਼ਨ ਜਦੋਂ ਕੰਪਲੀਟ
0: ਇੱਦਾਂ ਘੁਮਾ ਘੁਮੂ ਕੇ ਤੇ ਮੈਂ ਨਾਲ ਉਹਦੇ ਵਾਪਸ ਅਸੀਂ ਆ ਜਾਣਾ। ਪਰ ਮੰਨ ਲਿਆ ਕਿ ਇਹ ਜਿਹੜਾ ਕੰਮ ਆ ਨਾ ਜੂਏ ਵਾਲਾ ਇਹ ਬਹੁਤ ਇਹ ਫਲਦਾ ਨੀ ਕਿਸੇ ਨੂੰ ਵੀ, ਜਿੰਨੇ ਜਿਦੋਂ ਅੱਜ
1: ਬਿਲਕੁਲ ਬਿਲਕੁਲ ਉਹ ਖਾਤ ਸਾਹਿਬ ਜਿਹੜੇ ਸਿਆਣੇ ਲੋਕ ਆ ਉਹ ਕਹਿੰਦੇ ਜੂਆ ਕਿਸੇ ਕਾ ਨਾ ਹੁਆ,
0: ਬਿਲਕੁਲ।
1: ਤੇ ਸੋ ਇਹ ਦੇਖੋ ਸੀਗਾ ਇਹ ਮਸਲਾ, ਤੇ ਇਹਦੀ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਉਹ ਕਕਸ਼ਾ ਦੀ ਇਹ ਆ ਕਿ ਮਿਨੀ ਸੂਟਾਂ ਨੂੰ ਜਾਣ ਵਾਲੀ ਜਿਹੜੀ ਫੰਡਿੰਗ ਨਾ ਫੈਡਰਲ ਗਵਰਨਮੈਂਟ ਨੇ ਦੇਣੀ ਸੀਗੀ ਉਹ ਫੰਡਿੰਗ ਆ ਜਿਹੜੀ ਉਹਦੇ ਵਿਚੋਂ ਕੁਛ ਪੋਰਸ਼ਨ ਆ ਜਿਹੜਾ ਰੋਕ ਲਿਆ ਫੈਡਰਲ ਗਵਰਨਮੈਂਟ ਨੇ। ਹੁਣ ਮੈਨੂੰ ਤਾਂ ਜਿਹੜਾ ਲੱਗ ਰਿਹਾ ਜਿਹੜੀ ਨਿਊਜ਼ ਆ ਉਹਦੇ ਵਿਚ ਤਾਂ ਇਹ ਦੱਸ ਰਹੇ ਆ ਭੀ ਜਿਹੜੇ ਸਾਬਕਾ ਆਪਣੇ ਸਾਬਕਾ ਨੀ ਵਾਈਸ ਪ੍ਰੈਜੀਡੈਂਟ ਹੈਗੇ ਆ ਜੀ ਡੀ ਵੈਂਸ, ਉਹਨਾਂ ਦੁਆਰਾ ਕਿਹਾ ਗਿਆ ਕਿ ਮਿਨੀਸੋਟਾ ਦੀ ਜਿਹੜੀ ਗਵਰਨਮੈਂਟ ਆ ਉਥੋਂ ਦੀ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਉਹ ਜਿਹੜੀ ਆ ਫੈਡਰਲ ਫੰਡ ਦੇ ਆ ਉਹਨਾਂ ਦੀ ਚੋਰੀ ਉਹਨਾਂ ਨੇ ਕੀਤੀ ਆ
0: ਬਹੁਤ ਹੋਈ।
1: ਅੱਛਾ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਜਿਹੜੇ ਫੰਡ ਅਸੀਂ ਰੋਕੇ ਆ ਇਹ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋਊਗਾ ਉਸ ਤੋਂ ਬਾਅਦ ਅਸੀਂ ਜਿਹੜੇ ਆ ਇਹਦੇ ਤੇ ਫੈਸਲਾ ਲਵਾਂਗੇ।

0: ਦੇ ਵਿਚ ਇਹ ਦੱਸ ਰਹੇ ਆ ਭੀ ਜਿਹੜੇ ਸਾਬਕਾ ਆਪਣੇ ਸਰੋਤਾ ਨੇ ਵਾਈਸ ਪ੍ਰੈਜੀਡੈਂਟ ਹੈਗੇ ਆ ਜੀ ਡੀ ਵੈਂਸ, ਉਹਨਾਂ ਦੁਆਰਾ ਕਿਹਾ ਗਿਆ ਕਿ ਮਿਨੀਸੋਟਾ ਦੀ ਜਿਹੜੀ ਗਵਰਨਮੈਂਟ ਆ ਉਥੋਂ ਦੀ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਉਹ ਜਿਹੜੀ ਆ ਫੈਡਰਲ ਫੰਡ ਦੇ ਆ ਉਹਨਾਂ ਦੀ ਚੋਰੀ ਉਹਨਾਂ ਨੇ ਕੀਤੀ ਆ
1: ਤੇ ਬਹੁਤ ਹੋਈ
0: ਅੱਛਾ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਜਿਹੜੇ ਫੰਡ ਅਸੀਂ ਰੋਕੇ ਆ ਇਹ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋਊਗਾ ਉਸ ਤੋਂ ਬਾਅਦ ਅਸੀਂ ਜਿਹੜੇ ਆ ਇਹਦੇ ਤੇ ਫੈਸਲਾ ਲਵਾਂਗੇ ਕਿ ਅਸੀਂ ਉਹਨਾਂ ਨੂੰ ਇਹ ਭੇਜਣੇ ਆ ਜਾਂ ਨਹੀਂ ਭੇਜਣੇ। ਇਹ ਜਿਹੜੇ ਹਕ ਸਾਹਿਬ ਜੀ ਸੈਂਟਰ ਫਾਰ ਮੈਡੀਕੇਅਰ ਮੈਡੀਕੇਅਰ ਐਂਡ ਮੈਡੀਕੇਡ ਇਹ ਸਰਵਿਸ ਜਿਹੜੀਆਂ ਹੈਗੀਆਂ ਇਹਨਾਂ ਦੋਨਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਡਾਕਟਰ ਉਹ ਤੁਹਾਨੂੰ ਪਤਾ ਖਾਕ ਸਾਹਿਬ ਜੀ ਸ਼ਾਇਦ ਤੁਸੀਂ ਦੇਖਦੇ ਤਾਂ ਹੋਣੇ ਨਿਊਜ਼ ਦੇ ਤੇ ਇਹਦਾ ਬੜਾ ਨਾਂ ਸੀ ਡਾਕਟਰ ਦਾ ਡਾਕਟਰ ਔਜ਼ ਇਹ ਵੈਸੇ ਉਹਨੂੰ ਕਹਿੰਦੇ ਸੀ ਡਾਕਟਰ ਮਹਿਮਤ ਔਜ਼ ਇਹ ਤੁਰਕੀ ਦਾ ਸ਼ਾਇਦ ਜੰਮਿਆ ਪੜਿਆ
1: ਸ਼ਾਇਦ
0: ਹਾਂਜੀ ਤੇ ਇਹ ਉਹ ਬੜੇ ਟੀਵੀ ਦੇ ਉੱਤੇ ਸ਼ੋਅ ਵਗੈਰਾ ਵੀ ਦਿੰਦੇ ਹੁੰਦੇ ਸੀਗੇ ਤੇ ਇਹਨਾਂ ਨੇ ਕਿਹਾ ਕਿ ਫੈਡਰਲ ਦੀ ਜਿਹੜੀ 269 ਮਿਲੀਅਨ ਡਾਲਰ ਆ ਜਿਹੜੇ ਉਹ ਰੋਕ ਲਏ ਆ ਤੇ ਇਹਦੀ ਛਾਣਬੀਣ ਉਪਰੰਤ ਆ ਜਿਹੜਾ ਫਿਰ ਅਸੀਂ ਫੈਸਲਾ ਕਰਾਂਗੇ ਕਿ ਇਹ ਉਹਨਾਂ ਨੂੰ ਫੰਡ ਆ
1: ਜਿਹੜੇ ਜੀ। ਚੀਮਾ ਸਾਹਿਬ ਰਿਪੋਰਟਰ ਮੈਂ ਆਪ ਦੇਖਿਆ ਉੱਥੇ ਉਹਨਾਂ ਨੇ ਬਣਾਏ ਆ ਜਿੱਥੇ ਬੱਚਿਆਂ ਨੂੰ ਉਹ ਰੱਖਦੇ ਸੀ ਪਾਲਦੇ ਉਹ ਰਿਪੋਰਟਰ ਗਏ ਆ ਜਰਨਲਿਸਟ ਗਏ ਆ ਉਹਨਾਂ ਨੇ ਜਾ ਕੇ ਦੇਖਿਆ ਪੁੱਛਿਆ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਤੋਂ ਅੰਦਰ ਜਾ ਕੇ ਜਦੋਂ ਵੜੇ ਤਾਂ ਅੰਦਰ ਕੋਈ ਵੀ ਨਹੀਂ ਉਹ ਪੈਸਾ ਇੱਦਾਂ ਕਰਕੇ ਬਹੁਤ ਜ਼ਿਆਦਾ ਗਵਰਨਮੈਂਟ ਦਾ ਪੈਸਾ ਜਿਹੜਾ ਨਾ ਉਹਨਾਂ ਨੇ ਲੁੱਟਿਆ
0: ਬਸ ਉਹ ਇਨਵੈਸਟੀਗੇਸ਼ਨ ਚੱਲੂਗੀ ਤੇ ਫੇਰ ਉਹਨਾਂ ਨੂੰ ਜਿਹੜੇ ਆ ਉਹ ਕਈ ਗੁਣਾ ਜਿਹੜੇ ਆ ਉਹ ਦੇਣੇ ਪੈਣਗੇ ਵਾਪਸ
1: ਸਾਰੇ
0: ਹੋਰ ਕੀ ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ NPR ਜਿਹੜੀ ਨਿਊਜ਼ ਏਜੰਸੀ ਹੈਗੀ ਆ ਉਹਦੀ ਖਬਰ ਅਨੁਸਾਰ ਖਾਕ ਸਾਹਿਬ ਜੀ ਜਿਹੜੀ ਜਸਟਿਸ ਡਿਪਾਰਟਮੈਂਟ ਵੱਲੋਂ ਐਪਸਟੀਨ ਦੀਆਂ ਜਿਹੜੀਆਂ ਫਾਈਲਾਂ ਉਹਨਾਂ ਵਿਚੋਂ ਟਰੰਪ ਦੇ ਨਾਂ ਦੀ ਭੈਣਤਿਆ ਜਿਹੜੀ ਉਹ ਆ ਰਹੀ ਸੀ ਜਿਨ੍ਹਾਂ ਦੇ ਵਿਚੋਂ ਨਾ ਜਿਹੜੀਆਂ ਫਾਈਲਾਂ ਦੇ ਵਿਚੋਂ ਉਹਨਾਂ ਨੂੰ ਖਾਕ ਸਾਹਿਬ ਜੀ ਜਿਹੜਾ ਉਹ ਜਿਹੜਾ ਉਹਨਾਂ ਨੇ ਦੱਬੀ ਰੱਖਿਆ ਤੇ ਹੁਣ ਖਾਕ ਸਾਹਿਬ ਜੀ ਜਦੋਂ ਇਹ ਗੱਲ ਕਰਦੇ ਆ ਦੱਬੀ ਰੱਖਣ ਦੀ ਗੱਲ ਕਰਦੇ ਆ ਇਹ ਪਤਾ ਨੀ ਤਾਂ ਇਹ ਉਹਨਾਂ ਨੂੰ ਮੇਰਾ ਖਿਆਲ ਆ ਵੀ ਜਿਹੜੀ ਇਹ ਗਵਰਨਮੈਂਟ ਆ ਇਹ ਉਹਨਾਂ ਨੂੰ ਦੇਣ ਤੋਂ ਇਨਕਾਰ ਕਰ ਸਕਦੀ ਪਰ ਮੇਰਾ ਖਿਆਲ ਆ ਉਹਨਾਂ ਨੂੰ ਕੰਪਲੀਟਲੀ ਡਿਸਟਰੋਏ ਨਹੀਂ ਕਰ ਸਕਦੀ।
1: ਉਹ ਤੇ ਚੀਮਾ ਸਾਹਿਬ ਕੋਰਟ ਦੇ ਕੋਲ ਪਹੁੰਚ ਗਈਆਂ ਸਾਰੀਆਂ ਉਹਦੇ ਤੇ ਯੂਟਿਊਬ ਦੇ ਉੱਪਰ ਵਾਇਰਲ ਹੋ ਗਈਆਂ ਸਾਰੀਆਂ ਨਵੀਆਂ ਫੋਟੋ ਜਿੰਨੀਆਂ ਵੀ ਆ ਸਾਡੇ ਪ੍ਰਧਾਨ ਮੰਤਰੀ ਸਾਡੇ ਉਹ ਇੱਕ ਸਿੱਖ ਸਰਦਾਰ ਮੰਤਰੀ ਆ
0: ਉਹਨਾਂ ਦੀਆਂ
1: ਆ ਗਈਆਂ ਰੌਲਾ ਚੰਗਾ ਪਿਆ ਵਾ।
0: ਹਾਂਜੀ ਬਿਲਕੁਲ ਪਰ ਇਸ ਖਬਰ ਦੇ ਮੁਤਾਬਕ ਆ ਜਿਹੜੀ ਆ ਉਹ ਜਿਹੜੀ ਜਿਨ੍ਹਾਂ ਦੇ ਉੱਤੇ ਟਰੰਪ ਨੂੰ ਐਪਸਟੀਨ ਨੇ ਜਾਂ ਈਮੇਲ ਭੇਜੀ ਸੀ ਜਾਂ ਮੈਸੇਜ ਕੀਤੇ ਹੋਏ ਸੀਗੇ ਉਹ ਫਾਈਲ ਆ ਜਿਹੜੀ ਉਹਨਾਂ ਨੇ ਅਜੇ ਦੇਣ ਤੋਂ ਇਨਕਾਰ ਕਰ ਦਿੱਤਾ। ਹਾਂਜੀ ਕੁਛ ਕੁ ਫਾਈਲਾਂ ਕੁਛ ਥੋੜੀਆਂ ਜਿਹੀਆਂ ਹੈਗੀਆਂ ਆ ਜਿਨ੍ਹਾਂ ਦੇ ਉਹਨੇ ਨਹੀਂ ਦਿੱਤੀਆਂ ਤੇ ਇਨ੍ਹਾਂ ਪੰਨਿਆਂ ਦੇ ਵਿਚੋਂ ਖਾਕ ਸਾਹਿਬ ਜੀ ਸਬੂਤ ਹੈ ਕਿ ਟਰੰਪ ਨੇ ਇੱਕ ਜਿਹੜੀ ਆ ਅੰਡਰ ਏਜ ਲੜਕੀ ਦੀ ਬਾਬਤ ਵੀ ਜਿਹੜੀ ਆ ਉਹ ਬਲਾਤਕਾਰ ਕੀਤੀ ਆ ਉਹ ਵੀ ਇਹਦੇ ਵਿਚ ਇਸ ਰਿਪੋਰਟ ਦੇ ਵਿਚ ਹੈਗੀ ਆ।
1: ਬਹੁਤੀਆਂ ਕੰਟਰੀਆਂ ਜਿਹੜੇ ਵੱਡੇ ਲੀਡਰ ਇੱਥੇ ਦਿਖਾਉਂਦੇ ਸੀ ਬਹੁਤੀਆਂ ਕੰਟਰੀਆਂ ਤੇ ਰਿਜ਼ਾਈਨ ਦੇ ਕੇ ਵੀ ਭੱਜ ਗਏ ਉਹ ਵਿਚ ਬਹੁਤੇ ਜ਼ਿਆਦਾ ਸਾਡੇ ਵਾਲਾ ਪ੍ਰਧਾਨ ਮੰਤਰੀ ਜਾਂ ਸਾਡਾ ਮੀਡੀਆ ਇੰਡੀਆ ਦਾ ਉਹ ਗੱਲ ਹੀ ਨਹੀਂ
0: ਬਿਲਕੁਲ ਕੋਈ ਸ਼ੱਕ ਨਹੀਂ ਤੇ ਇਹਨਾਂ ਵਿਚੋਂ ਕੁਝ ਅਜਿਹੇ ਪੰਨੇ ਵੀ ਕਹਿੰਦੇ ਆ ਜਿਹੜੇ ਦੱਬੇ ਰੱਖੇ ਗਏ ਆ ਤੇ ਜਿਨ੍ਹਾਂ ਦੇ ਵਿਚ ਐਪਸਟੀਨ ਟਰੰਪ ਦਾ ਨਾਂ ਲੈ ਰਿਹਾ ਤੇ ਇਹਨਾਂ ਫਾਈਲਾਂ ਵਿਚ 50 ਪੰਨੇ ਜਿਹੜੇ ਖਾਕ ਸਾਹਿਬ ਦੀ FBI ਦੁਆਰਾ ਕੀਤੀ ਗਈ ਪੁੱਛਗਿੱਛ ਆ ਜਿਹੜੀ ਉਹਦੇ ਵਾਲੇ ਵੀ ਆ ਜੋ ਗੁੰਮ ਕੀਤੇ ਗਏ ਆ ਜਾਂ ਫਿਰ ਦੱਬ ਕੇ ਰੱਖੇ ਗਏ। ਹੁਣ ਜਿਆਦਾ ਮੇਰਾ ਖਿਆਲ ਨੀ ਪਈ ਇਹ ਜਿਹੜੀਆਂ ਏਜੰਸੀਆਂ ਹੋਈਆਂ ਨਾ ਜਿੱਦਾਂ FBI NCIA ਆ ਜਾਂ ਉਹ ਜਿਹੜੀ ਡਿਪਾਰਟਮੈਂਟ ਜਸਟਿਸ ਡਿਪਾਰਟਮੈਂਟ ਆ ਇਹ ਮੇਰਾ ਖਿਆਲ ਹੈ ਕਿਸੇ ਚੀਜ਼ ਨੂੰ ਕੰਪਲੀਟਲੀ ਡਿਸਟਰੋਏ ਨਹੀਂ ਕਰਦੇ ਉਹਨੂੰ ਦੱਬ ਲੈਂਦੇ ਆ ਆਸੇ ਪਾਸੇ ਕਰ ਦਿੰਦੇ ਆ ਜਾਂ ਉਹਨਾਂ ਦੇ ਉੱਤੇ ਕੀੜਾ ਮਾਰਦੇ ਪਰ ਫੇਰ ਵੀ ਉਹ ਜਿਹੜੀਆਂ ਚੀਜ਼ਾਂ ਆ ਇਹ ਡਾਕੂਮੈਂਟ ਇਸ ਤਰ੍ਹਾਂ ਦੇ ਹੁੰਦੇ ਆ ਇਹ ਜਿਹੜੀਆਂ ਕੰਪਿਊਟਰਾਂ ਦੇ ਵਿੱਚ ਹੁੰਦੇ ਆ ਨਾ ਉੱਥੇ ਉਹ ਵੀ ਫੇਰ ਵੀ ਇਨਫੋਰਮੇਸ਼ਨ ਰਹਿੰਦੀ ਆ ਉਹ ਜਦੋਂ ਸਮੇਂ ਦੇ ਹਿਸਾਬ ਦੇ ਨਾਲ ਬਾਹਰ
1: ਦੱਬ ਲੈਂਦੇ ਕਰਦੇ ਕਿਉਂਕਿ ਉਹ ਖਰਾਬ ਕੀਤਿਆਂ ਮੁੜ ਕੇ ਉਹ ਆਪ ਫਸ ਜਾਣੇ ਨਾ
0: ਆ ਬਿਲਕੁਲ ਬਿਲਕੁਲ ਬਿਲਕੁਲ ਇਹੀ ਗੱਲ ਆ ਪਰ ਉਹਨਾਂ ਨੂੰ ਥੱਲੇ ਦੱਬੀ ਰੱਖਦੇ ਆ ਕੁਛ ਸਮੇਂ ਵਾਸਤੇ ਤੇ ਅਗਲੀ ਖਬਰ ਸਰ ਖਾਕ ਸਾਹਿਬ ਜਿਹੜੇ ਕੋਲ ਹੈਗੀ ਆ ਉਹ ਹੈਗੀ ਆ ਬੀਤੇ ਮੰਗਲਵਾਰ 24 ਫਰਵਰੀ ਵਾਲੇ ਦਿਨ ਪ੍ਰੈਜੀਡੈਂਟ ਟਰੰਪ ਵੱਲੋਂ ਦਿੱਤਾ ਗਿਆ ਭਾਸ਼ਣ ਬਹੁਤ ਲੰਬਾ ਸਮਾਂ ਚੱਲਿਆ ਇਹਦਾ ਸਮਾਂ ਖਾਕ ਸਾਹਿਬ ਜੀ 1 ਘੰਟਾ 47 ਮਿੰਟ ਐਨ ਐਗਜੈਕਟਲੀ ਇਹ ਜਿਹੜੀ ਆ ਚੱਲੀ ਆ ਇਹਦੀ ਸਪੀਚ ਜਿਹੜੀ ਦਿੱਤੀ ਆ ਤੇ ਇੰਨੀ ਲੰਬੀ ਸਪੀਚ ਸ਼ਾਇਦ ਹੀ ਕਿਸੇ ਮੈਂ

0: ਆਪਣਾ ਡੇਟਾ ਇਧਰੋਂ ਉਧਰੋਂ ਪਰ ਮੈਨੂੰ ਮਿਲਿਆ ਨੀ
1: ਜਿਹਦੇ
0: ਇੰਨੀ ਲੰਬੀ ਹਾਂ ਤੇ ਮੈਨੂੰ ਲੱਭਿਆ ਨੀ ਸੋ ਇੱਕ ਘੰਟਾ 47 ਮਿੰਟ ਜਿਹੜੀ ਆ ਐਗਜੈਕਟ ਟਾਈਮ ਇੰਨਾ ਉਹਨਾਂ ਨੇ ਦੱਸਿਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਇਹ ਤਾਂ ਸਾਰਾ ਕੁਛ ਉਹਨਾਂ ਨੇ ਸਪੀਚ ਵੀ ਲੰਮੀ ਦੇ ਦਿੱਤੀ ਇੰਨਾ ਸਾਰਾ ਕੁਛ ਕਰ ਦਿੱਤਾ ਪਰ ਟਰੰਪ ਸਾਹਿਬ ਦੀ ਜਿਹੜੀ ਅੱਜ ਦੀ ਸਵੇਰ ਦੀ ਖ਼ਬਰ ਆ CNN ਵਗੈਰਾ ਦੀ ਉਹਦੇ ਮੁਤਾਬਕ ਖੱਕ ਸਾਹਿਬ ਜੀ ਜਿਹੜੀ ਅਪਰੂਵਲ ਰੇਟਿੰਗ ਹੈਗੀ ਆ ਉਹ 36% ਸਿਰਫ ਹੈਗੀ ਆ ਟਰੰਪ ਦਾ ਜਿਹੜਾ ਅਪਰੂਵਲ ਰੇਟ ਆ ਤੇ ਇਹ ਖੱਕ ਸਾਹਿਬ ਜੀ ਬਹੁਤਾ ਜਿਹੜਾ ਪ੍ਰਭਾਵ ਪਿਆ ਆ ਉਹ ਖਾਸ ਕਰਕੇ ਅਮਰੀਕਨ ਜਿਹੜੀ ਮਾਲੀ ਹਾਲਤ ਦੇ ਮਾਮਲੇ ਵਿਚ ਆ ਜਿਹੜਾ ਉਹਨੇ ਇਹਦੇ ਵਿਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਜਿਹੜੀ ਅਪਰੂਵਲ ਰੇਟਿੰਗ ਆ ਉਹਦੇ ਥੱਲੇ ਜਾਣ ਦੇ ਵਿਚ ਤੇ ਉਹਦੇ ਤੇ ਸਾਰਾ ਜ਼ੋਰ ਆ ਜਿਹੜਾ ਹੁਣ ਖੱਕ ਸਾਹਿਬ ਜੀ ਉਹ ਮਿਡ ਟਰਮ ਚੋਣ ਤੇ ਜਿਹੜਾ ਲੱਗਿਆ ਹੋਇਆ ਨਜ਼ਰ ਆਇਆ ਹੁਣ ਜਿਹੜੀ ਆਹ ਇਲੈਕਸ਼ਨ ਹੋਣੀ ਆ ਰਹੇ ਨਵੰਬਰ ਦੇ ਵਿਚ ਹੁਣ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਇੰਨੀ ਲੰਮੀ ਸਪੀਚ ਵੀ ਦਿੱਤੀ ਆ ਆਪਣੇ ਨੰਬਰ ਆ ਜਿਹੜੇ ਉਹ ਵਧਾਉਣ ਦੀ ਕੋਸ਼ਿਸ਼ ਕਰਨੀ ਆ ਪਰ ਖੱਕ ਸਾਹਿਬ ਜੀ ਮੈਨੂੰ ਏਦਾਂ ਲੱਗ ਰਿਹਾ ਬਈ ਕੋ ਗੱਲ ਬਣਨੀ
1: ਨਹੀਂ
0: ਗੱਲ ਹਾਂਜੀ
1: ਲੋਕ ਪਰੇਸ਼ਾਨ ਆ ਜੀ ਇਸ ਵੇਲੇ ਬਹੁਤ ਚੀਮਾ ਬਹੁਤ ਪਰੇਸ਼ਾਨ ਆ ਲੋਕਾਂ ਕੋਲ ਨੌਕਰੀਆਂ ਨੀ ਹੈਗੀਆਂ ਖਾਣ ਲਈ ਪੈਸੇ ਨੀ ਹੈਗੇ ਉਹ ਪੁਰਾਣੇ ਜਮਾਨੇ ਗਏ ਜਿੱਥੇ ਸਰਕਾਰਾਂ ਮਦਦ ਕਰ ਦਿੰਦੀਆਂ ਸੀ ਹੁਣ ਤੇ ਖੋਣ ਵਾਲਾ ਕੰਮ ਹੈ ਕਹਿੰਦਾ ਕੋਲੋਂ ਖੋ ਲੋ ਕਿਸੇ ਤਰੀਕੇ ਨਾਲ ਇਹ ਬਹੁਤ ਮੁਸ਼ਕਿਲ ਦੇ ਵਿਚ ਇਸ ਵੇਲੇ ਜਿਹੜਾ ਨਾ ਬਹੁਤ ਮੁਸੀਬਤ ਚ ਫਸਿਆ ਜੀ
0: ਹਾਂਜੀ ਤੇ ਟਰੰਪ ਸਾਹਿਬ ਨੇ ਜਿਹੜੀਆਂ ਕੀਮਤਾਂ ਹੇਠ ਲਿਆਉਣ ਟਰੰਪ ਸਾਹਿਬ ਨੇ ਕੀਮਤਾਂ ਹੇਠ ਲਿਆਉਣ ਵਾਲੇ ਮਾਮਲੇ ਵਿਚ ਤਾਂ ਖੱਕ ਸਾਹਿਬ ਜੀ ਇਥੋਂ ਤੱਕ ਕਿਹਾ ਉਹਨੇ ਅੱਜ ਦੀ ਸਪੀਚ ਦੇ ਵਿਚ ਕਿ ਕੀਮਤਾਂ ਇੰਨੀਆਂ ਥੱਲੇ ਜਿਹੜੀਆਂ ਲਿਆ ਦਿੱਤੀਆਂ ਮੈਂ ਕਿ ਖੂਹ ਦੇ ਹੇਠਾਂ ਡਿੱਗ ਪਈਆਂ ਹੁਣ ਉਹ ਬਾਹਰ ਤਾਂ ਨੀ ਆ ਸਕਦੀਆਂ ਕਹਿਣਾ
1: ਵਾਲਾ
0: ਹਾਂਜੀ ਡਬੋਤੀਆਂ ਪਾਣੀ ਚ ਕਹਿੰਦਾ ਹੁਣ ਉੱਤੇ ਆ ਹੀ ਨੀ ਸਕਦੀਆਂ ਮੁੜ ਕੇ ਤੇ ਟਰੰਪ ਸ਼ਹਿਰ ਟਰੰਪ ਦਾ ਕਹਿੰਦਾ ਸ਼ਹਿਰ ਸਾਹਮਣੇ ਇਹ ਸਵਾਲ ਆ ਰਿਹਾ ਕਿ ਇਰਾਨ ਦੀ ਲੜਾਈ ਬਾਰੇ ਤੇ ਸਮੁੰਦਰੀ ਬੇੜੇ ਇਰਾਨ ਦੇ ਇਰਦ ਗਿਰਦ ਜਿਹੜੇ ਅਲਜਾਣ ਬਾਰੇ ਵੀ ਸਵਾਲ ਖੜੇ ਜਿਹੜੇ ਹੋ ਰਹੇ ਆ ਪਰ ਟਰੰਪ ਨੇ ਖੱਕ ਸਾਹਿਬ ਜੀ ਸਵਾਲਾਂ ਦਾ ਜਵਾਬ ਆ ਜਿਹੜਾ ਉਹ ਗੋਲ ਮੋਏ ਦਿੱਤਾ ਅਜੇ ਤਿਕਰ ਪਰ ਜਿਸ ਤਰ੍ਹਾਂ ਹਥਿਆਰ ਉੱਥੇ ਜਾ ਕੇ ਆਲੇ ਦੁਆਲੇ ਜਿਹੜੇ ਉਹ ਬੇੜੇ ਆ ਵੱਡੇ ਵੱਡੇ ਤੇ ਮਿਸਲਾਂ ਮੁਸਲਾਂ ਸਾਰੀਆਂ ਲਾਈਆਂ ਉਸ ਹਿਸਾਬ ਨਾਲ ਉਹ ਤੋਂ ਤਾਂ ਦੇਖ ਕੇ ਲੱਗ ਰਿਹਾ ਵੀ ਅਟੈਕ ਹੋਣਾ ਹੀ ਹੋਣਾ ਹੈ ਪਰ ਹੁਣ ਉਧਰ ਰਸ਼ੀਆ ਤੇ ਚਾਈਨਾ ਜਿਹੜੇ ਆ ਰੂਸ ਦੇ ਜਿਹੜੇ ਉਹ ਹੈਗੇ ਆ ਵਿਦੇਸ਼ ਮੰਤਰੀ ਲੈਵਰੋਵ ਉਹਨਾਂ ਨੇ ਕਹਿ ਦਿੱਤਾ ਆ ਕਿ ਭਾਈ ਤੂੰ ਅਟੈਕ ਆ ਜਿਹੜਾ ਸੋਚ ਸਮਝ ਕੇ ਕਰੀ ਅੱਗੇ ਵੀ ਤੂੰ ਕਰਕੇ ਹਟਿਆ ਪਿਛਲੀ ਜੂਨ ਦੇ ਵਿਚ ਉਦੋਂ ਵੀ ਤੂੰ ਉਨ੍ਹਾਂ ਦਾ ਨੁਕਸਾਨ ਕੀਤਾ ਹੁਣ ਜੇ ਤੂੰ ਕੀਤਾ ਤੇ ਆਪਣਾ ਪੜਿਆ ਵਿਚਾਰ ਲਈ ਅੱਗੇ ਉਹਨੇ ਕੋਈ ਨੀ ਦੱਸਿਆ ਵੀ ਅਸੀਂ ਕੁਛ ਕਰਾਂਗੇ ਜਾਂ ਤੈਨੂੰ ਉਹਦੇ ਤੋਂ ਤੈਨੂੰ ਆਪਣੇ ਆਪ ਹੀ ਨੁਕਸਾਨ ਹੋਣਾ ਹੈ ਪਰ ਮੈਨੂੰ ਲੱਗ ਰਿਹਾ ਵੀ ਉਹਨੇ ਇਹ ਕਿਹਾ ਵੀ ਜੇ ਤੂੰ ਉਹਦੇ ਜਿਹੜੇ ਜਿੱਥੇ ਯੂਰੇਨੀਅਮ ਵਗੈਰਾ ਹੈਗਾ ਆ ਕਿਉਂਕਿ ਉਹ ਹੁਣ ਵੀ ਇਰਾਨ ਦੇ ਥੱਲੇ ਤਾਂ ਹੈ ਨੀ ਉਹ ਜਿਹੜੀ ਇਹਨਾਂ ਦੀ ਏਜੰਸੀ ਉੱਥੇ ਬੈਠੀ ਉੱਥੇ ਕੰਟਰੋਲ ਇਹ ਕਰਦੀ ਸਾਰੀ ਨਿਗਰਾਨੀ ਕਰਕੇ ਰੱਖਦੇ ਆ ਉੱਥੇ ਐਸੀ ਗੱਲ ਨੀ ਪਈ ਉਹਦੇ ਵਿਚ ਉਹਨਾਂ ਨੇ ਸੀਕ੍ਰਿਟ ਹੀ ਕੁਛ ਕੀਤਾ ਹੋਇਆ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਅਸਲ ਜਿਹੜਾ ਰੌਲਾ ਆ ਖੱਕ ਸਾਹਿਬ ਜੀ ਉਹ ਤੇਲ ਦਾ ਆ ਹੋਰ ਕੋਈ ਗੱਲ ਨੀ
1: ਤੇਲ ਦਾ
0: ਤੇ ਬਾਕੀ ਉਹ ਫਿਰ ਤੁਹਾਨੂੰ ਪਤਾ ਪਈ ਇਰਾਨ ਨੇ ਜਿਹੜੇ ਉਹਨੂੰ ਆਪਣੇ ਰੂਸ ਨੂੰ ਉਹ ਡਰੋਨ ਵਗੈਰਾ ਵੇਚੇ ਹੋਏ ਆ ਉਹਦੀ ਵੀ ਜਿਹੜੀ ਇਹਨਾਂ ਨੂੰ ਹੈਗੀ ਆ ਉਹ ਕਿ ਉਹਨੇ ਉਹਨੂੰ ਕਿਉਂ ਵੇਚੇ ਆ ਤੇ ਉਹ ਇਸੇ ਕਰਕੇ ਉਹ ਸਾਡੇ ਨਾਲ ਲੜ ਰਿਹਾ ਹੁਣ ਉਹ ਆਪਣੇ ਬਣਾਉਣ ਲੱਗ ਪਿਆ ਤੇ ਅਗਲੀ ਖਬਰ ਖੱਕ ਸਾਹਿਬ ਜੀ ਇੱਕ ਹੋਰ ਆ 2 ਮਿੰਟ ਲੱਗਣੇ ਆਪਾਂ ਨੂੰ ਇਹ ਵੀ ਖਬਰ ਬੜੀ ਵਧੀਆ ਆ ਬੀਤੇ ਦਿਨ ਖੱਕ ਸਾਹਿਬ ਜੀ ਜਿਹੜੀ ਫਰਾਂਸ ਵਿਚ ਅਮਰੀਕਾ ਦੀ ਅੰਬੈਸੀ ਆ ਨਾ ਉਹਦੇ ਵਿਚ ਜਿਹੜਾ ਅੰਬੈਸਡਰ ਆ
1: ਹਾਂਜੀ
0: ਉਹ ਖੱਕ ਸਾਹਿਬ ਜੀ ਹੈਗਾ ਆਪਣੇ ਪ੍ਰੈਜੀਡੈਂਟ ਦਾ ਜਿਹੜਾ ਸਾਡੂ ਨੀ ਕੌਰਮੇ ਆ
1: ਅੱਛਾ ਜੀ
0: ਉਹ ਜਿਹੜੀ ਟਰੰਪ ਸਾਹਿਬ ਦੀ ਵੱਡੀ ਲੜਕੀ ਆ ਨਾ ਇਵਾਂਕਾ ਟਰੰਪ ਆ ਉਹਦਾ ਜਿਹੜਾ ਹਸਬੈਂਡ ਆ ਜੈਰਡ ਕੁਸ਼ਨਰ ਆ ਇਹ ਉਹਦਾ ਬਾਪ ਆ
1: ਸਹੁਰਾ ਹੋ ਗਿਆ ਉਹਦਾ
0: ਹਾਂਜੀ ਕੁੜੀ ਦਾ ਸਹੁਰਾ ਤੇ ਉਹਦਾ ਕੁੜਮ ਟਰੰਪ ਸਾਹਿਬ ਦਾ ਤੇ ਇਹ ਖੱਕ ਸਾਹਿਬ ਜੀ ਉਹਨਾਂ ਨੇ ਕੋਈ ਮੀਟਿੰਗ ਰੱਖੀ ਸੀ ਫਰਾਂਸ ਦੇ ਵਿਚ ਮਿਨਿਸਟਰਾਂ ਨੇ ਸਾਰਿਆਂ ਨੇ ਆਉਣਾ ਸੀਗਾ ਤੇ ਇਹ ਅੰਬੈਸਡਰ ਸਾਹਿਬ ਜਿਹੜੇ ਸੀਗੇ ਇਹਨਾਂ ਨੇ ਖੱਕ ਸਾਹਿਬ ਜੀ ਉਹ ਜਦੋਂ ਸਮਾਂ ਉਹਦਾ ਮੁਕਰਰ ਹੋਇਆ ਸੀ ਸਾਰਾ ਕੁੜ ਪਹੁੰਚਣ ਤੋਂ ਕੁਛ ਸਮਾਂ ਪਹਿਲਾਂ ਬਹੁਤ ਥੋੜਾ ਸਮਾਂ ਪਹਿਲਾਂ ਇਹਨੇ ਆਪਣਾ ਇੱਕ ਜਿਹੜਾ ਜੂਨੀਅਰ ਸੀਗਾ ਜਾਂ ਉਹਦਾ ਅੰਬੈਸਡਰ ਦਾ ਥੱਲੇ ਵਾਲਾ ਡਿਪਟੀ ਅੰਬੈਸਡਰ ਹੋਊਗਾ ਉਹਨੂੰ ਭੇਜ ਦਿੱਤਾ ਤੇ ਆਪ ਨਹੀਂ ਗਿਆ ਤੇ ਉਹਨਾਂ ਨੇ ਖੱਕ ਸਾਹਿਬ ਜੀ ਫਰਾਂਸ ਦੀ ਗਵਰਨਮੈਂਟ ਆ ਜਿਹੜੀ ਉਹਨਾਂ ਨੇ ਉਸੇ ਵੇਲੇ ਉਹ ਜਿਹੜੀ ਮੀਟਿੰਗ ਸੀ ਉਹ ਖਾਰਜ ਕਰ ਦਿੱਤੀ ਤੇ ਉਹਨੂੰ ਵਾਪਸ ਭੇਜਤਾ ਤੂੰ ਰਹਿਣ ਦੇ ਆਉਣ ਨੂੰ ਤੇ ਉਸੇ ਵੇਲੇ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਕਦੇ ਵੀ ਜਿਹੜਾ ਇਹ ਅੰਬੈਸਡਰ ਹੈਗਾ ਅਮਰੀਕਨ ਅੰਬੈਸਡਰ ਉੱਥੇ ਫਰਾਂਸ ਦੇ ਵਿਚ ਇਹ ਕਦੇ ਵੀ ਸਾਡੇ ਕਿਸੇ ਵੀ ਗਵਰਨਮੈਂਟ ਦੇ ਇੰਪਲੋਈ ਦੇ ਨਾਲ ਸੰਪਰਕ ਨਹੀਂ ਕਰੂਗਾ
1: ਅੱਛਾ ਜੀ
0: ਹਾਂਜੀ ਉਹਨਾਂ ਨੇ ਇਹ ਕਹਿਤਾ ਕਿਉਂਕਿ ਉਹਨਾਂ ਉਹ ਇਸ ਗੱਲ ਨੂੰ ਸਮਝ ਗਏ ਭਾਈ ਇਹਨੇ ਜਿਹੜਾ ਆਇਆ ਨੀ ਇਹਨੇ ਕਿਸੇ ਨਾ ਕਿਸੇ ਨੂੰ ਇੱਕ ਦੋ ਨੂੰ ਸਾਡੇ ਵਿਚੋਂ ਪੱਟਣਾ ਪੱਟ ਕੇ ਇਹਨੇ ਆਪਣੇ ਹੱਲ ਕਰ ਲੈਣੇ ਤਾਂ ਫਿਰ ਇਹਨਾਂ ਨੇ ਪਸਾਰ ਪਾਉਣਾ ਗੱਲ ਦਾ ਮੇਰਾ ਇਹਨੂੰ ਜਿੱਥੋਂ ਤੇ ਲੱਗ ਰਿਹਾ ਤੇ ਅਸਲ ਦੇ ਵਿਚ ਜਿਹੜੀ ਉਹ ਗੱਲ ਇਹ ਸੀਗੀ ਤੇ ਖਬਰਾਂ ਆਪਣੇ ਕੋਲ ਹੋਰ ਵੀ
1: ਆਪਣੇ ਕੋਲ ਟਾਈਮ ਤਾਂ ਹੋ ਗਿਆ ਡਾਕਟਰ ਸਾਹਿਬ ਆਉਣ ਦਾ ਹਜੇ ਤੱਕ ਆਏ ਨੀ ਇੱਕ ਮਿੰਟ ਉੱਪਰ ਹੀ ਹੋ ਗਿਆ ਦੇਖਦੇ ਆ ਪੰਜ ਦਸ ਮਿੰਟ ਤੇ ਆਪਾਂ ਕੋਈ ਹੋਰ ਗੱਲਬਾਤ ਕਰ ਲੈਣੇ ਜੀ
0: ਖਬਰਾਂ ਆਪਣੇ ਕੋਲ ਹਜੇ ਕਾਫੀ ਆ
1: ਨਹੀਂ ਖਬਰਾਂ ਹੈਗੀਆਂ ਹੁਣ ਇਹਨਾਂ ਵਿੱਚ ਛੁੱਟ ਜਾਂ ਖਬਰ ਜਲਦੀ ਜਲਦੀ ਕਰ ਦਿਓ
0: ਉਹ ਵਿੱਚ ਤਾਂ ਫੇਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਖਬਰਾਂ ਸੀ ਜਿੱਦਾਂ ਤੁਸੀਂ ਕਿਹਾ ਸੀ ਉਹ ਤਾਂ ਮੈਂ ਹੁਣੇ ਕੀਤੀਆਂ ਸੀ ਤੇ ਇਹ ਜਿਹੜੀਆਂ ਖਬਰਾਂ ਇਹ ਥੋੜੀਆਂ ਲੰਮੀਆਂ ਆ ਪੰਜ ਚਾਰ ਹੋਰ ਖਬਰਾਂ ਲੰਮੀਆਂ ਲੰਮੀਆਂ ਜਿਨ੍ਹਾਂ ਦੇ ਨਾਲ ਆਪਣਾ ਮੇਰਾ ਖਿਆਲ ਦਾ ਘੰਟਾ ਦੰਗੇ ਜਾਣਾ ਤੇ ਡਾਕਟਰ ਸਾਹਿਬ ਜੀ ਕਿਉਂ ਨੀ ਆਏ ਮੈਨੂੰ ਸਮਝੇ ਚਲੋ ਕੋਈ ਗੱਲ ਨੀ ਤੇ ਇਹ ਸੀਗੀ ਜੀ ਫਰਾਂਸ ਦੀ ਗੱਲਬਾਤ ਤੇ ਅਗਲੀ ਖਬਰ ਜਿਹੜੀ ਹੈਗੀ ਆ ਖੱਕ ਸਾਹਿਬ ਜੀ ਉਹ ਹੈਗੀ ਆਪਣੇ ਕੋਲ ਕਿ ਰਸ਼ੀਆ ਦੇ ਵਿਦੇਸ਼ ਮੰਤਰੀ ਵੈਸੇ ਆਪਾਂ ਇਹਦੀ ਗੱਲ ਮਾੜੀ ਜੀ ਕਰ ਦਿੱਤੀ ਹੈ ਜ਼ਬਾਨੀ ਜ਼ਬਾਨੀ ਤੇ ਇਹ ਹੁਣ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਜਿਹੜੀ ਰਸ਼ੀਆ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਸਰਜੀ ਲੈਵਰੋਵ ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰੀਕਾ ਵੱਲੋਂ ਇਰਾਨ ਉਪਰ ਇੱਕ ਵੀ ਹਮਲਾ ਕੀਤਾ ਗਿਆ ਤਾਂ ਸਿੱਟਾ ਬਹੁਤ ਗੰਭੀਰ ਨਿਕਲ ਸਕਦਾ ਤੇ ਇਹਦੇ ਵਿਚ ਕੱਖ ਸਾਹਿਬ ਜੀ ਅਮਰੀਕਾ ਨੂੰ ਉਹ ਕਹਿੰਦੇ ਆ ਕਿ ਸੰਕੋਚ ਕਰਨਾ ਚਾਹੀਦਾ ਇਸ ਕੰਮ ਤੋਂ ਤੇ ਬਹੁਤ ਹੀ ਜਿਹੜੀ ਆ ਸ਼ਾਂਤੀ ਪੂਰਵਕ ਢੰਗ ਦੇ ਨਾਲ ਕਹਿੰਦੇ ਆ ਜਿਹੜਾ ਤੁਸੀਂ ਰੌਲਾ ਹੈਗਾ ਉਹਨੂੰ ਨਿਬੇੜ ਲਓ ਤੇ ਇਰਾਨ ਆ ਜਿਹੜਾ ਉਹਦੇ ਕੋਲ ਨਿਊਕਲੀਅਰ ਜਗ੍ਹਾ ਉਪਰ ਜਿਹੜੇ ਪਹਿਲਾਂ ਹੀ ਅਮਰੀਕਾ ਦੀ ਜਿਹੜੀ ਆ ਬੰਬਵਾਰੀ ਆ ਉਹ ਕਰ ਚੁੱਕੇ ਆ ਇਹ ਤੇ ਨਿਊਕਲੀਅਰ ਜਿਹੜੇ ਆ ਉਹ ਘਟਨਾ ਵਾਪਰਨ ਦਾ ਖਤਰਾ ਹੋ ਸਕਦਾ ਹੁਣ ਲੈਵਰੋਵ ਨੇ ਉਹਨਾਂ ਦੇ ਜਿਹੜਾ ਰੂਸ ਦਾ ਫੋਰਨ ਮਿਨਿਸਟਰ ਆ ਉਹਨੇ ਇਹ ਕਿਹਾ ਕਿ ਤੁਸੀਂ ਉੱਥੇ ਜੇ ਉਹ ਬੰਬ ਮਾਰੇ ਨਾ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਬੰਬ ਤਾਂ ਨਹੀਂ ਪਰ ਉਹ ਜਿਹੜਾ ਉੱਥੇ ਉਹਨਾਂ ਦਾ ਯੂਰੇਨੀਅਮ ਪਿਆ ਉਹਨੇ ਫਟ ਕੇ ਤੇ ਆਸੇ ਪਾਸੇ ਨੁਕਸਾਨ ਜਿਹੜੀ ਆ ਰੇਡੀਏਸ਼ਨ ਉਹ ਫੈਲ ਸਕਦੀ ਆ ਮੇਰੇ ਖਿਆਲ ਨਾਲ ਉਹ ਇਹ ਕਹਿ ਰਿਹਾ ਵੀ ਭਾਈ ਕੇਅਰਫੁਲ ਹੋ ਜਾਓ ਤੇ ਬਾਕੀ ਆ ਜਿਹੜੀਆਂ ਰੂਸ ਨੇ ਉਹਨੂੰ ਜਿਹੜੀਆਂ ਹੈਗੀਆਂ ਨਾ ਸੁਪਰਸੋਨਿਕ ਮਿਸਲ ਚਾਈਨਾ ਨੇ ਵੀ ਵੇਚਤੀਆਂ ਹਾਂਜੀ ਉਹ ਜਿਹੜੀਆਂ ਸੁਪਰਸੋਨਿਕ ਖੱਕ ਸਾਹਿਬ ਜੀ ਉਹ ਜਿਹੜੀਆਂ ਤਾਂ ਹੈਗੀਆਂ ਰੂਸ ਕੋਲ ਸੁਪਰਸੋਨਿਕ ਮਿਸਲਾਂ ਬਣਾਈਆਂ ਉਹ ਜਾਂਦੀਆਂ ਖੱਕ ਸਾਹਿਬ ਜੀ 8000 ਮੀਲ ਪ੍ਰਤੀ ਘੰਟਾ ਤੁਸੀਂ ਇਮੇਜਿਨ ਕਰੋ 8000 ਮੀਲ ਦੀ ਗੱਲ ਕਰ ਰਹੇ ਹਾਂ ਆਪਾਂ ਇੱਕ ਘੰਟੇ ਦੇ ਵਿਚ ਤੇ ਜਿਹੜੀ ਹੈਗੀ ਆ ਜਿਹੜੀਆਂ ਚਾਈਨਾ ਕੋਲ ਆ ਉਹ ਉਹਨਾਂ ਦੀ ਰੇਂਜ ਹੈਗੀ ਆ 6000 ਮੀਲ ਪ੍ਰਤੀ ਘੰਟਾ ਦੀ ਸਪੀਡ ਆ ਉਹਨਾਂ ਦੀ ਤੇ ਹੁਣ ਕੱਲ ਪਰਸੋਂ ਦੀ ਖਬਰ ਆਪਾਂ ਸ਼ਾਇਦ ਕੀਤੀ ਕਿ ਨਹੀਂ ਕੀਤੀ ਉਹਦੇ ਵਿਚ ਖੱਕ ਸਾਹਿਬ ਜੀ ਇਹ ਸੀਗਾ ਕਿ ਚਾਈਨਾ ਆ ਜਿਹੜਾ ਜੇਕਰ ਉਹ ਦੇਖੋ ਹੁਣ ਦੂਸਰੇ ਪਾਸੇ ਐਲਨ ਮਾਸਕ ਆ ਜਿਹੜਾ ਉਹ ਵੀ ਇਹਦੇ ਵਿਚ ਲਪੇਟਿਆ ਹੋਇਆ ਹੁਣ ਗੱਲ ਕੀ ਆ ਕਿ ਇਹ ਜਿਹੜਾ ਆਪਣਾ GPS ਸਿਸਟਮ ਕਾਰਾਂ ਦੇ ਵਿਚ ਫੋਨਾਂ ਦੇ ਵਿਚ ਚੱਲਦਾ ਨਾ ਇਹ ਸਾਰਾ ਉਹ ਸੈਟੇਲਾਈਟਾਂ ਜਿਹੜੀਆਂ ਉਹਦੀਆਂ ਆ ਐਲਨ ਮਾਸਕ ਦੀਆਂ ਉਹ ਹੁਣ ਆ ਪਿੱਛੇ ਥੋੜੇ ਦਿਨ ਪਹਿਲਾਂ ਉਹਨੇ ਰੂਸ ਦੀ ਜਿਹੜੀ ਆ ਉਹ ਸੀ ਉਹ ਸਿਸਟਮ ਡਿਸਕਨੈਕਟ ਕਰ ਦਿੱਤਾ ਆ ਸੋ ਹੁਣ ਖੱਕ ਸਾਹਿਬ ਜੀ ਇਹ ਜਿਹੜੇ ਕੰਟਰੀ ਹੈਗੇ ਆ ਜਿੰਨੀ ਵੀ ਸਾਰੀ ਦੁਨੀਆਂ ਤੇ ਦੇਖੋ ਇਸੇ ਤਰ੍ਹਾਂ ਲੋਕਾਂ ਨੂੰ ਗੁਲਾਮ ਇਸੇ ਤਰ੍ਹਾਂ ਕੀਤਾ ਜਾਂਦਾ ਸੋ ਏਡੀ ਵੱਡੀ ਚੀਜ਼ ਬਣਾ ਲੈਣੀ ਜਿਹਦੇ ਤੇ ਸਾਰੇ ਲੋਕਾਂ ਨੂੰ ਪਹਿਲਾਂ ਨਿਰਭਰ ਕਰ ਲਓ ਤੇ ਫਿਰ ਉਹਨਾਂ ਦੀ ਸੈੱਲ ਲਾਈ ਜਾਓ ਜਿੱਦਾਂ ਹੁਣ ਫੋਨ ਆ ਆਪਣੇ ਇਹਨਾਂ ਦਾ ਅੱਗੇ ਜਦੋਂ ਆ ਜਿਹੜੇ ਕੋਡ ਵਾਲੇ ਫੋਨ ਘਰਾਂ ਦੇ ਵਿਚ ਹੁੰਦੇ $7-8 ਬਿੱਲ ਆਉਂਦਾ ਸੀ ਉਹਦਾ $12-13 ਮੈਂ ਦਿੰਦਾ ਰਿਹਾ ਮਹੀਨੇ ਦੇ ਤੇ ਹੁਣ ਆ ਜਿਹੜਾ ਇਹਨਾਂ ਦਾ $3-3 ਰਿਹਾ ਜਿਹੜਾ ਤੁਹਾਡੇ ਫੋਨ ਦਾ ਹੀ ਆਈ ਜਾਂਦਾ ਸੋ ਇਹ ਜਿਹੜੀਆਂ ਨਵੀਆਂ ਨਵੀਆਂ ਇਹ ਵੀ ਇੱਕ ਕਿਸਮ ਤੁਹਾਨੂੰ ਜਿੱਦਾਂ ਨਸ਼ੇ ਤੇ ਲਾਇਆ ਜਾਂਦਾ ਉਹੀ ਚੀਜ਼ ਆ ਕਿ ਤੁਹਾਨੂੰ ਪੈਸਾ ਨਾ ਤੁਹਾਡੇ ਕੋਲ ਛੱਡੋ ਮਕਸਦ ਇਹ ਆ ਸੋ ਇਹਨਾਂ ਦਾ ਤੇ ਹੁਣ ਜਿਹੜਾ ਇਹ ਆ ਇਹੀ ਹਾਲ ਉਹਦਾ ਆ ਜਿਹੜੀਆਂ ਉਹ ਮਿਸਲਾਂ ਤਾਂ ਚੀਨ ਨੇ ਬਣਾ ਲਈਆਂ ਰੂਸ ਨੇ ਵੀ ਬਣਾ ਲਈਆਂ ਪਰ ਉਹਨਾਂ ਦੇ ਵਿਚ ਹੁਣ ਮੈਨੂੰ ਇਹ ਨੀ ਅਜੇ ਤੱਕ ਖਬਰ ਦਾ ਪਤਾ ਲੱਗਿਆ ਕਿ ਉਹਨਾਂ ਦੇ ਵਿਚ ਇੰਡੀਪੈਂਡੈਂਟ ਆਪਣਾ ਸਿਸਟਮ ਆ ਕਿ ਉਹ ਅਜੇ ਵੀ ਜਿਹੜੀਆਂ ਸੈਟੇਲਾਈਟਾਂ ਆ GPS ਡਿਵਾਈਸਿਸ ਆ ਉਹਨਾਂ ਦੇ ਨਾਲ ਜੇ ਕਨੈਕਟ ਆ ਤੇ ਫੇਰ ਜਿਹੜਾ ਐਲਨ ਮਾਸਕ ਆ ਜਾਂ ਅਮਰੀਕਾ ਦੀ ਜਿਹੜੀ ਫੌਜ ਆ ਇਹ ਉਹਨਾਂ ਨੂੰ ਡਿਸਕਨੈਕਟ ਕਰ ਦੋ ਫਿਰ ਉਹ ਗੁਆਚ ਜਾਣਗੀਆਂ ਉਹਨਾਂ ਨੂੰ ਪਤਾ ਨੀ ਲੱਗਿਆ ਕਿ ਜਾਣਾ ਕਿੱਧਰ
1: ਨੂੰ ਰਸ਼ੀਆ ਨੇ ਤਾਂ ਆਪਣਾ ਬਣਾਇਆ ਜੀ ਰਸ਼ੀਆ ਕੋਲ ਤਾਂ ਆਪਣਾ ਹੈਗਾ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਇੰਡੀਆ ਵੀ ਕੋਸ਼ਿਸ਼ ਕਰ ਰਿਹਾ ਕਿ ਆਪਣਾ ਬਣਾਉਣ ਦੀ ਕਿਉਂਕਿ
0: ਇੰਡੀਆ ਨੇ ਜੀ ਇੰਡੀਆ ਨੇ ਖਾਕਸਾਰੀ ਸੈਟੇਲਾਈਟਾਂ ਛੱਡੀਆਂ ਆ ਔਰ ਉਹਨਾਂ ਨੇ ਸ਼ਾਇਦ ਤੁਹਾਨੂੰ ਯਾਦ ਆ ਕਿ ਨਹੀਂ ਆ ਥੋੜੇ ਸਾਲਾਂ ਦੀ ਗੱਲ ਆ ਜਿਹੜੀਆਂ ਇਹ ਸੈਟੇਲਾਈਟ ਹੁੰਦੀਆਂ ਨਾ ਇਹ ਦੇਖੋ ਹੁਣ ਜਿਹੜੇ ਛੋਟੇ ਕੰਟਰੀ ਆ ਇਰਾਨ ਆ ਜਾਂ ਦੂਸਰੇ ਦੁਨੀਆ ਦੇ ਕੰਟਰੀ ਉਹਨਾਂ ਕੋਲ ਇਹ ਕੈਪੇਬਿਲਿਟੀ ਅਜੇ ਨਹੀਂ ਹੈਗੀ ਉਹਨਾਂ ਕੋਲ ਕਿ ਉਹ ਜਿਹੜੀਆਂ ਉੱਤੇ ਸੈਟੇਲਾਈਟ ਆਇਆ ਉਹਨੂੰ ਥੱਲੇ ਸਿੱਟ ਸਕਣ ਜਾਂ ਆਪਣਾ ਰਾਕੇਟ ਭੇਜ ਕੇ ਉਹਨੂੰ ਤਬਾਹ ਕਰ ਸਕਣ ਤੇ ਪਰ ਜਿਹੜਾ ਅਮਰੀਕਾ ਤੇ ਰੂਸ ਜਾਂ ਚਾਈਨਾ ਇਹਨਾਂ ਕੋਲ ਉਹ ਹੈਗੀ ਆ ਕੈਪੇਬਿਲਿਟੀ ਇਹ ਜਿਹੜੀਆਂ
1: ਚਾਈਨਾ ਕੋਲ ਤਾਂ ਕੋਈ ਵੀ ਚੀਜ਼ ਜਿਹੜੀ ਅਮਰੀਕਾ ਦੀ ਨਹੀਂ ਹੈਗੀ ਜੀ ਵਟਸਐਪ ਨਹੀਂ ਹੈਗਾ ਫੇਸਬੁੱਕ ਉਹਨਾਂ ਕੋਲ ਆਪਣੀ ਆ ਸਾਰਾ ਕੁਝ ਉਹਨਾਂ ਦਾ ਆਪਣਾ ਵਾ
0: ਬਿਲਕੁਲ ਬਿਲਕੁਲ ਤੇ ਇੰਡੀਆ ਨੇ ਵੀ ਖਕਸਾ ਵੀ ਥੋੜੇ ਜਿਹੇ ਸਾਲ ਹੋਏ ਆ ਉਹਨਾਂ ਨੇ ਵੀ ਉਹ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਤੇ ਉਹਨਾਂ ਨੇ ਆਪਣੀ ਹੀ ਸੈਟੇਲਾਈਟ ਆ ਜਿਹੜੀ ਉੱਤੇ ਉਹਨੂੰ ਥੱਲਿਓਂ ਉਹ ਛੱਡ ਕੇ ਮਿਸਲ ਤੇ ਉਹਨੂੰ ਤਬਾਹ ਕੀਤਾ ਸੀਗਾ ਤੇ ਅਮਰੀਕਾ ਨੇ ਬੜਾ ਰੌਲਾ ਪਾਇਆ ਸੀ ਤੂੰ ਇਹ ਨਾ ਕਰ ਤੂੰ ਇਹ ਨੀ ਕਰ ਸਕਦਾ ਆਹ ਨੀ ਕਰ ਸਕਦਾ ਉਹ ਕਹਿੰਦੇ ਵੀ ਅਸੀਂ ਤਾਂ ਕਰਨਾ ਤੂੰ ਜਿਹੜਾ ਜੋਰ ਲਾਉਣਾ ਲਾ ਲਾ ਤੇ ਉਹਦਾ ਮਕਸਦ ਉਹਦਾ ਇਹੀ ਸੀਗਾ ਕਿ ਜੇ ਇੱਥੇ ਤੱਕ ਨੌਬਤ ਪਹੁੰਚ ਜਾਂਦੀ ਆ ਤਾਂ ਅਸੀਂ ਆਪਣੇ ਮੁਲਕ ਨੂੰ ਜਿਹੜਾ ਉਹ ਜੇ ਸਾਡੀਆਂ ਜਿਹੜੀਆਂ ਸੈਟੇਲਾਈਟਾਂ ਛੱਡੀਆਂ ਉਹਨਾਂ ਤੇ ਅਮਰੀਕਾ ਜਾਂ ਰੂਸ ਜਾਂ ਹੋਰ ਕੋਈ ਵੀ ਕੰਟਰੀ ਹਮਲਾ ਕਰੇ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਢਾਵੇ ਸਾਡੀ ਕਮਿਊਨੀਕੇਸ਼ਨ ਹੈ ਜਿਹੜੀ ਉਹਨੂੰ ਤੋੜੇ ਅਸੀਂ ਵੀ ਉਹਨਾਂ ਦੀਆਂ ਸੈਟੇਲਾਈਟਾਂ ਜਿਹੜੀਆਂ ਉਹ ਡਿਸਟਰੋਏ ਕਰ ਸਕਣ ਦੇ ਕਾਬਲ ਹੋਈ ਸੋ ਉਹਦਾ ਜਿਹੜੀ ਗੱਲਬਾਤ ਉਹ ਇਸ ਤਰ੍ਹਾਂ ਹੈਗੀ ਸੀ ਤੇ ਹੁਣ ਅਗਲੀ ਗੱਲਬਾਤ ਜਿਹੜੀ ਹਕ ਸਾਹਿਬ ਜੀ ਉਹ ਇਰਾਨ ਦੇ ਵਿਦਿਆਰਥੀ ਆ ਜਿਹੜੀ ਉਹ ਫਿਰ ਤੋਂ ਸੜਕਾਂ ਉੱਪਰ ਜਿਹੜੇ
1: ਆ ਗਏ ਬਿਲਕੁਲ ਆ ਗਏ ਬੁਰਾ ਹਾਲ ਉੱਥੇ
0: ਬੁਰਾ ਹਾਲ ਆ ਹਾਂਜੀ ਤੇ ਉਹਦੇ ਪਿੱਛੇ ਹੱਥ ਤਾਂ ਤੁਹਾਨੂੰ ਪਤਾ ਬਾਹਰੀਆਂ ਗੌਰਮੈਂਟ ਦਾ ਹੀ ਆ ਉਹ ਉਹਨਾਂ ਦਾ ਤਾਂ ਹੈ ਨੀ ਗਾ ਉਹਨਾਂ ਨੂੰ ਭੜਕਾ ਕੇ ਪਹਿਲਾਂ ਇੱਥੇ ਯੂਨੀਵਰਸਿਟੀਆਂ ਚ ਪੜ੍ਹਾ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਉਹਦੀ ਆਪਣੀ ਗੌਰਮੈਂਟ ਦੇ ਖਿਲਾਫ਼ ਲੜਨ ਵਾਸਤੇ ਉੱਥੇ ਦੁਬਾਰਾ ਭੇਜ ਦਿੱਤਾ ਜਾਂਦਾ ਉਹ ਆਪ ਹੀ ਚਲੇ ਜਾਂਦੇ ਤੇ ਫਿਰ ਉੱਥੇ ਜਾ ਕੇ ਰੌਲਾ ਰੱਪਾ
1: ਚੀਮਾ ਸਾਹਿਬ ਮੈਂ ਇਹਦੇ ਤੇ ਜ਼ਿਆਦਾ ਐਗਰੀ ਨਹੀਂ ਹੈਗਾ ਕਿ ਇਹ ਪੜ੍ਹਾਉਂਦੇ ਆ ਜਾਂ ਇਹਨਾਂ ਨੇ ਸਿਖਾਇਆ ਕਿਉਂਕਿ ਜਦੋਂ ਹਾਲਾਤ ਜਿਹੜੇ ਯੂਨੀਅਨ ਸਟੂਡੈਂਟ ਹੁੰਦੇ ਨਾ ਉਹਨਾਂ ਦਾ ਖੂਨ ਹੁੰਦਾ ਸਾਡੇ ਦੇਖੋ ਜਦੋਂ ਮੂਵਮੈਂਟਾਂ ਚੱਲੀਆਂ ਕੀ ਹੋਇਆ ਉੱਥੇ ਪਤਾ ਥੋੜਾ ਸੀ ਉਹਨਾਂ ਨੂੰ ਆਪ ਹੀ ਪਤਾ ਲੱਗ ਗਿਆ ਸੀ ਜਨਤਾ ਨੂੰ ਕਿ ਵੀ ਇੱਥੇ ਧੱਕੇ ਹੋ ਰਹੇ ਆ ਆਜੋ ਖੜੇ ਹੋ ਜਾਓ ਉਹੀ ਚੱਕਰ ਇਰਾਨ ਦੇ ਵਿੱਚ ਆ ਕਿ ਹੁਣ ਲੋਕੀ ਅੱਕ ਗਏ ਆ ਇਸ ਸਰਕਾਰ ਤੋਂ ਵੀ ਅੱਕ ਗਏ ਕਿ ਰੋਜ਼ ਦਾ ਕੰਜਰਖਾਨਾ ਰੋਜ਼ ਦੀਆਂ ਲੜਾਈਆਂ ਪਤਾ ਨੀ ਅੱਜ ਬੰਬ ਡਿੱਗ ਪੈਣਾ ਕਿੰਨੇ ਲੋਕ ਮਾਰੇ ਜਾਣੇ ਤੇ ਲੋਕ ਫਿਰ ਹੌਲੀ ਹੌਲੀ ਹੌਲੀ ਹੌਲੀ ਇਕੱਠੇ ਹੋਣੇ ਚਾਲੂ ਹੋਏ ਹੁਣ ਤੁਸੀਂ ਦੇਖਿਆ ਨੀ ਗਾ ਅਮਰੀਕਾ ਦੇ ਵਿੱਚ ਜਦੋਂ ਆਇਸ਼ ਦੇ ਅਗੇਂਸਟ ਕਿੱਦਾਂ ਸ਼ਹਿਰਾਂ ਦੇ ਸ਼ਹਿਰ ਲੱਖਾਂ ਦੇ ਹਿਸਾਬ ਨਾਲ ਲੋਕ ਇਕੱਠੇ ਹੋ ਗਏ
0: ਬਿਲਕੁਲ ਬਿਲਕੁਲ ਲੱਖਾਂ ਦੇ ਹਿਸਾਬ ਨਾਲ ਇਕੱਠੇ ਹੋ ਗਏ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈਗੀ ਪਰ ਇੱਥੇ ਜਿਹੜਾ ਉਹ ਆਫਿਕ ਹਕ ਸਾਹਿਬ ਜੀ ਇਹਨਾਂ ਦੇ ਕੋਈ ਉਹਨਾਂ ਦੀ ਹਮਾਇਤ ਵਿੱਚ ਆਉਣ ਵਾਲਾ ਨੀ ਨਾ ਹੁੰਦਾ ਕਿਉਂਕਿ ਇੱਥੇ ਉਹ ਬਾਹਰ ਦੀਆਂ ਹੈ ਨੀ ਤੇ ਜਿਹੜੇ ਉਹ ਛੋਟੇ ਦੇਸ਼ ਆ ਉੱਥੇ ਫਿਰ ਇਹ ਨੇਟੋ ਰਲ ਜਾਂਦੀ ਆ ਸਾਰੇ ਰਲ ਕੇ ਫਿਰ ਉਹ ਜਿਹੜੀ ਆ ਵਿਰੋਧੀ ਪਾਰਟੀ ਆ ਉਹਦੇ ਬਰਾਬਰ ਖੜ ਜਾਂਦੇ ਉਹਨਾਂ ਨੂੰ ਸਰਮਾਇਆ ਦੇ ਦਿੰਦੇ ਆ ਸਾਰਾ ਕੁਝ ਦੇ ਕੇ ਉਹਨਾਂ ਨੂੰ ਹੋਰ ਜਿਹੜੀਆਂ ਸੁਵਿਧਾਵਾਂ ਦੇ ਕੇ ਤੇ ਉਹਨਾਂ ਨੂੰ ਉੱਥੋਂ ਦੀ ਗਵਰਨਮੈਂਟ ਆ ਜਿਹੜੀ ਉਹਦੇ ਖਿਲਾਫ਼ ਫਿਰ ਉਹ ਭੜਕਾ ਦਿੰਦੇ ਆ ਜਿਹਦੇ ਨਾਲ ਉਹ ਫਿਰ ਤਖ਼ਤਾ ਜਿਹੜਾ ਪਲਟਦਾ ਜਿੱਦਾਂ ਹੁਣ ਵੈਨਜ਼ੂਏਲਾ ਤਖ਼ਤਾ ਪਲਟਿਆ ਤੇ ਕਿਊਬਾ ਦੇ ਵਿੱਚ ਵੀ ਜ਼ੋਰ ਲੱਗਿਆ ਹੋਇਆ ਪਲਟਣ ਤਖ਼ਤਾ ਪਲਟਣ ਵਾਸਤੇ ਹੋਰ ਛੋਟੇ ਛੋਟੇ ਕੰਟਰੀ ਕਹੀਏ ਇੱਥੇ ਤੇ ਉਹਨਾਂ ਦੇ ਵਿੱਚ ਵੀ ਜਿਹੜੀਆਂ
1: ਇਹ ਕਿਊਬਾ ਤੁਸੀਂ ਗਏ ਆ
0: ਨਹੀਂ ਕਿਊਬਾ ਨੀ ਮੈਂ ਗਿਆ ਖਾਕ ਸਾਹਿਬ ਜੀ ਉਹਦੇ ਨਾਲ ਕਿੰਗਸਟਨ ਵਗੈਰਾ ਉੱਥੇ ਜਾਣਾ
1: ਬੜਾ ਬੜਾ ਸੈਂਪਲ ਜਿਹਾ ਲੋਕ ਸੈਂਪਲ
0: ਜਿਹਾ ਜੀ ਬਿਲਕੁਲ ਸੋਸ਼ਲਿਸਟ ਕੰਟਰੀ ਆ ਹਮੇਸ਼ਾ ਵਾਸਤੇ ਖਾਕ ਸਾਹਿਬ ਜੀ ਦੇਖੋ
1: ਪੂਆ ਟਾਈਪ ਦੇ ਘਰ ਵਾ ਜਿੱਦਾਂ ਪੁਰਾਣੇ ਜਮਾਨੇ ਦੇ ਆਪਣੇ ਹੁੰਦੇ ਸੀ ਦੇਖਦਾ ਸੀ ਵੀਡੀਓ ਉਹਨਾਂ ਦੀਆਂ ਦੋ ਚਾਰ ਤੇ ਜਿੱਦਾਂ ਦੇ ਹਾਲਾਤ ਉੱਥੇ ਹੈਗੇ ਆ ਪਰ ਲੋਕੀ ਰੋਟੀ ਤੇ ਖਾਂਦੇ ਨਾ ਆਰਾਮ ਨਾਲ
0: ਖਾਕ ਸਾਹਿਬ ਜੀ ਉਹਨਾਂ ਲੋਕਾਂ ਦੇ ਵਿੱਚ ਦੇਖਣ ਨੂੰ ਜ਼ਰੂਰ ਹੈਗੇ ਆ ਘਰ ਇੱਦਾਂ ਸਾਦੇ ਘਰ ਆ ਸਿੰਪਲ ਘਰ ਆ ਪਰ ਜੇ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਰਵੋ ਨਾ ਚਾਹੇ ਉਹ ਕੋਈ ਵੀ ਜਿਹੜਾ ਸੋਸ਼ਲਿਸਟ ਕੰਟਰੀ ਆ ਮੈਂ ਉਹਨਾਂ ਕੰਟਰੀਆਂ ਦੇ ਵਿੱਚ ਘੁੰਮਦਾ ਰਿਹਾ ਮੇਰੇ ਕਿਊਬਾ ਤਾਂ ਨਹੀਂ ਗਿਆ ਪਰ ਕਿਊਬਾ ਦਾ ਉਹ ਮੈਨੂੰ ਇਹਦੇ ਬਾਰੇ ਪਤਾ ਆ ਵੀ ਉੱਥੇ ਲੋਕ ਕਿੰਨੇ ਸੁਖੀ ਸੀ ਔਰ ਕਿਊਬਾ ਹੈ ਜਿਹੜਾ ਖਾਕ ਸਾਹਿਬ ਜੀ ਦੁਨੀਆਂ ਦੇ ਵਿੱਚ ਸਭ ਤੋਂ ਬੈਸਟ ਡਾਕਟਰ ਆ ਜਿਹੜੇ ਉਹ ਕਿਊਬਾ ਦੇ ਵਿੱਚੋਂ ਪੈਦਾ ਹੁੰਦੇ ਸੀ ਇਹਨਾਂ ਦੋਹਾਂ ਕੰਟਰੀਆਂ ਚੋਂ ਕਿਊਬਾ ਤੇ ਜਿਹੜਾ ਆਹ ਸੀਗਾ ਆਪਣੇ ਵੈਨਜ਼ੂਏਲਾ ਇਹਨਾਂ ਦੇ ਵਿੱਚੋਂ ਜਿਹੜੇ ਡਾਕਟਰ ਸੀਗੇ ਬਹੁਤ ਉਹਨਾਂ ਨੇ ਜਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਮੈਡੀਸਨ ਪੜ੍ਹਾਈ ਵੀ ਆ ਤੇ ਉਹਨਾਂ ਨੇ ਲੋਕਾਂ ਦੀ ਮਦਦ ਵੀ ਕੀਤੀ
1: ਦੂਸਰੇ ਦੇਸ਼ਾਂ ਦੇ ਜਦੋਂ ਕੋਵਿਡ ਆਇਆ ਤਾਂ ਕਿਊਬਾ ਤੋਂ ਬੜੇ ਡਾਕਟਰ ਆਏ ਸੀ ਅਮਰੀਕਾ ਚ
0: ਬੜੇ ਡਾਕਟਰ ਆਏ ਸੀ ਬਿਲਕੁਲ ਹਾਂਜੀ ਬਹੁਤ ਡਾਕਟਰ ਆਏ ਸੀਗੇ ਉਹ ਜਿਹੜੇ ਆ ਲੋਕ ਜਿੱਦਾਂ ਆਪਣੇ ਭਾਰਤ ਵਿੱਚ ਸੀਗੀ ਨਾ ਪੰਜਾਬ ਦੇ ਵਿੱਚ ਲੋਕਾਂ ਇੱਕ ਦੂਜੇ ਵਾਂਗੂ ਹੱਸਦੇ ਖੇਡਦੇ ਭੈਣਾਂ ਭਰਾਵਾਂ ਵਾਂਗੂ ਰਹਿੰਦੇ ਸੀ ਕੋਈ ਇਸ ਤਰ੍ਹਾਂ ਦੇ ਜਿਹੜੀ ਖਿੱਚਾ ਧੂਣ ਹੈ ਨਹੀਂ ਸੀ ਪੈਸੇ ਬਾਰੇ ਤੇ ਉਹ ਜਿਹੜੀ ਆ ਹੁਣ ਤੁਸੀਂ ਉੱਥੇ ਜਾ ਕੇ ਦੇਖੋ ਖਾਕ ਸਾਹਿਬ ਜੀ ਉੱਥੇ ਰਹਿਣ ਦਾ ਕੋਈ ਹੱਜ ਨਹੀਂ ਇੰਨੇ ਹਾਲਾਤ ਜਿਹੜੇ ਆ ਵਿਗੜ ਚੁੱਕੇ ਆ ਪੰਜਾਬ ਦੇ ਵਿੱਚ ਖਾਸ ਕਰਕੇ
1: ਪਤਾ ਹੀ ਨਹੀਂ ਜੀ ਕਿਹਨੂੰ ਘਰੋਂ ਨਿਕਲਿਆ ਉਹਨੇ ਵਾਪਸ ਆਉਣਾ ਕਿ ਨਹੀਂ ਆਉਣਾ
0: ਵਾਪਸ ਆਉਣਾ ਕਿ ਨਹੀਂ ਆਉਣਾ ਹਾਂਜੀ ਬਿਲਕੁਲ ਇਹ ਹਾਲਾਤ ਬਣੇ ਹੋਏ ਆ ਪਰ ਉਹ ਪੁਰਾਣੇ ਜ਼ਮਾਨੇ ਜਦੋਂ ਅਸੀਂ ਛੋਟੇ ਸੀ ਉਦੋਂ ਤਾਂ ਇੱਦਾਂ ਦੀ ਹੈ ਨਹੀਂ ਸੀ ਨਿਆਣਾ
1: ਚੀਮਾ ਸਾਹਿਬ ਲੋਕੀ ਕੋਠਿਆਂ ਤੇ ਸੌਂਦੇ ਸੀ ਬਾਹਰ ਸੌਣਾ ਬਾਹਰਲੇ ਹਵੇਲੀਆਂ ਚ ਬਾਹਰ ਮੰਜਾ ਡਾਲਣਾ ਇਹ ਉਹ ਜਮਾਨਾ ਸੀ ਕੋਈ ਮਜਾਲ ਸੀ ਕੁਛ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜੀ ਸਾਡੇ ਪਿੰਡ ਸਾਡੇ ਕਸਬੇ ਦੇ ਵਿਚ ਕੱਲ ਇਹ ਪਹਿਲੀ ਵਾਰੀ ਖਬਰ ਸੁਣੀ ਆ ਵਿਚਾਰਾ ਕੋਈ ਕਿਸਾਨ ਸੀ ਉਹਦੀ ਕੋਈ ਨਾ ਤਿੰਨ ਚਾਰ ਮਰਲੇ ਕਣਕ ਵੱਢ ਕੇ ਲੈ ਗਿਆ ਕੱਚੀ
0: ਰਾਤ ਨੂੰ ਵੱਢ ਲਈ
1: ਰਾਤ ਨੂੰ ਕਹਿੰਦੇ ਵੱਢ ਲਈ ਉਹ ਕਹਿੰਦਾ ਯਾਰ ਇਹ ਕਦੀ ਸੁਣਿਆ ਹੀ ਨਹੀਂ ਗਾ ਇੱਦਾਂ ਦੀ ਚੋਰੀ ਵੀ ਹੁੰਦੀ ਆ ਇੱਦਾਂ ਦੇ ਹਾਲਾਤ ਬਣ ਗਏ ਆ ਲੋਕੀ ਪਰਵਾਹ ਹੀ ਨਹੀਂ ਕਰਦੇ ਗੋਲੀ ਗਾਲੀ ਤੋਂ ਕਿੱਦਾਂ ਵੀ ਕਰਦੇ ਕੀ ਆ ਲੋਕ ਮਾਰਨ ਲੱਗੇ ਇੱਕ ਮਿੰਟ ਨੀ ਲਾਉਂਦੇ ਮੁੰਡੇ ਅੱਜ ਕੱਲ ਜਿਹੜੇ ਆ ਪਤਾ ਨੀ
0: ਦੋ
1: ਪੁਲਿਸ ਵਾਲੇ ਮਾਰੇ ਆ ਜੀ ਉੱਥੇ ਮੁੰਡਿਆਂ ਨੇ ਉਹਨਾਂ ਨੇ ਅਰੈਸਟ ਕੀਤੇ ਆ ਉਹ ਸਿਰਫ ਉਹਨਾਂ ਨੂੰ 20,000 ਰੁਪਇਆ ਕਿਸੇ ਨੇ ਦਿੱਤਾ ਮਾਰਨੇ ਆ ਦੱਸੋ 20,000 ਦੇ ਵਿਚ ਤੁਸੀਂ ਦੋ ਪੁਲਿਸ ਵਾਲੇ ਮਾਰਤੇ ਕੋਈ ਗੱਲ ਕਰਨ ਵਾਲੀ ਰਹਿ ਗਈ
0: ਬਸ ਬਸ ਇਹ ਹਾਲਾਤ ਆ ਜਿਹੜੇ ਖੱਕ ਸਾਹਿਬ ਜੀ ਜਿੱਥੇ ਵੀ ਕੈਪੀਟਲਿਜ਼ਮ ਆਊਗਾ ਪੂੰਜੀਵਾਦ ਜਿਹੜੇ ਜਦੋਂ ਸਮਾਜ ਪੂੰਜੀ ਆਉਂਦੀ ਹੈ ਸਮਾਜ ਦੇ ਵਿਚ ਉਦੋਂ ਫਿਰ ਜਿਹੜੇ ਤਾਂ ਲੋਕ ਆ ਪੂੰਜੀ ਉਹ ਇਕੱਠੇ ਕਰ ਲੈਂਦੇ ਉਹ ਆਪਣੇ ਦੱਬ ਲੈਂਦੇ ਆ ਘਰਾਂ ਦੇ ਵਿਚ ਜਾਂ ਬੈਂਕਾਂ ਚ ਰੱਖ ਲੈਂਦੇ ਆ ਬਾਕੀ ਦੀ ਪਰਜਾ ਜਿਹੜੀ ਉਹ ਪੈਸਾ ਜਿਹੜਾ ਉਹ ਸਰਕੂਲੇਸ਼ਨ ਦੇ ਵਿਚ ਨੀ ਨਾ ਹੁੰਦਾ ਉਹ ਦੱਬਿਆ ਜਾਂਦਾ ਮਿਹਨਤੀ ਦੇ ਲੋਕ ਆ ਜਿਹੜੇ ਉਹਨੂੰ ਦੱਬ ਲੈਂਦੇ ਆ ਜਿਹੜੇ ਸ਼ਰਾਨ ਲੋਕ ਆ ਇਸ ਤਰ੍ਹਾਂ ਜਿਹੜੇ ਹਾਲਾਤ ਆ ਉਹ ਤਾਂ ਹੀ ਪੈਦਾ ਹੁੰਦੇ ਆ ਤੇ ਹਜੇ ਵੀ ਤੁਸੀਂ ਉਹ ਕਦੇ ਜਿਹੜੇ ਕੰਟਰੀ ਉਹ ਹੈਗੇ ਆ ਕਾਜ਼ਕਿਸਤਾਨ ਵਗੈਰਾ ਉਜ਼ਬੇਕਿਸਤਾਨ ਆ ਉੱਥੇ ਜਾ ਕੇ ਅਜੇ ਵੀ ਸਕਸਾ ਵੀ ਫਿਲਮਾਂ ਫੁਲਮਾਂ ਵੀ ਬਾਹਰ ਆ ਜਾਂਦੀਆਂ ਅਜੇ ਵੀ ਲੋਕ ਜਿੱਦਾਂ ਆਪਣੇ ਉਹ ਬਜ਼ੁਰਗ ਮਾਤਾ ਜਿਹੜੀਆਂ ਚਰਖੇ ਨਾਲ ਕੱਤਦੀਆਂ ਹੁੰਦੀਆਂ ਸੀ ਉਹ ਅਜੇ ਵੀ ਇਸੇ ਤਰ੍ਹਾਂ ਕਰਦੇ ਆ
1: ਕਿਆ ਬਾਤ
0: ਬਹੁਤ ਸਾਰੇ ਕੰਟਰੀ ਅਜੇ ਵੀ ਜਿਹੜੇ ਇਸ ਤਰ੍ਹਾਂ ਜਿਹੜੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗੇ ਕਾਜ਼ਕਿਸਤਾਨ ਉਜ਼ਬੇਕਿਸਤਾਨ ਉਹ ਜਿੰਨੇ ਇਹ ਸਤਾਨ ਕੰਟਰੀ ਜਿਨ੍ਹਾਂ ਦੇ ਨਾਲ ਉਹ ਸਾਰੇ ਇਸੇ ਤਰ੍ਹਾਂ ਆ ਉੱਥੇ ਸ਼ਾਂਤੀ ਆ ਉੱਥੇ ਲੋਕ ਖਾਊਂ ਬਡੂ ਨਹੀਂ ਕਰਦੇ ਇੱਕ ਦੂਜੇ ਨੂੰ ਤੇ ਖਾਊਂ ਬਡੂ ਉੱਥੇ ਹੀ ਹੁੰਦੀ ਆ ਜਿੱਥੇ ਲੋਕ ਪੈਸੇ ਦੇ ਮਗਰ ਪੈ ਜਾਂਦੇ ਆ ਇੱਕ ਨੇ ਉਹ ਕੋਠੀ ਪਾ ਲਈ ਤੇ ਮੈਂ ਵੀ ਉਦਾਂ ਦੀ ਪਾਉਣੀ ਆ
1: ਦੋ ਚੀਜ਼ਾਂ ਹੋ ਗਈਆਂ ਜੀ ਚੀਮਾ ਸਾਹਿਬ ਐਕਸਕਿਊਜ਼ ਮੀ ਇੱਕ ਤੇ ਡਰੱਗ ਜਿਹੜਾ ਨਾ
0: ਹਾਂਜੀ
1: ਉਹਨੇ ਪੈਰ ਪਸਾਰੇ ਆ ਉਹ ਫਿਰ ਜਦੋਂ ਮੁੰਡੇ ਜਿਹੜੇ ਆ ਉਹ ਡਰੱਗੀ ਬਣ ਜਾਂਦੇ ਆ ਨਾ ਤੇ ਉਹਨਾਂ ਨੂੰ ਦੀਦਾ ਕੁਛ ਨੀ ਗਾ ਕਿ ਅਸੀਂ ਹੁਣ ਖਾਣਾ ਵੱਧ ਪੈਸੇ ਹੈ ਨੀ ਤੇ ਕੀ ਕਰੀਏ ਉਹ ਕਿਸੇ ਦੀ ਮੋਟਰ ਖੋਲ ਲਈ ਕਿਸੇ ਦਾ ਟਰਾਂਸਫਾਰਮ ਚੱਕ ਕੇ ਤੇਲ ਕੱਢ ਲਿਆ ਕਿਸੇ ਦਾ ਕੋਈ ਵੀ ਹੱਥ ਚੀਜ਼ ਲੱਗੀ ਉਹ ਚੱਕ ਲਈ
0: ਜਿਹੜੀ
1: ਸਰਕਾਰ ਜਿਹੜੀ ਆ ਪੰਜਾਬ ਦੀ ਉਹ ਪਈ ਆ ਸੁੱਤੀ ਤੇ ਉਹਨੂੰ ਸਮਝ ਨੀ ਆਉਂਦੀ ਐਵੇਂ ਮੁੰਡੇ ਮਾਰੀ ਜਾਂਦੀ ਆ ਰੋਜ ਦਾ ਕੋਈ ਨਾ ਕੋਈ ਗੈਂਗਸਟਰ ਸੀ ਇਹਨੂੰ ਗੋਲੀ ਮਾਰ ਦਿੱਤੀ ਤੇ ਇਹਨੂੰ ਫੜ ਲਿਆ ਤੇ ਮਤਲਬ ਇਹੋ ਜਿਹੇ ਪੁਲਿਸ ਮੁਕਾਬਲੇ ਬਣਾ ਕੇ ਜਿਹੜਾ ਨਾ ਉਹ ਮੰਦਿਆਂ ਨੂੰ ਮਾਰੀ ਜਾ ਰਿਹਾ ਤੇ ਜਿਹੜੇ ਡਰੱਗ ਵੇਚਣ ਵਾਲੇ ਆ ਫੜਦੇ ਵੀ ਇਹ ਨਹੀਂ ਕਿ ਨਹੀਂ ਸਰਕਾਰ ਕੰਮ ਪੁਲਿਸ ਕਰ ਵੀ ਰਹੀ ਆ ਕਾਫੀ ਜ਼ਿਆਦਾ ਨਸ਼ੇ ਉਹਨਾਂ ਨੇ ਫੜੇ ਵੀ ਆ ਪਰ ਚੱਕਰ ਇਹ ਆ ਕਿ ਉਹ ਵੱਡੇ ਤੱਕ ਕਿਉਂ ਨਹੀਂ ਪਹੁੰਚ ਸਕਦੇ ਜਿਹੜੇ ਇਹਨਾਂ ਦੇ ਵੱਡੇ ਡੀਲਰ ਆ ਉੱਥੇ ਤੱਕ ਨਹੀਂ ਆ ਜਿਹੜਾ ਸ਼ਿਕਾਰ ਸਟਾਕ ਜੀ ਮਿਲ ਗਈ ਤੇ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਤੇ ਮੁੰਡੇ ਉਹ ਕੋਈ MLA ਦਾ ਫੋਨ ਆ ਗਿਆ ਤੇ ਉਹਨੂੰ ਛੱਡ ਦਿੱਤਾ ਉਹ ਕੱਲ ਨੂੰ ਉਹਨੇ ਫਿਰ ਉਹੀ ਕਰਨਾ ਤੇ ਇਹ ਕੁਛ ਹੋ ਰਿਹਾ ਪੰਜਾਬ ਦੇ ਵਿਚ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਜਿਹੜੇ ਨਾ ਇਸ ਵੇਲੇ ਪੰਜਾਬ ਦੇ ਆ ਪੁੱਛੋ ਨਾ ਕਿ ਪਤਾ ਹੀ ਨਹੀਂ ਗਾ ਅੱਜ ਕਿਹਦਾ ਕਿਹਨੇ ਲੁੱਟਿਆ ਜਾਣਾ ਲੋਕਾਂ ਦੀਆਂ ਬੀਬੀਆਂ ਦੀਆਂ ਚੈਨੀਆਂ ਲਾ ਕੇ ਮੈਂ ਅੱਜ ਕੱਲ ਪਾਉਣਾ ਹੀ ਨਹੀਂ ਚਾਹੀਦਾ ਸੋਨਾ ਬੀਬੀਓ
0: ਪਾਉਣਾ ਹੀ ਨਹੀਂ ਚਾਹੀਦਾ ਬਿਲਕੁਲ ਪਾਉਣਾ ਨਹੀਂ ਚਾਹੀਦਾ ਟੋਆ ਟੱਪੀ ਟੋਆ ਪੱਟ ਕੇ ਦੱਬ ਲਿਓ
1: ਕੋਈ 100-50 ਰੁਪਇਆ ਕੋਈ ਜੇਬੀ ਜੂਬੀ ਚ ਪਾ ਲੋ ਕਿਤੇ ਰੱਖ ਲੋ ਤੇ ਜਿਹੜਾ ਵੀ ਸਮਾਨ ਲੈਣ ਜਾਣਾ ਕੋਈ ਇਹੋ ਜਿਹੀ ਚੀਜ਼ ਇੱਕ ਤਾਂ ਬੈਗ ਵੱਡੇ ਵੱਡੇ ਗਲਾਂ ਚ ਪਾ ਲੈ ਬਾਹਾਂ ਚ ਲਟਕਾ ਲੈਂਦੀਆਂ ਬੀਬੀਆਂ ਖੋ ਕੇ ਗਾਹ ਜਾਂਦੇ ਇਹੋ ਜਿਹੇ ਆ ਜਦੋਂ ਤੁਹਾਡੇ ਕੋਲ ਪਰਸ ਹੀ ਨੀ ਦਿਸੂਗਾ ਇੱਕ ਤਾਂ ਫੋਨ ਕੱਢ ਕੇ ਕੰਨ ਨੂੰ ਲਾਇਆ ਹੁੰਦਾ ਹਰ ਵੇਲੇ ਮੈਂ ਤੇ ਲੱਗੀ ਲੈਣ ਮੈਂ ਉਹ ਤੇ ਫੋਨ ਵੀ ਖੋਇਆ ਜਾਂਦਾ ਇਹੋ ਜਿਹੇ ਸਾਨੂੰ ਪੁਰਾਣੇ ਜਮਾਨੇ ਚ ਆਉਣਾ ਪੈਣਾ ਸਾਨੂੰ
0: ਸਿੰਪਲ ਜਮਾਨਾ ਤਾਂ ਭਾਵੇਂ ਨਵਾਂ ਰੱਖੋ ਖਾਕਸਾ ਵੀ ਦੋ ਗੱਲਾਂ ਕਰੋ ਜਾਂ ਤਾਂ ਤੁਸੀਂ ਆ ਜਿਹੜੀ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਵੱਡੀਆਂ ਵੱਡੀਆਂ ਇਮਾਰਤਾਂ ਜੇ ਕਿਸੇ ਦੇ ਬਾਹਰ ਜਾਂ ਦੋ ਪੈਸੇ ਵੱਧ ਕਮਾਉਂਦਾ ਬੰਦਾ ਉਹਦੇ ਵੱਲ ਦੇਖ ਕੇ ਉਹ ਜਿੱਦਾਂ ਕਹਿੰਦੇ ਨੇ ਪੱਕੇ ਦੇਖ ਕੇ ਕੱਚੇ ਨੀ ਢਾਈ ਦੇਖਦੇ
1: ਬਿਲਕੁਲ ਸਿਆਣੇ
0: ਜਾਂ ਫਿਰ ਦੋ ਚੋਂ ਇੱਕ ਗੱਲ ਕਰਨੀ ਪੈਣੀ ਆ ਖਾਕਸਾ ਜੀ ਜਾਂ ਤਾਂ ਸ਼ੋਸ਼ੇਬਾਜ਼ੀਆਂ ਛੱਡੋ ਕਿਸੇ ਦੀ ਰੀਸ ਕਰਨੀ ਛੱਡੋ ਸਿੰਪਲ ਲਾਈਫ ਰਹੋ ਜਾਂ ਫਿਰ ਜਿੱਦਾਂ ਉਹ ਕਮਾਉਂਦਾ ਆ ਉਹਨੇ ਪੈਸੇ ਕਮਾਓ
1: ਪੜ੍ਹੋ ਲਿਖੋ ਚੀਮਾ ਸਾਹਿਬ ਲੋਕਾਂ ਨੂੰ ਉੱਥੇ ਲੈ ਤੇਰੇ ਲਾਗੇ ਏਡੀ ਕੋਠੀ ਪਾ ਲਈ ਢਾਏ ਨੂੰ ਕੋਠਾ ਜਿਹਾ ਪਾ
0: ਢਾਏ ਨੂੰ ਬਿਲਕੁਲ ਬਿਲਕੁਲ ਬਿਲਕੁਲ
1: ਜੀਣ ਦਿੰਦੇ ਲੈ ਇਹਨੇ ਘਟੀਆ ਜਿਹਾ ਸੂਟ ਪਾ ਕੇ ਫਿਰਦੀ ਹੈ ਬਾਹਰ ਉਹ ਦੇਖੋ ਉਹਨਾਂ ਦੀ ਵਹੁਟੀ ਨੇ ਕਿੱਡਾ ਸੋਹਣਾ ਪਾਇਆ ਏਦਾਂ ਦੇ ਤਾਨੇ ਲੋਕਾਂ ਦੇ ਵਿਚ ਹੈਗੇ ਆ ਉਹ ਨੀ ਜੀਣ ਦਿੰਦੇ ਲੋਕਾਂ ਨੂੰ ਅਸਲੀ ਗੱਲ ਇਹ ਹੈ ਇਹ ਮਤਲਬ ਕੀ ਕਹਿਣ ਦਾ ਕਿਸੇ ਨੂੰ ਕਿ ਭਾਈ ਤੂੰ ਉਹਨਾਂ ਦੀ ਕੋਠੀ ਬੜੀ ਵੱਡੀ ਹੈ ਉਹਨਾਂ ਦੀ ਕਾਰ ਬੜੀ ਵੱਡੀ ਲੈ ਲਈ ਤੂੰ ਸਕੂਟਰ ਤੇ ਦਰਿਆ ਫਿਰਦਾ ਜਿਹੜੇ ਬੱਚੇ ਆ ਉਹ ਫਿਰ ਥੋੜੇ ਜੇ ਹੋ ਜਾਂਦੇ ਆ ਦਿਮਾਗ ਦੇ ਵਿਚ ਟੈਨਸ਼ਨ ਲੈ ਲੈਂਦੇ ਆ ਕਿ ਯਾਰ ਅਸੀਂ ਗਰੀਬ ਕਿਉਂ ਰਹਿ ਗਏ ਇਹ ਕਿਉਂ ਅਮੀਰ ਹੋ ਗਏ ਪਰ ਭਾਈ ਜਿੱਥੇ ਹੈਗੇ ਉੱਥੇ ਹੀ ਰਹੋ ਹੌਲੀ ਹੌਲੀ ਰੱਬ ਤੁਹਾਡੇ ਵੀ ਬਰਕਤ ਕਰੂਗਾ ਤੁਸੀਂ ਵੀ ਗਾਹ ਵਧੋ ਜਿਸ ਤਰ੍ਹਾਂ ਉਹ ਵਧਿਆ ਕੋਸ਼ਿਸ਼ ਕਰੋ ਤੁਸੀਂ ਵੀ ਅੱਗੇ ਵੱਧ ਕੇ ਕੁਛ ਨਾ ਕੁਛ ਕਰ ਲੋ ਪੈਸੇ ਚਾਰ ਕਮਾਓ ਤੇ ਇਹ ਤਰੀਕਾ ਨਹੀਂ ਹੋਣਾ ਚਾਹੀਦਾ ਨਾ ਸੀਮਾ ਸਾਹਿਬ ਤੁਸੀਂ ਲਾਈ ਲੱਗ ਲੱਗ ਕੇ ਨਾ ਗੱਲ ਕਰੋ
0: ਬਿਲਕੁਲ ਖੱਕ ਸਾਹਿਬ ਜੀ ਜਿਹਨੇ ਕੋਠੀ ਪਾਈ ਹੋਆ ਨਾ ਉਹਦੇ ਬਿਨਾ ਤੁਸੀਂ ਇਹ ਦੇਖੋ ਵੀ ਯਾਰ ਇਹ ਪੜਿਆ ਕਿੰਨਾ ਮੈਂ ਜੇ 10 ਪੜਿਆ ਤਾਂ ਇਹ ਮੈਨੂੰ ਜਿਆਦਾ ਦੁੱਗਣਾ ਤੇ ਨਹੀਂ ਪੜਿਆ ਜਾਂ ਤਿੱਗਣਾ ਤੇ ਨਹੀਂ ਪੜਿਆ ਇਹ ਕਰਦਾ ਕੀ ਹੈ ਸਵੇਰੇ ਉੱਠ ਕੇ ਕੰਮ ਤੇ ਜਾਂਦਾ ਕਿ ਇਹ ਮੇਰੇ ਵਾਂਗੂ 12 ਵਜੇ ਤੇ ਸੁੱਤਾ ਨਹੀਂ ਉੱਠਦਾ ਉਹ ਸਾਰਾ ਕੁਝ ਦੇਖੋ ਤਾਂ ਤਰੱਕੀ ਹੋਣੀ ਆ ਕਿ ਆਪਣੀ ਜਿਹੜੀਆਂ ਪਹਿਲਾਂ ਤੁਹਾਡੇ ਕੋਲ ਦੋ ਛਿੱਲੜ ਹੈਗੇ ਆ ਉਹ ਵੀ ਬਰਬਾਦ ਕਰਕੇ ਆਪਣੀਆਂ ਕੋਠੀਆਂ ਪਾ ਕੇ ਮਗਰੋਂ ਨਹੀਂ ਪੈਸੇ ਕਿੱਥੋਂ ਆਉਣੇ ਰੋਜ਼ਾਨਾ ਇਨਕਮ ਬਾਰੇ ਨਹੀਂ ਸਾਡੇ ਲੋਕ ਸੋਚਦੇ ਉਹ ਖਾਕ ਸਾਹਿਬ ਜੀ
1: ਜ਼ਮੀਨ ਵੇਚ ਦਿੱਤੀ ਜ਼ਮੀਨ ਕਿਦੋਂ ਵੇਚੀ ਹੈ ਜ਼ਮੀਨ ਤੂੰ ਪੈਸੇ ਲੈ ਲੈ ਜ਼ਮੀਨ ਤਾਂ ਉੱਥੇ ਖੜੀ ਆ ਜਿੱਥੇ
0: ਉੱਥੇ ਹੀ ਉਹ ਤਾਂ ਉੱਥੇ ਰਹਿੰਦੀ ਆ ਉਹ ਤਾਂ ਤੂੰ ਪੈਸੇ ਲੈ ਕੇ ਖਰਾਬ ਕਰ ਲਿਆ
1: ਕੋਈ ਖਰਚਾ ਕੀ ਆ ਜ਼ਮੀਨ ਤੇ ਕਿਤੇ ਨੀ ਵੇਚ ਦਿੱਤੀ ਕਿਹੜੀ ਉੜ ਗਈ ਜ਼ਮੀਨ
0: ਉਹਦੀ ਬਣ ਗਈ ਬਿਲਕੁਲ ਉਹ ਖਾਲਸਾ ਵੀ ਆਪਣੇ ਉਧਰਲੀਆਂ ਸਟੇਟਾਂ ਦੇ ਵਿਚ ਮੇਰਾ ਖਿਆਲ ਆ ਜਾਂ ਤਾਂ ਉਹ ਆਂਧਰਾ ਪ੍ਰਦੇਸ਼ ਦੇ ਵਿਚ ਜਾਂ ਹੈਗਾ ਉਹ ਮੱਧ ਪ੍ਰਦੇਸ਼ ਦੇ ਵਿਚ ਮੈਨੂੰ ਉਹਦੀ ਜਗ੍ਹਾ ਦਾ ਨਾਂ ਨੀ ਆਸ਼ਰਮ ਬਣਾਇਆ ਹੋਇਆ ਉਹਨੇ ਉਹਦਾ ਜਿਹੜਾ ਨਾਂ ਤਾਂ ਫੁੱਲ ਹੋ ਰਿਹਾ ਪਰ ਉਹ ਸਾਧ ਗੁਰੂ ਹੈਗਾ ਉਹਦਾ ਜਿਹੜਾ ਜਿਹਦੇ ਅੰਡਰ ਉਹ ਆਰਗਨਾਈਜੇਸ਼ਨ ਉਹਦਾ ਚੱਲਦਾ ਆ ਸਾਧ ਗੁਰੂ ਉਹਨੂੰ ਕਹਿੰਦੇ ਆ ਪੂਰੀ ਦਾੜੀ ਰੱਖੀ ਹੋਇਆ ਪੱਗ ਵੀ ਬੰਨਦਾ ਆ ਉਹ ਤੇ ਉਹ ਖਾਕਸਾ ਵੀ ਜਿਹੜਾ ਇਨਸਾਨ ਆ ਉਹ ਇੰਗਲਿਸ਼ ਲਿਟਰੇਚਰ ਆ ਨਾ ਜਿਹੜਾ ਉਹਦੇ ਵਿਚ ਉਹਨੇ ਬੈਚਲਰ ਦੀ ਡਿਗਰੀ ਕੀਤੀ ਹੋਈ ਹੈ ਇੰਗਲਿਸ਼ ਲਿਟਰੇਚਰ ਦੇ ਵਿਚ ਉਹਨੇ ਮੇਰਾ ਖਿਆਲ ਆ ਵੀ ਹੁਣ ਤਾਂ ਵਰ ਗਈ ਹੋਣੀ ਆ ਇੱਕ ਵਾਰੀ ਮੈਂ ਅੱਗੇ ਪੜਿਆ ਸੀਗਾ ਤੇ ਉਹਦੀਆਂ 119 ਜਿਹੜੇ ਆ ਐਪੀਸੋਡ ਉਹ ਬਣਾ ਕੇ ਪਾਏ ਹੋਏ ਆ ਇੰਟਰਨੈਟ ਦੇ ਉੱਤੇ ਤੇ ਉਹਦੇ ਖਾਕਸਾ ਜੀ ਇੱਕ ਮੈਂ ਦੇਖਦਾ ਸੀਗਾ ਸ਼ੋ ਉਹ ਉਹਦਾ ਨਾਂ ਰੱਖਿਆ ਉਹਨੇ ਉਹ ਕਹਿੰਦਾ ਸਕਿੱਲ ਇੰਡੀਆ ਨੋਟ ਕਿੱਲ ਇੰਡੀਆ ਅੱਛਾ ਸਕਿੱਲ ਹਾਂ ਭਾਈ ਜਿਹੜੇ ਭਾਰਤ ਦੇ ਲੋਕ ਆ ਭਾਈ ਉਹਨਾਂ ਦੇ ਹੱਥਾਂ ਦੇ ਵਿਚ ਹੁਨਰ ਦਿਓ ਤੇ ਤੁਸੀਂ ਉਹਨਾਂ ਨੂੰ ਮਾਰੋ ਨਾ ਹੁਣ ਹੁਨਰ ਦੇਣਾ ਆ ਜਿਹੜਾ ਖਾਕ ਸਾਹਿਬ ਜੀ ਇੱਥੇ ਕਹਿ ਲਈ ਤੁਹਾਡੇ ਵਿਚ ਇੱਧਰ ਪਤਾ ਨੀ ਮੈਨੂੰ ਸਿਸਟਮ ਇੱਥੇ ਵਾਲਾ ਹੋਣਾ ਮਾੜਾ ਮੋਟਾ ਥੋੜਾ ਬਹੁਤਾ ਫਰਕ ਭਾਵੇਂ ਹੋਊਗਾ ਪਰ ਇੱਥੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਅੰਡਰ ਜਿਹੜੇ ਆ ਸਕੂਲ ਹੈਗੇ ਆ ਖਾਕ ਸਾਹਿਬ ਜੀ ਜਦੋਂ ਇੱਥੋਂ ਸਟੂਡੈਂਟ ਆ ਜਿਹੜਾ ਉਹ ਨਾ ਹਾਈ ਸਕੂਲ ਕਰਕੇ ਨਿਕਲਦਾ ਜਿਹਨੂੰ ਆਪਾਂ 12 ਜਮਾਤ ਇੱਥੇ ਦੀਆਂ ਕਹਿੰਦੇ ਆ ਜਾਂ ਇੰਡੀਆ ਪਲੱਸ 2 ਕਹਿ ਦਿੰਦੇ ਆ ਜਦੋਂ ਉਥੋਂ 12 ਸਾਲ ਲਾ ਕੇ ਨਿਕਲਦਾ ਉਹਦੇ ਕੋਲ ਖਾਕ ਸਾਹਿਬ ਜੀ ਕੋਈ ਨਾ ਕੋਈ ਟੈਕਨੀਕਲ ਹੈਂਡ ਹੁੰਦਾ ਉਹਦੇ ਕੋਲ ਸਕੂਲਾਂ ਦੇ ਵਿੱਚ ਤੁਹਾਨੂੰ ਮਿਡਲ ਸਕੂਲ ਦੇ ਤੋਂ ਹੀ ਉਹ ਤੁਹਾਨੂੰ ਕਾਰਪੈਂਟਰੀ ਜਾਂ ਜੋ ਵੀ ਤੁਸੀਂ ਉੱਥੇ ਕਰਨਾ ਚਾਹੋਗੇ ਆਟੋ ਮਕੈਨਿਕ ਵਗੈਰਾ ਇਸ ਤਰ੍ਹਾਂ ਦੇ ਛੋਟੇ ਛੋਟੇ ਡਿਪਲੋਮੇ ਦਿੰਦੇ ਆ
1: ਚੀਮਾ ਸਾਹਿਬ ਮੇਰੇ ਨਾ ਕਈ ਵਾਰੀ ਦਿਮਾਗ ਦੇ ਵਿੱਚ ਬਹੁਤ ਵਾਰੀ ਇਹ ਗੱਲ ਘੁੰਮੀ ਆ ਯਾਰ ਉੱਥੇ ਇੱਦਾਂ ਦਾ ਇੱਕ ਸਕੂਲ ਵੱਡੇ ਹੀ ਬਿਲਡਿੰਗ ਬਣਾ ਕੇ ਜਿਹਦੇ ਵਿੱਚ ਮੈਂ ਆਪਣੇ ਵੱਲੋਂ ਸੋਚਦਾ ਨਾ ਕਈ ਵਾਰੀ ਕਿ ਕਰਨਾ
0: ਚਾਹੀਦਾ ਇੱਦਾਂ ਹੀ ਮੈਂ ਵੀ ਇੱਦਾਂ ਸੋਚਣਾ
1: ਇਹਦੇ ਵਿੱਚ ਇਹ ਹਰ ਤਰ੍ਹਾਂ ਦੇ ਪਲੰਬਰ ਮਕੈਨਿਕ ਜੋ ਵੀ ਕਿੱਤੇ ਹੈਗੇ ਆ ਮਿਸਤਰੀ ਜੋ ਵੀ
0: ਕਿੱਤੇ
1: ਪੰਜਾਬ ਦੇ ਵਿੱਚ ਚੱਲਦੇ ਆ ਉਹਨਾਂ ਨੂੰ ਦੋ ਦੋ ਸਾਲ ਦੇ ਕੋਰਸ ਕਰਾਏ ਜਾਣ
0: ਬਿਲਕੁਲ
1: ਉੱਥੇ
0: ਛੋਟੇ
1: ਹੈ ਨੀ ਕੋਈ ਦਾ
0: ਨਹੀਂ ਉੱਥੇ ਹੈ ਨੀ ਗਾ ਉੱਥੇ ਉਹ ਹੈਗਾ ਇੱਕ ਖਾਕ ਸਾਹਿਬ ਜੀ ਉਹ ਫਗਵਾੜੇ ਦੇ ਕੋਲ ਆ ਉਹਦਾ ਨਾਂ ਪਿੰਡ ਦਾ ਕੀ ਹੈਗਾ ਆ ਫਗਵਾੜੇ ਦੇ ਨਾਲ ਹੀ ਆ ਸਾਡੇ ਪਿੰਡੋਂ ਮੇਰਾ ਖਿਆਲ 7-8 ਮੀਲ ਆ ਉਹ ਪਲਾਹੀ ਆ ਪਿੰਡ ਦਾ ਨਾਂ ਉੱਥੇ ਉਹ ਹੈਗਾ ਉਹ ਇਹ ਟੈਕਨੀਕਲ ਏਦਾਂ ਦਾ ਆ ਫਰਿਜਾ ਫੁਰਜ ਜਾਂ ਏਸੀ ਯੂਨਿਟ ਆ ਇਸ ਤਰ੍ਹਾਂ ਦਾ ਉਹ ਕਰਾਉਂਦੇ ਆ ਉੱਥੇ ਕੋਰਸ
1: ਹੋਣਾ ਚਾਹੀਦਾ ਜੀ ਸਰ ਜਿਹੜੀ ਨਵੀਂ ਜਨਰੇਸ਼ਨ ਆ ਜਾਂ ਮੁੰਡੇ ਆ 10ਵੀਂ 12ਵੀਂ ਪੜ ਕੇ ਬਾਹਰ ਜੋ ਜਾਂਦੇ ਆ ਇੰਨਾ ਕੰਮ ਆ ਉੱਥੇ ਪੰਜਾਬ ਦੇ ਵਿਚ ਤੁਹਾਨੂੰ ਬੰਦਾ ਨੀ ਲੱਭਦਾ ਟਾਈਲਾਂ ਲਾਉਣੀਆਂ ਕੱਟਣੀਆਂ ਛੋਟੇ ਛੋਟੇ ਕੰਮ ਬਹੁਤ ਜਿਆਦਾ ਹੈਗੇ ਨੇ ਤੁਸੀਂ ਕੁਛ ਵੀ ਨਾ ਕਰੋ ਉੱਥੇ ਇੱਕ ਯੂਨਿਟ ਬਣਾਓ ਕਿ ਜੇ ਤੁਸੀਂ ਪੂਰੇ ਪੰਜਾਬ ਦੇ ਵਿਚ ਉਹਨਾਂ ਬੰਦਿਆਂ ਨੂੰ ਗੱਡੀਆਂ ਲੈ ਕੇ ਦਿਓ ਛੋਟੀ ਛੋਟੀਆਂ ਜਿਹਦੇ ਵਿਚ ਤੁਸੀਂ ਤੁਹਾਡੇ ਇੰਪਲਾਈ ਹੋਣ ਤੁਸੀਂ ਜਾ ਵੀ ਇੰਨੀ ਤਨਖਾਹ ਤੇਰੀ ਤੇ ਤੂੰ ਜਾ ਕੇ ਉੱਥੇ ਤੁਹਾਨੂੰ ਕਾਲਾ ਆਉਣ ਵੀ ਸਾਡੇ ਪਲੰਬਰ ਚਾਹੀਦਾ ਸਾਨੂੰ ਇਹ ਚਾਹੀਦਾ ਉਹ ਚਾਹੀਦਾ ਇਹੋ ਜਿਹੇ ਕੰਮ ਜਿਹੜਾ ਇੱਥੇ ਆ ਦੇਖਿਆ ਨੀ ਮੈਂ ਫਿਰਦੇ ਲੋਕ
0: ਉੱਥੇ
1: ਕੰਪਨੀ ਆਇਆ ਇੱਥੇ ਤੋਂ ਇੱਥੇ ਸ਼ਰਮ ਹਜ਼ਾ ਆਇਆ ਨੀ ਕਹਿੰਦੇ ਘਰ ਕਲੀਨ ਲਈ ਕੰਪਨੀਆਂ ਬਣੀਆਂ ਇੱਥੇ
0: ਕੰਪਨੀਆਂ ਬਣੀਆਂ ਹੋਈਆਂ ਬਿਲਕੁਲ
1: ਸਰਵਿਸ ਚਾਹੀਦੀ ਹੈ ਜੀ ਘਰ ਦੇ ਵਿਚ ਹਫਤੇ ਚ ਇੱਕ ਵਾਰੀ ਜਾਂ ਮਹੀਨੇ ਚ ਦੋ ਵਾਰੀ ਜਾਂ ਤਿੰਨ ਵਾਰੀ ਅਸੀਂ ਵੀ ਕਰਾਉਂਦੇ ਆ ਉਹ
0: ਵਿਚਾਰੇ
1: ਲੋਕ ਆ ਤਿੰਨ ਉਹ ਆਪ ਉਹਦੀ ਵਾਈਫ ਤੇ ਉਹਦੀ ਬੇਟੀ ਪਿਛਲੇ ਹਫਤੇ ਆਏ ਆ ਉਹ ਪੂਰਾ ਬੜੀ ਮਿਹਨਤ ਦੇ ਨਾਲ ਪੂਰਾ ਵੈਕਿਊਮ ਕਰ ਸਫਾਈ ਕਰ ਵਿੰਡੋ ਧੋ ਸਾਰਾ ਕੁਛ 100 ਮੈਂ ਕਿਹਾ ਕਿੰਨੇ ਪੈਸੇ ਦੇਈਏ ਤੈਨੂੰ ਅੱਜ ਦੇ ਕਹਿੰਦਾ $130 ਉਹ ਤਿੰਨ ਜੀਆਂ ਨੇ 2-3-4 ਘੰਟੇ ਲਾ ਕੇ ਪੂਰਾ ਘਰ ਸਾਫ ਕਰਕੇ ਤੇ ਬਾਥਰੂਮ ਤੇ ਇਹ ਉਹ ਸਾਰਾ ਕੁਛ ਹੋ ਗਿਆ ਉਹਨੂੰ ਕਿਹਾ ਵੀ ਤੁਸੀਂ ਹਰ 2 ਹਫਤੇ ਬਾਅਦ ਆ ਜਾ ਕਰੋ ਤੇ ਮਤਲਬ ਇੱਕ ਘਰ ਥੋੜੋ ਉਹਨਾਂ ਕੋਲ ਹੋਣਾ ਉਹਨਾਂ ਕੋਲ 15 ਘਰ ਹੋਣੇ ਅੱਜ ਇੱਥੇ ਕਰ ਲਿਆ ਕੱਲ ਨੂੰ ਉੱਥੇ ਕਰ ਲਿਆ ਪਰਸੋਂ ਦੇ ਮੇਕ ਮਨੀ
0: ਬਿਲਕੁਲ
1: ਭਾਵੇਂ ਕੰਮ ਇਹਨੂੰ ਲੋਅ ਕਲਾਸ ਲੋਕੀ ਸਮਝਦੇ ਆ ਲੋਅ ਕਲਾਸ ਕੋਈ ਕੰਮ ਨੀ ਹੈਗਾ ਕੰਮ ਤੇ ਰਿਜ਼ਕ ਕਮਾਓ ਔਰ ਆਪਣਾ ਇੰਜੋਏ ਕਰੋ ਅਮਰੀਕਾ ਦੇ ਵਿਚ ਵੀ ਇੰਡੀਆ ਦੇ ਵਿਚ ਵੀ ਤੁਸੀਂ ਕਰਦੇ ਹੋ ਉੱਥੇ ਤੁਸੀਂ ਇਹ ਚੀਜ਼ਾਂ ਸਕੇਲ ਲੱਭ ਲੋ ਕਿ ਮੈਂ ਜੀ ਪਲੰਬਰ ਬਣਨਾ ਕੰਮਾਂ ਜੀ ਨਵੀਆਂ ਕੋਠੀਆਂ ਬਣਦੀਆਂ ਰੋਜ਼ ਤੁਸੀਂ 4-5 ਬੰਦੇ ਘਰ ਦੇ ਹੋ ਗਏ ਸਿੱਖ ਲੋ ਸਾਰੇ ਜਣੇ ਰਲ ਮਿਲ ਕੇ ਤੇ ਪੈਸਾ ਹੀ ਪੈਸਾ ਮੈਂ ਤਾਂ
0: ਅਮਰੀਕਾ
1: ਜਾਣਾ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਯੂਰਪ ਜਾਣਾ ਇੱਥੇ ਆ ਕੇ ਹੁਣ ਅੰਦਰਾਂ ਜੀ ਲੁਕੇ ਫਿਰਦੇ ਆ ਤੁਹਾਡੇ ਕੋਲ ਪੇਪਰ ਹੈ ਨੀ ਗੇ
0: ਹਾਂਜੀ ਕੰਮ ਉਹਨਾਂ ਤੋਂ ਨੀ ਹੁੰਦਾ ਖਾਕਸਾ ਨੀ ਹੁੰਦੀ ਗਿਣਤੀ ਨੀ ਆਉਂਦੀ ਉਹ ਇੱਥੇ ਉੱਥੇ
1: ਨੀ ਹੈਗੇ ਉਹਨਾਂ ਵਿਚਾਰਿਆਂ ਦਾ ਹਾਲਤ ਦੇਖੋ ਕਿੱਦਾਂ ਦੀ ਆ, ਲੋਕੀ ਹਰ ਸੈਕਿੰਡ ਬੂਹਾ ਖੜਕ ਜੇ, ਜੋ ਬਾਹਰੋਂ ਕੋਈ ਹਾਰਨ ਵੱਜੇ ਗੱਡੀ ਦਾ ਤੇ ਉਹ ਵੀ ਡਰ ਕੇ ਬਹਿ ਜਾਂਦੇ, ਲੈ ਵੀ ਹੁਣ ਵੀ ਫੜੇ ਗਿਆ, ਹੁਣ ਫੜੇ ਕਾਹਦੀ ਜ਼ਿੰਦਗੀ,
0: ਹੁਣ ਵੀ ਫੜੇ ਗਿਆ, ਜਾਨ ਤਰ੍ਹਾਂ ਤਰ੍ਹਾਂ ਕਰਦੀ ਰਹਿੰਦੀ ਹੈ। ਖਾਕ ਸਾਹਿਬ ਵੀ ਫਿਕਰ ਹੁੰਦਾ ਪਿਛਲਾ, ਹੁਣ ਦੀ ਜਿਹੜੀ ਮਟੀਰੀਅਲ ਹੈ ਤਾਂ ਕਰਦੀ ਨੀ, ਅਸੀਂ ਤਾਂ ਜਦੋਂ ਮੈਂ ਖਾਕ ਸਾਹਿਬ ਜੀ ਬਹੁਤ ਸਾਲ ਧੱਕੇ 11 ਸਾਲ ਦੂਸਰੇ ਮੁਲਕਾਂ ਦੇ ਵਿੱਚ ਧੱਕੇ ਖਾਧੇ ਆ, ਤੇ ਮੈਨੂੰ ਪਤਾ ਵੀ ਕਿੱਦਾਂ ਉਹ ਉੱਥੇ ਦਿਨ ਕੱਟੀ ਦੇ ਸੀ ਯਾਰ। ਉਹ ਮੈਨੂੰ ਆਹ ਨਾ ਕਹਿੰਦੇ ਕਿਸੇ ਦੇ ਮੂਹਰੇ ਬੋਲਣਾ ਨੀ ਵੀ ਯਾਰ ਇਹਦਾ ਕੀ ਪਤਾ ਹੁੰਦਾ। ਉਹ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ, ਮੈਂ ਇੱਥੇ ਉਹ ਮੈਨੇਜਰ ਸੀਗਾ 7-11 ਦੇ ਉੱਤੇ, ਤੇ ਉਹ ਬੰਦਾ ਸੀ ਇੱਕ ਜਾਣਦਾ ਸੀ ਮੈਨੂੰ ਵੈਸੇ ਪਰਸਨਲੀ, ਉਹ ਖਾਕ ਸਾਹਿਬ ਜੀ ਆ ਗਿਆ 2:30 ਵਜੇ ਰਾਤ ਦੀ ਤੇ ਪੀਤੀ ਉਹਦੀ ਸੀਗੀ ਸ਼ਰਾਬ। ਤੇ ਉਹ ਖਾਕ ਸਾਹਿਬ ਜੀ ਦੇਖੋ ਜਿਹੜਾ ਆਪਣੇ ਜਿਹੜਾ ਚਰਾਸਤਾ ਹੁੰਦਾ ਨਾ, ਚਰਾਸਤੇ ਦੇ ਇੱਕ ਖੂੰਜੇ ਤੇ ਜਿਹੜਾ 7-11 ਸੀ ਉਹਦੇ ਬਿਲਕੁਲ ਸਾਹਮਣੇ ਜਿਹੜਾ ਖੂੰਜਾ ਸੀਗਾ ਉੱਥੇ ਹੁੰਦੀ ਸੀ ਆਟੋ ਪਾਰਟਸ ਦੀ ਉਹ ਸਟੋਰ ਹੁੰਦਾ ਸੀਗਾ, ਤੇ ਉਹਦੇ ਨਾਲ ਖਾਕ ਸਾਹਿਬ ਦੀ ਇੱਕ ਡੋਨਟ ਸ਼ੋਪ ਹੁੰਦੀ ਸੀ। ਤੇ ਉਹਨਾਂ ਸਮਿਆਂ ਦੇ ਵਿੱਚ ਫਰੈਜੋਂ ਜਿਹੜਾ ਸੀਗਾ ਖਾਕ ਸਾਹਿਬ ਜੀ ਛੋਟਾ ਜਿਹਾ ਸ਼ਹਿਰ ਸੀਗਾ, ਤੇ ਉਹ ਜਿਹੜੀ ਡੋਨਟ ਸ਼ੋਪ ਹੁੰਦੀ ਸੀ ਜਦੋਂ ਰਾਤ ਦੇ 2:30 ਵੱਜ ਜਾਂਦੇ ਸੀਗੇ ਨਾ, ਜਿੰਨੀ ਫਰੈਜੋਂ ਦੀ ਪੁਲਿਸ ਡਿਪਾਰਟਮੈਂਟ ਆ ਉਹਦੇ ਅੱਧੇ ਜਿਹੜੇ ਪੋਸੀਏ ਹੁੰਦੇ ਸੀ ਉੱਥੇ ਹੁੰਦੇ ਸੀ ਡੋਨਟ ਸ਼ੋਪ ਦੇ ਉੱਤੇ, ਖਾਸ ਕਰਕੇ ਸਿਆਲ ਨੂੰ ਜ਼ਿਆਦਾ ਹੁੰਦੇ ਸੀ। ਤੇ ਉੱਥੇ ਉਹਨਾਂ ਨੇ ਬੈਠ ਕੇ ਗੱਲਾਂ ਬਾਤਾਂ ਮਾਰਨੀਆਂ, ਡੋਨਟ ਖਾ ਲੈਣਾ, ਹੋਰ ਉਹਨਾਂ ਨੇ ਕੀ ਕਰਨਾ ਉੱਥੇ। ਤੇ ਸਾਡੇ ਜਿਹੜਾ ਸਟੋਰ ਸੀਗਾ ਖਾਕ ਸਾਹਿਬ ਜੀ, ਉਹ ਮਾਰਕ ਜਿਹੜਾ ਸੀਗਾ ਗੋਰਾ, ਉਹਨੇ ਕਿਹਾ ਸੀਗਾ ਸਾਨੂੰ ਕਿ ਜਿਹੜਾ ਪੁਲਿਸਮੈਨ ਇੱਥੇ ਆਉਂਦਾ ਆ ਉਹਨੂੰ ਤੁਸੀਂ ਕਾਫੀ ਆ ਜਿਹੜੀ ਉਹ ਫ੍ਰੀ ਦੇਣੀ ਆ, ਪਰ ਉਹਦੇ ਤੇ ਇੱਕ ਸ਼ਰਤ ਸੀਗੀ ਕਿ ਜਾਂ ਤਾਂ ਉਹ ਕੱਪ ਆਪਣਾ ਲਿਆਵੇ ਜਾਂ ਫਿਰ ਸਾਡੇ ਜਿਹੜੇ ਆ ਉਹ ਉਹਨਾਂ ਵਾਸਤੇ ਸਪੈਸ਼ਲ ਕੱਪ ਲਿਆ ਕੇ ਰੱਖੇ ਹੁੰਦੇ ਸੀ ਸਟੈਰੋਫੋਮ ਦੇ, ਜਾਂ ਉਹ ਕੱਪ ਉਹਨੂੰ ਦੇ ਦੇਣਾ ਵੀ ਤੂੰ ਇਹਦੇ ਛੋਟਾ ਪਾ ਲਾ, ਕਿਉਂਕਿ ਉਹ ਜਿਹੜੇ ਕੱਪ ਆ ਉਹ ਕਾਰਪੋਰੇਸ਼ਨ ਗਿਣਦੀ ਸੀ ਨਾ ਕੱਪ, ਉਹ ਕੱਪ ਨਹੀਂ ਸੀ ਉਹਨੂੰ ਦੇ ਸਕਦੇ। ਫਿਰ ਉਹ ਪੁਲਿਸ ਸਾਨੂੰ ਸਾਰੇ ਜਾਣਦੇ ਹੁੰਦੇ ਸੀਗੇ ਤੇ ਉੱਥੇ ਛੋਟਾ ਜਿਹਾ ਟਾਊਨ ਸੀਗਾ, ਉੱਥੇ ਏਦਾਂ ਦੀਆਂ ਗੱਲਾਂ ਸੀਗੀਆਂ ਉਦੋਂ, ਕੋਈ ਕਿਸੇ ਨੂੰ ਇੱਥੇ ਹੁੰਦਾ ਨੀ ਸੀ। ਉਹ ਇੱਕ ਵਾਰੀ ਰੋਬਰੀ ਕਰਨ ਆ ਗਿਆ ਮੈਨੂੰ, ਉਹ ਹੱਥ ਨਾਲ ਵੀ ਰੋਬਰੀ ਕਰਕੇ ਨਿਕਲਿਆ ਬਾਹਰ ਹੀ ਜਾਂਦਾ, ਉਹ ਕਿੰਨਾ ਕੁ ਲੋਕਾਂ ਦੇ ਵੀ ਜਾ ਕੇ ਛੇੜ ਲਿਆ
1: ਸਿਸਟਮ। ਮੈਂ ਨਾ ਜਦੋਂ ਜਰਮਨ ਗਿਆ ਨਾ 84 ਦੇ ਵਿਚ, ਤੇ ਮੈਂ ਡੋਂਕੀ ਲਾ ਕੇ ਗਿਆ ਸੀ ਇਥੋਂ ਫਰਾਂਸ ਤੋਂ ਗਾ ਬੈਲਜੀਅਮ, ਬੈਲਜੀਅਮ ਤੋਂ ਗਾ ਪਤਾ ਨੀ ਔਖਣ ਕਿਹੜਾ ਸੀ ਸ਼ਹਿਰ, ਉਹਦੇ ਵਿਚ ਦੀ ਵੜ ਕੇ ਤੇ ਗਾਂ ਚਲ ਗਿਆ।
0: ਅੱਛਾ,
1: ਗਾਂ ਚਲ ਗਿਆ ਤੇ ਮੈਂ ਜਿੱਥੇ ਰਹਿੰਦਾ ਸੀ ਨਾ, ਮੈਂ ਉਦੋਂ ਥੋੜਾ ਜਿਹਾ ਖੜਕੂ ਟਾਈਪ ਜਿਹਾ ਦਾ ਬੰਦਾ ਸੀ, ਉੱਥੇ ਉਸ ਹਿਸਾਬ ਸੀ ਨਾ ਪੂਰਾ ਰੱਖਿਆ। ਤੇ ਉੱਥੇ ਜਿਹੜਾ ਹੁੰਦਾ ਨਾ ਸਾਨੂੰ ਜਿਹੜੀ ਦਿੱਤੇ ਹੁੰਦੇ ਘਰ, ਉੱਥੇ ਸਾਰੇ ਇਹੋ ਜਿਹੇ ਰਹਿੰਦੇ ਆ ਜਿਹਨਾਂ ਨੂੰ ਸੋਸ਼ਲ ਮਿਲਦੀ, ਪੈਸੇ ਮਿਲਦੇ ਆ, ਤੇ ਉਹਨਾਂ ਨੂੰ ਉੱਥੇ ਰੱਖਿਆ ਹੁੰਦਾ। ਤੇ ਸਾਡੇ ਇੱਕ ਮੁੰਡਾ ਸੀ ਚੀਮਾ ਸਾਹਿਬ, ਉਹਨੇ ਕੋਈ ਉਹਦੇ ਤੇ ਕੇਸ ਜਿਹਾ ਹੋ ਗਿਆ ਕੋਈ ਕੁੜੀ ਗੜੀ ਵਾਲਾ।
0: ਅੱਛਾ,
1: ਤੇ ਉਹ ਉਹਨੂੰ ਉਹ ਕਹਿੰਦਾ ਮੈਨੂੰ ਇਹਨਾਂ ਨੇ ਫੜ ਲੈਣਾ। ਮੈਂ ਕਿਹਾ ਚੱਲ ਮੇਰੇ ਨਾਲ ਬੱਸੇ ਬੈਠ, ਮੈਂ ਜਿੱਦਰ ਦੀ ਆਇਆ ਸੀ ਤੇ ਸੁਣਗਾਇਆ ਉਹਨਾਂ।
0: ਅੱਛਾ,
1: ਇਹਨਾਂ ਹੌਸਲਾ ਦੇਖੋ। ਉਹਨੂੰ ਚੱਕਿਆ, ਅਸੀਂ ਬੱਸ ਚ ਬੈਠੇ ਤੇ ਉਹ ਜੰਗਲ ਜਿਹਾ ਸੀ ਛੋਟਾ ਜਿਹਾ, ਉਹਦੇ ਵਿੱਚ ਵੜ ਗਏ। ਅਸੀਂ ਤਾਂ ਰਸਤਾ ਸਾਰਾ ਕੋਈ 20 ਮਿੰਟਾਂ ਦਾ ਸੀ ਤੁਰ ਕੇ, ਅਸੀਂ ਵਿੱਚੇ ਭੁੱਲ ਗਏ। ਅਸੀਂ ਉੱਥੇ ਕੋਈ ਡੇਢ ਘੰਟਾ ਅੰਦਰ ਘੁੰਮਦੇ ਰਹੇ, ਕਦੀ ਐਨ ਚਲ ਜਾਈਏ ਕਦੀ ਐਨ ਚਲ ਜਾਈਏ, ਪਤਾ ਨਾ ਲੱਗੇ ਵੀ ਜਾਣਾ ਕਿੱਧਰ ਨੂੰ। ਉਹ ਅਖੀਰ ਤੇ ਅਸੀਂ ਜਿਉਂ ਪਰਲੇ ਬੰਨੇ ਨਿਕਲੇ ਆ ਨਾ, ਤੇ ਅੱਗੇ ਪੁਲਿਸ ਦੀ ਗੱਡੀ।
0: ਅੱਛਾ, ਮੁਰੇ ਹੋਣੇ ਉਹ ਜਿਹੜੇ
1: ਬਾਰਡਰ ਜੋ ਵੀ ਉੱਥੇ ਫਿਰਦੀ ਸੀ, ਇੱਕ ਮੇਨ ਰੋਡ ਦੇ ਉੱਪਰ ਰੋਡ ਸੀ, ਉਹ ਰੋਡ ਦੇ ਉੱਪਰ ਅਸੀਂ ਬਾਹਰ ਨਿਕਲੇ, ਲੈ ਵੀ ਬਾਹਰ ਆ ਗਏ ਤੇ ਉਹਨਾਂ ਨੇ ਸਾਨੂੰ ਫੜ ਲਿਆ, ਗੱਡੀ ਚ ਬਿਠਾਇਆ ਤੇ ਉਹ ਸਾਨੂੰ ਉੱਥੇ ਬਾਰਡਰ ਤੇ ਲੈ ਆਏ। ਸਾਡੇ ਕੋਲ ਇੰਨਾ ਸੀ ਕਿ ਸਾਡੇ ਕੋਲ ਉੱਥੇ ਦੇ ਪੇਪਰ ਤਾਂ ਹੈਗੇ ਸੀ ਨਾ ਜਰਮਨ ਦੇ, ਤੇ ਉਹ ਫਿਰ ਉਹਨਾਂ ਨੇ ਸਾਨੂੰ ਨਾ ਉੱਥੋਂ ਬੱਸੇ ਚੜਾਤਾ
0: ਜਿਹੜੀ,
1: ਹਾਂ ਬੱਸੇ ਚੜਾਤਾ ਜਰਮਨ ਨੂੰ ਜਾਂਦੀ ਸੀ। ਅਸੀਂ ਮੁੜ ਕੇ ਉਹ ਸਾਨੂੰ ਪੁੱਛਿਆ ਤੁਸੀਂ ਕਰਦੇ ਕੀ ਆ ਇੱਥੇ, ਕਰਨ ਕੀ ਆਏ ਆ, ਸਾਡੇ ਦੋਸਤ ਇਸੇ ਸ਼ਹਿਰ ਦੇ ਵਿਚ ਵਿਆਹ ਸੀ, ਅਸੀਂ ਐਵੇਂ ਘੁੰਮਦੇ ਘੁੰਮਦੇ ਜਾਣ ਵੜੇ ਤੇ ਗਲਤੀ ਦੇ ਨਾਲ ਅਸੀਂ ਬਾਹਰ ਨਿਕਲੇ,
0: ਕਿਉਂਕਿ
1: ਸਾਨੂੰ ਦੋਵਾਂ ਨੂੰ ਉਹਨਾਂ ਬੱਸੇ ਚੜਾਇਆ ਤੇ ਬੱਸੇ ਚੜਾ ਕੇ ਤੇ ਬਾਰਡਰ ਲੰਘਾ ਕੇ ਤੇ ਫਿਰ ਉੱਥੇ ਜਿੱਥੋਂ ਚੜੇ ਉੱਥੇ ਪਹੁੰਚ ਗਏ ਮੁੜ ਕੇ। ਏਦਾਂ ਦੇ ਵੀ ਹੋ ਜਾਂਦੇ ਕਈ ਵਾਰੀ, ਬੰਦਾ ਜਿਆਦਾ ਸਿਆਣਾ ਬਣ ਲੱਗਾ ਨਾ ਤੇ ਪੰਗਾ ਪਾ ਲੈਂਦਾ,
0: ਜਿਹੜਾ ਖਾਕ ਸਾਹਿਬ ਵੀ ਤਾਰ ਹੁੰਦਾ ਡੁੱਬਦਾ ਵੀ ਉਹੀ ਨਾ, ਜਿਹਨੇ ਪਾਣੀ ਚ ਵਰਦਾ ਹੀ ਨਹੀਂ ਉਹਨੇ ਥੋੜੀ ਡੁੱਬਣਾ।
1: ਮਸਲੇ ਵੀ ਹੁੰਦੇ ਰਹੇ।
0: ਹਾਂਜੀ ਬੰਨੇ ਤੇ ਖੜੇ ਬੰਟ ਦੇ ਕੰਨੇ ਤੇ ਖੜੇ ਥੋੜੀ ਕੰਬਣਾ ਜਿਹੜਾ ਬਿੱਤ ਬੜੂਗਾ
1: ਕਰਦਾ ਨਹੀਂ ਸੀ ਮੇਰਾ ਉੱਥੇ ਬ੍ਰਦਰ ਹੈਗਾ ਸੀ ਮੈਨੂੰ ਪੈਸੇ ਵੀ ਇੰਨੇ ਕੁ ਮਿਲ ਜਾਂਦੇ ਸੀ ਮਹੀਨੇ ਦੇ ਸਰਕਾਰ ਵੱਲੋਂ ਤੇ ਫੇਰ ਕੋਈ ਲੋੜ ਵੱਧ ਘੱਟ ਹੋਣੀ ਤਾਂ ਮੈਂ ਉਹਨੂੰ ਕਹਿਣਾ ਉਹਨੇ ਮੈਨੂੰ ਭੇਜ ਦੇਣੇ ਤੇ ਇੱਦਾਂ ਕਰਕੇ ਚੱਲਦਾ ਰਿਹਾ ਵਧੀਆ ਕੋਈ ਮਸਲਾ ਨਹੀਂ ਸੀ ਤੇ ਉਹ ਮਾਸਟਰ ਸੀ ਨਾ ਜਿਹੜਾ ਜਿਹੜਾ ਤੁਹਾਡੀ ਸਾਡੇ ਸਾਰਿਆਂ ਦੀ ਘਰਾਂ ਦੀ ਅਪਾਰਟਮੈਂਟਾਂ ਦੀ ਦੇਖ ਰੇਖ ਕਰਦਾ ਜਾਂ ਉਹਨੇ ਸਮਾਨ ਦੇਣਾ ਭਾਂਡੇ ਉਹਨੇ ਦੇਣੇ ਉਹਨੂੰ ਮੈਂ ਕੁੱਟ ਮਾਰਿਆ ਹਾਂ ਉਹਨੂੰ ਮੈਂ ਉਹਦੇ ਲਾ ਤੀਆਂ ਅੱਛਾ ਪਖੰਡੀ ਤਾਂ ਅਸੀਂ ਨਿਆਣੇ ਸੀ ਹਜੇ ਉਦੋਂ ਕਿਹੜੀ ਉਮਰ ਸੀ ਇੰਨੀ ਉਹਨੇ ਪੁਲਿਸ ਸੱਦ ਲਈ ਤੇ ਮੈਂ ਅੰਦਰ ਵੜ ਗਿਆ ਤੇ ਕੁੰਡਾ ਤੋੜ ਲਿਆ ਅੰਦਰੋਂ ਮੈਂ ਕਿਹਾ ਇਹਨੇ ਮੈਂ ਪੁਲਿਸ ਨੂੰ ਕਿਹਾ ਕਿ ਇਹਨੇ ਸਾਡੇ ਨਾ ਅੰਦਰ ਵੜ ਕੇ ਤੇ ਸਾਡੇ ਪੈਸੇ ਕੱਢ ਲਏ ਆ ਕੱਲ ਹੀ ਸਾਨੂੰ ਮਿਲੇ ਆ ਗੌਰਮੈਂਟ ਤੋਂ ਪੈਸੇ
0: ਅੱਛਾ
1: ਉਹ ਕਿਵੇਂ ਇੰਨਾ ਝੂਠਾ ਬੰਦਾ ਮੈਂ ਆਪਣੀ ਲਾਈਫ ਕਹਿੰਦਾ ਜਿੰਨਾ ਤੂੰ ਝੂਠਾ ਉਹਦੇ ਕੇਸ ਹੋ ਗਿਆ
0: ਅੱਛਾ
1: ਉਹਦੇ ਕੇਸ ਹੋ ਗਿਆ ਜੀ ਪੁਲਿਸ ਨੇ ਉਹਦੇ ਤੇ ਕੇਸ ਕਰਤਾ ਉਹ ਮੁੜ ਕੇ ਤੇ ਮੈਂ ਜਿਹੜਾ ਹੈਗਾ ਨਾ ਉੱਥੇ ਇੱਕ ਅੱਧੀ ਤਰੀਕ ਤੇ ਗਿਆ ਤਰੀਕਾ ਪਿਆ ਤਾਂ ਉਹਨੂੰ ਉਹ ਤੋਂ ਬਾਅਦ ਮੇਰਾ ਇਧਰਲਾ ਕੰਮ ਬਣ ਗਿਆ ਤੁਸੀਂ ਬਿਲੀਵ ਕਰੋ ਕਿ ਮੈਨੂੰ ਇੱਥੋਂ ਅੰਬੈਸੀ ਦੇ ਵਿੱਚੋਂ ਚਿੱਠੀਆਂ ਆਉਂਦੀਆਂ ਰਹੀਆਂ
0: ਅੱਛਾ ਜਰਮਨ ਦੀ ਅੰਬੈਸੀ ਹੈ ਜਿਹੜੀ ਉਹਨੂੰ ਪਤਾ ਲੱਗ ਗਿਆ ਹੁਣ ਉੱਥੇ ਚਲੇ ਗਿਆ
1: ਚਿੱਠੀਆਂ ਆਉਂਦੀਆਂ ਰਹੀਆਂ ਕਿ ਵੀ ਤੇਰੀ ਗਵਾਹੀ ਹੈ ਤੂੰ ਦੱਸ ਕੀ ਕਰਨਾ ਉਹ ਬੰਦੇ ਦਾ ਕੀ ਕਰੀਏ ਮੈਂ ਮੁੜ ਕੇ ਜਵਾਬ ਦੇਣੋਂ ਹਟ ਗਿਆ ਚੁੱਪ ਕਰ ਗਿਆ ਫੇਰ ਉਹ ਬਣੇ ਆਪੇ ਕੇਸ ਕੁਸ ਵਿਚਾਰੇ ਦਾ ਕੀ ਬਣਿਆ ਕੀ ਨੀ ਬਣਿਆ ਉਹਦਾ ਉਹਨੂੰ ਮੈਂ ਕਿਹਾ ਭਾਂਡੇ ਤੋਂ ਮੈਨੂੰ ਸਾਰੇ ਪੁਰਾਣੇ ਦੇ ਦਿੱਤੇ ਹੋਏ ਬਾਕੀ ਨੂੰ ਸਾਰੇ ਨਵੇਂ ਦਿੱਤੇ ਆ ਉਹ ਕਹਿੰਦਾ ਇਹ ਵੀ ਮਿਲਣੇ ਤੈਨੂੰ ਮੈਂ ਫਿਰ ਗੁੱਸੇ ਜਾ ਕੇ ਦੋ ਲਾਤੀਆਂ ਉਹਦੇ ਉਹਦੇ ਕੋਲ ਡਰਦੇ ਸੀ ਕਿਉਂਕਿ ਜਿਹੜੇ ਮੁੰਡੇ ਸੀ ਨਾ ਬਾਕੀ ਦੇ ਉਹ ਜਾਂਦੇ ਸੀ ਕੰਮ ਕਰਨ ਸਾਈਕਲਾਂ ਤੇ ਮੈਂ ਤੇ ਵਿਹਲਾ ਲਫੰਗਾ ਸੀ ਮੈਂ ਤੇ ਜਾਂਦਾ ਨਹੀਂ ਕੰਮ ਕੁੰਮ ਤੇ ਉਹ ਡਰਦੇ ਸੀ ਉਹਨੂੰ ਪਤਾ ਸੀ ਇਹ ਕੰਮ ਕਰਨ ਜਾਂਦੇ ਸਾਈਕਲਾਂ ਤੇ ਉਹ ਨੀ ਉਹਨੂੰ ਬੋਲਦੇ ਮੈਨੂੰ ਕੋਈ ਡਰ ਨਹੀਂ ਸੀ ਕਿ ਮੈਂ ਕਿਹੜਾ ਕੰਮ ਕਰਦਾ ਸੀ ਕਿਤੇ ਜਾ ਕੇ ਤੇ ਇਸ ਕਰਕੇ ਫਿਰ ਥੋੜੇ ਮਸਲੇ ਹੋ ਜਾਂਦੇ ਉਹ ਜੰਗ ਏਜ ਦੇ ਵਿਚ ਬੜਾ ਬੰਦੇ ਪੰਗੇ ਲੈ ਲੈਂਦੇ ਆ ਇੱਥੇ ਕਈ ਪੰਗੇ ਹੁੰਦੇ ਰਹੇ ਆ ਕਈ ਕੁਛ ਹੁੰਦਾ ਰਿਹਾ ਫਿਰ ਜ਼ਿੰਦਗੀ ਚਲਦੀ ਚਲਦੀ ਬੰਦਾ ਹੌਲੀ ਹੌਲੀ ਜਿਹੜਾ ਸਟੈਪ ਬਾਏ ਸਟੈਪ ਸੁਧਰ ਜਾਂਦਾ
0: ਜਿੰਦਗੀ ਆ ਜਿਹੜੀ ਬੰਦੇ ਨੂੰ ਬਹੁਤ ਕੁਛ ਸਿਖਾਉਂਦੀ ਆ ਇਸੇ ਕਰਕੇ ਜਿਹੜੇ ਸਾਡੇ ਪਹਿਲੀ ਪੀੜੀ ਜਿਹੜੀ ਸਾਤੋਂ ਸੀਗੀ ਉਹ ਨਿਆਣਿਆਂ ਨੂੰ ਆਪਣੇ ਬੱਚਿਆਂ ਨੂੰ ਆਪਣਾ ਤਜਰਬਾ ਦੱਸਦੇ ਹੁੰਦੇ ਸੀ ਅਸੀਂ ਏਦਾਂ ਕੀਤੀ ਉਹ ਫਲਾਨਾ ਸਾਡੇ ਪਿੰਡ ਦੇ ਵਿੱਚੋਂ ਫਲਾਨੇ ਨੇ ਸਾਡੇ ਨਾਲ ਐਂ ਕੀਤੀ ਸੀ ਅਸੀਂ ਉਹਦੇ ਨਾਲ ਐਂ ਕੀਤੀ ਫਿਰ ਉਹਨੇ ਉਹ ਸਾਰਾ ਕੁਛ ਆ ਜਿਹੜਾ ਉਹ ਸਾਨੂੰ ਸਿਖਾ ਕੇ ਜਾਂਦੇ ਸੀਗੇ ਤੇ ਹੁਣ ਸਾਡੇ ਆਪ ਜੀ ਰੌਲਾ ਇਸ ਗੱਲ ਦਾ ਆ ਘਰ ਘਰ ਸ਼ਰਾਬਾਂ ਘਰ ਘਰ ਨਸ਼ੇ ਉਹ ਹੁਣ ਇੰਡੀਆ ਦੇ ਵਿਚ ਤਾਂ ਮੈਂ ਆਪਣੇ ਪਿੰਡ ਦੇ ਵਿਚ ਬਹੁਤਿਆਂ ਬੰਦਿਆਂ ਨੂੰ ਜਾਣਦਾ ਜਿਹੜੇ ਖੱਕ ਸਾਹਿਬ ਜੀ ਸਾਰੀ ਉਮਰ ਜਿਹੜਾ ਮੇਰਾ ਬ੍ਰਦਰ ਦੀ ਹੁਣ ਡੈਥ ਹੋਈ ਆ ਉਹਨੇ ਸਾਰੀ ਉਮਰ ਸ਼ਰਾਬ ਪੀਣ ਤੋਂ ਸ਼ਰਾਬ ਪੀ ਕੇ ਖੱਕ ਸਾਹਿਬ ਜੀ ਘਰਦਿਆਂ ਨੂੰ ਨਿਆਣਿਆਂ ਨੂੰ ਗਾਲਾਂ ਕੱਢਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਉਹਨੇ ਦਵਾਈ ਕਮਾਈ ਨਹੀਂ ਹੈਗੀ ਤੇ ਉੱਪਰ ਦੀ ਉਹ ਮਾਰਦੇ ਮੈਂ ਐਂ ਕਰਤਾ ਉਹ ਐਵੇਂ ਫੋਕੀਆਂ ਮਾਰੀ ਜਾਂਦੀਆਂ ਬਸ ਉਹ ਬਹੁਤ ਸਾਰੇ ਲੋਕ ਆ ਜਿਹੜੇ ਹਾਂ ਹੁਣ ਉਹਨਾਂ ਦੀ ਇਲਾਜ ਵੀ ਤਾਂ ਓਦਾਂ ਦੀ ਹੋਣੀ ਆ ਖੱਕ ਸਾਹਿਬ ਜੀ ਜਿਹਨੇ ਆਪਣੀ ਨੱਕਾ ਤੋੜਿਆ ਉਹਨੇ ਇਲਾਜ ਨੇ ਵੀ ਨਹੀਂ ਗਾਹ ਕਰਨਾ ਹੁੰਦਾ ਕਿਉਂਕਿ ਉਹਨਾਂ ਦਾ ਅਵਲਾ ਵੀ ਸਾਨੂੰ
1: ਪੁੰਨੀ ਸਾਹਿਬ ਆ ਨਾ
0: ਹਾਂਜੀ
1: ਇਹ ਮੈਨੂੰ ਕਿੱਦਾਂ ਮਿਲੇ ਤੁਹਾਨੂੰ ਪਤਾ
0: ਮੇਰਾ ਖਿਆਲ ਆ ਵੀ ਇਹਨਾਂ ਨੇ ਤੁਹਾਡਾ ਲੜਕਾ ਸ਼ਾਇਦ ਇਹਨਾਂ ਨੂੰ ਮਿਲਿਆ ਸੀਗਾ
1: ਵੱਡਾ ਬੇਟਾ ਜਿਹੜਾ
0: ਕਮਿਸ਼ਨਰ ਜਿਹੜਾ ਹੁਣ
1: ਹਾਂਜੀ ਕਿਤੇ ਗੱਲਾਂ ਕਰਦੇ ਸੀ ਕਿ ਮੈਂ ਹੈਗਾ ਕਾਮਰੇਡ ਆ
0: ਕਾਮਰੇਡ ਆ ਹਾਂਜੀ
1: ਉਹਨੇ ਕਿਹਾ ਮੇਰਾ ਡੈਡੀ ਵੀ ਕਾਮਰੇਡ ਰਿਹਾ ਸਾਡਾ ਕਾਮਰੇਡ ਇੱਥੇ ਹੋਵੇ ਸਾਨੂੰ ਪਤਾ ਨਾ ਹੋਵੇ ਪੁਲਿਸ
0: ਬਸ ਬਸ ਜਿੱਥੇ ਪੁਲਿਸ ਵਾਲੇ ਨੇ ਦੱਸਿਆ ਸੀਗਾ ਵੀ ਹੋਵੇ ਕਾਮਰੇਡ ਤਾਂ ਮੈਨੂੰ ਪਤਾ ਨਾ ਹੋਵੇ ਪਿੱਛੇ ਕਾਮਰੇਡ ਹਾਂਜੀ ਹਾਂਜੀ
1: ਮੁਲਾਕਾਤ ਹੋਗੀ ਪੁਨੀ ਸਾਹਿਬ ਵੈਰੀ ਵੈਰੀ ਗ੍ਰੇਟ ਬੰਦਾ ਹੈਗਾ ਬਹੁਤ ਇੰਟੈਲੀਜੈਂਟ ਨਾਈਸਲੀ ਕੁਆਇਟ
0: ਨਾਈਸ
1: ਮਤਲਬ ਉੱਚੀ ਗੱਲ ਨੀ ਕਰਨੀ ਬੜੇ ਪਿਆਰ ਨਾਲ ਹੱਸ ਖੇਡ ਕੇ ਬਹੁਤ ਵਧੀਆ ਇਨਸਾਨ
0: ਉਹ ਜੀ ਹੱਸ ਖੇਡਣਾ ਤਾਂ ਜਦੋਂ ਉਹ ਫੋਨ ਮੈਂ ਤਾਂ ਤਕਰੀਬਨ ਰੋਜ਼ ਦਿਹਾੜੀ ਕਈ ਵਾਰੀ ਦੋ ਤਿੰਨ ਵਾਰੀ ਵੀ ਕਰ ਲਈਦਾ ਤੇ ਉਹ ਜਿੰਨੀ ਵਾਰੀ ਹੁੰਦਾ ਫਿਰ ਜੇ ਉਹਦਾ ਮੂਡ ਖਰਾਬ ਹਸਾ ਦੇਈਦਾ ਤੇ ਫਿਰ ਹੱਸ ਪੈਂਦਾ ਕਈ ਵਾਰੀ ਮੁਸ਼ਕਿਲ ਹੀ ਹੱਸਦਾ ਕਈ ਵਾਰੀ ਮੈਂ ਕਹਿੰਦਾ ਹੁੰਦਾ ਪਿਆ ਯਾਰ ਤੈਨੂੰ ਆ ਰੋਕਣ ਦੀ ਤਾਂ ਲੋੜ ਨੀ ਇਹਨੂੰ ਬਾਹਰ ਕੱਢ ਹੱਸੇ ਮੇਰੀ ਬਾਹਰ ਕੱਢ ਯਾਰ ਬਹੁਤ ਵਧੀਆ ਬੰਦਾ ਤੇ ਖੱਕ ਸਾਹਿਬ ਜੀ ਟਾਈਮ ਤਾਂ ਆਪਣਾ ਮੇਰਾ ਖਿਆਲ ਹੋ ਗਿਆ ਆਪਾਂ ਗੱਲਾਂ ਕਰ ਰੱਖੀਆਂ ਬਹੁਤ ਅੱਧੀ ਦੁਨੀਆਂ ਜਿਹੜੀ ਉਹ ਕਵਰ ਕਰ ਲਈ ਆ
1: ਪੂਰਾ ਘੰਟਾ ਲਾ ਲਿਆ ਜੀ ਆਪਾਂ
0: ਹਾਂਜੀ
1: ਡਾਕਟਰ ਸਾਹਿਬ ਜੀ ਪੂਰੀ ਮੈਸੇਜ ਕੀਤਾ ਹੋਣਾ, ਮੈਂ ਦੇਖਿਆ ਨੀ, ਪਤਾ ਨੀ ਕੀਤਾ ਕਿ ਨਹੀਂ
0: ਕੀਤਾ ਹੋਣਾ। ਮੈਂ ਵੀ ਇੱਕ ਮਿੰਟ ਚ ਦੇਖ ਲੈਣਾ ਵੀ ਉਹਨਾਂ ਦਾ ਮੈਸੇਜ ਕੋਈ ਆਇਆ ਨਹੀਂ। ਆਮ ਕਰਕੇ ਉਹ ਕਰ ਦਿੰਦੇ ਹੁੰਦੇ ਆ,
1: ਸੂਚਨਾ ਮਾੜੀ ਹੋ ਜਾਂਦੀ ਕਈ ਵਾਰੀ। ਹੁਣ ਉਮਰ ਵੀ ਹੋਈ 77 ਸਾਲ ਹੋ ਗਈ ਆ ਜੀ, 77 ਓਲਡ, ਫੇਰ ਵੀ ਤਿੰਨ ਤਿੰਨ ਸ਼ੋਅ ਉਹਨਾਂ ਨੇ ਕਰਨੇ।
0: ਅਸਾਂ ਜੀ ਬਹੁਤ ਬੇਨਤੀ ਆ, ਏਦਾਂ ਦੇ ਇਨਸਾਨ ਆ ਜਿਹੜੇ ਉਹ ਬਹੁਤ ਘੱਟ ਗਿਣਤੀ ਦੇ ਜਿਹੜੇ ਆ ਉਹ ਇਸ ਧਰਤੀ ਤੇ ਆਉਂਦੇ ਆ।
1: ਨੁਕਤਾ ਦੱਸਦੇ ਨੀ ਜੀ, ਕੋਈ ਗੱਲ ਦੱਸਦਾ
0: ਕੋਈ ਨੀ? ਦੱਸਦੇ ਨੀ ਜੀ, ਦੱਸਦੇ ਨੀ, ਬਿਲਕੁਲ ਨੀ ਦੱਸਦੇ।
1: ਉਹ ਹਰ ਚੀਜ਼ ਖੁੱਲ ਕੇ ਤੁਹਾਨੂੰ ਦੱਸਦੇ ਆ ਕਿ ਭਾਈ ਇਹਦਾ ਇਹ ਚੀਜ਼ ਆ, ਇੰਨੀਆਂ ਹੱਡੀਆਂ ਵਾ, ਇਹਦੇ ਵਿਚ ਇਹ ਪ੍ਰੋਬਲਮ ਆ, ਏਦਾਂ ਤੁਸੀਂ ਕਰ ਸਕਦੇ ਆ। ਇਹ ਬਹੁਤ ਵੱਡਾ ਚੀਮਾ ਸਾਹਿਬ ਉਹਨਾਂ ਦਾ ਲੈਕਚਰ ਜਿਹੜਾ ਨਾ ਬੜਾ ਕੀਮਤੀ ਆ, ਪਰ ਸਾਡੇ ਲੋਕ ਇਧਰ ਜਿਆਦਾ ਧਿਆਨ ਨੀ ਹੈਗਾ ਕਿਉਂਕਿ ਉਹਨਾਂ ਨੂੰ
0: ਘੱਟ ਦਿੰਦੇ ਆ। ਹਾਂਜੀ, ਧਿਆਨ ਘੱਟ ਦਿੰਦੇ ਆ ਸਾਡੇ ਲੋਕ ਆ ਜਿਹੜੇ ਉਹ ਬਾਰੇ ਉਦਾਂ ਨਹੀਂ ਗੱਲ,
1: ਉਧਰ ਜਿਆਦਾ ਹੋ ਜਾਂਦਾ ਕਿ ਕਿਹੜਾ ਇਹ ਬੋਲੀ ਜਾਂਦਾ, ਕਿਹੜਾ ਸੁਣੇ ਇਹਨੂੰ, ਕੀ ਇਹਦੇ ਚ ਹੈਗਾ ਆਪਣੀ। ਬਹੁਤ ਜਿਹੜੇ ਸੁਣਦੇ ਆ ਉਹਨਾਂ ਨੇ ਬੜਾ, ਤੁਸੀਂ ਚੀਮਾ ਸਾਹਿਬ ਕਿੰਨਾ ਕੁ ਨੌਲੇਜ ਕੱਢ ਲਿਆ ਇਹਨਾਂ ਦੇ ਕੋਲੋਂ ਡਾਕਟਰ?
0: ਬਹੁਤ ਜਿਆਦਾ,
1: ਬਹੁਤ ਜਿਆਦਾ ਲਿਆ ਨਾ
0: ਉਹ। ਮੈਂ ਤਾਂ ਖਤ ਸਾਹਿਬ ਜੀ ਉਹਨਾਂ ਦੇ ਜਦੋਂ ਉਹ ਹੁੰਦੇ ਆ ਨਾ ਪ੍ਰੋਗਰਾਮ ਦਿੰਦੇ ਆ, ਫਿਰ ਮੈਂ ਉਹ ਜਾਂ ਫੋਨ ਤੇ ਜਾਂ ਆਈਪੈਡ ਕੋਲ ਰੱਖ ਲੈਂਦਾ ਹੁੰਦਾ, ਤੇ ਉਹਦੇ ਤੇ ਹੱਡੀਆਂ ਹੋ ਗਈਆਂ ਜਿਹੜੀਆਂ ਉਹ ਗਿਣਦਾ ਰਹਿੰਦਾ ਪਿਆ, ਇਹਦੀ ਗੱਲ ਕਰਦੇ ਹੁਣ, ਇਹਦੀ ਗੱਲ ਕਰਦੇ ਹੁਣ, ਇਹਦੀ ਗੱਲ ਕਰਦੇ ਹੁਣ, ਇਹਦੀ ਗੱਲ ਕਰਦੇ।
1: ਤੁਸੀਂ ਬਹੁਤ ਕੁਝ ਸਿੱਖਿਆ, ਤੁਸੀਂ ਬਹੁਤ ਕੁਝ ਸਿੱਖਿਆ, ਕਿਉਂਕਿ ਮੈਂ ਕਈ ਵਾਰੀ ਫਿਰ ਨਾ ਮੇਰੇ ਕੋ ਡੇਢ ਘੰਟਾ ਤੇ ਫਿਰ ਬਹਿ ਜਾਂਦਾ ਨਾ ਮੈਂ ਇੱਥੇ, ਤੇ ਫਿਰ ਮੈਨੂੰ ਸਵੇਰੇ ਆਪਣੇ ਪੈਕ ਕਰਨਾ ਪੈਂਦਾ, ਫੂਡ ਫਾਡ ਦੀ ਤਿਆਰੀ ਕਰਨੀ ਪੈਂਦੀ ਹੈ, ਉਹਦੇ ਨਾਲ ਫਿਰ ਮੈਂ ਉਨੇ ਟਾਈਮ ਚ ਜਾ ਕੇ ਉਹ ਕਰਨਾ, ਪਰ ਮੈਂ ਉੱਥੇ ਵੀ ਫੋਨ ਲਾ ਕੇ ਸੁਣਦਾ ਰਹਿੰਦਾ ਵਾ ਉੱਪਰ ਵੀ।
0: ਹਾਂਜੀ, ਤੁਸੀਂ ਖਬਰਾਂ ਸੁਣਦੇ ਰਹਿੰਦੇ ਆ, ਗੱਡੀ ਚ ਬੈਠੇ ਵੀ ਸੁਣਦੇ ਰਹਿੰਦੇ ਆ ਜਦੋਂ ਨਹੀਂ
1: ਸੁਣ ਲੈਂਦਾ ਵਾ ਜਦੋਂ ਲੱਗਾ ਹੁੰਦਾ ਨਾ।
0: ਹਾਂਜੀ ਹਾਂਜੀ,
1: ਸੁਣ ਲੈਂਦਾ
0: ਗੱਡੀ ਚ ਦੱਸਦਾ ਜੀ। ਕਈ ਜਿਹੜੇ ਚੈਨਲ ਆ ਬਹੁਤ ਵਧੀਆ ਪ੍ਰੋਗਰਾਮ ਦਿੰਦੇ, ਇੱਥੇ ਜਿੱਦਾਂ ਤੁਸੀਂ ਉਹ ਫ੍ਰੇਜ਼ ਨਾਲ ਗੱਲ ਕਰਦੇ ਹੋ, ਅਸੀਂ ਸੈਨੋ ਜੇ ਤੋਂ ਸਾਡੇ ਤੋਂ ਆਉਂਦਾ ਪ੍ਰੋਗਰਾਮ, ਉਹ ਦੋ ਤਿੰਨ ਮੁੰਡੇ ਉਹ ਕਰਦੇ ਆ, ਬਹੁਤ ਵਧੀਆ ਪ੍ਰੋਗਰਾਮ ਕਰਦੇ ਆ
1: ਸਾਰੇ, ਬਹੁਤ ਵਧੀਆ ਕਰਦੇ ਆ ਜੀ, ਆਪਣੀ ਮਿਹਨਤ ਕਰਨ ਡੇ ਆ। ਦੇਖੋ ਖਬਰਾਂ ਦਾ ਕੰਮ ਚੀਮਾ ਸਾਹਿਬ ਏਡਾ ਸੌਖਾ ਤਾਂ ਹੈ ਨੀਗਾ।
0: ਨਹੀਂ, ਏਡਾ ਸੌਖਾ ਨੀ ਹੈਗਾ। ਔਰ ਖਤ ਸਾਹਿਬ ਜੀ, ਜਦੋਂ ਆਪਾਂ ਪ੍ਰੋਗਰਾਮ ਕਰਦੇ ਆ ਨਾ,
1: ਅਸੀਂ ਚੀਮਾ ਸਾਹਿਬ ਅਸੀਂ ਕਰਦੇ ਆ ਫਰੈਸ਼ ਖਬਰਾਂ ਜਿਹੜੀਆਂ ਤੁਸੀਂ ਲੱਭ ਕੇ ਲਿਆਉਂਦੇ ਹੋ, ਜਿਹੜੀਆਂ ਅੱਜ ਬੀਤੀਆਂ ਜਾਂ ਕੱਲ ਬੀਤੀਆਂ, ਬਹੁਤੀਆਂ ਜਿਹੜੀਆਂ ਏਦਾਂ ਦੀ ਚਵਲਾਂ ਵੀ ਬੈਠੀਆਂ ਹੈਗੀਆਂ ਜਿਹਨੂੰ ਪਤਾ ਹੀ ਨਹੀਂ ਗਾ ਵੀ ਹੁੰਦਾ ਕੀ। ਨਿਊ ਲੌਂਗ ਆਈਲੈਂਡ ਬ੍ਰਿਜ ਟੁੱਟ ਗਿਆ, ਇੱਕ ਬੰਦੇ ਦੀ ਖਬਰ, ਮੈਂ ਉਹਨੂੰ ਕਿਹਾ ਭਾਈ ਲੌਂਗ ਆਈਲੈਂਡ ਚ ਕਿਹੜਾ ਬ੍ਰਿਜ ਟੁੱਟਿਆ, ਇਹ ਤਾਂ ਦੱਸ ਲੌਂਗ ਆਈਲੈਂਡ ਬ੍ਰਿਜ ਟੁੱਟ ਗਿਆ, ਲੌਂਗ ਆਈਲੈਂਡ ਬ੍ਰਿਜ ਹੀ ਨੀ ਹੈਗਾ ਕੋਈ, ਮਤਲਬ ਪਤਾ ਹੈ ਨੀ ਗਾ ਕਿਸੇ ਗੱਲ ਦਾ, ਸਮਝ ਤੈਨੂੰ ਹੈ ਨੀ ਗੀ, ਤੂੰ ਉੱਠ ਕੇ ਮੂੰਹ ਫਾੜ ਕੇ ਤੂੰ ਵੀਡੀਓ ਬਣਾ ਕੇ ਤੇ ਰੀਲ ਬਣਾ ਕੇ ਪਾਤੀ।
0: ਉਹਨਾਂ ਦੀ ਖਤ ਸਾਹਿਬ ਜੀ ਕਈ ਵਾਰੀ ਪੀਤੀ ਪੂਤੀ ਹੁੰਦੀ ਆ, ਉਹ ਪੀਤੀ ਪੂਤੀ ਇੱਧਰ ਵੱਧ ਘੱਟ ਬੋਲ ਜਾਂਦੇ ਆ ਉਹ
1: ਖਬਰ ਦੇਖੋ ਕੱਢਣੀ, ਫਿਰ ਉਹਨੂੰ ਤਿਆਰ ਕਰਨਾ, ਫਿਰ ਉਹਦੇ ਤੇ ਤੁਸੀਂ ਗੌਰ ਕਰਨਾ ਵੀ ਇਹ ਗਲਤ ਚੀਜ਼ਾਂ ਵਿੱਚ ਕਿਹੋ ਜੇ। ਅਸੀਂ ਖਬਰਾਂ ਉਹ ਕਰਦੇ ਹਾਂ ਜਿਹੜੀਆਂ ਬੀਤੀਆਂ, ਜਿਹੜੀਆਂ ਆਲਰੇਡੀ ਨਿਊਜ਼ ਪੇਪਰਾਂ ਦੇ ਵਿੱਚ ਜਾਂ ਟੀਵੀ ਦੇ ਵਿੱਚ ਆ ਗਈਆਂ ਅਮਰੀਕਨਾਂ ਦੇ, ਉਹ ਖਬਰਾਂ
0: ਕਰਦੇ।
1: ਅਸੀਂ ਅਵਾ ਤੋਂ ਵਾ ਖਬਰ ਲੱਭ ਕੇ ਨਹੀਂ ਪਾਉਂਦੇ, ਜਿੱਦਾਂ
0: ਬਿਲਕੁਲ ਬਿਲਕੁਲ ਨਹੀਂ, ਅਸੀਂ ਕੋਲੋਂ ਨਹੀਂ ਬਣਾਉਂਦੇ।
1: ਸੋਸ਼ਲ ਮੀਡੀਆ ਦੇ ਜਿੱਦਾਂ ਅੱਜ ਕੱਲ ਟ੍ਰੈਂਡ ਤੁਰਿਆ ਕਿ ਪਤਾ ਹੈ ਹੀ ਨਹੀਂ ਕਿਸੇ ਗੱਲ ਦਾ, ਦਬਾ ਦਬ ਚੱਕ ਕੇ ਟਕ ਟਕ ਟਕ ਆ ਲਓ ਜੀ, ਉੱਥੇ ਬੰਦਾ ਦੋ ਮਾਰਦੇ ਜੀ ਤਿੰਨ, ਉਹ ਤਾਂ ਹੁੰਦਾ ਕੁਛ ਹੋਰ ਆ,
0: ਹੁੰਦਾ ਕੁਛ ਹੋਰ ਆ।
1: ਬਸ ਆਪਣੇ ਆਪ ਨੂੰ ਚੁੱਕ ਕੇ ਤੇ ਖਬਰ ਪਾ ਦੇਣੀ। ਇੱਥੇ ਅਮਰੀਕਾ ਚ ਵੀ ਬੜੇ ਬੈਠੇ ਆ ਜਿਹੜੇ ਬਿਨਾ ਕਿਸੇ ਕੰਨ ਪੈਰ ਤੋਂ ਖਬਰਾਂ ਸੁਣਾ ਪਾ ਦਿੰਦੇ ਆ, ਉਹਦਾ ਕੋਈ ਸਿਰ ਪਤਾ ਨਹੀਂ ਹੁੰਦਾ,
0: ਬਿਲਕੁਲ
1: ਮੁੜ ਕੇ ਫਿਰ ਮੂੰਹ ਬੰਦ ਕਰਕੇ ਤੇ ਬਹਿ ਜਾਂਦੇ ਆ। ਹੋਇਆ ਅੱਜ ਜੀ ਦੋ ਜਹਾਜ਼ ਚੱਲ ਗਏ, ਇਹ ਪਰਸੋਂ ਦੀ ਖਬਰ ਸੀ, ਇੱਕ ਜਹਾਜ਼ ਹੋਰ ਚੱਲ ਗਿਆ ਜੀ, ਯਾਰ ਤੂੰ ਜਹਾਜ਼ ਦੇ ਕੋਲ ਜਾ ਕੇ ਦੇਖ ਕੇ ਨਾਲ ਫੋਟੋ ਪਾ ਦੇਣਗੇ, ਤੇ ਤੂੰ ਪੁਰਾਣੀਆਂ ਫੋਟੋ ਪਾ ਕੇ ਕੀ ਉਹਦੇ ਚੋਂ ਕੱਢਣਾ ਯਾਰ, ਕਿਉਂ ਲੋਕਾਂ ਨੂੰ?
0: ਉਹੀ ਤਾਂ ਗੱਲ ਆ, ਕਿਉਂ ਲੋਕਾਂ ਨੂੰ ਖਰਾਬ ਕਰਦੇ ਤੁਸੀਂ?
1: ਲੋ ਚੀਮਾ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ, ਸ਼ੁਕਰੀਆ ਦੋਸਤੋ, ਤੁਹਾਡਾ ਵੀ ਧੰਨਵਾਦ ਜਿਹੜੇ ਸਾਨੂੰ ਬਰਦਾਸ਼ਤ ਕਰਦੇ ਹੋ।
0: ਇੱਕ ਖੱਕ ਸਾਹਿਬ ਜੀ, ਇੱਕ ਨਾ ਇੱਥੇ ਆਪਣੇ ਸੱਜਣ ਆ ਜਿਹੜੇ ਉਹ ਮੈਸੇਜ ਭੇਜਦੇ ਹੁੰਦੇ ਆ ਆਪਾਂ ਨੂੰ ਪ੍ਰਵਾਜ ਰੇਡੀਓ ਦੇ ਉੱਤੇ, ਤੇ ਜੇ ਤੁਸੀਂ ਕਹੋ ਤਾਂ ਮੈਂ ਇਹ ਲੱਭਦਾ ਸੀਗਾ ਤੇ ਮੈਨੂੰ ਇਹ ਹੁਣੇ ਹੀ ਲੱਭ ਗਿਆ। ਕੱਲ ਮੈਂ ਕੋਸ਼ਿਸ਼ ਕੀਤੀ ਕਾਫੀ ਪੂਨੀ ਸਾਹਿਬ ਨਾਲ ਸਾਂਝਾ ਕਰਨ ਨੂੰ, ਪਰ ਮੈਨੂੰ ਲੱਭਿਆ ਨੀ, ਤੇ ਹੁਣ ਮੈਨੂੰ ਲੱਭ ਗਿਆ ਤੇ ਹੁਣ ਮੈਂ ਤੁਹਾਨੂੰ ਇਹ ਪੜ੍ਹ ਕੇ ਆਪਣੇ ਸਰੋਤਿਆਂ ਨੂੰ ਸੁਣਾ ਦਈਏ
1: ਤੇ
0: ਗੱਲਬਾਤ ਇਹ ਬੜੀ ਵਧੀਆ ਆ।
1: ਸਾਡਾ ਦੋਸਤੋ ਇੱਕ ਪ੍ਰਵਾਜ ਰੇਡੀਓ ਗਰੁੱਪ ਹੈਗਾ, ਉਹਦੇ ਤੇ ਬੜੇ ਵਧੀਆ ਲੋਕ ਜਿਹੜੇ ਆ ਸਾਡੇ ਦੋਸਤ ਉਹਦੇ ਤੇ ਪੋਸਟਾਂ ਪਾਉਂਦੇ ਆ, ਤੁਸੀਂ ਵੀ ਉਹਦਾ ਹਿੱਸਾ ਬਣ ਸਕਦੇ ਹੋ, ਸਿਰਫ ਸਰਚ ਕਰ ਲਓ ਪ੍ਰਵਾਜ ਰੇਡੀਓ ਗਰੁੱਪ
0: .com
1: ਪ੍ਰਵਾਜ ਰੇਡੀਓ ਫੇਸਬੁੱਕ ਦੇ ਉੱਪਰ ਹੀ ਆ, ਵਟਸਐਪ ਦੇ ਉੱਪਰ ਆ ਉਹ, ਤੁਸੀਂ ਉਹਦੇ ਤੇ ਕਲਿੱਕ ਕਰਦੇ ਹੋ ਤਾਂ ਅਸੀਂ ਤੁਹਾਨੂੰ ਐਕਸੈਪਟ ਕਰਕੇ ਤੇ ਤੁਸੀਂ ਵੀ ਆਓ ਜੇ ਕੋਈ ਲਿਖਦੇ ਹੋ ਕੁਛ ਮਾੜਾ ਮੋਟਾ ਕੋਈ ਬੋਲ ਚਾਲ ਹੈਗਾ ਤੇ ਆ ਜਾਓ ਉਹਦੇ ਤੇ ਬਹੁਤ ਲੋਕ ਸਾਡੇ ਸੀਨੀਅਰ ਲੋਕ ਜਿਹੜੇ ਆ ਉਹਦੇ ਤੇ ਬੈਠੇ ਆ ਉਹ ਰੋਜ਼ ਦੀਆਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਪਾਉਂਦੇ ਆ ਕਵਿਤਾ ਪਾਉਂਦੇ ਆ ਕੁਛ ਗੀਤ ਪਾਉਂਦੇ ਆ ਕੁਛ ਗੱਲਾਂ ਬਾਤਾਂ ਹੁੰਦੀਆਂ ਗੁਰਦੀਪ ਦਾਨੀ ਸਾਹਿਬ ਬਹੁਤ ਵਧੀਆ ਲਿਖਦੇ ਆ
0: ਬਹੁਤ ਵਧੀਆ ਲਿਖਦੇ
1: ਆ ਔਰ ਉਹਨਾਂ ਦਾ ਹਮੇਸ਼ਾ ਹੀ ਸ਼ੁਕਰੀਆ ਜੀ
0: ਇਹ ਖਬਰ ਇਸ ਤਰ੍ਹਾਂ ਹੈ ਖੱਕ ਸਾਹਿਬ ਜੀ ਆਪਣੇ ਨਾਲ ਇਹ ਸੱਜਣ ਆ ਜਿਹੜੇ ਨਵੇਂ ਜੁੜੇ ਆ ਪਰ ਲੱਗਦੇ ਬੜੇ ਹੰਡੇ ਵਰਤੇ ਇਨਸਾਨ ਆ ਤੇ ਇਹਨਾਂ ਦਾ ਨਾਂ ਹੈਗਾ ਖੱਕ ਸਾਹਿਬ ਜੀ ਭਾਈ ਸ਼ਮਸ਼ੇਰ ਸਿੰਘ ਆਸੀ ਆਸੀ ਇਹਨਾਂ ਦੇ ਪਿੰਡ ਦਾ ਨਾਂ ਆ ਤੇ ਇਹਨਾਂ ਨੇ ਖੱਕ ਸਾਹਿਬ ਜੀ ਲਿਖਿਆ ਉਹ ਕਹਿੰਦੇ ਡਾਢਿਆਂ ਦੇ ਜ਼ੋਰ ਅੱਗੇ ਲੁਕੀਆਂ ਸੱਚੀਆਂ ਖੂਨੀ ਫਾਇਲਾਂ ਅਸੀਂ ਸਾਰੇ ਧਰਮ ਦੀ ਦੁਨੀਆਂ ਵਿਚ ਰਹਿੰਦੇ ਹਾਂ ਕਈ ਵਾਰੀ ਅਜਿਹੀਆਂ ਘਟੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਗੱਲਾਂ ਸਾਂਝੀਆਂ ਕਰਨ ਨੂੰ ਦਿਲ ਨਹੀਂ ਕਰਦਾ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਹੋਣਾ ਸੁਚੇਤ ਕਰਨਾ ਹਰੇਕ ਜ਼ਿੰਮੇਵਾਰ ਵਿਅਕਤੀ ਦਾ ਫਰਜ਼ ਬਣਦਾ ਹੈ ਦੇਖੋ ਕਿੰਨਾ ਵਧੀਆ ਲਿਖਿਆ ਉਹਨਾਂ ਨੇ ਅੱਛਾ ਇਹਦੇ ਵਿਚ ਖੱਕ ਸਾਹਿਬ ਜੀ ਇੱਕ ਗੱਲ ਮੈਂ ਇਹ ਹੋਰ ਨੋਟ ਕੀਤੀ ਆ ਉਹਨਾਂ ਨੇ ਕਿਸੇ ਦਾ ਨਾਂ ਲਿਖਣ ਤੋਂ ਬਗੈਰ ਵੀ ਸਾਰਿਆਂ ਦੇ ਨਾਂ ਲੈ ਦਿੱਤੇ ਆ ਉਹਨਾਂ ਨੇ ਕਿਸੇ ਦਾ ਨਾਂ ਲਿਖਣ ਤੋਂ ਬਿਨਾਂ ਹੀ ਸਾਰਿਆਂ ਦੇ ਨਾਮ ਹੀ ਲੈ ਦਿੱਤੇ ਆ ਉਹਨਾਂ ਨੇ ਉਹ ਦੇਖੋ ਕੀ ਉਹਨਾਂ ਕੋਲ ਟੈਕਨੀਕ ਆ ਕਿੱਦਾਂ ਉਹਨਾਂ ਨੇ ਲਿਖਿਆ ਇਹ ਉਹ ਕਹਿੰਦੇ ਜਦ ਬੱਚਾ ਜਨਮ ਲੈਂਦਾ ਹੈ ਉਸਦਾ ਕੋਈ ਧਰਮ ਜਾਤ ਜਾਂ ਕਿਸੇ ਨਾਲ ਵਿਤਕਰਾ ਜਾਂ ਧੱਕੇ ਵਾਲਾ ਰੂਪ ਨਹੀਂ ਹੁੰਦਾ ਜਦ ਸਮਾਜਿਕ ਪ੍ਰਾਣੀ ਵੱਡਾ ਹੁੰਦਾ ਜਾਂਦਾ ਹੈ ਉਹ ਘਰ ਨਾਲੋਂ ਸਮਾਜ ਨਾਲ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ ਸਮਾਜ ਬਾਰੇ ਜਾਣਦੇ ਹਾਂ ਕਿ ਲੋਕਾਂ ਦੀ ਜ਼ਿੰਦਗੀ ਸਵਾਰਨ ਵਿਚ ਘੱਟ ਜ਼ਿੰਦਗੀ ਖਰਾਬ ਕਰਨ ਵਿਚ ਜ਼ਿਆਦਾ ਰੋਲ ਨਿਭਾਉਂਦਾ ਹੈ ਸਮਾਜ ਆ ਜਿਹੜਾ ਉਹ ਹਾਂਜੀ ਤੇ ਜ਼ਿਆਦਾ ਰੋਲ ਨਿਭਾਉਂਦਾ ਹੈ ਅਜਿਹਾ ਰੋਲ ਨਿਭਾਇਆ ਹੈ ਦੁਨੀਆਂ ਭਰ ਦੇ ਗੰਦੇ ਵੱਡੇ ਲੋਕਾਂ ਦੇ ਸਮਾਜਿਕ ਇਕੱਠ ਨੇ ਇਸ ਬਾਰੇ ਵੀਡੀਓ ਵਾਇਰਲ ਹੋਈਆਂ ਹਨ ਪਰ ਜ਼ਿਆਦਾ ਅਖਬਾਰਾਂ ਵਿਚ ਚਰਚਾ ਨਹੀਂ ਕੀਤੀ ਗਈ ਉਹ ਸੱਚ ਜੈਫਰੀ ਐਪਸਟੀਨ ਫਾਇਲ ਦਾ ਜਿਹੜੀਆਂ ਬਾਹਰ ਤਾਂ ਆਈਆਂ ਪਰ ਪੂਰਾ ਸੱਚ ਨਹੀਂ ਲਿਆ ਸਕੀਆਂ ਜੈਫਰੀ ਐਪਸਟੀਨ ਇਕ ਗਣਿਤ ਦਾ ਅਧਿਆਪਕ ਸੀ ਦੇਖੋ ਆ ਆਪਾਂ ਨੂੰ ਇਹ ਨਿਊਜ਼ ਦੇ ਉੱਤੇ ਕਦੇ ਨਹੀਂ ਆਈਆਂ ਇਹ ਗੱਲਾਂ ਆ ਜਿਹੜੀਆਂ ਉਹਨਾਂ ਨੇ ਲਿਖੀਆਂ ਉਹ ਕਹਿੰਦੇ ਜੈਫਰੀ ਐਪਸਟੀਨ ਇਕ ਗਣਿਤ ਦਾ ਗਣਿਤ ਮਤਲਬ ਹਿਸਾਬ ਦਾ ਅਧਿਆਪਕ ਸੀ ਬਹੁਤ ਜ਼ਿਆਦਾ ਤੇਜ਼ ਤਰਾਰ ਦਿਮਾਗੀ ਬੰਦਾ ਸੀ ਇੱਕ ਬੱਚੇ ਦੇ ਪਿਤਾ ਦਾ ਜਦ ਉਸ ਨਾਲ ਮੇਲ ਹੋਇਆ ਤਾਂ ਉਸ ਦੇ ਦਿਮਾਗ ਨੂੰ ਦੇਖ ਕੇ 1970 ਵਿਚ ਉਸ ਨੂੰ ਬੈਂਕ ਵਿਚ ਨੌਕਰੀ ਦਵਾ ਦਿੱਤੀ ਤੇ ਜੈਫਰੀ ਬੈਂਕ ਦੀ ਨੌਕਰੀ ਕਰਦਾ ਕਰਦਾ ਸ਼ੇਅਰ ਬਾਜ਼ਾਰ ਵਿਚ ਹਿੱਸਾ ਪਾਉਣ ਲੱਗਿਆ ਉਥੇ ਉਸ ਦਾ ਮਿਲਾਪ ਦੇਸ਼ਾਂ ਦੇ ਵੱਡੇ ਵੱਡੇ ਰਾਜਨੀਤਿਕ ਲੋਕਾਂ ਸਨਅਤਕਾਰਾਂ ਨਾਲ ਸ਼ੁਰੂ ਹੋਇਆ ਉਥੋਂ ਹੀ ਸ਼ੁਰੂ ਹੋਇਆ ਇਨ੍ਹਾਂ ਕਮੀਨੇ ਲੋਕਾਂ ਦਾ ਗੰਦਾ ਸੱਚ ਇਹ ਜੈਫਰੀ ਪੈਸਿਆਂ ਵਿਚ ਖੇਡਦਾ ਹੋਇਆ ਕਈ ਦੇਸ਼ਾਂ ਦੇ ਰਾਜਨੀਤਿਕ ਵੱਡੇ ਵੱਡੇ ਫੈਸਲੇ ਵੀ ਕਰਵਾਉਣ ਲੱਗਿਆ ਉਸ ਵੇਲੇ 7 ਕਰੋੜ ਡਾਲਰ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਬਣ ਗਿਆ ਸੀ 1998 ਵਿਚ ਉਸ ਦੀ ਜ਼ਿੰਦਗੀ ਦਾ ਅਗਲਾ ਗੇੜ ਸ਼ੁਰੂ ਹੋਇਆ ਉਸ ਨੇ 8 ਮਿਲੀਅਨ ਡਾਲਰ ਦਾ 75 ਏਕੜ ਦਾ ਅਮਰੀਕਾ ਵਿਚ ਇਕ ਟਾਪੂ ਆਈਲੈਂਡ ਖਰੀਦਿਆ ਜਿਹੜਾ ਸਵਰਗ ਤੋਂ ਘੱਟ ਨਹੀਂ ਸੀ ਉਹ ਉਸ ਨੇ ਅਮੀਰ ਲੋਕਾਂ ਲਈ ਐਸ਼ ਪ੍ਰਸਤੀ ਦਾ ਅੱਡਾ ਬਣਾਇਆ ਉਥੇ ਹੀ ਇਕ ਦਲਾਲ ਔਰਤ ਨਾਲ ਮੁਲਾਕਾਤ ਹੋਈ ਇਹ ਉਹਦੀ ਗੱਲ ਕਰਦੇ ਆ ਉਹ ਜਿਹੜੀ ਉਹਦੀ ਸੀਗੀ ਮੈਕਸ ਦਾ ਉਹਦੀ ਗੱਲ ਕਰਦੇ ਆ ਔਰ ਉਹ ਖੱਕ ਸਾਹਿਬ ਦੀ ਜਿਹੜੀ ਜਨਾਨੀ ਸੀਗੀ ਉਹ ਸਧਾਰਨ ਨਹੀਂ ਸੀਗੀ ਉਹ ਇੰਗਲੈਂਡ ਦੀ ਗਵਰਨਮੈਂਟ ਦਾ ਉਹਦਾ ਬਾਪ ਸੀ ਜਿਹੜਾ ਉਹ ਉਥੇ ਦੀ ਪਾਰਲੀਮੈਂਟ ਜਾਂ ਇੱਦਾਂ ਦਾ ਕੁਛ ਹੈਗਾ ਸੀ
1: ਬਿਲਕੁਲ
0: ਹਾਂਜੀ ਉਥੇ ਹੀ ਇਕ ਦਲਾਲ ਔਰਤ ਨਾਲ ਮੁਲਾਕਾਤ ਹੋਈ ਜਿਹੜੀ 12 ਤੋਂ 17 ਸਾਲ ਦੀਆਂ ਮਸੂਮ ਨਾਬਾਲਕ ਬੱਚੀਆਂ ਨੂੰ ਸੈਕਸ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਜੈਫਰੀ ਦੇ ਹਵਾਲੇ ਕਰ ਦਿੰਦੀ ਜੈਫਰੀ ਉਹਨਾਂ ਦਾ ਜਬਰ ਜਨਾਹ ਕਰਕੇ ਕਈ ਬੱਚੀਆਂ ਨੂੰ ਮਾਰ ਦਿੰਦਾ 2005 ਵਿਚ ਮਸੂਮ 14 ਸਾਲ ਦੀ ਬੱਚੀ ਨੂੰ ਜੈਫਰੀ ਅੱਗੇ ਪੇਸ਼ ਕੀਤਾ ਬੱਚੀ ਨੇ ਜੈਫਰੀ ਦੀ ਦਰਿੰਦਗੀ ਬਾਰੇ ਬਾਹਰ ਰੌਲਾ ਪਾਇਆ ਤਾਂ 35 ਪੀੜਤ ਬੱਚੀਆਂ ਅੱਗੇ ਆਈਆਂ ਕੌਮਾਂਤਰੀ ਸੈਕਸ ਐਕਟ ਅਧੀਨ ਪਰਚਾ ਦਰਜ ਹੋਇਆ ਪਰ ਇਸ ਨੂੰ ਬਚਾਉਣ ਲਈ ਤਾਕਤਵਰ ਲੋਕ ਉਸ ਦੇ ਪਿੱਛੇ ਸਨ ਰਾਜਸੀ ਵੱਡੇ ਲੀਡਰ ਸਨਅਤਕਾਰ ਅਤੇ ਅਮੀਰ ਲੋਕਾਂ ਦੀ ਜੁੰਡਲੀ ਸੀ ਜਿਨ੍ਹਾਂ ਨੇ ਇਸ ਤੇ ਸਿਰਫ ਕੁੜੀਆਂ ਦਾ ਸ਼ੋਸ਼ਣ ਕਹਿ ਕੇ ਹੀ 18 ਮਹੀਨਿਆਂ ਦੀ 2008 ਵਿਚ ਸਜ਼ਾ ਦਵਾ ਕੇ ਜੇਲ੍ਹ ਵਿਚੋਂ ਬਾਹਰ ਕੱਢ ਦਿੱਤਾ। ਇਹ ਇਨੀ ਦਿਨੀ ਲਗਜ਼ਰੀ ਜ਼ਿੰਦਗੀ ਜਿਉਂਦਾ ਸੀ, ਸਿਰਫ ਰਾਤ ਨੂੰ ਹੀ ਜੇਲ੍ਹ ਵਿਚ ਜਾਂਦਾ ਸੀ। ਸੋ ਇਹਦੇ ਤੇ ਉਹਨਾਂ ਨੇ ਉਹ ਦੇਤੀ ਨਾ, ਕਈ ਕਹਿ ਉਹ ਕਈ ਜੱਜ ਕਹਿ ਦਿੰਦੇ ਆ ਤੂੰ ਰਾਤ ਨੂੰ ਜੇਲ੍ਹ ਚ ਜਾਏਗਾ, ਦਿਨੇ ਜਿੱਥੇ ਮਰਜ਼ੀ ਫਿਰ। ਤੇ ਉਹ ਇੱਕ ਅਸੀਂ ਪ੍ਰੋਬੇਸ਼ਨ ਹੀ ਹੁੰਦੀ ਆ। ਹਾਂਜੀ, ਤੇ ਇੱਕ ਜੁਲੀ ਨਾਮ ਦੀ ਪੱਤਰਕਾਰ ਅੱਗੇ ਆਈ, ਉਸ ਬੀਬੀ ਨੂੰ ਅਸੀਂ ਜਿਹਨੂੰ ਸਲਾਮ ਕਰ ਦੇਣਾ।
1: ਬਿਲਕੁਲ
0: ਹਾਂਜੀ, ਜੈਸੇ ਸਰਕਾਰੀ ਤੇ ਗੰਦੇ ਲੋਕਾਂ ਦੀ ਤਲਵਾਰ ਸਿਰ ਤੇ ਲਟਕਦੀ ਹੋਣ ਦੇ ਬਾਵਜੂਦ ਡਟ ਕੇ ਸੱਚ ਦੀ ਪੱਤਰਕਾਰੀ ਕੀਤੀ। ਬਹੁਤ ਲੋਕਾਂ ਦੀ ਇੰਟਰਵਿਊ ਲਈ, 80 ਦੇ ਕਰੀਬ ਪੀੜਿਤ ਬੱਚੀਆਂ ਅੱਗੇ ਆਈਆਂ। ਸਾਰੀ ਦੁਨੀਆ ਵਿਚ ਇਹ ਕਾਲੇ ਕਾਰਨਾਮੇ ਜਾਣ ਕੇ ਹਾਹਾਕਾਰ ਮਚ ਗਈ। ਜੈਫਰੀ ਤੇ ਦੁਬਾਰਾ ਕੇਸ ਦਰਜ ਹੋਇਆ, ਉਸ ਨੂੰ 45 ਸਾਲ ਦੀ ਸਜ਼ਾ ਹੋਣੀ ਸੀ ਪਰ 10 ਅਗਸਤ ਹੋਈ ਸੀ, ਲਿਖਣਾ ਸੀ, ਚਲੋ ਕੋਈ ਗੱਲ ਨੀ, ਹੋਈ ਸੀ ਪਰ 10 ਅਗਸਤ 2019 ਨੂੰ ਜੇਲ੍ਹ ਵਿਚ ਖੁਦਕੁਸ਼ੀ ਕਰ ਗਿਆ ਜਾਂ ਕਾਲੇ ਚਿੱਟੇ ਵਾਲਿਆਂ ਨੇ ਆਪ ਕਰਵਾ ਦਿੱਤੀ। ਹਾਂਜੀ, ਤੇ 2024 ਵਿਚ ਟਰੰਪ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਮੈਂ ਫਾਈਲ ਦੁਆਰਾ ਖੁਲਵਾਵਾਂਗਾ, ਮਤਾ ਪਾਇਆ ਗਿਆ ਪਰ ਜਦ ਟਰੰਪ ਦਾ ਨਾਮ ਵੀ ਵਿਚ ਆ ਗਿਆ ਤਾਂ ਫਾਈਲ ਬੰਦ ਕਰ ਦਿੱਤੀ ਗਈ। ਜਦ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਸੱਚ ਅੱਗੇ ਆਉਂਦਾ ਹੈ। 30 ਲੱਖ ਪੇਜ, 1,80,000 ਫੋਟੋ, 2,000 ਦੇ ਕਰੀਬ ਵੀਡੀਓ ਹਨ ਪੀੜਿਤ ਬੱਚੀਆਂ ਦੀਆਂ, ਜਿਸ ਮਾਸੂਮ ਬੱਚੀਆਂ ਨੂੰ ਬੱਚੀਆਂ ਵਿਚ ਇੱਕ 8 ਮਹੀਨੇ ਦੀ ਬੱਚੀ ਵੀ ਸੀ, ਖਾਕਸਾ ਦੀ 8 ਮਹੀਨੇ ਦੀ, 8 ਸਾਲ ਦੀ 8 ਮਹੀਨੇ, ਉਹਦੇ ਨਾਲ ਕੀ ਕਰਦੇ ਹੋਣਗੇ ਇਹ। 8 ਮਹੀਨੇ ਦੀ ਬੱਚੀ ਵੀ ਸੀ ਜਿਹੜੀਆਂ ਰੱਬ ਦਾ ਰੂਪ ਸਨ। ਇਨ੍ਹਾਂ 8 ਮਹੀਨੇ ਲੋਕਾਂ ਵਿਚ 1-2 ਰਾਸ਼ਟਰਪਤੀ, ਪ੍ਰਧਾਨ ਮੰਤਰੀ, ਧਰਮ ਗੁਰੂ, ਉੱਚ ਕੋਟੀ ਦੇ ਖਿਡਾਰੀ, ਦੁਨੀਆਂ ਦੇ ਕਈ ਵੱਡੇ ਸਨਅਤਕਾਰ, ਕਈ ਵੱਡੇ ਲੀਡਰ ਤੇ ਇੱਕ ਅਭੰਗ ਵਿਗਿਆਨੀ ਵੀ ਸ਼ਾਮਲ ਸੀ ਜਿਹੜੇ ਸਜਾਵਟੀ ਚੋਲਿਆਂ ਥੱਲੇ ਭੇੜੀਏ ਸਨ, ਜਿਨ੍ਹਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਉੱਥੇ ਟੰਗ ਕੇ ਬੁਰੀ ਤਰ੍ਹਾਂ ਡਰਾਇਆ ਜਾਂਦਾ ਸੀ, ਫਿਰ ਇਹ ਉਹ ਲੜਕਿਆਂ ਨੂੰ ਵੀ ਚੱਕ ਲੈਂਦੇ ਸੀ ਨਾ। ਦੇਖੋ ਲੜਕਿਆਂ ਨਾਲ ਕੀ ਕਰਦੇ ਸੀ, ਨਿੱਕੇ ਲੜਕਿਆਂ ਨੂੰ ਪੁੱਠਾ ਟੰਗ ਕੇ ਬੁਰੀ ਤਰ੍ਹਾਂ ਡਰਾਇਆ ਜਾਂਦਾ ਸੀ, ਫਿਰ ਡਰਦੇ ਮਾਰੇ ਜੋ ਸਿਰ ਵਿਚ ਖੂਨ ਜੰਮਦਾ ਸੀ ਉਹ ਰਸਾਇਣ ਆਪ ਪੀਂਦੇ ਸਨ ਤਾਂ ਜੋ ਜਵਾਨ ਰਹਿ ਸਕਣ। ਦੇ ਕਵਾੜ ਅਣਕ, ਦੇਖੋ ਉਹਨਾਂ ਨੇ ਬਾਣੀ ਤੋਂ ਭੰਤੀਆਂ ਵੀ ਲਈਆਂ, ਕਹਿੰਦੇ ਦੇ ਕਵਾੜ ਅਣਕ ਪੜਦੇ ਮੈਂ ਪਰ ਦਾਰਾ ਸੰਘ ਫਾਕੇ, ਚਿੱਤਰ ਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ। ਇਸ ਤਰ੍ਹਾਂ ਦੇ ਗੰਦੇ ਲੋਕ ਸਮਾਜ ਵਿਚ ਚੰਗੀ ਜ਼ਿੰਦਗੀ ਜਿਉਂਦੇ ਰਹੇ ਹਨ ਕਿਉਂਕਿ ਸੱਚ ਨੂੰ ਦਬਾਉਣ ਲਈ ਉਨ੍ਹਾਂ ਕੋਲ ਸਾਰਾ ਸਰਕਾਰੀ ਰਾਜਨੀਤਿਕ ਤੰਤਰ ਹੈ। ਪਰ ਇਹ ਗੱਲ ਪੱਕੀ ਹੈ ਉਸ ਕਾਦਰ ਦੀ ਕਚਹਿਰੀ ਵਿਚ ਜ਼ਰੂਰ ਹਿਸਾਬ ਹੋਵੇਗਾ। ਸਾਰਿਆਂ ਨੂੰ ਅਪੀਲ ਕਰਦੇ ਹਾਂ, ਅਸੀਂ ਵੀ ਸਮਾਜ ਵਿਚ ਰਹਿੰਦੇ ਹਾਂ, ਸਮਾਜ ਆਪਣੇ ਨਿੱਕੇ ਬੱਚਿਆਂ ਦਾ ਧਿਆਨ ਰੱਖੇ, ਲੱਖਾਂ ਹੀ ਬੱਚੇ ਬੱਚੀਆਂ ਲਾਪਤਾ ਹੋ ਚੁੱਕੇ ਹਨ, ਮਰਿਆਂ ਦਾ ਸਬਰ ਹੁੰਦਾ ਹੈ। ਕਿਆ ਲਿਖਿਆ ਕਾਕ ਸਾਹਿਬ ਜੀ, ਜੇ ਤੁਹਾਡੇ ਸਾਹਮਣੇ ਕੋਈ ਕਿਸੇ ਦੀ ਹੋ ਜਾਂਦੀ ਆ, ਮੌਤ ਹੋ ਜਾਂਦੀ, ਉਹਦਾ ਤਾਂ ਬੰਦਾ ਸਬਰ ਕਰ ਲੈਂਦਾ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਚਲੇ ਗਿਆ, ਹੁਣ ਇੱਥੇ ਹੈ
1: ਨਹੀਂ।
0: ਚਲੋ ਜੀ, ਤੇ ਬੱਚਿਆਂ ਦਾ ਧਿਆਨ ਰੱਖਣਾ ਸਾਡਾ ਇੱਕੋ ਦੁੱਖ ਲਾਈਨਾਂ ਹੋ ਰਹੀਆਂ ਡਾਕਟਰ ਸਾਹਿਬ। ਸਬਰ ਹੁੰਦਾ ਹੈ ਪਰ ਜਿਉਂਦੇ ਗੁੰਮ ਹੋਏ ਬੱਚਿਆਂ ਦੀ ਤੇ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਬੱਚਿਆਂ ਦਾ ਧਿਆਨ ਰੱਖਣਾ ਸਾਡਾ ਪਹਿਲਾ ਫਰਜ਼ ਹੈ ਕਿਉਂਕਿ ਲੁਕਵੇਂ ਭੇੜੀਏ ਦਰਿੰਦੇ ਸਾਰੇ ਪਾਸੇ ਹਨ। ਆਓ ਚੰਗੇ ਸਮਾਜਿਕ ਧਾਰਮਿਕ ਪ੍ਰਾਣੀ ਦੇ ਫਰਜ਼ ਪੂਰੇ ਕਰੀਏ। ਭਾਈ ਸ਼ਮਸ਼ੇਰ ਸਿੰਘ ਆਸੀ, ਬਹੁਤ ਵਧੀਆ ਲਿਖ ਰਹੇ ਡਾਕਟਰ ਸਾਹਿਬ, ਬਹੁਤ ਜ਼ਿਆਦਾ।
1: ਦੇਖੋ ਉਹਨਾਂ ਨੇ ਪੂਰੀ ਖੋਜ ਕਰਕੇ ਇਹਨੂੰ ਲਿਖਿਆ,
0: ਹਾਂਜੀ,
1: ਉਹਨਾਂ ਨੇ ਲੱਭੀ ਆ, ਨੌਲੇਜ ਲਿਆ ਵਾ, ਇਸ ਤਰ੍ਹਾਂ ਇਸ ਤਰ੍ਹਾਂ ਲੇਖ ਬਣਦੇ ਆ ਜੀ, ਇਹ ਤਰੀਕਾ ਹੈਗਾ।
0: ਹਾਂਜੀ ਇਹ ਹੈਗਾ ਸਮਾਜ ਸੁਧਾਰਕ ਤਰੀਕਾ। ਤੇ ਆ ਜਿਹੜੇ ਹੁਣ ਤੁਹਾਨੂੰ ਪਤਾ ਵੀ ਕੰਜਰ ਸੰਜਰ ਜਿਹੜੇ ਤੁਰੇ ਫਿਰਦੇ ਖੱਕ ਸਾਹਿਬ ਇਹਨਾਂ ਦਾ ਕੀ ਕਰੇ, ਪਰ ਇਹਨਾਂ ਦੀਆਂ ਜਿਹੜੀਆਂ ਪੈਸੇ ਇਹਨਾਂ ਦੇ ਕੋਈ ਜ਼ਿਆਦਾ ਆਉਂਦੇ ਆ ਨਾ,
1: ਪੈਸੇ ਦੀ ਖੇਲ ਆ ਸਾਰੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਦੋਸਤੋ ਤੁਹਾਡੀ ਵੀ, ਤੁਸੀਂ ਪ੍ਰੋਗਰਾਮ ਸੁਣਦੇ ਹੋ। ਤੇ ਫਿਰ ਪਰਸੋਂ ਨੂੰ ਤੁਹਾਡੇ ਨਾਲ ਇਸੇ ਤਰ੍ਹਾਂ ਫਿਰ ਮਿਲਾਂਗੇ ਇਸੇ ਟਾਈਮ ਤੇ। ਫੋਨ ਨੰਬਰ ਚੀਮਾ ਸਾਹਿਬ ਆਪਣਾ ਫੋਨ ਨੰਬਰ ਬੋਲ ਦਿਓ ਜੀ।
0: ਫੋਨ ਨੰਬਰ ਖੱਟ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ 5 9 3 5 3 9 7 ਅੰਗਰੇਜ਼ੀ ਵਿਚ ਬੋਲ ਦਿੰਦੇ ਆ 5 5 9 9 3 0 3 5 9 7। ਤੇ ਇਹਦੇ ਨਾਲ ਜੇ ਤੁਸੀਂ ਅਮਰੀਕਾ ਤੋਂ ਬਾਹਰੋਂ ਜਾਂ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਬਾਹਰੋਂ ਫੋਨ ਕਰਨਾ ਤੇ ਤੁਹਾਡੇ ਇੱਥੋਂ ਪਤਾ ਹੋਣਾ ਕਿਹੜੇ ਕੋਡ ਲੱਗਦੇ ਆ, ਉਹ ਕੋਡ ਲਾਉਣੇ ਪੈਣੇ ਇਹਦੇ ਮੂਹਰੇ ਤਾਂ ਤੁਹਾਨੂੰ ਫੋਨ ਆ। ਤੁਸੀਂ ਵਟਸਐਪ ਤੇ ਜਾਂ ਫੋਨ ਤੇ ਕਾਲ ਕਰ ਸਕਦੇ ਆ, ਮੈਸੇਜ ਛੱਡ ਸਕਦੇ ਆ, ਤੁਹਾਡੀ ਜਿਹੜੀ ਕਾਲ ਆ ਉਹਦਾ ਜਵਾਬ ਜ਼ਰੂਰ ਦਿੱਤਾ ਜਾਏਗਾ ਜੀ।
1: ਇੱਕ ਨੰਬਰ ਦੋ ਨੰਬਰ ਹੋਰ ਲੈ ਲੋ ਜੀ 7 3 2 8 7 4 3 2 5 9 ਤੇ ਇੱਕ ਨੰਬਰ ਆਪਣਾ 8 5 6 3 9 7 0 3 0 0 3 0 1। ਇਹਨਾਂ ਤੇ ਵੀ ਤੁਸੀਂ ਮੈਸੇਜ ਕਰਕੇ, ਵਟਸਐਪ ਦੇ ਵੀ ਦੋਨੇ ਨੰਬਰ ਇਹੀ ਹੈ ਤੇ ਚੀਮਾ ਸਾਹਿਬ ਦਾ ਨੰਬਰ ਉਹਨਾਂ ਨੇ ਦੱਸ ਦਿੱਤਾ। ਕਦੀ ਵੀ ਕਿਸੇ ਚੀਜ਼ ਦੀ ਤੁਹਾਨੂੰ ਹੋਵੇ ਕੋਈ ਪੁੱਛਣਾ ਹੋਵੇ, ਖਾਸ ਕਰਕੇ ਚੀਮਾ ਸਾਹਿਬ ਕੋਲੋਂ ਤੁਸੀਂ ਘੰਟਾ ਘੰਟਾ ਗੱਲ ਕਰ ਸਕਦੇ ਹੋ ਜੀ, ਤੁਹਾਨੂੰ ਪੂਰਾ ਸੈਟਿਸਫਾਈ ਕਰਕੇ ਉਹ ਛੱਡਣਗੇ ਤੇ ਕੋਈ ਮਸਲੇ ਹੁੰਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਮਿਲਦੇ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਸਾਹਿਬ ਵੱਲੋਂ, ਬਹੁਤ ਹੀ ਸਤਿਕਾਰਯੋਗ ਵੀਰੋ ਤੇ ਭੈਣੋ ਤੇ ਭਰਾਵੋ, ਪਿਆਰ ਭਰੀ ਸਤਿ ਸ੍ਰੀ
0: ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਯੂਐਸਏ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਐਂਡ ਨਿਊਯਾਰਕ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ ਦੋਸਤੋ ਅੱਜ ਦੀਆਂ ਖਬਰਾਂ ਕਾਫੀ ਇੰਟਰਸਟਿਡ ਹੋਣਗੀਆਂ ਜੀ ਕਿਉਂਕਿ ਜੋ ਜੰਗ ਲੱਗੀ ਹੈ ਜੋ ਲੜਾਈ ਲੱਗੀ ਹੈ ਇਸ ਵੇਲੇ ਜੋ ਕੁਛ ਹੋ ਰਿਹਾ ਜਿੱਥੋਂ ਇਹ ਲੱਗ ਰਿਹਾ ਕਿ ਇਹ ਸਾਰੀ ਦੁਨੀਆਂ ਚ ਹੀ ਲੱਗੀ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਹੈ ਸੋ ਉਹਦੇ ਤੇ ਗੱਲਬਾਤ ਖੁੱਲ੍ਹ ਕੇ ਕਰਾਂਗੇ ਅੱਧੇ ਘੰਟੇ ਬਾਅਦ ਕੁਛ ਗੀਤ ਸੁਣਦੇ ਹਾਂ ਸ਼ਬਦ ਸੁਣਦੇ ਹਾਂ ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ ਅਮਰ ਚਮਕੀਲੇ ਹੋਣਾ ਦਾ ਬਾਬਾ ਤੇਰਾ ਨਨਕਾਣਾ ਤੇ ਉਸ ਤੋਂ ਬਾਅਦ ਫਿਰ ਅਗਲੇ ਗੀਤ ਚੱਲਣਗੇ ਤੇ ਆਪਾਂ ਤਕਰੀਬਨ ਜਿਹੜਾ 20 ਮਿੰਟ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਆਪਾਂ ਰੂਬਰੂ ਕਰਦੇ ਹਾਂ

うすると、दोस्तों कद आसमान साहब दी देखो इस गीत नु सुन के किड्डी वड्डी गल है कि उन्होंने केहो जिहा गाना गाया ते असी एक छोटी जी गल तो उन्हां दे नाल विरोध ते बहुत कुछ करन लग पए। भुल जाना चाहिदा, माफ कर देना चाहिदा। सारे भैन भरावां नू बेनती है कि गुरदास मान साहब ने ऐसे गाने भी गाए है। जी एक मूहों गल निकल गई सी, असी भी पहला थोड़े जिहा दुखी सी इस गल तो, पर ਉਹਨਾਂ ਨੇ ਕੋਸ਼ਿਸ਼ ਸਾਰੀ ਕੀਤੀ ਆ, ਰੋ ਕੇ ਆਪਣੇ ਅਥਰੂ ਵਹਾ ਕੇ ਵੀ ਕਿਹਾ ਵਾ ਕਿ ਮੇਰੇ ਕੋ ਜੋ ਕੁਛ ਵੀ ਸੰਗਤ ਮਾਫ ਕਰ ਦੇਵੇ। ਸੋ ਭੁੱਲ ਜਾਣਾ ਚਾਹੀਦਾ, ਕੋਈ ਏਡੀ ਵੱਡੀ ਗੱਲ ਨਹੀਂ। ਹੋ ਜਾਂਦੀਆਂ ਮੂੰਹ ਦੇ ਵਿੱਚੋਂ ਕਈ ਵਾਰੀ ਐਸੀਆਂ ਗੱਲਾਂ ਨਿਕਲ ਜਾਂਦੀਆਂ ਤੇ ਉਹਨਾਂ ਤੱਕ ਜਿਆਦਾ ਚਿਰ ਨਹੀਂ ਰੱਖਣਾ ਚਾਹੀਦਾ। ਸੋ ਲੋ ਅਗਲਾ ਕੀ ਸੁਣਦੇ ਆ ਜੀ, ਜੀ ਖਾਨ ਹੋਣਾ ਦਾ ਤੇ ਰਾਣੀ ਰਣਦੀਪ, ਕਿਆ ਬਾਤ ਹੈ, ਇਹਨਾਂ ਨੇ ਵੀ ਇਕੱਠੇ ਗਾਣਾ ਗਾਇਆ ਜੀ।

ਰਾਣੀ ਰਣਬੀਰ ਨੇ ਬਹੁਤ ਰਣਦੀਪ ਨੇ ਬਹੁਤ ਪਿਆਰੇ ਗੀਤ ਗਾਏ ਸੀ ਉਸ ਵੇਲੇ। ਇਹ ਗੀਤਾਂ ਦੀ ਬਹੁਤ ਵੱਡਾ ਜਿਹੜਾ ਲੋਕਾਂ ਨੇ ਸਾਥ ਦਿੱਤਾ ਸੀ। ਉਸ ਤੋਂ ਬਾਅਦ ਵਿਚਾਰੀ ਗੁੰਮ ਹੋ ਗਈ ਕੁਝ ਪ੍ਰੋਬਲਮਾਂ ਕਰਕੇ, ਤੇ ਉਹਨਾਂ ਦਾ ਗੀਤ ਜਿਹੜਾ ਇਹ ਬਹੁਤ ਜ਼ਿਆਦਾ ਚੱਲਿਆ, ਇਸ਼ਕੇ ਦੀ ਮਾਰ ਬਹੁਤ ਜ਼ਿਆਦਾ ਗੀਤ ਚੱਲਿਆ।

0: ਆਓ ਦੋਸਤੋ, ਰਾਣੀ ਰਣਬੀਰ ਹੋਣਾ ਦਾ ਆਪਾਂ ਰਣਦੀਪ ਸੋਰੀ ਮੈਂ ਰਣਬੀਰ ਕਹਿ ਦਿੰਦਾ, ਰਾਣੀ ਰਣਦੀਪ ਦੀ ਉਸ ਵੇਲੇ ਜਦੋਂ ਇਹ ਕੈਸਟ ਆਈ ਸੀ, ਮੈਨੂੰ 10-12-14 ਸਾਲ 13-14 ਸਾਲ ਹੋ ਗਏ ਹੋਣੇ, ਇਹਨੇ ਬੜੀ ਧੂੜ ਮਚਾਈ ਸੀ ਉਸ ਵੇਲੇ ਇਹ ਗਾਣਿਆਂ ਨੇ, ਔਰ ਹੱਥੋਂ ਹੱਥ ਲੋਕੀ ਕੈਸਟਾਂ ਉਦੋਂ ਹੁੰਦੀਆਂ, ਕੈਸਟਾਂ ਇਹਨਾਂ ਦੀਆਂ ਇੰਨੀਆਂ ਕੁ ਵਿਕੀਆਂ ਸੀ, ਪੁੱਛੋ ਨਾ। ਫਿਰ ਇਹਨਾਂ ਦਾ ਕੋਈ ਪੰਗਾ ਪੈ ਗਿਆ ਪ੍ਰੋਡਿਊਸਰ ਨਾਲ, ਤੇ ਇਹਨਾਂ ਨੇ ਉਹ ਕੈਸਟ ਤੋਂ ਬਾਅਦ ਕੋਈ ਕੈਸਟ ਨਹੀਂ ਕੱਢੀ, ਤੇ ਮੁੜ ਕੇ ਪ੍ਰਦੇਸ਼ ਦੇ ਵਿੱਚ ਜਾ ਕੇ ਸ਼ਾਦੀ ਕਰਕੇ ਉੱਥੇ ਰਹਿਣ ਲੱਗ ਪਏ, ਤੇ ਬਸ ਇਹ ਹੁੰਦੇ ਆ। ਬਹੁਤ ਵਧੀਆ ਸਿੰਗਰ ਸੀ। ਲਓ ਦੋਸਤੋ, ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ, ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ। ਜੰਗਾਂ ਇੰਨੀਆਂ ਕੁ ਲੱਗ ਗਈਆਂ ਜੀ, ਲਾਗੇ ਲਾਗੇ ਜਿੱਧਰ ਵੀ ਦੇਖੋ ਕਿਤੇ ਨਾ ਕਿਤੇ ਬੰਬ ਡਿੱਗ ਰਹੇ ਆ, ਕੁਝ ਬਿਲਡਿੰਗਾਂ ਡਿੱਗੀ ਜਾਂਦੀਆਂ, ਲੋਕ ਮਰ ਰਹੇ ਆ। ਵਰਲਡ ਵਾਰ ਦਾ ਲੱਗ ਰਿਹਾ ਕਿ ਇਹ ਚਾਂਸ ਬਣ ਗਿਆ ਹੁਣ, ਉਧਰ ਇੰਡੀਆ ਪਾਕਿਸਤਾਨ, ਉਧਰ ਪਾਕਿਸਤਾਨ ਤੇ ਅਫਗਾਨਿਸਤਾਨ, ਉਧਰ ਇਰਾਨ ਤੇ 7 ਕੰਟਰੀਆਂ ਜਿਹੜੀਆਂ ਅਰਬ ਕੰਟਰੀਆਂ ਹੈਗੀਆਂ ਉਹਨਾਂ ਦੇ ਵਿਚ ਬੰਬਾਰੀ ਹੋਈ ਆ, ਤੇ ਗਾਂਹ ਤੋਂ ਪਤਾ ਨੀ ਕਿੱਥੇ ਤੱਕ ਚੱਲਣਾ ਕੰਮ। ਚੀਮਾ ਸਾਹਿਬ ਦੱਸਣਗੇ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰ ਆ, ਜਿਹੜੇ ਸਾਬਕਾ ਮੈਂਬਰ ਆ ਤੇ ਜਿਹੜੇ ਫਿਊਚਰ ਆ ਤੇ ਜਿਹੜੇ ਇਸ ਵੇਲੇ ਸਾਡੇ ਨਾਲ ਆ, ਸਾਡੇ ਨਾਲ ਹੱਥ ਉਠਾਉਂਦੇ ਆ, ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਿੱਘਾ ਸਵਾਗਤ ਆ ਖਾਕ ਸਾਹਿਬ। ਤੇ ਲਓ ਆਪਾਂ ਖਬਰਾਂ ਅੱਜ ਕੱਲ ਦੀਆਂ ਜਿਹੜੀਆਂ ਉਹ ਦੇਖਦੇ ਆ ਪੇ ਕੀ ਕਹਿੰਦੀ ਆ। ਇਹਦੇ ਵਿਚ ਖਾਕ ਸਾਹਿਬ ਜੀ, ਕੱਲ 28 ਫਰਵਰੀ ਦਾ ਦਿਨ ਸੀਗਾ ਆਪਾਂ ਨੂੰ ਪਤਾ, ਤੇ ਅਮਰੀਕਾ ਦੇ ਪ੍ਰੈਜੀਡੈਂਟ ਨੇ ਇਜ਼ਰਾਇਲ ਦੇ ਪ੍ਰੈਜੀਡੈਂਟ ਦੇ ਨਾਲ ਰਲ ਕੇ ਇਰਾਨ ਉਪਰ, ਜਿਹੜੇ ਦੋਨੇ ਪ੍ਰੈਜੀਡੈਂਟ ਸੀ ਅਮਰੀਕਨ ਤੇ ਪ੍ਰੈਜੀਡੈਂਟ ਇਜ਼ਰਾਇਲ ਦੇ ਜਿਹੜੇ ਸੀਗੇ, ਦੋਨਾਂ ਨੇ ਰਲ ਕੇ ਇਰਾਨ ਉਪਰ ਜਿਹੜਾ ਫੇਰ ਹਮਲਾ ਕੀਤਾ, ਪਹਿਲਾਂ ਸੈਟਰਡੇ ਕੀਤਾ ਸੀਗਾ ਤੇ ਅੱਜ ਫੇਰ ਸਵੇਰੇ ਹੁਣ ਤਾਂ ਇੱਥੇ ਆ ਗਿਆ, ਪਰ ਉੱਥੇ ਤਾਂ ਅਗਲਾ ਦਿਨ ਚੜ ਗਿਆ ਆਲਰੇਡੀ, ਦਾ ਨਹੀਂ ਚੜਿਆ। ਤੇ ਇਹਨਾਂ ਦੋਨਾਂ ਨੇ ਰਲ ਕੇ ਹਕਸਾ ਦੀ ਹਮਲੇ ਕੀਤੇ ਸੀਗੇ।
0: ਇੱਕ ਗੱਲ ਦੱਸਿਓ, ਜੇ ਉਹਨਾਂ ਨੇ ਪਹਿਲੇ ਬੰਬ ਮਾਰ ਕੇ ਤੇ ਉਹਨਾਂ ਦਾ ਅੜਾਤਾ ਸੀ ਉਹ ਨਿਊਕਲੀਅਰ ਵਾਲਾ ਸਿਸਟਮ ਸਾਰਾ, ਤੇ ਫਿਰ ਲੜਾਈ ਕਰਨ ਦੀ ਕੀ ਲੋੜ ਸੀ?
1: ਬਿਲਕੁਲ ਬਿਲਕੁਲ ਹਕਸਾ ਜੀ, ਇਹੀ ਸਵਾਲ ਹੈ ਜਿਹੜਾ ਅਖਬਾਰਾਂ ਵਾਲਿਆਂ ਨੇ ਪੁੱਛਿਆ, ਇੱਥੇ ਦੇ ਜਿਹੜੇ ਨਿਊਜ਼ ਮੀਡੀਆ ਉਹਨਾਂ ਨੇ ਵੀ ਇਹ ਸਵਾਲ ਪੁੱਛਿਆ, ਟਰੰਪ ਤੋਂ ਨਹੀਂ ਪੁੱਛਿਆ, ਪਰ ਉਹਨਾਂ ਨੇ ਜਿਹੜੇ ਡਿਸਕਸ਼ਨ ਚੱਲਦੀ ਹੈ ਚੈਨਲਾਂ ਦੇ ਉੱਤੇ ਵੱਖਰਿਆਂ ਵੱਖਰਿਆਂ ਦੇ ਉੱਤੇ, ਉਹਨਾਂ ਨੇ ਇਹੀ ਕਿਹਾ ਐਗਜੈਕਟਲੀ ਇਹ ਕਿ ਪਿਛਲੇ ਜੂਨ ਦੇ ਵਿੱਚ ਟਰੰਪ ਕਹਿ ਰਿਹਾ ਕਿ ਮੈਂ ਉਹਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਸੀਗੀਆਂ ਸਾਰੀਆਂ ਤਬਾਹ ਕਰ ਦਿੱਤੀਆਂ, ਉੱਥੇ ਕੁਛ ਨਹੀਂ ਛੱਡਿਆ, ਤੇ ਫਿਰ ਹੁਣ ਇਹ ਹੁਣ ਕਾਹਦਾ ਰੋਲ ਆਇਆ? ਅਸਲ ਦੇ ਵਿੱਚ ਖਾਕ ਸਾਹਿਬ ਜੀ, ਇਹ ਸਾਰਾ ਕੁਛ ਹੈ ਜਿਹੜਾ ਝੂਠ ਆ, ਸਭ ਤੋਂ ਝੂਠ ਆ, ਇਹ ਸਿਰਫ ਉਥੋਂ ਦੇ ਜਿਹੜੇ ਆਗੂ ਆ ਲੀਡਰ ਆ, ਉਹ ਜਿਹੜਾ ਇੱਕ ਇਰਾਨ ਆ ਤੇ ਬਾਕੀ ਜਿਹੜੇ ਦੂਸਰੇ ਅਰਬ ਕੰਟਰੀ ਆ, ਸਾਊਦੀ ਅਰੇਬੀਆ, ਕਟਰ, ਆਬੂ ਧਾਬੀ, ਦੁਬਈ, ਇਹ ਸਾਰੇ ਜਿਹੜੇ ਕੰਟਰੀ ਆ ਨਾ, ਉਹ ਦੇਖੋ ਜਿਹੜੀ ਨਾ ਹੈਗੇ ਆਪਣੇ ਜਿਹਨੂੰ ਪਰਸ਼ੀਅਨ ਗਲਫ ਕਹਿੰਦੇ ਆ, ਪਰਸ਼ੀਅਨ ਸੀ ਆ ਜਿਹੜਾ ਉੱਥੇ ਸਮੁੰਦਰ ਆ ਜਿਹੜਾ, ਉਹਦੇ ਇੱਕ ਪਾਸੇ ਇਰਾਨ ਆ ਤੇ ਦੂਸਰੇ ਪਾਸੇ ਸਾਰੇ ਕੰਟਰੀ ਆ, ਨਿੱਕੇ ਨਿੱਕੇ ਕਟਰ ਹੋਇਆ, ਆਬੂ ਧਾਬੀ ਹੋਈ, ਇਹ ਸਾਰੇ ਉਧਰਲੇ ਪਾਸੇ ਆ, ਜਾਣੀ ਕਿ ਸਮੁੰਦਰ ਦੇ ਦੂਸਰੇ ਪਾਸੇ ਆ ਸਾਰੇ। ਅੱਛਾ, ਇਹ ਜਿਹੜੇ ਕੰਟਰੀ ਆ, ਹੁਣ ਮਸਲਾ ਇੱਥੇ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਅਮਰੀਕਾ ਤੇ ਵੈਸਟ ਆ, ਪੱਛਮੀ ਸਭਤਾ ਆਪਣੀ ਮਿਸਰ, ਸੋਰੀ ਮਿਸਰ ਕਰ, ਫਰਾਂਸ ਲਾ ਲਓ, ਇੰਗਲੈਂਡ ਲਾ ਲਓ, ਜਿੰਨੇ ਕੰਟਰੀ ਉਹ ਹੈਗੇ, ਹਾਂਜੀ, ਉਹ ਸਾਰਾ ਜਿਹੜਾ ਆ ਪੱਛਮੀ ਆ, ਉਹਨਾਂ ਨੇ ਇਹ ਜਿਹੜੇ ਕੰਟਰੀ ਆ ਛੋਟੇ ਛੋਟੇ ਆ, ਇਹਨਾਂ ਦੇ ਉੱਤੇ ਤਾਂ ਕੰਟਰੋਲ ਕੀਤਾ ਲੜਨ ਤੋਂ ਬਿਨਾਂ, ਉਹਨਾਂ ਦੇ ਅੰਦਰ ਵੜ ਕੇ ਅੰਦਰੋਂ ਉਹਨਾਂ ਨੂੰ ਆਪਣੇ ਨਾਲ ਰਲਾਇਆ ਹੋਇਆ, ਔਰ ਉਹਨਾਂ ਦੇ ਵਿੱਚ ਮਿਲਟਰੀ ਦੇ ਬੇਸ ਬੈਠੇ ਆ ਉੱਥੇ। ਹੁਣ ਦੇਖੋ ਜਿੱਥੇ ਮਿਲਟਰੀ ਦਾ ਬੇਸ ਫੋਰਨ ਕੰਟਰੀ ਦਾ ਆ, ਉਹ ਤੁਹਾਡੇ ਕੋਲ ਕਾਹਲੀ ਪਾਵਰ ਹੈ, ਤੁਹਾਡੇ ਜਦੋਂ ਮਰਜ਼ੀ ਉਹ ਚਾਰ ਚਪੇੜਾ ਮਾਰਨਗੇ, ਪਰੇ ਕਰ ਦੇਣਗੇ, ਹੈਨਾ। ਅੱਛਾ, ਉਹਦੇ ਦੂਸਰੇ ਪਾਸੇ ਹੈਗਾ ਇਰਾਨ, ਹੁਣ ਉੱਥੇ ਅੱਡੇ ਬਣਾ ਕੇ ਉਹਨਾਂ ਦੇ ਇਰਾਨ ਆ ਜਿਹੜਾ, ਇਹਨਾਂ ਦਾ ਅਸਲੀ ਮਕਸਦ ਕੀ ਆ ਕਿ ਇਰਾਨ ਨੂੰ ਧਰਮ ਨਾਲੋਂ ਤੋੜਨਾ, ਉਥੇ ਦੀਆਂ ਜਿਹੜੀਆਂ ਲੜਕੀਆਂ ਔਰਤਾਂ ਉਹਨਾਂ ਨੂੰ ਕੰਜਰੀਆਂ ਬਣਾਉਣਾ, ਉਹਨਾਂ ਦੇ ਵਿੱਚ ਗੀਤ ਆਹ ਹੀਰ ਦੇ ਤੇ ਆਹ ਉਹ ਲੱਗਣਗੇ ਉੱਥੇ,
0: ਤੇ ਫਿਰ ਸ਼ਾਹ ਦੇ ਟਾਈਮ ਹੋਇਆ ਸੀ ਜੀ।
1: ਹਾਂਜੀ ਹਾਂਜੀ, ਮਸਲਾ ਅਸਲ ਦੇ ਵਿੱਚ ਇਸ ਗੱਲ ਦਾ ਆ, ਨਾ ਉੱਥੇ ਉਹਨਾਂ ਨੂੰ ਨਿਊਕਲੀਅਰ ਦਾ ਉਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ, ਮਸਲਾ ਸਾਰਾ ਇਸ ਗੱਲ ਦਾ ਹੈ। ਹਾਂ, ਉਹ ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਉਹੀ ਬੁਗਿਆੜ ਵਾਲੀ ਤੇ ਲੇਲੇ ਵਾਲੀ ਗੱਲ ਹੋਈ, ਉਹ ਵੀ ਇੱਥੇ ਲਾਗੂ ਹੁੰਦੀ ਆ। ਤੇ ਹੁਣ ਕੀ ਆ, ਕਿ ਇਹਦੇ ਉੱਪਰ ਹੁਣ ਫੇਰ ਜਿਹੜਾ ਹਮਲਾ ਹੋਇਆ ਐਤਵਾਰ ਨੂੰ, ਦੇਖੋ ਉਦੋਂ ਇਹ ਰੌਲਾ ਪੈਂਦਾ ਸੀ ਐਗਜੈਕਟਲੀ ਜਿਹੜੀ ਆਪਾਂ ਹੁਣ ਗੱਲ ਕੀਤੀ ਆ, ਮੈਂ ਅਸੀਂ ਉਹਨਾਂ ਦਾ ਸਾਰਾ ਫਤਵਾਹ ਕਰਤਾ ਹੋਣੀ ਅਸੀਂ ਉੱਚੇ ਨੂੰ, ਤੇ ਪਰ ਉਦੋਂ ਬਾਅਦ ਫੇਰ ਆ ਤਿੰਨ ਚਾਰ ਮਹੀਨੇ ਤੋਂ ਫੇਰ ਰੌਲਾ ਰੱਪਾ ਜਿਹੜਾ ਟਰੰਪ ਨੇ ਮਾਰਨਾ ਸ਼ੁਰੂ ਪਾਉਣਾ ਸ਼ੁਰੂ ਕਰ ਦਿੱਤਾ, ਤੇ ਜਿਹੜੇ ਯੂਰੋਪੀਅਨ ਆ ਉਹ ਤਾਂ ਤੁਹਾਨੂੰ ਪਤਾ ਪਿੱਛੇ ਕਹਿੰਦੇ ਆ ਉਹ ਇਹ ਰੌਲਾ ਪਾਉਣ ਦਾ, ਉਹ ਕਹਿੰਦੇ ਕੋਈ ਨਾ ਚੱਕਦੇ ਅਸੀਂ ਤੇਰੇ ਨਾਲ, ਤੇ ਇਹ ਰੌਲਾ ਪੈਂਦੇ ਪੈਂਦੇ ਤੇ ਹੁਣ ਫੇਰ ਜਿਹੜਾ ਸ਼ਨੀਚਰਵਾਰ ਲੰਘੇ ਗਿਆ, ਕੱਲ ਸੀਗਾ ਸ਼ਨੀਚਰਵਾਰ, ਇਸ ਦਿਨ ਫੇਰ ਟਰੰਪ ਨੇ ਹੌਲੀ ਹੌਲੀ ਜਦੋਂ ਦੇਖਿਆ ਤੇ ਮੇਰੇ ਹੁਣ ਸਾਰੀਆਂ ਨਰਦਾਂ ਜਿਹੜੀਆਂ ਥੈਂ ਥੈਂ ਆ ਗਈਆਂ, ਮੇਰੇ ਜਹਾਜ਼ ਆ ਜਿਹੜੇ ਉਹ ਜਿੱਥੇ ਮੈਂ ਚਾਹੁੰਦਾ ਸੀ ਪਹੁੰਚ ਗਏ ਆ ਸਾਰਾ ਕੁਛ ਉੱਤੇ, ਤੇ ਉਸ ਵੇਲੇ ਫਿਰ ਉਹਨੇ ਹਮਲਾ ਕਰ ਦਿੱਤਾ ਉਹਦੇ ਉੱਤੇ ਇਰਾਨ ਦੇ ਉੱਤੇ, ਪਰ ਉਹ ਸਮੇਂ ਦੇ ਵਿੱਚ ਇਰਾਨ ਨੇ ਖਾਕਸਾ ਜੀ ਘਾਟ ਨਹੀਂ ਕੀਤਾ, ਉਹਨੇ ਉਹ ਸਾਰੇ ਸੱਤ ਕੰਟਰੀ ਜਿਹੜੇ ਸੀਗੇ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ ਵੀ ਆਉਂਦਾ, ਕੁਵੈਤ ਵੀ ਆਉਂਦਾ, ਬਹਿਰੀਨ ਵੀ ਆਉਂਦੀ ਆ, ਦੁਬਈ ਆਉਂਦੀ ਆ, ਆਬੂ ਧਾਬੀ ਆਉਂਦੀ ਆ, ਤੇ ਬਹਿਰੀਨ, ਉਹਨਾਂ ਦੇ ਵਿੱਚ ਇਹ ਸਾਰੇ ਆ ਜਾਂਦੇ ਆ, ਛੇ ਸੱਤ ਕੰਟਰੀ ਆ ਜਿਹੜੇ, ਉਹਨਾਂ ਦੇ ਉੱਤੇ ਹਮਲਾ ਕੀਤਾ ਆ ਉਹਨੇ ਐਂਟ ਕਰ ਦੇ, ਤੇ ਬਾਕੀ ਗੱਲ ਰਹੀ ਨੁਕਸਾਨ ਦੀ, ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਉਹ ਅਜੇ ਹੌਲੀ ਹੌਲੀ ਬਾਹਰ ਆਊਗਾ, ਕਿਉਂਕਿ ਉਹਨਾਂ ਨੇ ਖ਼ਬਰ ਬਾਹਰ ਨਹੀਂ ਆਉਣ ਦੇਣੀ।
0: ਚੀਮਾ ਸਾਹਿਬ ਇੱਕ ਗੱਲ ਹੋਰ ਵੀ ਮੈਂ ਸੁਣਿਆ ਸੀ ਕਿ ਕਤਰ ਦੇ ਵਿੱਚ ਜਿਹੜਾ ਇਹਨਾਂ ਨੇ ਸਿਸਟਮ ਲਾਇਆ ਸੀ ਕਿ ਉੱਥੇ ਮਜਦਾ ਇੰਡੀਆ ਨੇ ਲਾਇਆ ਸੀ ਪਾਕਿਸਤਾਨ ਦੇ ਟਾਈਮ ਦੇ ਉੱਪਰ ਕਿ ਉੱਥੇ ਕੋਈ ਮਿਜ਼ਾਇਲ ਵੱਜ ਹੀ ਨਹੀਂ ਸਕਦੀ, ਪਰ ਇਹ ਇਰਾਨ ਨੇ ਜਿਹੜੀ ਮਿਜ਼ਾਇਲ ਮਾਰੀ ਆ ਉਹਨੂੰ ਰੋਕ ਨਹੀਂ ਸਕੇ ਜੀ ਉਹ?
1: ਨਹੀਂ, ਕੋਈ ਨੀ ਰੋਕ ਸਕਿਆ, ਨਾ ਸਾਊਦੀ ਅਰਬ ਰੋਕ ਸਕਿਆ, ਨਾ ਹੋਰ ਕੋਈ ਰੋਕਿਆ, ਇਹ ਤਾਂ ਇੱਕ ਪਾਸੇ ਰਹਿ ਗਿਆ, ਇਰਾਨ ਤੋਂ ਵੀ ਨੀ ਰੁਕਿਆ ਉਹ, ਸੋਰੀ ਇਰਾਨ ਤੋਂ ਨੀ, ਇਜ਼ਰਾਇਲ ਤੋਂ ਵੀ ਨੀ ਰੁਕਿਆ। ਹਾਂ, ਤੇ ਉਹਦੇ ਕੋਲ ਹੁਣ ਦੇਖੋ ਇਸ ਤਰ੍ਹਾਂ ਹੁੰਦੀ ਆ, ਖਾਕਸਾ ਵੀ ਜਿਹੜਾ ਹਥਿਆਰ ਆ ਉਹਦੀ ਓਨੀ ਵੈਲਿਊ ਨੀ ਹੁੰਦੀ ਜਿੰਨੀ ਉਹ ਹਥਿਆਰ ਨੂੰ ਚਲਾਉਣਾ ਕਿੱਦਾਂ ਤੇ ਕਿਹੜੇ ਸਮੇਂ ਚਲਾਉਣਾ ਤੇ ਕਦੋਂ ਚਲਾਉਣਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਹੈ।
0: ਬਿਲਕੁਲ ਬਿਲਕੁਲ ਸਹੀ ਹੈ,
1: ਹਾਂਜੀ। ਸੋ ਇਸ ਕਰਕੇ ਇਰਾਨ ਨੂੰ ਪਤਾ ਸੀ ਮੈਂ ਕੀ ਕਰਨਾ ਆ, ਉਹ ਜਿਹੜੀਆਂ ਉਹਨਾਂ ਨੇ ਉੱਥੇ ਐਂਟੀ ਮਿਸਲ ਉਹ ਲਾਈਆਂ ਲੁਈਆਂ ਉਹ ਹਮਾਸ ਨੂੰ ਤਾਂ ਰੋਕ ਲੈਂਦੀਆਂ, ਪਰ ਇਜ਼ਰਾਇਲ ਜਿਹੜਾ ਆ ਉਹਨਾਂ ਤੋਂ ਉੱਪਰ ਦੀ ਟੈਕਨੋਲੋਜੀ ਇਹਨਾਂ ਕੋਲ ਹੈਗੀ ਆ, ਉਹ ਵੱਖਰੀ ਗੱਲ ਆ ਕਿ ਉਹਨਾਂ ਕੋਲ ਅਜੇ ਅਕਸਾ ਵੀ ਜਿਹੜਾ ਇਰਾਨ ਆ, ਦੇਖੋ ਇਹਨਾਂ ਨੂੰ ਜਿੱਤ ਵੀ ਜਾਣਗੇ ਜੇ ਉਹਦੇ ਮਗਰ ਪੈ ਗਿਆ, ਐਸੀ ਗੱਲ ਨਹੀਂ ਹੈਗੀ, ਮੈਂ ਇਹ ਨੀ ਕਹਿ ਰਿਹਾ ਕਿ ਇਰਾਨ ਇੰਨਾ ਪਾਵਰਫੁਲ ਹੋ ਗਿਆ ਉਹ ਕੁਛ ਨੀ ਕਰਦੇ, ਇੱਦਾਂ ਦੀ ਗੱਲ ਨਹੀਂ ਹੈ, ਪਰ ਉਹ ਜਿਹੜੀ ਹੁਣ ਨਹੀਂ ਹਟਣਗੇ ਸਾਰੇ ਇੱਕ ਪਾਸੇ ਹੋ ਕੇ ਤਾਂ ਉਹ ਹੌਲੀ ਹੌਲੀ ਫਿਰ ਉਹਨੂੰ ਖਰਾਬ ਕਰ ਦਿੰਦੇ, ਉਹਦੇ ਪਿੱਛੇ ਕਾਰਨ ਇਹ ਆ ਖਾਕ ਸਾਹਿਬ ਜੀ, ਉਹਦੇ ਕੋਲ ਜਿਹੜੀ ਨਾ ਆਪਣੀ ਹੁੰਦੀ ਆ ਆਪਾਂ ਕੀ ਕਹਾਂਗੇ ਸਪੀਡ ਜਿਹੜੀ ਹੁੰਦੀ ਆ, ਜਿੱਦਾਂ ਆਟੋਮੇਸ਼ਨ ਜਿਹਨੂੰ ਕਹਿੰਦੇ ਆ, ਆਟੋਮੇਸ਼ਨ ਜਿੱਦਾਂ ਇੱਥੇ ਦੇਖੋ ਅਮਰੀਕਾ ਦੇ ਵਿੱਚ ਸੈਕਿੰਡ ਵਰਲਡ ਵਾਰ ਜਦੋਂ ਹੋਈ ਆ ਖਾਕ ਸਾਹਿਬ ਜੀ, ਬਹੁਤੇ ਲੋਕਾਂ ਨੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਾ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਿਆ, ਅਮਰੀਕਨ ਅਸੈਂਬਲੀ ਲਾਈਨਾਂ ਜਿਹੜੀਆਂ ਹੁੰਦੀਆਂ ਨਾ, ਜਿੱਦਾਂ ਕਾਰਾਂ ਬਣਦੀਆਂ ਅਸੈਂਬਲੀ ਲਾਈਨ ਹੁੰਦੀ, ਉਹ ਇੱਕ ਪਾਸੇ ਪਾਰ ਸਿੱਟੀ ਜਾਂਦੇ, ਦੂਜੇ ਪਾਸੇ ਬਣ ਬਣ ਕੇ ਨਿਕਲ ਜਾਂਦੇ ਆ, ਉਹਨੂੰ ਅਸੈਂਬਲੀ ਲਾਈਨ ਕਹਿੰਦੇ ਆ। ਅਮਰੀਕਨ ਅਸੈਂਬਲੀ ਲਾਈਨ ਦੇ ਵਿੱਚੋਂ ਹਰ 60 ਮਿੰਟ ਬਾਅਦ ਹਵਾਈ ਜਹਾਜ਼ ਜਿਹੜੇ ਉਹ ਜਹਾਜ਼ ਸੀਗੇ ਉਸ ਵੇਲੇ ਜਿਹਨਾਂ ਨਾਲ ਲੜਦੇ ਸੀ, ਉਹ ਹੁਣ ਜਿੰਨੇ ਟੈਕਨੋਲੋਜੀਕਲੀ ਐਡਵਾਂਸ ਨਹੀਂ ਸੀਗੇ, ਪਰ ਉਹ ਉਸ ਵੇਲੇ ਦੇ ਹਿਸਾਬ ਦੇ ਨਾਲ ਵਧੀਆ ਸੀ। ਸੋ ਹਰ 60 ਮਿੰਟ ਬਾਅਦ ਇੱਕ ਜਹਾਜ਼ ਬਣ ਕੇ ਨਿਕਲਦਾ ਸੀ,
0: ਬਿਲਕੁਲ
1: ਅਸੈਂਬਲੀ ਲਾਈਨ ਦੇ ਤੋਂ। ਹੁਣ ਜਿਹੜਾ ਇਰਾਨ ਆ ਉਹਦੇ ਕੋਲ ਅਜੇ ਇਸ ਤਰ੍ਹਾਂ ਦੀਆਂ ਅਸੈਂਬਲੀ ਲਾਈਨਾਂ ਇੰਨੀਆਂ ਐਫੀਸ਼ੀਐਂਟ ਹੈ ਨਹੀਂ ਗੀ, ਤੇ ਉਹਦੇ ਕੋਲ ਜਿਹੜੀਆਂ ਹੁਣ ਮਿਸਲਾਂ ਬਣੀਆਂ ਪਈਆਂ ਉਹਨਾਂ ਨੇ ਬਣਾ ਕੇ ਰੱਖੀਆਂ, ਜਦੋਂ ਹੁਣ ਅਮਰੀਕਾ ਨੇ ਕੀ ਕਰਨਾ, ਉਨਾ ਚਿਰ ਲੜੀ ਜਾਊਗਾ, ਜਦੋਂ ਉਹਨਾਂ ਕੋਲ ਹਥਿਆਰ ਮੁੱਕ ਜਾਊਗਾ ਫਿਰ ਉਹਦੀ ਪੇਸ਼ ਨਹੀਂ ਜਾਣੀ।
0: ਉਧਰ ਰੂਸ ਜਿਹੜਾ ਹੈਗਾ ਜਾਂ ਚਾਈਨਾ ਹੈਗਾ, ਚਾਈਨਾ ਤੇ ਡਰਾਮਾ ਦੇਖਦਾ ਮੈਂ ਦੇਖਿਆ, ਚਾਈਨਾ ਲੜਨ ਵਾਲਿਆਂ ਚ ਨਹੀਂ ਹੈਗਾ, ਚੀਮਾ ਸਾਹਿਬ ਜੇ ਚਾਈਨਾ ਨੇ ਲੜਨਾ ਹੁੰਦਾ ਤਾਈਵਾਨ ਬੜੇ ਚਿਰਦਾ ਲੈ ਜਾਂਦਾ, ਲੜਨਾ ਨਹੀਂ ਉਹਨੇ, ਉਹ ਤਰੀਕੇ ਨਾਲ ਹੌਲੀ ਹੌਲੀ ਹੌਲੀ ਕਰਕੇ ਕੋਸ਼ਿਸ਼ ਕਰੇਗਾ, ਕਿਉਂਕਿ ਉਹ ਪਤਾ ਮੈਂ ਇਕਾਨਮੀ ਨੂੰ ਬੁਸ ਦੇ ਰਿਹਾ, ਮੇਰੀ ਇਕਾਨਮੀ ਉਪਰ ਜਾ ਰਹੀ, ਮੈਂ ਕਿਉਂ ਪੰਗੇ ਚ ਪਵਾਂ, ਹੋ ਸਕਦਾ ਪੁੱਤਨ ਸਾਹਿਬ ਆਵਾਂ ਇਧਰ ਆ ਕੇ ਤੇ ਕੁਛ ਅਸਲਾ ਉਸਲਾ ਦੇ ਦੇਣ, ਜਿਸ ਤਰ੍ਹਾਂ ਅਮਰੀਕਾ ਦੇ ਰਿਹਾ ਯੂਕਰੇਨ ਨੂੰ, ਉਸੇ ਤਰ੍ਹਾਂ ਇਹ ਵੀ ਹੋ ਸਕਦਾ।
1: ਹਾਂਜੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੋਣੀ ਆ, ਔਰ ਚੀਨ ਨੇ ਇਰਾਨ ਨੂੰ ਮਿਸਲਾਂ ਵਗੈਰਾ ਵੇਚੀਆਂ, ਉਹਨੇ ਵੇਚੀਆਂ ਵੀ ਆ ਕੁਛ ਮਿਸਲਾਂ, ਉਹਨੂੰ ਇਹ ਨੀ ਪਤਾ ਪਏ ਉਹ ਕਿੰਨੀਆਂ ਐਡਵਾਂਸ ਸੀਗੀਆਂ ਜਿਹੜੀਆਂ ਵੇਚੀਆਂ, ਉਹ ਜਿਹੜੀਆਂ ਉਹਨਾਂ ਦੀਆਂ ਹੁਣ ਆਹ 6,000 BP ਪ੍ਰਤੀ ਘੰਟੇ ਨਾਲ ਚੱਲਦੀ ਆ, ਉਹਦੀ ਉਹਨੂੰ ਤੱਕ ਰੋਕ ਨਹੀਂ ਸਕਦਾ, ਜੇ ਉਹਨੇ ਵੇਚੀਆਂ ਉਹ ਤਾਂ ਫਿਰ ਤਾਂ ਉਹ ਗਏ ਸਾਰੇ। ਤੇ ਹੁਣ ਖਾਕਸਾ ਜੀ ਇਹ ਜਿਹੜੀ ਆਪਾਂ ਖਬਰ ਮਗਰ ਜਾਂਦੇ ਹਾਂ, ਇਹਦਾ ਜਿਹੜਾ ਉਹ ਦੇਖੋ ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਨੇ ਵੀ ਕੀਤਾ 7-8 ਮੁਲਕਾਂ ਦੇ। ਹੁਣ ਗੱਲ ਕੀ ਆ ਕਿ ਇਹ ਜਿਹੜੇ ਆ ਹੁਣ ਗੱਲ ਪਲਟਣੀ ਕਿੱਧਰ ਨੂੰ ਆ, ਜਿਹੜਾ ਪਾਸਾ ਇਜ਼ਰਾਇਲ ਵੱਲ ਦਾ ਉਹ ਭਾਰੀ ਰਹਿੰਦਾ ਕਿ ਜਿਹੜੇ ਜਿੱਥੇ ਇਹਨਾਂ ਦੇ ਵੇਸ ਮਿਲਟਰੀ ਦੇ ਬਣਾਏ ਆ ਉਹ ਛੋਟੇ ਛੋਟੇ ਜਿਹੜੇ ਨਿੱਕੇ ਨਿੱਕੇ ਕੰਟਰੀ ਆ, ਜੇ ਉਹ ਇਨ੍ਹਾਂ ਦੇ ਬਗਾਵਤ ਵਿਰੁੱਧ ਕਰ ਦਿੱਤੀ, ਜਿੱਦਾਂ ਮੇਰਾ ਖਿਆਲ ਸਾਊਦੀ ਅਰਬ ਨੇ ਕਹਿ ਵੀ ਦਿੱਤਾ ਅਮਰੀਕਾ ਨੂੰ ਕਈ
0: ਕਹਿਤਾ ਵਾ ਕੇ ਅਸੀਂ ਇਥੋਂ ਆਪਣੇ ਧਰਤੀ ਤੋਂ ਨਹੀਂ ਕੋਈ ਚੱਲਣ ਦੇਣਾ
1: ਬਿਲਕੁਲ ਹੁਣ ਜੇ ਇਜ਼ਰਾਇਲ ਦਾ ਪਾਸਾ ਥੋੜਾ ਜਿਹਾ ਵੀ ਭਾਰਾ ਹੁੰਦਾ ਦਿਸਿਆ ਤੇ ਇਹਨਾਂ ਸਾਰੇ ਕੰਟਰੀਆਂ ਨੇ ਜਵਾਬ ਦੇ ਦੇਣਾ ਹੁਣ ਏਦਾਂ ਹੀ ਆ ਕਿਉਂਕਿ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਧਮਕਾ ਕੇ ਡਰਾ ਕੇ ਅਮਰੀਕਾ ਫਰਾਂਸ ਇੰਗਲੈਂਡ ਇਹਨਾਂ ਨੇ ਉੱਥੇ ਆਪਣੇ ਪੈਰ ਜਮਾਏ ਹੋਏ ਆ ਜਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਨਾ ਕਿ ਨਹੀਂ ਯਾਰ ਇਰਾਨ ਇੰਨਾ ਮਾੜਾ ਨੀਗਾ ਜੇ ਹੁਣ ਇਰਾਨ ਇਸ ਲੜਾਈ ਤੋਂ ਜਿੱਤਦਾ ਆ ਜਿੱਤਣ ਦਾ ਮਤਲਬ ਇਹ ਨੀ ਹੈਗਾ ਵੀ ਉਹਨੇ ਆ ਕੇ ਅਮਰੀਕਾ ਨੂੰ ਢਾ ਦੇਣਾ ਨਹੀਂ ਜਿੱਤਣ ਦਾ ਮਤਲਬ ਇਹ ਆ ਕਿ ਜੇ ਅਮਰੀਕਾ ਸਫਲ ਨਹੀਂ ਹੁੰਦਾ ਉੱਥੇ ਦੇ ਰਾਜਪਾਲਟਾ ਲਿਆਉਣ ਦੇ ਵਿਚ ਅਸੀਂ ਮੁੱਦਾ ਇਹ ਆ ਜੇ ਉੱਥੇ ਰਾਜਪਾਲਟਾ ਲਿਆ
0: ਦਿੰਦਾ ਜਦੋਂ ਉਹਨਾਂ ਦਾ ਇੱਕ ਹਿਸਾਬ ਨਾਲ ਜਦੋਂ ਉਹਨਾਂ ਦਾ ਲੀਡਰ ਹੀ ਮਾਰ ਦਿੱਤਾ ਇਹਨਾਂ ਨੇ ਉਹਦੇ ਨਾਲ ਕੁਛ ਹੋਰ ਵੀ ਬੰਦੇ ਮਰੇ ਆ ਤੇ ਜਦੋਂ ਉਹ ਹੀ ਵਿਚਾਰਾ ਚੱਲ ਗਿਆ ਪਰ ਇਹ ਹੈ ਕਿ ਉਹਦੇ ਨਾਲ ਉਹੋ ਹੀ ਸੀ ਵੱਡਾ ਲੀਡਰ ਜਿਹਨੂੰ ਜਿਹੜਾ ਮਾਰਿਆ ਗਿਆ ਵਿਚਾਰਾ ਜਿਹੜਾ ਸ਼ਹੀਦ ਹੋ ਗਿਆ ਆਪਾਂ ਕਹਿ ਸਕਦੇ
1: ਹਾਂਜੀ ਹਾਂਜੀ ਹਾਂਜੀ ਸ਼ਹੀਦੀ ਉਹਨੇ ਪਾ ਦਿੱਤੀ ਆ ਪਰ ਖੱਕ ਸਾਹਿਬ ਜੀ ਉੱਥੇ ਇੱਕ ਜਿਹੜਾ ਜਿੱਥੋਂ ਤੱਕ ਮੈਨੂੰ ਪਤਾ ਹੋ ਸਕਦਾ ਕਈ ਵਾਰੀ ਇਨਫੋਰਮੇਸ਼ਨ ਗਲਤ ਵੀ ਹੁੰਦੀ ਆ ਪਰ ਜਿੱਥੋਂ ਤੱਕ ਮੈਨੂੰ ਪਤਾ ਖੱਕ ਸਾਹਿਬ ਜੀ ਜਿਹੜੇ ਇਹਨਾਂ ਨੂੰ ਉਹ ਸੀਗੇ ਕਮੀਨੀ ਆਇਤੋਲਾ ਕਮੀਨੀ ਇਹਨਾਂ ਦੇ ਨਾਂ ਦੇ ਨਾਲ ਇਮਾਮ ਲੱਗਦਾ ਹੁੰਦਾ ਆਮ ਕਰਕੇ ਉਹ ਪਤਾ ਨੀ ਹੁਣ ਕਿਉਂ ਨੀ ਲਾਉਂਦੇ ਪਰ ਜਿਹੜਾ ਖੱਕ ਸਾਹਿਬ ਜੀ ਇਸਲਾਮ ਧਰਮ ਦੇ ਵਿਚ ਇਮਾਮ ਬਣਦਾ ਨਾ ਜਿੱਦਾਂ ਆਪਣੇ ਕਹਿੰਦੇ ਆ ਉਹ ਜਿਹੜੇ ਆਪਣੇ ਵੱਡੇ ਵੱਡੇ ਜਿੱਦਾਂ ਮੇਨ ਆਪਣੇ ਗੁਰਦੁਆਰੇ ਆ ਜਿੱਦਾਂ ਅੰਮ੍ਰਿਤਸਰ ਆ ਜਾਂ ਪਟਨਾ ਤਖ਼ਤਿਆ ਤਖ਼ਤਾਂ ਦਾ ਜਿਹੜਾ ਸਭ ਤੋਂ ਮੁਖੀ ਹੁੰਦਾ ਜਥੇਦਾਰ ਕਹਿ ਲੋ ਤੇ ਜਿਹੜਾ ਇਮਾਮ ਬਣਦਾ ਆ ਇਸਲਾਮ ਧਰਮ ਦੇ ਵਿਚ ਉਹ ਖੱਕ ਸਾਹਿਬ ਜੀ 52 ਸਾਲ ਦੀ ਉਮਰ ਹੋਣੀ ਚਾਹੀਦੀ ਉਹਦੀ ਘੱਟੋ ਘੱਟ
0: ਬਿਲਕੁਲ
1: ਉਹਦੀ ਉਮਰ ਆ ਜਿਹੜੀ ਉਹਦੀ ਲਿਮਿਟ ਆ ਜਿਹੜੀ ਜਿੱਦਾਂ ਅਮਰੀਕਾ ਦੇ ਵਿਚ ਪ੍ਰੈਜੀਡੈਂਟ ਆ 35 ਸਾਲ ਤੋਂ ਥੱਲੇ ਨੀ ਬਣ ਸਕਦਾ ਉਹਨਾਂ ਦਾ ਜਿਹੜਾ ਇਸਲਾਮ ਆ ਉਹਦੇ ਵਿਚ 52 ਸਾਲ ਦੀ ਉਮਰ ਹੋਊਗੀ ਤਾਂ ਤੁਸੀਂ ਇਮਾਮ ਬਣ ਸਕਦੇ ਅੱਛਾ ਉਹਦਾ ਮਤਲਬ ਇਹ ਆ ਕਿ 52 ਸਾਲ ਦੀ ਉਮਰ ਦੇ ਵਿਚ ਬੰਦਾ ਬਹੁਤ ਕੁਛ ਸਿੱਖ ਜਾਂਦਾ ਬਹੁਤ ਜਿਹੜਾ ਉਹ ਕੁਛ ਹਟਾ ਲੈਂਦਾ ਉਹਨੂੰ ਪਤਾ ਹੁੰਦਾ ਦੁਨੀਆਂਦਾਰੀ ਦਾ ਇਹੀ ਕਾਰਨ ਹੈ ਉਹਦੇ ਪਿੱਛੇ ਹੁਣ ਜਿਹੜਾ ਉੱਥੋਂ ਦਾ ਸਿਸਟਮ ਆ ਉਹਨਾਂ ਨੇ ਆਲਰੇਡੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਭਈ ਇਮਾਮ ਖਮੀਨੀ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਆ ਉਸੇ ਵੇਲੇ ਉਹਨਾਂ ਨੇ ਉਹ ਪਹਿਲਾਂ ਹੀ ਬਣਾਇਆ ਹੋਇਆ ਸਿਸਟਮ ਤਿੰਨ ਮੈਂਬਰੀ ਕਮੇਟੀ ਆ ਉਹਨਾਂ ਦੀ ਉਹ ਟ੍ਰਾਂਜੀਸ਼ਨ ਪੀਰੀਅਡ ਜਦੋਂ ਤੱਕ ਉਹ ਗਾਹਾਂ ਵਾਲੇ ਨੂੰ ਨਹੀਂ ਚੁਣਦੇ ਉਦੋਂ ਤੱਕ ਉਹ ਜਿਹੜੀ ਤਿੰਨ ਮੈਂਬਰੀ ਕਮੇਟੀ ਆ ਉਹਨਾਂ ਨੇ ਟੇਕ ਓਵਰ ਕਰ ਲਿਆ
0: ਬਿਲਕੁਲ
1: ਉਹ ਉਹਨਾਂ ਚਿਰ ਉਹ ਸਿਸਟਮ ਨੂੰ ਚਲਾਉਣਗੇ ਉਸੇ ਤਰ੍ਹਾਂ ਉਹਦੇ ਵਾਲੀਆਂ ਨੀਤੀਆਂ ਰਹਿਣਗੀਆਂ ਤੇ ਜਦੋਂ ਉਹ ਨਵਾਂ ਆਗੂ ਚੁਣ ਲੈਣਗੇ ਫੇਰ ਜਿਹੜੀ ਆ ਉਹ ਟੇਕ ਓਵਰ ਕਰ ਲਊਗਾ ਹੈ ਨੀ ਸੋ ਉਹ ਇੰਨੇ ਉੱਥੇ ਆਪਣੇ ਇੰਡੀਆ ਵਾਂਗੂ ਨਹੀਂ ਹੈ ਪੇ ਜਿਹੜਾ ਕੋਈ ਰਾਗੀ ਆ ਕੋਈ ਸਾਹ ਢਾਡੀ ਆ ਕੋਈ ਦੂਜੇ ਨਾਤੇ ਨੂਤੇ ਆ ਜਿਹਨੂੰ ਮਰਜ਼ੀ ਲੋਕਾਂ ਚ ਖੜੇ ਕਰਕੇ ਤੇ ਉਹ ਬਣਾ ਦਿਓ ਉਹਨੂੰ ਤੇ ਮਗਰਵਾਣੀ ਉਹਨੂੰ ਉੱਥੇ ਸਵਾ ਛੱਡੋ ਪਿੱਕ ਪਲਾ ਕੇ ਤੇ ਆਪ ਤੁਸੀਂ ਜਿਹੜੇ ਉਤਲੇ ਆ ਖੜੇ ਵਰਤੇ ਆ ਉਹ ਉਹ ਸਿਸਟਮ ਦਾ ਸਾਰੇ ਦਾ ਫਾਇਦਾ ਚੱਕੀ ਜਾਂਦੇ ਆ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਖੱਕ ਸਾਹਿਬ ਜੀ ਹੈਗੀ ਆ ਤੇ ਹੁਣ ਖਤਰਾ ਜੀ ਇਹਦੇ ਨਾਲ ਹੁਣ ਜਿਹੜਾ ਇਹਨਾਂ ਨੇ ਅਟੈਕ ਕੀਤਾ ਸੀਗਾ ਤੇ ਫੇਰ ਤੁਹਾਨੂੰ ਪਤਾ ਵੀ ਇਰਾਨ ਨੇ ਵੀ ਮੂਹਰਿਓਂ ਘੱਟ ਨਹੀਂ ਕੀਤੀ ਤੇ ਪਰ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਆ ਦੇਖੋ ਇਹ ਰੌਲਾ ਕਿੰਨੇ ਚਿਰ ਤੋਂ ਪੈਂਦਾ ਰਿਹਾ ਇਹ ਹੁਣ ਇੱਥੇ ਵੀ ਪੈ ਰਿਹਾ ਆਪਣੇ ਸਾਹਮਣੇ ਜਿਹੜਾ ਵੈਂਗੇਲ ਹੈ ਉਹਦੇ ਪ੍ਰੈਜ਼ੀਡੈਂਟ ਉੱਪਰ ਵੀ ਉਹ ਦੋਸ਼ ਲਾ ਕੇ ਨਸ਼ੀਲੇ ਜਿਹੜੇ ਸੀਗੇ ਕਿ ਤੂੰ ਸਾਡੇ ਮੁਲਕ ਨੂੰ ਭੇਜਦਾ ਉਹਨੂੰ ਫੜ ਕੇ
0: ਨਹੀਂ ਸਾਨੂੰ ਏਡੀ ਕਿਹੜੀ ਅੱਗ ਲੱਗੀ ਆ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਪੰਗੇ ਲੈਂਦੇ ਫਿਰਦੇ ਉਹ ਅਗਲੇ ਰਹਿੰਦੇ ਆ ਤੁਹਾਨੂੰ ਜਦੋਂ ਤੱਕ ਤੁਹਾਨੂੰ ਕੋਈ ਟਾਰਗੇਟ ਨਹੀਂ ਕਰਦਾ ਤੁਹਾਡੇ ਤੇ ਕੋਈ ਗੋਲੀ ਨਹੀਂ ਮਾਰਦਾ ਕੋਈ ਬੰਬ ਨਹੀਂ ਮਾਰਦਾ ਫਿਰ ਐਵੇਂ ਹੀ ਜਾ ਕੇ ਤੇ ਇਹ ਤੇ ਫਿਰ ਲੰਬੜਦਾਰੀ ਜਿਹੜੀ ਏਡੀ ਵੱਡੀ ਵੀ ਨਹੀਂ ਹੋਣੀ ਚਾਹੀਦੀ ਕਿ ਲੋਕ ਜਿਹੜੇ ਆ ਉਹ ਮਾਰੇ ਜਾਣ ਦੇਖੋ ਹੁਣ ਉਧਰ ਦੀ ਕਦੀ ਸਪੋਰਟ ਕਰਤੀ ਪਹਿਲਾਂ ਪਾਕਿਸਤਾਨ ਨੂੰ ਕਹਿਤਾ ਵਧੀਆ ਤਗੜਾ ਤੈਨੂੰ ਕਰਾਂਗੇ ਤੇਰੀ ਮਦਦ ਹੁਣ ਜਦੋਂ ਇੰਡੀਆ ਦਾ ਪੱਲੜਾ ਭਾਰੀ ਹੋਇਆ ਤੇ ਹੁਣ ਟਰੰਪ ਸਾਹਿਬ ਕਹਿੰਦੇ ਜੇ ਮੈਂ ਲੜਾਈ ਬੰਦ ਨਾ ਕਰਾਉਂਦਾ ਇੰਡੀਆ ਪਾਕਿਸਤਾਨ ਦੀ ਤੇ ਇਥੋਂ ਦਾ ਪ੍ਰਧਾਨ ਮੰਤਰੀ ਮਾਰਿਆ ਜਾਣਾ ਸੀ ਉਹਨੇ ਮੈਨੂੰ ਸ਼ਾਂਤੀ ਕੀਤੀ ਕਿ ਮਾਰਿਆ ਜਾਣਾ ਤੇ ਮੈਂ ਬੰਦ ਕਰਾਤੀ ਯਾਰ ਕਿੱਦਾਂ ਦੀਆਂ ਚੀਮਾ ਸਾਹਿਬ ਗੱਲਾਂ ਹੋ ਰਹੀਆਂ ਕਿਉਂ ਇਹ ਦੁਨੀਆਂ ਦੇ ਵਿਚ ਅਸੀਂ ਇੰਟਰਫੇਅਰ ਕਰਦੇ ਆ ਤੁਸੀਂ ਚੁੱਕ ਚੁੱਕ ਕੇ ਸਿੱਟੀ ਜਾ ਰਹੇ ਹੋ ਬਾਹਰ
1: ਬਿਲਕੁਲ
0: ਹਰ ਕੰਟਰੀ ਦੇ ਤੁਹਾਨੂੰ ਹਰ ਚੀਜ਼ ਹੀ ਪਸੰਦ ਨਹੀਂ ਹੈਗੀ ਤੇ ਫਿਰ ਅਸੀਂ ਸਾਡਾ ਕੰਮ ਇਹ ਗਲਤ ਆ ਨਾ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਜਾ ਕੇ ਕਦੀ ਉਹ ਮੁਲਖ ਨੂੰ ਢਾ ਲਿਆ ਹੁਣ ਕਿਊਬਾ ਦੇ ਮਗਰ ਹੋਏ ਫਿਰਦੇ ਆ ਕਦੀ ਉਹਦੇ ਹੋ ਗਿਆ ਕਦੀ ਇਰਾਨ ਦੇ ਮਗਰ ਕਿਉਂ ਯਾਰ ਲੋਕਾਂ ਨੂੰ ਵਸਣ ਦਿਓ ਜਦੋਂ ਤੱਕ ਤੁਹਾਨੂੰ ਕੁਛ ਨਹੀਂ ਕਹਿੰਦੇ ਵਾਈ ਯੂ ਆਰ ਸੋ ਐਂਗਰੀ ਵਿਦ ਐਵਰੀਬਾਡੀ
1: ਖੱਕ ਸਾਹਿਬ ਜੀ ਇਹ ਜਿਹੜਾ ਮਸਲਾ ਆ ਇਹਦੇ ਪਿੱਛੇ ਅਸਲੀ ਰਾਜ ਆ ਜਿਹੜਾ ਉਹ ਇੱਕ ਤਾਂ ਹੈਗਾ ਦੁਨੀਆਂ ਦੀ ਪਾਪੂਲੇਸ਼ਨ ਨੂੰ ਕੰਟਰੋਲ ਥੱਲੇ ਰੱਖਣਾ, ਔਰ ਦੂਸਰਾ ਜਿਹੜੇ ਨਾਨ ਵਾਈਟ ਲੋਕ ਹੈ ਜਿਹੜੇ ਗੋਰੇ ਨਹੀਂ ਹੈਗੇ, ਜਿਹੜੀ ਅਸਲੀ ਮੁੱਦਾ ਆ ਉਹ ਇਹ ਆ। ਸਾਡੇ ਜਿਹੜੇ ਸਰੋਤੇ ਸੁਣਦੇ ਆ ਉਹ ਇਸ ਗੱਲਾਂ ਵੱਲ ਧਿਆਨ ਦਿਓ, ਅਸਲੀ ਮੁੱਦਾ ਆ ਜਿਹੜਾ ਇਸ ਧਰਤੀ ਦੇ ਉੱਤੇ ਇਹ ਆ ਕਿ ਜਿਹੜੇ ਪੱਛਮੀ ਸਭਿਅਤਾ ਦੇ ਐਂਗਲੋ ਸੈਕਸਨ ਲੋਕ ਆ ਉਹਨਾਂ ਦਾ ਟੀਚਾ ਇਹ ਆ ਕਿ ਅਸੀਂ ਇਸ ਧਰਤੀ ਦੇ ਉੱਤੇ ਸਾਰੀ ਦੇ ਉੱਤੇ ਅਸੀਂ ਹੀ ਹੋਵਾਂਗੇ, ਨੀਲੀਆਂ ਅੱਖਾਂ ਵਾਲੇ ਤੇ ਪੂਰੇ ਵਾਲਾਂ ਵਾਲੇ।
0: ਦੂਰ ਦੀਆਂ ਗੱਲਾਂ ਹੁਣ ਹੋ ਗਏ, ਕਰ ਗਏ ਪਹਿਲਾਂ
1: ਖਾਕ ਸਾਹਿਬ ਦੀ ਜਿਹੜੀ ਜਿਹੜੀ ਕੋਸ਼ਿਸ਼ ਆ ਉਹ ਇਹੀ ਆ,
0: ਇਹ ਮੈਂ ਸਮਝ ਗਿਆ ਸੋਚ ਉਹਨਾਂ ਦੀ
1: ਟੀਚਾ। ਹਾਂ ਟੀਚਾ ਉਹਨਾਂ ਦਾ ਇਹੀ ਆ,
0: ਬਿਲਕੁਲ
1: ਇਸੇ ਹੀ ਕਰਕੇ ਜਿਹੜੇ ਬਾਕੀ ਦੇ ਦੇਸ਼ ਆ ਉਹਨਾਂ ਨੂੰ ਲੜਾਈ ਚੱਲੋ ਆਪਸ ਵਿੱਚ, ਜਦੋਂ ਦੇਖਿਆ ਵੀ ਹੁਣ ਇਹ ਡਿਸਲ ਹੋ ਗਏ ਤੇ ਉਹਨਾਂ ਨੂੰ ਜਾ ਕੇ ਢਾਲੋ, ਉਹਨਾਂ ਦੀ ਪਾਪੂਲੇਸ਼ਨ ਨੂੰ ਖਤਮ ਕਰ ਦਿਓ। ਹੁਣ ਦੇਖੋ ਜਿਹੜਾ ਅੱਜ ਦੀ ਖਬਰ ਦੇ ਮੁਤਾਬਕ ਜਿਹੜਾ ਕੀ ਹੋਇਆ, ਆਪਣੇ ਜਿਹੜੇ ਕੋਵਿਡ ਦੇ ਵੈਕਸੀਨ ਸੀਗੇ ਸਰ ਸਾਹਿਬ ਜੀ, ਉਹ ਇੰਡੀਆ ਤੋਂ ਕਿਸੇ ਨੇ ਵੀਡੀਓ ਪਾਈ ਸੀ, ਉਹ ਦੇਖਣ ਵਾਲੀ ਵੀਡੀਓ ਆ, ਉਹ ਕਹਿੰਦੇ ਆ ਕਿ ਸਾਰਾ ਕੁਝ ਸਾਜਿਸ਼ ਸੀ, ਇਹ ਗਿਣੀ ਮਿੱਥੀ ਸਾਜਿਸ਼ ਸੀਗੀ
0: ਲੱਗਦਾ, ਜਿਹੜੇ ਲੱਗਦਾ ਉਦੋਂ ਗੱਲਾਂ ਨਿਕਲੀਆਂ ਸੀ, ਲੱਗ ਰਿਹਾ ਵਾ ਕੋਈ ਨਾ ਕੋਈ ਐਸੀ ਹਵਾ ਛੱਡੀ ਗਈ ਜਿਹਦੇ ਨਾਲ ਲੋਕਾਂ ਨੂੰ ਇਹ ਹੋਇਆ।
1: ਹੋਇਆ ਬਿਲਕੁਲ, ਉਹਦੇ ਨਾਲ ਦੇਖੋ ਕਿੰਨੇ ਹਜ਼ਾਰਾਂ ਲੱਖਾਂ ਲੋਕ ਮਰੇ ਆ।
0: ਹੁਣ
1: ਕਈ ਲੋਕ ਆ ਜਿਹੜੇ ਜੇ ਉਹ ਆਰਗੂਮੈਂਟ ਕਰਦੇ ਆ ਵੀ ਯਾਰ ਅਮਰੀਕਨ ਵੀ ਤਾਂ ਮਰੇ ਹੀ ਆ, ਗੋਰੇ ਵੀ ਤਾਂ ਮਰੇ ਹੀ ਆ, ਉਹ ਹਾਂ ਭਰਾਵੋ ਮਰੇ ਤਾਂ ਹੈਗੇ ਆ, ਉਹ ਅਮਰੀਕਨ ਵੀ ਗੋਰੇ ਵੀ ਮਰੇ ਆ, ਪਰ ਜਿਹੜੀ ਗੌਰਮੈਂਟ ਦੇ ਉੱਪਰ ਬੈਠੇ ਆ ਟਰੰਪ ਵਰਗੇ ਉਹਨਾਂ ਨੂੰ ਕੀ ਕਹਿ ਰਿਹਾ ਵੀ ਕੌਣ ਮਰਦਾ,
0: ਬਿਲਕੁਲ ਉਹਨਾਂ ਨੂੰ ਤਾਂ ਕੁਛ ਨੀ ਹੋਣਾ,
1: ਉਹਨਾਂ ਨੂੰ ਕੇਅਰ ਥੋੜੀ ਹੈ
0: ਨਿਕਲੀ ਸੀ ਚਾਈਨਾ ਤੋਂ ਜੀ ਆਈ ਆ, ਉਥੋਂ ਆਈ, ਹੁਣ ਰੱਬ ਜਾਣੇ ਇਹਦਾ ਕੋਈ ਅੱਜ ਤੱਕ ਤੇ ਰਿਜ਼ਲਟ ਨੀ ਨਿਕਲਿਆ ਕਿੱਥੋਂ ਆਈ ਕਿੱਥੋਂ ਨਹੀਂ ਗਈ ਆ, ਹੋਇਆ ਕੁਛ ਹੈ ਨਾ
1: ਖਖ ਸਾਹਿਬ ਜੀ, ਉਹੀ ਤਾਂ ਗੱਲ ਆ। ਤੁਸੀਂ ਦੇਖੋ ਜਿਹੜੇ ਲੋਕ ਜਦੋਂ ਉਹ ਹਾਸਪਿਟਲ ਚ ਗਏ ਸੀ ਉਹਨਾਂ ਨੂੰ ਫਲੂ ਸੀਗਾ ਮਾੜਾ ਬੋਟਾ ਹੋਇਆ, ਜਿਹੜਾ ਬਜੁਰਗ ਆ ਉਹਨਾਂ ਨੂੰ ਫਲੂ ਦਾ ਹੋ ਜਾਂਦਾ, ਏਦਾਂ ਸਿਆਲ ਨੂੰ ਹੁੰਦੀ ਹੈ, ਵਾਇਰਸ ਵੀ ਚੱਗੀ ਆਉਂਦੀ ਪਿੱਛੇ ਤੋਂ, ਪਰ ਇਹ ਵੀ ਕਹਿੰਦੇ ਇਸੇ ਤਰ੍ਹਾਂ ਪੈਦਾ ਹੋਇਆ ਸੀ ਫਲੂ ਵੀ, ਜਿਹੜਾ ਕੱਲਾ ਫਲੂ ਹੁੰਦਾ ਉਹ ਵੀ ਕਹਿੰਦੇ ਏਦਾਂ ਪੈਦਾ ਹੋਇਆ ਸੀ। ਅੱਛਾ ਹੁਣ ਕੀ ਆ, ਜਦੋਂ ਇਹ ਫਲੂ ਨਾਲ ਸਧਾਰਨ ਬੰਦਾ ਥੋੜਾ ਬਜੁਰਗ ਹੈਗਾ ਉਹ ਹਾਸਪਿਟਲ ਚਲੇ ਗਿਆ ਤੇ ਉੱਤੇ ਦੀ ਉਹਨੇ ਲਾ ਤਾ ਵੈਕਸੀਨ ਉਹਦੇ ਕੋਵਿਡ-19 ਦਾ ਤੇ ਬਸ ਹੋ ਗਿਆ,
0: ਨਿਊਯਾਰਕ ਦੇ ਵਿਚ ਖਾਸ ਕਰ ਕੁਈਨਸ ਦੇ ਵਿਚ ਜਿਹੜਾ ਹਾਸਪਿਟਲ ਵੱਡਾ ਹਾਸਪਿਟਲ ਆ ਉਹਦੇ ਲਾਗੇ ਫ੍ਰੀਜ਼ਰ ਜਿਹੜੇ ਹੁੰਦੇ ਆ ਟ੍ਰਾਈਲੇ, ਇਨ੍ਹਾਂ ਬੋਰਿਆਂ ਚ ਬੰਨ ਬੰਨ ਕੇ ਉਹਨਾਂ ਨੂੰ ਤੁੰਨ ਤੁੰਨ ਕੇ ਲਾਸ਼ਾਂ ਉਹਨਾਂ ਦੇ ਵਿਚ ਸਿੱਟਦੇ ਸੀ, ਲੋਕ ਹਸਪਤਾਲ ਜਾਣੋ ਡਰ ਗਏ ਸੀ ਉਸ ਵੇਲੇ, ਘਰੇ ਮਰ ਜੋ ਉਥੇ ਨੀ ਜਾਣਾ, ਉਥੇ ਜਿਹੜਾ ਜਾਂਦਾ ਸੀ ਉਹ ਜਿੰਦਾ ਨੀ ਸੀ ਆਉਂਦਾ, ਤੇ ਸਾਡੇ ਉਦੋਂ ਜਾਣ ਪਛਾਣ ਵਾਲੇ ਵੀ ਕੁਛ ਨੂੰ ਹੋਇਆ ਸੀ ਇਹ ਕੋਵਿਡ ਤੇ, ਇਹੀ ਗੱਲ ਅਸੀਂ ਵੀ ਕਹੀ ਉਹਨਾਂ ਨੂੰ ਕਿ ਭਈਆ ਸੌਂਫ ਜਵੈਣ ਅਦਰਕ ਉਦਰਕ ਪਾ ਕੇ ਕਾੜਾ ਬਣਾ ਕੇ ਇਹ ਪੀ ਜਾਓ ਤੇ ਬਾਹਰ ਨਾ ਨਿਕਲੋ ਤੇ ਦੂਜੇ ਦੇ ਲਾਗੇ ਨਾ ਲੱਗੋ ਦੂਜਾ ਬੰਦੇ ਤੇ ਬੂਹੇ ਦੇ ਥਾਣੀ ਦੇ ਦਰਵਾਜ਼ਾ ਖੋਲ ਕੇ ਮਾੜਾ ਜਾ ਤੇ ਫੂਡ ਫੜਾ ਦਿਓ ਉਹਨੂੰ, ਤੇ ਉਸ ਨਾਲ ਇਹ ਹੋਇਆ ਜਿਨ੍ਹਾਂ ਨੇ ਇਹ ਕੀਤਾ ਨਾ ਉਹਨਾਂ ਦਾ ਉਹ ਠੀਕ ਵੀ ਹੋ ਗਏ,
1: ਠੀਕ ਨੀ ਹੋਇਆ ਬਿਲਕੁਲ ਇਹਦੇ ਚ ਕੋਈ ਸ਼ੱਕ ਨੀ। ਹਾਂਜੀ, ਸੋ ਇਹ ਸਾਰਾ ਜਿਹੜੀਆਂ ਗੌਰਮੈਂਟਾਂ ਕਰਦੀਆਂ ਪਾਪੂਲੇਸ਼ਨ ਕੰਟਰੋਲ ਕਰਦੇ, ਹੁਣ ਜੇ ਅਮਰੀਕਨ ਗੌਰਮੈਂਟ ਕੋਲ ਜੋਬਾਂ ਹੈ ਨੀ, ਜੋਬਾਂ ਕ੍ਰੀਏਟ ਦੀ ਹੁਣ ਕਿੰਨੀਆਂ ਜੋਬਾਂ ਆਪਾਂ ਕ੍ਰੀਏਟ ਕਰੀ ਜਾਵਾਂਗੇ ਸਰ ਸਾਹਿਬ ਜੀ, ਉਹ ਕਹਿੰਦੇ ਯਾਰ ਜੋਬਾਂ ਤਾਂ ਹੁਣ ਨਹੀਂ ਕ੍ਰੀਏਟ ਹੋਣੀਆਂ, ਇਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਸਾਡੇ ਤੋਂ ਜੋਬਾਂ ਮੰਗਣੀ ਨਾ,
0: ਜਿੱਦਾਂ ਭਗਵੰਤ ਮਾਨ ਕਰ ਰਿਹਾ ਅੱਜ ਕੱਲ ਮੁੰਡੇ ਮਾਰ ਦਿਓ, ਕਹਿੰਦਾ 65,000 ਜਾਬ ਮੈਂ ਜਦੋਂ ਦਾ ਆਇਆ ਦਿੱਤੀ, ਉਹ 65,000 ਜਾਬ ਤੇ 70,000 ਰਿਟਾਇਰ ਵੀ ਤਾਂ ਹੋਇਆ ਨਾ, ਤੁਸੀਂ ਉਹਦਾ ਪੂਰਾ ਕੱਢੋ ਨਾ ਇੱਕ ਪਿੰਡ ਚ ਇੱਕ ਜਾਬ ਬਣਦੀ ਆ,
1: ਬਸ ਬਸ ਬਸ ਉਹੀ ਗੱਲ ਹੈ, ਬਹੁਤੀ ਜਨਤਾ ਖਾਲਸਾ ਸਾਹਿਬ ਜੀ ਇੱਥੇ ਤੀਕਰ ਸੋਚਦੀ ਨੀ ਹੈਗੀ,
0: ਜਾਬਾਂ ਉੱਥੇ ਕਿੱਥੇ ਹੈਗੀਆਂ।
1: ਚਲੋ ਅਗਲੀ ਖਬਰ ਵੱਲ ਆਪਾਂ ਤੁਰਦੇ ਹਾਂ ਖਾਲਸਾ ਸਾਹਿਬ ਜੀ, ਆਹ ਖਬਰ ਥੋੜੀ ਜਿਹੀ ਵਿੱਚ ਅੱਧੀ ਕਹਿੰਦੀ ਆ, ਪਰ ਇਸ ਵਾਰੀ ਇਰਾਨ ਨੇ ਜਿਹੜਾ ਮਿਡਲ ਈਸਟ ਅਮਰੀਕਾ ਦੇ ਜਿਹੜੇ ਫੌਜੀ
0: ਲਾ ਲੋ 10-15 ਮਿੰਟ ਬਾਅਦ ਡਾਕਟਰ ਸਾਹਿਬ ਨੇ ਅੱਜ ਨਹੀਂ ਆਉਣਾ,
1: ਹਾਂਜੀ ਬੰਬਾਰੀ ਕੀਤੀ ਸੀ ਤੇ ਜਿਹੜੀ ਆ ਇਹਦੇ ਵਿੱਚ ਖਾਲਸਾ ਵੀ ਜਿਹੜੀ ਇਜ਼ਰਾਇਲ ਦੇ ਉੱਤੇ ਵੀ ਉਹਨੇ ਮਾਰੇ ਆ ਨਾ ਮਿਸਲਾਂ, ਉਹਦੇ ਨਾਲ ਵੀ 9 ਇਜ਼ਰਾਈਲੀ ਜਿਹੜੇ ਮਰੇ ਆ ਤੇ ਜਿਹਦੇ ਨਾਲ ਉਹ ਜੇ ਹਿਸਾਬ ਨਾਲ ਉਹ ਲੱਗ ਰਿਹਾ ਖਾਲਸਾ ਜੀ ਉਦੋਂ ਲੱਗ ਰਿਹਾ ਕਿ ਜ਼ਿਆਦਾ ਉਹ ਉੱਥੇ ਮੌਤਾਂ ਇਜ਼ਰਾਇਲ ਦੇ ਵਿੱਚ ਹੋਈਆਂ ਉਹ ਦੱਸ ਨਹੀਂ ਰਹੇ,
0: ਹੋਰ ਵੀ ਆ ਕਿ ਇਜ਼ਰਾਇਲ ਦੇ ਵਿੱਚ ਅਮੈਰੀਕਨ ਬਹੁਤ ਫਸੇ ਹੋਏ ਆ, ਹਾਂਜੀ ਬਹੁਤ ਜਿਆਦਾ ਕਹਿੰਦੇ ਆ ਕਿ 3 ਲੱਖ ਦੇ ਲਾਗੇ ਬੰਦਾ ਜਿਹੜਾ ਨਾ ਉੱਥੇ ਅਮੈਰੀਕਨ ਗਏ ਹੋਏ ਆ, ਕਿਉਂਕਿ ਇਹ ਜਿਹੜੇ ਲੋਕ ਆ ਸਿਟੀਜਨ ਅਮੈਰੀਕਨ ਆ ਪਰ ਇਸਰਾਇਲੀ ਵੀ ਉਹਨਾਂ ਦਾ ਆਉਣ ਜਾਣ ਬਹੁਤ ਜਿਆਦਾ ਕਿਉਂਕਿ ਉਹਨਾਂ ਦੀ ਕੰਟਰੀ ਆ।
1: ਹਾਂਜੀ ਹਾਂਜੀ ਉਹ ਇੱਕ ਕਿਸਮ ਦਾ ਹੈ ਹੀ ਇਹ ਹਿੱਸਾ ਹੀ
0: ਉੱਥੋਂ ਇਸ ਵੇਲੇ ਜਿਹੜਾ ਹੈਗਾ ਉਹ ਬਹੁਤ ਮੁਸ਼ਕਲ ਹੋਇਆ ਪਿਆ ਤੇ ਲੋਕ ਉੱਥੇ ਵੀ ਬੈਠੇ ਪਰੇਸ਼ਾਨ ਆ ਬਹੁਤ ਜਿਆਦਾ ਇਸਰਾਇਲ ਚ।
1: ਹਾਂਜੀ ਹਾਂਜੀ ਇਹੀ ਗੱਲ ਆ ਜਿਹੜੀ ਜਦੋਂ ਕੋਈ ਵੀ ਲੜਾਈ ਹੁੰਦੀ ਆ ਨਾ ਜਿਹੜਾ ਜਿੱਦਾਂ ਹੁਣ ਅਮਰੀਕਾ ਆ ਉਹ ਇਜ਼ਰਾਇਲ ਵਿਚ ਇਰਾਨ ਦੇ ਵਿਚ ਇਸੇ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਕਰ ਰਿਹਾ ਜਿੱਥੇ ਲੋਕ ਆ ਦੁਖੀ ਹੋ ਕੇ ਫਿਰ ਆਪਣੀ ਹੀ ਗੌਰਮੈਂਟ ਦੇ ਖਿਲਾਫ਼ ਭੜਕਣ ਤੇ ਫਿਰ ਹੱਲਾਸ਼ੇਰੀ ਦੇ ਕੇ ਉੱਥੇ ਤਾਕਤਾਂ ਪਲਟ ਗਏ। ਇਹ ਮਸਲਾ ਹੁੰਦਾ ਹੈ ਇਸੇ ਤਰ੍ਹਾਂ। ਤੇ ਹੁਣ ਖਾਕ ਸਾਹਿਬ ਜੀ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਅੱਜ ਇਜ਼ਰਾਇਲ ਤੇ ਅਮਰੀਕਾ ਨੇ ਇਰਾਨ ਉਪਰ ਹਮਲੇ ਕੀਤੇ ਤੇ ਇਰਾਨ ਨੇ ਕਿਹਾ ਕਿ ਜਿਸ ਦਾ ਬਦਲਾ ਕਹਿੰਦਾ ਉਹ ਲਿਆ ਜਾਵੇਗਾ ਪਰ ਅਮਰੀਕਾ ਦੇ ਬਹੁਤ ਵੱਡੇ ਸਮੁੰਦਰੀ ਬੇੜੇ ਦੇ ਜਿਹੜੇ ਜਹਾਜ਼ ਆ ਉਹ ਇਰਾਨ ਉਪਰ ਜਿਹੜੇ ਆ ਉਹ ਉੱਥੇ ਤੁਹਾਨੂੰ ਪਤਾ ਬਈ ਉਹ ਕਈ ਕਈ ਸਾਲ ਦਾ ਉਹਨਾਂ ਕੋਲ ਰਾਸ਼ਨ ਵਗੈਰਾ ਹੁੰਦਾ ਤੇ ਪਰ ਉਹਦੇ ਵਿਚ ਗੱਲ ਇਹ ਵੀ ਸਾਹਮਣੇ ਆਈ ਆ ਅਜੇ ਤਿਕਰ ਕੋਈ ਭਾਫ਼ ਬਾਹਰ ਨਹੀਂ ਆਉਣ ਦਿੱਤੀ ਗਈ ਜਾਂ ਫਿਰ ਉਹ ਗੱਲ ਹੋਈ ਨਹੀਂ ਪਰ ਇਹ ਵੀ ਕਿਹਾ ਗਿਆ ਕਿ ਇਰਾਨ ਨੇ 4 ਮਿਸਲਾਂ ਸੀ ਜਿਹੜੀਆਂ ਇਬਰਾਹਿਮ ਲਿੰਕਨ ਜਿਹੜਾ ਏਅਰਕ੍ਰਾਫਟ ਕੈਰੀਅਰ ਆ ਜਿਹਦੇ ਉੱਤੇ ਸਾਰੀ 3 ਜਹਾਜ਼ ਸਾਰੇ ਮੱਖੀਆਂ ਵਾਂਗੂ ਫਿਰਦੇ ਉਹਦੇ ਉੱਤੇ ਇੰਨੇ ਡੈੱਕ ਦੇ ਉੱਤੇ ਉਹਦੇ ਤੇ ਵੀ 4 ਮਿਸਲਾਂ ਮਾਰੀਆਂ ਉਹਦਾ ਪਤਾ ਨਹੀਂ ਨੁਕਸਾਨ ਕੋਈ ਹੋਇਆ ਕਿ ਨਹੀਂ ਆਇਆ ਉਹ ਥੋੜੇ ਦਿਨਾਂ ਤੱਕ ਜਾਂ ਬਾਅਦ ਚ ਪਤਾ ਲੱਗੂਗਾ ਪਤਾ ਨਹੀਂ ਲੱਗਣਾ ਹੀ ਨਹੀਂ ਕਦੇ ਏਦਾਂ ਵੀ ਹੁੰਦੀ ਤੇ ਅਗਲੀ ਖਬਰ ਜਿਹੜੀ ਹਰਖ ਸਾਹਿਬ ਜੀ ਉਹ ਅੱਜ ਜਿਹੜੀ ਅਟਲੈਂਟਿਕ ਆਪਣੀ ਨਿਊਜ਼ ਪੇਪਰ ਛਾਪਦਾ ਇੱਥੇ ਉਹਦੇ ਦੁਆਰਾ ਜਿਹੜੀ ਦਿੱਤੀ ਗਈ ਆ ਉਹਦੇ ਵਿਚ ਕਿਹਾ ਕਿ ਟਰੰਪ ਨੇ ਕਿਹਾ ਕਿ ਇਰਾਨ ਗੱਲਬਾਤ ਕਰਨੀ ਚਾਹੁੰਦਾ ਹੈ ਅਤੇ ਮੈਂ ਵੀ ਤਿਆਰ ਹਾਂ।
0: ਅੱਛਾ ਇਹਦੀ ਜਲਦੀ।
1: ਹਾਂਜੀ ਸੋ ਇਸ ਗੱਲ ਤੋਂ ਸਟੇਟਮੈਂਟ ਤੋਂ ਇਹ ਪਤਾ ਲੱਗਦਾ ਆ ਭਈ ਟਰੰਪ ਦੀਆਂ ਅੱਖਾਂ ਖੁੱਲ ਗਈਆਂ।
0: ਇੱਥੋਂ ਪ੍ਰੈਸ਼ਰ ਵੀ ਪਿਆ ਜੀ ਇੱਥੋਂ ਵੀ ਪ੍ਰੈਸ਼ਰ ਬਹੁਤ ਜ਼ਿਆਦਾ।
1: ਹਾਂਜੀ ਇੰਟਰਨਲੀ ਇੱਥੋਂ ਵੀ ਪੈ ਰਿਹਾ ਕਈ ਡੈਮੋਕ੍ਰੇਟ ਆ ਤੇ ਉਹਨਾਂ ਦੇ ਨਾਲ ਰਿਪਬਲਿਕਨ ਵੀ ਲੜ ਕੇ ਉਹਦੇ ਵਿਰੋਧ ਦੇ ਵਿਚ ਕਰ ਗਿਆ ਉਹ ਕਹਿੰਦੇ ਆ ਤੂੰ ਕਾਂਗਰਸ ਦੀ ਇਜਾਜ਼ਤ ਲਈ ਤੋਂ ਬਿਨਾਂ ਹਮਲਾ ਕੀਤਾ ਹੀ ਕਿਉਂ।
0: ਬਿਲਕੁਲ ਗਲਤ ਆ ਗਲਤ ਇਹ ਸੁਣੋ ਮਨ ਮਰਜ਼ੀ ਆ ਹੁਣ ਕੋਈ ਬਣ ਜਾਂਦਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਤੇ ਉਹਦੀ ਆਪਣੀਆਂ ਸਾਰੀਆਂ ਮਰਜ਼ੀਆਂ ਜਿਹੜੇ ਉਹ ਬੈਠੇ 400-500 ਉਹ ਬੈਠਾ 100 ਉਹ ਬੈਠਾ 500-600 ਬੰਦਾ ਬੈਠਾ 9-10 ਜੱਜ ਬੈਠੇ ਆ ਉੱਪਰ ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ।
1: ਬਿਲਕੁਲ ਇਸੇ ਗੱਲ ਦਾ ਵੀ ਰੌਲਾ ਪਿਆ ਰਿਹਾ। ਇਰਾਨ ਆ ਜਿਹੜਾ ਮਿਡਲ ਈਸਟ ਦੇ 7 ਦੇਸ਼ਾਂ ਦੇ ਵਿਚ ਜਿਹੜੇ ਅਮਰੀਕਨ ਫੌਜੀਆਂ ਦੇ ਅੱਡੇ ਸੀਗੇ ਉੱਥੇ ਉਹਨੇ ਹਮਲੇ ਕੀਤੇ ਆ ਜਿਨ੍ਹਾਂ ਨਾਲ ਕਈ ਫੌਜ ਦੇ ਆਗੂਆਂ ਨੂੰ ਮਾਰਿਆ ਗਿਆ ਅਤੇ ਕਈ ਜਿਹੜੇ ਆ ਉਹ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ਼ ਮੁਜ਼ਾਹਰੇ ਸ਼ੁਰੂ ਵੀ ਹੋ ਗਏ ਆ।
0: ਇੱਕ ਹੋਰ ਖਬਰ ਵੀ ਸੀ ਕਿ ਕਰਾਚੀ ਦੇ ਵਿਚ ਜਿਹੜੀ UNO ਦੀ ਬਿਲਡਿੰਗ ਆ
1: ਹਾਂਜੀ
0: ਉਹਨੂੰ ਅੱਗ ਲਾ ਤੀ ਲੋਕਾਂ ਨੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਉਹਨਾਂ ਨੇ ਹੁਣ ਜਿਹੜਾ ਪਾਕਿਸਤਾਨ ਦੇ ਬੜਾ ਲਾਗੇ ਜਾਂਦਾ ਸੀ ਅਮਰੀਕਾ ਦੇ ਤੇ ਹੁਣ ਉਹਦੇ ਤੇ ਵੀ ਐਕਸ਼ਨ ਜਿਹੜਾ ਹੈਗਾ ਉਹ ਹੁਣ ਟਰੰਪ ਸਾਹਿਬ ਉਹ ਵੀ ਕੋਈ ਐਕਸ਼ਨ ਉਹਦੇ ਤੇ ਚੱਕਣਗੇ।
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਣੀ ਆ ਉੱਥੇ ਵੀ ਰੌਲਾ ਪੈਣਾ ਆ
0: ਪੈ ਗਿਆ
1: ਸੋ ਹਾਂ ਪਾਕਿਸਤਾਨ ਵਿਚ ਜਿਹੜਾ ਆ ਉਹ ਜਿਹੜੇ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ਼ ਜਿਹੜੇ ਮੁਜ਼ਾਹਰੇ ਸ਼ੁਰੂ ਹੋ ਗਏ ਆ ਖਾਸ ਕਰਕੇ
0: ਨਿਊਯਾਰਕ ਦੇ ਵਿਚ ਵੀ ਹੋ ਗਏ ਜੀ ਅਮਰੀਕਾ ਦੇ
1: ਇੱਥੇ ਵੀ ਹੋ ਗਿਆ। ਬਿਲਕੁਲ ਜੀ ਇੱਥੇ ਵੀ ਹੋ ਗਿਆ
0: ਬਿਲਕੁਲ
1: ਕਿਉਂਕਿ ਲੋਕ ਇਰਾਨੀ ਆਗੂ ਆਇਤੁੱਲਾ ਅਲੀ ਖੋਮੀਨੀ ਨੂੰ ਰੱਬ ਤਰ੍ਹਾਂ ਮੰਨਦੇ ਆ ਖਾਸ ਕਰਕੇ ਜਿਹੜਾ ਇਸਲਾਮਿਕ ਦੇਸ਼ ਆ ਉਹ ਇੱਦਾਂ ਹੀ ਮੰਨਦੇ ਉਹ
0: ਮੰਨਦੇ ਬਿਲਕੁਲ
1: ਹਾਂਜੀ ਅਤੇ ਰੋਸ ਵਜੋਂ ਸੜਕਾਂ ਉਪਰ ਆ ਗਿਆ ਇਹ ਹੈਗੀ ਖਬਰ ਇਹਦੀ। ਅਗਲੀ ਖਬਰ ਹੈ ਜਿਹੜੀ ਖਾਕ ਸਾਹਿਬ ਜੀ ਉਹ ਹੈਗੀ ਆ ਅਮਰੀਕਾ ਦੇ ਟੈਕਸਾਸ ਸੂਬੇ ਵਾਲੇ ਔਸਟਨ ਸ਼ਹਿਰ ਆ ਖਾਕ ਸਾਹਿਬ ਜੀ ਟੈਕਸਾਸ ਦਾ ਆਮ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਸ਼ਹਿਰ ਦਾ ਨਾਂ ਇਸਦਾ ਔਸਟਨ ਤੇ ਇਸ ਸ਼ਹਿਰ ਦੇ ਵਿਚ ਖਾਕ ਸਾਹਿਬ ਜੀ 3 ਵਿਅਕਤੀ ਮਾਰੇ ਗਏ ਆ
0: ਉਹ ਕਾਹਤੋਂ ਜੀ
1: ਉਹ ਵੀ ਦੱਸਦਾ 14 ਜਿਹੜੇ ਆ ਉਹ ਫੱਟੜ ਹੋਏ ਆ।
0: ਅੱਛਾ ਜੀ
1: ਇਹ ਦੀ ਖਬਰ ਦੇ ਵਿਚ ਜਿਹੜੀ ਆ ਇਹ ਅੱਜ ਸ਼ਾਮ ਦੇ 1:45 ਦੇ ਸਮੇਂ ਦੀ ਰਿਪੋਰਟ ਅਨੁਸਾਰ ਪੁਲਿਸ ਦੁਆਰਾ ਦੱਸਿਆ ਗਿਆ ਕਿ ਇੱਕ ਬੰਦਾ ਇਹਦਾ ਨਾਂ ਹੀ ਇਹਨਾਂ ਦੇ ਪੜ੍ਹਨੇ ਔਖੇ ਹੁੰਦੇ ਖਾਕ ਸਾਹਿਬ ਜੀ ਇਹਨੂੰ ਆਪਾਂ ਪੜਾਂਗੇ ਡਿਆਨ ਇਹ ਫ੍ਰੈਂਚ ਨਾਂ ਆ ਫ੍ਰੈਂਚ ਬੋਲੀ ਦੇ ਆ ਮੇਰਾ ਖਿਆਲ ਆ ਤੇ ਇਹ ਹੈਗਾ ਸੀ ਬੰਦਾ ਉੱਥੇ ਦਾ ਅਫਰੀਕਾ ਦਾ।
0: ਅੱਛਾ ਜੀ
1: ਤੇ ਇਹ ਜਿਹੜਾ ਸੀਗਾ ਅਮਰੀਕਾ ਦਾ ਇਹ ਇੱਥੋਂ ਦਾ ਸਿਟੀਜਨ ਬਣ ਚੁੱਕਿਆ ਸੀ 200 ਇੱਥੇ ਮੇਰੇ ਕੋਲ ਲਿਖਿਆ ਹੋਣਾ 212 ਦੇ ਵਿਚ ਇਹਦੇ ਬਣਿਆ ਇੱਥੋਂ ਦਾ ਸਿਟੀਜਨ।
0: ਅੱਛਾ ਜੀ
1: ਤੇ ਹਾਂ 212 ਦੇ ਵਿਚ ਇੱਥੋਂ ਦਾ ਸਿਟੀਜਨ ਬਣਿਆ ਇਹਨੂੰ ਮਿਲੀ ਸੀਗੀ ਸਿਟੀਜਨਸ਼ਿਪ ਤੇ ਇਹ ਵਿਅਕਤੀ ਅਫਰੀਕਾ ਦੇ ਛੋਟੇ ਜਿਹੇ ਦੇਸ਼ ਸੈਨੇਗਾਲ ਖਾਕ ਸਾਹਿਬ ਜੀ ਉੱਥੇ ਛੋਟਾ ਜਿਹਾ ਦੇਸ਼ ਹੈ ਇੱਕ ਉਹਦਾ ਤੇ ਉੱਥੋਂ ਆਇਆ ਸੀ ਉੱਥੋਂ ਆ ਕੇ ਇੱਥੇ ਅਮਰੀਕਾ ਦੇ ਵਿਚ ਵਸਿਆ ਸੀਗਾ।
0: ਠੀਕ ਹੈ
1: ਤੇ ਇਹ ਜਿਹੜੀ ਘਟਨਾ ਡਾਊਨ ਟਾਊਨ ਆਸਟਿਨ ਸ਼ਹਿਰ ਦੀ ਵੈਸਟ 6th ਸਟਰੀਟ ਸੀਗੀ ਜਿਹੜੀ ਉੱਥੇ ਹੋਇਆ ਉਹਦੀ ਉੱਥੇ ਇੱਕ ਬਾਰ ਸੀਗੀ ਜਿਹਦਾ ਨਾਂ ਉਹਨਾਂ ਨੇ ਦੱਸਿਆ ਬਫਰਡਸ ਨਾਂ ਦੀ ਉਹ ਬਾਰ ਸੀਗੀ ਉਹਦੇ ਸਾਹਮਣੇ ਵਾਪਰੀ ਆ ਇਹ
0: ਆ
1: ਜਿਹੜੀ 3 ਮਰੇ ਆ ਤੇ 14 ਜਿਹੜੇ ਆ ਉਹ ਫਟੜ ਹੋਏ ਆ ਇਸ ਕਾਂਡ ਸਮੇਂ ਖਾਕ ਸਾਹਿਬ ਜੀ ਇਸ ਵਿਅਕਤੀ ਦੀ ਕਮੀਜ਼ ਉੱਪਰ ਲਿਖਿਆ ਹੋਇਆ ਸੀ ਜਿਹੜੇ ਉਹਨੇ ਕੱਪੜੇ ਪਾਏ ਸੀ ਨਾ ਆਪਣੇ ਉਹਦੇ ਉੱਪਰ ਲਿਖਿਆ ਹੋਇਆ ਸੀ ਪ੍ਰੋਪਰਟੀ ਆਫ ਅੱਲਾਹ
0: ਅੱਛਾ
1: ਪ੍ਰੋਪਰਟੀ ਆਫ ਅੱਲਾਹ ਜਾਣੀ ਕਿ ਜਿਹਨੂੰ ਆਪਾਂ
0: ਸਾਰੀ ਦੁਨੀਆ ਹੀ ਉਹਨੇ ਕਿਹਾ ਕਿ ਅੱਲਾਹ ਦੀ ਆ
1: ਹਾਂਜੀ ਨਹੀਂ ਉਹਦੀ ਆਪਣੀ ਸ਼ਰਟ ਸੀ ਜਿਹੜੀ ਉਹਨੂੰ ਕਹਿੰਦਾ ਸੀ ਤੇ ਪ੍ਰੋਪਰਟੀ ਆਫ ਅੱਲਾਹ ਆ
0: ਉਹਦਾ ਕਹਿਣ ਦਾ ਮਤਲਬ ਇਹੀ ਹੋਇਆ ਕਿ ਸਾਰੀ
1: ਹਾਂਜੀ ਬਸ ਬਿਲਕੁਲ ਬਿਲਕੁਲ ਤੇ ਜਾਣੀ ਉਹਦੇ ਜੇ ਪੰਜਾਬੀ ਚ ਆਪਾਂ ਅਰਥ ਕਰਾਂਗੇ ਉਲਟਾ ਕਰਾਂਗੇ ਤਾਂ ਉਹਦਾ ਅਰਥ ਨਿਕਲਣਗੇ ਰੱਬ ਦੀ ਅਮਾਨਤ ਹੈ ਇਹ ਰੱਬ ਦੀ ਅਮਾਨਤ ਹੈ ਅਤੇ ਕਮੀਜ਼ ਉੱਪਰ ਇਰਾਨ ਦੇ ਝੰਡੇ ਵਾਲੀ ਤਸਵੀਰ ਵੀ ਬਣਾਈ ਸੀ ਉਹਨੇ
0: ਅੱਛਾ ਜੀ
1: ਹਾਂਜੀ
0: ਕਾਲੇ ਰੰਗ ਦਾ ਸੀ ਬੰਦਾ
1: ਹਾਂਜੀ ਕਾਲੇ ਰੰਗ ਦਾ ਸੀ ਹਾਂਜੀ ਬਿਲਕੁਲ ਤੇ ਪੁਲਿਸ ਉਹਦੇ ਘਰ ਦੀ ਤਲਾਸ਼ੀ ਵੀ ਕਰ ਰਹੀ ਆ ਜਾਣੀ ਕਿ ਉਹਦੇ ਏਕਾਂਡ ਹੋਣ ਤੋਂ ਮਗਰੋਂ ਪੁਲਿਸ ਉਹਦੇ ਘਰ ਫਿਰ ਜਿੱਥੇ ਉਹ ਰਹਿੰਦਾ ਸੀਗਾ ਉਹਦੀ ਤਲਾਸ਼ੀ ਤਲੂਸ਼ੀ ਕਰਦੀ ਫਿਰਦੀ ਆ ਅਜੇ ਤੇ ਉਹਦੇ ਤੋਂ ਹੋਰ ਜਾਣਕਾਰੀ ਆ ਜਿਹੜੀ ਉਹ ਇਕੱਠੀ ਕਰ ਰਹੀ ਆ
0: ਫੜ ਨੀ ਹੋਇਆ
1: ਉਹ ਮਰ ਗਿਆ ਜੀ ਉੱਥੇ ਮਾਰਤਾ ਸੀ ਹਾਂਜੀ ਹਾਂਜੀ ਉੱਥੇ ਪੁਲਿਸ ਨੇ ਮਾਰ ਦਿੱਤਾ ਸੀਗਾ ਪਰ ਉਹ ਫਿਰ ਗਾਹਾਂ ਇਹ ਜਿਹੜੇ ਖਾਕ ਸਾਹਿਬ ਜੀ ਇੱਥੇ ਦੀਆਂ ਇਨਵੈਸਟੀਗੇਟਿਵ ਡਿਪਾਰਟਮੈਂਟ ਆਇਆ ਇਹ ਨਹੀਂ ਦੇਖਣੀ ਆਪੇ ਬੰਦਾ ਅਸੀਂ ਮਾਰਤਾ ਇਹ ਉਹਦੇ ਮਰਨ ਤੋਂ ਬਾਅਦ ਵੀ ਪੂਰੀ ਉਹਦੀ ਪੜਤਾਲ ਪੁੱਛ ਪੜਤਾਲ ਕਰਦੇ ਆ ਕਿ ਇਹਦੇ ਨਾਲ ਹੋਰ ਕਿੰਨੇ ਬੰਦੇ ਜੁੜੇ ਹੋਏ ਆ ਕਿਹਨੇ ਕਿਹਨੇ ਇਹਨੂੰ ਫੋਨ ਕੀਤੇ ਆ ਕਿੱਥੇ ਕਿੱਥੇ ਇਹ ਜਾਂਦਾ ਰਿਹਾ ਕਿਹੜੀ ਬਾਰ ਚ ਜਾਂਦਾ ਰਿਹਾ ਇਹ ਸਾਰਾ ਕੁਛ ਆ ਜਿਹੜਾ ਫੇਰ
0: ਟੈਕਨੋਲੋਜੀ ਬਹੁਤ ਅਚੀਮਾ ਸਾਹਿਬ ਫੋਨਾਂ ਤੋਂ ਇਧਰੋਂ ਉਧਰੋਂ ਹਰ ਚੀਜ਼ ਕੈਮਰਿਆਂ ਤੋਂ ਪਤਾ ਕੱਢ ਲੈਂਦੇ ਸਾਰਾ ਕੁਛ ਇਹ ਨਹੀਂ
1: ਸਾਰਾ ਕੁਛ ਨਿਕਲ ਆਉਂਦਾ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ ਤੇ ਇਸ ਤੋਂ ਅਗਲੀ ਖਬਰ ਜਿਹੜੀ ਹੈਗੀ ਖਾਕ ਸਾਹਿਬ ਜੀ ਉਹ ਹੈਗੀ ਆ ਦੁਬਈ ਵਿਚ ਉੱਚੀਆਂ ਇਮਾਰਤਾਂ ਦੀਆਂ ਜਿਹੜੀਆਂ ਬਾਰੀਆਂ ਆ ਉਹਨਾਂ ਵਿਚ ਬੈਠ ਕੇ ਕੁਦਰਤੀ ਨਜ਼ਾਰਾ ਦੇਖਣ ਵਾਲੇ ਜਿਹੜੇ ਲੋਕ ਸੀਗੇ ਨਾ ਉਹਨਾਂ ਨੇ ਕਦੀ ਵੀ ਨਹੀਂ ਸੀ ਇਹ ਸੋਚਿਆ ਕਿ ਉਹ ਜੋ ਕੁਛ ਅੱਜ ਦੇਖ ਰਹੇ ਆ ਇਹ ਵੀ ਕਦੇ ਦੇਖਣਗੇ
0: ਬਿਲਕੁਲ ਦੁਬਈ ਦੇ ਵਿਚ ਨਹੀਂ ਹੋ ਸਕਦਾ ਨਾ ਬਿਲਕੁਲ
1: ਹਾਂਜੀ ਪਰ ਅੱਜ ਜਦੋਂ ਫਿਰ ਉਹ ਵੱਡੇ ਮੀਡੀਆ ਉੱਚੀਆਂ ਉੱਚੀਆਂ ਇਮਾਰਤਾਂ ਦੇ ਵਿਚ ਉਹ ਕਈ ਵਾਰੀ ਵਿੰਡੋ ਦੇ ਸਾਹਮਣੇ ਬੈਠੇ ਬਾਹਰ ਨਜ਼ਾਰਾ ਦੇਖਦੇ ਹੁੰਦੇ ਆ ਨਾ ਅੰਦਰ ਏਸੀ ਲੱਗਾ ਹੁੰਦਾ ਤੇ ਬਾਹਰ ਅੱਗ ਲੱਗੀ ਹੁੰਦੀ ਆ ਗਰਮੀ ਇੰਨੀ ਹੁੰਦੀ ਆ ਤੇ ਉਹਨਾਂ ਨੇ ਫਿਰ ਜੋ ਕੁਛ ਅੱਜ ਖਾਕ ਸਾਹਿਬ ਜੀ ਦੇਖਿਆ ਉਹ ਉਹਨਾਂ ਨੇ ਜਦੋਂ ਮਿਸਲਾਂ ਆਉਂਦੀਆਂ ਦੇਖੀਆਂ ਬਾਰੀ ਚ ਬੈਠਿਆ ਨੇ ਤੇ ਫਿਰ ਉਹਨਾਂ ਦਾ ਪਟਾਕਾ ਪੈਂਦਾ ਦੇਖਿਆ ਤੇ ਫਿਰ ਬਾਕੀ ਦਾ ਕੀ ਕੁਛ ਹੋਇਆ ਇਹ ਉਹਨਾਂ ਨੇ ਉਹਨਾਂ ਦਾ ਮਲਬਾ ਜਿਹੜੀਆਂ ਕਈ ਮਿਸਲਾਂ ਰੋਕ ਲਈਆਂ ਹਵਾ ਦੇ ਵਿਚ ਉਹਨਾਂ ਦਾ ਜਿਹੜਾ ਉਹ ਮਲਬਾ ਥੱਲੇ ਡਿੱਗਦਾ ਉਹ ਫਿਰ ਦੇ ਆਇਆ ਇਹਨਾਂ ਨੇ ਪਰ ਉਹਨਾਂ ਨੇ ਕਦੇ ਇਦਾਂ ਦਾ ਜਿਹਨੂੰ ਕਹਿੰਦੇ ਸੁਪਨਾ ਵੀ ਨਹੀਂ ਸੀ ਲਿਆ ਪੇ ਆਹ ਵੀ ਅਸੀਂ ਦੇਖਾਂਗੇ
0: ਬਿਲਕੁਲ
1: ਹੁਣ ਜਿਹੜਾ ਖਾਕ ਸਾਹਿਬ ਜੀ ਉੱਥੇ ਹੈਗਾ ਬੁਰਜ ਅਲ ਅਰਬ ਜਿਹਨੂੰ ਕਹਿੰਦੇ ਆ ਮੁੱਟ ਲਿਆ ਬਹੁਤ ਵੱਡਾ ਤੁਹਾਨੂੰ ਪਤਾ ਹੋਣਾ ਸੁਣਿਆ ਹੋਣਾ ਉਹਦੇ ਬਾਰੇ ਹਾਂ ਤੇ ਪਾਲਮ ਇੱਕ ਹੈਗਾ ਤੇ ਹੋਰ ਜਿਹੜੀ ਆ ਮਹਿੰਗੇ ਮਹਿੰਗੇ ਹੋਟਲਾਂ ਵਿਚ ਬੈਠੇ ਇਰਾਨ ਦੁਆਰਾ ਛੱਡੀਆਂ ਗਈਆਂ ਮਿਸਲਾਂ ਦੇ ਸ਼ੋਰ ਉਹਨਾਂ ਨੂੰ ਕਾਂਬਾ ਛੇੜਦੇ ਸੀਗੇ ਜਾਣੀ ਕਿ ਉਹ ਦੇਖਦੇ ਵੀ ਆਹ ਕੀ ਹੋ ਗਿਆ ਇਕਦਮ
0: ਬਿਲਕੁਲ
1: ਤੇ ਕਈਆਂ ਨੇ ਇਹ ਦਹਿਸ਼ਤ ਅੱਖੀ ਦੇਖ ਕੇ ਉਥੋਂ ਸਭ ਕੁਝ ਛੱਡ ਕੇ ਦੌੜ ਜਾਣ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਜੇ ਪੱਕੇ ਤੌਰ ਤੇ ਨਹੀਂ ਦੇਖੋ ਜੀ ਸਾਰੇ ਕਹਿੰਦੇ ਭੱਜ ਲਓ ਇੱਥੋਂ ਬਚ ਲਓ ਜੇ ਤੋਂ ਬਚ ਹੁੰਦਾ
0: ਹੁਣ ਤਾਂ ਨਿਕਲੋ ਬਾਅਦ ਚ ਦੇਖਾਂਗੇ
1: ਹਾਂਜੀ ਬਿਲਕੁਲ
0: ਲੱਖਾਂ ਦੇ ਹਿਸਾਬ ਨਾਲ ਲੋਕ ਏਅਰਪੋਰਟ ਤੇ ਡਟੇ ਹੋਏ ਆ ਵਿਚਾਰੇ ਕਿਸੇ ਤਰ੍ਹਾਂ ਫਲੈਟ ਮਿਲ ਜਾਏ ਬਹੁਤ ਬੁਰਾ ਹਾਲ ਆ ਖਾਸ ਕਰ ਦੁਬਈ ਦੇ ਵਿਚ
1: ਹਾਂਜੀ ਬਿਲਕੁਲ ਸੋ ਜਿਹੜੇ ਇਹ ਸੋਚਦੇ ਸੀ ਯਾਰ ਕੋਈ ਨਾ ਹੁਣ ਤਾਂ ਜਾਨ ਬਚਾਓ ਮੁੜ ਕੇ ਫੇਰ ਆਜਮਾਂਗੇ ਜੇ ਕੰਮ ਸੂਤ ਪਾ ਗਿਆ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਉੱਥੇ ਜਿਹੜੀ ਸੀਗੀ ਖਾਕ ਸਾਹਿਬ ਜੀ ਪੈਦਾ ਹੋ ਗਈ ਤੇ ਘੱਟੋ ਘੱਟ ਜਦੋਂ ਤੱਕ ਸ਼ਾਂਤੀ ਵਾਪ ਨੀ ਕਹਿੰਦੇ ਉਦੋਂ ਤੱਕ ਆਪਣੀ ਜਾਨ ਤਾਂ ਬਚਾਓ ਨਾ
0: ਬਿਲਕੁਲ
1: ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਜਿਹੜਾ ਇਹ ਉੱਥੇ ਹੋਇਆ ਆ ਦੇਖੋ ਖਾਕ ਸਾਹਿਬ ਜੀ ਉਹ ਕਹਿੰਦੇ ਹੁੰਦੇ ਆ ਦਰਖਤ ਜਿੱਡਾ ਜਿਆਦਾ ਵੱਡਾ ਹੁੰਦਾ ਜਦੋਂ ਡਿੱਗਦਾ ਨਾ ਫਿਰ ਉਹ ਨੁਕਸਾਨ ਵੀ ਓਨਾ ਹੀ ਜਿਆਦਾ ਕਰਦਾ ਸੋ ਇੱਥੇ ਹੁਣ ਜਿਹੜੀ ਆ ਇਹ ਜਿਹੜਾ ਸਾਰਾ ਕੁਛ ਹੋਇਆ ਜਿੰਨੀਆਂ ਫਲਾਈਟਾਂ ਖਾਕ ਸਾਹਿਬ ਜੀ ਉਹ ਜਿਹੜੇ ਨਾ ਉਹ ਏਅਰਪੋਰਟ ਆ ਉੱਥੇ ਆ ਦੁਬਈ ਹੋ ਗਿਆ ਉਹ UAE ਹੋ ਗਿਆ ਜਿਹੜੇ 3-4 ਕੰਟਰੀ ਆ ਛੋਟੇ ਛੋਟੇ ਇੱਥੇ ਖਾਕ ਸਾਹਿਬ ਜੀ ਜਿਹੜੇ ਹਵਾਈ ਜਹਾਜ਼ ਆ ਯੂਰਪ ਤੋਂ ਏਸ਼ੀਆ ਨੂੰ ਜਾਂਦੇ ਉਹ ਵੀ ਇੱਥੇ ਰੋਕ ਕੇ ਜਾਂਦੇ ਜਿਹੜੇ ਉਧਰੋਂ ਆਉਂਦੇ ਉਹ ਵੀ ਇੱਥੇ ਰੋਕੇ ਜਾਂਦੇ ਆ ਜਾਣੀ ਕਿ ਹਰ ਪਾਸੇ ਤੋਂ ਇੱਕ ਕਿਸਮ ਦੀ ਹੱਬ ਬਣ ਗਈ ਆ ਇੰਨੇ ਜਹਾਜ਼ ਉਤਰਦੇ ਆ ਤੇ ਚੜ੍ਹਦੇ ਆ ਉੱਥੋਂ ਹੁਣ ਜਿਹੜਾ ਉਹਨਾਂ ਦਾ ਖਾਕ ਸਾਹਿਬ ਜੀ ਇਕੋਨਮੀ ਦੇ ਉੱਤੇ ਅਸਰ ਪੈਣਾ ਉਹ ਤਾਂ ਅਜੇ 2-4-6 ਮਹੀਨੇ ਬਾਅਦ ਜਾ ਕੇ ਪਤਾ ਲੱਗੂ ਨਾ
0: ਬਿਲਕੁਲ ਬਿਲਕੁਲ ਬਹੁਤ ਵੱਡਾ ਅਸਰ ਪੈਣਾ
1: ਬਹੁਤ ਵੱਡਾ ਅਸਰ ਹੋਣਾ
0: ਇਨਵੈਸਟਮੈਂਟ ਬਹੁਤ ਜਿਆਦਾ ਹੋ ਰਹੀ ਹੈ ਨਵੇਂ ਘਰ ਬਣ ਰਹੇ ਆ ਅਪਾਰਟਮੈਂਟ ਲੋਕ ਦੁਨੀਆਂ ਤੋਂ ਜਾ ਕੇ ਜਿਹੜੇ ਡੁਬਈ ਦੇ ਵਿਚ ਆਪਣੇ ਘਰ ਲੈ ਰਹੇ ਉੱਥੇ ਜਾ ਕੇ
1: ਘਰ ਲੈ ਰਹੇ ਬਿਲਕੁਲ
0: ਲੈ ਰਹੇ ਚਾਹੇ ਪੱਕੇ ਲੈ ਰਹੇ ਆ
1: ਉਹ
0: ਲੋਕਾਂ ਦੇ ਇਹ ਤੁਹਾਡੀ ਗੱਲ ਸਹੀ ਹੈ ਕਿ ਉਸ ਦੇ ਇਕਾਨਮੀ ਦੇ ਉੱਪਰ ਬਹੁਤ ਵੱਡਾ ਫਰਕ ਪੈਣਾ ਲੋਕਾਂ ਨੇ ਹੌਲੀ ਹੌਲੀ ਜਿਹੜਾ ਨਾ ਉਸ ਜਾਣਾ ਬੰਦ ਕਰ ਦੇਣਾ
1: ਬਿਲਕੁਲ ਕਈ ਲੋਕ ਉੱਥੇ ਘਰ ਸਾਹਿਬ ਵੀ ਬੈਠੇ ਹੋ ਕਹਿੰਦੇ ਮੈਂ ਮੁੜ ਕੇ ਨਹੀਂ ਇੱਥੇ ਆਉਣਾ ਕੋਈ ਏਅਰਪੋਰਟਾਂ ਤੇ ਉਹ ਫਸੇ ਹੋਏ ਆ ਉਹਨਾਂ ਨੂੰ ਨਾ ਫਲਾਈਟ ਮਿਲਦੀ ਨਾ ਹੋਰ ਕੁਛ ਮਿਲਦੀ ਹੈ ਨਾ ਬਾਹਰੋਂ ਕੋਈ ਫਲਾਈਟ ਜਾਂਦੀ ਹੈ ਨਾ ਆਉਂਦੀ ਹੈ ਉੱਡਦੀ ਹੈ ਤੇ ਇਸ ਤਰ੍ਹਾਂ ਦੇ ਹਾਲਾਤ ਉੱਥੇ ਪੈਦਾ ਹੋਏ ਆ
0: ਤੁਸੀਂ ਸਮਝਦੇ ਹੋ ਕਿ ਜਿਹੜੇ 7 ਕੰਟਰੀਆਂ ਦੇ ਉੱਪਰ ਅਟੈਕ ਹੋਇਆ ਅਰਬ ਕੰਟਰੀਆਂ ਦੇ ਉੱਪਰ ਇਹ ਕੋਸ਼ਿਸ਼ ਕਰਨਗੇ ਕਿ ਅਮਰੀਕਾ ਨੂੰ ਕਹਿਣਗੇ ਕਿ ਭਾਈ ਸਾਹਿਬ ਹੁਣ ਤੁਹਾਡੇ ਮੋਹਰੇ ਹੱਥ ਜੋੜੇ ਜਿੰਨੇ ਵੀ ਅਰਬ ਕੰਟਰੀ ਆ ਉਹ ਹੁਣ ਇਕੱਠੇ ਜੇ ਚਾਲੂ ਹੋ ਗਏ ਥੋੜਾ ਪਹਿਲੀ ਗੱਲ ਤੇ ਇਹਨਾਂ ਦੇ ਦੇਖੋ ਚੀਮਾ ਸਾਹਿਬ ਹੁੰਦਾ ਜਿਹੜੀ ਵੀ ਕੌਮ ਦੇ ਉੱਪਰ ਧੱਕਾ ਹੋਏਗਾ ਨਾ ਜਿਹੜਾ ਕਰਨ ਵਾਲਾ ਚਾਹੇ ਉਹਨਾਂ ਦਾ ਦੂਜਿਆਂ ਦਾ ਯਾਰ ਹੋਵੇ ਫਿਰ ਹੌਲੀ ਹੌਲੀ ਲੋਕ ਇਕੱਠੇ ਹੋਣੇ
1: ਹੋ ਜਾਂਦੇ ਆ ਬਿਲਕੁਲ
0: ਲੋਕ ਤੁਰਦੇ ਆ
1: ਬਿਲਕੁਲ ਬਿਲਕੁਲ ਉਹ ਹੁਣ ਜਦੋਂ ਇਜ਼ਰਾਈਲ ਨੇ ਅੱਗੇ ਅਟੈਕ ਕੀਤਾ ਉਹਦੇ ਗਾਜ਼ਾ ਦੇ ਉੱਤੇ ਸਾਊਦੀ ਅਰਬ ਆ ਜਿਹੜਾ ਉਹ ਪਹਿਲਾਂ ਇਹਨਾਂ ਦਾ ਜਿਆਦਾ ਸੀ ਪਾਕ ਕਰਦਾ ਪਰ ਜਦੋਂ ਇਹਨਾਂ ਨੇ ਦੇਖਿਆ ਗਾਜ਼ਾ ਦੇ ਵਿਚ ਹੋ ਕੇ ਆ ਸਾਊਦੀ ਅਰਬ ਉਹਦੇ ਨਾਲ ਟੁੱਟ ਗਿਆ ਉਹਨੇ ਹਾਂਜੀ ਉਹਨਾਂ ਨੇ ਹੌਲੀ ਹੌਲੀ ਜਿਹੜੇ ਫਿਰ ਇਕੱਠੇ ਹੋ ਜਾਣਾ
0: ਉਹਨਾਂ ਨੂੰ ਨਾ ਹੋਏ ਤੇ ਫਿਰ ਹਾਲਤ ਖਰਾਬ ਕਰਨਗੇ ਉਹ ਇਕੱਠੇ ਹੋਣਾ ਹੀ ਪਏਗਾ ਇਹ ਵੀ ਅਫਗਾਨਿਸਤਾਨ ਪਾਕਿਸਤਾਨ ਦੀ ਜੰਗ ਵਾ ਚੀਮਾ ਸਾਹਿਬ ਇਹਨੂੰ ਵੀ ਜਾ ਕੇ ਜਾਣ ਕੇ ਪਾਕਿਸਤਾਨ ਨੇ ਉਂਗਲ ਲਾ ਕੇ ਉੱਥੇ ਜਾ ਕੇ ਜਹਾਜ਼ਾਂ ਨਾਲ ਅਟੈਕ ਕਰਕੇ ਅਫਗਾਨਿਸਤਾਨ ਚ ਉਹਨਾਂ ਦੇ ਕੁਛ ਬੱਚਿਆਂ ਦੇ ਕੋਈ ਪਰਿਵਾਰ ਮਾਰ ਦਿੱਤੇ ਉਹ ਤੁਹਾਨੂੰ ਪਤਾ ਉਹ ਲੜਾਕੀ ਕੌਮ ਸਾਰੀ ਉਮਰ ਤੇ ਉਹਨਾਂ ਨੇ ਲੜਾਈਆਂ ਹੀ ਲੜੀਆਂ ਉਹਨਾਂ ਹੋਰ ਕੀਤਾ ਕੀ ਆ ਉਹਨਾਂ ਦੇ ਉਹੀ ਚਾਦਰ ਮੋਢੇ ਦੇ ਲਈ ਹੁੰਦੀ ਚਾਹੇ ਉਹ ਜਨਰਲ ਹੋਵੇ ਤੇ ਚਾਹੇ ਕਰਨਲ ਹੋਵੇ
1: ਹਾਂਜੀ ਉਹ ਚਾਦਰ ਮੋਢੇ ਤੇ ਰਹਿੰਦੀ ਥੱਲੇ ਉਹ AK-47 ਵੀ ਹੁੰਦੀ ਆ
0: ਖਲਾਸਾ ਮਾਰਿਆ ਉਹਦੇ AK-47 ਨਾਲ ਜਹਾਜ਼ ਸੱਟ ਲੈਂਦੇ ਆ
1: ਹਾਂਜੀ ਹਾਂਜੀ ਏਦਾਂ ਹੀ ਆ ਉਹਨਾਂ ਦੇ ਕੋਲ ਸਾਖ ਸਾਹਿਬ ਜੀ ਦੇਖੋ ਜਿਹੜੀ ਆਪਣੇ ਭਾਰਤ ਅਸੀਂ ਪੰਜਾਬੀ ਜਿਹੜਾ ਸੀਗਾ ਨਾ ਪੰਜਾਬ ਸੀਗਾ ਭਾਰਤ ਦੇ ਵਿਚ ਸਾਰੇ ਭਾਰਤ ਵਿਚ ਏਦਾਂ ਹੀ ਸੀਗੀ ਖਾਕ ਸਾਹਿਬ ਦੇ ਜਿਹੜੇ ਕੋਲ 2-4-5-7-10 ਖੇਤ ਹੁੰਦੇ ਸੀ ਖਾਕ ਸਾਹਿਬ ਜੀ ਉਹਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੁੰਦੀ ਬਾਹਰੋਂ ਲੈਣ ਦੀ
0: ਨਹੀਂ ਲੋੜ ਸੀ ਲੂਣ ਲਈ
1: ਹਰ ਇੱਕ ਚੀਜ਼ ਕੱਪੜਾ ਤੁਹਾਡੇ ਕਰਦਾ ਸਬਜ਼ੀਆਂ ਤੁਹਾਡੇ ਕਰਦੀਆਂ ਦਾਲਾਂ ਤੁਹਾਡੇ ਕਰਦੀਆਂ ਇੱਕ ਲੂਣ ਤੋਂ ਬਿਨਾਂ ਹੋਰ ਲੈਂਦੇ ਤੁਸੀਂ ਚਾਹ ਲੋਕ ਉਦੋਂ ਪੀਂਦੇ ਨਹੀਂ ਸੀ
0: ਚਾਹ ਪੀਂਦੇ ਨਹੀਂ ਸੀ ਦੁੱਧ ਗਰਮ ਕਰਕੇ ਪੀਰੇ ਦੇ ਸ਼ੱਕਰ ਪਾ ਕੇ
1: ਲੱਸੀ ਪੀ ਲੈਣੀ ਗਰਮੀਆਂ ਨੂੰ ਲੱਸੀ ਪੀ ਲੈਣੀ ਸਿਆਲ ਨੂੰ ਲੱਸੀ ਆ ਜਿਹੜੀ ਉਹ ਸੰਘਣੀ ਪੀ ਲੈਣੀ ਗਰਮੀਆਂ ਨੂੰ ਲੱਸੀ ਚ ਪਾਣੀ ਪਾ ਕੇ ਵਿੱਚ ਉਹਨਾਂ ਨੇ
0: ਉਦੋਂ ਲੋਕ ਸਾਡੇ ਜਿਹੜੇ ਨਾ ਉਹ ਦਾਲਾਂ ਵੀ ਬੀਜਦੇ ਹੁੰਦੇ ਹੁਣ ਤਾਂ ਦਾਲਾਂ ਬੀਜਣੋਂ ਹਟ ਗਏ ਨਹੀਂ ਤਾਂ ਪਹਿਲਾਂ
1: ਖਾਕ ਸਾਹਿਬ ਮੈਂ
0: ਦਾਲ ਬੀਜਦੇ ਸੀ ਲੋਕ
1: ਬਿਲਕੁਲ ਖਾਕ ਸਾਹਿਬ ਜੀ ਮੇਰੇ ਬਾਬਾ ਖੇਤੀ ਕਰਦੇ ਸੀਗੇ ਜਦੋਂ ਉਹ ਮਿਲਟਰੀ ਚੋਂ ਰਿਟਾਇਰ ਹੋਏ ਸੀਗੇ ਤੇ ਉਹਨਾਂ ਨੇ ਉਹ ਇੱਥੇ 2 ਕਨਾਲੀ ਉਹ ਮਾਂਹ ਬੀਜਣੇ ਉੱਥੇ 2 ਕਨਾਲੀ ਮੋਠ ਬੀਜਣੇ ਉੱਥੇ ਮਸਰ ਬੀਜਣੇ ਉੱਥੇ ਆਹ ਬੀਜਣੀ ਉਹਦੇ ਨਾਲ ਬੜਾ ਸੋਹਣਾ ਗੁਜ਼ਾਰਾ ਚੱਲਦਾ ਸੀਗਾ ਉਹਨਾਂ ਦਾ ਬਾਹਰੋਂ ਚੀਜ਼ ਕੋਈ ਲਿਆਉਣ ਦੀ ਹੁੰਦੀ ਨਹੀਂ ਸੀਗੀ ਇਸੇ ਤਰ੍ਹਾਂ ਜਿਹੜਾ ਅਫਗਾਨਿਸਤਾਨ ਆ ਖਾਕ ਸਾਹਿਬ ਜੀ ਉੱਥੇ ਅਜੇ ਤਿੱਕਰ ਵੀ ਉਹੀ ਸਿਸਟਮ ਚੱਲ ਰਿਹਾ
0: ਉਹੀ ਸਿਸਟਮ ਆ ਬਿਲਕੁਲ
1: ਹਾਂ ਉਹ ਕਿਸੇ ਬਾਹਰਲੇ ਬੰਦੇ ਤੇ ਡਿਪੈਂਡ ਨਹੀਂ ਕਰਦੇ ਉਹ ਕਿਸੇ ਤੇ ਨਿਰਭਰ ਨਹੀਂ ਹੈ ਜੀ ਹੁਣ ਦੇਖੋ ਆਪਣੇ ਪਿੰਡਾਂ ਦੇ ਵਿੱਚ ਲਾ ਲਓ ਤੁਸੀਂ ਖੂਹ ਹੁੰਦੇ ਸੀ ਲੋਕਾਂ ਦੇ ਹੁਣ ਖੂਹ ਆ ਖਾਕ ਸਾਹਿਬ ਜੀ ਤੇ ਘਰ ਘਰ ਨਲਕੇ ਫਿਰ ਲੱਗ ਗਏ ਨਲਕੇ ਤੁਸੀਂ ਹੈਂਡਲ ਮਾਰੋ ਪਾਣੀ ਕੱਢ ਲਓ
0: ਬਿਲਕੁਲ
1: ਜੇ ਗਰਮੀਆਂ ਦਾ 4 ਹੈਂਡਲ ਵੱਧ ਮਾਰ ਜਾਓ ਥੱਲੋਂ ਬਰਫ਼ ਵਰਗਾ ਪਾਣੀ ਨਿਕਲ ਜਾਂਦੀ
0: ਠੰਡਾ ਸਾਹਿਬ ਉਦੋਂ ਤੇ ਅੱਜ ਤੋਂ ਜੇ 30-35-40 ਸਾਲ 50 ਸਾਲ ਪਿੱਛੇ ਜਾਈਏ ਤੇ ਉਹ ਨਲਕਾ ਲਾਉਣ ਵਾਲਾ ਤੇ 2-3-4 ਘੰਟਿਆਂ ਚ ਨਲਕਾ ਲਾ ਕੇ ਤੇ ਛੋਟਾ ਜਿਹਾ ਬੋਰ ਹੁੰਦਾ ਸੀ ਤੇ ਮੈਨੂੰ 15-20 ਫੁੱਟ ਦੇ ਪਾਣੀ ਆ ਜਾਂਦਾ ਹੁੰਦਾ
1: ਪਾਣੀ ਆ ਜਾਂਦਾ ਸੀਗਾ ਉਹ 60 ਫੁੱਟ ਤੱਕ ਮਸੀਂ ਡੂੰਘਾ ਉਹਨੂੰ ਪੱਟਦੇ ਸੀਗੇ ਬੋਕੀ ਨਾਲ ਹੈਂਜੀ ਤੇ ਹੁਣ ਕੀ ਆ ਹੁਣ ਇੱਥੇ ਜਿਹੜੀ ਜ਼ਰੂਰੀ ਗੱਲ ਉਹ ਇਹ ਆ ਕਿ ਉਸ ਵੇਲੇ ਜੇ ਜਾ ਕੇ ਕੋਈ ਮੁਲਕ ਕਿਸੇ ਇੱਕ ਪਿੰਡ ਤੇ ਜਾਂ ਕਿਤੇ ਸ਼ਹਿਰ ਤੇ ਬੰਬ ਸੁੱਟ ਦਿੰਦਾ ਖਾਕ ਸਾਹਿਬ ਜੀ ਜਿਸ ਘਰ ਦੇ ਵਿਚ ਬੰਬ ਡਿੱਗੂਗਾ ਉਹਦਾ ਪਰਿਵਾਰ ਤਾਂ ਜ਼ਰੂਰ ਖਤਮ ਹੋ ਜਾਊਗਾ
0: ਬਿਲਕੁਲ
1: ਪਰ ਨਾਲ ਦੇ 2-4 ਘਰ ਛੱਡ ਕੇ ਉਹਨਾਂ ਦੇ ਕੋਲ ਪਾਣੀ ਵੀ ਹੈਗਾ ਕਿਉਂਕਿ ਉਹਨਾਂ ਨੇ ਬਿਜਲੀ ਤੇ ਲੋੜ ਹੀ ਨਹੀਂ ਉਹਨਾਂ ਦੇ ਪਾਣੀ ਤਾਂ ਮੁੱਕਣਾ ਹੀ ਨਹੀਂ ਪਾਣੀ ਵੀ ਹੈਗਾ ਦਾਲਾਂ ਵੀ ਉਹਨਾਂ ਦੇ ਘਰ ਪਈਆਂ ਉਹ ਚਾਕੇ ਜਾਣਗੇ ਲੈ ਯਾਰ ਕੋਈ ਨਾ ਤੂੰ ਆ 4 ਕਿਲੋ ਮਿੱਤੋਂ ਲੈ ਲਾ
0: ਏਦਾਂ ਹੀ
1: ਉਹਦੇ ਨਾਲ ਦੁਨੀਆਂ ਜਿਹੜੀ ਖੜਦੀ ਨਹੀਂ ਹੁਣ ਤੁਸੀਂ ਅੱਜ ਦਾ ਸਿਸਟਮ ਦੇਖੋ ਜੇ ਪੰਜਾਬ ਦੇ ਵਿਚ 10 ਦਿਨ ਬਿਜਲੀ ਨਾ ਆਵੇ ਤਾਂ ਉੱਥੇ ਕੀ ਹੋਣਾ ਉਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਹੁਣ ਜਨਰੇਟਰ ਯੂਨਿਟ ਰੱਖ ਲਏ ਆ ਤੇ ਇੱਥੇ ਅਮਰੀਕਾ ਦੇ ਜੇ ਵਿਚ ਜੇ 24 ਘੰਟੇ ਬਿਜਲੀ ਚੱਲ ਜਾਵੇ ਤਾਂ ਇੱਥੇ ਪਤਾ ਕੀ ਹੋਣਾ
0: ਇੱਥੇ ਭੜਥੂ ਪੈ ਜਾਣਾ ਤੁਹਾਡੇ ਐਕਸੀਡੈਂਟ ਗੱਡੀਆਂ ਇਸ਼ਾਰੇ ਬੰਦ ਹੋ ਜਾਣੇ ਹਰ ਚੀਜ਼ ਜਿਹੜੀ ਘੁੰਮ ਜਾਣੀ ਲੋਕਾਂ ਜਿਹੜੇ ਸੁਪਰ ਮਾਰਕੀਟਾਂ ਚੀਮਾ ਸਾਹਿਬ ਸਾਰਾ ਫੂਡ ਦਾ ਸੱਤਿਆ ਨਾਸ਼ ਹੋਣਾ ਬਹੁਤ ਕੁਝ ਹੋਣਾ
1: ਲੋਕਾਂ ਨੇ ਖੱਕ ਸਾਹਿਬ ਦੀ ਜਿਹੜਾ ਫੂਡ ਪਿਆ ਜਾਂ ਉਹ ਘਰ ਦੀਆਂ ਫਰਿਜਾਂ ਚ ਪਿਆ ਜਾਂ ਸਟੋਰਾਂ ਚ ਪਿਆ ਉਹਦੇ ਮੁਸ਼ਕ ਨਾਲ ਹੀ ਮਰ ਜਾਣਾ।
0: ਏਦਾਂ ਹੀ ਬਿਲਕੁਲ।
1: ਟੋਇਲਟ ਦਾ ਤੁਹਾਡੀ ਦਾ ਪਾਣੀ ਨੀ ਚੱਲਣਾ, ਘਰ ਚ ਤਾਂ ਤੁਹਾਡੇ ਸਿਧਾਨ ਉਠਾਣੀ ਆ।
0: ਬਿਲਕੁਲ।
1: ਆਪਣੇ ਕੋਲ ਜਿਹੜੀ ਆ ਉਹ ਹੈਗੀ ਆ ਯੂਕਰੇਨ ਦੇ ਪ੍ਰੈਜੀਡੈਂਟ ਹੈ ਜਿਹੜੇ ਜ਼ੇਲੈਂਸਕੀ, ਉਹਨਾਂ ਵੱਲੋਂ ਅੱਜ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਰੂਸ ਅਮਰੀਕਾ ਦੇ ਨਾਲ ਜਿਹੜਾ ਟਰੰਪ ਸਾਹਿਬ ਉਹਨਾਂ ਦਾ ਫੈਸਲਾ ਕਰਾਉਣਾ ਚਾਹੁੰਦੇ ਆ ਨਾ। ਅੱਛਾ, ਹੁਣ ਅਮਰੀਕਾ ਨੇ ਜਿਹੜੀ ਆ ਉਹ ਪਹਿਲਾਂ ਤਾਂ ਉਹ ਯੂਰੋਪੀਅਨ ਯੂਨੀਅਨ ਨੂੰ ਕਹਿੰਦਾ ਸੀਗਾ ਜ਼ੇਲੈਂਸਕੀ ਕਿ ਭਾਈ ਤੂੰ ਤੁਸੀਂ ਗਰੰਟੀ ਦਿਓ ਕਿ ਮੈਂ ਜਦੋਂ ਜੇ ਇਹਨੂੰ ਮੈਂ ਦੇ ਦਿੰਦਾ ਜੋ ਕੁਛ ਮੰਗਦਾ ਪੁਟਿਨ ਹੁਣ ਇਸ ਵੇਲੇ ਜਿਹੜਾ ਇਹ ਇਲਾਕਾ ਮੰਗਦਾ ਮੈਂ ਉਹ ਛੱਡ ਦਿੰਦਾ, ਪਰ ਜਦੋਂ ਇਹ ਲੜਾਈ ਬੰਦ ਹੋ ਗਈ ਤੁਸੀਂ ਇਸ ਗੱਲ ਦੀ ਗਰੰਟੀ ਕਰੋ ਕਿ ਤੁਸੀਂ ਅੱਗੇ ਤੋਂ ਜੇ ਰਸ਼ੀਆ ਨੇ ਮੇਰੇ ਤੇ ਹਮਲਾ ਕੀਤਾ ਤਾਂ ਤੁਸੀਂ ਮੇਰੇ ਨਾਲ ਖੜੋਗੇ।
0: ਅੱਗੇ ਤੋਂ ਉਹਨੇ ਕਾਹਤੋਂ ਕਰਨਾ, ਗਰੰਟੀ ਦੀ ਕੀ ਲੋੜ ਆ? ਜਦੋਂ ਉਹ ਪੁਤਿਨ ਕਹਿ ਰਿਹਾ ਕਿ ਇਹ ਏਰੀਆ ਮੈਨੂੰ ਚਾਹੀਦਾ, ਮੈਂ ਮੰਨ ਲਿਆ, ਮੈਂ ਛੱਡਣਾ ਨਹੀਂ ਗਾ, ਥੋੜਾ ਜਿਹਾ ਮੈਨੂੰ ਹੋਰ ਚਾਹੀਦਾ ਉਹ ਦੇ ਦੇਵੇ। ਸਭ ਤੋਂ ਵੱਡੀ ਗੱਲ ਹੈ ਕਿ ਤੂੰ ਦਫਾ ਹੋ ਉਸ ਕੰਟਰੀ ਚੋਂ, ਨਿਕਲ ਜਾ ਉੱਥੋਂ ਛੱਡ ਕੇ, ਵੀ ਮੈਂ ਛੱਡਿਆ ਮੇਰੇ ਵਾਸਤੇ।
1: ਉਹ ਪ੍ਰੈਜੀਡੈਂਟ ਸੀ ਛੱਡ ਦੇਵੇ ਆਪਣੀ ਤਾਂ ਰੌਲਾ ਸਾਰਾ ਖਤਮ, ਉਦੋਂ ਹੀ ਹੋ ਜਾਣਾ ਸੀ, ਰੌਲਾ ਹੀ ਸਾਰਾ ਉਹਦਾ ਆ,
0: ਉਹਦਾ ਹੀ ਰੌਲਾ ਵਾ, ਉਹਨੂੰ ਉਂਗਲਾਂ ਲਾਈਆਂ ਪੱਟੀ ਹੋਈ ਲੰਮੜਾ,
1: ਉਹਨੂੰ ਉਂਗਲਾਂ ਲਾਈਆਂ, ਰੌਲਾ ਹੀ ਇਸ ਗੱਲ ਦਾ ਨਹੀਂ ਤਾਂ ਸਿਲਸਿਲਾ ਸ਼ੁਰੂ ਹੋਣਾ ਹੀ ਸੀ, ਲੜਾਈ ਲੱਗਣੀ ਨਹੀਂ ਸੀ ਕਦੇ ਵੀ, ਕਦੇ ਵੀ ਨਹੀਂ ਸੀ ਲੱਗਣੀ ਇਹ। ਤੇ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਹ ਕਹਿ ਰਿਹਾ ਕਿ ਮੈਂ ਇਸ ਗੱਲ ਦੇ ਨਾਲ ਸੋਰੀ ਟਰੰਪ ਨੇ ਮੈਨੂੰ ਕਹਿ ਦਿੱਤਾ ਆ ਕਿ ਹਾਂ ਮੈਂ ਤੈਨੂੰ ਗਰੰਟੀ ਦੇਵਾਂਗਾ, ਤੇ ਕਹਿੰਦਾ ਭਾਈ ਟਰੰਪ ਨੇ ਰੂਸ ਨੂੰ ਵੀ, ਟਰੰਪ ਨੇ ਕਹਿ ਦਿੱਤਾ ਕਿ ਹਾਂ, ਰੂਸ ਨੇ ਵੀ ਕਹਿ ਦਿੱਤਾ ਕਿ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਜਦੋਂ ਲੜਾਈ ਬੰਦ ਹੋਊਗੀ ਉਸ ਤੋਂ ਬਾਅਦ ਅਮਰੀਕਾ ਆ ਜਿਹੜਾ ਉਹ ਇਹਦੀ ਸਿਕਿਉਰਿਟੀ ਆ ਜਿਹੜੀ ਉਹਦਾ ਉਹ ਸੰਭਾਲੇਗਾ, ਸਿਕਿਉਰਿਟੀ ਅਮਰੀਕਾ ਸੰਭਾਲੂਗਾ, ਕਹਿਣ ਦਾ ਮਤਲਬ ਜੇ ਮੁੜ ਕੇ ਫੇਰ ਰੂਸ ਅਟੈਕ ਕਰੇ ਤਾਂ ਟਰੰਪ ਉਹਦੀ ਮਦਦ ਲਈ ਜਾਊਗਾ ਖੱਕ ਸਾਹਿਬ ਦੀ। ਹੁਣ ਤੁਹਾਨੂੰ ਪਤਾ ਵੀ ਖੱਕ ਸਾਹਿਬ ਜੀ ਜਦੋਂ ਮੋਹਰੇ ਛਿੱਤਰ ਪੈਂਦੇ ਤੇ ਫਿਰ ਮਦਦ ਲਈ ਕੋਈ ਖੜਦਾ ਹੁੰਦਾ, ਮਦਦ ਕੀ ਭਰ ਜਾਂਦੇ ਹੁੰਦੇ
0: ਉਹਨੂੰ 4 ਸਾਲ ਤੋਂ ਜੀ ਚੀਮਾ ਸਾਹਿਬ ਕੀ ਹੋ ਰਿਹਾ ਉਹਨੂੰ, ਕਿਉਂਕਿ ਮਰਵਾ ਲਿਆ, ਏਡਾ ਖੁਸ਼ਹਾਲ ਮੁਲਕ ਸੀ, ਸਿਰਫ ਉਹਨੇ ਪੰਗਾ ਲਿਆ ਨੈਟੋ ਦੇ ਨਾਲ ਰਲਣ ਦਾ, ਅਦਰਵਾਈਜ਼ ਕੁਛ ਵੀ ਨਹੀਂ ਸੀ ਹੋਣਾ, ਨਾ ਪੁਤਿਨ ਨੇ
1: ਕੁਛ ਵੀ ਨਹੀਂ ਸੀ ਹੋਣਾ, ਬਿਲਕੁਲ ਬਿਲਕੁਲ
0: ਰੱਖਦਾ, ਤੁਸੀਂ ਉਹਨਾਂ ਚੋਂ ਆਏ ਨਾ, ਉਹਦੇ ਨਾਲ ਬਣਾ ਕੇ, ਦੂਜੇ ਨੇ ਵੀ ਤਾਂ ਬਣਾਇਆ ਹੀ ਆ ਨਾਲ ਦੇ, ਜਿਹੜੇ 10-15 ਹੋਰ ਕੰਟਰੀਆਂ ਅਲੱਗ ਹੋਈਆਂ ਸੀ ਰੂਸ ਨਾਲ, ਉਹ ਵੀ ਉਹਦੇ ਨਾਲ, ਸਗੋਂ ਵਧੀਆ ਯੂਨਿਟੀ ਦੇ ਵਿਚ ਤੁਸੀਂ ਰਹਿੰਦੇ ਹੋ, ਕਿਸੇ ਚੀਜ਼ ਦੀ ਲੋੜ ਪਵੇ ਤਾਂ ਅਗਲਾ ਤੁਹਾਡੇ ਨਾਲ ਹੈਲਪ ਵੀ ਕਰਦਾ, ਇਹ ਜ਼ਿਆਦਾ ਭੋਏ ਚੜ ਗਿਆ।
1: ਹਾਂਜੀ, ਬਸ ਬਸ ਇਹ ਉਹ ਸੀਗਾ ਐਕਟਰ ਜਿਹਾ, ਉਹ ਡਰਾਮੇ ਡੁਮੇ ਕਰਦਾ ਹੁੰਦਾ ਸੀ ਟੀਵੀ ਤੇ, ਇਹਨੇ ਕਿਹਾ ਮੈਂ ਪਤਾ ਨੀ ਕੀ ਆ, ਨਹੀਂ ਏਦਾਂ ਨੀ ਹੁੰਦੀ। ਤੇ ਯੂਕਰੇਨ ਹੁਣ ਕਹਿੰਦੇ ਆ ਬਈ ਰੂਸ ਨੂੰ ਜਿਹੜਾ ਅਣਜਿੱਤਿਆ ਇਲਾਕਾ ਉਹ ਵੀ ਛੱਡਣ ਨੂੰ ਤਿਆਰ ਆ, ਤੇ ਪਰ ਥੋੜੀ ਬਹੁਤੀ ਨੱਕ ਬੁੱਲ ਜਿਹਾ ਮਾਰਦਾ ਉਹ, ਤੇ ਯੂਕਰੇਨ ਇੱਕ ਕਿਸਮ ਦੀ ਜਿਹੜੀ ਆ ਉਹ ਆਇਰਨ ਕਲੈਡ ਸਿਕਿਉਰਿਟੀ ਜਿਹਨੂੰ ਖੱਕ ਸਾਹਿਬ ਜੀ ਕਹਿੰਦੇ ਉਹਦੀ ਮੰਗ ਕਰ ਰਿਹਾ ਅਮਰੀਕਾ ਕੋਲ। ਆਇਰਨ ਕਲੈਡ ਉਹਨੂੰ ਖੱਕ ਸਾਹਿਬ ਜੀ ਕਹਿੰਦੇ ਆ, ਇਹ ਕੋਈ ਹਥਿਆਰ ਨੀ ਹੁੰਦਾ, ਮੈਂ ਵੀ ਕਿਸੇ ਸਮੇਂ ਇਹਨੂੰ ਏਦਾਂ ਸਮਝਦੇ ਪਏ, ਪਤਾ ਨੀ ਕੋਈ ਏਡਾ ਵੱਡਾ ਹਥਿਆਰ ਹੋਣਾ। ਆਇਰਨ ਕਲੈਡ ਸਿਕਿਉਰਿਟੀ ਦਾ ਮਤਲਬ ਇਹੀ ਹੁੰਦਾ ਵੀ ਜੇ ਤੇਰੇ ਤੇ ਉਹ ਹਮਲਾ ਕਰੂਗਾ ਤਾਂ ਮੈਂ ਤੇਰੇ ਨਾਲ ਬਰਾਬਰ ਕਰੂੰਗਾ,
0: ਵਾਚ ਕਰਾਂਗੇ, ਗੱਲਬਾਤ ਕਰਾਂਗੇ ਉਹਦੇ ਨਾਲ, ਕਰ ਇਹੀ ਹੁੰਦਾ ਨਾ।
1: ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਸੀਗੀ। ਤੇ
0: ਗੱਲ ਹੋਰ ਦੱਸਿਓ, ਜਿਹੜੀ ਯੂਨਾਈਟਿਡ ਨੇਸ਼ਨ ਦੀ ਆਪਣੀ ਆਰਮੀ ਆ,
1: ਉਹਦੀ ਕਿੱਥੇ ਆਰਮੀ ਖੱਕ ਸਾਹਿਬ ਜੀ, ਥੋੜੀਆਂ ਬਹੁਤੀਆਂ ਗੰਨਾ ਗੁੰਨਾ ਰਫਲਾ ਦੇ ਹੁੰਦੀਆਂ ਚਿੱਟੇ ਦੇ ਕੱਪੜੇ ਪਾਏ,
0: ਬਹੁਤ ਵੱਡੀ ਆਰਮੀ ਹੈ ਸਾਰੇ ਮੁਲਕਾਂ ਚੋਂ ਇਹਨਾਂ ਨੇ, ਯੂਨਾਈਟਿਡ ਨੇਸ਼ਨ ਨੇ ਆਪਣੇ ਆਰਮੀ ਦੇ ਬੰਦੇ ਰੱਖੇ ਆ, ਉਹ ਸੁਣੀ ਨੀ ਕਦੀ ਵੀ ਕਦੇ ਉਹਨਾਂ ਨੇ ਜਾ ਕੇ ਵੀ ਕਿਤੇ ਯੂਨਾਈਟਿਡ ਨੇਸ਼ਨ ਦੀਆਂ ਗੱਡੀਆਂ ਤੇ ਫਿਰਦੀਆਂ ਹੁੰਦੀਆਂ,
1: ਬਸ ਉਹ ਗੱਡੀਆਂ ਹੀ ਫਿਰਦੀਆਂ ਖੱਕ ਸਾਹਿਬ ਜੀ, ਉਹ ਉਹਨਾਂ ਕੋਲ ਉਹੀ ਗੰਨਾ ਗੁੰਨਾ ਜਿਹੀਆਂ ਹੁੰਦੀਆਂ, ਉਹ ਕੋਈ ਏਡੀ ਫੌਜ ਨੀ ਹੁੰਦੀ,
0: ਬਸ ਲੋਕਾਂ ਨੂੰ ਸਦਾਈ ਬਣਾਉਣ,
1: ਉਹ ਤਾਂ ਏਦਾਂ ਦੀਆਂ ਜਿੱਦਾਂ ਹੁਣ ਉਹ ਗਾਜ਼ਾ ਦੇ ਵਿੱਚ ਫੂਡ ਸਪਲਾਈ ਕਰਨੀ ਆ ਜਾਂ ਹਾਸਪਿਟਲ ਹੈ ਨੀ ਉਹ ਕਰਨਾ ਆ, ਉਹ ਇਸ ਤਰ੍ਹਾਂ ਦੀਆਂ ਉਹ ਮਾੜੀਆਂ ਮੋਟੀਆਂ ਸੁਵਿਧਾਵਾਂ ਜਿਹੜੀਆਂ ਦਿੰਦੇ ਆ, ਜਾਂ ਫਿਰ ਉਹ ਜਿੱਦਾਂ ਹੁਣ ਉਹਦਾ ਬਾਰਡਰ ਵਗੈਰਾ ਹੈ ਨਾ, ਬਾਰਡਰ ਏਰੀਏ ਤੇ ਉਹ ਪੋਸਟਾਂ ਬਣਾ ਲੈਂਦੇ ਆਪਣੀ, ਇਹਨੂੰ ਚੌਕੀ ਕਹਿੰਦੇ ਆ, ਉਹ ਬਣਾ ਲੈਂਦੇ ਆ, ਉਹ ਇੱਦਾਂ ਦੀਆਂ ਗੱਲਾਂ ਕਰਦੇ, ਹੋਰ ਉਹ ਜਾ ਕੇ ਲੜਦੇ ਨੀ ਕਿਸੇ ਦੇ ਖਿਲਾਫ, ਉਹ ਫਿਰ ਜਿਹੜੀ ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਖੱਕ ਸਾਹਿਬ ਜਿਹੜੀ ਮਾੜੀ ਧਾਰ, ਉਹ ਕਹਿੰਦੇ ਉਹ ਦਿਮਾਗ ਨੀ ਉੱਤੇ, ਉਹ ਫਿਰ ਕਈ ਵਾਰੀ ਜੇ ਦੇਖਿਆ ਵੀ ਮੋਰਲਾ ਵਾਲਾ ਮੁਲਕ ਤਾਂ ਬਿਲਕੁਲ ਗਿਰਿਆ, ਫਿਰ ਉਹਦੇ ਖਿਲਾਫ ਉਹ ਜਾ ਕੇ ਮਾੜੀ ਮੋਟੀ ਮਦਦ ਕਰਦੇ, ਪਰ ਉਹਨਾਂ ਦੀ ਐਡੀ ਨੀ ਹੁੰਦੀ, ਉਹ ਫੌਜ ਫੂਜ ਮੈਂ ਨੀ ਦੇਖਿਆ ਕਦੇ, ਉਹ ਫੌਜ ਉੱਥੇ ਭੇਜਦੇ ਹੋਣ, ਉਹ ਅਫਰੀਕਨ ਕੰਟਰੀਆਂ ਦੇ ਵਿੱਚ ਕਈਆਂ ਦੇ ਵਿੱਚ ਉਹ ਭੇਜ ਵੀ ਦਿੰਦੇ ਆ ਥੋੜੀ ਬਹੁਤੀ, ਜਿੱਥੇ ਉਹਨਾਂ ਨੂੰ ਪਤਾ ਵੀ ਕਿਸੇ ਕੋਲ ਇੱਥੇ ਤਾਂ ਪਿਸਤੌਲ ਵੀ ਹੈ ਨੀ।
0: ਗਲਤ ਬੋਲ ਗਏ ਆ, ਚਲੋ ਯੂਨਾਈਟਿਡ ਨੇਸ਼ਨ ਨੇ ਆਪਣੇ ਆਰਮੀ ਦੇ ਬੰਦੇ ਰੱਖੇ ਆ, ਉਹ ਸੁਣੀ ਨੀ ਕਦੀ ਵੀ ਕਿਤੇ ਉਹਨਾਂ ਨੇ ਜਾ ਕੇ ਵੀ ਕਿਤੇ ਯੂਨਾਈਟਿਡ ਨੇਸ਼ਨ ਦੀਆਂ ਗੱਡੀਆਂ ਤੇ ਫਿਰਦੀਆਂ ਹੁੰਦੀਆਂ
1: ਉਹ ਬਸ ਬਸ ਉਹ ਗੱਡੀਆਂ ਹੀ ਫਿਰਦੀਆਂ ਖਾਕ ਸਾਹਿਬ ਦੀ ਉਹ ਉਹਨਾਂ ਕੋਲ ਉਹੀ ਗੰਨਾ ਗੁੰਨਾ ਜਿਹੀਆਂ ਹੁੰਦੀਆਂ ਉਹ ਕੋਈ ਏਡੀ ਫੌਜ ਨੀ ਹੁੰਦੀ
0: ਬਸ ਲੋਕਾਂ ਨੂੰ ਸਦਾਈ ਬਣਾਉਣ
1: ਉਹ ਤਾਂ ਏਦਾਂ ਦੀਆਂ ਜਿੱਦਾਂ ਹੁਣ ਉਹ ਗਾਜ਼ਾ ਦੇ ਵਿੱਚ ਫੂਡ ਸਪਲਾਈ ਕਰਨੀ ਆ ਜਾਂ ਹੋਸਪਿਟਲ ਹੈ ਨੀ ਉਹ ਕਰਨਾ ਆ ਉਹ ਇਸ ਤਰ੍ਹਾਂ ਦੀਆਂ ਉਹ ਮਾੜੀਆਂ ਮੋਟੀਆਂ ਸੁਵਿਧਾਵਾਂ ਜਿਹੜੀਆਂ ਦਿੰਦੇ ਆ ਜਾਂ ਫਿਰ ਉਹ ਜਿੱਦਾਂ ਹੁਣ ਉਹਦਾ ਬਾਰਡਰ ਵਗੈਰਾ ਹੈ ਨਾ ਬਾਰਡਰ ਏਰੀਏ ਤੇ ਉਹ ਪੋਸਟਾਂ ਬਣਾ ਲੈਂਦੇ ਆਪਣੀ ਚੌਕੀ ਕਹਿੰਦੇ ਆ ਉਹ ਬਣਾ ਲੈਂਦੇ ਆ ਉਹ ਏਦਾਂ ਦੀਆਂ ਗੱਲਾਂ ਕਰਦੇ ਹੋਰ ਉਹ ਜਾ ਕੇ ਲੜਦੇ ਨੀ ਕਿਸੇ ਦੇ ਖਿਲਾਫ਼ ਉਹ ਫਿਰ ਜਿਹੜੀ ਫਿਰ ਕਈ ਵਾਰੀ ਏਦਾਂ ਵੀ ਹੁੰਦਾ ਖਾਕਸਾ ਵੀ ਜਿਹੜੀ ਮਾੜੀ ਧਾਰ ਉਹ ਕਹਿੰਦੇ ਉਹ ਦਿਮਾਗ ਨੀ ਉੱਤੇ ਉਹ ਫਿਰ ਕਈ ਵਾਰੀ ਜੇ ਦੇਖਿਆ ਫਿਰ ਮੋਰਲਾ ਵਾਲਾ ਮੁਲਕ ਤਾਂ ਬਿਲਕੁਲ ਗਿਰਿਆ ਫਿਰ ਉਹਦੇ ਖਿਲਾਫ਼ ਉਹ ਜਾ ਕੇ ਮਾੜੀ ਮੋਟੀ ਮਦਦ ਕਰਦੇ ਪਰ ਉਹਨਾਂ ਦੀ ਏਡੀ ਨੀ ਹੁੰਦੀ ਉਹ ਫੌਜ ਫੂਜ ਮੈਂ ਨੀ ਦੇਖਿਆ ਕਦੇ ਉਹ ਫੌਜ ਉੱਥੇ ਭੇਜਦੇ ਹੋਣ ਉਹ ਅਫਰੀਕਨ ਕੰਟਰੀਆਂ ਦੇ ਵਿੱਚ ਕਈਆਂ ਦੇ ਵਿੱਚ ਉਹ ਭੇਜ ਵੀ ਦਿੰਦੇ ਆ ਥੋੜੀ ਬਹੁਤੀ ਜਿੱਥੇ ਉਹਨਾਂ ਨੂੰ ਪਤਾ ਵੀ ਕਿਸੇ ਕੋਲ ਇੱਥੇ ਤਾਂ ਸਾਫ਼ ਪਿਸਤੌਲ ਵੀ ਹੈ ਨੀ
0: ਗਲਤ ਬੋਲ ਗਏ ਚਲੋ ਉਹਦੇ ਤੋਂ ਅਸੀਂ ਮਾਫ਼ੀ ਮੰਗ ਲੈਂਦੇ ਹਾਂ ਕਿਸੇ ਨੂੰ ਕੋਈ ਇਸ ਚੀਜ਼

0: ਫਿਰ ਕਈ ਵਾਰੀ ਇੱਦਾਂ ਵੀ ਹੁੰਦਾ ਖਾਕ ਸਾਹਿਬ ਜੀ ਜਿਹੜੀ ਮਾੜੀ ਧਾੜ ਉਹ ਕਹਿੰਦੇ ਉਹ ਮਾਹਲੀ ਉੱਤੇ ਉਹ ਫਿਰ ਕਈ ਵਾਰੀ ਜੇ ਦੇਖਿਆ ਫਿਰ ਮੋਹਰਲਾ ਵਾਲਾ ਮੁਲਕ ਤਾਂ ਬਿਲਕੁਲ ਗਿਰਿਆ ਫਿਰ ਉਹਦੇ ਖਿਲਾਫ਼ ਉਹ ਜਾ ਕੇ ਮਾੜੀ ਮੋਟੀ ਮਦਦ ਕਰਦੇ ਪਰ ਉਹਨਾਂ ਦੀ ਐਡੀ ਨੀ ਹੁੰਦੀ ਉਹ ਫੌਜ ਫੁਜ ਮੈਂ ਨੀ ਦੇਖਿਆ ਕਦੇ ਉਹ ਫੌਜ ਉੱਥੇ ਭੇਜਦੇ ਹੋਣ ਉਹ ਅਫਰੀਕਨ ਕੰਟਰੀਆਂ ਦੇ ਵਿੱਚ ਕਈਆਂ ਦੇ ਵਿੱਚ ਉਹ ਭੇਜ ਵੀ ਦਿੰਦੇ ਆ ਥੋੜੀ ਬਹੁਤੀ ਜਿੱਥੇ ਉਹਨਾਂ ਨੂੰ ਪਤਾ ਵੀ ਕਿਸੇ ਕੋਲ ਇੱਥੇ ਤਾਂ ਰਾਤ ਪਿਸਤੌਲ ਵੀ ਹੈ ਨੀ
1: ਗਲਤ ਬੋਲ ਗਏ ਚਲੋ ਉਹਦੇ ਤੋਂ ਅਸੀਂ ਮਾਫ਼ੀ ਮੰਗ ਲੈਂਦੇ ਕਿਸੇ ਨੂੰ ਕੋਈ ਇਸ ਚੀਜ਼ ਦਾ ਭਰਾਵੋ ਕਈ ਵਾਰੀ ਗੱਲ ਕਰਦਿਆਂ ਕਰਦਿਆਂ ਕਈ ਵਾਰੀ ਮੂੰਹ ਚ ਨਿਕਲ ਜਾਂਦੀ ਪਰ
0: ਪਿਛਲੇ ਹਫ਼ਤੇ ਹੱਕ ਸਾਹਿਬ ਜੀ
1: ਸਾਡੇ ਨਾਲ ਹੁੰਦਾ ਸੀ ਨਾ ਆਪਣਾ ਨੀਲੋ
0: ਹਾਂਜੀ ਉਹ ਬਹੁਤ
1: ਉਹ ਖੜ ਜਾਂਦਾ ਸੀ ਉਦੋਂ ਵੀ ਮੈਨੂੰ ਮਾਫ਼ੀਆਂ ਮੰਗਣੀਆਂ ਪੈਂਦੀਆਂ ਸੀ
0: ਚੱਲ ਕੋਈ ਨਾ ਮੈਂ ਤਾਂ ਇੱਕ ਵਾਰੀ ਦੇਖੋ ਕਿਹ ਸਾਲ ਹੋ ਗਿਆ ਇੱਕ ਵਾਰੀ
1: ਨੀ ਕੋਈ ਨੀ ਕਈ ਵਾਰੀ ਦਿਮਾਗ ਦੇ ਵਿੱਚ ਪਤਾ ਨੀ ਹੁੰਦਾ ਨਿਕਲ ਜਾਂਦਾ ਕੋਈ ਗੱਲ ਨੀ ਅਸੀਂ ਫਿਰ ਵੀ ਇਹ ਤੇ ਅਫਸੋਸ ਜ਼ਾਹਿਰ ਕਰਦੇ ਹਾਂ ਜੀ ਇਹਦੇ ਤੇ ਮਾਫ਼ੀ
0: ਹਾਂਜੀ ਤੇ ਹੁਣ ਪਿਛਲੇ ਦਿਨ ਖਰਚਾ ਸਵਿਟਜ਼ਰਲੈਂਡ ਦੇ ਵਿਚ ਮੀਟਿੰਗ ਜਿਹੜੀ ਹੋਈ ਸੀ ਉਹਦੇ ਸਮੇਂ ਗੱਲ ਸਿਰੇ ਕੋਈ ਨੀ ਚੜੀ ਲੜਾਈ ਬੰਦ ਕਰਨ ਦੀ ਜਾਂ ਐਸੀ ਵੈਸੀ ਕੋਈ ਗੱਲ ਨੀ ਹੋਈ ਉੱਥੇ ਤੇ ਜਿਹਦੇ ਵਿਚ ਖੱਕ ਸਾਹਿਬ ਜੀ ਜਾਣਨ ਨਾਲ ਨਜ਼ਰ ਆ ਰਿਹਾ ਕਿ ਇਜ਼ਰਾਈਲੀ ਫੌਜ ਆ ਜਿਹੜੀ ਉਹਦੇ ਦੁਆਰਾ ਤਹਿਰਾਨ ਉੱਪਰ ਹਮਲੇ ਕਰਨ ਦਾ ਜਿਹੜਾ ਹਸਪਤਾਲ ਦਾ ਨੁਕਸਾਨ ਹੋਇਆ ਖੱਕ ਸਾਹਿਬ ਜੀ ਜਿਹੜਾ ਦੇਖੋ ਉਨੀ ਹੁਣ ਹਸਪਤਾਲਾਂ ਤੇ ਜਿਹੜੀ ਅਮਰੀਕਾ ਮਿਸਲਾਂ ਸਿੱਟਦਾ ਆ ਉਹ ਹੋਰ ਜਗ੍ਹਾ ਤੇ ਸਿੱਟਦਾ ਪਰ ਜਿਹੜਾ ਇਜ਼ਰਾਈਲ ਹੈ ਨਾ ਉਹ ਪਹਿਲਾਂ ਹਸਪੀਟਲ ਢਾਉਂਦਾ ਆ ਤੇ ਉਹਨੇ ਹੁਣ ਉੱਥੇ ਹਸਪੀਟਲ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ
1: ਆਪਣੇ ਵੀ ਢਵਾਊਗਾ ਨਾ ਜੇ ਉਹਨੇ
0: ਹਾਂਜੀ ਕਿਸੇ ਦਿਨ ਫਿਰ ਏਦਾਂ ਹੀ ਹੁੰਦੀ ਏਦਾਂ ਹੁੰਦੀ
1: ਥੋੜੀ ਮਿਜ਼ਾਇਲ ਦਾਗੀ ਸੀ ਇਰਾਨ ਨੇ ਇਸਰਾਇਲ ਦੇ ਉੱਪਰ ਜਦੋਂ ਪਿਛਲੀ ਲੜਾਈ ਹੋਈ ਸੀ ਉਹਦੇ
0: ਹਾਂਜੀ ਬਿਲਕੁਲ
1: ਆਪਣੀ ਤਬਾਹੀ ਖੁਦ ਹੀ ਮੰਗਦੇ ਫਿਰਦੇ ਆ ਹੋ ਕੇ ਸਾਨੂੰ ਵੀ ਅਸੀਂ ਵੀ ਬਰਬਾਦ ਹੋਣਾ ਤੁਸੀਂ ਤੁਹਾਨੂੰ ਕਰਨਾ ਕੀ ਇਹਦੇ ਚ ਨਿਕਲਣਾ ਕੀ ਹੈ
0: ਕੁਛ ਵੀ ਨਹੀਂ ਕਰ
1: ਕੱਲ ਨੂੰ ਮੁੜ ਕੇ ਫੇਰ ਸੁਲਾ ਸਫਾਈ ਹੋਣੀ ਆ ਫੇਰ ਚੁੱਪ ਕਰ ਜਾਣਾ ਉਹਨਾਂ ਨੇ ਵੀ ਤੇ ਇਹਨਾਂ ਨੇ ਵੀ ਕਰ ਜਾਣਾ ਉਧਰ ਇੰਡੀਆ ਵੀ ਹਥਿਆਰ ਆਪਣੇ ਬਾਰਡਰ ਦੇ ਏਰੀਏ ਗੱਡੀ ਜਾਂਦਾ ਉਧਰੋਂ ਉਹਨੂੰ ਪਾਕਿਸਤਾਨ ਨੂੰ ਭਰਾਵਾ ਤੂੰ ਪਹਿਲਾਂ ਅਫਗਾਨਿਸਤਾਨ ਦਾ ਪੰਗਾ ਲੈ ਲਿਆ ਹੁਣ ਤੂੰ ਇੰਡੀਆ ਨਾਲ ਲੈ ਲਿਆ ਤੇ ਫਿਰ ਤੇਰਾ ਰਹੇਗਾ ਕੀ ਤੂੰ ਕਿਉਂ ਪੰਗੇ ਲੈਂਦੇ ਫਿਰਦੇ ਆ ਕੀ ਐਡਾ ਇੰਡੀਆ ਨੂੰ ਚਾਹੀਦਾ ਥੋੜਾ ਸੰਕੋਚ ਤੋਂ ਕੰਮ ਕਰਨਾ ਚਾਹੀਦਾ ਕੋਈ ਗੱਲ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਜੀਮਾ ਸਾਹਿਬ ਕਿ ਪਾਕਿਸਤਾਨ ਕੋਈ ਵਿਚ ਪਵੇ ਇਹੋ ਜਿਹੀਆਂ ਚਾਰ ਪੰਜ ਕੰਟਰੀਆਂ ਇਹਨਾਂ ਨੂੰ ਵੀ ਬਿਠਾਵੇ ਉਹਨਾਂ ਨੂੰ ਵੀ ਬਿਠਾਵੇ ਕਿ ਭਾਈ ਇਹ ਜਿਹੜੇ ਤੁਸੀਂ ਚੱਕੀ ਫਿਰਦੇ ਆ ਚਾਰ ਪੰਜ ਦਸ ਪੰਜਾਹ ਬੰਦੇ ਜਿਹੜੇ ਆ ਜਿਨ੍ਹਾਂ ਨੂੰ ਟੈਰੋਰਿਸਟ ਕਹਿੰਦੇ ਆ ਜਿਹੜੇ ਇਧਰਲੇ ਬੰਨੇ ਸਾਡੇ ਵਾਲੇ ਬੰਨੇ ਆ ਕੇ ਫਾਇਲਿੰਗ ਕਰਦੇ ਜਿੱਦਾਂ ਉਹ ਸੰਧੂਰ ਜਿਹੜਾ ਚੱਲਿਆ ਸੀ ਉਹਦੇ ਵਿਚ ਕਿੰਨੇ ਲੋਕ ਇਹਨਾਂ ਨੇ ਸ਼ਹੀਦ ਕਰਤੇ ਸੀ ਮਾਰਤੇ
0: ਤੁਸੀਂ
1: ਖੁਦ ਬੰਦ ਕਰੋ ਇਹਨਾਂ ਨੂੰ ਬੰਦ ਕਰੋ ਇਹਨਾਂ ਬੰਦਿਆਂ ਨੂੰ ਫੜ ਕੇ ਤੇ ਉਹ ਉਹਨਾਂ ਨੂੰ ਟੰਗੋ ਵੀਰ ਦਾ ਮਸਲਾ ਹੈਗਾ ਉਹਨੂੰ ਵੀ ਨਿਬੇੜ ਲੋ ਕਿਸੇ ਤਰੀਕੇ ਨਾਲ ਕੋਈ ਬੜੇ ਤਰੀਕੇ ਹੈਗੇ ਦੁਨੀਆਂ ਦੇ ਉੱਪਰ ਇਹ ਤਾਂ ਨੀ ਕਿ ਕੋਈ ਮਸਲਾ ਹੱਲ ਹੀ ਨਹੀਂ ਹੋ ਸਕਦਾ ਪਿਆਰ ਮੁਹੱਬਤ ਨਾਲ ਰਹੋ ਬਾਰਡਰ ਖੋਲੋ ਲੋਕ ਜਿਹੜੇ ਇਧਰੋਂ ਚੀਜ਼ਾਂ ਖਰੀਦਣ ਉਧਰੋਂ ਜਾਣ ਹੁਣ ਚੀਜ਼ਾਂ ਇੰਡੀਆ ਤੋਂ ਜਾਂਦੀਆਂ ਉਹ ਡੁਬਈ ਹੋ ਕੇ ਜਾਂਦੀਆਂ ਉੱਥੇ ਹੋਵੇ ਮਹਿੰਗੀ ਵਿਕਣੀਆਂ
0: ਮਹਿੰਗੀਆਂ ਵਿਕਣੀਆਂ ਖਾਕ ਸਾਹਿਬ ਜੀ ਦੇਖੋ ਸੌਖਾ ਤਰੀਕਾ ਖਾਕ ਸਾਹਿਬ ਜੀ ਸੌਖਾ ਹੀ ਤਰੀਕਾ ਜੇ ਮੋਦੀ ਅੱਜ ਡਿਕਲੇਅਰ ਕਰ ਦੇਵੇ ਭਾਈ ਜਿਹੜੇ ਪਾਕਿਸਤਾਨ ਚ ਆਉਣਾ ਆ ਜਾਓ ਬਾਰਡਰ ਖੁੱਲਾ ਤੇ ਪਾਕਿਸਤਾਨ ਕਿਸੇ ਨੇ ਰਹਿਣਾ ਹੀ ਨੀ ਜਦੋਂ ਉੱਥੇ ਕਿਸੇ ਰਹਿਣਾ ਹੀ ਨੀ ਉਹਨਾਂ ਨੂੰ ਕਹਿ ਰਹੇ ਤਾਂ ਸਾਡਾ ਹੀ ਮੁਲਕ ਹੈ
1: ਉੱਥੇ ਥੋੜੇ ਮੌਲ ਵੀ ਰਹਿ ਜਾਣੇ
0: ਉਹ ਬਾਰਡਰ ਖੋਲ ਵੀ ਆ ਜਾਂਦੇ ਨੇ ਉਹਨਾਂ ਦਾ ਇਮੀਗ੍ਰੇਸ਼ਨ ਖੁੱਲੀ ਹੈ ਤੁਹਾਡੇ ਵਾਸਤੇ
1: ਲੋਕੀ ਖੁਦ ਹੀ ਅੱਕੇ ਪਏ ਉਸ ਕੰਟਰੀ ਤੋਂ ਉਹਦਾ ਰੀਜ਼ਨ
0: ਬਿਲਕੁਲ ਬਿਲਕੁਲ
1: ਬਹੁਤ ਜ਼ਿਆਦਾ ਮੰਗਿਆ ਇੱਕ ਕਰਪਸ਼ਨ ਕਰਪਟ ਜਿਹਦੇ ਵਿਚ ਚੋਰ ਬੈਠੇ ਆ ਉਹਦੇ ਵਿਚ ਸਰਕਾਰ ਦੇ ਵਿਚ ਸਾਰੇ ਚੋਰ ਬੈਠੇ ਆ ਔਰ ਆਰਮੀ ਦੇ ਵਿਚ ਉਹ ਸਾਰੇ ਚੋਰ ਬੈਠੇ ਆ ਜਦੋਂ ਦੇਖੋ ਚੀਮਾ ਸਾਹਿਬ ਅੱਜ ਤੱਕ ਹਿਸਟਰੀ ਆ ਪਾਕਿਸਤਾਨ ਦੀ ਕਿ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਪੰਜ ਸਾਲ ਨੀ ਕੱਢੇ
0: ਪੰਜ ਸਾਲ ਨੀ
1: ਕੱਢੇ ਉਹਨੂੰ ਟੰਗ ਦਿੱਤਾ ਤੇ ਜਾਂ ਉਹਨੂੰ ਤੋੜ ਕੇ ਪਰੇ ਮਾਰਿਆ ਤੇ ਚੁੱਕ ਕੇ ਅੰਦਰ ਦੇ ਦਿੱਤਾ ਤੇ ਆਰਮੀ ਦੇ ਜਨਰਲ ਵੀ ਜਿਹੜੇ ਆ ਜਾਂ ਤਾਂ ਮਾਰੇ ਗਏ ਤੇ ਜਾਂ ਕਿਸੇ ਨੂੰ ਫਾਂਸੀ ਹੋ ਗਈ ਤੇ ਜਾਂ ਜਦੋਂ ਹੀ ਉਹਨਾਂ ਦਾ ਰਿਟਾਇਰਮੈਂਟ ਹੋਈ ਭੱਜ ਕੇ ਬਾਹਰ ਨਿਕਲ ਗਏ
0: ਕੋ ਪੈਸੇ ਭੱਜ ਕੇ ਬਾਹਰ ਨਿਕਲੇ ਬਸ
1: ਲੋ ਚੀਮਾ ਸਾਹਿਬ ਬਹੁਤ ਵਧੀਆ ਆਪਣਾ ਕੋ ਖਬਰਾਂ ਦਾ ਵੀ ਮੁੱਕ ਗਿਆ ਕੰਮ ਹੁਣ ਤੇ ਐਵੇਂ ਹੁਣ ਆਪਾਂ ਵਾਧੂ ਗੱਲਾਂ ਕਰਾਂਗੇ
0: ਅਜੇ ਖਾਕ ਸਾਹਿਬ ਕਈ ਖਬਰਾਂ ਹੋਰ ਵੀ ਆ ਹੈਗੀਆਂ ਸਾਰੀਆਂ ਛੋਟੀਆਂ ਹੀ ਆ
1: ਤੁਹਾਡੇ ਕੋਲ ਟਾਈਮ 8 ਵਜੇ ਦਾ ਹੀ ਤੁਸੀਂ 18 ਮਿੰਟ ਉੱਪਰ ਲੈ ਗਏ ਆ ਆਜੋ
0: ਅੱਛਾ ਓਕੇ ਹੁਣ ਡਾਕਟਰ ਸਾਹਿਬ ਨੇ ਅੱਜ ਆਉਣਾ ਨੀ ਮੇਰਾ ਖਿਆਲ ਛੁੱਟੀ ਕੀਤੀ ਸੀ
1: ਨਾ
0: ਅਗਲੀ ਖਬਰ ਜਿਹੜੀ ਹੈ ਖੱਕ ਸਾਹਿਬ ਜੀ ਉਹ ਇੱਕ ਇਜ਼ਰਾਈਲੀ ਫੌਜ ਦੁਆਰਾ ਤਹਿਰਾਨ ਉੱਪਰ ਹਮਲੇ ਕਾਰਨ ਹਸਪਤਾਲ ਦਾ ਨੁਕਸਾਨ ਹੋਇਆ ਖੱਕ ਸਾਹਿਬ ਜੀ ਉਹ ਦੇਖਿਓ ਧਿਆਨ ਨਾਲ ਸੁਣੋ ਇਹ ਖਬਰ ਇਸ ਇਲਾਕੇ ਦਾ ਨਾਂ ਹੈ ਜਿਹੜਾ ਉਹ ਗਾਂਧੀ ਏਰੀਆ ਜਿੱਥੇ ਇਹ

0: ਹਾਸਪਿਟਲ ਹੈ ਜਿੱਥੇ ਰਾਮ ਨੇ ਇਹਦੇ ਉੱਤੇ ਬੰਬ ਸੁੱਟਿਆ। ਇਸ ਇਲਾਕੇ ਦਾ ਨਾਂ ਗਾਂਧੀ ਏਰੀਆ। ਔਰ
1: ਕਿੱਥੇ ਕਿਹਨੇ ਬੰਬ ਸੁੱਟਿਆ?
0: ਇਜ਼ਰਾਇਲ ਨੇ ਖਖ ਸਾਹਿਬ ਜੀ ਤਹਿਰਾਨ ਦੇ ਉੱਤੇ ਬੰਬ ਸੁੱਟਿਆ, ਹਾਸਪਿਟਲ ਦੇ ਉੱਤੇ ਸੁੱਟਿਆ।
1: ਠੀਕ ਹੈ,
0: ਇਰਾਨ ਨੇ ਨੀ ਸਿੱਟਿਆ, ਇਜ਼ਰਾਇਲ ਨੇ ਸਿੱਟਿਆ। ਇਹ ਉੱਥੇ ਇਰਾਨ ਦੀ ਜਿਹੜੀ ਰਾਜਧਾਨੀ ਹੈ ਤਹਿਰਾਨ, ਉਹਦੇ ਵਿੱਚ ਇਹ ਹਾਸਪਿਟਲ ਆ। ਉਸ ਏਰੀਏ ਦਾ ਨਾਂ ਹੈ ਜਿਹੜਾ ਉਹ ਗਾਂਧੀ ਹੈ, ਹੁਣ ਗਾਂਧੀ ਇਲਾਕਾ ਕਹਿੰਦੇ। ਤੇ ਇੱਥੇ ਖਾਸਾ ਵੀ ਵੱਡੇ ਪੈਮਾਨੇ ਦਾ ਨੁਕਸਾਨ ਹੋਇਆ ਤੇ ਮਰੀਜ਼ਾਂ ਨੂੰ ਬਾਹਰ ਕੱਢਣ ਵਿੱਚ ਜਿਹੜੀ ਉਹ ਵਿਧੀ ਵਿਧਾਨ ਜਿਹੜਾ ਚੱਲ ਰਿਹਾ ਹੈ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਖਖ ਸਾਹਿਬ ਜੀ, ਉਹ ਹੈਗੀ ਆ ਗ੍ਰੀਸ ਦੀ ਰਾਜਧਾਨੀ ਆ ਜਿਹੜੀ ਐਥਨਸ, ਉਹਦੇ ਵਿਚ ਖਖ ਸਾਹਿਬ ਜੀ ਇਜ਼ਰਾਈਲੀ ਅਤੇ ਅਮਰੀਕਨ ਅੰਬੈਸੀਆਂ ਅੱਗੇ ਜਿਹੜੇ ਆ ਉਹ ਲੋਕਾਂ ਨੇ ਉਹ ਘੇਰਾ ਪਾ ਕੇ ਉਹਦੇ ਮੂਹਰੇ ਪ੍ਰਦਰਸ਼ਨੀਆਂ ਕਰਨ ਲੱਗ ਪਏ ਸੀਗੇ, ਪ੍ਰੋਟੈਸਟ ਕਰਨ ਲੱਗ ਪਏ ਸੀਗੇ। ਤੇ ਉਹਦੇ ਫਿਰ ਬਚਾਓ ਵਾਸਤੇ ਜਿਹੜਾ ਉਹਨਾਂ ਨੇ 1000 ਤੋਂ ਵੱਧ ਜਿਹੜੇ ਲੋਕ ਉੱਥੇ ਇਕੱਠੇ ਹੋ ਗਏ ਸੀਗੇ ਪ੍ਰੋਟੈਸਟ ਕਰਦੇ, ਤੇ ਫਿਰ ਉਹਨਾਂ ਨੇ ਹਮਲੇ ਦੇ ਵਿਰੋਧ ਵਿਚ ਜ਼ਿਆਦਾ ਪ੍ਰੋਟੈਸਟ ਗ੍ਰੀਕ ਜਿਹੜੀ ਸੀਗੀ ਕਮਿਊਨਿਸਟ ਪਾਰਟੀ ਦੇ ਨਾਲ ਜਿਹੜੇ ਜਿਹੜੇ ਲੁਕੇ ਹੋਏ ਜੁੜੇ ਹੋਏ ਲੋਕ ਸੀਗੇ ਨਾ, ਉਹਨਾਂ ਨੇ ਇਹ ਜਿਹੜਾ ਮੁੱਦਾ ਉਠਾਇਆ ਤੇ ਉਹ ਫਿਰ ਅੰਬੈਸੀਆਂ ਦੇ ਦੋਨਾਂ ਦੇ, ਇਜ਼ਰਾਇਲ ਵੀ ਤੇ ਅਮਰੀਕਾ ਦੀ ਅੰਬੈਸੀ ਨੂੰ ਵੀ ਫਿਰ ਉਹ ਜਾ ਕੇ ਜਿੱਦਾਂ ਘੇਰਾ ਪਾ ਲਓ ਕਹਿ ਦਿਓ ਜਾਂ ਜੋ ਮਰਜ਼ੀ ਕਹਿ ਲਓ। ਤੇ ਉਹਦੇ ਵਿਚ ਫਿਰ ਉਹਨਾਂ ਨੇ ਜਿਹੜੇ ਸੀਗੇ ਨਾ ਉਹ ਪ੍ਰਦਰਸ਼ਨੀਆਂ ਕਰਦੇ ਲੋਕ ਸੀਗੇ ਉਹਨਾਂ ਦੇ ਖਖ ਸਾਹਿਬ ਜੀ ਜਿਹੜੇ ਕੋਲ ਸਾਈਨ ਫੜੇ ਸੀਗੇ ਨਾ ਉਹਦੇ ਉੱਤੇ ਲਿਖਿਆ ਸੀਗਾ ਹੈਂਡਸ ਆਫ ਇਰਾਨ,
1: ਬਿਲਕੁਲ
0: ਹੈਂਡਸ ਆਫ ਇਰਾਨ ਲਿਖਿਆ ਸੀਗਾ। ਤੇ ਇੱਕ ਹੋਰ ਸਾਈਨ ਸੀਗੇ ਜਿਹੜੇ ਉਹਦੇ ਤੇ ਲਿਖਿਆ ਸੀਗਾ ਕਲੋਜ਼ ਸੂਡਾ ਬੇਸ, ਇਹਨੂੰ ਪਤਾ ਨੀ ਸੌਡਾ ਮੇਰਾ ਖਿਆਲ ਕਹਿੰਦੇ ਹੋਣੇ, ਮੈਨੂੰ ਲੱਗਦਾ ਵੀ ਭਾਸ਼ਾ ਤਾਂ ਕਿਸੇ ਹੋਰ ਦਾ ਸ਼ਬਦ ਆ, ਮੇਰਾ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹਦਾ ਮਤਲਬ ਜੇ ਪੰਜਾਬੀ ਚ ਕੱਢਾਂਗੇ ਤਾਂ ਦੱਖਣ ਨਿਕਲੂਗਾ ਸੌਦਾ ਦਾ ਜਿਹੜਾ ਹੈਗਾ। ਇਹ ਖਖ ਸਾਹਿਬ ਜੀ ਜਿਹੜੀ ਇਹ ਗੱਲ ਕਰਦੇ ਇਸ ਜਗ੍ਹਾ ਦੀ ਸੂਡਾ ਬੇਸ ਦੀ, ਇਹ ਜਿਹੜਾ ਆ ਸਨਿਚਰਵਾਰ ਗ੍ਰੀਸ ਨੇ ਸੂਡਾ ਬੇਸ ਦੇ ਆਸ ਪਾਸ ਸਿਕਿਉਰਿਟੀ ਜ਼ਿਆਦਾ ਸਖ਼ਤ ਕਰ ਦਿੱਤੀ। ਇਹ ਅਮਰੀਕਾ ਫੌਜ ਦਾ ਅੱਡਾ ਇਹ ਜਿਹੜਾ ਹੈਗਾ। ਔਰ ਅਤੇ ਇਹ ਖਖ ਸਾਹਿਬ ਜੀ ਇਹਦਾ ਨਾਂ ਹੈਗਾ ਟਾਪੂ ਦਾ, ਇਹ ਛੋਟਾ ਜਿਹਾ ਟਾਪੂ ਆ ਜਿੱਦਾਂ ਗ੍ਰੀਸ ਮੇਨ ਲੈਂਡ ਆ, ਉੱਥੋਂ ਥੱਲੇ ਨੂੰ ਸਮੁੰਦਰ ਵਿਚ ਨੂੰ ਜਾ ਕੇ ਨਾ ਕਾਫੀ ਦੂਰ ਜਾ ਕੇ ਆਉਂਦਾ ਇਹ ਕ੍ਰੀਟੀ, ਇਹਨੂੰ ਪੜ੍ਹਦੇ ਆ ਤੇ ਅੰਗਰੇਜ਼ੀ ਦੇ ਵਿਚ ਇਹਨੂੰ ਕ੍ਰੀਟ ਆਈਲੈਂਡ ਕਹਿੰਦੇ ਆ। ਤੇ ਇੱਥੇ ਦੀ ਉਹ ਹੈਗੀ ਆਪਣੀ ਕੀ ਆ ਪੋਰਟ ਵੀ ਆ ਹੈਰਾਕਲੋਨੀਆ, ਮੇਰਾ ਖਿਆਲ ਜਿਹੜਾ ਹਰਕਲੀ ਸੀਗਾ ਸ਼ਾਇਦ ਉਹ ਉੱਥੇ ਦਾ ਹੋਵੇ, ਉਹਦੀ ਪੋਰਟ ਵੀ ਆ। ਤੇ ਇਹ ਛੋਟੀ ਜਿਹੀ ਟਾਪੂ ਹੈਗਾ ਤੇ ਇੱਥੇ ਕਈ ਵਾਰੀ ਮੈਂ ਗਿਆ ਤੇ ਇੱਥੇ ਖਖ ਸਾਹਿਬ ਜੀ ਅਮਰੀਕਾ ਦਾ ਮਿਲਟਰੀ ਦਾ ਬੇਸ ਇੱਥੇ ਵੀ ਆ। ਹਾਂਜੀ, ਤੇ ਉਹਦੇ ਤੇ ਜਿੱਥੇ ਉਹ ਕਹਿ ਕੇ ਗਏ ਨਾ ਸਾਈਨ ਸੀਗਾ ਕਲੋਜ਼ ਸੂਡਾ ਬੇਸ, ਉਹਦੇ ਇਹੀ ਕਹਿ ਰਹੇ ਸੀਗੇ ਜਿਹੜਾ ਉਸ ਟਾਪੂ ਦੇ ਉੱਤੇ ਸੂਡਾ ਬੇਸ ਹੈ ਅਮਰੀਕਾ ਦਾ ਮਿਲਟਰੀ ਦਾ, ਉਹਨੂੰ ਚੁਕਾਓ ਇੱਥੋਂ ਬਾਹਰ ਕੱਢੋ। ਹਾਂ, ਉਹ ਇਹ ਗੱਲ ਕਹਿ ਰਹੇ ਸੀਗੇ। ਤੇ ਅੱਜ ਖਾਸ ਰਾਜਨੀਤਿਕ ਅਤੇ ਕੂਟਨੀਤੀ ਜਿਹੜੀ ਹੈਗੀ ਆ ਉਹ ਕਹਿੰਦੇ ਆ ਵੀ ਇਸ ਜਗ੍ਹਾ ਦੇ ਉੱਤੋਂ ਖਤਮ ਹੋਣੀ ਚਾਹੀਦੀ ਆ। ਤੇ ਮੈਡੀਟਰੇਨੀਅਨ ਨਾਂ ਦਾ ਜਿਹੜਾ ਸਮੁੰਦਰ ਆ ਉਹਦੇ ਵਿਚ ਇਹ ਜਗ੍ਹਾ ਆ, ਤੇ ਯੂਐਸਏ ਰਾਜ ਦੀਆਂ ਅੰਬੈਸੀ ਦੀਆਂ ਜਿਹੜੀਆਂ ਉਹਨਾਂ ਦੇ ਚਾਰ ਚੁਫੇਰੇ ਪੁਲਿਸ ਦੀਆਂ ਨੀਲੀਆਂ ਬੱਸਾਂ ਜਿਹੜੀਆਂ ਖਖ ਸਾਹਿਬ ਜੀ ਉਹਨਾਂ ਦੇ ਨਾਲ ਉਹਨੀ ਜਿਹਨੂੰ ਕਹਿੰਦੇ ਪੈਰੀਮੀਟਰ ਘੇਰਾ ਬਣਾ ਲਿਆ ਕਿ ਹੁੰਦਾ ਵੀ ਇਦੋਂ ਅੱਗੇ ਨੀ ਕੋਈ ਲੰਘ ਸਕਦਾ, ਜਿਹੜਾ ਪੁਲਿਸ ਦੀਆਂ ਬੱਸਾਂ ਨੀ ਹੁੰਦੀਆਂ ਉਹ ਆਲੇ ਦੁਆਲੇ ਸਟਰੀਟਾਂ ਦੇ ਵਿਚ ਖੜੀਆਂ ਕਰਤੀਆਂ ਤਾਂ ਕਿ ਕੋਈ
1: ਨਹੀਂ ਲੋਕਾਂ ਨੂੰ ਅੱਗੇ
0: ਜਾਣ ਤੋਂ ਬਿਲਕੁਲ
1: ਨੁਕਸਾਨ ਕਰ ਸਕਦੇ ਸੀ ਲੋਕ
0: ਤਾਂ। ਹਾਂ ਜੀ,
1: ਹੋ ਜਾਂਦੇ ਫਿਰ ਇਹੀ ਹੁੰਦਾ ਨਾ ਕਈ ਵਾਰੀ,
0: ਇਹੀ ਹੁੰਦਾ ਜੀ, ਇਹੀ ਹੁੰਦਾ ਬਿਲਕੁਲ,
1: ਪਿਆਰ ਨਾਲ ਹੁੰਦੀ ਆ ਫਿਰ ਉਹ ਜਿਹੜੀ ਆ ਵੱਧ ਜਾਂਦਾ ਕੰਮ, ਲੋਕ ਫਿਰ ਹੱਥੋਂ ਪਾਈ ਚੱਲ ਜਾਂਦੇ ਆ। ਤੇ ਉਸ ਪੁਲਿਸ ਦਾ ਕੰਮ ਤੇ ਇਹ ਹੁੰਦਾ ਕਿ ਰੋਕੋ ਕਿਸੇ ਤਰੀਕੇ ਨਾਲ,
0: ਬਿਲਕੁਲ ਰੋਕੋ, ਉਹਨਾਂ ਨੂੰ ਜਾਣ ਨਾ ਦਿਓ ਬਿਲਕੁਲ। ਤੇ ਪੁਲਿਸ ਦੁਆਰਾ ਪ੍ਰੋਟੈਸਟ ਕਰਨ ਵਾਲਿਆਂ ਦੀ ਗਿਣਤੀ ਆ ਕਹਿੰਦੇ ਉਹ 1300 ਦੇ ਕਰੀਬ ਦੱਸੀ ਗਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖਖ ਸਾਹਿਬ ਜੀ ਹੈਗੀ ਆ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਆ ਕਿ ਕਈ ਦਹਾਕਿਆਂ ਤੋਂ ਬਣੇ ਸੰਮੇਲਨ ਅਨੁਸਾਰ ਕਿਸੇ ਇੱਕ ਦੇਸ਼ ਨੂੰ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਉਹ ਮਨਾ ਹੈ। ਸੋ ਇਹ ਖਖ ਸਾਹਿਬ ਜੀ ਪਾਕਿਸਤਾਨ ਦੇ ਜਿਹੜੇ ਆ ਉਹ ਕਹਿ ਰਹੇ ਆ,
1: ਚੇਂਜ ਹੋ ਰਿਹਾ ਜੀ ਹੌਲੀ ਹੌਲੀ, ਉਹ ਜਿੱਦਾਂ ਨੀ ਜਿੱਦਾਂ ਲੋਕਾਂ ਦਾ ਜਿਹੜਾ ਵਿਰੋਧ ਉੱਥੇ ਚਾਲੂ ਹੋ ਗਿਆ ਨਾ ਕਿ ਭਾਈ ਸਾਹਿਬ ਤੁਸੀਂ ਅਮਰੀਕਾ ਦਾ ਖੈੜਾ ਛੱਡੋਗੇ ਤੇ ਬਚੋਗੇ, ਤੁਸੀਂ ਰਗੜੇ ਜਾਓਗੇ। ਦੇਖੋ ਲਾਗੇ ਇਰਾਨ ਵੀ ਉਹਨਾਂ ਦਾ ਸੰਧੀ ਆ, ਉਹਨਾਂ ਦਾ ਜਾਣ ਪਛਾਣ ਆ, ਉਹ ਹੁਣ ਉਹਦੇ ਤੇ ਜਦੋਂ ਜ਼ਿਆਦਾ ਕੁਛ ਹੋਇਆ ਜਦੋਂ ਉਹਨਾਂ ਦਾ ਬਾਬਾ ਹੀ ਮਾਰਿਆ ਗਿਆ ਵੱਡਾ, ਤੇ ਫਿਰ ਇਹਦੇ ਵਿਚ ਅੱਗ ਭੜਕੀ ਆ। ਇਹ ਅਮਰੀਕਾ ਨੇ ਬੜੀ ਵੱਡੀ ਮੈਨੂੰ ਲੱਗਦਾ ਕਿ
0: ਗਲਤੀ ਕੀਤੀ ਹੈ, ਬਿਲਕੁਲ ਗਲਤੀ
1: ਕਰਨੀ ਚਾਹੀਦੀ ਟਰੰਪ ਸਾਹਿਬ ਨੂੰ। ਏਡਾ ਜਦੋਂ ਗੱਲਾਂ ਬਾਤਾਂ ਨਾਲ ਸੁਲਝਾ ਲਓ, ਜੇ ਉਹਨੇ ਬੰਦ ਹੀ ਕਰ ਦਿੱਤਾ ਜਾਂ ਉਹਦੇ ਕੋਲ ਹੈਗਾ ਜਾਂ ਨਹੀਂ ਹੈਗਾ, ਜਦੋਂ ਬਣ ਜਾਏਗਾ ਤੁਹਾਡੇ ਕੋਲ ਸਾਰੀ ਟੈਕਨੋਲੋਜੀ ਹੈਗੀ ਆ, ਫੇਰ ਤੁਸੀਂ
0: ਬਿਲਕੁਲ ਬਸ ਬਸ ਸਾਰਾ ਰੌਲਾ ਤੇਲ ਦਾ ਖਾਸਾ, ਕੋਈ ਗੱਲ ਨਹੀਂ,
1: ਤੇਲ ਵੀ ਹੌਲੀ ਹੌਲੀ ਖਤਮ ਹੋ ਜਾਣਾ ਚੀਮਾ ਸਾਹਿਬ ਜਦੋਂ ਦੀ ਇਲੈਕਟ੍ਰੋਨਿਕ ਗੱਡੀਆਂ,
0: ਬਿਲਕੁਲ ਬਿਲਕੁਲ
1: ਤੇਲ ਦਾ ਵੀ
0: ਬਿਲਕੁਲ।
1: ਚਲੋ ਬੜੀ ਮਿਹਰਬਾਨੀ ਚੀਮਾ ਸਾਹਿਬ,
0: ਨਹੀਂ ਹਜੇ ਮਿਹਰਬਾਨੀ ਨਾ ਕਰੋ ਖਤਮ
1: ਚੀਮਾ ਸਾਹਿਬ, ਜਾਂ ਛੋਟੀਆਂ ਖਬਰਾਂ ਕਰੋ ਫੇਰ, ਛੋਟੀ ਛੋਟੀਆਂ
0: ਛੋਟੀਆਂ ਛੋਟੀਆਂ ਹੀ ਆ ਇਹ ਜਿਹੜੀ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਸੀਗਾ ਕਿ ਪਾਕਿਸਤਾਨ ਦੇ ਜਿਹੜੇ ਹੈਗੇ ਉਹਨਾਂ ਨੇ ਕਿਹਾ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਮਨਾ ਹੈ, ਫਿਰ ਪਰ ਫਿਰ ਵੀ ਸ਼ਕਤੀਸ਼ਾਲੀ ਨੂੰ ਜਿਹੜਾ ਕੁਝ ਵੀ ਕਰ ਸਕਣ ਦੀ ਉਹਦੇ ਕੋਲ ਸ਼ਕਤੀ ਤਾਂ ਹੁੰਦੀ ਆ ਖਾਕ ਸਾਹਿਬ ਜੀ, ਜਿਹਦੀ ਲਾਠੀ ਉਹਦੀ ਬੈਂਸ ਹੈ ਕਿ ਨਹੀਂ, ਤੇ ਜਿਹੜੇ ਤਕੜੇ ਦਾ ਕਹਿੰਦੇ ਆ ਸੱਤੀ ਵੀ ਸੌ ਹੁੰਦਾ ਆ, ਤੇ ਮਾਈਕ ਇਜ਼ ਰਾਈਟ ਅੰਗਰੇਜ਼ੀ ਦੇ ਵਿਚ ਵੀ ਕਹਿ ਦਿੰਦੇ ਆ। ਸੋ ਇਹ ਉਹਨਾਂ ਨੇ ਕਹਿਤਾ ਪਾਕਿਸਤਾਨ ਦੇ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ, ਤੇ ਇਹਦੇ ਨਾਲ ਅਗਲੀ ਖਬਰ ਹੈ ਜਿਹੜੀ ਖਾਕ ਸਾਹਿਬ ਜੀ
1: ਇੱਥੇ ਆ ਕੇ ਬੂਟ ਪਾਲਿਸ਼ ਕਰਨ ਤੱਕ ਜਾਂਦਾ ਟਰੰਪ ਦੇ, ਇਹਦੀ ਜੇ ਹੁਣ ਕਿੰਨੀ ਜ਼ਰੂਰਤ ਕਿੱਥੋਂ ਆ ਗਈ ਏਡੀ ਗੱਲ ਕਹਿਣ ਦੀ, ਮੈਨੂੰ ਇਹ ਨੀ ਸਮਝ ਆਈ।
0: ਹਾਂਜੀ ਹਾਂਜੀ ਉਹ ਹੁਣ ਫੇਰ ਆਮ ਦੇ ਨਾਲ
1: ਜਦੋਂ ਮਰਜ਼ੀ ਉਹ
0: ਉਹ ਖਾਕ ਸਾਹਿਬ ਜੀ ਜਿਹੜੀ ਦੇਖੋ ਜਿਹੜਾ ਪਾਕਿਸਤਾਨ ਹੈ, ਖਾਕ ਸਾਹਿਬ ਜੀ ਸਾਡੇ ਨਾਲ ਮੁੰਡੇ ਰਹਿੰਦੇ ਰਹੇ ਆ ਪਾਕਿਸਤਾਨੀ ਬਹੁਤੇ, ਉਹਨਾਂ ਨੂੰ ਜਦੋਂ ਪੁੱਛੀਦਾ ਸੀ ਭਈ ਯਾਰ ਤੁਸੀਂ ਇਰਾਨ ਦੇ ਵਿਚ ਜਿਹੜੇ ਲੋਕ ਜਾਂਦੇ ਸੀ ਆਪਣੇ, ਉਹ ਆਪਾਂ ਨੂੰ ਤਾਂ ਇੰਡੀਆ ਤੋਂ ਫਲਾਈਟ ਲੈ ਕੇ ਜਾਣਾ ਪੈਂਦਾ ਸੀ,
1: ਇਹ ਚਲ ਜਾਂਦੇ ਉਦੇ ਬਾਰਡਰ ਸਾਹਿਬ ਨਾਲ ਹੀ ਹੈਗਾ
0: ਬਾਰਡਰ ਸਾਡੀ ਕੀ ਖਾਕ ਸਾਹਿਬ ਜੀ, ਉਹ ਜਦੋਂ ਉਹਨਾਂ ਨੂੰ ਕਿਤੇ ਪੁੱਛਦਾ ਵੀ ਤੂੰ ਕਿੱਦਾਂ ਆ ਗਿਆ, ਉਹ ਕਹਿੰਦੇ ਯਾਰ ਇੱਕ ਬੱਕਰੀ ਵੇਚ ਕੇ ਤਾਂ ਸਾਰਾ ਅਸੀਂ ਇਰਾਨ ਆਉਂਦੇ ਆ,
1: ਇੰਨਾ ਕੀ ਖਰਚਾ ਸੀ ਉੱਥੇ ਦਾ,
0: ਬਾਰਡਰ ਨਾਲ ਲੱਗਦਾ ਬੱਕਰੀ ਵੇਚੋ 10 ਰੁਪਏ ਲੈ ਕੇ ਉਧਰਲੀ ਕਰਾਂਸੀ ਲੈ ਕੇ ਤਾਂ ਉੱਥੇ ਚਲੇ ਜਾਓ,
1: ਕਰਾਂਸੀ ਦਾ ਬੜਾ ਬੇੜਾ ਗਰਕ ਇਰਾਨ ਦੀ ਦਾ ਜੀ, ਪਨੇ ਆਪਣੇ ਰੁਪਈਏ ਦੇ ਖਰਾ ਲੱਖ ਰੁਪਈਆ ਬਣਦਾ ਇੱਕ ਰੁਪਈਏ ਦਾ,
0: ਏਦਾਂ ਹੀ ਕੁਛ ਹੈਗੀ ਆ ਖਾਕ ਸਾਹਿਬ ਜੀ,
1: ਡਾਲਰ ਦਾ ਖਰਾ ਕਰੋੜ ਰੁਪਈਆ ਬਣਦਾ ਇੱਕ ਡਾਲਰ ਦਾ।
0: ਹਾਂਜੀ ਹਾਂਜੀ, ਤੇ ਹੁਣ ਅਗਲੀ ਜਿਹੜੀ ਖਬਰ ਹੈਗੀ ਆ ਉਹ ਕਹਿੰਦੇ ਇਰਾਨੀ ਪ੍ਰੈਜੀਡੈਂਟ ਮਸੂਦ ਪਜੈਸ਼ੀਅਨ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਰਾਨ ਦੇ ਪਰਮ ਆਗੂ ਨੂੰ ਮਾਰਨ ਨਾਲ ਅਮਰੀਕਾ ਅਤੇ ਇਜ਼ਰਾਈਲ ਨੂੰ ਕੋਈ ਲਾਭ ਨਹੀਂ ਹੋਣਾ, ਸਗੋਂ ਸ਼ਰਮਿੰਦਗੀ ਹੀ ਪੱਲੇ ਪਵੇਗੀ।
1: ਬਿਲਕੁਲ ਜੀ ਬਿਲਕੁਲ ਪਵੇਗੀ।
0: ਹਾਂਜੀ
1: ਅੱਗੇ ਅਸੀਂ ਪਹਿਲਾਂ ਹੀ ਬਦਨਾਮ ਆ ਜਦੋਂ ਦਾ ਉਹਨੂੰ ਚੱਕ ਕੇ ਲਿਆਂਦਾ ਉਥੋਂ ਉਦੋਂ ਤੋਂ,
0: ਹਾਂਜੀ
1: ਕੋਈ ਪਟਾਕਾ ਪੈ ਜਾਣਾ ਜੀ ਥੋੜੇ ਚਿਰ ਦੇ ਵਿਚ, ਜਿਸ ਤਰੀਕੇ ਦੇ ਨਾਲ ਟਰੰਪ ਸਾਹਿਬ ਬੰਦ ਨਹੀਂ ਕਰ ਰਹੇ ਕੰਮ ਨੂੰ।
0: ਹਾਂਜੀ ਹਾਂਜੀ ਇਹ ਤਾਂ
1: ਜਾ ਰਿਹਾ, ਕੋਈ ਤਰੀਕਾ ਹੁੰਦਾ ਕੋਈ ਸਿਸਟਮ ਹੁੰਦਾ ਯਾਰ, ਏਦਾਂ ਥੋੜਾ ਹੁੰਦਾ ਕਿ ਜਿਸ ਤਰੀਕੇ ਨਾਲ ਚੱਲਣ ਡਿਆ ਕੰਮ, ਸਾਰਿਆਂ ਨਾਲ ਵਿਗਾੜ ਕੇ ਤੁਸੀਂ ਫਿਰ ਕੀ ਕਰੋਗੇ? ਦੇਖੋ ਅਰਬ ਕੰਟਰੀਆਂ ਜਿਹੜੀਆਂ ਸੱਤਾਂ ਦੇ ਵਿਚ ਸਿੱਟੇ ਆ ਉਹ ਕੀ
0: ਸੋਚਣਗੇ,
1: ਨਾ ਕੋਈ ਲੈਣਾ ਨਾ ਕੋਈ ਦੇਣਾ, ਤੁਹਾਨੂੰ ਘਰ ਬਿਠਾਇਆ ਇੱਥੇ ਤੁਸੀਂ ਆਪਣੇ ਘਰ ਬਿਠਾਇਆ, ਤੁਸੀਂ ਕਮ ਸੇ ਕਮ ਸਾਡੀ ਰਾਖੀ ਤੇ ਕਰੋ।
0: ਬਿਲਕੁਲ ਬਿਲਕੁਲ
1: ਮੁਲਕ ਦੇ ਵਿਚੋਂ ਇਹ ਕਰਨਾ ਡਰਾਵੇ ਲਈ ਰੱਖੀ ਹੈ ਨਾ।
0: ਹਾਂਜੀ ਹਾਂਜੀ ਬਿਲਕੁਲ, ਇਸੇ ਕਰਕੇ
1: ਫਿਰ ਉਥੋਂ ਤੁਸੀਂ ਜਹਾਜ਼ ਚਲਾਓਗੇ ਤੇ ਉਥੋਂ ਮਿਜ਼ਾਈਲਾਂ ਸਿੱਟੋਗੇ ਤੇ ਫਿਰ ਉਹਨਾਂ ਨੇ ਉੱਥੇ ਕਰਨਾ ਜਿੱਥੋਂ ਮਿਜ਼ਾਈਲ ਆਈ ਹੈ।
0: ਬਿਲਕੁਲ ਬਿਲਕੁਲ, ਅਗਲੇ ਨੇ ਉੱਥੇ ਕਰਨਾ ਜੀ। ਅਗਲੀ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਪਿਸ਼ੇਸਕੀਅਨ ਜਿਹੜੇ ਹੈਗੇ ਆ ਉਹਨਾਂ ਨੇ ਵੀ ਕਿਹਾ ਕਿ ਇਰਾਨ ਦੇ ਪਰਮ ਮੁਖੀ ਨੂੰ ਸ਼ਹੀਦ ਕਰਨ ਨਾਲ ਇਜ਼ਰਾਈਲ ਅਤੇ ਅਮਰੀਕਾ ਵਰਗੇ ਪਾਪੀਆਂ ਸਾਡੇ ਦੇਸ਼ ਨੂੰ ਕੋਈ ਵੱਡਾ ਸਦਮਾ ਲੱਗਾ ਹੈ। ਅਗਲਾ ਜਿਹੜਾ ਹੈਗਾ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਹੈਗੀ ਆ ਉਰਸੁਲਾ ਵੌਨ ਡੇਰ ਲੇਜਨ ਉਹਨਾਂ ਦਾ ਨਾਂ ਆ, ਉਹਨੇ ਇਰਾਨ ਦੀ ਪਰਜਾ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਯੂਰੋਪੀਅਨ ਜਿਹੜੀ ਆ ਕਮਿਸ਼ਨ ਆ ਯੂਰੋਪੀਅਨ ਕਮਿਸ਼ਨ ਜਿਹੜੀ ਆ ਉਹਦੀ ਇਹ ਹੈਗੀ ਆ ਉਰਸੁਲਾ ਵੌਨ ਜਰਮਨ ਦੀ ਆ ਇਹ, ਪਰ ਇਹਦੀ ਕਮਿਸ਼ਨਰ ਆ ਤੇ ਇਹਨੇ ਇਰਾਨ ਦੀ ਪਰਜਾ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਤੁਹਾਡਾ ਭਵਿੱਖਿਆ ਤੁਹਾਡੇ ਹੱਥਾਂ ਚ ਆ। ਖਾਕਸਾ ਜੀ ਇਹ ਸਾਰੇ ਉਹਨਾਂ ਨੂੰ ਪਰਜਾ ਨੂੰ ਭੜਕਾ ਰਹੇ ਤੇ ਹੁਣ ਮੌਕਾ ਤੁਸੀਂ ਚਲੋ ਨਿਕਲੋ ਸੜਕਾਂ ਦੇ ਉੱਤੇ ਆਓ ਤੇ ਭਵਿੱਖ ਤੁਹਾਡੇ ਹੱਥ ਚ ਆ, ਇਹ ਮੌਕਾ ਖੁੰਝ ਨਾ ਜਾਵੇ, ਮਤਲਬ ਉਥੋਂ ਦੀ ਵਿਰੋਧੀ ਪਾਰਟੀ ਨੂੰ ਭੜਕਾ ਕੇ ਅੰਦਰੂਨੀ ਪਾਟੋਧਾੜ ਪੈਦਾ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ। ਅੱਛਾ ਇਹ ਤਾਂ ਹੈਗਾ ਸੀ ਪਹਿਲਾਂ ਜਿਹੜੀ ਆਪਾਂ ਗਏ ਆ ਪਿਸ਼ੇਜੀਅਨ ਉਹ ਇੱਕ ਸੀਗਾ, ਦੂਸਰੇ ਨੰਬਰ ਤੇ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਉਹ ਹੈਗੇ ਆ ਆਪਣੇ ਆਗੂ ਤੇ ਤੀਸਰਾ ਇਟਲੀ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਨੇ ਕੀ ਕਿਹਾ ਸੁਣੋ ਖਾਕ ਸਾਹਿਬ ਜੀ, ਜਿਹੜੇ ਚੰਗੇ ਲੋਕ ਆ ਹਮੇਸ਼ਾ ਚੰਗੇ ਰਹਿੰਦੇ ਹੁੰਦੇ ਆ,
1: ਪਹਿਲਾਂ ਵੀ ਪ੍ਰਧਾਨ ਮੰਤਰੀ ਉਹਨਾਂ ਦੀ ਕਈ ਕਾਫੀ ਕੁਝ ਕਹਿ ਚੁੱਕੀ ਹੈ ਪਹਿਲਾਂ ਵੀ। ਹਾਂਜੀ
0: ਹਾਂਜੀ ਇਟਲੀ ਦੇ ਵਿਦੇਸ਼ ਮੰਤਰੀ ਆ ਜਿਹੜੇ ਉਹਨਾਂ ਨੇ ਇਹ ਕਿਹਾ ਕਿ ਇਸ ਵਕਤ ਇਰਾਨ ਤਬਦੀਲੀ ਦੇ ਦੌਰ ਵਿਚ ਹੈ, ਇਹ ਦੇਖਣਾ ਬਾਕੀ ਹੈ ਕਿ ਇਹ ਦੌਰ ਕਿੰਨਾ ਸਮਾਂ ਚੱਲੇਗਾ ਅਤੇ ਇਸ ਲੜਾਈ ਦਾ ਕੀ ਪ੍ਰਭਾਵ ਹੋਵੇਗਾ, ਕਿਉਂਕਿ ਇਸ ਆਗੂ ਨੇ ਦੇਸ਼ ਨੂੰ ਕਈ ਉਹ ਖਾਕ ਸਾਹਿਬ ਜੀ ਖਮੀਨੀ ਸਾਹਿਬ ਦੀ ਗੱਲ ਕਰ ਰਹੇ ਆ ਉਸ ਆਗੂ ਨੇ ਦੇਸ਼ ਨੂੰ ਕਈ ਦਹਾਕਿਆਂ ਤੋਂ ਸੇਧ ਦਿੰਦਾ ਰਿਹਾ ਅਤੇ ਉਸ ਉਹ ਚਲੇ ਗਿਆ, ਦੁਨੀਆਂ ਨੂੰ ਛੱਡ ਕੇ ਚਲੇ ਗਿਆ ਉਹ, ਜਿਸ ਦਾ ਕੋਈ ਨਾ ਕੋਈ ਨਤੀਜਾ ਸਾਹਮਣੇ ਆਏਗਾ ਕਰਨੀ ਕਹਿੰਦੇ ਭੀ ਇਹਦਾ ਤੁਹਾਨੂੰ ਕੋਈ ਨਾ ਕੋਈ ਜਿਹੜਾ ਉਹ ਭਰਨਾ ਪੈਣਾ।
1: ਦੇਖੋ ਜਦੋਂ ਤੁਸੀਂ ਇੱਕ ਉਹਨਾਂ ਦਾ ਵੱਡਾ ਗੁਰੂ ਵੱਡਾ ਲੀਡਰ ਹੀ ਮਾਰ ਦਿੱਤਾ,
0: ਉਹਨੂੰ ਰੱਬ ਮੰਨਦੇ ਆ ਖਾਲਸਾ ਜੀ,
1: ਉਹਨੂੰ ਨਿਸ਼ਾਨਾ ਲਾ ਕੇ ਉਹਨੂੰ ਨਾਲ ਹੋਰ ਵੀ ਮਾਰੇ, ਪਰ ਇਹਦਾ ਰਿਜ਼ਲਟ ਤਾਂ ਬਾਅਦ ਚ ਨਿਕਲਦੇ ਨਾ ਗੱਲ ਦਾ ਰਿਜ਼ਲਟ।
0: ਬਿਲਕੁਲ ਅਗਲਾ ਫਰਾਂਸ, ਫਰਾਂਸ ਦੀ ਗਵਰਨਮੈਂਟ ਦੇ ਬੁਲਾਰੇ ਮੌਦ ਬ੍ਰੈਗਨ ਨੇ ਕਿਹਾ ਕਿ ਉਹ ਉਸ ਦੇ ਹਜ਼ਾਰਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ। ਦੇਖੋ ਇੱਕ ਪਾਸੇ ਕੀ ਹੈ,
1: ਦੂਸਰੇ
0: ਕੋਈ ਕੁਛ, ਹਾਂ ਜ਼ਿੰਮੇਵਾਰ ਸੀ, ਜਿਸ ਕਰਕੇ ਹਰ ਇੱਕ ਨੂੰ ਉਸ ਦੀ ਮੌਤ ਦਾ ਸਵਾਗਤ ਕਰਨਾ ਤਾਂ ਬਣਦਾ ਹੀ ਆ, ਅਤੇ ਅਗਲਾ ਆਗੂ ਚੋਣਾ ਉਥੋਂ ਦੀ ਪਰਜਾ ਦੇ ਹੱਥ ਹੈ। ਸੋ ਇਹ ਵੀ ਉਥੋਂ ਦੀ ਪਰਜਾ ਨੂੰ ਭੜਕਾ ਰਹੇ ਆ, ਤੇ ਇਹਦੇ ਨਾਲ ਖਾਕ ਸਾਹਿਬ ਜੀ ਅੱਜ ਦੀਆਂ ਖਬਰਾਂ ਖਤਮ ਹੋਈਆਂ, ਤੇ ਤੁਸੀਂ ਕਾਹਲੇ ਪੈਂਦੇ ਸੀ ਕਿੰਨੇ ਸ਼ਰਤ ਤੇ ਹੁਣ ਆਪਾਂ ਬੰਦ ਕਰ ਹੀ ਦੇਈਏ।
1: ਮੇਰਾ ਕੋਈ ਹੋਰ ਆਈਡੀਆ ਸੀ ਉਹਦੇ ਵਿੱਚ ਨਾ ਲੰਮਾ ਹੋ
0: ਗਿਆ,
1: ਚਲੋ ਦੈਟਸ ਫਾਈਨ, ਨੋ ਪ੍ਰੋਬਲਮ, ਜਿੰਨੀ ਕੋਸ਼ਿਸ਼ ਅਸੀਂ ਕਰਦੇ ਆ ਤੁਹਾਡੇ ਤੱਕ ਖਬਰਾਂ ਪਹੁੰਚਾਉਣ ਦੀ, ਅੱਜ ਲੱਗਦਾ ਕੋਈ ਖਬਰ ਰਹਿ ਨਹੀਂ ਗਈ ਅਸੀਂ ਜਿਹੜੀ ਤੁਹਾਡੇ ਤੱਕ ਨਹੀਂ ਪਹੁੰਚਾਈ, ਤੇ ਕੱਲ ਪਰਸੋਂ ਨੂੰ ਫੇਰ ਅਸੀਂ ਖਬਰਾਂ ਲੈ ਕੇ ਤੁਹਾਡੇ ਨਾਲ ਪਹੁੰਚ ਜਾਣਾ ਜੀ। ਔਰ ਬੜੀ ਮਿਹਰਬਾਨੀ ਤੁਹਾਡਾ ਸਰੋਤਿਓ, ਭੈਣੋ ਤੇ ਭਰਾਵੋ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਔਰ ਰਿਪੀਟ ਪ੍ਰੋਗਰਾਮ ਕੱਲ ਨੂੰ ਲੱਗੇਗਾ ਉਹਨੂੰ ਵੀ ਸੁਣਿਓ ਜਿਨ੍ਹਾਂ ਨੇ ਨਹੀਂ ਸੁਣਿਆ, ਤੇ ਬੜਾ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ, ਧੰਨਵਾਦ, ਮਿਹਰਬਾਨੀ, ਤੇ ਮਿਲਦੇ ਆ ਜੀ ਪਰਸੋਂ ਨੂੰ। ਸਤਿ ਸ੍ਰੀ ਅਕਾਲ ਜੀ,
0: ਜੀ ਖਾਕਸ਼ਾਹ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਸਾਨੂੰ ਵੀ
1: ਜੀ, ਸਤਿ ਸ੍ਰੀ ਅਕਾਲ।

ਗੀਤ ਦੀ ਜਿਹੜੀ ਵੋਇਸ ਹੈ ਨਾ ਉਹ ਬਹੁਤ ਖਰਾਬ ਆ, ਪਤਾ ਨੀ ਕੀ ਰੀਜ਼ਨ ਹੈ, ਰਿਕਾਰਡਿੰਗ ਇੱਦਾਂ ਦੀ ਹੋਈ ਹੈ ਜਾਂ ਰਿਕਾਰਡਿੰਗ ਪਹਿਲਾਂ ਸੁਣਿਆ ਵਧੀਆ ਸੀ ਪਰ ਪਤਾ ਨੀ ਜਿਨ੍ਹਾਂ ਨੇ ਵਿੱਚ ਪਾਇਆ ਨਾ ਉਹ ਵਧੀਆ ਨੀ। ਚਲੋ ਆਪਾਂ ਅਗਲਾ ਈਦ ਵਾਲਾ ਚੰਨ ਦੁਰਗਾ ਰੰਗੀਲਾ ਦਾ ਇੱਕ ਹੋਰ ਗੀਤ ਸੁਣਦੇ।

0: ਆਓ ਸਾਥੀਓ, ਦੋਸਤੋ, ਭੈਣੋ ਤੇ ਭਰਾਵੋ, ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ ਜੀ। ਖਬਰਾਂ ਵੱਲ ਚੱਲਦੇ ਨਾ ਜੀ, ਖਬਰਾਂ ਵੱਲ ਚੱਲਦੇ ਜੀ। ਕੁਝ ਖਬਰਾਂ ਤੇ ਗੱਲਬਾਤ ਕਰਦੇ ਆ ਲਾਲ ਸਿੰਘ ਚੀਮਾ ਸਾਹਿਬ ਹੋਣਾ ਦੇ ਨਾਲ, ਫਿਰ ਕੈਲੀਫੋਰਨੀਆ ਤੋਂ ਆਪਣੇ ਕਿਉਂ ਅੱਛਾ ਠੀਕ। ਤੇ ਕੁਝ ਖਬਰਾਂ ਵੱਲ ਅੱਜ ਬੜਾ ਚੀਕ ਰਿਹਾ ਜੀ ਇਹੋ, ਤੇ ਮਾਰਦੇ ਆ ਜੀ ਝਾਤ ਕੀ ਹੋ ਰਿਹਾ। ਤੇ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਨੇ। ਚੀਮਾ ਸਾਹਿਬ ਜੀ ਆ ਜਾਓ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ। ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਜੈ ਹਿੰਦ, ਜੋ ਕੁਛ ਵੀ ਹੈਗਾ ਸਲਾਮ ਅਦਾਬ। ਤੇ ਖੱਕ ਸਾਹਿਬ ਜੀ, ਅੱਜ ਜਿਹੜੀਆਂ ਖਬਰਾਂ ਆ ਉਹ ਬੜੀਆਂ ਗਰਮਾ ਗਰਮਾ, ਤੁਹਾਨੂੰ ਪਤਾ ਵੀ ਦੁਨੀਆਂ ਤੇ ਭਾਰੀ ਪਈ ਆ। ਬੋਦੀ ਵਾਲਾ ਤਾਰਾ ਤੇ ਅਜੇ ਨਹੀਂ ਚੜਿਆ, ਪਰ ਫੇਰ ਵੀ ਅਸੀਂ ਬੋਦੀ ਵਾਲੇ ਤਾਰੇ ਤੋਂ ਬਿਨਾਂ ਜਿਹੜੀ ਦੁਨੀਆਂ ਉਹ ਥੋੜੀ ਜਿਹੀ ਵੱਡੀਆਂ ਮੁਸੀਬਤਾਂ ਦੇ ਫਸੀ ਹੋਈ ਆ। ਤੇ ਲਓ ਆਪਾਂ ਕਰਦੇ ਹਾਂ ਗੱਲਬਾਤ ਸ਼ੁਰੂ। ਖੱਕ ਸਾਹਿਬ ਜੀ, ਜਿਹੜੀ ਆ ਸਾਊਦੀ ਅਰਬ, ਕੁਵੈਤ ਅਤੇ ਇਰਾਨ, ਜਿਹੜੀ ਪਹਿਲੀ ਖਬਰ ਆ ਖੱਕ ਸਾਹਿਬ ਜੀ, ਇਹ ਕੀ ਹੋਇਆ ਕਿ ਜਿਹੜੇ ਆਪਣੇ ਅਲਜ਼ੀਰਾ ਹੈਗਾ ਨਾ ਖਬਰਾਂ ਦਿੰਦਾ, ਖਬਰ ਬਹੁਤ ਵਧੀਆ ਦਿੰਦੇ ਆ ਉਹ, ਤੇ ਉਹਦੇ ਵਿਚ ਖੱਕ ਸਾਹਿਬ ਜੀ ਉਹਨਾਂ ਨੇ ਹੋਸਟ ਨੇ ਤਿੰਨਾਂ ਬੰਦਿਆਂ ਨੂੰ ਉੱਥੇ ਛੱਡਿਆ ਸੀਗਾ, ਜਿਨ੍ਹਾਂ ਦੇ ਵਿਚ ਇੱਕ ਸਾਊਦੀ ਅਰਬ, ਇੱਕ ਕੁਵੈਤ ਤੇ ਤੀਸਰਾ ਜਿਹੜਾ ਸੀ ਉਹ ਇਰਾਨ ਦੇ ਅਫੀਸ਼ੀਅਲ, ਜਿਨ੍ਹਾਂ ਨੂੰ ਅਫਸਰ ਆਪਾਂ ਕਹਿੰਦੇ, ਉਹ ਸੀਗੇ ਇਕੱਠੇ ਹੋਏ। ਤੇ ਉੱਥੇ ਖੱਕ ਸਾਹਿਬ ਜੀ ਗੱਲਬਾਤ ਕਰਦਿਆਂ ਉਹਨਾਂ ਨੇ ਤਿੰਨਾਂ ਦੇ ਜਿਹੜੇ ਸੀ ਭਾਫ ਲਈ ਤਿੰਨਾਂ ਦੇ ਮੁਹਾਂ ਦੇ ਵਿਚੋਂ। ਤੇ ਉੱਥੇ ਖੱਕ ਸਾਹਿਬ ਜੀ ਫੇਰ ਜਿਹੜਾ ਸਾਊਦੀ ਅਰਬ ਤੇ ਕੁਵੈਤ ਵਾਲੇ ਸੀਗੇ, ਉਹ ਜਿੱਦਾਂ ਨਾ ਉਹ ਦੋ ਜਣੇ ਸੀਗੇ ਨਾ ਇੱਕ ਪਾਸੇ, ਕਿਉਂਕਿ ਉਹਨਾਂ ਦੇ ਦੋਨਾਂ ਦੇ ਜਿਹੜੇ ਹੈਗੇ ਆ, ਖੱਕ ਸਾਹਿਬ ਇੱਕ ਫੋਨ ਆਉਂਦਾ ਜੇ ਤੁਸੀਂ ਮੈਨੂੰ ਮਿੰਟ ਕਿਤੇ ਹੁਣ ਲੈ ਲਵਾਂ ਦੂਜੇ ਪਾਸੇ, ਜ਼ਰੂਰੀ ਲੱਗਦਾ
0: ਜ਼ਰੂਰੀ ਹੈ ਤੇ ਲੈ ਲਓ ਜੀ। ਹਾਂ ਚੱਲਦੇ, ਇੱਕ ਮਿੰਟ ਤੁਸੀਂ ਕੱਟ ਕੇ ਮੁੜ ਕੇ ਮੈਨੂੰ ਕਾਲ ਕਰੋ, ਮੈਂ ਉਹ ਜਿਹਾ ਗੀਤ ਲਾ ਦਿੰਦਾ ਇੱਕ। ਲਓ ਜੀ ਦੋਸਤੋ, ਚੀਮਾ ਸਾਹਿਬ ਥੋੜੇ ਜਿਹੇ ਬਿਜ਼ੀ ਹੋ ਗਏ ਤੇ ਚੱਲਦਾ। ਲਓ ਜੀ ਛੱਤਰ ਗਿੱਲ ਸਾਹਿਬ ਦਾ ਇੱਕ ਗੀਤ ਸੁਣਦੇ ਹਾਂ ਤੇ ਫਿਰ ਆਪਾਂ ਚਾਲੂ ਕਰਦੇ ਹਾਂ।

0: ਜੀ ਮਾਤ ਸਾਹਿਬ ਨੇ ਆ ਲੋ ਜੀ ਮਾਤ ਸਾਹਿਬ ਜੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਜੀ ਗੱਲ ਆਪਾਂ ਕਰ ਰਹੇ ਸੀਗੇ ਕਿ ਇਹ ਜਿਹੜੇ ਤਿੰਨੋ ਹੀ ਬੰਦੇ ਸੀਗੇ ਤਿੰਨਾਂ ਵੱਖਰੇ ਦੇਸ਼ਾਂ ਦੇ ਇਹਨੂੰ ਫਿਰ ਆਲ ਜਜ਼ੀਰਾ ਦੇ ਉੱਤੇ ਬੁਲਾਇਆ ਗਿਆ ਤੇ ਉਹਨਾਂ ਨੇ ਇੰਟਰਵਿਊ ਤਿੰਨਾਂ ਦੀਆਂ ਜਿਹੜੀਆਂ ਲਈ ਤੇ ਉਹਦੇ ਵਿੱਚ ਖਾਕ ਸਾਹਿਬ ਜੀ ਫੇਰ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਉਹਦੇ ਵਿੱਚ ਜਿਹੜੇ ਸਾਊਦੀ ਅਰਬ ਦੇ ਉਹ ਨੁਮਾਇੰਦੇ ਸੀਗੇ ਅਫਸਰ ਸੀਗੇ ਅਫੀਸ਼ੀਅਲ ਸੀਗੇ ਉਹਨਾਂ ਨੇ ਖਾਕ ਸਾਹਿਬ ਜੀ ਜਿਹੜਾ ਇਰਾਨ ਵੱਲੋਂ ਆਏ ਹੋਏ ਸੀਗੇ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੂੰ ਪਹਿਲਾਂ ਆਪਣੇ ਕੋਲੋਂ ਹੀ ਜਵਾਬ ਵੀ ਦਿੱਤਾ ਤੇ ਬਾਅਦ ਦੇ ਵਿੱਚ ਉਹਨੂੰ ਸਵਾਲ ਦੇ ਵਿੱਚ ਬਦਲ ਲਿਆ ਜਿੱਦਾਂ ਆਮ ਕਰਕੇ ਆਪਾਂ ਵੀ ਕਰ ਲਈ ਦੀ ਕਈ ਵਾਰੀ ਗੱਲਬਾਤ ਇੱਦਾਂ ਤੇ ਉਹਨਾਂ ਨੇ ਉਹਨੂੰ ਫਿਰ ਇਰਾਨ ਵਾਲੇ ਨੂੰ ਕਿਹਾ ਭਾਈ ਤੁਸੀਂ ਤਾਂ ਕਹਿੰਦੇ ਹੁੰਦੇ ਆ ਕਿ ਅਸੀਂ ਸਾਰੇ ਮੁਸਲਮਾਨ ਆ ਜਿਹੜੇ ਉਹ ਭਰਾ ਭਰਾ ਆ ਤੇ ਪਰ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ ਇਹ ਤੇ ਫਿਰ ਜਿਹੜੀ ਭਰਾਤਾ ਸੀ ਉਹ ਤਾਂ ਰਿਹਾ ਹੀ ਨੀ ਉਹਨੇ ਜਵਾਬ ਦੇਖੋ ਕਿੰਨੇ ਸੁਚੱਜੇ ਢੰਗ ਦੇ ਨਾਲ ਖਾਕਸਾ ਵੀ ਜਿਹਨਾਂ ਨੇ ਇਤਿਹਾਸ ਪੜਿਆ ਇਤਿਹਾਸ ਦਾ ਪਤਾ ਉਹ ਬੜੇ ਲੋਕ ਆ ਜਿਹੜੇ ਉਹ ਸਮੇਂ ਦੇ ਨਾਲ ਜਵਾਬ ਦੇ ਦਿੰਦੇ ਆ ਤੇ ਉਹਨੇ ਜਵਾਬ ਦੇ ਵਿੱਚ ਕਿਹਾ ਕਹਿੰਦਾ ਹੈ ਤਾਂ ਤੁਸੀਂ ਸਾਡੇ ਭਰਾ ਆ ਇਹਦੇ ਚ ਕੋਈ ਸ਼ੱਕ ਨਹੀਂ ਤੇ ਅਸੀਂ ਵੀ ਤੁਹਾਡੇ ਭਰਾ ਆ ਤੇ ਤੁਸੀਂ ਵੀ ਸਾਡੇ ਭਰਾ ਆ ਪਰ ਕਹਿੰਦਾ ਇੱਥੇ ਮਸਲਾ ਭਰਾ ਦਾ ਤੇ ਭੈਣ ਦਾ ਨਹੀਂ ਹੈ ਇੱਥੇ ਮਸਲਾ ਆ ਜਿਹੜਾ ਉਹ ਕਹਿੰਦੇ ਇਸ ਗੱਲ ਦਾ ਆ ਕਿ ਸਾਡੇ ਮੁਲਕ ਦੇ ਉੱਤੇ ਅਮਰੀਕਾ ਨੇ ਤਾਂ ਜਿਹੜਾ ਇਜ਼ਰਾਇਲ ਆ ਉਹਨੇ ਹਮਲਾ ਕੀਤਾ ਤੇ ਉਹ ਹਮਲਾ ਜਿਹੜਾ ਕਰਦੇ ਆ ਉਹ ਸਾਡੀ ਜਿਹੜੀ ਫੌਜ ਆ ਇਰਾਨ ਦੀ ਆਰ ਜੀ ਆਰ ਸੀ ਕੁਛ ਏਦਾਂ ਦਾ ਉਹਦਾ ਨਾਂ ਹੈਗਾ ਤੇ ਉਹ ਇਰਾਨੀਅਲ ਰੈਵੋਲੂਸ਼ਨਰੀ ਗਾਰਡ ਕੋਰਪਸ ਜਿਹਨੂੰ ਕਹਿੰਦੇ ਫੁੱਲ ਨਾਂ ਉਹਦਾ ਹੈਗਾ ਆ ਤੇ ਉਹ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਸਾਡੀ ਹੈਗੀ ਮੁਲਕ ਦੀ ਫੌਜ ਤੇ ਜਿਹੜਾ ਅਮਰੀਕਾ ਆ ਉਹਨੇ ਇਸ ਫੌਜ ਨੂੰ ਟੈਰੋਰਿਸਟ ਇਕਰਾਰ ਦੇ ਕੇ ਸਾਡੇ ਉੱਤੇ ਹਮਲਾ ਕੀਤਾ ਉਹ ਸਾਡੀ ਫੌਜ ਆ ਜਿਹੜੀ ਉਹਨੂੰ ਟੈਰੋਰਿਸਟ ਕਹਿੰਦੇ ਆ
2: ਬਿਲਕੁਲ
1: ਤੇ ਹੁਣ ਕੀ ਆ ਕਹਿੰਦੇ ਕਿ ਤੁਹਾਡੇ ਜਿਹੜੇ ਦੋਨਾਂ ਦੇ ਦੇਸ਼ ਆ ਕੁਵੈਤ ਵੀ ਆ ਤੇ ਸਾਊਦੀ ਅਰਬ ਵੀ ਆ ਤੁਹਾਡੇ ਦੇਸ਼ ਦੇ ਵਿੱਚ ਅਮਰੀਕਾ ਦੀ ਫੌਜ ਬੈਠੀ ਆ ਕਿ ਨਹੀਂ ਬੈਠੀ ਉਹ ਕਹਿੰਦੇ ਹਾਂ ਬੈਠੀ ਆ
2: ਬਿਲਕੁਲ
1: ਸਹੀ ਉਹ ਕਹਿੰਦੇ ਅਸੀਂ ਵੀ ਅਮਰੀਕਾ ਦੀ ਜਿਹੜੀ ਫੌਜ ਆ ਉਹਨੂੰ ਟੈਰੋਰਿਸਟ ਹੀ ਸਮਝਦੇ ਆ ਜਿੱਦਾਂ ਉਹ ਸਾਡੀ ਫੌਜ ਨੂੰ ਟੈਰੋਰਿਸਟ ਭੇਜਦੇ ਆ ਅਸੀਂ ਤਾਂ ਟੈਰੋਰਿਜ਼ਮ ਦੇ ਖਿਲਾਫ਼ ਲੜ ਰਹੇ ਆ ਨਾ ਕਿ ਅਸੀਂ ਸਾਊਦੀ ਅਰਬ ਦੇ ਨਾ ਅਸੀਂ ਜਿਹੜਾ ਹੈਗਾ ਸੀ ਕੁਵੈਤ ਉਹਦੇ ਖਿਲਾਫ਼ ਲੜ ਰਹੇ ਆ ਅਸੀਂ ਟੈਰੋਰਿਸਟਾਂ ਦੇ ਖਿਲਾਫ਼ ਲੜ ਰਹੇ ਆ ਦੇਖੋ ਉਹਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੂੰ ਮੂਹਰੇ ਕੋਈ ਗੱਲਬਾਤ ਨਹੀਂ ਸੁਝੀ ਤੇ ਜਿਹਨੂੰ ਕਹਿੰਦੇ ਹੁੰਦੇ ਖੁੰਬ ਸੱਪ ਦਿੱਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਕ ਸਾਹਿਬ ਜੀ ਇਸੇ ਕਰਕੇ ਮੈਂ ਖਾਕ ਸਾਹਿਬ ਜੀ ਵਾਰ ਵਾਰ ਕਹਿੰਦਾ ਹੁੰਦਾ ਆਪਣਾ ਪਿਛੋਕੜ ਇਤਿਹਾਸ ਪੜ੍ਹੋ ਕੱਲਾ ਆਪਣਾ ਨੀ ਯੂਰਪ ਦਾ ਵੀ ਸਪੇਨ ਦਾ ਵੀ ਪੋਰਟੁਗਲ ਦਾ ਵੀ ਇੰਗਲੈਂਡ ਦਾ ਵੀ ਫਰਾਂਸ ਦਾ ਜਰਮਨ ਦਾ ਅਮਰੀਕਾ ਦੇ ਸਾਰਿਆਂ ਦੇ ਇਤਿਹਾਸ ਪੜ੍ਹੋ ਤਾਂ ਤੁਸੀਂ ਜਿਹੜਾ ਆ ਕਿਸੇ ਵੀ ਸਹੀ ਜਿਹੜਾ ਟੀਚੇ ਦੇ ਉੱਤੇ ਪਹੁੰਚ ਸਕਦੇ ਆ ਤੇ ਸਹੀ ਜਵਾਬ ਆ ਜਿਹੜਾ ਢੋਕਮਾ ਉਹ ਫਿਰ ਤੁਸੀਂ ਦੇ ਸਕਦੇ ਆ ਸੋ ਉਹਨੇ ਇਸ ਤਰ੍ਹਾਂ ਦੀ ਬੜੀ ਜਿਹੜੀ ਸੀ ਗੱਲਬਾਤ ਕੀਤੀ ਤੇ ਇਹ ਸੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਆ ਜਿਹੜੀ ਇਰਾਨ ਦੀ ਫੌਜ ਤੇ ਇਹਦੇ ਬਾਰੇ ਦੇ ਵਿੱਚ ਫਿਰ ਉਹਨਾਂ ਨੇ ਖਾਕ ਸਾਹਿਬ ਜੀ ਇਸ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਉਹਨੇ ਇਹ ਵੀ ਕਿਹਾ ਕਿ ਜਿਹੜੀ ਅਸੀਂ ਅਮਰੀਕਾ ਅਤੇ ਇਜ਼ਰਾਇਲ ਦੀਆਂ ਫੌਜਾਂ ਨੂੰ ਟੈਰੋਰਿਸਟ ਹੀ ਸਮਝਦੇ ਹਾਂ ਇਹ ਇਕੱਲੇ ਇਰਾਨ ਨਹੀਂ ਬਲਕਿ ਪਿਛਲੇ ਸਾਲਾਂ ਵਿੱਚ ਜੇ ਦੇਖਿਆ ਜਾਵੇ ਅਫਗਾਨਿਸਤਾਨ ਲੀਬੀਆ ਇਰਾਕ ਵੈਨਜ਼ੁਏਲਾ ਇਰਾਨ ਅਤੇ ਕਿਊਬਾ ਉੱਪਰ ਹਮਲਾ ਕਰਨੇ ਨੂੰ ਹੁਣ ਤਿਆਰ ਆ ਇਹਨਾਂ ਦੇ ਬਾਕੀ ਦਿਨਾਂ ਉੱਤੇ ਕਰ ਚੁੱਕੇ ਆ ਅਸੀਂ ਸਿਰਫ ਉਹਨਾਂ ਦੇਸ਼ਾਂ ਵਿੱਚ ਹਮਲੇ ਕਰ ਰਹੇ ਹਾਂ ਜਿਨ੍ਹਾਂ ਵਿੱਚ ਅਮਰੀਕਾ ਦੀਆਂ ਫੌਜਾਂ ਦੇ ਅੱਡੇ ਬਣਾਏ ਹੋਏ ਹਨ ਅਤੇ ਉਥੋਂ ਸਾਡੇ ਦੇਸ਼ ਉੱਪਰ ਹਮਲੇ
2: ਚੀਮਾ ਸਾਹਿਬ ਉਹ ਅੱਡਿਆਂ ਨੂੰ ਹੀ ਅਟੈਕ ਕੀਤਾ ਨਾ
1: ਅੱਡਿਆਂ ਨੂੰ ਹੀ ਅਟੈਕ ਕੀਤਾ ਹਾਂਜੀ ਬਿਲਕੁਲ
2: ਜਾਂ ਭਰਾ ਕਿੱਦਾਂ ਰਹਿ ਗਏ ਜਦੋਂ ਤੁਸੀਂ ਦੂਜੀਆਂ ਫੌਜਾਂ ਆਪਣੇ ਘਰ ਵਾੜੀਆਂ
1: ਆਪਣੇ ਘਰ ਵਾੜ ਕੇ ਬਿਲਕੁਲ ਬਸ ਬਸ ਇਹੀ ਗੱਲ ਉਹਨਾਂ ਨੇ ਕਹੀ ਆ ਸੋ ਬੜੀ ਵਧੀਆ ਜਵਾਬ ਉਹਨਾਂ ਨੇ ਦਿੱਤਾ ਤੇ ਅਗਲੀ ਜਿਹੜੀ ਖ਼ਬਰ ਉਹ ਖਾਕ ਸਾਹਿਬ ਜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਵੱਲੋਂ 14 ਜਿਹੜੇ ਦੇਸ਼ ਆ ਅਰਬ ਉਹਨਾਂ ਦੇ ਵਿਚੋਂ ਆਪਣੇ ਜਿਹੜੇ ਅਮਰੀਕਨ ਸਿਟੀਜਨ ਆ ਉਹਨਾਂ ਨੂੰ ਇਹ ਤਾਂ ਪਹਿਲਾਂ ਹੀ ਕੱਲੇ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਨਿਕਲ ਜਾਓ ਜਿੱਦਾਂ ਵੀ ਭੱਜ ਹੁੰਦਾ ਭੱਜ ਜਾਓ ਕਿਸੇ ਤੋਂ ਹਨਾ ਤੇ 14 ਦੇਸ਼ਾਂ ਦੇ ਵਿਚੋਂ ਕਿਹਾ ਨਿਕਲਣ ਵਾਸਤੇ ਕਹਿ ਦਿੱਤਾ ਕੱਲ ਸ਼ਾਮੀ ਅਮਰੀਕਾ ਵੱਲੋਂ ਚੇਤਾਵਨੀ ਦਿੱਤੀ ਗਈ ਜਿਸ ਵਿਚ ਕਿਹਾ ਕਿ ਗੈਟ ਆਊਟ ਨਾਓ ਖਰਸਾ ਵੀ ਹੁਣ ਦੇਖੋ ਗੱਲ ਕਹਿਣ ਦਾ ਵੀ ਇੱਕ ਤਾਂ ਆਪਾਂ ਕਹਿੰਦੇ ਗੇਟ ਆਊਟ ਨਾਓ ਹਨਾ ਹੁਣੇ ਚੱਲ ਜਾ ਇੱਕ ਆਪਾਂ ਕਹਿੰਦੇ ਗੇਟ ਆਊਟ ਨਾਓ ਕਹਿਣ ਦਾ ਮਤਲਬ ਹੁਣੇ ਇੱਥੋਂ ਨਿਕਲੋ ਕੱਲ ਪਹਿਲਾਂ ਸ਼ਾਮੀ ਇਹ ਖ਼ਬਰ ਦਿੱਤੀ ਕੋਈ 6 ਵਜੇ ਦੇ ਕਰੀਬ ਤੇ ਉਸ ਤੋਂ ਬਾਅਦ ਫਿਰ ਖਾਕ ਸਾਹਿਬ ਜੀ ਅਗਲੀ ਇੱਕ ਹੋਰ ਖ਼ਬਰ ਦੇ ਵਿੱਚ ਉਹਨਾਂ ਕਿਹਾ ਉਹਨਾਂ ਨੇ ਸ਼ਬਦ ਦਿੱਤਾ ਫਲੀ ਦਾ ਮਤਲਬ ਉੱਡ ਜਾਓ ਇੱਥੋਂ ਭੱਜ ਜਾਓ ਦੌੜ ਜਾਓ ਜਿੱਧਰ ਨੂੰ ਵੀ ਜਾ ਹੁੰਦਾ
2: ਸਾਰੇ ਏਅਰਪੋਰਟ ਹਾਂਜੀ ਹਾਂਜੀ ਉਹੀ ਗੱਲ ਮੈਂ ਜਾਂ ਤੇ ਚੀਮਾ ਸਾਹਿਬ ਇਹ ਹੁੰਦਾ ਕਿ ਇਹ ਸਾਰਾ ਕੁਝ ਅਰੇਂਜ ਕਰਨ ਤੋਂ ਪਹਿਲਾਂ ਆਪਣੇ ਅੰਬੈਸੀਆਂ ਨੂੰ ਮੈਸੇਜ ਕਰਦੇ ਕਿ ਤੁਸੀਂ ਇਥੋਂ ਬੰਦੇ ਨਿਕਲ ਜਾਓ,
1: ਬਿਲਕੁਲ
2: ਹੋ ਸਕਦਾ ਸੀਕ੍ਰੇਟਲੀ ਕਰ ਸਕਦੇ ਸੀ। ਕਿ ਜਦੋਂ ਹੁਣ ਤਗੜ ਤਗੜ ਹੋਣ ਲੱਗ ਪਈ ਹੈ ਤੇ ਹੁਣ ਤੁਸੀਂ ਕਹੋਗੇ ਤੇ ਏਅਰਪੋਰਟ ਬੰਦ ਆ, ਜਹਾਜ਼ ਉੱਡਦੇ ਨੀ, ਉੱਡਣ ਕੀ ਪਤਾ ਜਹਾਜ਼ ਦੇ ਕਿਹੜੇ ਜਹਾਜ਼ ਨੂੰ ਕਦੋਂ ਬੰਬ ਲੱਗ ਜਾਣਾ।
1: ਬਿਲਕੁਲ ਬਿਲਕੁਲ ਇਹੀ ਗੱਲ ਹੈ ਜੀ। ਤੇ ਇਹਦੇ ਵਿੱਚ ਇਹ ਜਿਹੜੇ 14 ਦੇਸ਼ਾਂ ਵਿੱਚੋਂ ਕਹਿੰਦੇ ਸੀ ਬਾਹਰ ਨਿਕਲ ਜਾਓ ਤੇ ਫੇਰ ਉਹ ਨਹੀਂ ਕਿਹਾ ਉੱਡ ਜਾਓ ਇੱਥੋਂ ਨਿਕਲ ਜਾਓ ਜਿੱਧਰ ਵੀ ਭੱਜ ਹੁੰਦਾ, ਪਰ ਫੇਰ ਖਾਕ ਸਾਹਿਬ ਜੀ ਹੁਣ ਗੱਲ ਇਸ ਤਰ੍ਹਾਂ ਆ ਕਿ ਉਹ ਦੌੜਨ ਕਿੱਧਰ ਨੂੰ, ਕਿਉਂਕਿ ਕੋਈ ਰਾਹ ਤਾਂ ਸਾਰੇ ਬੰਦ ਆ।
2: ਬਿਲਕੁਲ
1: ਤੇ ਉੱਥੋਂ ਦੇਖੋ ਇਹਦੇ ਉਪਰੰਤ ਫੇਰ ਖਾਕ ਸਾਹਿਬ ਜੀ ਇਰਾਨ ਨੇ ਜਿਹੜਾ ਆ ਉਹ ਸਾਊਦੀ ਅਰਬ ਤੇ ਜਿਹੜੀ ਕੁਵੈਤ ਹੈਗਾ ਉਹਨਾਂ ਦੀਆਂ ਜਿਹੜੀਆਂ ਖਬਰ ਹੋਰ ਤੇ ਨਹੀਂ ਜਾਣੀ ਉਹੀ ਆ। ਹਾਂਜੀ ਉਹੀ ਆ। ਉਪਰੰਤ ਇਰਾਨ ਨੇ ਸਾਊਦੀ ਅਰਬ ਅਤੇ ਕੁਵੈਤ ਦੀਆਂ ਜਿਹੜੀਆਂ ਹੈਗੀਆਂ ਐਮਬੈਸੀ ਉਹਨਾਂ ਉੱਤੇ ਹਮਲੇ ਕੀਤੇ, ਜਿਨ੍ਹਾਂ ਕਾਰਨ ਦੋਨੋਂ ਐਮਬੈਸੀਆਂ ਜਿਹੜੀਆਂ ਇਹ ਬੰਦ ਆ ਇਹ ਖੁੱਲੀਆਂ ਨੀ। ਮੰਗਲਵਾਰ ਨੂੰ ਫੇਰ ਦੁਬਾਰਾ ਜਿਹੜੀ ਬੈਰੂਟ ਵਾਲੀ ਵਿਚਲੀ ਐਮਬੈਸੀ ਆ ਉਹ ਵੀ ਬੰਦ ਕਰ ਦਿੱਤੀ ਕਿਉਂਕਿ ਉੱਥੇ ਵੀ ਉਹਨਾਂ ਨੇ ਹਮਲਾ ਕੀਤਾ। ਫਿਰ ਅਮਰੀਕਾ ਦੀ ਗਵਰਨਮੈਂਟ ਨੇ ਐਲਾਨ ਕਰ ਦਿੱਤਾ ਕਿ ਜਦੋਂ ਖਤਰਾ ਟਾ ਗਿਆ ਉਦੋਂ ਤੱਕ ਆਪਣੀਆਂ ਐਮਬੈਸੀਆਂ ਬੰਦ ਰਹਿਣਗੀਆਂ ਅਤੇ ਅਨਾਊਂਸ ਕੀਤਾ ਜਾਵੇਗਾ। ਹੁਣ ਕੀ ਆ ਜਿਹੜੀ ਸਟੇਟ ਡਿਪਾਰਟਮੈਂਟ ਹੈ ਅਮਰੀਕਾ ਦੀ ਉਹਨਾਂ ਵੱਲੋਂ ਆਹ ਜਿਹੜੇ ਕੰਟਰੀਆਂ ਦੇ ਨਾਮ ਹੈ ਲੈ ਲੈਂਗਾ, ਬਹਿਰੀਨ, ਇਜਿਪਟ, ਇਰਾਨ, ਇਰਾਕ, ਇਜ਼ਰਾਈਲ, ਵੈਸਟ ਬੈਂਕ ਆ ਜਿਹੜਾ, ਗਾਜ਼ਾ, ਜੋਰਡਨ, ਕੁਵੈਤ, ਲਿਬਨਾਨ, ਓਮਾਨ, ਸਾਊਦੀ ਅਰੇਬੀਆ ਤੇ ਇਹਦੇ ਨਾਲ ਹੈਗਾ ਸੀਰੀਆ, ਦਾ UAE ਜਿਹੜੀ ਹੈਗੀ ਆ ਉਹ ਤੇ ਯਮਨ ਆ ਜਿਹੜੇ ਇਨ੍ਹਾਂ ਦੇਸ਼ਾਂ ਵਿਚੋਂ ਉਹ ਕਹਿੰਦੇ ਆ ਭਾਈ ਸਾਰੇ ਲੋਕ ਆ ਜਿਹੜੇ ਸਾਡੇ ਉਹ ਨਿਕਲ ਜਾਓ, ਸਿਰਫ ਉਹੀ ਲੋਕ ਰਹਿਣਗੇ ਉੱਥੇ ਜਿਨ੍ਹਾਂ ਜਾਂ ਅੰਬੈਸੀਆਂ ਦੇ ਵਿਚ ਸਟਾਫ ਆ ਥੋੜਾ ਬਹੁਤਾ ਜਾਂ ਫਿਰ ਜਿਹੜੇ ਮਿਲਟਰੀ ਦੇ ਨਾਲ ਜੁੜੇ ਹੋਏ ਜਾਂ ਫਿਰ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹੀ ਰਹਿਣਗੇ, ਬਾਕੀਆਂ ਨੂੰ ਉਹ ਕਹਿੰਦੇ ਆ ਇਨ੍ਹਾਂ ਦੇਸ਼ਾਂ ਦੇ ਵਿਚੋਂ ਨਿਕਲ ਜਾਓ ਜਿੱਧਰ ਨੂੰ ਵੀ ਭੱਜ ਹੁੰਦਾ ਤੇ ਪਰ ਉਹ ਹੁਣ ਖਾਕ ਸਾਹਿਬ ਜੀ ਜਾਣ ਕਿੱਧਰ ਨੂੰ। ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਤੁਹਾਡੇ ਕੋਲ ਹਵਾਈ ਜਹਾਜ਼ ਇੱਥੇ ਏਅਰਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਬੱਸ ਬੁਸ ਲੈ ਕੇ ਜਿਹੜੇ ਵੀ ਤਰੀਕੇ ਨਾਲ ਕਾਰ ਨਾਲ ਜਾਂ ਬੱਸ ਨਾਲ ਕਿਸੇ ਹੋਰ ਦੇਸ਼ ਨਾਲ ਦੇ ਵਿੱਚ ਜਾ ਕੇ ਉੱਥੋਂ ਜਿਹੜੀ ਆ ਅੱਗੇ ਹਵਾਈ ਜਹਾਜ਼ ਲੈ ਲਓ। ਪਰ ਖਾਕ ਸਾਹਿਬ ਜੀ ਉਹ ਸਾਰੇ ਕੰਟਰੀਆਂ ਦੇ ਇੱਕ ਦੂਜੇ ਨਾਲ ਤਾਂ ਲੱਗ ਗਏ, ਉੱਥੇ ਜਾਣਗੇ ਕਿੱਧਰ ਨੂੰ, ਉਹ ਆਸੇ ਪਾਸੇ ਤਕਰੀਬਨ ਸਮੁੰਦਰ ਲੱਗਦਾ।
2: ਇੱਕ ਹੋਰ ਵੀ ਖਬਰ ਬਹੁਤ ਘੁੰਮਦੀ ਸੀ ਪਰ ਮੈਨੂੰ ਨੀ ਲੱਗਦਾ ਕਿ ਉਹ ਸਹੀ ਆ, ਪਰ ਅਸੀਂ ਇਹਨੂੰ ਵੈਰੀਫਾਈ ਨਹੀਂ ਕਰਦੇ ਕਿ ਨਿਤਿਨ ਜਾਹੂ ਦਾ ਵੀ ਸੁਣਿਆ ਕਿ ਉਹ ਵੀ ਮਾਰਿਆ ਗਿਆ, ਪਰ ਇਹ ਕੋਈ ਖਬਰ ਅਫੀਸ਼ਲੀ ਆਈ ਨਹੀਂ ਹੈ ਪਰ ਚੈਨਲ ਘੁੰਮ ਰਹੀ ਕੀਤਾ ਗਿਆ ਤੇ ਉਹਦੇ ਘਰ ਦੇ ਉੱਪਰ ਤੇ ਉਹਦੀ ਕਹਿ ਰਹੇ ਆ, ਪਰ ਅਫੀਸ਼ਲ ਕੋਈ ਨਹੀਂ ਹੈ, ਇਹਦਾ ਪੱਲਾ ਹਜੇ ਕੋਈ ਨਹੀਂ ਹੈ ਜਦੋਂ ਤੱਕ ਕਲੀਅਰ ਨਹੀਂ ਹੁੰਦਾ।
1: ਹਾਂਜੀ ਖਾਕ ਸਾਹਿਬ ਜੀ ਕੱਲ ਸ਼ਾਮੀ ਇਹ ਖਬਰ ਆ ਗਈ ਸੀ, ਲੇਟ ਨਾਈਟ ਖਬਰ ਆਈ ਸੀਗੀ ਕਿ ਉਹ ਮਾਰ ਦਿੱਤਾ ਆ, ਪਰ ਇਹ ਜਿਹੜੀਆਂ ਖਬਰਾਂ ਆ ਇਹ ਜਿਹੜੇ ਇੱਥੇ ਨਹੀਂ ਆਉਣੀਆਂ, ਇਹ ਨਾ CNN ਤੇ ਨਾ ਅਲਜ਼ੀਰਾ ਤੇ ਨਾ ਉਹ ਕਿਸੇ ਚੈਨਲ ਤੇ ਨਹੀਂ ਆਉਣੀਆਂ ਇਹ ਖਬਰਾਂ, ਇਹ ਜਾ ਕੇ 2-4-6 ਮਹੀਨੇ ਲੜਾਈ ਬੰਦ ਹੋਣ ਤੋਂ ਬਾਅਦ ਆਉਣਗੀਆਂ, ਉਹ ਵੀ ਦੱਬੀ ਰੱਖਣੀਆਂ। ਪਰ ਇਹ ਜਿਹੜੀਆਂ ਖਬਰਾਂ ਆ ਮੈਂ ਵੀ ਦੇਖਦਾ ਸੀਗਾ ਇੰਡੀਆ ਤੋਂ ਆ ਰਹੀਆਂ ਖਬਰਾਂ ਖਾਕ ਸਾਹਿਬ ਜੀ, ਉੱਥੇ ਤਾਂ ਉਹਨਾਂ ਨੇ ਜਿਹੜੇ ਇਨ੍ਹਾਂ ਦੇ ਹਵਾਈ ਜਹਾਜ਼ ਸੀਗੇ ਏਅਰਪੋਰਟਾਂ ਤੇ ਵੀ ਤੇ ਇੱਕ ਜਹਾਜ਼ ਦੇ ਉੱਪਰ ਵੀ ਜਿਹੜੇ ਫਾਈਟਰ ਜੈਟ ਉਹ ਤਾਂ ਏਦਾਂ ਜਿੱਦਾਂ ਮਤਲਬ ਆਪਣੇ ਫੂਸਲੇ ਨੀ ਕਿਸੇ ਚੀਜ਼ ਦੇ ਉਡਾ ਦੇ ਏਦਾਂ ਸੀਗੀ। ਤੇ ਹਾਂਜੀ ਇਜ਼ਰਾਈਲ ਦੇ ਵਿਚ ਵੀ ਆ ਜਿਹੜਾ ਉੱਥੇ ਅੱਗਾਂ ਇੰਨੀਆਂ ਲੱਗੀਆਂ, ਇੰਨੇ ਹਮਲੇ ਉੱਥੇ ਕੀਤੇ ਗਏ ਆ ਉਹਦੇ ਉੱਤੇ ਜਿਹੜਾ ਹੈਗਾ ਆਪਣੀ ਟੈਲਾਵੀਵ ਦੇ ਉੱਤੇ ਪਹਿਲਾਂ ਕੋਈ ਹਮਲਾ ਜਦੋਂ ਅੱਗੇ ਉਹਨਾਂ ਨੇ ਵੀ ਕੀਤੀਆਂ ਕੁੱਤੀਆਂ ਆਰਾਮ ਨਾਲ ਵੀ ਲਾਏ, ਉਦੋਂ ਉਹਨਾਂ ਨੇ ਕੋਈ ਨੀ ਕੀਤਾ ਉੱਥੇ, ਪਰ ਉਹਨਾਂ ਨੇ ਟੈਲਾਵੀਵ ਜਿਹੜੀ ਰਾਜਧਾਨੀ ਆ ਉਹਦੇ ਆਸੇ ਪਾਸੇ ਤੇ ਬੰਬ ਸਿੱਟ ਕੇ ਉਹ ਉਹਨੇ ਦੱਸਿਆ ਸੀਗਾ ਵੀ ਸਾਡੀ ਪਹੁੰਚ ਤੁਹਾਡੇ ਤਿੱਕਰ ਹੈਗੀ ਆ, ਜਦੋਂ ਅੱਗੇ ਜੂਨ ਦੇ ਵਿੱਚ ਲੜਾਈ ਹੋਈ ਜਿਹੜੀ ਪਿਛਲੀ ਜੂਨ ਉਦੋਂ। ਤੇ ਪਰ ਹੁਣ ਇਜ਼ਰਾਈਲ ਦੇ ਵਿਚੋਂ ਵੀ ਜਿਹੜੇ ਉਹ ਸੀਨ ਇੰਡੀਆ ਤੋਂ ਆਉਂਦੇ ਆ ਨਾ ਰਿਕਾਰਡ ਹੋਏ ਆ, ਉਹ ਮਤਲਬ ਐਵੇਂ ਤਾਂ ਹੈ ਨੀ ਪਤਾ ਨੀ AI ਦੇ ਨਾਲ ਕ੍ਰੀਏਟ, ਮੈਨੂੰ ਤਾਂ ਨੀ ਲੱਗਦਾ ਵੀ ਏਦਾਂ ਦੀ ਗੱਲ
2: ਕੁਛ ਨੀ ਗਾ ਚੀਮਾ ਸਾਹਿਬ, ਅੱਜ ਕੱਲ ਪਤਾ ਨੀ ਐਸੀ ਐਸੀ ਚੀਜ਼ਾਂ ਬਣਾ ਦਿੰਦੇ ਏਦਾਂ ਲੱਗਦਾ ਜਾਂ ਰੀਅਲ। ਇੱਕ ਵੀਡੀਓ ਮੈਂ
1: ਬਿਲਕੁਲ ਬਿਲਕੁਲ
2: ਅਸੀਂ ਚੀਮਾ ਸਾਹਿਬ ਜਿਹਦੇ ਵਿਚ ਬਹੁਤ ਔਰਤਾਂ ਇਸਰਾਇਲ ਦੇ ਵਿਚ ਮਜ਼ਾਰਾ ਕਰ ਰਹੀਆਂ ਕਿ ਵੀ ਆਰ ਸੋਰੀ, ਇਰਾਨ ਨੂੰ ਕਹਿ ਰਹੀਆਂ ਵੀ ਆਰ ਸੋਰੀ ਸਟਾਪ ਦਾ ਫਾਈਟ।
1: ਹਾਂਜੀ ਬਿਲਕੁਲ
2: ਚੀਜ਼ਾਂ ਬਣਾਈਆਂ ਜਾਂਦੀਆਂ ਵਾ, ਪਤਾ ਨੀ ਇਹ ਲੋਕਾਂ ਨੂੰ ਏਜੰਸੀਆਂ ਬਣਾਉਂਦੀਆਂ ਜੀ, ਸਾਰਾ ਕੁਝ ਕਰਦੀਆਂ ਦੂਜੇ ਮੁਲਕ ਦੀਆਂ।
1: ਹਾਂਜੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹ ਇਦਾਂ ਦੇ ਪੈਦਾ ਕਰਦੀਆਂ, ਇਹਦੇ ਚ ਕੋਈ ਸ਼ੱਕ ਨੀ ਹੈਗੀ, ਉਹ ਵੀ ਕਰਦੀਆਂ ਜੀ। ਤੇ ਇਹ ਸੀਗੀ ਉਥੋਂ ਦੀ ਕਹਾਣੀ ਤੇ ਜਿਹੜੇ ਉਹ ਲੋਕ ਹੈਗੇ ਆ ਉਹ ਹੁਣ ਉੱਥੇ ਫਸੇ ਹੋਏ ਆ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖਾਕ ਸਾਹਿਬ ਜੀ, ਉਹ ਅਮਰੀਕਾ ਦੀ ਪਰਜਾ ਜਿਹੜੀ ਹੈਗੀ ਆ ਉਹਦੇ ਵੱਲੋਂ ਆਪਣੇ ਪ੍ਰੈਜੀਡੈਂਟ ਕੋਲੋਂ ਸਵਾਲ ਪੁੱਛ ਰਹੀ ਆ ਕਿ ਇਹ ਇਰਾਨ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀ ਸੀ ਤਾਂ ਵੱਖ ਵੱਖ ਸਮੇਂ ਤੇ ਵੱਖ ਵੱਖ ਜਿਹੜੇ ਆਗੂਆਂ ਵੱਲੋਂ ਜਿਹੜੇ ਉਹ ਵੱਖ ਵੱਖ ਜਵਾਬ ਦਿੱਤੇ ਗਏ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਸਭ ਤੋਂ ਪਹਿਲਾਂ ਟਰੰਪ ਸਾਹਿਬ ਨੇ ਜਵਾਬ ਜਿਹੜਾ ਦਿੱਤਾ ਸੀਗਾ ਉਹ ਕਹਿੰਦੇ ਸੀਗੇ ਕਿ ਕਿਉਂਕਿ ਇਜ਼ਰਾਇਲ ਆਪ ਹਮਲਾ ਕਰ ਰਿਹਾ ਸੀ ਅਤੇ ਮੈਂ ਕਿਹਾ ਕਿ ਚੱਲਦੀ ਗੰਗਾ ਵਿਚ ਹੱਥ ਧੋਈ ਲੈਂਦੇ। ਉਹਨੇ ਟਰੰਪ ਸਾਹਿਬ ਨੇ ਪਹਿਲੀ ਖ਼ਬਰ ਦੇ ਵਿਚ ਕਿਹਾ ਕਿ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਔਰ ਕੀਤਾ ਦੋਨਾਂ ਨੇ ਸਾਰਾ ਸਲਾਹ ਦੇ ਨਾਲ ਇੱਕੋ ਟਾਈਮ ਤੇ ਕੀਤਾ।
0: ਹਾਂਜੀ
1: ਬਿਲਕੁਲ। ਤੇ ਪਰ ਟਰੰਪ ਸਾਹਿਬ ਨੇ ਕਿਹਾ ਕਿ ਇਜ਼ਰਾਇਲ ਨੇ ਉਹ ਕੀਤਾ ਤੇ ਮੈਂ ਕਿਹਾ ਚੱਲ ਹੁਣ ਮੈਂ ਵੀ ਇਹਦੇ ਨਾਲ ਲੱਗ ਜਾਣਾ। ਤੇ ਫੇਰ ਜਿਹੜਾ ਇਜ਼ਰਾਇਲ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਤੇ ਅਸੀਂ ਸੋਚਿਆ ਵੀ ਆਪਾਂ ਵੀ ਦੋ ਹੱਥ ਕਰ ਹੀ ਲੈਣੇ ਆ। ਤੇ ਫੇਰ ਖਾਕ ਸਾਹਿਬ ਜੀ ਅਗਲੀ ਤੀਸਰੀ ਵਾਰੀ ਆ ਜਿਹੜੀ ਉਹ ਸਟੇਟਮੈਂਟ ਆਈ ਟਰੰਪ ਨੇ ਆਪਣੀ ਭਾਸ਼ਾ ਬਦਲ ਲਈ ਅਤੇ ਕਿਹਾ ਜੇ ਕਿਤੇ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਤਾਂ ਸਾਨੂੰ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ। ਹਰ ਘੰਟੇ ਬਾਅਦ ਇਹਦੀ ਜਿਹੜੀ ਸ਼ਬਦਾਵਲੀ ਆ ਉਹ ਬਦਲਦੀ ਰਹਿੰਦੀ ਆ। ਟਰੰਪ ਸਾਹਿਬ ਨੇ
0: ਕਿੱਥੋਂ ਦੱਬ ਲੈਣਾ ਇਰਾਨ ਤੇ ਤੁਸੀਂ ਇਰਾਨ ਨੇ ਸਟਾਰਟ ਕੀਤਾ ਹੀ ਨੀਗਾ ਇਰਾਨ ਨੇ।
1: ਬਿਲਕੁਲ ਉਹੀ ਗੱਲ ਆ। ਹਾਂਜੀ ਹਾਂਜੀ ਉਹ ਪਰ ਇੱਥੇ ਦੀ ਪਰਜਾ ਨੂੰ ਉਹ ਮੂਰਖ ਬਣਾਉਂਦੇ ਨਾ ਪਰਜਾ ਹੁਣ ਖਾਤਾ ਜੀ
0: ਪਤਾ ਜੀ ਇੱਥੇ
1: ਬਿਲਕੁਲ ਬਿਲਕੁਲ
0: ਸਾਰੇ ਬੇਕੂਫ ਥੋੜੋ।
1: ਹਾਂਜੀ ਹਾਂਜੀ
0: ਹਰ ਚੀਜ਼ ਦੇਖਦੇ ਹੋ ਜੀ।
1: ਇਹਦੇ ਨਾਲ ਖਾਕ ਸਾਹਿਬ ਜੀ ਇੱਕ ਹੋਰ ਗੱਲ ਆ ਦੇਖੋ ਸਾਰੀ ਪਰਜਾ ਨੂੰ ਪਤਾ ਆ ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਸ਼ਰੇਆਮ ਝੂਠ ਬੋਲਣਾ ਲੱਗ ਪੈਂਦਾ ਫਿਰ ਜਿਹੜੀ ਪਰਜਾ ਹੈ ਉਹ ਤੁਹਾਡੇ ਤੇ ਯਕੀਨ ਕਰਨੋਂ ਹਟ ਜਾਂਦੀ ਹੈ ਤੇ ਤੁਹਾਨੂੰ ਵੋਟਾਂ ਪਾਉਣੋਂ ਵੀ ਹਟ ਜਾਂਦੀ ਹੈ। ਸੋ ਇਹਨਾਂ ਗੱਲਾਂ ਤੋਂ ਜਿਹੜਾ ਆ ਪਰ ਟਰੰਪ ਸਾਹਿਬ ਆਈ ਡੋਂਟ ਥਿੰਕ ਹੀ ਕੇਅਰਸ ਅਬਾਊਟ ਐਨੀਥਿੰਗ ਉਹ ਕਹਿੰਦਾ ਵੀ ਜੋ ਵੀ ਹੈ ਮੈਂ ਹੀ ਹਾਂ। ਤੇ ਟਰੰਪ ਨੇ ਖਾਕ ਸਾਹਿਬ ਜੀ ਆਪਣੀ ਭਾਸ਼ਾ ਬਦਲ ਲਈ ਤੇ ਫੇਰ ਜਿਹੜਾ ਅਸੀਂ ਮੌਕਾ ਨਾ ਸੰਭਾਲਦੇ ਤਾਂ ਇਰਾਨ ਨੇ ਕਹਿੰਦੇ ਸਾਡੇ ਤੇ ਪਹਿਲਾਂ ਸੁੱਤਿਆਂ ਪਿਆਂ ਨੂੰ ਦੱਬ ਲੈਣਾ ਸੀ ਦੇ ਜੇ ਉਹ ਕੀਤਾ ਤੇ ਫੇਰ ਅਖੀਰ ਵਿਚ ਟਰੰਪ ਸਾਹਿਬ ਨੇ ਮੰਨ ਲਿਆ ਉਹਨਾਂ ਨੇ ਮੰਨ ਗਏ ਉਹ ਕਿ ਉਹਨੇ ਤੇ ਇਜ਼ਰਾਇਲ ਦੀ ਬਾਂਹ ਮਰੋੜ ਕੇ ਉਹਨੂੰ ਨਾਲ ਰਲਾ ਕੇ ਹਮਲਾ ਕੀਤਾ। ਕਹਿਣ ਦਾ ਮਤਲਬ ਟਰੰਪ ਨੇ ਨੇਤਾਨਯਾਹੂ ਦੇ ਉੱਤੇ ਜ਼ੋਰ ਪਾ ਕੇ ਉਹਦੀ ਬਾਂਹ ਮਰੋੜੀ ਤੇ ਉਹਨੂੰ ਕਿਹਾ ਵੀ ਆ ਤੂੰ ਮੇਰੇ ਨਾਲ ਲੱਗ ਤੇ ਆਪਾਂ ਕਰਦੇ ਹਾਂ ਤੇ ਇਸ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੇ ਕੀਤਾ ਆ। ਤੇ ਫੇਰ ਖਾਕ ਸਾਹਿਬ ਜੀ ਹੁਣ ਮੁਸੀਬਤ ਆ ਜਿਹੜੀ ਉਹ ਇਹਦੇ ਵਿਚ ਫਸ ਗਏ ਆ ਦੋਨੇ
0: ਦੇਸ਼ ਤੋਂ ਪਹਿਲਾਂ ਜੰਗ ਲੱਗਣ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੀ ਉੱਥੇ ਗਏ ਸੀ ਦੋ ਦਿਨ ਪਹਿਲਾਂ ਦੀ ਗੱਲ ਹੀ ਹੈ ਨਾ ਦੋ ਦਿਨ ਪਹਿਲਾਂ ਦੀ ਹੈ ਤੇ ਉੱਥੇ ਕਿੱਦਾਂ ਰੈੱਡ ਕਾਰਪੇਟ ਤੇ ਉਹਨਾਂ ਦਾ ਸਵਾਗਤ ਹੋਇਆ ਉਹ ਇਹ ਵਕੀਲਾ ਸੀ ਕਿ ਉਹਨਾਂ ਦੀ ਤਿਆਰੀ ਤਾਂ ਹੋਈ ਸੀ ਕਿ ਭਾਰਤ ਨੂੰ ਵੀ ਇੰਡੀਆ ਨੂੰ ਵੀ ਆਪਾਂ ਨਾਲ ਲਾ ਲਈਏ
1: ਨਾਲ ਲਾ ਲਈਏ ਬਿਲਕੁਲ
0: ਟਰੰਪ ਸਾਡੇ ਪ੍ਰਧਾਨ ਮੰਤਰੀ ਸਾਹਿਬ ਥੋੜਾ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਕਰਨਾ ਉਹਨਾਂ ਨੇ ਫਿਰ ਆਪਣੀ ਜਾ ਕੇ ਉੱਥੇ ਚੁੱਪ ਵੱਟ ਲਈ ਨਾ ਉਧਰ ਨਾ ਉਧਰ ਅੱਛੀ ਸੋਚ ਹੈਗੀ ਹੈ ਕਿਉਂਕਿ ਜੇ ਤੁਸੀਂ ਇਸਰਾਇਲ ਨਾਲ ਖੜੇ ਹੋਵੋਗੇ ਤੇ ਤੁਸੀਂ ਫਿਰ ਇਰਾਨ ਦੇ ਟਾਰਗੇਟ ਤੇ ਤੁਸੀਂ ਵੀ ਆ ਜਾਓਗੇ
1: ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ। ਖਾਕ ਸਾਹਿਬ ਜੀ ਦੇਖੋ ਇਹ ਜਿਹੜੀਆਂ ਖ਼ਬਰਾਂ ਨਾ ਕੱਲ ਇੱਕ ਛੋਟੀ ਜਿਹੀ ਖ਼ਬਰ ਸੀਗੀ ਨਿੱਕੀ ਜਿਹੀ ਉਹਦੇ ਵਿਚ ਸ਼ਾਇਦ ਖ਼ਬਰ ਦੇ ਵਿਚ ਕਿ ਜਿਹੜਾ ਇੰਡੀਆ ਆਇਆ ਉਹਦਾ ਨਾ ਲਿਖਣ ਵਾਲੇ ਦੇਖੋ ਜਿਹੜੇ ਬੜੇ ਉਹ ਸ਼ਬਦਾਂ ਦੀ ਹੇਰਾਫੇਰੀ ਦੇ ਨਾਲ ਤੁਹਾਤੋਂ ਬਹੁਤ ਕੁਛ ਕਰਾ ਲੈਂਦੇ ਆ ਉਹਨਾਂ ਦੀ ਪਰ ਜੇ ਤੁਸੀਂ ਗੌਰ ਨਾਲ ਦੇਖਦੇ ਆ ਤਾਂ ਤੁਹਾਨੂੰ ਸਮਝ ਲੱਗ ਜਾਂਦੀ ਆ ਵੀ ਕੀ ਆ ਚੱਕਰ ਹਨਾ। ਉਹਦੇ ਵਿਚ ਇਹ ਲਿਖਿਆ ਸੀਗਾ ਕਿ ਜਿਹੜਾ ਇਰਾਨ ਆ ਇਰਾਨ ਹੀ ਭਾਰਤ ਆ ਜਿਹੜਾ ਇੰਡੀਆ ਆ ਉਹ ਪਾਲਸਤੀਨ ਦਾ ਬਹੁਤ ਨੇੜੇ ਦਾ ਦੋਸਤ ਰਿਹਾ ਆ ਪੁਰਾਣੇ ਇਤਿਹਾਸ ਤੋਂ ਲੈ ਕੇ ਹੁਣ ਥੋੜੇ ਸਮਾਂ ਪਹਿਲਾਂ ਤੀਕਰ। ਫੇਰ ਉਹ ਕਹਿੰਦੇ ਆ ਕਿ ਜਿਹੜਾ ਇੰਡੀਆ ਆ ਫੇਰ ਉਹਨੂੰ ਨਾ ਇਸ ਤਰ੍ਹਾਂ ਲੱਗਿਆ ਜਿਹੜੀ ਖਾਸ ਕਰਕੇ ਆ ਮੋਦੀ ਹੁਣਾਂ ਦੀ ਗਵਰਨਮੈਂਟ ਆ ਇਹਨਾਂ ਨੂੰ ਇੱਦਾਂ ਲੱਗਿਆ ਵੀ ਯਾਰ ਇਹ ਮੁਸਲਿਮ ਤਾਂ ਸਾਡੇ ਖਿਲਾਫ਼ ਲੜਦੇ ਰਹੇ ਆ ਤੇ ਹੁਣ ਮੈਂ ਕਿਉਂ ਇਹਨਾਂ ਦੇ ਨਾਲ ਰਲ ਰਿਹਾ ਪਾਲਸਤੀਨੀਆਂ ਦੀ ਮਦਦ ਕਰ ਰਿਹਾ ਇਸ ਕਰਕੇ ਜਿਹੜਾ ਆ ਵੀ ਮੈਨੂੰ ਤਾਂ ਇਜ਼ਰਾਇਲ ਦੀ ਮਦਦ ਕਰਨੀ ਚਾਹੀਦੀ ਆ। ਸੋ ਇਸ ਕਰਕੇ
0: ਸਾਡੇ ਜਦੋਂ ਇਹ 82-83 ਦੇ ਵਿਚ ਅਸੀਂ ਪਾਸਪੋਰਟ ਲਬਨਾਨ ਵਗੈਰਾ ਗੇੜਾ ਮਾਰਦੇ ਰਹੇ ਆ
1: ਹਾਂਜੀ
0: ਸਾਡੇ ਪਾਸਪੋਰਟ ਤੇ ਲਿਖਿਆ ਹੁੰਦਾ ਸੀ ਬਾਕੀ ਕੰਟਰੀਆਂ ਦੋ ਤਿੰਨ ਕੰਟਰੀਆਂ ਹੁੰਦੀਆਂ ਇਸਰਾਇਲ ਇਨਕਲੂਡ ਹੁੰਦਾ ਸੀ ਤੁਸੀਂ ਉੱਥੇ ਨੀ ਜਾ ਸਕਦੇ
1: ਉੱਥੇ ਨੀ ਜਾ ਸਕਦੇ ਬਿਲਕੁਲ ਬਿਲਕੁਲ ਕੋਲੋਨੀ ਆਫ ਰੋਡੇਸ਼ੀਆ ਜਿਹਨੂੰ ਮੇਰਾ ਖਿਆਲ ਆ ਹੁਣ ਉਹ ਸ਼ਾਇਦ ਸਾਊਥ ਅਫਰੀਕਾ ਕਹਿੰਦੇ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀਗੀ ਜਿੱਥੇ ਬ੍ਰਿਟਿਸ਼ ਰੂਲ ਸੀਗਾ
0: ਬਿਲਕੁਲ
1: ਹਾਂਜੀ ਤੇ ਇਸੇ ਤਰ੍ਹਾਂ ਸੀਗਾ ਪਰ ਹੁਣ ਜਿਹੜਾ ਆ ਉਹ ਇਜ਼ਰਾਇਲ ਦੇ ਨਾਲ ਇਹ ਤੁਹਾਨੂੰ ਪਤਾ ਵੀ ਬੜੇ ਚੁਸਤ ਲੋਕ ਆ ਤੇ ਉਹਦੇ ਉਹਨੂੰ ਫਿਰ ਇਹ ਰਲਾ ਲਿਆ ਤੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਆ ਤੇ ਹੁਣ ਕੀ ਆ ਖਾਕ ਸਾਹਿਬ ਜੀ ਕੱਲ ਜੋ ਕੁਛ ਹੋਇਆ ਜੋ ਕੁਛ ਆਪਾਂ ਇੰਡੀਆ ਦੀਆਂ ਖ਼ਬਰਾਂ ਵੱਲੋਂ ਦੇਖ ਰਹੇ ਹਾਂ ਔਰ ਜੋ ਕੁਛ ਆਪਾਂ ਖਾਕ ਸਾਹਿਬ ਜੀ ਆ ਪਿਛਲੇ ਦਿਨ ਤੋਂ ਕੱਲ ਜਿਹੜਾ ਪਰਸੋਂ ਦੀ ਖ਼ਬਰ ਦੇ ਵਿਚ ਨਹੀਂ ਸੀ ਲੱਗ ਰਿਹਾ ਪਰ ਕੱਲ ਤੋਂ ਜਿਹੜੀ ਆ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸ਼ੁਰੂ ਹੋ ਗਈ ਆ ਕਿ ਤੁਹਾਨੂੰ ਜਦੋਂ ਟਰੰਪ ਬੋਲਦਾ ਉਦੋਂ ਵੀ ਤੇ ਜਦੋਂ ਨੇਤਾਨਯਾਹੂ ਨਿਊਜ਼ ਦੇ ਸਾਹਮਣੇ ਆਉਂਦਾ ਉਦੋਂ ਵੀ ਇਹਨਾਂ ਦੇ ਜਿਹੜੇ ਚਿਹਰੇ ਆ ਉਹ ਫਿੱਕੇ ਪਏ ਹੋ ਆ
2: ਉਹ ਪੈ ਗਏ ਜੀ, ਫਿੱਕੇ ਪੈ ਗਏ, ਬਿਲਕੁਲ ਪੈ ਗਏ ਹੁਣ, ਕਿਉਂਕਿ ਦੇਖੋ ਇਰਾਨ ਬਹੁਤ ਚਿਰ ਦਾ ਕਹਿ ਰਿਹਾ ਸੀ ਕਿ ਲੜਾਈ ਤੁਸੀਂ ਲਾ ਲੋਗੇ, ਬੰਦ ਕਰਨੀ ਬੜੀ ਔਖੀ ਹੋਣੀ ਹੈ ਤੁਹਾਡੇ ਕੋਲੋਂ, ਅਸੀਂ ਤਿਆਰ ਬੈਠੇ ਆ, ਰੈਡੀ ਆ, ਤੁਸੀਂ ਜਦੋਂ ਵੀ ਕਰੋਗੇ ਅਸੀਂ ਫਿਰ ਜਵਾਬ ਦੇਵਾਂਗੇ। ਤੇ ਜਵਾਬ ਉਹਨਾਂ ਨੇ ਵੈਸੇ ਜਿਹੜਾ ਦਿੱਤਾ ਨਾ ਉੱਥੇ ਇਸਰਾਇਲ ਦੇ ਵਿੱਚ, ਬਹੁਤ ਬੁਰਾ ਦਿੱਤਾ, ਏਡਾ ਸੌਖਾ ਨੀ, ਉੱਥੇ ਤਬਾਹੀ ਮਚਾਤੀ ਫੜ ਕੇ,
1: ਤਬਾਹੀ ਮਚਾਤੀ ਖਾਕ ਸਾਹਿਬ ਜੀ, ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ। ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖ਼ਬਰਾਂ ਤੋਂ ਇਹ ਆਉਂਦਾ ਆ ਸਾਹਮਣੇ, ਕਈ ਵਾਰੀ ਜਿੱਦਾਂ ਆਪਾਂ ਕਹਿ ਦੇਗਾ ਉਹ ਗਲਤ ਆ, ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਇਜ਼ਰਾਇਲ ਦੀਆਂ, ਉਹ ਵੀ ਸੜਕਾਂ ਤੇ ਉੱਤਰ ਆਈਆਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ, ਤੁਸੀਂ ਸਾਨੂੰ
2: ਜੀਣਾ ਚਾਹੁੰਦੇ ਆ ਉੱਥੇ ਲੋਕ। ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨੇ, ਉਹਨਾਂ ਦਾ ਕੰਮ ਹੁੰਦਾ ਕਾਰੋਬਾਰ, ਰੋਟੀ ਚੱਲਦੀ ਰਹੇ, ਨਾ ਕੋਈ ਲੈਣ,
1: ਰੋਟੀ ਚੱਲਦੀ ਰਹੇ। ਪਰਸੋਂ ਦੀ ਖ਼ਬਰ ਦੇ ਵਿੱਚ ਨਹੀਂ ਸੀ ਲੱਗ ਰਿਹਾ, ਪਰ ਕੱਲ ਤੋਂ ਜਿਹੜੀ ਆ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਸ਼ੁਰੂ ਹੋ ਗਈ ਆ ਕਿ ਤੁਹਾਨੂੰ ਜਦੋਂ ਟਰੰਪ ਬੋਲਦਾ ਉਦੋਂ ਵੀ, ਤੇ ਜਦੋਂ ਨੇਤਾਨਯਾਹੂ ਨਿਊਜ਼ ਦੇ ਸਾਹਮਣੇ ਆਉਂਦਾ ਉਦੋਂ ਵੀ, ਇਨ੍ਹਾਂ ਦੇ ਜਿਹੜੇ ਚਿਹਰੇ ਆ ਉਹ ਫਿੱਕੇ ਪਏ ਹੋ ਆ।
2: ਉਹ ਪੈ ਗਏ ਜੀ, ਫਿੱਕੇ ਪੈ ਗਏ, ਬਿਲਕੁਲ ਪੈ ਗਏ ਹੁਣ, ਕਿਉਂਕਿ ਦੇਖੋ ਇਰਾਨ ਬਹੁਤ ਚਿਰ ਦਾ ਕਹਿ ਰਿਹਾ ਸੀ ਕਿ ਲੜਾਈ ਤੁਸੀਂ ਲਾ ਲੋਗੇ, ਬੰਦ ਕਰਨੀ ਬੜੀ ਔਖੀ ਹੋਣੀ ਹੈ ਤੁਹਾਡੇ ਕੋਲੋਂ,
1: ਹਾਂਜੀ
2: ਅਸੀਂ ਤਿਆਰ ਬੈਠੇ ਆ, ਰੈਡੀ ਆ, ਤੁਸੀਂ ਜਦੋਂ ਵੀ ਕਰੋਗੇ ਅਸੀਂ ਫਿਰ ਜਵਾਬ ਦੇਵਾਂਗੇ। ਤੇ ਜਵਾਬ ਉਹਨਾਂ ਨੇ ਵੈਸੇ ਜਿਹੜਾ ਦਿੱਤਾ ਨਾ ਉੱਥੇ ਇਸਰਾਇਲ ਦੇ ਵਿੱਚ, ਬਹੁਤ ਬੁਰਾ ਦਿੱਤਾ, ਏਡਾ ਸੌਖਾ ਨੀ, ਉੱਥੇ ਤਬਾਹੀ ਮਚਾਤੀ ਫੜ ਕੇ,
1: ਤਬਾਹੀ ਮਚਾਤੀ ਖਾਕ ਸਾਹਿਬ ਜੀ, ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ। ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖ਼ਬਰਾਂ ਤੋਂ ਇਹ ਆਉਂਦਾ ਆ ਸਾਹਮਣੇ, ਕਈ ਵਾਰੀ ਜਿੱਦਾਂ ਆਪਾਂ ਕਹਿ ਦੇਗਾ ਉਹ ਗਲਤ ਆ, ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਇਜ਼ਰਾਇਲ ਦੀਆਂ, ਉਹ ਵੀ ਸੜਕਾਂ ਤੇ ਉੱਤਰ ਆਈਆਂ, ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ, ਤੁਸੀਂ ਸਾਨੂੰ
2: ਉਹਨਾਂ ਜੀਣਾ ਚਾਹੁੰਦੇ ਆ ਉੱਥੇ ਲੋਕ। ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨੇ, ਉਹਨਾਂ ਦਾ ਕੰਮ ਹੁੰਦਾ ਕਾਰੋਬਾਰ, ਰੋਟੀ ਚੱਲਦੀ ਰਹੇ, ਨਾ ਕੋਈ ਲੈਣ,
1: ਰੋਟੀ ਚੱਲਦੀ ਰਹੇ,
2: ਸਰਕਾਰਾਂ ਦੇ ਸਰਕਾਰਾਂ ਹੁਣ ਮਨ ਮਰਜ਼ੀਆਂ ਕਰਨ ਲੱਗ ਪੈਂਦੀ।

0: ਤਬਾਹੀ ਮਚਾਤੀ ਫੜ ਕੇ
1: ਤਬਾਹੀ ਮਚਾਤੀ ਖਾਕ ਸਾਹਿਬ ਜੀ ਉਹ ਗੱਡੀਆਂ ਗੁੱਡੀਆਂ ਜਿਹੜੀਆਂ ਤਬਾਹੀ ਮਚਾਤੀ ਮੈਂ ਤਾਂ ਇੱਥੋਂ ਤੀਕਰ ਵੀ ਇੰਡੀਆ ਵਾਲੀਆਂ ਖਬਰਾਂ ਤੋਂ ਇਹ ਆਉਂਦਾ ਆ ਸਾਹਮਣੇ ਕਈ ਵਾਰੀ ਏਦਾਂ ਆਪਾਂ ਕਹਿ ਦੇਗਾ ਉਹ ਗਲਤ ਆ ਪਰ ਉੱਥੇ ਦੀਆਂ ਔਰਤਾਂ ਜਿਹੜੀਆਂ ਖਾਕ ਸਾਹਿਬ ਜੀ ਜਰਾਇਬ ਦੀਆਂ ਉਹ ਵੀ ਸੜਕਾਂ ਤੇ ਉਤਰੇ ਆਈਆਂ ਉਹ ਆਪਣੀ ਗਵਰਨਮੈਂਟ ਦੇ ਖਿਲਾਫ਼ ਕਹਿੰਦੇ ਬੰਦ ਕਰੋ ਇਹ ਲੜਾਈ ਤੁਸੀਂ ਸਾਨੂੰ
0: ਜੀਣਾ ਚਾਹੁੰਦੇ ਆ ਉੱਥੇ ਲੋਕ ਦੇਖੋ ਲੋਕ ਵਿਚਾਰੇ ਜਿਹੜੇ ਹੁੰਦੇ ਨੇ ਉਹ ਉਹਨਾਂ ਦਾ ਕੰਮ ਹੁੰਦਾ ਕਾਰੋਬਾਰ ਰੋਟੀ ਚੱਲਦੀ ਰਹੇ ਨਾ ਕੋਈ ਲੈਣ
1: ਰੋਟੀ ਚੱਲਦੀ ਰਹੇ
0: ਸਰਕਾਰਾਂ ਦੇ ਸਰਕਾਰਾਂ ਹੁਣ ਮਨ ਮਰਜ਼ੀਆਂ ਕਰਨ ਲੱਗ ਪੈਂਦੀਆਂ ਉਹ ਫਿਰ ਲੋਕ ਅੱਕ ਜਾਂਦੇ ਆ ਜੀ ਇਹ ਕੋਈ ਲੜਾਈ ਦਾ ਕੋਈ ਤਰੀਕਾ ਥੋੜੋ ਹੈਗਾ ਬਣਾ ਰਿਹਾ ਉਹਦੇ ਕੋਲ ਹੈ ਹੀ ਨੀਗਾ ਜੇ ਬਣਾ ਵੀ ਰਿਹਾ ਹੋਏਗਾ ਤੇ ਸੋ ਦੁਨੀਆ ਨੇ ਹੋਰਾਂ ਨੇ ਵੀ ਬਣਾਏ ਤਾਂ ਉਹ ਵੀ ਬਣਾ ਲੇਗਾ ਤਾਂ ਕਿੱਡਾ ਕਰਦੇ ਤੁਹਾਡੇ ਤੇ ਸਿੱਟੇ
1: ਇਜ਼ਰਾਇਲ ਨੇ ਆਪ ਵੀ ਤਾਂ ਬਣਾਏ ਹੋਏ ਆ
0: ਇਜ਼ਰਾਇਲ ਕੋ ਹੋਏਗਾ ਚੀਮਾ ਸਾਹਿਬ ਜਦੋਂ ਤੱਕ ਇਸਰਾਇਲ ਉਹਨੂੰ ਛੇੜੇਗਾ ਨਹੀਂ ਉਹ ਨਹੀਂ ਉਹ ਵੀ ਨਹੀਂ ਛੇੜੇਗਾ
1: ਹਾਂਜੀ ਬਸ ਸਿੱਧੀ ਗੱਲ
0: ਇਹੋ ਹੀ ਹੈ ਨਾ ਜਾ ਕੇ ਪਹਿਲਾਂ
1: ਪਹਿਲਾਂ ਉਹੀ ਛੇੜਦੇ ਆ ਜੀ ਹਾਂਜੀ ਹਾਂਜੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਜੀ ਸੋ ਜਿਹੜੀ ਫਿਰ ਕੱਲ ਹੀ ਆਪਾਂ ਜਿਹੜੀ ਹੁਣੇ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਦੋਨਾਂ ਦੇ ਚਿਹਰੇ ਆ ਜਿਹੜੇ ਉਹ ਫਿੱਕੇ ਪਏ ਹੋਏ ਇਹਦੇ ਤੋਂ ਇਹ ਲੱਗ ਰਿਹਾ ਕਿ ਇਹਨਾਂ ਦਾ ਨੁਕਸਾਨ ਹੋਇਆ ਬਹੁਤ ਆ ਇਹਨਾਂ ਦੇ ਚਿਹਰਿਆਂ ਵਾਲਾ ਦੇਖ ਕੇ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰਾਂ ਆ ਰਹੀਆਂ ਉਹ ਹੋ ਸਕਦਾ ਸੱਚ ਹੋਣ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਸੱਚੀਆਂ ਹੈਗੀਆਂ ਪਰ ਲੱਗ ਇੱਦਾਂ ਰਿਹਾ ਜਿਹੜੇ ਇਹਨਾਂ ਦੇ ਚਿਹਰੇ ਪੜਨ ਤੋਂ ਪਤਾ ਇੱਦਾਂ ਲੱਗਦਾ ਵੀ ਜਿਹੜੀ ਇੰਡੀਆ ਤੋਂ ਖਬਰ ਆ ਰਹੀ ਆ ਉਹ ਵੀ ਕਿਸੇ ਨੇ ਤਾਂ ਉਹ ਬਣਾਈ ਆ ਨਾ ਵੀਡੀਓ ਤੇ ਉਹਦੇ ਤੋਂ ਐਂ ਲੱਗ ਰਿਹਾ ਵੀ ਇਹਨਾਂ ਦਾ ਨੁਕਸਾਨ ਆ ਜਿਹੜਾ ਜੋ ਜਿੰਨਾ ਬਾਹਰ ਆ ਰਿਹਾ ਉਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਸ ਤੋਂ ਇਹ ਲੱਗ ਰਿਹਾ
0: ਜੀ ਉਥੋਂ ਦੇ ਹੋਰ ਵੀ ਮੀਡੀਆ ਅਮਰੀਕਾ ਦਾ ਮੀਡੀਆ ਵੀ ਉੱਥੇ ਹੈਗਾ ਵਾ ਪਾਕਿਸਤਾਨ ਦਾ ਵੀ ਪਾਕਿਸਤਾਨ ਦਾ ਮੀਡੀਆ ਨਹੀਂ ਹੈਗਾ ਉੱਥੇ ਬਾਕੀ ਲੋਕ ਹੈਗੇ ਆ ਜਿਹੜੇ ਸੱਚੀਆਂ ਗੱਲਾਂ ਫੋਟੋ ਬਣਾ ਕੇ ਵੀਡੀਓ ਬਣਾ ਕੇ ਪਾ ਰਹੇ ਆ ਇਹ ਨਹੀਂ ਬਿਲਕੁਲ ਇੰਡੀਆ ਦੇ ਵੀ ਬੰਦੇ ਉੱਥੇ ਬਹੁਤ ਗਏ ਹੋਏ ਆ ਜੀ ਜਰਨਲਿਸਟ
1: ਹਾਂਜੀ ਬਿਲਕੁਲ ਖਾਸ ਕਰਕੇ ਇੱਥੇ ਇਜ਼ਰਾਇਲ ਦੇ ਵਿੱਚ ਬਹੁਤ ਆ ਤੇ ਹਾਂਜੀ ਤੇ ਫੇਰ ਖਾਕ ਸਾਹਿਬ ਜੀ ਲੜਾਈ ਆ ਹੁਣ ਜਿਹੜੀ ਚੱਲਦੀ ਰੱਖਣੀ ਚਾਹੁੰਦਾ ਪਰ ਇਰਾਨ ਫੈਸਲਾ ਕਰਨਾ ਚਾਹੁੰਦਾ ਫਿਰ ਟਰੰਪ ਸਾਹਿਬ ਹੁਣ ਕਹਿਣ ਲੱਗ ਪਏ ਖਾਕ ਸਾਹਿਬ ਜੀ ਵੀ ਅਸੀਂ ਤਾਂ ਕਹਿੰਦੇ ਆ ਵੀ ਲੜਾਈ ਚੱਲਦੀ ਰਵੇ ਤਾਂ ਚੰਗਾ ਆ ਖਾਤਮਾ ਹੀ ਕਰ ਦੇਈਏ ਪਰ ਜਿਹੜਾ ਇਰਾਨ ਆ ਉਹ ਮੂਹਰਿਓ ਕਹਿੰਦਾ ਵੀ ਯਾਰ ਆਪਾਂ ਲੜਾਈ ਬੰਦ ਕਰ ਲਈਏ ਤਾਂ ਚੰਗਾ ਪਰ ਮੈਨੂੰ ਲੱਗ ਰਿਹਾ ਵੀ ਹੈ ਇਹਦੇ ਉਲਟ ਗੱਲ ਆ ਇਰਾਨ ਕਹਿੰਦਾ ਕੋਈ ਨਾ ਹੁਣ ਤੁਸੀਂ ਦੇਖ ਲਓ ਹੁਣ ਸ਼ੁਰੂ ਕੀਤੀ ਹੋਇਆ
0: ਸਾਹਿਬ ਇਰਾਨ ਨੇ ਬੰਦ ਨਹੀਂ ਕਰਨੀ ਇਹ ਕਰ ਲੈਣਾ ਕੋਸ਼ਿਸ਼ ਕਰ ਰਹੇ ਆ ਇਹ ਹੌਲੀ ਹੌਲੀ ਜਾ ਕੇ ਸਾਊਦੀ ਅਰਬ ਦੇ ਕਿੰਗ ਨੂੰ ਵੀ ਇਧਰੋਂ ਵੀ ਕਹਿ ਰਹੇ ਕਿ ਤੁਸੀਂ ਕਰੋ
1: ਦੇ ਨਾਲ ਐਗਜੈਕਟਲੀ
0: ਉਹਨੇ ਨਹੀਂ ਕਰਨੀ ਉਹਨਾਂ ਦਾ ਲੀਡਰ ਏਡਾ ਵੱਡਾ ਮਾਰਿਆ ਗਿਆ ਉਹਦੇ ਬੱਚੇ ਮਾਰੇ ਗਏ ਸਾਰਾ ਪਰਿਵਾਰ ਮਾਰਿਆ ਗਿਆ ਮੈਨੂੰ ਨਹੀਂ ਲੱਗਦਾ ਉਹ ਹੁਣ ਬੰਦ ਕਰਨਗੇ ਜਦੋਂ ਤੱਕ ਉਹਨਾਂ ਦੇ ਕੋਲ ਹਥਿਆਰ ਆ ਉਹ ਚਲਾਉਣਗੇ ਜੀ
1: ਬਿਲਕੁਲ ਬਿਲਕੁਲ ਇਹਦੇ ਵਿੱਚ ਜੀ ਖਾਕ ਸਾਹਿਬ ਜੀ ਬਿਲਕੁਲ ਸਹੀ ਗੱਲ ਆ ਹੁਣ ਕੱਲ ਦੀ ਖਬਰ ਦੇ ਅਨੁਸਾਰ ਜਦੋਂ ਖਾਕ ਸਾਹਿਬ ਜੀ ਡੇਟਾ ਦੇਖਦੇ ਆ ਨਾ ਉਹ ਜਿਹੜੇ ਇਰਾਨੀ ਆ ਦੇਖੋ ਖਾਕ ਸਾਹਿਬ ਜੀ ਉਹਨਾਂ ਨੇ ਵੀ ਕਿਸੇ ਸਮੇਂ ਦੁਨੀਆ ਤੇ ਰਾਜ ਕੀਤਾ
0: ਬਿਲਕੁਲ
1: ਪਰਸ਼ੀਅਨ ਅੰਪਾਇਰ ਸੀ ਜਿਹੜੀ ਉਹ ਰੋਮ ਤੋਂ ਲਾ ਕੇ ਇੰਡੀਆ ਤੱਕ ਸਾਰੇ ਪਰਸ਼ੀਅਨ ਅੰਪਾਇਰ ਸੀ ਉਹਨਾਂ ਨੇ ਰਾਜ ਕੀਤਾ ਦੁਨੀਆ ਦੇ ਉੱਤੇ ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਕੌਮਾਂ ਹੁੰਦੀਆਂ ਉਹ ਛੇਤੀ ਕਿਤੇ ਨਹੀਂ ਮਰਦੀਆਂ ਹੁੰਦੀਆਂ ਹੁਣ ਇੱਥੇ ਜਿਹੜਾ ਮਸਲਾ ਆ ਉਹ ਇਸ ਗੱਲ ਦਾ ਆ ਕਿ ਇਰਾਨ ਨੂੰ ਵੀ ਪਤਾ ਇਸ ਗੱਲ ਦਾ ਔਰ ਆਪਾਂ ਨੂੰ ਵੀ ਪਤਾ ਖਾਕ ਸਾਹਿਬ ਜੀ ਅਮਰੀਕਾ ਨੇ ਆਪਾਂ ਨੂੰ ਪਤਾ ਨਾ ਅਮਰੀਕਾ ਨੇ ਯੂਕਰੇਨ ਨੂੰ ਜਿਹੜੇ ਹਥਿਆਰ ਦੇਣੇ ਬੰਦ ਕਰ ਦਿੱਤੇ ਤੇ ਉਹ ਜਿਹੜੇ ਹਥਿਆਰ ਆ ਉਹ ਯੂਰਪ ਨੂੰ ਕਹਿੰਦੇ ਵੀ ਤੁਸੀਂ ਸਾਡੇ ਤੋਂ ਖਰੀਦੋ ਤੇ ਤੁਸੀਂ ਗਾਹਾਂ ਉਹਨਾਂ ਨੂੰ ਫ੍ਰੀ ਦਿਓ ਇਹਨਾਂ ਗੱਲਾਂ ਤੋਂ ਜਦੋਂ ਪਤਾ ਲੱਗਦਾ ਅਮਰੀਕਾ ਦੇ ਕੋਲ ਆ ਜਿਹੜਾ ਹਥਿਆਰ ਆ ਉਹਨਾਂ ਦੀ ਕਮੀ ਆ ਗਈ ਓ ਆ ਹਥਿਆਰ ਘੱਟ ਗਏ ਓ ਆ
0: ਕਮੀ ਆਉਣੀ ਆ ਜਦੋਂ ਜੰਗਾਂ ਹੀ ਲੜੀ ਜਾਣੀਆਂ ਆਪਣੀ
1: ਹਾਂਜੀ
0: ਦੇਖਣਾ ਤੇ ਜਾਬਾਂ ਦਾ ਬੁਰਾ ਹਾਲ ਹੋ ਗਿਆ ਜੀ ਲੋਕਾਂ ਕੋਲ ਕੰਮ ਨਹੀਂ ਹੈ ਹਾਲਾਤ ਖਰਾਬ ਆ ਅਮਰੀਕਾ ਦੇ ਵਿੱਚ
1: ਬਿਲਕੁਲ ਤੇ ਹੁਣ ਕੀ ਆ ਇਰਾਨ ਨੂੰ ਇਸ ਗੱਲ ਦਾ ਪਤਾ ਆ ਕਿ ਇਹਨਾਂ ਦੇ ਕੋਲ ਹਥਿਆਰ ਆ ਜਿਹੜੇ ਉਹ ਮੁੱਕ ਚੁੱਕੇ ਆ ਥੋੜੇ ਬਹੁਤੇ ਹੈਗੇ ਆ ਉਹ ਮੁੱਕ ਜਾਣੇ ਆ ਹੁਣ ਇਹਦੇ ਨਾਲ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ ਉਹ ਚਾਈਨਾ ਨੇ ਔਰ ਰੂਸ ਨੇ ਦੋਨਾਂ ਨੇ ਹੀ ਉਹਨੂੰ ਮਿਸਲਾਂ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਰਾਨ ਨੂੰ ਉੱਥੇ ਪਹੁੰਚ ਗਿਆ ਅਸਲਾ ਜਿਹੜਾ ਸੀਗਾ ਚਾਈਨਾ ਦਾ ਵੀ ਤੇ ਰੂਸ ਦਾ ਵੀ ਕਿਉਂਕਿ ਉਹਨੇ ਮਦਦ ਕੀਤੀ
0: ਨਾਰਥ ਕੋਰੀਆ ਵੀ ਦੇ ਰਿਹਾ ਜੀ
1: ਨਾਰਥ ਕੋਰੀਆ ਵੀ ਦੇ ਰਿਹਾ ਸੋ ਉਹਦੇ ਕੋਲ ਹਥਿਆਰਾਂ ਦੀ ਬਾਕੀ ਨਹੀਂ ਵੀ ਮੇਰੇ ਕੋਲ ਹਥਿਆਰ ਮੁੱਕ ਜਾਣਗੇ ਇਹਨਾਂ ਕੋਲ ਮੁੱਕ ਜਾਣੇ ਆ ਉਹ ਸੋ ਇਸ ਕਰਕੇ ਆ ਜਿਹੜੀ ਉਹ ਇਰਾਨ ਨਹੀਂ ਚਾਹੁੰਦਾ ਪਰ ਟਰੰਪ ਇਸ ਵੇਲੇ ਚਾਹ ਰਿਹਾ ਕਿ ਲੜਾਈ ਅਸੀਂ ਛੇੜ ਤਾਂ ਬੈਠੇ ਹਾਂ ਯਾਰ ਇਹਨੂੰ ਬੰਦ ਹੋ ਜਾਵੇ ਤਾਂ ਚੰਗਾ ਨਹੀਂ ਤਾਂ ਸਾਡਾ ਨੁਕਸਾਨ ਹੋਰ ਬਹੁਤਾ ਹੋਣਾ ਇਹ ਸਾਰਾ ਕੁਛ ਆ ਜਿਹੜਾ ਇਹਨਾਂ ਦੇ ਹਾਵ ਭਾਵ ਜਿਹੜੇ ਚਿਹਰੇ ਦੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਇਹ ਮੁਸੀਬਤ ਖੜੀ ਹੋ ਗਈ ਆ ਤੇ ਅਗਲੀ ਖਬਰ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਨੇਤਾਨਯਾਹੂ ਦੀ ਇੱਕ ਵੱਖਰੀ ਖਬਰ ਆ ਜਿਹੜੀ ਉਹਦੇ ਵਿੱਚ ਖਾਕ ਸਾਹਿਬ ਜੀ ਇਹ ਜਿਹੜੀ ਆ ਹਿੱਲ ਦੀ ਹਿੱਲ ਨਿਊਜ਼ ਪੇਪਰ ਹੈਗਾ ਨਾ ਖਬਰ ਇਹ ਵੀ ਦਿੰਦੇ ਆ ਉਹਦੇ ਰਾਹੀਂ ਇਹ ਖਬਰ ਬਾਹਰ ਆਈ ਆ ਕਹਿ ਰਿਹਾ ਕਿ ਇਰਾਨ ਜਿਹੜਾ ਆ ਇਰਾਨ ਵਾਲੀ ਇਹ ਚੱਲੇਗੀ ਹਥਿਆਰਾਂ ਦੀ ਅੱਛਾ ਘੱਟ ਗਿਆ ਆ ਅਗਲੀ ਖਬਰ ਜਿਹੜੀ ਹੈਗੀ ਆ ਉਹ ਫਰਾਂਸ ਦੇ ਪ੍ਰੈਜੀਡੈਂਟ ਜਿਹੜੇ ਮੈਕਰੋਨ ਸਾਹਿਬ ਹੈਗੇ ਆ ਨਾ ਖਾਕ ਸਾਹਿਬ ਜੀ ਉਹਨਾਂ ਨੇ ਵੀ ਮੰਗਲਵਾਰ ਜਿਹੜਾ ਆਹ ਕੱਲ ਇਨ੍ਹਾਂ ਕੇ ਗਿਆ ਆ ਤੇ ਅੱਜ ਨੂੰ ਐਲਾਨ

0: ਕੀਤਾ ਕਿ ਉਹ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੇ ਉਹਨਾਂ ਦੇ ਉਡਣੇ ਵਿਜੇ ਲੜਾ ਕੇ ਜਹਾਜ਼ ਯੂਜ ਹੁੰਦੇ ਆ, ਉਹਦਾ ਨਾਂ ਹੈਗਾ ਚਾਰਲਸ ਡੀ ਗੌਲ, ਉਹਦਾ ਨਾਂ ਆ, ਉਹ ਮੈਡੀਟਰੇਨੀਅਨ ਜਿਹੜਾ ਨਾਂ ਦਾ ਸਮੁੰਦਰ ਆ ਉਧਰ ਨੂੰ ਉਹਨੇ ਉਹ ਤੋਰ ਦਿੱਤਾ ਆਪਣਾ ਜਿਹੜਾ ਬੇੜਾ ਆ, ਤੇ ਜਿਹਦੇ ਵਿਚ ਉਹਨੇ ਕਿਹਾ ਕਿ ਮੈਂ ਜਿਹੜੇ ਉਥੋਂ ਤੇਲ ਜਿਹੜਾ ਆਉਂਦਾ ਨਾ ਪਰਸ਼ੀਅਨ ਗਲਫ ਦੇ ਵਿਚੋਂ, ਉਹ ਜਿੰਨੇ ਛੋਟੇ ਛੋਟੇ ਕੰਟਰੀ ਆ, ਇਹ ਕਟਰ ਹੋਇਆ, ਸਾਊਦੀ ਅਰਬ ਹੋਇਆ, ਇਹ ਸਾਰੇ ਕੰਟਰੀਆਂ ਦੇ ਵਿਚੋਂ ਤੇਲ ਆਉਂਦਾ, ਉਹਨਾਂ ਦੇ ਵਿਚ ਦੀ ਜਹਾਜ਼ ਆ, ਹੁਣ ਇਰਾਨ ਨੇ ਜਿਹੜੇ ਖਾਕਸਾ ਵੀ ਤੁਹਾਨੂੰ ਪਤਾ ਵੀ ਉਹਨੇ ਕਿਹਾ ਬਈ ਪਹਿਲਾਂ ਤਾਂ ਉਹਨੇ ਜਹਾਜ਼ ਰੋਕੇ ਆ ਉਥੇ, ਉਹਦੇ ਨਾਲ ਖਾਕਸਾਲ ਦੀ ਇੱਕ ਤੁਸੀਂ ਦੇਖਿਆ ਹੋਣਾ ਰੇਲਵੇ ਦੇ ਜਦੋਂ ਜਾਂਦੀ ਹੁੰਦੀ ਨਾ ਰੇਲ ਗੱਡੀ, ਉਹਦੇ ਉੱਤੇ ਕੰਟੇਨਰ ਹੁੰਦੇ ਆ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਐਮ ਏ ਈ ਮੇਰਾ ਖਿਆਲ ਹੁੰਦਾ ਆਰ ਐਸ ਕੇ ਮਾਇਰਸ ਕੁਛ ਏਦਾਂ ਦਾ ਆ, ਹਾਂ ਉਹ ਖਾਕਸਾਲ ਦੀ ਦੁਨੀਆਂ ਦੀ ਬਹੁਤ ਵੱਡੀ ਕੰਪਨੀ, ਉਹਦੇ ਬਹੁਤ ਸਾਰੇ ਜਹਾਜ਼ ਆ ਤੇਲ ਦੇ ਜਿਹੜੇ ਤੇਲ ਢੋਂਦੇ ਆ, ਉਹਦੇ ਜਿਹੜੇ ਜਹਾਜ਼ ਸੀਗੇ ਉੱਥੇ ਸਟੇਟ ਆਫ ਹਰਮੂਸ ਜਿਹੜੀ ਆ ਉਹ ਉਹਨੇ ਤੁਹਾਨੂੰ ਪਤਾ ਵੀ ਇਰਾਨ ਨੇ ਬੰਦ ਕਰ ਦਿੱਤੀ ਆ, ਤੇ ਉੱਥੇ ਦੀ ਦੋ ਜਹਾਜ਼ ਸੀਗੇ ਜਿਹੜੇ ਉਹ ਘੇਰ ਘੂਰ ਲਏ ਤੇ ਉਹਨਾਂ ਦਾ ਰੌਲਾ ਰੱਪਾ ਪਿਆ, ਤੇ ਉਹ ਜਿਹੜੀ ਕੰਪਨੀ ਆ ਉਹਨੇ ਆਪਣੇ ਜਿੰਨੇ ਜਹਾਜ਼ ਪਰਸ਼ੀਅਨ ਗਲਫ ਦੇ ਵਿਚ ਗਏ ਹੋ ਸੀਗੇ ਨਾ, ਉਹਨਾਂ ਨੂੰ ਉਹ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਉੱਥੇ ਐਂਕਰ ਸੈੱਟ ਕੇ ਆਰਾਮ ਨਾਲ ਖੜ ਜਾਓ, ਉਹ ਬਾਹਰ ਨਿਕਲਣ ਨੂੰ ਬੰਦ ਕਰ ਲਿਆ, ਉਹਨੇ ਆਪੇ ਹੀ ਕਰ ਲਏ ਕੰਪਨੀ, ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਉਹਨਾਂ ਨੇ ਉੱਥੇ ਜਾਣਾ ਹੀ ਬੰਦ ਕਰ ਦਿੱਤਾ ਪਹਿਲਾਂ ਹੀ ਡਰਦਿਆਂ ਨੇ, ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਇਥੋਂ ਨਿਕਲ ਨੀ ਦੇਣਾ, ਉਹਦੇ ਕਾਰਨ ਖਾਕ ਸਾਹਿਬ ਦੀ ਹੁਣ ਜਿਹੜੀ ਫਰਾਂਸ ਹੈਗਾ ਇਹਨੇ ਕਿਹਾ ਕਿ ਮੈਂ ਆਪਣੇ ਜਿਹੜੇ ਜਹਾਜ਼ਾਂ ਨੂੰ ਉਥੋਂ ਜ਼ੋਰ ਨਾਲ ਜਿਹਨੂੰ ਕਹਿੰਦੇ ਜੁੱਤੀ ਦੇ ਜ਼ੋਰ ਨਾਲ ਉਥੋਂ ਬਾਹਰ ਲਿਆਉਂਗਾ ਆਪਣੀ ਉੱਥੇ ਫੌਜ ਭੇਜ ਕੇ, ਪਰ ਇਹਨੂੰ ਫਰਾਂਸ ਨੂੰ ਵੀ ਕੇਅਰਫੁਲ ਰਹਿਣਾ ਚਾਹੀਦਾ ਕਿਉਂਕਿ ਉਹ ਹੁਣ ਖਾਕ ਸਾਹਿਬ ਜੀ ਦੇਖੋ ਇੱਕ ਹੋਰ ਗੱਲ ਆ, ਜਦੋਂ ਇਹ ਇਰਾਨ ਤੇ ਹਜੇ ਲੜਾਈ ਲੱਗੀ ਵੀ ਨਹੀਂ ਸੀ ਨਾ, ਉਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਅਖਬਾਰ ਦੇ ਵਿਚ ਮਿਲ ਤਾਂ ਆਉਂਦੀ ਆ ਬਾਹਰ ਪਿਆ ਹੋਣੇ ਵਾਲਾ ਆ,
1: ਬਿਲਕੁਲ
0: ਜਿਹੜੀ ਆਪਣੀ ਟਰੰਪ ਐਡਮਿਨਿਸਟ੍ਰੇਸ਼ਨ ਹੈਗੀ ਆ ਨਾ ਇਹਨੂੰ ਆਪਣੇ ਹੀ ਗੌਰਮੈਂਟ ਦੇ ਜਿਹੜੇ ਵੱਡੇ ਵੱਡੇ ਅਫਸਰ ਰਿਟਾਇਰ ਹੁੰਦੇ ਆ ਕਿ ਸੀਆਈਏ ਦੇ ਹੁੰਦੇ ਆ ਕਿ ਕਿਸੇ ਦੇ ਹੁੰਦੇ ਕਿਸੇ ਦੇ, ਉਹਨਾਂ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਵੀ ਤੁਸੀਂ ਇਹਨੂੰ ਇਰਾਕ ਨਾ ਸਮਝ ਲਿਓ ਕਿਤੇ, ਇਹ ਇਰਾਨ ਆ, ਸੋਚ ਕੇ ਹੱਥ ਪਾਇਓ, ਪਰ ਉਹ ਤੁਹਾਨੂੰ ਪਤਾ ਵੀ ਉਹ ਮਜ਼ਦੂਰੋਂ ਨੂੰ ਜਾ ਕੇ ਫੜ ਲਿਆਂਦਾ, ਕਦੇ ਉਹਨੂੰ ਫੜ ਲਿਆਂਦਾ, ਕਦੇ ਉਹ ਕੋਲੰਬੀਆ ਵਾਲੇ ਨੂੰ ਦੇਤੀ ਧਮਕੀ ਤੇ ਕਦੇ ਉਹਨੂੰ ਦੇਤੀ, ਜਿਹੜੀ ਚਾਮਲ ਨਾ ਹੁੰਦਾ ਨਾ ਬੰਦੇ ਦਾ ਖੁਦ ਹੀ ਖੁਦਾ ਦਾ ਬੈਰ ਖਾਕ ਸਾਹਿਬ ਹੀ ਹੁੰਦਾ, ਸੋ ਖੁਦ ਹੀ ਨੀ ਕਦੇ ਵੀ ਕਰਨੀ ਚਾਹੀਦੀ, ਇਹਦੇ ਤੋਂ ਸਾਵਧਾਨ ਜਿਹੜਾ ਉਹ ਰਹਿਣਾ ਚਾਹੀਦਾ ਆ ਤਾਂ ਕਿ ਜਿਹੜੀ ਆ ਤੁਸੀਂ ਸ਼ਾਂਤੀ ਨਾਲ ਰਹਿ ਸਕੋ। ਹੁਣ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ, ਖਾਕ ਸਾਹਿਬ ਜੀ ਪਤਾ ਨੀ ਆਪਣੇ ਪ੍ਰੈਜੀਡੈਂਟ ਨੂੰ ਕੁਛ ਹੋ ਗਿਆ, ਇਹ ਹਰੇਕ ਨਾਲੇ ਵਿਗਾੜੀ ਜਾਂਦੇ ਆ। ਹੁਣ ਜਿਹੜਾ ਸਪੇਨ ਆ ਖਾਕ ਸਾਹਿਬ ਜੀ, ਮੇਰਾ ਖਿਆਲ ਆ ਵੀ ਸਪੇਨ ਆ ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਮਤਲਬ ਇਹ ਪੱਛਮੀ ਸਭਿਅਤਾ ਦੇ ਨਾਲ ਜੁੜਿਆ ਹੋਇਆ, ਪੱਛਮੀ ਹੈਗਾ ਵੀ ਪੱਛਮ ਦਾ ਹੀ ਆ, ਪਰ ਇਹ ਜਿਹੜੇ ਤਿੰਨ ਕੰਟਰੀ ਆ ਨਾ, ਇੱਕ ਸਪੇਨ ਤੇ ਇੱਕ ਪੁਰਤਗਾਲ, ਚਾਰ ਕੰਟਰੀ ਆ ਜਿਹੜੇ, ਸਪੇਨ ਤੇ ਪੁਰਤਗਾਲ, ਇਟਲੀ ਤੇ ਜਿਹੜਾ ਹੈਗਾ ਗ੍ਰੀਸ, ਇਹ ਜਿਹੜੇ ਚਾਰ ਕੰਟਰੀ ਆ, ਜੇ ਤੁਸੀਂ ਇੱਥੇ ਕਿਤੇ ਜਾਓ ਨਾ, ਇਹ ਇਹਨਾਂ ਦੇ ਜਿਹੜੀ ਸਰੀਰਾਂ ਦੀ ਬਣਤਰ ਵੀ ਇੱਕੋ ਜਿਹੀ ਓਦਾਂ ਦੀ ਆ, ਇਹਨਾਂ ਦੀ ਡਾਇਟ ਆ ਜਿਹੜੀ ਜਿਹਨੂੰ ਮੈਡੀਟਰੇਨੀਅਨ, ਇੱਥੇ ਆਪਣੇ ਅਮਰੀਕਾ ਚ ਵੀ ਉਹ ਐਡਵਰਟਾਈਜ਼ਮੈਂਟ ਕਰਦੇ ਮੈਡੀਟਰੇਨੀਅਨ ਡਾਇਟ ਜਿਹਨੂੰ ਕਹਿੰਦੇ ਆ, ਹਾਂ ਉਹ ਮੈਡੀਟਰੇਨੀਅਨ ਡਾਇਟ ਉਹਨਾਂ ਦੀ ਆ, ਇਹਨਾਂ ਚਾਰਾਂ ਕੰਟਰੀਆਂ ਦੀ, ਇਟਲੀ ਤੇ ਗ੍ਰੀਸ ਤੇ ਪੁਰਤਗਾਲ ਤੇ ਸਪੇਨ, ਇਹ ਮੀਡੀਅਮ ਬੈਲਟ ਮੀਡੀਅਮ ਲੋਕ ਹੁੰਦੇ, ਬਹੁਤੇ ਉੱਚੇ ਲੰਮੇ ਜਵਾਨ ਨਹੀਂ ਹੁੰਦੇ, ਇਹ ਮੀਡੀਅਮ ਜਿਹੇ ਸਾਈਜ਼ ਦੇ ਹੁੰਦੇ ਆ ਇਹ ਸਾਰੇ, ਤੇ ਇਹਨਾਂ ਦੇ ਆਮ ਕਰਕੇ ਕੀ ਹੁੰਦਾ, ਇਟਲੀ ਦੇ ਵਿਚ ਥੋੜਾ ਘੱਟ ਮਤਲਬ ਥੋੜੇ ਭੂਰੇ ਵਾਲਾਂ ਵਾਲੇ ਲੋਕ ਹੈਗੇ ਆ, ਪਰ ਜਿਹੜੇ ਦੂਸਰੇ ਤਿੰਨ ਆ ਗ੍ਰੀਸ ਤੇ ਸਪੇਨ ਤੇ ਪੁਰਤਗਾਲ, ਇਹਨਾਂ ਦੇ ਸਾਰਿਆਂ ਦੇ ਬਾਲ ਕਾਲੇ ਹੁੰਦੇ ਆ,
1: ਇਟਲੀ ਵਾਲਿਆਂ ਦੇ ਵੀ ਕਾਲੇ ਹੀ ਆ ਜੀ,
0: ਇਟਲੀ ਵਾਲਿਆਂ ਦੇ ਵਿਚ ਦੋਨੇ ਤਰ੍ਹਾਂ ਦੀ ਮਿਕਸ ਆ ਥੋੜੀ ਜਿਹੀ ਖਾਕ ਸਕਦੀ, ਉਹਦੇ ਕੁਛ ਜਿਹੜੇ ਲੋਕ ਆ ਉਹ ਹੈਗੇ ਆ ਭੂਰੇ ਵਾਲਾਂ ਵਾਲੇ ਇਟਲੀ ਦੇ ਵਿਚ, ਤੇ ਪਰ ਇਹਨਾਂ ਤਿੰਨਾਂ ਦੇ ਵਿਚ ਘੱਟ ਆ। ਹੁਣ ਸਪੇਨ ਆ ਜਿਹੜਾ ਉਹਨੇ ਫਿਰ ਅਮਰੀਕਾ ਨੂੰ ਖਾਕ ਸਾਹਿਬ ਜੀ ਕਿਹਾ ਤਾਂ ਨਾ ਕਰ ਦਿੱਤੀ ਕਿ ਜਿਹੜੇ ਤੇਰੇ ਇੱਥੇ ਮਿਲਟਰੀ ਦੇ ਬੇਸ ਆ ਸਪੇਨ ਦੇ ਵਿਚ, ਮੈਂ ਤੈਨੂੰ ਇੱਥੋਂ ਆਪਣੇ ਜਹਾਜ਼ ਲੜਾ ਕੇ ਇਰਾਨ ਤੇ ਹਮਲਾ ਕਰਨ ਨਹੀਂ ਦੇਣਾ, ਸੋ ਇੱਥੋਂ ਤੂੰ ਨਾ ਆਸ ਰੱਖੀ। ਉਹਦੇ ਕਰਕੇ ਫਿਰ ਟਰੰਪ ਸਾਹਿਬ ਖਾਕ ਸਾਹਿਬ ਜੀ ਹੋ ਗਏ ਲੋਹੇ ਲੱਗ ਕੇ ਹੋ ਕੇ, ਫਿਰ ਇਹਨਾਂ ਨੇ ਅੱਜ ਜਿਹੜੀ ਆ ਟਰੰਪ ਸਾਹਿਬ ਨੇ ਸਪੇਨ ਨਾਲ ਕਹਿੰਦਾ ਵੀ ਮੈਂ ਸਪੇਨ ਦੇ ਨਾਲ ਸਾਰੇ ਵਪਾਰਕ ਜਿਹੜੇ ਤੇ ਰਾਜਨੀਤਿਕ ਜਿਹੜੇ ਰਿਸ਼ਤੇ ਨਾਤੇ ਹੈਗੇ ਆ ਉਹ ਮੈਂ ਤੋੜ ਦਿੱਤੇ, ਟੁੱਟ ਗਈ ਆਪਣੀ। ਤੇ ਟਰੰਪ ਸਾਹਿਬ ਨੇ ਜਰਮਨੀ ਦੇ ਚੈਂਸਲਰ ਜਿਹੜੇ ਆ ਫਰੈਡਰਿਕ ਮਰਸ, ਉਹ ਇੱਥੇ ਆਏ ਸੀਗੇ ਵਾਈਟ ਹਾਊਸ ਦੇ ਵਿਚ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਸਮੇਂ ਉਹਨੇ ਕਿਹਾ ਕਿ US ਜਿਹੜਾ ਆ ਆਪਣੇ ਹੈਗਾ ਖਾਕ ਸਾਹਿਬ ਜੀ ਸੈਕਟਰੀ ਟ੍ਰੇਜਰੀ ਸੈਕਟਰੀ ਵੀ ਆ ਜਿਹੜੇ ਅਮਰੀਕਾ ਦੇ, ਸਕਾਟ ਬੈਸੈਂਟ ਉਹਨਾਂ ਦਾ ਨਾਂ ਆ, ਉਹਨਾਂ ਨੂੰ ਟਰੰਪ ਸਾਹਿਬ ਨੇ ਹੁਕਮ ਦੇ ਦਿੱਤਾ ਉੱਥੇ ਕਿ ਤੂੰ ਭਾਈ ਜਿਹੜੇ ਇਹਦੇ ਨਾਲ
1: ਚੀਮਾ ਸਾਹਿਬ ਹੋਲਡ ਕਰੋ, ਡਾਕਟਰ ਸਾਹਿਬ ਪਹੁੰਚ ਗਏ। ਡਾਕਟਰ ਸਾਹਿਬ ਚੀਮਾ ਸਾਹਿਬ ਚੀਮਾ ਸਾਹਿਬ ਕਰ ਲੋ ਜੀ, ਤੁਸੀਂ
2: ਪ੍ਰੋਗਰਾਮ ਕਰ ਰਹੇ ਇਸ ਕਰਕੇ ਦੂਸਰਾ ਫੋਨ ਆ, ਚੀਮਾ
1: ਸਾਹਿਬ ਨੂੰ ਇੱਕ ਦੋ ਮਿੰਟ ਦੇ ਦਿਓ ਜੀ, ਖਤਮ ਕਰ ਦੇਣ। ਚੀਮਾ ਸਾਹਿਬ ਖਤਮ ਕਰ ਲੋ
0: ਜੀ। ਅੱਛਾ, ਇਹ ਜੀ ਆਪਣੀ ਅਮਰੀਕਾ ਦੀ ਖਬਰ, ਇਹਦੇ ਨਾਲ ਸੰਤ ਸਾਹਿਬ ਦੀ ਇੱਕ ਹੋਰ ਆ ਜਿਹੜੀ, ਉਹ ਜਿਹੜਾ ਯੂਕੇ ਹੈਗਾ ਉਹਨਾਂ ਦੇ ਨਾਲ ਵੀ ਜਿਹੜੇ ਟਰੰਪ ਸਾਹਿਬ ਆ ਕਾਫੀ ਨਾਰਾਜ਼ ਆ, ਕਿਉਂਕਿ ਉਹਨਾਂ ਨੇ ਵੀ ਸੰਤ ਸਾਹਿਬ ਦੀ ਜਿਹੜੀ ਹੈਗੀ ਆ ਆਪਣੀ, ਹਾਂਜੀ ਮਨਾ ਕਰ ਦਿੱਤਾ ਉਹਨੇ ਵੀ। ਤੇ ਉਹ ਹੋਇਆ ਏਦਾਂ, ਸੰਤ ਸਾਹਿਬ ਜੀ ਪਹਿਲਾਂ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਥੋੜਾ ਜਿਹਾ ਜਿਹਨੂੰ ਕਹਿੰਦੇ ਆ ਸਾਹ ਭਰਿਆ ਸੀ ਅਮਰੀਕਾ ਵੱਲੋਂ, ਤੇ ਉਹਨਾਂ ਦਾ ਜਿਹੜਾ ਉੱਥੇ ਬੇਸ ਆ ਨਾ ਸਾਈਪ੍ਰਸ ਦੇ ਵਿੱਚ ਆ, ਉੱਥੇ ਬ੍ਰਿਟਿਸ਼ ਗਵਰਨਮੈਂਟ ਆ ਜਿਹੜੀ ਉਹਦਾ ਮਿਲਟਰੀ ਬੇਸ ਉੱਥੇ ਹੈਗਾ ਸਾਈਪ੍ਰਸ ਦੇ ਵਿੱਚ, ਤੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਤੇ ਜਿਹੜਾ ਇਰਾਨ ਆ ਉਹਨੇ ਉਸ ਬੇਸ ਦੇ ਉੱਤੇ ਵੀ ਜਾ ਕੇ ਹਮਲਾ ਕਰ ਦਿੱਤਾ ਸਾਈਪ੍ਰਸ ਦੇ ਵਿੱਚ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਬੇਸ ਸੀਗਾ। ਉਸ ਤੋਂ ਬਾਅਦ ਫਿਰ ਇੰਗਲੈਂਡ ਜਿਹੜਾ ਉਹ ਚੁੱਪ ਕਰਕੇ ਬਹਿ ਗਿਆ, ਉਹ ਕਹਿੰਦਾ ਮੈਂ ਨੀ ਲੱਗਣਾ ਤੇਰੇ ਨਾਲ। ਸੋ ਇਹ ਇਹਦੀ ਗੱਲਬਾਤ ਸੀਗੀ ਜੀ।
2: ਹਾਂਜੀ ਸਤਿ ਸ੍ਰੀ ਅਕਾਲ ਜੀ, ਜੀਮਾ ਸਾਹਿਬ, ਖੱਖ ਸਾਹਿਬ, ਗੱਲ ਆ ਵੀ ਅੱਜ ਦਾ ਜਿਹੜਾ ਦੌਰ ਆ
0: ਜੀ,
2: ਕਦੇ ਦਾਦੇ ਦੀਆਂ ਕਦੀ ਪੋਤੇ ਦੀਆਂ, ਅੱਜ ਕੱਲ ਜਿਹੜਾ ਹਾਲਾਤ ਚੱਲ ਰਿਹਾ ਉਹਦੇ ਮੁਤਾਬਿਕ ਚੀਮਾ ਸਾਹਿਬ ਦੇ ਪ੍ਰੋਗਰਾਮ ਜ਼ਿਆਦਾ ਲੋਕ ਸੁਣਨਗੇ, ਸਿਹਤ ਵਿਗਿਆਨ ਦੇ ਸੰਬੰਧ ਚ ਥੋੜੇ ਜੇ ਘੱਟ ਸੁਣਨਗੇ। ਵੀ ਚੱਲ ਇਹ ਤੇ ਚੱਲਦਾ ਹੀ ਰਹਿਣਾ ਆ, ਇਹ ਅੱਜ ਦੀ ਲੜਾਈ ਲੱਗੀ ਇਹਦੇ ਬਾਰੇ ਸੁਣੀਏ ਵੀ ਚੀਮਾ ਸਾਹਿਬ ਕੀ ਕਹਿੰਦੇ।
1: ਸਿਹਤ ਸਹੀ ਠੀਕ ਕਰ ਲਾਂਗੇ, ਪਹਿਲਾਂ ਬਚੀਏ ਤੇ ਸਹੀ ਜੀ। ਜੀ
2: ਅਸੀਂ ਚਲੋ ਅਸੀਂ ਆਪਣਾ ਕਰਮ ਕਰਨਾ ਹੈਗਾ ਆ, ਉਹ ਕਰਦੇ ਆ। ਅਸੀਂ ਸਿਸਟਮੈਟਿਕ ਚੱਲਦੇ ਹੋਇਆ ਅੱਜ ਇਸ ਸਟੇਜ ਤੇ ਪਹੁੰਚੇ ਹਾਂ ਵੀ ਇਸ ਸਰੀਰ ਦੀ ਰਚਨਾ ਦੇ ਬਾਰੇ ਦੱਸਦਿਆਂ ਹੋਇਆ। ਕੱਲ ਦਾ ਮੇਰਾ ਪ੍ਰੋਗਰਾਮ ਅੰਗਰੇਜ਼ੀ ਦੇ ਵਿਚ ਸੀਗਾ ਔਰ ਸਕਿਨ ਦੇ ਸੰਬੰਧ ਦੇ ਵਿਚ ਜ਼ਿਆਦਾਤਰ ਸੀ ਕਿ ਸਕਿਨ ਜਿਹੜੀ ਹੈ ਉਹ ਕੀ ਚੀਜ਼ ਹੈਗੀ ਆ। ਅਸੀਂ ਹੱਡੀਆਂ ਦੇ ਢਾਂਚੇ ਬਾਰੇ ਦੱਸਿਆ, ਰੀੜ ਦੀ ਹੱਡੀ ਬਾਰੇ ਦੱਸਿਆ, ਅਲੱਗ ਅਲੱਗ ਜਿਹੜੇ ਪਿੱਲਰ ਬਣਾਏ ਨੇ ਕੁਦਰਤ ਨੇ ਜਾਂ ਬੀਮ ਪਾਏ ਨੇ ਇਸ ਸਰੀਰ ਦੇ ਵਿਚ, ਸ਼ੋਲਡਰ ਗਿਲਡਰ ਜਾਂ ਪੈਲਵਿਕ ਗਿਲਡਰ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਬਣਾਏ ਨੇ। ਇਹਨਾਂ ਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ, ਔਰ ਉਹਨਾਂ ਦੇ ਵਿਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦਾ ਵਿਸਥਾਰ ਆਪਾਂ ਬਾਅਦ ਚ ਕਰਾਂਗੇ। ਲੇਕਿਨ ਹਾਂ, ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸ ਦਿੱਤੀ ਸੀ ਵੀ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਉਹ ਆ ਹੈਗੀ ਆ, ਠੀਕ ਹੈ ਜੀ। ਸੋ ਅੱਜ ਅਸੀਂ ਸਕਿਨ ਦੇ ਸੰਬੰਧ ਦੇ ਵਿਚ ਤੁਹਾਡੇ ਨਾਲ ਵਿਚਾਰ ਕਰਾਂਗੇ। ਸਕਿਨ ਜਿਹੜੀ ਹੈ ਇਹ ਸਰੀਰ ਦੇ ਵਿਚ ਸਭ ਤੋਂ ਵੱਡਾ ਆਰਗਨ ਆ
0: ਜੀ।
2: ਲਿਵਰ ਹੈ, ਕਿਡਨੀ ਹੈ, ਹਾਰਟ ਹੈ, ਫੇਫੜੇ ਨੇ, ਇਹਨਾਂ ਦਾ ਏਰੀਆ ਬੜਾ ਲਿਮਿਟਡ ਆ। ਲੇਕਿਨ ਜਿਹੜੀ ਚਮੜੀ ਹੈ ਇਹਦਾ ਏਰੀਆ ਜਿਹੜਾ ਆ ਉਹ ਬਹੁਤ ਜ਼ਿਆਦਾ ਹੈਗਾ ਆ, ਔਰ ਉਸ ਏਰੀਏ ਦੇ ਮੁਤਾਬਕ ਇਹ ਸਭ ਤੋਂ ਵੱਡਾ ਵੀ ਤੇ ਸਭ ਤੋਂ ਭਾਰਾ ਅੰਗ ਵੀ ਸਾਡੇ ਸਰੀਰ ਦਾ ਇਹੀ ਹੈਗਾ ਆ। ਹਾਂਜੀ, ਇਸ ਸੰਬੰਧ ਚ ਆਪਾਂ ਜਾਣਕਾਰੀ ਕਰਨੀ ਆ ਬਈ ਇਹਦੇ ਵਿਚ ਕੀ ਹੈਗਾ ਤੇ ਕਿਹੜੀ ਇਹਦੀ ਇੰਪੋਰਟੈਂਸ ਹੈਗੀ ਆ ਜਿਹਦੇ ਕਰਕੇ ਅਸੀਂ ਇਹਨੂੰ ਜਾਣਨਾ ਹੈਗਾ। ਇੱਕ ਤਾਂ ਇਹ ਆ ਵੀ ਇਸ ਚਮੜੀ ਦੇ ਤਿੰਨ ਲੇਅਰ ਨਿਕਲਦੀ ਆ, ਇਹ ਨੀ ਵੀ ਆਪਾਂ ਚਮੜੀ ਵੇਖ ਲਈ ਤੇ ਠੀਕ ਹੈ ਉੱਤੇ ਤੰਬੂ ਤਾਣ ਦਿੱਤਾ ਗਿਆ ਤੇ ਤੰਬੂ ਹੈਗਾ ਆ। ਸਾਰੇ ਅੰਗਾਂ ਦੇ ਉੱਪਰ ਤਾਣਿਆ ਹੋਇਆ ਤੰਬੂ ਹੈਗਾ ਆ ਇਹ, ਔਰ ਉਸ ਤੰਬੂ ਦੇ ਮੁਤਾਬਕ ਇਸ ਤੰਬੂ ਦੇ ਤਿੰਨ ਲੇਅਰ ਆ, ਔਰ ਤਿੰਨਾਂ ਲੇਅਰਾਂ ਨੂੰ ਅਸੀਂ ਕਹਿੰਦੇ ਆ ਐਪੀਡਰਮਿਸ, ਡਰਮਿਸ ਤੇ ਹਾਈਪੋਡਰਮਿਸ। ਐਪੀਡਰਮਿਸ ਦਾ ਮਤਲਬ ਹੁੰਦਾ ਉੱਪਰ ਵਾਲਾ, ਡਰਮਿਸ ਦਾ ਮਤਲਬ ਹੈ ਅਸਲ ਜਿਹੜੀ ਚੀਜ਼ ਹੈਗੀ ਹੈ, ਹਾਈਪੋ ਦਾ ਮਤਲਬ ਹੁੰਦਾ ਆ ਹੇਠਾਂ ਵਾਲਾ ਜਿਹੜਾ ਉਹਦੇ ਡਰਮਿਸ ਦੇ ਵੀ ਹੇਠਾਂ ਹੈਗਾ ਆ, ਉਸ ਨੂੰ ਅਸੀਂ ਕਹਿੰਦੇ ਆ ਹਾਈਪੋਡਰਮਿਸ ਲੇਅਰ ਹੈਗਾ ਆ। ਹਾਂਜੀ, ਸੋ ਇਹਦੇ ਮੁਤਾਬਕ ਇਹ ਤਿੰਨ ਲੇਅਰ ਹੈਗੇ ਨੇ, ਔਰ ਤਿੰਨਾਂ ਲੇਅਰਾਂ ਦੇ ਵਿਚ ਹੀ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ। ਜਿਹੜਾ ਐਪੀਡਰਮਿਸ ਵਾਲਾ ਲੇਅਰ ਹੈ ਇਹ ਇੱਕ ਤਰ੍ਹਾਂ ਦਾ ਜਿਵੇਂ ਅਸੀਂ ਗਾਰਬੇਜ ਘਰ ਦੇ ਬਰਲੇ ਪਾਸੇ ਬਾਹਰਲੇ ਪਾਸੇ ਰੱਖਦੇ ਆ ਨਾ
0: ਜੀ,
2: ਘਰ ਦੇ ਬਾਕੀ ਸਾਰਾ ਸਮਾਨ ਜਿਹੜਾ ਇਧਰ ਉਧਰ ਕਰਕੇ ਗਾਰਬੇਜ ਬਾਹਰਲੇ ਪਾਸੇ ਵੀ ਉੱਥੋਂ ਬਾਹਰ ਨੂੰ ਜਾਣੇ ਆ, ਜਿੰਨਾ ਵੀ ਗਾਰਬੇਜ ਹੁੰਦਾ ਉੱਥੇ ਇਕੱਠਾ ਕਰੀ ਜਾ ਰਹੇ ਆ। ਔਰ ਇਸੇ ਤਰ੍ਹਾਂ ਐਪੀਡਰਮਿਸ ਦਾ ਇੱਕ ਐਸਾ ਏਰੀਆ ਹੈ ਜਿੱਥੇ ਸਾਡਾ ਸਾਰਾ ਇਸ ਸਕਿਨ ਦਾ ਜਿੰਨਾ ਵੀ ਗਾਰਬੇਜ ਹੁੰਦਾ ਆ ਉਹ ਸਾਰੇ ਦਾ ਸਾਰਾ ਗਾਰਬੇਜ ਇੱਥੋਂ ਹੀ ਬਾਹਰ ਨਿਕਲ ਜਾਂਦਾ ਹੈ, ਅੰਦਰ ਨੂੰ ਨਹੀਂ ਜਾਂਦਾ। ਬਹੁਤ ਸਾਰੇ ਅੰਗਾਂ ਦਾ ਆਪਾਂ ਜਦੋਂ ਵਿਸਥਾਰ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਕੁਛ ਅੰਗਾਂ ਦੇ ਵਿੱਚੋਂ ਗਰਭ ਤਾਂ ਸਾਰਿਆਂ ਚੋਂ ਨਿਕਲਦਾ ਪਰ ਕੁਛ ਅੰਗਾਂ ਦਾ ਗਰਭ ਜਿਹੜਾ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੀਕ੍ਰੀਸ਼ਨ ਕੁਛ ਅੰਗਾਂ ਦੇ ਗਰਭ ਨੂੰ ਅਸੀਂ ਕਹਿੰਦੇ ਹਾਂ ਐਕਸਕ੍ਰੀਸ਼ਨ ਔਰ ਸੀਕ੍ਰੀਸ਼ਨ ਦਾ ਮਤਲਬ ਇਹ ਸੀ ਭਾਈ ਜਿਹੜੇ ਅੰਗਾਂ ਦੇ ਵਿੱਚੋਂ ਗਰਭ ਨਿਕਲਦਾ ਹੈ ਉਹਨਾਂ ਵਾਸਤੇ ਤੇ ਉਹ ਗਰਭ ਹੀ ਹੈ ਲੇਕਿਨ ਦੂਜੇ ਅੰਗਾਂ ਵਾਸਤੇ ਉਹ ਜਿਹੜਾ ਹੈ ਇਸਤੇਮਾਲ ਹੋ ਜਾ ਸਕਣ ਵਾਲੀ ਚੀਜ਼ ਆ ਜਦੋਂ ਇਹ ਗੱਲ ਕਰਦੇ ਸੀ ਤੇ ਮੈਂ ਮਧੂਮੱਖੀ ਦੇ ਸ਼ਹਿਦ ਦੀ ਗੱਲ ਕੀਤੀ ਸੀ ਵੀ ਸ਼ਹਿਦ ਜਿਹੜਾ ਆ ਉਹ ਆਮ ਤੌਰ ਤੇ ਸਾਡੇ ਵਾਸਤੇ ਤਾਂ ਸ਼ਹਿਦ ਆ ਤੇ ਮਧੂਮੱਖੀ ਵਾਸਤੇ ਕੀ ਆ ਉਹ ਵੇਸਟੇਜ ਹੈਗਾ ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਤਾਂ ਇਸ ਤਰ੍ਹਾਂ ਸੀਗਾ ਭਾਈ ਇਹ ਗਾਰਬੇਜ ਹੀ ਹੈ ਤੇ ਬਹੁਤ ਸਾਰੇ ਅੰਗਾਂ ਦਾ ਗਾਰਬੇਜ ਦੂਜਿਆਂ ਦੇ ਇਸਤੇਮਾਲ ਹੁੰਦਾ ਸੀ ਮੈਂ ਐਪੀਡਰਮਸ ਦੀ ਗੱਲ ਕਰ ਰਿਹਾ ਸਾਂ ਤੇ ਇਹ ਐਪੀਡਰਮਸ ਦਾ ਜਿਹੜਾ ਗਾਰਬੇਜ ਹੈ ਇਹ ਐਗਜ਼ੋਟੌਕਸਨੀ ਹੈ ਬਾਹਰਲੇ ਪਾਸੇ ਹੀ ਸੀਕ੍ਰੀਸ਼ਨ ਹੈ ਪਾਵਰ ਸੀਕ੍ਰੀਟ ਕਰਕੇ ਅਸੀਂ ਇਸ ਨੂੰ ਬਾਹਰ ਭੇਜ ਦਿੰਨੇ ਹਾਂ ਔਰ ਉਸ ਤੋਂ ਬਾਅਦ ਇਹ ਅੰਦਰ ਨਹੀਂ ਜਾਂਦਾ ਹੈਗਾ ਇੱਕ ਤਾਂ ਇਸ ਐਪੀਡਰਮਸ ਦੀ ਗੱਲ ਇਹ ਆ ਦੂਸਰੀ ਇਸ ਐਪੀਡਰਮਸ ਦੇ ਵਿੱਚ ਬਹੁਤ ਸਾਰੀਆਂ ਨਰਵ ਤੰਤੂ ਨੇ ਬੜੀ ਹੈਰਾਨੀ ਦੀ ਗੱਲ ਆ ਭਈ ਹੁਣ ਤੱਕ ਸਾਡੇ ਜਿੰਨੇ ਵੀ ਪ੍ਰਚਾਰਕ ਆ ਜਿੰਨੇ ਵੀ ਧਾਰਮਿਕ ਵਿਸ਼ੇ ਹੈਗੇ ਆ ਉਹਨਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ ਚੀਮਾ ਸਾਹਿਬ ਤੁਸੀਂ ਸੁਣ ਰਹੇ ਹੋਣੇ ਧਿਆਨ ਨਾਲ ਇਸ ਗੱਲ ਨੂੰ ਮੇਰਾ ਖਿਆਲ ਚੀਮਾ ਸਾਹਿਬ ਚਲੇ ਗਏ ਛੁੱਟੀ ਜਾ ਪੀਣ ਸੋ ਪੰਜ ਗਿਆਨ ਇੰਦਰੀਆਂ ਆਮ ਤੌਰ ਤੇ ਅਸੀਂ ਗਿਣਦੇ ਆ ਪਰ ਅਸੀਂ ਸਕਿਨ ਨੂੰ ਭੁੱਲ ਜਾਂਦੇ ਆ ਪਹਿਲੀ ਸਾਡੀ ਗਿਆਨ ਇੰਦਰੀ ਹੈਗੀ ਆ ਜਿਸ ਤਰ੍ਹਾਂ ਅਸੀਂ ਜੀਭ ਨੂੰ ਟੇਸਟ ਦੀ ਇੰਦਰੀ ਕਹਿੰਦੇ ਆ ਨੱਕ ਨੂੰ ਸੁੰਘਣ ਦੀ ਇੰਦਰੀ ਕਹਿੰਦੇ ਆ ਅੱਖਾਂ ਨੂੰ ਵੇਖਣ ਦੀ ਇੰਦਰੀ ਕਹਿੰਦੇ ਆ ਕੰਨਾਂ ਨੂੰ ਸੁਣਨ ਦੀ ਇੰਦਰੀ ਕਹਿੰਦੇ ਆ ਔਰ ਸੈਕਸ ਆਰਗਨਸ ਨੂੰ ਵੀ ਅਸੀਂ ਇੰਦਰੀ ਕਹਿੰਦੇ ਆ ਜਿਹੜੀ ਸੈਂਸੇਸ਼ਨ ਬਾਹਰ ਦੇ ਸਵਾਦ ਸਾਨੂੰ ਬਾਹਰੋਂ ਲੈ ਕੇ ਤੇ ਅੰਦਰ ਭੇਜਦੀ ਹੈ ਤੇ ਪੰਚਾਂ ਕਾ ਗੁਰ ਏਕ ਧਿਆਨ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਲਿਆ ਹੋਇਆ ਗਿਆਨ ਸਾਡੇ ਧਿਆਨ ਦੇ ਵਿੱਚ ਜਾ ਕੇ ਜਦੋਂ ਇਕੱਠਾ ਹੁੰਦਾ ਹੈ ਤੇ ਧਿਆਨ ਫਿਰ ਉਸ ਬਾਰੇ ਫੈਸਲਾ ਕਰਦਾ ਆ ਵੀ ਜਿਹਨੂੰ ਮੈਂ ਸਾਹਮਣੇ ਵੇਖ ਰਿਹਾ ਹਾਂ ਕਿ ਇਹ ਉਹੀ ਗੁਰਦੀਪ ਸਿੰਘ ਆ
0: ਜੀ
2: ਜਿਹਨੂੰ ਮੇਰੇ ਕੰਨ ਸੁਣ ਰਹੇ ਨੇ ਕਿ ਇਹ ਉਹੀ ਗੁਰਦੀਪ ਸਿੰਘ ਹੀ ਆ ਜਿਹਨੂੰ ਕਿਸੇ ਚੀਜ਼ ਨੂੰ ਅਸੀਂ ਸੁੰਘਦੇ ਆ ਨੱਕ ਸੁੰਘਦਾ ਆ ਤੇ ਇਹ ਟੇਸਟ ਭਾਈ ਇਹ ਜਿਹੜਾ ਹੁਣ ਹਲਵਾ ਬਣਿਆ ਤਾਜ਼ਾ ਤਾਜ਼ਾ ਇਹ ਉਹਦੀ ਸਮੈਲ ਆ
0: ਜੀ
2: ਇਹ ਚਿਕਨ ਬਣਿਆ ਆ ਉਹਦੀ ਸਮੈਲ ਆ ਇਹਦਾ ਫੈਸਲਾ ਜਿਹੜਾ ਆ ਉਹ ਧਿਆਨ ਕਰਦਾ ਹੈਗਾ
0: ਡਾਕਟਰ ਸਾਹਿਬ ਬਾਣੀ ਦੇ ਵਿੱਚ ਵੀ ਨਾ ਜਿਹੜੇ ਕਈ ਜਗ੍ਹਾ ਤੇ ਗਿਆਨ ਇੰਦਰੀਆਂ ਜਿਹੜੀਆਂ ਉਹਨਾਂ ਦੇ ਗਿਣਤੀ ਹੋਰ ਦੱਸੀ ਆ ਕਈ ਜਗ੍ਹਾ ਤੇ ਹੋਰ ਇੱਕ ਟਾਈਮ ਬਾਣੀ ਦੇ ਵਿੱਚ ਇਹ ਵੀ ਪੰਕਤੀ ਆਉਂਦੀ ਨੌ ਦੁਆਰੇ ਪ੍ਰਗਟ ਕੀਤੇ ਦਸਵਾਂ ਗੁਪਤ ਰਖਾਇਆ ਇਹ ਵੀ ਆਉਂਦੀ ਪੰਕਤੀ ਉੱਥੇ ਗੁਰੂ ਸਾਹਿਬਾਨ ਨੇ ਦਸ ਦੁਆਰੇ ਦਸ ਗਿਆਨ ਇੰਦਰੀਆਂ ਦੱਸੀਆਂ ਦੋ ਤੁਹਾਡੀਆਂ ਨਾਸਾਂ ਦੋ ਤੁਹਾਡੀਆਂ ਅੱਖਾਂ ਦੋ ਤੁਹਾਡੇ ਕੰਨ ਇਹ ਹੋ ਗਈਆਂ ਛੇ ਤੇ ਸੱਤਵਾਂ ਹੋ ਗਿਆ ਤੁਹਾਡਾ ਮੂੰਹ ਤੇ ਫੇਰ ਟੋਇਲਟ ਵਾਲੀ ਜਗ੍ਹਾ ਅੱਠਵੀਂ ਤੇ ਨੌਵੀਂ ਹੋ ਗਈ ਪਿਸ਼ਾਬ ਵਾਲੀ ਜਗ੍ਹਾ ਸੋ ਦਸਵਾਂ ਆ ਜਿਹੜਾ ਦੁਆਰ ਗੁਪਤ ਰਖਾਇਆ ਉਹ ਦਿਮਾਗ ਨੂੰ ਕਹਿੰਦੇ ਆ ਸੋ ਬਾਣੀ ਦੇ ਵਿੱਚ ਇਹ ਵੀ ਲਿਖਿਆ ਦਸ ਦੁਆਰ ਆ ਜਿਹੜੇ ਸਾਡੇ ਦਸ ਗਿਆਨ
2: ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਲੱਗ ਅਲੱਗ ਤਰੀਕੇ ਤੇ ਗਿਣਤੀ ਕਰਨ ਦੇ ਨਾਲ ਅਲੱਗ ਅਲੱਗ ਵਿਦਵਾਨਾਂ ਵੱਲੋਂ ਗੁਰੂ ਸਾਹਿਬ ਵੀ ਸਾਡੇ ਵਿਦਵਾਨ ਸਨ ਵਿਦਵਾਨਾਂ ਵੱਲੋਂ ਉਹਦੀ ਗਿਣਤੀ ਵੱਖਰੀ ਵੱਖਰੀ ਕੀਤੀ ਗਈ ਹੈ ਮੈਂ ਇਸੇ ਗੱਲ ਨੂੰ ਐਗਜ਼ਾਮਪਲ ਦੇਣ ਦੇ ਤੌਰ ਤੇ ਕਹਿ ਸਕਦਾ ਹਾਂ
0: ਜੀ
2: ਬਈ ਜੇ ਤੇ ਬਣਤਰ ਵੇਖਣੀ ਹੈ ਤੇ ਰੀੜ੍ਹ ਦੀ ਹੱਡੀ ਦੇ 33 ਮਣਕੇ ਆ
0: ਜੀ ਬਿਲਕੁਲ ਬਿਲਕੁਲ
2: ਉਹਨਾਂ ਦੀ ਕੰਪੈਕਟ ਤੌਰ ਤੇ ਵੇਖਣਾ ਹੈ ਤੇ ਫੇਰ ਉਹ 26 ਮਣਕੇ ਆ
0: 26 ਮਣਕੇ ਆ ਬਿਲਕੁਲ
2: ਬਿਲਕੁਲ ਕਾਰ ਆਮਦ ਵਰਕਿੰਗ ਦੇ ਤੌਰ ਤੇ ਵੇਖਣਾ ਹੈ ਤੇ ਫੇਰ ਸਾਰੇ 24 ਮਣਕੇ ਆ
0: ਹਾਂਜੀ ਬਿਲਕੁਲ
2: ਤੋ ਹਰ ਵਿਦਵਾਨ ਨੇ ਆਪਣੇ ਆਪਣੇ ਮੁਤਾਬਕ ਉਹਨਾਂ ਦਾ ਵਿਸ਼ਲੇਸ਼ਣ ਕਰਨਾ ਹੈ
0: ਵੱਖਰੇ ਵੱਖਰੇ ਸਮਿਆਂ ਤੇ ਬਿਲਕੁਲ
2: ਸਮਿਆਂ ਤੇ ਵੱਖਰੀ ਵੱਖਰੀ ਗਿਆਨ ਦੇ ਮੁਤਾਬਕ ਉਹਨਾਂ ਨੇ ਆਪਣਾ ਆਪਣਾ ਐਕਸਪਲੇਨੇਸ਼ਨ ਦਿੱਤਾ ਆ ਇਸੇ ਕਰਕੇ ਕੋਈ ਵੀ ਗਿਆਨ ਐਸਾ ਨਹੀਂ ਹੈਗਾ ਜਿਹੜਾ ਦੁਨੀਆਂ ਤੇ ਕਹਿ ਦਈਏ ਇਸ ਤੋਂ ਬਾਅਦ ਹੁਣ ਅਖੀਰ ਆ ਭਾਵੇਂ
0: ਗੁਰਬਾਣੀ
2: ਇਹ ਠੀਕ ਆ ਵੀ ਗੁਰਬਾਣੀ ਅੱਜ ਦੇ ਵਕਤ ਦੇ ਵਿੱਚ ਜਦੋਂ ਤੋਂ ਰਚੀ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਜੇ ਕਿਸੇ ਵਿਦਵਾਨ ਨੂੰ ਉਹਦੇ ਤੇ ਕਿੰਤੂ ਪਰੰਤੂ ਕਰਨ ਦਾ ਮੌਕਾ ਨਹੀਂ ਮਿਲਿਆ
0: ਬਿਲਕੁਲ
2: ਜੀ ਜਾਂ ਐਸੇ ਪੁਆਇੰਟ ਨਹੀਂ ਮਿਲੇ ਜਿਨ੍ਹਾਂ ਤੇ ਉਹ ਕਿੰਤੂ ਕਰ ਸਕਣ ਬਿਨੀ ਆ ਤਾਂ ਗੁਰੂ ਸਾਹਿਬ ਗਲਤ ਲਿਖ ਗਏ
0: ਹਾਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਕਰਦੇ ਹੈਗੇ ਉਹ ਵਿਦਵਾਨ ਨੀ ਹੈਗੇ ਜਿਹੜੇ ਕਰਦੇ ਆ, ਕਰਦੇ ਹੈਗੇ ਨੁਕਤਾ ਚੀਨੀ ਪਰ ਉਹ ਵਿਦਵਾਨ ਨੀ ਹੈਗੇ।
2: ਮੈਂ ਉਸ ਸੰਬੰਧ ਦੇ ਵਿਚ ਗੱਲ ਕਰਨੀ ਚਾਹੁੰਦਾ ਆ ਬੀ ਅੱਜ ਤੱਕ ਅਸੀਂ ਗੁਰਬਾਣੀ ਦੇ ਵਿਚ ਇਹ ਪੜ੍ਹਦੇ ਆਏ ਆ ਬੀ ਪੰਚਾਂ ਕਾ ਕੋ ਰੇਕ ਧਿਆਨ, ਹਾਂਜੀ ਭਾਵ ਕੀ ਏ ਕਿ ਸਾਡੀਆਂ ਪੰਜ ਗਿਆਨ ਇੰਦਰੀਆਂ ਦਾ ਜਿਹੜਾ ਆ ਉਹਨਾਂ ਦਾ ਇੱਕ ਗੁਰੂ ਆ ਤੇ ਇੱਕ ਇੱਕ ਥਾਂ ਤੇ ਪੁਆਇੰਟ ਤੇ ਉਹ ਸਾਰਾ ਖਜ਼ਾਨਾ ਇਕੱਠਾ ਹੁੰਦਾ ਆ ਜਿਹਨੂੰ ਅਸੀਂ ਧਿਆਨ ਕਹਿੰਦੇ ਆ, ਕੰਸਨਟ੍ਰੇਸ਼ਨ ਕਹਿੰਦੇ ਆ।
0: ਬਿਲਕੁਲ
2: ਉਸ ਕੰਸਨਟ੍ਰੇਸ਼ਨ ਦੇ ਮੁਤਾਬਕ ਹੀ ਅਗਰ ਅਸੀਂ ਕੰਸਨਟ੍ਰੇਟ ਕਰਦੇ ਆ ਤੇ ਫੇਰ ਅਸੀਂ ਬਾਕੀ ਦੀਆਂ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਭੁੱਲ ਜਾਂਦੇ ਆ
0: ਜੀ।
2: ਕਿਸ ਤਰ੍ਹਾਂ ਭੁੱਲ ਜਾਂਦੇ ਆ ਬਈ ਨੱਕ ਕੰਨ ਜੀਭ ਜੋ ਵੀ ਕੁਛ ਇਹਨਾਂ ਨੇ ਸੁਣਿਆ, ਜੇ ਅਸੀਂ ਟੇਸਟ ਲੈ ਰਹੇ ਆ ਨਾ ਤੇ ਫਿਰ ਸਾਨੂੰ ਬਹੁਤ ਸਾਰੀਆਂ ਗੱਲਾਂ ਨਹੀਂ ਸੁਣਦੀਆਂ ਕਿਸੇ ਨੇ ਕੀ ਕਿਹਾ ਸੀਗਾ। ਜੇ ਅਸੀਂ ਕਿਸੇ ਥਾਂ ਤੇ ਕੰਸਨਟ੍ਰੇਟ ਕਰ ਲੈਂਦੇ ਆ ਨਾ ਤੇ ਫਿਰ ਬਹੁਤ ਸਾਰੀਆਂ ਗਿਆਨ ਇੰਦਰੀਆਂ ਦਾ ਗਿਆਨ ਪਿੱਛੇ ਰਹਿ ਜਾਂਦਾ ਹੈ।
0: ਬਿਲਕੁਲ
2: ਤੇ ਮੈਂ ਅੱਗੇ ਵੀ ਐਗਜ਼ਾਮਪਲ ਇੱਕ ਵਾਰ ਦਿੱਤੀ ਸੀ ਬਈ ਦੂਰ ਰਸੋਈ ਦੇ ਵਿਚ ਇੱਕ ਬੀਬੀ ਕੰਮ ਕਰ ਰਹੀ ਹੈ ਤੇ ਬੱਚਾ ਆਦਮੀ ਦੇ ਕੋਲ ਪਿਆ ਆ, ਆਦਮੀ ਇੱਕ ਕਿਤਾਬ ਦੇ ਵਿਚ ਇੰਨਾ ਜ਼ਿਆਦਾ ਮਗਨ ਹੈ ਵੀ ਉਹਨੂੰ ਯਾਦ ਹੀ ਨਹੀਂ ਵੀ ਬੱਚਾ ਮੇਰੇ ਕੋਲ ਪਿਆ ਤੇ ਬੱਚਾ ਰੋ ਰਿਹਾ। ਕੰਨ ਸੁਣ ਤਾਂ ਰਹੇ ਨੇ, ਆਵਾਜ਼ ਤਾਂ ਜਾ ਰਹੀ ਹੈ ਲੇਕਿਨ ਕੰਨਾਂ ਦੀ ਆਵਾਜ਼ ਧਿਆਨ ਨਹੀਂ ਸੁਣ ਰਿਹਾ, ਧਿਆਨ ਉਸ ਪਾਸੇ ਨਹੀਂ ਹੈ, ਇੰਜ ਕਹਿ ਲੋ ਵੀ ਕੰਨ ਉਹਨੂੰ ਉੱਥੇ ਪਹੁੰਚਾ ਨਹੀਂ ਰਹੇ ਜਾਂ ਧਿਆਨ ਦਾ ਕੇਂਦਰ ਕੁਛ ਹੋ ਰਿਹਾ। ਧਿਆਨ ਦਾ ਕੇਂਦਰ ਉਹ ਕਿਤਾਬ ਬਣ ਗਿਆ ਜਿਹਨੂੰ ਸਮਾਧੀ ਲਾਉਣਾ ਕਹਿ ਸਕਦੇ ਆ, ਸਮਾਧੀ ਇਸ ਹੋ ਗਿਆ ਤੇ ਰਸੋਈ ਦੇ ਵਿਚੋਂ ਘਰ ਵਾਲੀ ਆਵਾਜ਼ ਮਾਰਦੀ ਹੈ ਵੀ ਬੱਚਾ ਤੁਹਾਡੇ ਕੋਲ ਰੋ ਰਿਹਾ ਤੁਹਾਨੂੰ ਸੁਣਦਾ ਨੀ, ਤੁਹਾਡੀ ਸਮਾਧੀ ਕਿੱਥੇ ਲੱਗੀ ਹੈ? ਹੈਂ ਜੇ ਬਹੁਤਾ ਮਖੌਲ ਕਰਨਾ ਵਾ ਤੇ ਕਹਿੰਦੇ ਤੇਰੀ ਪੀਨਿਕ ਲੱਗੀ ਹੈ। ਪੀਨਿਕ ਸਮਾਧੀ ਕੋਈ ਚੀਜ਼ ਐਸੀ ਹੁੰਦੀ ਹੈ। ਪਰ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਹਾਂ ਅਸੀਂ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਵਿਚ ਚੀਮਾ ਸਾਹਿਬ ਸਕਿੰਨ ਨੂੰ ਗਿਣਦੇ ਹੀ ਨਹੀਂ
0: ਜੀ।
2: ਸਕਿੰਨ ਸਾਡੀ ਸਪਰਸ਼ ਦੇ ਰਾਹੀਂ, ਕਿਉਂਕਿ ਜਿੰਨੀਆਂ ਵੀ ਨਰਵਸ ਬ੍ਰੇਨ ਦੇ ਵਿਚੋਂ ਇਸ਼ੂ ਹੁੰਦੀਆਂ ਨੇ ਉਹਨਾਂ ਵਿਚੋਂ ਬਹੁਤੀਆਂ ਨਰਵਸ ਦਾ ਇੰਜਨ ਜਿਹੜਾ ਇੰਡ ਪਾਰਟ ਜਿਹੜਾ ਆ ਉਹ ਸਾਡੀ ਸਕਿੰਨ ਦੇ ਵਿਚ ਹੈਗਾ ਆ, ਸਾਡੇ ਐਪੀਡਰਮਿਸ ਦੇ ਵਿਚ ਹੈਗਾ ਆ
0: ਜੀ।
2: ਔਰ ਸਕਿੰਨ ਸਪਰਸ਼ ਮਹਿਸੂਸ ਕਰਦਾ, ਠੰਡ ਹੁੰਦੀ ਹੈ ਨਾ ਤੇ ਸਕਿੰਨ ਚਮੜੀ ਸਾਡੀ ਜਿਹੜੀ ਹੈ ਸੁੰਗੜ ਜਾਂਦੀ ਹੈਗੀ ਹੈ। ਮੀਂਹ ਪਾਣੀ ਚ ਜਾਓ ਨਾ ਤੁਸੀਂ ਨਹਾਉਂਦੇ ਰਹੋ ਕਾਫੀ ਦੇਰ ਸਕਿੰਨ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਧੁੱਪ ਚ ਜਾਓ ਨਾ ਮਤਲਬ ਉਸੇ ਤਰ੍ਹਾਂ ਇਹ ਸਕਿੰਨ ਇੱਕ ਸੈਂਸਰੀ ਆਰਗਨ ਹੈ, ਇਹ ਵੀ ਇੱਕ ਸੈਂਸ ਦਾ ਆਰਗਨ ਹੈ ਤੇ ਅਸੀਂ ਕਹਿ ਸਕਦੇ ਹਾਂ ਵੀ ਸਾਡੀਆਂ ਗਿਆਨ ਇੰਦਰੀਆਂ 6 ਹੈਗੀਆਂ
0: ਜੀ।
2: ਠੀਕ ਹੈ ਤੇ ਅੱਜ ਅਸੀਂ ਇਸ ਗਿਆਨ ਇੰਦਰੀ ਦੇ ਬਾਰੇ ਗੱਲ ਕਰ ਰਹੇ ਹਾਂ ਵੀ ਇਹਦੀ ਇੰਨੀ ਵੱਡੀ ਇੰਪੋਰਟੈਂਸ ਆ। ਮੈਂ ਇੱਕ ਹੋਰ ਐਗਜ਼ਾਮਪਲ ਦਿਆਂ, ਤੁਸੀਂ ਵੇਖਿਆ ਹੋਣਾ ਆ ਵੀ ਜਿੰਨੇ ਵੀ ਲੋਕਾਂ ਦੀ ਕੋਈ ਇੱਕ ਸੈਂਸ ਘੱਟ ਹੁੰਦੀ ਹੈ, ਕੋਈ ਅੰਨਾ ਹੋਵੇ ਕੋਈ ਬੋਲਾ ਹੋਵੇ, ਯਾਦਦਾਸ਼ਤ ਸ਼ਕਤੀ ਜਿਹੜੀ ਬਹੁਤ ਤੇਜ਼ ਹੁੰਦੀ ਹੈ,
0: ਬਹੁਤ
2: ਸ਼ਕਤੀ ਉਹਨਾਂ ਦੀ ਬੜੀ ਤੇਜ਼ ਹੁੰਦੀ ਹੈ ਸਪਰਸ਼ ਦੇ ਰਾਹੀਂ। ਔਰ ਸਪਰਸ਼ ਕਿਵੇਂ ਹੋਣਾ? ਸਕਿੰਨ ਦੇ ਰਾਹੀਂ ਹੋਣਾ, ਹੱਥ ਲਾ ਕੇ ਹੋਣਾ, ਚਮੜੀ ਦੇ ਰਾਹੀਂ ਹੋਣਾ ਆ। ਸਪਰਸ਼ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ, ਭਾਵ ਕੀ ਆ ਕਿ ਅਗਰ ਕੋਈ ਇੰਦਰੀ ਡੈਮੇਜ ਹੋ ਗਈ ਹੈ ਤੇ ਉਸ ਸਾਰੀ ਨੂੰ ਕਵਰ ਅਪ ਕਰਨ ਵਾਸਤੇ ਸਕਿੰਨ ਬੜੀ ਇੰਪੋਰਟੈਂਟ ਜਿਹੜੀ ਹੈ ਸਾਡੀ ਇੰਦਰੀ ਹੋ ਜਾਂਦੀ
0: ਹੈ।
2: ਸਾਡਾ ਸੈਂਸ ਆਰਗਨ ਸਕਿੰਨ ਜਿਹੜੀ ਬਣ ਜਾਂਦੀ ਹੈ ਤੇ ਅਸੀਂ ਅੱਜ ਉਹਦੇ ਬਾਰੇ ਗੱਲ ਕਰ ਰਹੇ ਹਾਂ। ਇੱਕ ਤੇ ਗੱਲ ਇਹ ਆ, ਆਮ ਤੌਰ ਤੇ ਅਸੀਂ ਇਹ ਕਹਿੰਦੇ ਹਾਂ ਭਈ ਦਿਲ ਦਾ ਖੂਨ ਸਾਰੇ ਅੰਗਾਂ ਵਿਚ ਜਾਂਦਾ। ਮੈਂ ਬੜੀ ਸਧਾਰਨ ਬੋਲੀ ਦੇ ਨਾਲ ਗੱਲਾਂ ਟੈਕਨੀਕਲੀ ਕੁਝ ਹੋਰ ਤਰ੍ਹਾਂ ਅਸੀਂ ਐਕਸਪਲੇਨ ਕਰਦੇ ਹਾਂ, ਪਰ ਮੈਂ ਬੜੀ ਸਧਾਰਨ ਲੈਂਗੁਏਜ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਭਈ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਜਾਂਦਾ ਆ ਤੇ ਦਿਲ ਨੂੰ ਵਾਪਸ ਸਾਰੇ ਅੰਗਾਂ ਸੈੱਲਾਂ ਦੇ ਵਿਚੋਂ ਵਾਪਸ ਆਉਂਦਾ ਹੈਗਾ ਆ। ਹਾਂਜੀ, ਜੇ ਇਸੇ ਤਰ੍ਹਾਂ ਹੀ ਸਕਿੰਨ ਦੇ ਹੇਠਾਂ ਵਾਲੇ ਲੇਅਰ ਦੇ ਵਿਚ ਲੇਅਰ ਕੁਦਰਤ ਨੇ ਇਸੇ ਕਰਕੇ ਇਹਦੇ ਬਣਾ ਦਿੱਤੇ, ਇਹਦੇ ਹੇਠਾਂ ਵਾਲੇ ਲੇਅਰ ਦੇ ਵਿਚ ਤਾਂ ਸਕਿੰਨ ਦਾ ਖੂਨ ਜਿਹੜਾ ਜਾਂਦਾ ਆ ਉਹ ਤੇ ਜਾਂਦਾ ਹੈ ਤੇ ਉਥੋਂ ਉਸੇ ਤਰ੍ਹਾਂ ਹੀ ਵਾਪਸ ਆਉਂਦਾ ਹੈ, ਲੇਕਿਨ ਐਪੀਡਰਮਸ ਤੱਕ ਪਹੁੰਚਦਿਆ ਹੋਇਆ ਇਹ ਵਨ ਵੇ ਟ੍ਰੈਫਿਕ ਹੋ ਜਾਂਦੀ ਹੈ ਜੋ ਖੂਨ ਦੇ ਰਾਹੀਂ ਫਿਲਟਰ ਹੋ ਕੇ ਗਾਰਬੇਜ ਆਇਆ ਉਹ ਸਾਰੇ ਦਾ ਸਾਰਾ ਜਿਹੜਾ ਗਾਰਬੇਜ ਹੈ ਉਹ ਸਾਰੇ ਦਾ ਸਾਰਾ ਗਾਰਬੇਜ ਇਥੋਂ ਬਾਹਰ ਹੀ ਨਿਕਲਦਾ ਹੈ, ਅੰਦਰ ਨਹੀਂ ਆਉਂਦਾ। ਓਕੇ, ਸੋ ਇਹ ਗਾਰਬੇਜ ਜਿਹੜਾ ਸਕਿੰਨ ਦੇ ਵਿਚ ਆਮ ਤੌਰ ਤੇ ਇਕੱਠਾ ਹੋ ਕੇ ਰਹਿ ਜਾਂਦਾ ਤੇ ਇਥੋਂ ਹੀ ਬਾਹਰ ਜਿੰਨੇ ਵੀ ਸੈੱਲ ਟਿਸ਼ੂ ਹਮੇਸ਼ਾ ਤਕਰੀਬਨ ਰੋਜ਼ਾਨਾ 40,000 ਸੈੱਲ ਦੇ ਕਰੀਬ ਅਸੀਂ ਗਿਣਤੀ ਕਰਦੇ ਹਾਂ ਕਿ ਸਕਿਨ ਦੇ ਵਿੱਚੋਂ ਇਵੈਕੂਏਟ ਹੁੰਦੇ ਰਹਿੰਦੇ ਨੇ, ਬਾਹਰੋਂ ਬਾਹਰ ਜਾਂਦੇ ਰਹਿੰਦੇ ਨੇ, ਉਹ ਵਾਪਸ ਨਹੀਂ ਜਾਂਦੇ। ਤਾਂ ਇਹਨੂੰ ਇਸੇ ਕਰਕੇ ਅਸੀਂ